0: ਹਰੇਕ ਦੀ ਆਪਦੀ ਜ਼ਿੰਦਗੀ ਹੈ, ਜਿਵੇਂ ਉਹ ਚਾਹੁੰਦੇ ਨੇ ਉਹਨਾਂ ਨੂੰ ਉਵੇਂ ਕਰਨ ਦਾ ਰਾਈਟ ਹੈ, ਇਹੀ ਕਹਿਣ ਦਾ ਮਕਸਦ ਸੀਗਾ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਇੱਕ ਤੁਸੀਂ ਮਾਸਟਰ ਜੂਲਰਸ ਨੂੰ ਯਾਦ ਰੱਖੋ, ਬਹੁਤ ਹੀ ਕਮਾਲ ਕਮਾਲ ਕਮਾਲ ਦੀ ਜੂਲਰੀ ਮਾਸਟਰ ਜੂਲਰਸ, ਏਅਰਪੋਰਟ ਰੋਡ ਮੇਫੀਅਰ 'ਤੇ ਨਵੀਂ ਲੋਕੇਸ਼ਨ ਖੋਲ੍ਹੀ ਹੈ 3000 ਸਕੁਆਇਰ ਫੁੱਟ ਦੇ ਵਿੱਚ ਯਾਰ, 6231 ਮੇਫੀਅਲ ਰੋਡ। ਅੰਦਰ ਵੜੋਗੇ ਤੁਸੀਂ ਕਹੋਗੇ ਨਵੀਂ ਯਾਰ, ਇਹ ਤਾਂ ਬਸ ਅਸੀਂ ਮਹਿਲ ਦੇ ਵਿੱਚ ਹੀ ਵੜ ਗਏ। ਸੋ ਮਾਸਟਰ ਜੂਲਰਸ ਨਵੀਂ ਲੋਕੇਸ਼ਨ, ਏਅਰਪੋਰਟ ਮੇਫੀਅਰ 'ਤੇ ਗੇੜਾ ਲਗਾਓ। 0072 ਹੈਲੋ, ਠੀਕ ਹੈ ਵੀਰੇ, ਕਿਵੇਂ ਹੋ? ਬਸ ਪ੍ਰੋਗਰਾਮ ਕਰ ਰਹੇ ਹਾਂ, ਗੱਲਾਂ ਬਾਤਾਂ ਸੁਣ ਰਹੇ ਹਾਂ।
1: ਠੀਕ ਹੈ ਠੀਕ ਹੈ, ਮੇਰਾ ਨਾ ਵੀਰੇ ਪੁਆਇੰਟ ਆਫ ਵਿਊ ਹੈ ਕਿ ਸਭ ਤੋਂ ਬੈਸਟ ਚੀਜ਼ ਹੈ, ਮੈਂ ਕਹਿੰਦਾ ਜੇ ਆਪਾਂ ਬੰਦਾ ਦੂਸਰੇ ਡਿਫਰੈਂਟ ਕਲਚਰ ਚ ਕਰਦਾ ਨਾ, ਕੋਈ ਗਲਤ ਚੀਜ਼ ਨੀ ਹੈਗੀ, ਬਿਕੋਜ਼ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈਗਾ। ਤੇ ਮੈਂ ਆਪਣੀ ਲਾਈਫ ਖੁਦ ਐਕਸਪੀਰੀਅੰਸ ਕੀਤਾ ਉਹ ਚੀਜ਼ ਚ, ਤੇ ਮੈਂ ਹੈਪੀ ਹਾਂ ਉਹ ਚੀਜ਼ ਤੋਂ। ਬਾਕੀ ਜਿਹੜੇ ਬੰਦੇ ਆਪਣੇ, ਚਲੋ ਮੈਂ ਕਿਸੇ ਤੋਂ ਉਹ ਨੀ ਕਹਿੰਦਾ ਟਾਰਗੇਟ ਕਰਕੇ ਨੀ ਕਹਿੰਦਾ, ਬਟ ਇੱਕ ਪਾਸੇ ਤਾਂ ਆਪਣੇ ਲੋਕ ਕਹਿੰਦੇ ਹਾਂ ਜਾਤ ਬਾਅਦ ਚੋਂ ਨਿਕਲਣਾ ਚਾਹੀਦਾ ਬਾਹਰ, ਹਨਾ, ਤੇ ਇੱਕ ਪਾਸੇ ਫੈਂਡ ਵੀ ਬੜੀ ਛੇਤੀ ਹੁੰਦੇ ਆਪਣੇ ਲੋਕ। ਇਹ ਚੀਜ਼ ਤਾਂ ਆਪਾਂ ਨੂੰ ਪਹਿਲਾਂ ਬਜ਼ੁਰਗਾਂ ਨੇ ਹੀ ਕਿਹਾ ਕਿ ਜਾਤ ਪਾਤ ਕੁਛ ਨੀ ਹੁੰਦਾ, ਸਾਰੇ ਇੱਕੋ ਹੀ ਹੁੰਦੇ, ਚਲੋ ਮੰਨਣਾ ਚਾਹੀਦਾ ਉਹ ਚੀਜ਼ ਨੂੰ। ਇੰਨਾ ਕਿੱਡੀ ਗੱਲ ਹੈਗੀ, ਇੰਨੇ ਅਜੇ ਲਾਈਕ ਨਿਊ ਜਮਾਨੇ ਵਿੱਚ ਤੇ ਆਪਾਂ ਇਹਨੂੰ ਸੋਚਣ ਲੱਗ ਗਏ ਹਾਂ ਕਲਚਰ ਕਹਿੰਦੇ ਆਪਾਂ ਇਹਨਾਂ ਵਿੱਚ ਹੀ ਸਾਰਿਆਂ ਚ, ਰਾਈਟ?
0: ਦੁਬਾਰ ਤੋਂ ਦੱਸਣਾ ਚਾਹੁੰਦਾ, ਇੱਕ ਬਹੁਤ ਹੀ ਕਮਾਲ ਦੀ ਲਿਸਟਿੰਗ ਹੈ। ਜਪਿੰਦਰ ਬਰਾੜ ਹੋਣਾ ਕੋਲ ਨਾ ਇੱਕ ਘਰ ਆਇਆ, ਲਗਜ਼ਰੀ, ਤੁਸੀਂ ਦੇਖੋਗੇ ਘਰ ਨੂੰ ਕਹੋਗੇ ਬੱਲੇ ਬੱਲੇ ਬੱਲੇ ਬੱਲੇ ਕਮਾਲ ਹੀ ਹੈ। ਸੋ 3.5 ਏਕੜ ਤੋਂ ਵੀ ਵੱਧ ਲੈਂਡ ਹੈ, ਯਾਨੀ ਕਿ 3.6 ਏਕੜ ਪ੍ਰਾਈਵੇਟ ਲੈਂਡ ਹੈ। ਕੈਲੇਡਨ ਦੇ ਵਿੱਚ ਘਰ ਹੈ, ਅਲਟਰਾ ਲਗਜ਼ਰੀ ਸਟੇਟ ਘਰ ਹੈ, 11,700 ਸਕੁਆਇਰ ਫੁੱਟ ਅਬਵ ਗ੍ਰੇਡ ਹੈ, ਤੇ 7,000 ਸਕੁਆਇਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ, 18,000 ਸਕੁਆਇਰ ਫੁੱਟ ਦਾ ਟੋਟਲ ਏਰੀਆ ਲਿਵਿੰਗ ਸਪੇਸ ਹੈ। ਅੰਦਰ ਵੜੋ, 22 ਫੁੱਟ ਦੀਆਂ ਸੀਲਿੰਗਸ ਨੇ, 19 ਫੁੱਟ ਸੀਲਿੰਗ ਹੈ ਫੈਮਿਲੀ ਰੂਮ 'ਚ, ਡਿਜ਼ਾਈਨਰ ਕਿਚਨ ਹੈ, ਬਹੁਤ ਵੱਡਾ ਆਈਲੈਂਡ ਹੈ, 6 ਬੈਡਰੂਮ, ਹਰ ਇੱਕ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਹੈ ਅਤੇ ਵਾਸ਼ਰੂਮ ਹੈ। ਟੋਟਲ 42 ਗੱਡੀਆਂ ਦੀ ਪਾਰਕਿੰਗ ਹੈ, 7 ਗਰਾਜ ਦੇ ਵਿੱਚ 35 ਬਾਹਰ ਲਾਓ, ਵਾਹ। ਸੋ ਕੋਈ ਭਰਾ ਦੋ ਲੈਣਾ ਚਾਹੁੰਦੇ ਇਕੱਠੇ ਰਹਿਣ ਲਈ, ਜਾਂ ਬਿਜ਼ਨਸ ਦੇ ਲਈ ਲੈਣਾ, ਜਾਂ ਕਹਿ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਯਾਰ ਸਾਡਾ ਮਹਿਲ ਹੀ ਹੋਵੇ, ਕੈਲਡਨ ਦੇ ਵਿੱਚ ਬੜੀ ਰੇਅਰ ਓਪਰਚੁਨਿਟੀ ਹੈ। ਲਗਜ਼ਰੀ ਲੈਂਡ, ਪ੍ਰਾਈਵੇਸੀ ਅਤੇ ਫੈਮਿਲੀ ਲਿਵਿੰਗ ਦਾ ਪਰਫੈਕਟ ਕੋਂਬੀਨੇਸ਼ਨ। ਸੋ ਜਪਿੰਦਰ ਹੁਣੇ ਇਸ ਵੀਕਐਂਡ ਸੈਟਰਡੇ ਸੰਡੇ ਦੋ ਦਿਨ ਓਪਨ ਹਾਊਸ ਕਰ ਰਹੇ, 1 ਤੋਂ ਲੈ ਕੇ 6 ਵਜੇ ਤੱਕ, ਅਤੇ ਹੋਰ ਜਾਣਕਾਰੀ ਲਈ 4167293616 4167293616 416-769-3616 ਦੇ ਉੱਤੇ ਕਾਲ ਕਰੋ, ਜਪਿੰਦਰ ਬਰਾੜ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ, ਜੋ ਕਿ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਸਬਜ਼ੀ ਮਾਰਕੀਟ ਵਾਲਿਆਂ ਨੇ ਡੀਲਾਂ ਲਾਤੀਆਂ ਬੜੀਆਂ ਟੌਪ ਦੀਆਂ। ਇੱਥੇ ਇੱਕ ਤਾਂ ਵਿਆਹਾਂ ਵਾਸਤੇ ਜਾਗੋ, ਪੱਖੀਆਂ ਅਤੇ ਨਾਨਕਿਆਂ ਦਾਦਕਿਆਂ ਦਾ ਸਮਾਨ ਜਿਹੜਾ ਹੁੰਦਾ ਉਹ ਸਾਰਾ ਤੁਹਾਨੂੰ ਮਿਲ ਰਿਹਾ, ਐਂਡ ਉਸ ਦੇ ਨਾਲ ਨਾਲ ਤੁਸੀਂ ਛੱਜ ਲਓ, ਢੋਲਕੀਆਂ ਰੈਂਟ ਕਰੋ ਇੱਥੋਂ, ਅਤੇ ਕਿਸੇ ਵੀ ਬੱਚਿਆਂ ਦੇ ਬਰਥਡੇ ਲਈ ਬਲੂਨ ਮਿਲ ਰਹੇ ਆ, ਕਾਰਟੂਨ ਬਲੂਨ, ਬਰਥਡੇ ਬਲੂਨ, ਸਪੈਸ਼ਲ ਅੱਖਰਾਂ ਵਾਲੇ ਬਲੂਨ। ਸੋ ਜ਼ਰੂਰ ਸਬਜ਼ੀ ਮਾਰਕੀਟ, ਅਤੇ ਪਨੀਰ ਪਕੌੜਾ, ਮਿਕਸ ਪਕੌੜਾ, ਹਰਾ ਭਰਾ ਕਬਾਬ ਇੰਜੋਏ ਕਰੋ। ਉਸ ਦੇ ਨਾਲ ਨਾਲ 24 ਘੰਟੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, ਬ੍ਰੈਮਲੀ ਕੰਟਰੀ ਸਾਈਡ, 10,970 ਬ੍ਰੈਮਲੀ ਰੋਡ, ਜਾਂ 10 ਲੋਰਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ। 4398 ਹੈਲੋ,
2: ਹੈਲੋ, ਕਿਵੇਂ ਵੀਰੇ?
0: ਠੀਕ ਹੈ ਵੀਰੇ, ਕੀ ਹਾਲ?
2: ਸੌਰੀ ਵੀਰੇ, ਲੇਟ ਹੋ ਗਏ,
0: ਕੋਈ ਗੱਲ ਨਹੀਂ।
2: ਤੇ ਮੈਂ ਕਹਿੰਦਾ ਵੀਰੇ, ਕੋਈ ਨੀ, ਜਿੱਥੇ ਯਾਰੀ ਲੱਗ ਜਾਵੇ ਫਿਰ ਕੀ ਰੋਲੇ ਜਾਂਦਾ, ਬਾਕੀ ਸਾਰੇ ਆਪਦੇ ਵਿਚਾਰ ਆ। ਜਿਹੜੇ ਕੁੜੀ ਆਈ ਪੀ ਐਸ ਲੱਗੀ ਮਿਲ ਗਈ ਇੰਡੀਆ 'ਚ ਤੁਸੀਂ ਕੋਈ ਸਿੱਖ ਕੌਮ ਨੀ ਦੇਖਣੀ, ਤੁਸੀਂ ਉਹਦੀ ਦੇਖਣੀ, ਉਹਦੀ ਪੋਜੀਸ਼ਨ ਦੇਖਣੀ, ਨੈਟਵਰਕ ਦੇਖਣੀ, ਉਹ ਫੋਮ ਮੰਨਿਆ ਤਾਂ ਇੰਡੀਆ, ਬਟ ਸੁੱਖ ਘਰ ਦਾ ਮੇਨ ਕਿਸਾਨ ਨਾ, ਮੇਨ ਦਿੱਲੀ ਜੜ ਤੋਂ ਹੀ ਸ਼ੁਰੂ ਹੋਣੀ ਹੈ। ਜਦੋਂ ਘਰ ਵਧੀਆ, ਮੇਰਾ ਘਰ ਸੁਖੀ ਹੈ, ਮੈਨੂੰ ਦੁਨੀਆਦਾਰੀ ਦੋਗੀ
0: ਕੀ ਲੈਣਾ ਯਾਰ? ਬਿਲਕੁਲ ਉਹੀ ਹੈ ਯਾਰ, ਜਦੋਂ ਤੁਸੀਂ ਖੁਸ਼ ਹੋ, ਅੰਦਰੋਂ ਯਾਰ ਤੁਹਾਡੀ ਰੂਹ ਖੁਸ਼ ਹੈ, ਤੈਨੂੰ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ, ਤੁਸੀਂ ਅਗਲੇ ਨਾਲ ਹੱਸਦੇ ਖੇਡਦੇ ਹੋ, ਫਿਰ ਹੋਰ ਕੀ ਦੁਨੀਆਂ ਨੂੰ ਦੇਖਣਾ। ਮੈਂ ਹੱਸਦਾ ਸੀ, ਮੈਂ ਕਿਹਾ ਯਾਰ ਵੀ ਮੈਂ ਸਾਰੇ ਸਾਰੇ ਨੀ, ਕੁਝ ਸੱਜਣੇ ਮੇਰਾ ਓਪੀਨੀਅਨ ਬੰਦ ਕਰਾਉਣਗੇ ਵੀ ਨਵੀਂ ਆਪਦਾ ਵਿਚਾਰ ਨਾ ਦੇਵੇ। ਫਿਰ ਮੈਨੂੰ ਥੋੜਾ ਲੱਗਦਾ ਹੁੰਦਾ ਕਿ ਨਹੀਂ ਯਾਰ ਦੈਟਸ ਰੋਂਗ, ਕਿਉਂ ਨੀ ਕਹਿ ਸਕਦੇ? ਫਿਰ ਕਹਿਣ ਲੱਗਦੇ ਵੀ ਤੁਹਾਡਾ ਪਰਿਵਾਰ ਆਏ ਆ ਵੀ, ਹੁਣ ਦੇਖੋ ਓਪੀਨੀਅਨ ਤਾਂ ਯਾਰ ਆਪਾਂ ਕਿਉਂ ਨੀ ਰੱਖ ਸਕਦੇ ਆਇਰ ਓਨੋ।
2: ਕੁਲਵੀਰ
0: ਝਿੰਜਰ ਯਾਰ ਬੰਦਾ ਵਧੀਆ, ਤੇ ਗਾਣੇ ਦੇ ਪਹਿਲਾਂ ਪਹਿਲਾਂ ਕਿੰਨੇ ਕਮਾਲ ਦੇ ਆਏ ਨੇ, ਸੋ ਜ਼ਰੂਰ ਲਾਉਣੇ ਆ। ਹਾਂ, ਕਿਹਦੇ ਗਾਣੇ ਚ ਲਾਈਨ ਆਈ ਸੀ? ਤੁਸੀਂ ਫਿਰ ਗੱਲ ਠੀਕ ਨੀ ਲੱਗਦੀ। ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ ਸਟੂਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਲੈਣਾ ਹੋਵੇ ਤਾਂ, ਸਾਰੀ ਰਿਪੇਅਰ ਕਰਾਉਣਾ ਹੋਵੇ ਤਾਂ, ਅਪਲਾਇੰਸ ਰਿਪੇਅਰ 647-622-3203 ਐਂਡ ਗੁਰਕਰਮ ਢੀਂਡਸਾ। ਤੁਸੀਂ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾਉਣੀ ਆ, ਸਾਡੇ ਹਜ਼ਾਰਾਂ ਲਿਸਨਰਸ ਦੀ ਪਿਛਲੇ ਬੜੇ ਕਹਿ ਲਓ ਕਿ ਪਿਆਰੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ। 416-876-4005 416-876-4605 ਗੁਰਕਰਮ ਢੀਂਡਸਾ 3550। ਹੈਲੋ,
3: ਸਤਿ ਸ਼੍ਰੀ ਅਕਾਲ ਭਾਈ ਜੀ।
0: ਬਹੁਤ ਹੀ ਸੋਹਣਾ ਪ੍ਰੋਗਰਾਮ ਇੱਕ ਸ਼ੁਰੂ ਹੋਇਆ ਵਿਰਾਸਤ, ਜੋ ਕਿ ਬਲਜਿੰਦਰ ਤੰਬੜ ਸਾਹਿਬ ਕਰਦੇ ਨੇ ਸਵੇਰੇ 6-7। ਹੁਣ ਤੁਸੀਂ ਹਰ ਰੋਜ਼ ਸਵੇਰੇ ਏਸੀ ਸਟੇਸ਼ਨ ਤੇ ਵਿਰਾਸਤ ਪ੍ਰੋਗਰਾਮ ਸੁਣੋਗੇ, ਤੇ ਫਿਰ 7-8 ਉਹੀ ਲਗਾਤਾਰ ਜੋ ਤੁਸੀਂ ਖਬਰਾਂ ਸੁਣਦੇ ਹੋ ਰਮੇਸ਼ ਹੁਸ਼ਿਆਰਪੁਰੀ ਸਾਹਿਬ ਨਾਲ, 7-8 ਤੁਸੀਂ ਉਹ ਸੁਣਦੇ ਹੋ। ਠੀਕ ਹੈ, ਨਹੀਂ ਫਿਰ ਵਧੀਆ, ਤੁਸੀਂ 6 ਵਜੇ ਸਵੇਰੇ ਸੁਣਿਓ ਤੰਬੜ ਸਾਹਿਬ ਨੂੰ, ਤੁਹਾਨੂੰ ਆਨੰਦ ਬਹੁਤ ਆਊਗਾ। ਨਹੀਂ ਕੋਈ ਨਾ, ਦੱਸੋ ਕਿਹੜਾ ਗਾਣਾ ਸੁਣਨਾ? ਬਰੋਟਾ, ਕਿਆ ਬਾਤ ਹੈ, ਐਲ ਸੀ ਦੇ ਵਰਗਾ ਸੀ ਜੁੱਸਾ ਜੱਟ ਦਾ, ਹੈ ਲਾ ਦਿੰਦੇ, ਨੋ ਪ੍ਰੋਬਲਮ। ਸੋ ਸਵੇਰੇ 6 ਵਜੇ ਸੁਣਿਓ ਯਾਰ, ਤੁਹਾਨੂੰ ਆਨੰਦ ਆਊਗਾ ਸਾਰਿਆਂ ਨੂੰ ਤੰਬੜ ਸਾਹਿਬ ਦਾ ਪ੍ਰੋਗਰਾਮ ਸੁਣ ਕੇ। ਬਹੁਤ ਠੋਰ ਕੇ ਪ੍ਰੋਗਰਾਮ ਕਰਦੇ ਆ ਬਲਜਿੰਦਰ ਤੰਬੜ ਜੀ। 1617 ਹੈਲੋ।
4: ਹਾਂਜੀ, ਸਤਿ ਸ੍ਰੀ ਅਕਾਲ ਰਾਜੇ।
0: ਸਤਿ ਸ੍ਰੀ ਅਕਾਲ ਜੀ।
4: ਜਿਹੜਾ ਤੁਸੀਂ ਓਪੀਨੀਅਨ ਦੇ ਰਹੇ, ਮੈਂ ਤਾਂ ਕਹਿੰਦੀ ਤੁਸੀਂ ਤਾਂ ਰੇਡੀਓ ਤੇ ਬੈਠੇ ਆ, ਤੁਹਾਨੂੰ ਕੋਈ ਫੋਨ ਕਰੂਗਾ, ਤੁਸੀਂ ਤਾਂ ਕੁਛ ਕਹਿਣਾ ਹੀ ਆ।
0: ਜੀ ਜੀ।
4: ਤੇ ਜੇ ਤੁਸੀਂ ਆਪਣੇ ਬੱਚੇ ਨੂੰ ਘਰ ਆਪ ਨੀ ਸਮਝਾ ਸਕਦੇ, ਤੇ ਅਸੀਂ ਕਾਹਨੂੰ ਕਿਸੇ ਦੇ ਅਗਲੇ ਨੂੰ ਕਹੀਏ ਵੀ ਹਾਂ ਜੀ ਤੂੰ ਨੀ ਕਰਾ ਸਕਦਾ, ਕਿਉਂ ਕਰਾਇਆ? ਆਪਣੇ ਬੱਚੇ ਨੂੰ ਆਪ ਕਿਸੇ ਤਰ੍ਹਾਂ ਨੀ ਮੋਲਡ ਕਰ ਸਕਦੇ, ਤੇ ਜੇ ਹੁਣ ਰੇਡੀਓ ਤੇ ਕਿਸੇ ਨੇ ਇਸ ਦੀ ਸਲਾਹ ਲਈ ਹੈ, ਤੁਹਾਨੂੰ ਕੁਛ ਤਾਂ ਕਹਿਣਾ ਪੈਣਾ ਹੀ ਆ।
0: ਨਹੀਂ ਮੈਮ, ਉਹੀ ਆਪਾਂ ਦੇਖੋ, ਆਪਾਂ ਤਾਂ ਇਹੀ ਕਹਿ ਰਹੇ ਹਾਂ ਕਿ ਹੁਣ ਇੱਕ ਵੀਰ ਨੇ ਬੜੀ ਸੋਹਣੀ ਗੱਲ ਕੀ, ਉਹ ਕਹਿੰਦੇ ਕਿ ਨਵੀਂ ਬਹੁਤ ਸਾਰੇ ਮਾਪੇ ਨੇ ਉਹ ਨਹੀਂ ਮੰਨਦੇ, ਸਿਰਫ ਇਸੇ ਕਰਕੇ ਕਿ ਕੁੜੀ ਨੇ ਮੁੰਡੇ ਨੇ ਆਪਣੇ ਕਲਚਰ ਤੋਂ ਕਮਿਊਨਿਟੀ ਤੋਂ ਬਾਹਰ ਵਿਆਹ ਕਰਾ ਲਿਆ, ਤੇ ਫਿਰ ਉਹ ਬੱਚਿਆਂ ਨੂੰ ਖੋ ਹੀ ਲੈਂਦੇ ਨੇ, ਨਾ ਕੋਈ ਗੱਲਬਾਤ ਰਹਿੰਦੀ ਆ, ਨਾ ਕੋਈ ਆਉਣਾ ਜਾਣਾ ਰਹਿੰਦਾ, ਫਿਰ ਉਹਦਾ ਵੀ ਕੀ ਸਵਾਦ ਆ?
4: ਕੀ ਉਹਦਾ ਕੋਈ ਫਾਇਦਾ ਨੀ? ਸਾਡੇ ਘਰ ਚ ਖੁਦ ਹੋਇਆ, ਅਸੀਂ ਭੈਣਾਂ ਨੇ ਕਿਹਾ ਕਿ ਜਿੱਦਾਂ ਤੇਰਾ ਦਿਲ ਕਰਦਾ ਸਾਡੇ ਭਰਾ ਦੀ ਕੁੜੀ ਨੇ ਕਰਾਇਆ ਤੁਸੀਂ ਕਾਰ, ਅਸੀਂ ਉਹਨੂੰ ਇਹ ਕਹਿਤਾ ਵੀ

0: ਤਾਂ ਤੇ ਮੁੰਡੇ ਦੀ ਕੀ ਜਾਤ ਹੈ? ਚਲੋ ਕੋਈ ਨਾ ਕੋਈ ਨਹੀਂ ਦੱਸਣਾ ਨਾ ਦੱਸੋ, ਬਿਲਕੁਲ ਤੁਹਾਡੀ ਪ੍ਰਾਈਵੇਸੀ ਹੈ, ਨਹੀਂ ਨਹੀਂ ਕੋਈ ਗੱਲ ਨਹੀਂ, ਨੋ ਪ੍ਰੋਬਲਮ।
1: ਹਾਂਜੀ
0: ਜੀ,
1: ਅਸੀਂ ਜੱਟ ਆ।
0: ਠੀਕ ਹੈ, ਤੇ ਉਹ ਮੁੰਡਾ ਫਿਰ ਜੇ ਤੁਸੀਂ ਕੰਫਰਟੇਬਲ ਹੋ ਦੱਸ ਦੋ ਉਹ ਮੁੰਡਾ ਕੀ ਹੈ? ਲੋਅਰ ਕਾਸਟ ਹੈ। ਫਿਰ ਕੀ ਹੋ ਗਿਆ ਹੁਣ ਇੱਥੇ ਕੈਨੇਡਾ ਦੇ ਵਿੱਚ ਆਪਾਂ ਕਾਸਟਾਂ ਦੇਖਣੀਆਂ?
1: ਦੂਸਰੀ ਗੱਲ, ਤੇਰੇ ਕੋਲ ਆਪਣੇ ਬੱਚੇ ਦੀ ਸੰਭਾਲ ਹੋਏ, ਰਾਈਟ, ਤੂੰ ਫਿਰ ਦੂਸਰਿਆਂ ਵੱਲ ਨੂੰ ਨਾ ਉਂਗਲੀਆਂ ਕਰ, ਹਰੇਕ ਵੱਲ ਉਂਗਲੀ ਕਰਕੇ ਗੱਲ ਕਰਦਾ ਹੁੰਦਾ ਸੀ, ਉਹਦੇ ਏਦਾਂ ਕਰਾ ਲਿਆ, ਉਹਦੇ ਨਾਲ ਫਿਰ ਕੀ ਅਗਲੇ ਦਾ ਕਰਾ ਲੈਣਾ, ਹੁਣ ਆਪਣੇ ਰੋਕੋ।
0: ਚਲੋ ਨਹੀਂ ਆਂਟੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਫੋਨ ਕੀਤਾ, ਥੈਂਕ ਯੂ।
1: ਮੈਂ ਤਾਂ ਇਸ ਗੱਲ ਤੋਂ ਸਹਿਮਤ ਹਾਂ, ਜਿੱਥੇ ਅਗਲੇ ਦੇ ਕਰਨਾ ਕਰਦਾ।
0: ਠੀਕ ਹੈ, ਓਕੇ ਆਂਟੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਓਕੇ, ਥੈਂਕ ਯੂ ਜੀ, ਥੈਂਕ ਯੂ। ਨਹੀਂ ਦੇਖੋ ਹੁਣ ਯਾਰ, ਜੇ ਆਪਾਂ ਇੱਥੇ ਬਹਿ ਕੇ ਕੈਨੇਡਾ ਦੇ ਵਿੱਚ ਬਹਿ ਕੇ ਕਾਸਟ ਦੇਖਣੀ ਆ, ਹੁਣ ਇੱਕ ਬਾਪ ਕਹਿ ਰਿਹਾ ਕਿ ਮੇਰੀ ਕੁੜੀ ਨੂੰ ਕੋਈ ਬੁਲਾਓ ਨਾ, ਉਹਨੇ ਕਿਸੇ ਲੋਅਰ ਕਾਸਟ ਵਿੱਚ ਵਿਆਹ ਕਰਾ ਲਿਆ, ਹੁਣ ਦੇਖੋ, ਹੁਣ ਤੁਸੀਂ ਦੱਸੋ, ਮੈਂ ਨਹੀਂ ਆਪਦਾ ਕੋਈ ਓਪੀਨੀਅਨ ਦੇਣਾ, ਤੁਸੀਂ ਆਪ ਸੋਚ ਲਓ ਵੀ ਉਹਦੇ ਵਿੱਚ ਸਹੀ ਅਤੇ ਗਲਤ ਕੌਣ ਆ।

0: ਵਧੀਆ ਬਾਈ ਵਧੀਆ ਤੁਸੀਂ ਸੁਣਾਓ ਜੀ
1: ਬਹੁਤ ਵਧੀਆ ਸਰ
0: ਬਾਈ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਕਮਿਊਨਿਟੀ ਚ ਵਿਆਹ ਕਰਾਉਣ ਜਾਂ ਅਲੱਗ ਅਲੱਗ ਜੇ ਬਾਈ ਮੈਂ ਤਾਂ ਇਹ ਕਹੂੰਗਾ ਵੀ ਜਿਹਦਾ ਜਿੱਥੇ ਜ਼ਿਆਦਾ ਲੱਗਦਾ ਜਿਹਨੂੰ ਜਿੱਥੇ ਸੈੱਟ ਆ ਉੱਥੇ ਕਰਾਉਣਾ ਚਾਹੀਦਾ ਕਮਿਊਨਿਟੀ ਵਾਲਾ ਕੋਈ ਨਾਲ ਨੀ ਖੜਦਾ ਹੁਣ ਇੱਥੇ ਕੈਨੇਡਾ ਚ ਬੈਠੇ ਕਹਿੰਦੇ ਲੋਕ ਵੀ ਕਮਿਊਨਿਟੀ ਨਾ ਕਰੋ ਐਂ ਕਰੋ ਇੱਥੇ ਕਮਿਊਨਿਟੀ ਆਪਣੀ ਕਮਿਊਨਿਟੀ ਨੇ ਜਵਾਕਾਂ ਦਾ ਮੇਰਾ ਕਿੰਨੀ ਨੀ ਖੜਦੀ ਆ
1: ਜੀ
0: ਕੋਈ ਨੀ ਖੜਦਾ ਕੋਈ ਨੀ ਕਹਿੰਦਾ ਵੀ ਗੌਰਮੈਂਟ ਨੂੰ ਵੀ ਤੁਸੀਂ ਬੱਚਿਆਂ ਨੂੰ ਪੀਆਰ ਨੀ ਕਰ ਰਹੇ ਏਦਾਂ ਨੀ ਕਰ ਰਹੇ ਘਰ ਰੈਂਟ ਤੇ ਲੈਣਾ ਕਿਸੇ ਨੇ ਸਾਨੂੰ ਆਹ ਚੀਜ਼ ਚਾਹੀਦੀ ਆ ਉਹ ਚਾਹੀਦੀ ਆ
1: ਜੀ
0: ਇੱਥੇ ਤਾਂ ਲੋਕ ਪਾਰਕਿੰਗਾਂ ਦੇ ਪੈਸੇ ਐਕਸਟਰਾ ਲਈ ਜਾ ਰਹੇ ਆ
1: ਜੀ ਜੀ ਜੀ
0: ਵੀ ਤੁਹਾਡੇ ਕੋਲ ਗੱਡੀ ਆਈ ਸੀ ਪਾਰਕਿੰਗ ਦੇ $50 ਐਕਸਟਰਾ ਦੋ
1: ਠੀਕ ਹੈ ਬਿਲਕੁਲ ਤੁਸੀਂ ਦੇ ਦੋ ਓਪੀਨੀਅਨ ਮੈਂ ਨੀ ਵਾਲਾ ਹੁਣ ਦੇ ਸਕਦਾ ਆਪਦਾ ਆਪਦੇ ਦਿਲ ਦੀ ਸੁਣੋ ਆਪਦੇ ਆਪਦਾ ਦਿਮਾਗ ਲਾ ਕੇ ਤੁਸੀਂ ਫੈਸਲੇ ਲਿਆ ਕਰੋ ਨਾ ਕਿ ਇਹ ਸੋਚ ਕੇ ਵੀ ਸਾਡੀ ਕਮਿਊਨਿਟੀ ਕੀ ਕਹੂਗੀ ਰਾਈਟ ਆ ਰਹਿਣਾ ਸਾਰਿਆਂ ਖੁਸ਼ ਰੱਖੀਏ ਬਟ ਇਹ ਪੋਸੀਬਲ ਹੀ
0: ਨਹੀਂ
1: ਦੂਰ ਦੀ ਗੱਲ ਆ ਚਲੋ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ 905-673-3337 ਨੰਬਰ ਹੈ ਆਪਣਾ ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਹਾਰਡਵੁੱਡ ਜਾਇੰਟ ਨੂੰ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਮੈਨ ਸਟੀਲਸ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਬੀਟ ਕਰ ਰਹੇ ਆ ਸਿਕਿਉਰਿਟੀ ਕੈਮਰਾ ਸਿਸਟਮ ਲਵਾਉਣਾ ਆਪਣੇ ਦਫ਼ਤਰ ਆਪਣੇ ਘਰੇ ਟਰੱਕ ਯਾਰਡ ਹੈ ਤੁਹਾਡੇ ਕੋਲ ਵੱਡੀ ਸਾਰੀ ਇਹ 25-30 ਕੈਮਰੇ ਲਾ ਦੇਣਗੇ ਲਾਈਵ ਤੁਹਾਡੇ ਕੈਮਰਿਆਂ ਨੂੰ ਮੋਨੀਟਰ ਕਰਨਗੇ ਜੇ ਚਿੜੀ ਵੀ ਆਈ ਤੁਹਾਡੀ ਯਾਰਡ 'ਚ ਤੁਹਾਨੂੰ ਫੋਨ ਆ ਜਾਣਾ ਵੀ ਇੱਕ ਲਾਲ ਰੰਗ ਦੀ ਚਿੜੀ ਆਈ ਹੈ ਸੋ ਨੰਬਰ ਹੈ 905-621-4100 905-621-4100 ਇੱਕ ਬਹੁਤ ਹੀ ਕਮਾਲ ਦਾ ਸੈਮੀਨਾਰ ਹੋ ਰਿਹਾ ਇਸ ਆਉਣ ਵਾਲੇ ਆਪਣੇ ਕਿਹੜਾ ਦਿਨ ਹੈ ਨਵੀਂ ਜੀ ਇੰਨਾ ਕੁ ਤਾਂ ਦੱਸ ਦਿਆ ਕਰੋ ਸੋ ਆਉਣ ਵਾਲੇ 23 ਮਈ ਨੂੰ ਯੈਸ 23 ਮਈ ਨੂੰ ਸਨਿਚਰਵਾਰ ਵਾਲੇ ਦਿਨ 10 ਤੋਂ ਲੈ ਕੇ 1 ਵਜੇ ਤੱਕ ਦੁਪਹਿਰ ਸੂਜ਼ਨ ਫੈਨੋ ਸਪੋਰਟਸ ਪਲੈਕਸ ਵਿਖੇ ਆਪਣੀ ਫਿਊਨਰਲ ਦੀ ਪ੍ਰੀ ਪਲੈਨਿੰਗ ਨੂੰ ਲੈ ਕੇ ਸੈਮੀਨਾਰ ਹੈ ਵੀ ਫਿਊਨਰਲ ਪ੍ਰੀ ਪਲੈਨ ਕਿਹਨੂੰ ਕਰਨਾ ਚਾਹੀਦਾ ਕੀ ਫਾਇਦੇ ਨੇ ਅਤੇ ਉਹਦੇ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ ਏਜੈਕਸ ਅਤੇ ਬਰਲਿੰਗਟਨ ਤੋਂ ਹਾਜ਼ਰ ਨੇ ਅਤੇ 23 ਮਈ ਨੂੰ ਇਹ ਸੈਮੀਨਾਰ ਹੈ 10 ਤੋਂ 1 ਜੀ 5915 ਹੈਲੋ
2: ਹਾਂਜੀ ਬਾਈ ਜੀ ਕੀ ਹਾਲ
1: ਹੈ ਵਧੀਆ ਜੀ ਕਿਵੇਂ ਹੋ ਦੁਆਬਾ ਟ੍ਰੈਵਲ 905-796-7800 ਠੀਕ ਹੈ ਇਹਨਾਂ ਨੂੰ ਕਹਿ ਦਿਓ ਨਵੀਂ ਤੋਂ ਨੰਬਰ ਮਿਲਿਆ ਤੇ ਕਰ ਲਓ ਗੱਲਬਾਤ ਓਕੇ ਸਰ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ 6569 ਹੈਲੋ
2: ਕਿੰਨੇ
1: ਚਿਰ ਲਈ ਕਿਆ ਬਾਤ ਹੈ ਵੈਸੇ ਚੱਲੇ ਹੋ ਚਲੋ ਗੁਡ ਲੱਕ ਵੀਰੇ ਹੈਵ ਅ ਸੇਫ ਫਲਾਈਟ ਇੰਜੋਏ ਕਰੋ ਆਪਣੀ ਟ੍ਰਿਪ ਨੂੰ ਚਲੋ ਗੁਡ ਲੱਕ ਤੇ ਉੱਥੋਂ ਕਾਲ ਕਰ ਲਿਆ ਕਰੋ ਸਾਨੂੰ ਉਹ ਵੱਲੇ ਦੁਆਬਾ ਟ੍ਰੈਵਲ ਫਿਰ ਤਾਂ ਮੈਂ ਕਹਿੰਦਾ ਉੱਡਦੇ ਜਾਓਗੇ ਵੈਰੀ ਗੁੱਡ ਥੈਂਕ ਯੂ ਵੀਰੇ ਤੇ ਸਾਡੀ ਐਪ ਡਾਊਨਲੋਡ ਕਰ ਲਓ ਪੰਜਾਬੀ ਲਹਿਰਾਂ ਦੀ ਤੇ ਪ੍ਰੋਗਰਾਮ ਉੱਥੋਂ ਵੀ ਸੁਣ ਲਿਆ ਕਰੋ ਉਹ ਕੈਲੀ ਤੱਕ ਕਿਆ ਬਾਤ ਹੈ ਥੈਂਕ ਯੂ ਸੋ ਮਚ ਸਰ ਬਹੁਤ ਸ਼ੁਕਰੀਆ ਥੈਂਕ ਯੂ ਵੀਰੇ ਥੈਂਕ ਯੂ ਕਿਆ ਬਾਤ ਹੈ ਮੈਂ ਵੀ ਕਿਹਾ ਮੈਂ ਕਿਹਾ ਨੰਬਰ ਦੇਖੇ ਤੇ ਲੱਗਦਾ ਤੇ ਬਲਜਿੰਦਰ ਤੰਬੜ ਜੀ ਵੀ ਸਾਡੇ ਨਾਲ ਨੇ ਵਿਰਾਸਤ ਤੋਂ ਸੋ ਸਵੇਰੇ ਹੁਣ ਤੁਸੀਂ ਡੇਲੀ ਮੰਡੇ ਟੂ ਫਰਾਈਡੇ ਸੁਬਾ 6-7 ਵਿਰਾਸਤ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਜੀ ਨਾਲ ਸੁਣਦੇ ਹੋ ਤੰਬੜ ਸਾਹਿਬ ਵੈਲਕਮ ਕਿਵੇਂ ਹੋ
3: ਨਵੇਂ ਪੁੱਤ ਸਤਿ ਸ੍ਰੀ ਅਕਾਲ, ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ, ਵਧੀਆ ਸ਼ੋਅ ਚੱਲ ਰਿਹਾ ਤੇ ਮੈਂ ਲੱਕੀ ਹਾਂ, ਮੈਨੂੰ 530 AM ਡਾਇਲ ਤੇ ਸਵੇਰ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, ਲੋਕਾਂ ਨਾਲ ਸਾਂਝ ਪਾਉਣ ਦੀ ਮੌਕਾ ਮਿਲਿਆ। ਮੈਂ ਸੁਣਦਾ ਜਾ ਰਿਹਾ ਸੀਗਾ, ਸੋ ਜਦੋਂ ਨਾ ਬੰਦੇ ਦੇ ਆਪ ਦੇ ਬੀਤਦੀ ਆ ਉਹਨੂੰ ਪੁੱਛ ਕੇ ਦੇਖੋ, ਜਿਹੜੇ ਬਾਪ ਤੇ ਬੀਤਦੀ ਆ, ਜਿਹੜੀ ਮਾਂ ਤੇ ਬੀਤਦੀ ਆ ਨਾ, ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਆ, ਮੈਂ ਉਹਦੀ ਹੀ ਗੱਲ ਕਰਨੀ ਆ। ਪ੍ਰੋਗਰਾਮ ਬਹੁਤ ਬਿਜ਼ੀ ਹੁੰਦਾ, ਸਵੇਰ ਨੂੰ ਬਹੁਤ ਰਿਸਪੋਂਸ ਮਿਲਦਾ, ਬਹੁਤ ਬਹੁਤ ਧੰਨਵਾਦ। ਪਰ ਜਿਹੜੀ ਤੁਸੀਂ ਰਿਸ਼ਤਿਆਂ ਦੀ ਗੱਲਬਾਤ ਕੀਤੀ, ਪਤਾ ਨੀ ਕਿਹੜੇ ਵੇਲੇ ਕਿਹਦੇ ਨਾਲ ਕੀ ਹੋ ਜਾਣਾ, ਜਿਹਦੇ ਨਾਲ ਬੀਤਦੀ ਹੁੰਦੀ ਉਹਦਾ ਸਾਥ ਦਿਆ ਕਰੋ। ਸੋ ਮੈਂ ਬਹੁਤ ਪਰਿਵਾਰ ਦੇਖੇ ਆ ਜਿਹੜੇ ਕਹਿੰਦੇ ਜੀ ਸਿਰ ਢਾਕ ਕੇ ਰੋਟੀ ਬਣਾਉਣੀ ਆ ਜੀ, ਉਹ ਤੁਸੀਂ ਘਰ ਵਿੱਚ ਮੀਟ ਨੀ ਕੁੱਕ ਕਰਨਾ, ਉੱਥੇ ਅੱਜ ਕੱਲ੍ਹ ਮੀਟ ਨੀ ਕੁੱਕ ਹੁੰਦਾ, ਕੁੜੀਆਂ ਨੇ ਸਿਗਰਟਾਂ ਵੀ ਪਾਈਆਂ ਆ, ਪਤਾ ਨੀ ਕਿਹੜੇ ਬੱਚਿਆਂ ਨੇ ਕਿੱਧਰ ਨੂੰ ਕਿਹੜੇ ਵੇਲੇ ਚੇਂਜ ਹੋ ਜਾਣਾ। ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰੋ। ਸੋ ਇੱਕ ਮੈਂ ਗੱਲ ਦੱਸਦਾ, ਇੱਕ ਲੇਡੀ ਦਾ ਫੋਨ ਹੈ ਕਿ ਮੇਰੇ ਮੈਨੂੰ ਵੀ 45 ਸਾਲ ਹੋ ਗਿਆ ਕੈਨੇਡਾ ਦੇ ਵਿੱਚ, ਕਹਿੰਦੀ ਵੀ ਸਤੰਬਰ ਤੁਹਾਡਾ ਪ੍ਰੋਗਰਾਮ ਸੁਣਦੇ ਹੁੰਦੇ ਵੀ ਸਾਡੀ ਕੁੜੀ ਵਿਆਹ ਨੀ ਕਰਦੀ। ਮੈਂ ਕਿਹਾ ਮੈਂ ਇਹ 'ਚ ਕੀ ਕਰ ਸਕਦਾ, ਕਹਿੰਦੇ ਆ ਕਿ ਸਮਝਾ ਦੇਵੋ। ਜਦੋਂ ਗੱਲਬਾਤ ਹੋਈ ਨਾ, ਮੈਂ ਹੁਣ ਦੱਸਦਾ ਹੈਗਾ, ਜਦੋਂ ਗੱਲਬਾਤ ਹੋਈ ਨਾ, ਉਹ ਪਤਾ ਲੱਗਾ ਉਹ ਕੁੜੀ ਕਹਿੰਦੀ ਕਿ ਮੇਰਾ ਬਾਪ ਤਾਂ ਸਵੇਰ ਨੂੰ ਸ਼ਾਮ ਨੂੰ ਕੰਮ ਕਰਕੇ ਆ ਕੇ 2 ਪੈਗ ਲਾਉਂਦਾ ਤੇ ਸੌ ਜਾਂਦਾ, ਜਾਂ ਘਰ ਨੀ ਪਹੁੰਚਦਾ ਟਾਈਮ ਸਿਰ। ਉਹ ਫਿਰ ਪਤਾ ਕੀ ਲੱਗਾ, ਕੁੜੀ ਕਹਿੰਦੀ ਵੀ ਮੈਂ ਵਿਆਹ ਕਰਾਵਾਂ ਤੇ ਇਸ ਪੰਜਾਬੀ ਬੰਦੇ ਨਾਲ ਵਿਆਹ ਕਰਾਵਾਂ ਤੇ ਮੇਰਾ ਵੀ ਹਾਲ ਆਹੀ ਹੋਣਾ ਆ। ਕਈ ਵਾਰੀ ਘਰ ਦੀ ਸਿਚੁਏਸ਼ਨ ਐਸੀ ਹੁੰਦੀ ਆ, ਫਿਰ ਯੂਨੀਵਰਸਿਟੀ ਵਿੱਚ ਕਿਸੇ ਨਾਲ ਪਿਆਰ ਪੈ ਜਾਂਦਾ। ਆਪਾਂ ਸਾਰੇ ਹੀ ਰੱਬ ਦੇ ਬੰਦੇ ਆ। ਹਾਂ, ਜੇ ਤੁਸੀਂ ਚਾਹੁੰਦੇ ਆ ਕਿ ਸਾਡਾ ਪੰਜਾਬੀ ਨਾਲ ਇੰਡੀਆ ਵਿੱਚ ਕੰਮ ਕੀ ਆਏ ਇੱਥੇ, ਇੱਥੇ ਫਿਰ ਕਰਨ ਕੀ ਆਏ ਆਪਣਾ ਦੇਸ਼ ਛੱਡ ਕੇ। ਸੋ ਪਤਾ ਨੀ ਕਿਹੜੇ ਵੇਲੇ ਕੀ ਹੋ ਜਾਣਾ, ਹਰ ਇੱਕ ਦਾ ਸਾਥ ਦਿਆ ਕਰੋ। ਅਸੀਂ ਹਰ ਇੱਕ ਚਾਹੁੰਦਾ ਵੀ ਸਾਡੀ ਕਮਿਊਨਿਟੀ ਵਿੱਚ ਸਾਡੇ ਬੱਚਿਆਂ ਦਾ ਵਿਆਹ ਹੋਵੇ। ਸੋ ਕਈ ਵਾਰੀ ਹੋ ਜਾਂਦਾ, ਮੈਂ ਬਹੁਤ ਲੱਕੀ ਆ, ਮੇਰੇ ਬੱਚੇ ਇੱਥੇ ਦੇ ਬੋਰਨ ਨੇ, ਜਦੋਂ ਮੇਰੇ ਮਾਂ ਬਾਪ ਬਿਮਾਰ ਹੋਏ ਆ ਤੇ ਉਹਨਾਂ ਨੇ ਡਾਈਪਰ ਚੇਂਜ ਕੀਤੇ, ਮੈਨੂੰ ਹੋਰ ਕੀ ਚਾਹੀਦਾ। ਸੋ ਪਤਾ ਨੀ ਕਈਆਂ ਦੇ ਬੱਚੇ ਚੰਗੇ ਆ, ਕਈਆਂ ਦੇ ਬੱਚੇ ਹੈਲਪ ਕਰਦੇ ਨਹੀਂ ਕਰਦੇ। ਆਪਾਂ ਇੱਕ ਦੂਜੇ ਦਾ ਸਾਥ ਦਈਏ, ਇੱਕ ਵਧੀਆ ਕਮਿਊਨਿਟੀ ਬਣਾਈਏ। ਪਰ ਇੱਥੇ ਆ ਕੇ ਥੋੜੇ ਸਾਲ ਹੋਰ ਵੇਟ ਕਰ ਲਓ, ਇਹਨਾਂ ਦਾ ਇਹ ਨੀ ਪਤਾ ਹੋਣਾ ਆਪਣੇ ਪਿੰਡ ਦੀ ਕੁੜੀ ਆ ਤੇ ਕਿਹਦੀ ਕੁੜੀ ਆ।
1: ਚਲੋ, ਥੈਂਕ ਯੂ ਸੋ ਮਚ ਨੰਬਰ ਸਾਹਿਬ। ਸੋ ਸਵੇਰੇ ਤੁਸੀਂ ਸੁਣੋਗੇ 6 ਤੋਂ 7 ਵਿਰਾਸਤ 'ਚ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਜੀ ਦੇ ਨਾਲ, ਬਹੁਤ ਕਮਿਊਨਿਟੀ ਇਸ਼ੂਜ਼, ਪੋਲੀਟੀਕਲ ਦੁਨੀਆ ਦੇ ਵਿੱਚ ਕੀ ਹੋ ਰਿਹਾ ਤੇ ਹੋਰ ਵੱਖਰੇ ਵੱਖਰੇ ਤੁਸੀਂ ਵਿਚਾਰ ਸੁਣੋਗੇ ਸਵੇਰੇ 6 ਤੋਂ 7। ਸੋ ਤੰਬੜ ਸਾਹਿਬ, ਮਿਲਦੇ ਹਾਂ ਸਵੇਰੇ। ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਸਾਡੇ ਨਾਲ ਜੁੜ ਚੁੱਕੇ ਨੇ ਦ ਵਨ ਐਂਡ ਓਨਲੀ ਸਰਾਸ਼। ਸਰਾਸ਼ ਜੀ, ਕਿਵੇਂ ਹੋ?
4: ਥੈਂਕਸ, ਸਤਿ ਸ਼੍ਰੀ ਅਕਾਲ ਜੀ।
1: ਕੀ ਬਣਦਾ?
4: ਵਧੀਆ ਜੀ, ਵਧੀਆ ਜੀ, ਸ਼ੋਅ ਸੁਣ ਰਿਹਾ ਸੀ ਪੂਰਾ।
1: ਕੀ ਬਾਤ ਹੈ, ਤੁਸੀਂ ਥੈਂਕ ਯੂ ਸਰ, ਸੋ ਸ਼ੋਅ ਸੁਣਦੇ ਵੀ ਹੋ ਤੇ ਮੀਨਸ ਅ ਲੋਟ। ਸੋ ਸਰਾਸ਼, ਬੜੇ ਲੋਕੀ ਸੋਚਦੇ ਆ ਯਾਰ ਕਿ ਗਵਰਨਮੈਂਟ ਐਜੂਕੇਸ਼ਨ ਲਈ ਫੰਡਿੰਗ ਕਿਉਂ ਦਿੰਦੀ ਆ ਤੇ ਯਾਰ ਸਾਨੂੰ ਪੈਸੇ ਮਿਲ ਰਹੇ ਆ ਜਿਹੜੇ ਵਾਪਸ ਨਹੀਂ ਕਰਨੇ, ਇਹ ਕਿਵੇਂ ਹੋ ਸਕਦਾ? ਇਹਦੇ ਵਿੱਚ ਤਾਂ ਕੋਈ ਕੈਚ ਹੋਊਗਾ, ਕੋਈ ਹੇਰਾ ਫੇਰੀ ਹੈ, ਦੱਸੋ ਥੋੜਾ ਜਿਹਾ ਕਲੀਅਰ ਕਰੋ।
4: ਹਾਂਜੀ, ਲਾਈਕ ਐਸੇ ਬੜੀ ਤਰੀਕੇ ਕੀ ਲਾਈਕ ਗਵਰਨਮੈਂਟ ਫੰਡਿੰਗ ਕਰਤੀ ਹੈ, ਜਹਾਂ ਪੇ ਆਈ ਥਿੰਕ ਮੇਰੇ ਹਿਸਾਬ ਸੇ ਨਹੀਂ ਵੀ ਕਰਨੀ ਚਾਹੀਏ। ਜੈਸੇ ਗਵਰਨਮੈਂਟ 965 ਮਿਲੀਅਨ ਗਵਰਨਮੈਂਟ ਜੈਂਡਰ ਇਕੁਆਲਿਟੀ ਪੇ ਖਰਚ ਕਰਤੀ ਹੈ, ਵਿਦ ਇਨ ਕੈਨੇਡਾ ਨਹੀਂ, ਆਊਟਸਾਈਡ ਕੈਨੇਡਾ। ਅਬ ਏਸ਼ੀਅਨ ਕਾਲਜ ਫਾਰ ਵੁਮੈਨ ਇਨ ਅਫਗਾਨਿਸਤਾਨ ਕੋ 5 ਮਿਲੀਅਨ ਕੀ ਫੰਡਿੰਗ ਗਈ ਹੈ, ਔਰ ਵੀਅਤਨਾਮ ਮੈਂ ਜੈਸੇ ਬਤਾਤਾ ਹੂੰ 8.2 ਮਿਲੀਅਨ ਫਾਰ ਜੈਂਡਰ ਇਕੁਆਲਿਟੀ ਇਨ ਰਾਈਸ ਫਾਰਮਿੰਗ ਗਈ ਹੈ, ਔਰ ਇੱਕ ਡਿਪਾਰਟਮੈਂਟ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਕਾ, ਉਸਕਾ ਬਜਟ ਹੈ $7 billion ਕਾ ਈਅਰਲੀ ਟੂ ਸਪੈਂਡ ਮਨੀ, ਨਾਟ ਇਨਸਾਈਡ ਕੈਨੇਡਾ, ਆਊਟਸਾਈਡ ਕੈਨੇਡਾ। ਸੋ ਗਵਰਨਮੈਂਟ ਵਹਾਂ ਪੇ ਇਨਵੈਸਟ ਕਰ ਸਕਤੀ ਹੈ ਜੀ, ਇਤਨਾ ਜ਼ਿਆਦਾ, ਤੋ ਗਵਰਨਮੈਂਟ ਐਜੂਕੇਸ਼ਨ ਮੈਂ ਕਿਉਂ ਨਹੀਂ ਇਨਵੈਸਟ ਕਰਤੀ?
1: ਸਹੀ ਬਾਤ ਹੈ, ਸਹੀ ਬਾਤ।
4: ਸੋ ਦੇਰ ਇਜ਼ ਨੋ ਕੈਚ ਇਨ ਇਟ, ਆਪ ਇਨਰੋਲ ਕਰੇ, ਔਰ 2-3 ਮਹੀਨੇ ਹੀ ਰਹਿ ਗਏ ਹੈ, ਉਸਕੇ ਬਾਅਦ ਗ੍ਰਾਂਟਸ ਵਰਡ ਨਹੀਂ ਯੂਜ਼ ਹੋਗਾ, ਇਤਨਾ ਸਿਰਫ ਲੋਨ ਯੂਜ਼ ਹੋਗਾ, ਕਿਉਂਕਿ ਗਵਰਨਮੈਂਟ ਗ੍ਰਾਂਟਸ ਮੈਂ ਕੱਟ ਰਹੀ ਹੈ 1 ਅਗਸਤ ਕੇ ਬਾਅਦ ਸੇ। ਤੋ ਅਭੀ ਇਨਰੋਲ ਕਰੇ, ਸਕਿੱਲ ਅਭੀ ਹਾਸਿਲ ਕਰੇ, ਔਰ 30 ਸੇ ਲੈ ਕੇ 100,000 ਕੀ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੈਂ ਕਰੇ ਡਾਇਰੈਕਟਲੀ, ਜਿਸਕਾ ਅਪਰੋਕਸੀਮੇਟਲੀ ਹਾਫ ਪੈਸਾ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ।
1: ਸਰਾਸ਼ ਦਾ ਨੰਬਰ ਮੈਂ ਪਹਿਲਾਂ ਦੇ ਦਵਾਂ, 4372643175। ਸਰਾਸ਼, ਇਹ ਜੋ ਗਵਰਨਮੈਂਟ ਦੇ ਕੋਰਸਿਸ ਨੇ, ਇਹਦੀ ਐਲੀਜੀਬਿਲਿਟੀ ਕੀ ਹੈ, ਥੋੜ੍ਹੇ ਦੱਸੋ ਤੇ ਕਿਹਨੂੰ ਕਿਹਨੂੰ ਵੀ ਗ੍ਰਾਂਟਸ ਮਿਲ ਸਕਦੀਆਂ?
4: ਹਾਂਜੀ, ਲਾਈਕ ਹਮਨੇ ਇਤਨੀ ਮਿਹਨਤ ਕਰੀ ਹੈ ਕੈਨੇਡਾ ਮੈਂ ਸਟੇਟਸ ਲੈਣੇ ਕੇ ਲੀਏ, ਪੀ ਆਰ ਲੈਣੇ ਕੇ ਲੀਏ, ਔਰ ਚਾਹੇ ਪ੍ਰੋਟੈਕਟਿਡ ਪਰਸਨ ਜਾਂ ਸਿਟੀਜ਼ਨਸ਼ਿਪ ਕੇ ਲੀਏ, ਤੋ ਇਸ ਲਈ ਸਿਰਫ ਗਈ ਲੋਕ ਐਲੀਜੀਬਲ ਹੈ, ਡਾਕੂਮੈਂਟ ਵਾਲੇ ਐਲੀਜੀਬਲ ਨਹੀਂ ਹੈ, ਔਰ ਇਸਮੇ ਸਿਟੀ ਮੈਟਰ ਨਹੀਂ ਕਰਤੀ। ਕਿਉਂ? ਕਿਉਂਕਿ ਫੁਲੀ ਆਨਲਾਈਨ ਕੋਰਸਿਸ ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਉ ਕਰ ਰੱਖਾ ਹੈ ਫੁਲੀ ਆਨਲਾਈਨ ਕੋਰਸਿਸ ਕੋ ਟੂ ਬੀ ਐਲੀਜੀਬਲ ਫਾਰ ਗਵਰਨਮੈਂਟ ਫੰਡਿੰਗ। ਤੋ ਇਸ ਲਈ ਕਿਤਨੇ ਹੀ ਕਲਾਇੰਟਸ ਘਰ ਕੇ ਕੰਫਰਟ ਸੇ ਅਟੈਂਡ ਕਰ ਰਹੇ ਹੈ, ਔਰ ਏਜ ਲਿਮਿਟ ਕੁਛ ਹੈ ਨਹੀਂ, 30, 40, 50, 70 ਈਅਰਸ ਕੇ ਕਲਾਇੰਟਸ ਹੈ, ਐਸੇ ਵੀ ਹੈ ਜੋ ਪੈਨਸ਼ਨ ਪੇ ਹੈ, ਔਰ ਪਹਿਲੇ ਖੁਦ ਇਨਰੋਲ ਹੋਤੇ ਹੈ, ਫਿਰ ਆਪਣੇ ਸਿਸਟਰ ਕੋ ਇਨਰੋਲ ਕਰਾਤੇ ਹੈ, ਫਿਰ ਆਪਣੇ ਮੰਮੀ ਪਾਪਾ ਕੋ ਇਨਰੋਲ ਕਰਾਤੇ ਹੈ, और फंडिंग भी हासिल कर रहे हैं, स्किल भी हासिल कर रहे हैं। हेलो
1: नंबर एक बार फिर 4372643175 एंड सनाश किन्ने एक परसेंट लोकी ने जिहड़े थोड़े ऑफिस आउंदे ने ते कहंदे हां भई असीं लैनी है ये ग्रांट
4: 88% हमने आज यही असेसमेंट।
1: अच्छा आपके पास सनाश आप नंबर्स के ऊपर बहुत जोर लगाते हो है 88%।
4: हाँ जी आज हम नोटिस कर रहे थे हम स्टैटिस्टिक्स रखते हैं चीजों को ट्राई करते रखने का, तो हमने नोटिस करा कि अगर 10 क्लाइंट आ रहे हैं तो 8.8 तो रिटेन है, मतलब आप टाइम निकाल के आ रहे हैं, आपको इतनी इन्फॉर्मेशन फोन पे लाइक रेट पे मिल जाता है आपको।
1: हाँ।
4: फिर आप बंद बना के आते हैं कि ऐसा कुछ होगा, वही निकलता है उससे बढ़िया निकलता है,
1: वेरी गुड,
4: कोई कैच तो यहाँ भी नहीं है वहां भी नहीं है, ऑन द एयर भी नहीं है ऑफ द एयर भी नहीं है। और देखिए जितना ट्रांसपेरेंट काम है, ट्रांसपेरेंसी से हम कर रहे हैं 7 ईयर्स हो गए, डॉक्यूमेंट सारे असली लगते हैं, कुछ हेरा फेरी है नहीं, सिंपल सा गवर्नमेंट का कैलकुलेटर है, फोन करोगे बताएंगे इतनी फंडिंग बनती है इतनी नहीं बनती, कोई चेंज हो नहीं सकता, कोई सेटिंग ही नहीं है ना, और फंडिंग डायरेक्ट आपके अकाउंट में आती है, और क्या चाहिए, जितने केस देखने देखिए जितनी फाइलें देखने देखी आई ऑफिस हजारों देखने हजारों दिखा देंगे।
1: सो सरांश ने दस भी देने के भी किन्ने केसेस किन्ने अप्रूव हुए हैं 4372643175 सरांश नाल दी नाल किन्ने के बैचेस रह गए ने ते गवर्नमेंट कट कर रही है ना ग्रांट्स नू ते थोड़ी फीस किन्नी है भी दस दियो। थैंक यू।
4: हां जी लाइक सो तीन बैचेस रह गए ने, हुणे एनरोल करो हुणे कॉल करो हुणे ऑफिस आओ, कल भी ऑफिस साडा ओपन है का, लाइक उसके बाद गवर्नमेंट चेंजेस कर रही है। आज अगर फैमिली ऑफ फाइव है, दो बच्चे हैं, तीन बच्चे हैं और हस्बैंड वाइफ हैं, फुली ऑनलाइन कोर्स करते सोखे जे इजी वाले में बात कर रहा हूँ, जो कि टीचर लेड भी और टीचर के विदाउट वाले भी एसएल स्टडी मॉडल पे भी अप्रूव्ड है, गवर्नमेंट ने कर रखे कोर्सेज, तो इसमें आपको 100,000 की फंडिंग बनती है। फैमिली ऑफ फाइव की मैं बात कर रहा हूँ, यहाँ पे फैमिली ऑफ टू है तो $45,000। अब इसमें से हाफ पैसा $50,000 फॉर फैमिली ऑफ फाइव इज नॉन रिफंडेबल ग्रांट्स, और अगर लाइक फैमिली ऑफ टू है तो $22,000 इज नॉन रिफंडेबल ग्रांट्स। लेकिन तीन बैचेस के बाद अगस्त के बाद नेक्स्ट अकेडमिक ईयर से क्या होने वाला है, सिर्फ लोन की बातें होंगी कि भैया जी आपको $1,00,000 का लोन बन रहा है। आज एनरोल करें, आज फायदा उठाएं, आज आप अकाउंटिंग के कोर्स करें, एक कोर्स करने के बाद अपना खुद का स्मॉल बिजनेस स्टार्ट करके हमारे कितने ही क्लाइंट्स अच्छी तरह सेटल हो चुके हैं, तो आप पीछे ना रहें, बहुत लोग की ऑलरेडी लहा ले चुके ने, कॉल करें हुणे कॉल करें 4372643175 काम होने तो बाद थर्टी फीस है कि 199 से 499, कोई परसेंटेज कोई कमीशन नहीं है नहीं है नहीं है। नंबर अगेन 437-264-3175 437-264-3175 437-264-3175।
1: वेरी गुड 4372643175 सरांश बहुत शुक्रिया। नाल दी नाल पैशन रूफिंग नमी रूफ लगवानी है, रूफ दी रिपेयर करवानी है, री रूफिंग है, कोई फ्लैट रूफ कोई मेटल रूफ का काम है, 647-949-9913 पैशन रूफिंग 647-919-9413 पैशन रूफिंग दे मिस्टर गुरलाल भाजी, पैशन रूफिंग दे मिस्टर गुरलाल जी। एक तुसी ढिलों वीडियो नू याद रखो, IPTV ढिलों वीडियो करो, स्ट्रीम भी डाउनलोड करो, करो स्ट्रीम दी तां यार बहुत बल्ले बल्ले है क्योंकि IPL देखो दुनिया जिथे भी बैठे हो एक ही अकाउंट तो 5 डिवाइसिस से करो स्ट्रीम .ca या 905-204-1313। ग्रोसरी करनी है इंडियन फ्रूट लैंड, इंडियन फ्रूट लैंड ग्रोसरी स्टोर नंबर 1 है, वक्रिया वक्रिया लोकेशनस ने ब्रैम्पटन च 5 लोकेशनस, एक ग्वेल्फ एक कैम्ब्रिज, इंडियन फ्रूट लैंड नू याद रखो।

0: ਵਾਹ ਯਾਰ, ਸਿੱਧੂ ਨੀ ਕਿਸੇ ਨੇ ਬਣ ਜਾਣਾ, ਕਮਾਲ ਕਮਾਲ ਕਮਾਲ ਦੀ ਆਵਾਜ਼, ਵੋਕਲ ਚ ਨਾ ਇੰਨਾ ਦਮ ਹੈ ਕਿ ਬੰਦਾ ਭਾਵੇਂ ਜਿੰਨੀ ਵਾਰ ਮਰਜ਼ੀ ਸੁਣ ਲਵੇ, ਸੁਣ ਕੇ ਲੂਹ ਕੰਡੇ ਖੜੇ ਹੁੰਦੇ ਆ। ਇੰਨਾ ਯਾਰ ਦਮਦਾਰ ਵੋਕਲ, ਇੰਨੀ ਕਮਾਲ ਦੀ ਕਲਮ, ਇੰਨੀਆਂ ਕਮਾਲ ਦੀਆਂ ਕੰਪੋਜੀਸ਼ਨ ਤੇ ਥਾਟਸ, ਸੱਚੀ ਵਾਂਸ ਇਨ ਅ ਲਾਈਫ ਟਾਈਮ ਆਰਟਿਸਟ ਯਾਰ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਥੈਂਕ ਯੂ ਸਾਰਿਆਂ ਦਾ ਯਾਰ, ਬੜਾ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ। ਸੋਰੀ ਜੇ ਕਿਸੇ ਨੂੰ ਕੋਈ ਗੱਲ ਗੁੱਲ ਗਲਤ ਲੱਗੀ, ਸਾਡਾ ਦੇਖੋ ਕੋਈ ਮਕਸਦ ਨਹੀਂ ਹੁੰਦਾ, ਬਟ ਇੰਨਾ ਹੈਗਾ ਕਿ ਆਪਾਂ ਥੋੜ੍ਹੇ ਆਪਣੀ ਸੋਚ ਨੂੰ ਬਰੋਡਨ ਕਰੀਏ ਮੇਰੇ ਖਿਆਲ ਮੁਤਾਬਕ, ਅਤੇ ਸਾਰੇ ਠੀਕ ਰਹਾਂਗੇ। ਅਤੇ ਸਾਡੇ ਨਾਲ ਸੁੱਖ ਭਾਅ ਜੀ ਜੁੜਿਆ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਲੋਕੇਸ਼ਨ ਤੋਂ। ਇੱਕ ਵਾਰ ਫਿਰ ਸੁੱਖ ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਜਿਹੜੀ ਆ ਬਹੁਤ ਸਾਰੀ ਫਲੋਰ ਕਲੀਅਰੈਂਸ ਸੇਲ ਜਿਹੜੀ ਲੱਗਣ ਜਾ ਰਹੀ ਆ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਬਲੋ ਦਾ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਫਲੋਰ ਮਾਡਲ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਸਾਡੇ ਕੋਲ ਨਿਊ ਅਰਾਈਵਲਸ ਆ ਰਹੇ ਨੇ, ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ। ਤੇ ਇੱਕ ਮੈਂ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇਣਾ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲੱਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 18-1900 ਸੀ, ਸਿਰਫ 599 ਦਾ ਰਿਕਲਾਈਨਰ ਸੋਫਾ ਸੈੱਟ 599 ਦਾ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਤੇ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਕਿਸੇ ਨੂੰ ਨਸ਼ੇ ਦੀ ਐਡਿਕਸ਼ਨ ਹੋ ਗਈ ਹੈ, ਨਸ਼ਾ ਛੱਡਿਆ ਨਹੀਂ ਜਾ ਰਿਹਾ, ਆਸ ਦੀ ਕਿਰਨ, ਆਸ ਦੀ ਕਿਰਨ ਦੇ ਤੁਸੀਂ ਸਾਡੇ ਆਪਣੇ ਬਈ ਲਖਬੀਰ ਸਿੰਘ MD ਬਾਈ ਜੀ ਨੂੰ ਯਾਦ ਰੱਖੋ। ਆਸ ਦੀ ਕਿਰਨ 9851-54-5448-9915-1-54548, ਆਸ ਦੀ ਕਿਰਨ, ਆਸ ਦੀ ਕਿਰਨ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਇੰਸਟਾਗ੍ਰਾਮ ਪੇਜ ਆ PUNJABILEHRAN, ਕੋਈ ਵੀ ਨੰਬਰ ਲੈਣੇ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਜਾਂ ਪੰਜਾਬੀ ਦਾ ਨਾਲ ਐਡ ਕਰਨੀ ਆ, ਜਾਂ ਤਾਂ ਇੰਸਟਾਗ੍ਰਾਮ, ਜਾਂ ਸਾਨੂੰ ਕਾਲ ਟੈਕਸਟ ਵਟਸਐਪ ਕਰ ਲਿਆ ਕਰੋ 647-1557-6475-04-1557। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987, 6477-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
2: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565, ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
0: ਕਿਆ ਬਾਤ ਹੈ, ਸੋ ਜ਼ਰੂਰ ਯਾਰ ਤੁਸੀਂ ਯਾਦ ਰੱਖੋ। ਅਤੇ ਇੱਕ ਤੁਹਾਨੂੰ ਮੈਸੇਜ, ਰਾਜਧਾਨੀ ਸਵੀਟਸ ਦਾ ਦੇ ਦਈਏ ਨੰਬਰ 1,

0: multiple locations in GTA. For more information, visit rajdhanisweets.ca.
1: ओ दिल चोरी साडा हो गया ओए की करिए सो दिल चोरी हो जाता है जदों थोड़ा टैक्स रीफंड घट जाता है पर हुण नहीं शैलजा ऊजा सीपीए दे नाल थोड़े हक दे पैसे तुहानू वापस मिलणगे परसनल टैक्स होवे बिजनेस फाइलिंग होवे बिजनेस इनकॉर्पोरेट करवाउणा है एचएसटी अते जीएसटी फाइलिंग या सीआरए दे नोटिस हर प्रॉब्लम दा सलूशन शैलजा ऊजा ट्रक ड्राइवरों उबर ड्राइवरों डॉक्टरों डेंटिस्टों रियल्टरों अज ही कॉल करो अपनी मेहनत की कमाई नूं बचाओ ते अपने टैक्सेस फाइल करो बहुत ही सही तरीके दे नाल मैक्सिमम रीफंड्स दे लई शैलजा ओजा बहुत सारे क्लाइंट्स दे ऑडिट भी जित चुके ने लखां डॉलर बचा के दिते आ बड़े लोगों के ऑनेस्ट एक्सपीरियंस ते डेडीकेटेड सर्विस शैलजा ओजा सीपीए 416-409-3252 इंडिया जाना इंडिया तो आना पाकिस्तान जाना पाकिस्तान तो आना दुआबा ट्रैवल दी सर्विस है नंबर वन दुआबा ट्रैवल दे अमन ते सौरव जी नू कॉल करो 9057967800 दुआबा ट्रैवल 9057967800 दुआबा ट्रैवल एंड टूर दी टीम थोड़े लिए हाजिर है राजवंत कौर गड्डिया घर की इंश्योरेंस करवानी है ना राजवंत 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ 25% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਕੌਰ ਜੀ ਤੁਹਾਨੂੰ ਹੈਲਪ ਕਰਨਗੇ ਰਾਜਵੰਤ ਦਾ ਨੰਬਰ ਹੈ 6476744735 ਰਾਜਵੰਤ ਕੌਰ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਰਾਜਵੰਤ ਰਾਜਵੰਤ ਰਾਜਵੰਤ ਕੌਰ ਨੂੰ ਯਾਦ ਰੱਖੋ सो प्रोग्राम पंजाबी दा ना सुन लई थैंक यू सुनते रहो रेडियो उडान भी साढ़े नाल प्रभ संधु भी स्टूडियो जुड़ चुके ने बड़ी जल्द रेडियो उडान ते फिर पंजाबी सांझ डॉक्टर साहब ते दलबीर कथोरिया जी लैके हाजिर है सवेरे 4 तो लैके 5 बजे तक हरजीत झंझुआ साहब सवेरे 5 तो 6 शमी भट्ठल जी ते सवेरे 6 तो 7 विरासत रेडियो बलजिंदर तंबड़ साहब हाजिर ने ते सवेरे 7 तो 8 पंजाबी लहरां ते एक बार फिर हसी हाजिर हाँ जुड़े रहो खबरां दा लाइव बुलेटिन जलंधर तो लैके हाजिर ने प्रोफेसर सुदीप सिंह ढिलों
2: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਪੰਜਾਬ ਦੀ ਸਿਆਸਤ ਵਿੱਚ ਲੰਘੇ ਕੱਲ ਇੱਕ ਵਾਰ ਫਿਰ ਇੱਕ ਵੱਡੀ ਹਲਚਲ ਹੋਈ ਹੈ ਖਾਸ ਕਰ ਪੰਥਕ ਸਿਆਸਤ ਵਿੱਚ ਤੇ ਅਕਾਲੀ ਦਲਾਂ ਦੇ ਏਕੇ ਦੀ ਕਵਾਇਦ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦੋਂ ਹਲਕਾ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਦੇ ਅਹੁਦਿਆਂ ਦੇ ਨਾਲ ਨਾਲ ਦੋਵਾਂ ਧੜਿਆਂ ਵਿੱਚ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਬਾਦਲ ਧੜੇ ਵਿੱਚ ਗੱਠਜੋੜ ਕਰਵਾਉਣ ਲਈ ਬਣਾਈ ਗਈ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਦੇ ਅਹੁਦੇ ਤੋਂ ਵੀ ਤਿਆਗ ਪੱਤਰ ਦੇ ਦਿੱਤਾ ਹੈ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਸੰਦੇਸ਼ ਰਾਹੀਂ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਕੀਮਤ ਉੱਤੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਰਗੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਹਿੱਸਾ ਨਹੀਂ ਬਣਨਗੇ ਮਨਪ੍ਰੀਤ ਸਿੰਘ ਇਆਲੀ ਨੇ ਅਸਤੀਫਾ ਦੇਣ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਆਖਿਆ ਕਿ ਉਹ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਭਾਵਨਾ ਤਹਿਤ ਪੰਥਕ ਇਕੱਠ ਅਤੇ ਭਰਤੀ ਮੁਹਿੰਮ ਦਾ ਹਿੱਸਾ ਬਣੇ ਸਨ ਉਹਨਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਅਜਿਹੇ ਆਗੂਆਂ ਨੂੰ ਵੱਡੇ ਅਹੁਦੇ ਦੇ ਕੇ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਾਰਟੀ ਦੀ ਅਗਵਾਈ ਅਤੇ ਅਹੁਦਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਸ਼ਮੂਲੀਅਤ ਕਾਰਨ ਪਾਰਟੀ ਦੇ ਵਰਕਰਾਂ ਅਤੇ ਸਿੱਖ ਸੰਗਤ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਇਆਲੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਨਜ਼ਦੀਕੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਤੋਂ ਵੀ ਅਸੰਤੁਸ਼ਟ ਸਨ ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਵਿਚਾਲੇ ਸਿਆਸੀ ਗੱਠਜੋੜ ਕਰਵਾਉਣ ਲਈ ਵੀ ਸਰਗਰਮ ਰਹੇ ਸਨ ਪਰ ਬੀਤੀ 17 ਮਈ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵਿਚਾਰਕ ਮਤਭੇਦਾਂ ਕਾਰਨ ਇਸ ਤਾਲਮੇਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਇਆਲੀ ਨੇ ਵੀ ਵੱਡਾ ਕਦਮ ਚੁੱਕਦੇ ਹੋਏ ਨਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦੇ ਦਿੱਤਾ। ਮਨਪ੍ਰੀਤ ਸਿੰਘ ਇਆਲੀ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ, ਖਾਸ ਕਰਕੇ ਪੰਥਕ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਇੱਕ ਇੱਕ ਕਰਕੇ ਕਈ ਆਗੂ ਅੱਡ ਹੁੰਦੇ ਜਾ ਰਹੇ ਨੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਉਂਦੀ 31 ਮਈ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਕਾਨਫਰੰਸ ਸੱਦਣ ਦਾ ਐਲਾਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਐਕਟ ਵਿੱਚ ਦਰਜ ਕੁੱਝ ਮੱਦਾਂ ਅਤੇ ਵਰਤੀ ਗਈ ਸ਼ਬਦਾਵਲੀ ਸਿੱਖ ਸਿਧਾਂਤਾਂ ਅਤੇ ਭਾਵਨਾਵਾਂ ਨਾਲ ਮੇਲ ਨਹੀਂ ਖਾਂਦੀ, ਜਿਸ ਕਰਕੇ ਸਿੱਖ ਸੰਗਤਾਂ ਦਾ ਰੋਸ ਪਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪਿਛਲੇ ਦਿਨਾਂ ਦੌਰਾਨ ਵੱਖ ਵੱਖ ਥਾਵਾਂ ਉੱਤੇ ਹੋਈਆਂ ਪੰਥਕ ਮੀਟਿੰਗਾਂ ਵਿੱਚ ਇਹ ਮੰਗ ਉੱਠੀ ਸੀ ਕਿ ਇਸ ਗੰਭੀਰ ਮਸਲੇ ਉੱਤੇ ਸਮੂਹ ਸਿੱਖ ਜਥੇਬੰਦੀਆਂ ਦਾ ਇੱਕ ਵਿਸ਼ਾਲ ਇਕੱਠ ਬੁਲਾਇਆ ਜਾਵੇ। ਉਹਨਾਂ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਸੰਪਰਦਾਵਾਂ, ਉਦਾਸੀ ਸੰਪਰਦਾ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਇਸ ਕਾਨਫਰੰਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਧਾਮੀ ਨੇ ਇੱਕ ਵਾਰ ਫਿਰ ਇਹੀ ਕਿਹਾ ਕਿ ਸਿੱਖਾਂ ਨਾਲ ਸੰਬੰਧਿਤ ਕਿਸੇ ਵੀ ਕਾਨੂੰਨ ਵਿੱਚ ਸੋਧ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਸਰਕਾਰ ਨੇ ਅਜਿਹਾ ਨਹੀਂ ਕੀਤਾ। ਦੇਸ਼ ਦੇ ਕਈ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਪੈਟਰੋਲ ਡੀਜ਼ਲ ਦੀ ਕਿੱਲਤ ਹੋਣ ਸੰਬੰਧੀ ਚਰਚਾ ਤੇਜ਼ ਹੋਣ ਲੱਗ ਪਈ ਹੈ। ਪੰਜਾਬ ਦੇ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇੱਕ ਹੰਗਾਮੀ ਪੱਤਰ ਭੇਜ ਕੇ ਤੇਲ ਦੇ ਸਟਾਕ ਦੀ ਪੂਰਤੀ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ, ਜਿਸ ਕਾਰਨ ਸੂਬੇ ਭਰ ਵਿੱਚ ਰਿਟੇਲ ਆਊਟਲੈਟ ਯਾਨੀ ਕਿ ਪੰਪ ਖਾਲੀ ਹੋ ਰਹੇ ਨੇ। ਖਾਸ ਕਰਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਵੱਲੋਂ ਚਲਾਏ ਜਾ ਰਹੇ ਪੰਪ ਇਸ ਸੰਬੰਧੀ ਦੱਸੇ ਗਏ ਨੇ। ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਨੂੰ ਸੰਬੋਧਿਤ ਕੀਤੇ ਗਏ ਸਖ਼ਤ ਸ਼ਬਦਾਂ ਵਾਲੇ ਪੱਤਰ ਵਿੱਚ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਪੰਜਾਬ ਨੇ ਇਸ਼ਾਰਾ ਕੀਤਾ ਹੈ ਕਿ ਪ੍ਰਚਲਿਤ ਕੈਸ਼ ਐਂਡ ਕੈਰੀ ਪ੍ਰਣਾਲੀ ਦੇ ਤਹਿਤ ਡੀਲਰਾਂ ਦੁਆਰਾ ਆਪਣੇ ਖਾਤਿਆਂ ਵਿੱਚ ਲੋੜੀਂਦੀ ਪੇਸ਼ਗੀ ਰਕਮ ਯਾਨੀ ਕਿ ਐਡਵਾਂਸ ਪੇਮੈਂਟ ਬਰਕਰਾਰ ਰੱਖਣ ਦੇ ਬਾਵਜੂਦ ਤੇਲ ਦੀ ਸਪਲਾਈ ਵਿੱਚ ਲਗਾਤਾਰ ਦੇਰੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਈ ਪੈਟਰੋਲ ਪੰਪਾਂ ਉੱਤੇ ਤੇਲ ਦੀ ਭਾਰੀ ਕਮੀ ਹੋ ਗਈ ਹੈ ਅਤੇ ਪੰਪ ਵਾਰ ਵਾਰ ਖਾਲੀ ਯਾਨੀ ਕਿ ਡਰਾਈ ਆਊਟ ਹੋ ਰਹੇ ਨੇ, ਜਿਸ ਕਾਰਨ ਪਰੇਸ਼ਾਨੀ ਅਤੇ ਲੋਕਾਂ ਨੂੰ ਵੀ ਅਸੁਵਿਧਾ ਹੋ ਰਹੀ ਹੈ। ਪਿਛਲੇ ਹਫਤੇ ਦੌਰਾਨ ਦੋ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ ਤੇ ਇਸ ਨੂੰ ਲੈ ਕੇ ਵੀ ਲੋਕਾਂ ਅੰਦਰ ਹੜਕੰਪ ਮਚਿਆ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜਿਸ ਲਈ ਸੂਬਾ ਸਰਕਾਰ ਨੇ 3 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਜਲਦੀ ਹੀ ਕੇਂਦਰ ਸਰਕਾਰ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉੱਤੇ ਰੱਖਣ ਦੀ ਮਨਜ਼ੂਰੀ ਦੇ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਉੱਤੇ ਪਹੁੰਚੇ ਸਨ। ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਨੂੰ ਦੇਸ਼ ਦੇ ਨੌਜਵਾਨਾਂ ਲਈ ਪਾਇਲਟ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸ ਕੋਲ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਦੋ ਸਰਕਾਰੀ ਹਵਾਬਾਜ਼ੀ ਕਲੱਬ ਪਹਿਲਾਂ ਹੀ ਕਾਰਜਸ਼ੀਲ ਨੇ, ਜਿੱਥੇ ਨੌਜਵਾਨ ਪਾਇਲਟ ਵਜੋਂ ਅਤੇ ਹਵਾਈ ਅੱਡੇ ਨਾਲ ਸੰਬੰਧਿਤ ਹੋਰ ਨੌਕਰੀਆਂ ਲਈ ਸਫਲਤਾਪੂਰਵਕ ਸਿਖਲਾਈ ਲੈ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਭਵਿੱਖ ਵਿੱਚ ਹਵਾਈ ਅੱਡੇ ਦੇ ਟਰਮੀਨਲ ਅਤੇ ਐਪਰਨ ਦਾ ਵਿਸਥਾਰ ਕਰਨ ਲਈ ਕਾਫੀ ਜ਼ਮੀਨ ਮੌਜੂਦ ਹੈ। ਉਹਨਾਂ ਕਿਹਾ ਕਿ ਲੁਧਿਆਣੇ ਦੇ ਵਪਾਰੀਆਂ ਵੱਲੋਂ ਦੁਪਹਿਰ ਦੀਆਂ ਉਡਾਣਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਸੰਬੰਧਿਤ ਧਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵੱਲੋਂ ਲਾਏ ਗਏ ਐਂਟਰੀ ਟੋਲ ਬੈਰੀਅਰਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਅਤੇ ਹਿਮਾਚਲ ਦੇ ਇਸ ਐਂਟਰੀ ਟੋਲ ਬੈਰੀਅਰ ਦਾ ਵਿਰੋਧ ਕਰ ਰਹੇ ਸੰਘਰਸ਼ ਮੋਰਚੇ ਨੇ ਪੰਜਾਬ ਸਰਕਾਰ ਨੂੰ ਇੱਕ ਨਵੀਂ ਤਫਸੀਲੀ ਨੀਤੀ ਦਾ ਖਰੜਾ ਯਾਨੀ ਕਿ ਡਰਾਫਟ ਸੌਂਪਿਆ ਹੈ। ਇਸ ਵਿੱਚ ਪੰਜਾਬ ਅੰਦਰ ਦਾਖਲ ਹੋਣ ਵਾਲੇ ਹਿਮਾਚਲ ਪ੍ਰਦੇਸ਼ ਦੇ ਨੰਬਰਾਂ ਵਾਲੇ ਵਾਹਨਾਂ, ਜਿਹਨਾਂ ਵਿੱਚ ਪ੍ਰਾਈਵੇਟ ਵਾਹਨ, ਸਰਕਾਰੀ ਗੱਡੀਆਂ, ਹਿਮਾਚਲ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ਅਤੇ ਭਾਰੀ ਵਪਾਰਕ ਵਾਹਨ ਸ਼ਾਮਲ ਨੇ, ਉਹਨਾਂ ਉੱਤੇ ਵੀ ਬਰਾਬਰ ਦਾ ਐਂਟਰੀ ਟੈਕਸ ਲਾਉਣ ਦੀ ਮੰਗ ਕੀਤੀ ਗਈ ਹੈ। ਸੰਘਰਸ਼ ਮੋਰਚੇ ਵੱਲੋਂ ਤਿਆਰ ਕੀਤੇ ਗਏ ਨਵੇਂ ਪ੍ਰਸਤਾਵ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਰਜਿਸਟਰਡ ਨਿੱਜੀ ਕਾਰਾਂ ਤੋਂ ਪ੍ਰਤੀ ਐਂਟਰੀ ਦਾਖਲੇ ਲਈ 700 ਰੁਪਏ ਤੱਕ, ਹਿਮਾਚਲ ਸਰਕਾਰ ਦੀਆਂ ਸਰਕਾਰੀ ਗੱਡੀਆਂ ਅਤੇ ਸੁਰੱਖਿਆ ਕਾਫਲਿਆਂ ਤੋਂ 5,000 ਰੁਪਏ ਤੱਕ, ਹਿਮਾਚਲ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ਤੋਂ 3,000 ਰੁਪਏ ਤੱਕ ਅਤੇ ਭਾਰੀ ਮਾਲ ਵਾਹਨਾਂ ਤੋਂ 2,700 ਰੁਪਏ ਤੱਕ ਦਾ ਟੈਕਸ ਲਿਆ ਜਾਵੇ, ਇਹ ਮੰਗ ਕੀਤੀ ਗਈ ਹੈ। ਇਸ ਨਾਲ ਹੀ ਪ੍ਰਸਤਾਵ ਵਿੱਚ ਪੰਜਾਬ ਮੋਟਰ ਟਰਾਂਸਪੋਰਟ ਵਹੀਕਲਸ ਐਕਟ 1992 ਵਿੱਚ ਬਦਲਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਟੋਲ ਟੈਕਸ ਸਿਰਫ ਕੁਝ ਵਪਾਰਕ ਗੱਡੀਆਂ ਤੱਕ ਸੀਮਿਤ ਨਾ ਰਹੇ, ਸਗੋਂ ਹਰ ਤਰ੍ਹਾਂ ਦੇ ਮਸ਼ੀਨੀ ਵਾਹਨਾਂ ਤੋਂ ਵਸੂਲਿਆ ਜਾ ਸਕੇ। ਮੋਰਚੇ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੀਆਂ ਗੱਡੀਆਂ ਉੱਤੇ ਇੰਨਾ ਭਾਰੀ ਟੈਕਸ ਲਾਉਣ ਦੀ ਮੰਗ ਇਸ ਲਈ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਸ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ ਜੋ ਪਿਛਲੇ 23 ਤੋਂ ਵੱਧ ਸਾਲਾਂ ਤੋਂ ਹਿਮਾਚਲ ਦੇ ਐਂਟਰੀ ਟੋਲ ਕਾਰਨ ਚੱਲ ਰਹੇ ਨੇ। ਹੁਣ ਤੁਹਾਨੂੰ ਖਬਰ ਸੁਣਾਉਂਦੇ ਹਾਂ ਪੰਜਾਬ ਵਿੱਚ ਮਿਲਾਵਟ ਦਾ ਇੱਕ ਹੋਰ ਵੱਡਾ ਸਬੂਤ ਜੋ ਸਾਹਮਣੇ ਆਇਆ, ਖਾਣ ਪੀਣ ਦੀਆਂ ਵਸਤਾਂ ਕਿਵੇਂ ਸ਼ੁੱਧ ਨਹੀਂ ਰਹੀਆਂ ਅਤੇ ਮਿਲਾਵਟ ਵੱਧਦੀ ਜਾ ਰਹੀ ਹੈ, ਉਸ ਬਾਰੇ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਚਿੰਤਾ ਬਣੀ ਹੈ। ਆਪਣੀ ਅਮੀਰ ਖਾਣ ਪੀਣ ਦੀ ਪਰੰਪਰਾ ਤੇ ਖਾਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਲਈ ਮਸ਼ਹੂਰ ਪੰਜਾਬ ਤੋਂ ਇੱਕ ਹੋਰ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ। ਸੂਬੇ ਵਿੱਚ ਲਏ ਗਏ ਦੁੱਧ ਦੇ ਹਰ 3 ਸੈਂਪਲਾਂ ਵਿੱਚੋਂ 1 ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ ਹੋ ਗਿਆ। ਇਹ ਨਤੀਜੇ ਪੰਜਾਬ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਯਾਨੀ ਕਿ FDA ਵੱਲੋਂ ਸਾਂਝੇ ਕੀਤੇ ਗਏ ਨੇ। ਦੁੱਧ ਸੈਂਪਲਿੰਗ ਦੀ ਇੱਕ ਮੁਹਿੰਮ ਚੱਲੀ ਸੀ ਅਤੇ ਇਸ ਦੇ ਨਤੀਜੇ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਲਏ ਗਏ ਦੁੱਧ ਦੇ 204 ਸੈਂਪਲਾਂ ਵਿੱਚੋਂ 68 ਸੈਂਪਲ ਟੈਸਟਾਂ ਵਿੱਚ ਫੇਲ ਹੋ ਗਏ। ਦੁੱਧ ਦਾ ਇੱਕ ਸੈਂਪਲ ਪੀਣ ਲਈ ਅਸੁਰੱਖਿਅਤ ਵੀ ਪਾਇਆ ਗਿਆ। ਦੁੱਧ ਦੀ ਟੈਸਟਿੰਗ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਕਮਿਸ਼ਨਰ ਦੀ ਦੇਖ ਰੇਖ ਹੇਠ ਦੁੱਧ ਦੀ ਸਪਲਾਈ ਚੇਨ ਨਾਲ ਜੁੜੀਆਂ ਵੱਖ ਵੱਖ ਥਾਵਾਂ ਉੱਤੇ 2 ਦਿਨਾਂ ਲਈ ਪੂਰੇ ਸੂਬੇ ਵਿੱਚ ਪਨੀਰ ਦੇ ਸੈਂਪਲ ਭਰਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਵੀ ਹੁਕਮ ਦਿੱਤੇ ਨੇ, ਕਿਉਂਕਿ ਪਨੀਰ ਵੀ ਦੁੱਧ ਤੋਂ ਹੀ ਬਣਾਇਆ ਜਾਂਦਾ ਹੈ। ਸਖ਼ਤ ਚੇਤਾਵਨੀ ਜਾਰੀ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਫੂਡ ਬਿਜ਼ਨਸ ਆਪਰੇਟਰ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006 ਦੇ ਪ੍ਰਬੰਧਾਂ ਮੁਤਾਬਕ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਅਤੇ ਭੋਜਨ ਵਿੱਚ ਮਿਲਾਵਟ ਖੋਰੀ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸੰਬੰਧਿਤ ਅਧਿਕਾਰੀਆਂ ਨੂੰ ਕਰਕੇ ਇਸ ਮੁਹਿੰਮ ਵਿੱਚ ਭਾਈਵਾਲ ਵਜੋਂ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਦਿਨਾਂ ਦੌਰਾਨ ਵਾਧਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਦੁੱਧ ਦੇ ਸੈਂਪਲਾਂ ਵਿੱਚ ਗੜਬੜ ਆਉਣੀ ਆਪਣੇ ਆਪ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਬ੍ਰਾਂਚ ਲੁਧਿਆਣਾ ਨੇ 12 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਮਾਮਲੇ ਵਿੱਚ ਬਿਜਲੀ ਬੋਰਡ ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ CMD 75 ਸਾਲਾ KD ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਤੇ ਕੋਲੋਨਾਈਜ਼ਰ ਅਮਿਤ ਗਰਗ ਨੂੰ ਗ੍ਰਿਫਤਾਰ ਕੀਤਾ। ਵਿਜੀਲੈਂਸ ਨੇ ਇਹ ਕਾਰਵਾਈ 10 ਮਈ 2021 ਨੂੰ ਦਰਜ ਕੇਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕੀਤੀ ਹੈ ਅਤੇ ਵਿਜੀਲੈਂਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਤੈਅ ਸਮੇਂ ਤੋਂ ਕਾਫੀ ਪਹਿਲਾਂ ਪੂਰੇ ਦੇਸ਼ ਵਿੱਚ 20% ਐਥਾਨੋਲ ਵਾਲੇ ਪੈਟਰੋਲ ਦੀ ਵਿਕਰੀ ਦਾ ਟੀਚਾ ਹਾਸਲ ਕਰਨ ਤੋਂ ਬਾਅਦ ਸਰਕਾਰ ਹੁਣ 30% ਐਥਾਨੋਲ ਵਾਲਾ ਤੇਲ ਪੰਪਾਂ ਉੱਤੇ ਲਾਗੂ ਕਰਨ ਵੱਲ ਵੱਧਦੀ ਵਿਖਾਈ ਦੇ ਰਹੀ ਹੈ ਤੇ ਇਸ ਦੀ ਤਿਆਰੀ ਹੋ ਰਹੀ ਹੈ। ਈ ਕਾਮਰਸ ਰਾਹੀਂ ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਸੱਦੇ ਉੱਤੇ 1 ਰੋਜ਼ਾ ਹੜਤਾਲ ਦਾ ਅਸਰ ਮਿਲਿਆ ਜੁਲਿਆ ਵਿਖਾਈ ਦਿੱਤਾ। ਪੰਜਾਬ ਵਿੱਚ ਜਲੰਧਰ ਨੂੰ ਛੱਡ ਕੇ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਾਤਾਰ 9ਵੇਂ ਸੈਸ਼ਨ ਵਿੱਚ ਗਿਰਾਵਟ ਦਰਜ ਕਰਦੇ ਹੋਏ ਡਾਲਰ ਦੇ ਮੁਕਾਬਲੇ ਰੁਪਈਆ 13 ਪੈਸੇ ਹੋਰ ਟੁੱਟਿਆ ਅਤੇ 96.83 ਦੇ ਨਵੇਂ ਰਿਕਾਰਡ ਹੇਠਲੇ ਪੱਧਰ ਉੱਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਕਮਜ਼ੋਰ ਹੋ ਰਿਹਾ। ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਉਰਫ ਭੱਜੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ ਅਤੇ ਇਸ ਸੰਬੰਧੀ ਜਵਾਬ ਮੰਗਿਆ। ਪੰਜਾਬ ਦੇ ਮੌਸਮ ਦੀ ਸਥਿਤੀ ਇਹ ਹੈ ਕਿ ਗਰਮੀ ਰਿਕਾਰਡ ਤੋੜਨ ਲੱਗ ਪਈ ਹੈ। ਹੁਣੇ ਮਈ ਮਹੀਨੇ ਦੇ ਅੱਧ ਤੋਂ ਬਾਅਦ ਹੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਗਿਆ। ਲੰਘੇ ਕੱਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਸਾਬਤ ਹੋਇਆ, ਜਿੱਥੇ ਤਾਪਮਾਨ 46.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਵੱਧਦੀ ਹੋਈ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਵਧਣ ਲੱਗ ਪਈ ਹੈ। ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। 14,335 ਮੈਗਾਵਾਟ ਤੱਕ ਬਿਜਲੀ ਦੀ ਖਪਤ ਦਾ ਅੰਕੜਾ ਪਹੁੰਚ ਗਿਆ, ਜਿਸ ਨਾਲ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਉੱਤੇ ਵੀ ਦਬਾਅ ਲਗਾਤਾਰ ਵੱਧ ਗਿਆ। ਅੱਜ 21 ਮਈ ਦਾ ਦਿਨ ਭਾਰਤੀ ਸਮੇਂ ਮੁਤਾਬਕ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਗਮ ਦਾ ਦਿਨ ਹੈ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਇਸ ਦਾ ਵੀ ਪੰਜਾਬ ਉੱਪਰ ਅਸਰ ਪਿਆ, ਕਿਉਂਕਿ ਕੋਲਕਾਤਾ ਦੀ ਟੀਮ ਵੀ ਹੁਣ 13 ਅੰਕਾਂ ਨਾਲ ਪੰਜਾਬ ਕਿੰਗਸ ਦੇ ਬਰਾਬਰ ਪਹੁੰਚ ਗਈ ਹੈ। ਸਿਰਫ ਨੈਟ ਰਨ ਰੇਟ ਦੇ ਆਧਾਰ ਉੱਤੇ ਕੋਲਕਾਤਾ ਦੀ ਟੀਮ ਪੰਜਾਬ ਤੋਂ ਇਸ ਵੇਲੇ ਅੰਕ ਸੂਚੀ ਵਿੱਚ 1 ਸਥਾਨ ਹੇਠਾਂ ਹੈ। ਦੋਵੇਂ ਟੀਮਾਂ ਪਲੇਆਫ ਵਾਲੀਆਂ ਥਾਵਾਂ ਤੋਂ ਫਿਲਹਾਲ ਬਾਹਰ ਹੀ ਖੜੀਆਂ ਨੇ। IPL ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਸੈਂਟਸ ਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
2: ਵਿੰਟੇਜ ਤੇ ਸਫਾਰੀ ਲਗੇਜ ਸੈੱਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: Rushmeet Kaur at 647-539-4499.
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੂ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਾਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੇ ਘੜੇ ਦੇ ਮੁਤਾਬਕ 9:08 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਰੋਜ਼ ਦੀ ਤਰ੍ਹਾਂ ਬੜੀਆਂ ਖੂਬਸੂਰਤ ਗੱਲਾਂ ਬਾਤਾਂ, ਮਿਊਜ਼ਿਕ ਵੀ ਥੋੜ੍ਹਾ ਬਹੁਤ ਲਾ ਲਾਂਗੇ ਨਾਲ, ਕਿਉਂਕਿ ਤੜਕਾ ਬਹੁਤ ਜ਼ਰੂਰੀ ਆ। 905-673-3333 ਦੀ ਸਟੂਡੀਓ ਦੇ ਘੜੀਆਂ ਹੁਣ ਸ਼ੁਰੂ ਹੋ ਗਈਆਂ, ਪਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦੇਣਾ ਆ। ਫਿਰ ਤੁਹਾਡੀਆਂ ਕਾਲਸ, ਅਤੇ ਰੋਜ਼ ਦੀ ਤਰ੍ਹਾਂ ਮੈਨੂੰ ਬਹੁਤ ਉਡੀਕ ਰਹਿੰਦੀ ਹੈ ਤੁਹਾਡੀਆਂ ਕਾਲਾਂ ਦੀ, ਤੁਹਾਡੇ ਸੁਝਾਵਾਂ ਦੀ ਹਮੇਸ਼ਾ ਦੀ ਤਰ੍ਹਾਂ। ਸੋ 905-673-3333 'ਤੇ ਗੱਲਾਂ ਬਾਤਾਂ ਕਰਾਂਗੇ ਅੱਜ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਜੁੜ ਬੈਠੇ ਹੋ ਅਤੇ ਖੂਬਸੂਰਤ ਸਾਥ ਤੁਹਾਡਾ ਇੱਕ ਘੰਟੇ ਦਾ ਰਹਿਣਾ। ਤੁਹਾਡਾ ਸਾਡਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਅੱਜ ਨਾਗਪਾਲ ਸਰ, ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਉਹ ਵੀ ਮੇਰੇ ਨਾਲ ਬੈਠੇ ਹੋਏ ਨੇ। ਅਤੇ ਉਸ ਤੋਂ ਬਾਅਦ ਫਿਰ ਇੱਕ ਖੂਬਸੂਰਤ ਹੋਰ ਮਹਿਮਾਨ ਜੁੜਨਗੇ, ਉਹਨਾਂ ਨਾਲ ਵੀ ਰੂਬਰੂ ਕਰਾਵਾਂਗੇ। ਪਰ ਗੱਲ ਹੋ ਜਾਵੇ ਕੁਛ ਵਧੀਆ ਜੀ, ਅੱਜ ਜਿਹੜਾ ਸਮਾਂ ਨਾ ਇਹ ਤੁਹਾਡਾ ਸਾਡਾ ਮੇਰਾ ਤੁਹਾਡੇ ਨਾਲ ਇਹ ਜਿਹੜਾ ਵਿੱਚੋਂ ਗੈਪ ਆ ਜਾਂਦਾ, ਆਈ ਮੀਨ ਟੂ ਸੇ ਕਿ 10 ਵਜੇ ਜਾਣਾ ਅਤੇ ਫਿਰ ਅਗਲੇ ਦਿਨ 9 ਵਜੇ ਆਉਣਾ, ਇਹ ਮੇਰੇ ਵਾਸਤੇ ਬਹੁਤ ਚਾਹ ਵਾਲਾ ਹੁੰਦਾ। ਪਰ ਮੈਨੂੰ ਇਸ ਘੰਟੇ ਦੀ ਜਿਹੜੀ ਉਡੀਕ ਆ ਨਾ, ਉਹ ਬਹੁਤ ਬਹੁਤ ਬਹੁਤ ਦਿਲ ਖਿੱਚਵੀਂ, ਔਰ ਮੈਨੂੰ ਇਹ ਰਹਿੰਦਾ ਕਿ ਕਦੋਂ 9 ਵਜਣ ਅਤੇ ਮੈਂ ਗੱਡੀ ਖਿੱਚਾਂ ਅਤੇ ਤੁਹਾਡੇ ਨਾਲ ਜਾ ਕੇ ਸਾਂਝ ਪਾਵਾਂ। ਅਤੇ ਰੂਹ ਦਾ ਹਾਣੀ ਜਦੋਂ ਇੱਕ ਮਿਲ ਜੇ, ਰੂਹ ਦਾ ਹਾਣੀ ਫਿਰ ਹੋਰ ਚਿਹਰਿਆਂ ਨੂੰ ਟੋਲਿਆ ਨਹੀਂ ਕਰਦੀ। ਜਦੋਂ ਇੱਕ ਮਿਲ ਜੇ, ਰੂਹ ਦਾ ਹਾਣੀ ਫਿਰ ਹੋਰ ਚਿਹਰਿਆਂ ਨੂੰ ਟੋਲਿਆ ਨਹੀਂ ਕਰਦੇ। ਇੱਕ ਨੂੰ ਹੀ ਦੁੱਖ ਦੱਸੀਦੇ ਨੇ, ਇੱਕ ਨੂੰ ਹੀ ਦੁੱਖ ਦੱਸੀਦੇ ਨੇ ਅਤੇ ਪੁੱਛੀਦੇ ਨੇ, ਸਾਰਿਆਂ ਅੱਗੇ ਦਰਦ ਫਰੋਲਿਆ ਨਹੀਂ ਕਰਦੇ, ਸਾਰਿਆਂ ਅੱਗੇ ਦਰਦ ਫਰੋਲਿਆ ਨਹੀਂ ਕਰਦੇ। ਸੋ 905-673-3333 ਓਕੇ। ਅੱਜ ਆਪਾਂ ਗੱਲਬਾਤ ਇਹ ਕਰਨੀ ਆ ਕਿ ਤੁਹਾਨੂੰ ਪਤਾ ਕਿ ਜਿਹੜਾ ਰਿਸ਼ਤਾ ਆ, ਗਰਲਫ੍ਰੈਂਡ ਜਾਂ ਹਸਬੈਂਡ ਵਾਈਫ, ਪਿਆਰ ਮੁਹੱਬਤ ਵਾਲਾ ਰਿਸ਼ਤਾ, ਤੁਹਾਡਾ ਆਪਸ ਮੇਂ ਮੀਆਂ ਬੀਵੀ ਵਾਲਾ ਰਿਸ਼ਤਾ, ਅੱਜ ਥੋੜ੍ਹੀ ਜਿਹੀ ਕੁਛ ਉਸ 'ਤੇ ਗੱਲਬਾਤ ਕਰਦੇ ਹਾਂ। ਓਕੇ, ਨਾਗਪਾਲ ਸਰ ਬੈਠੇ ਆ, ਮੈਂ ਚਾਹੂੰਗਾ ਕਿ ਇਹਨਾਂ ਨੂੰ ਮੈਂ ਵਿੱਚ ਲਵਾਂ। ਇਹ ਐਂ ਜੇ ਕਰੀ ਜਾਂਦੇ, ਹੱਥ ਮਾਰੀ ਜਾਂਦੇ, ਨਾ ਨਾ ਨਾ ਨਾ, ਮੈਨੂੰ ਨਹੀਂ ਕਹਿੰਦੇ ਵਿੱਚ ਲੈਣਾ। ਮੈਂ ਕਿਹਾ ਨਹੀਂ ਜੀ, ਇੱਦਾਂ ਕਿੱਦਾਂ। ਨੰਬਰ 3 ਮਾਈਕ ਚੱਕ ਲਓ ਨਾਗਪਾਲ ਸਰ, ਅਤੇ ਚੱਕ ਦਿਓ ਫਟੇ ਫਿਰ ਆ ਜਾਓ। ਕੀ ਹਾਲ ਚਾਲ ਆ, ਸਵਾਗਤ ਹੈ ਤੁਹਾਡਾ ਸਟੂਡੀਓ 'ਚ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਾਂ, ਖਿੱਚ ਕੇ ਜੈਨਜ਼ੀ, ਤੁਹਾਨੂੰ ਪਤਾ ਪਾਰਟੀ ਬਣ ਗਈ ਇੰਡੀਆ ਦੇ ਵਿੱਚ ਇੱਕ ਜੈਨਜ਼ੀ। ਬੀਜੇਪੀ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੰਸਟਾਗ੍ਰਾਮ 'ਤੇ 8 ਮਿਲੀਅਨ ਫੋਲੋਅਰ ਲਏ ਆ, ਅਤੇ ਉਹਨਾਂ ਨੇ 4 ਦਿਨਾਂ ਦੇ ਵਿੱਚ 9 ਮਿਲੀਅਨ ਹੋ ਗਏ। ਗੱਲਾਂ ਕਰਦੇ ਕਰਦੇ 10 ਮਿਲੀਅਨ ਹੋ ਜਾਣੇ ਆਪਣੇ, ਗਰੰਟੀ ਆ।
1: ਨਾਮ ਕੀ ਹੈ ਪਾਰਟੀ ਦਾ?
0: ਕਾਕਰੋਚ ਪਾਰਟੀ, ਕਾਕਰੋਚ ਜਨਤਾ ਪਾਰਟੀ। ਐਨੀਵੇ, ਚਲੋ ਅੱਗੇ ਜਾ ਗੱਲਬਾਤ ਕਰਾਂਗੇ। ਨਾਗਪਾਲ ਸਰ, ਤੁਸੀਂ, ਤੁਹਾਡੀ ਮੇਰੀ ਵੀ ਵਿਆਹਤਾ ਲਾਈਫ, ਤੁਹਾਡੀ ਵੀ, ਮੈਂ ਤਾਂ ਚਲੋ ਹਜੇ ਕੁਆਰਾ ਆ। ਸੋ ਤੁਹਾਡੀ ਵਿਆਹਤਾ ਲਾਈਫ, ਸਾਰੇ ਜਿੰਨੇ ਵਿਆਹੇ ਵਰੇ ਸੱਜਣ ਮਿੱਤਰ ਆ, ਉਹਨਾਂ ਦੇ ਨਾਲ ਇਹ ਚੀਜ਼ ਰਿਲੇਟਡ ਆ। ਸਮੋਸਾ ਤੁਸੀਂ ਕਿਵੇਂ ਖਾਂਦੇ ਹੋ, ਕਿ ਕਾਹਦੇ ਨਾਲ ਖਾਂਦੇ ਹੋ?
1: ਚਟਨੀ ਦੇ ਨਾਲ।
0: ਜੇ ਚਟਨੀ ਨਾ ਹੋਵੇ
1: ਫਿਰ ਮਜ਼ਾ ਨਹੀਂ ਆਉਂਦਾ।
0: ਨਹੀਂ ਆਉਂਦਾ?
1: ਨਹੀਂ।
0: ਹਾਂ, ਰਿਸ਼ਤਿਆਂ ਦੇ ਵਿੱਚ ਕਿਹੜੀ ਐਸੀ ਚੀਜ਼ ਆ ਕਿ ਜਿਹਦੇ ਬਿਨਾਂ ਮਜ਼ਾ ਨਹੀਂ ਆਉਂਦਾ ਰਿਸ਼ਤੇ ਦੇ ਵਿੱਚ? ਤੁਸੀਂ ਦੇਖੋ, ਮਜ਼ਾ ਆ ਵੀ ਜਾਂਦਾ ਆ, ਐਸੀ ਗੱਲ ਨਹੀਂ ਹੈ, ਪਰ ਖਾ ਵੀ ਲਈਦਾ ਸਮੋਸਾ ਕਈ ਵਾਰੀ। ਹੁਣ ਨਾ ਹੋਵੇ ਤਾਂ ਆਪਸ਼ਨ ਨਹੀਂ ਹੈਗੀ, ਪਰ ਉਹ ਗੱਲ ਨਹੀਂ ਬਣਦੀ ਨਾ, ਨਹੀਂ ਬਣਦੀ ਨਾ। ਰਿਸ਼ਤਿਆਂ ਦੇ ਵਿੱਚ 2 ਮੂਮੈਂਟਸ ਇਹੋ ਜਿਹੀਆਂ ਆ ਜਿਹੜੀਆਂ ਸਾਰਿਆਂ ਨਾਲ ਹੀ ਹੁੰਦੀਆਂ, ਕਿਸੇ ਨਾਲ ਤਾਂ ਹਫ਼ਤੇ ਬਾਅਦ ਹੋ ਜਾਂਦੀ ਆ, ਕਿਸੇ ਮਹੀਨੇ ਬਾਅਦ। ਉਹ 2 ਚੀਜ਼ਾਂ ਕਿਹੜੀਆਂ ਆ ਜਿਹੜੀਆਂ ਤੁਹਾਨੂੰ ਬਹੁਤ ਖੁਸ਼ੀ ਵੀ ਦਿੰਦੀਆਂ ਅਤੇ ਥੋੜ੍ਹੀ ਜਿਹੀ ਅਪਸੈਟ ਵੀ ਕਰਦੀਆਂ? ਕਿਹੜੀਆਂ ਉਹ 2 ਮੂਮੈਂਟਸ ਆ ਜਿਹੜੀਆਂ ਬਹੁਤ ਅਹਿਮ ਆ ਰਿਸ਼ਤੇ ਨੂੰ ਮਜ਼ਬੂਤ ਕਰ, ਉਹ ਸੀਮਿੰਟ ਦਾ ਕੰਮ ਕਰਦੀ, ਉਹ ਚੀਜ਼ ਜ਼ਿੰਦਗੀ ਨੂੰ ਸਵਾਦ ਵੀ ਬਣਾਉਂਦੀ ਆ, ਰਿਸ਼ਤਿਆਂ ਦੇ ਵਿੱਚ ਚਟਪਟਾਪਨ ਵੀ ਲੈ ਕੇ ਆਉਂਦੀ ਆ, ਨਟਖਟ ਵੀ ਲੈ ਰਿਸ਼ਤਿਆਂ ਨੂੰ ਉਹ ਬਣਾਉਂਦੀ ਆ। 2 ਚੀਜ਼ਾਂ ਆ, ਦੋ ਉਹ ਬਸ ਤੁਸੀਂ ਕਹਿ ਲਓ ਕਿ 2 ਕਿੱਦਾਂ ਕਹਿ ਸਕਦੇ ਹਾਂ ਆਪਾਂ ਕਿ 2 ਉਹ ਮੂਮੈਂਟਸ ਆ, ਬਸ ਇੱਦਾਂ ਕਹਿ ਦਿੰਦੇ ਹਾਂ। 2 ਚੀਜ਼ਾਂ ਆ ਰਿਸ਼ਤਿਆਂ ਦੇ ਵਿੱਚ, ਉਹ ਹਰ ਰਿਸ਼ਤੇ 'ਚ ਆ, ਕੋਈ ਨਹੀਂ ਕਹਿ, ਜਿਹੜੇ ਰਿਸ਼ਤੇ ਹੈ ਨਹੀਂ ਉਹ ਰਿਸ਼ਤਾ ਸਮਥਿੰਗ ਇਜ਼ ਰੋਂਗ। ਉੱਥੇ ਦਾਲ ਕਾਲੀ ਆ, ਉੱਥੇ ਕਾਲੀ ਦਾਲ ਵਿੱਚ ਕਾਲਾ ਨਹੀਂ ਆ, ਉੱਥੇ ਦਾਲ ਹੀ ਕਾਲੀ ਆ ਜਿੱਥੇ ਰਿਸ਼ਤਿਆਂ ਦੇ ਵਿੱਚ ਉਹ ਚੀਜ਼ ਨਹੀਂ ਹੈਗੀ। ਕਿਹੜੀਆਂ ਉਹ 2 ਚੀਜ਼ਾਂ ਆ ਜਿਹੜੀਆਂ ਰਿਸ਼ਤਿਆਂ

0: ਕਿਹੜੀ ਚੀਜ਼ ਬਣਾਉਂਦੀ ਆ? 905 673 3337 ਦੋ ਚੀਜ਼ਾਂ ਆ ਬਸ, ਨਾਲ ਨਾਲ ਹੀ ਆ ਉਹ। ਅਤੇ ਤੁਸੀਂ ਫਿਰ ਦੱਸੋ ਅਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 905 673 3337 905 673 3337। ਹੋ ਸਕਦਾ ਕਿ ਮੈਨੂੰ ਥੋੜ੍ਹਾ ਜਿਹਾ ਸਮਝਾਉਣ ਦਾ ਤਰੀਕਾ ਨਾ ਆਇਆ ਹੋਵੇ, ਪਰ ਬਸ ਜੋ ਹੈਗਾ ਸੋ ਹੈਗਾ ਆ। ਤੁਸੀਂ ਸਮਝ ਗਏ ਹੋ ਵੀ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਉਹ ਦੋ ਮੂਵਮੈਂਟਾਂ ਨਾ ਹੋਣ ਨਾ ਅਤੇ ਰਿਸ਼ਤੇ ਫਿੱਕੇ 'ਚ ਲੱਗਦੇ ਆ। ਪਹਿਲੀ ਮੂਵਮੈਂਟ ਕਰ ਦਿਉ ਅਤੇ ਦੂਜੀ ਤੁਹਾਨੂੰ ਕਰਨੀ ਪੈਣੀ ਆ, ਨਹੀਂ ਤਾਂ ਫਿਰ ਜਾ ਜਾਂਦੀ ਹੋ ਜਾਣੀ ਆ। ਸੋ ਉਹ ਕਿਹੜੀਆਂ ਦੋ ਚੀਜ਼ਾਂ ਆ, ਕਿਹੜੀਆਂ ਦੋ ਮੂਵਮੈਂਟਸ ਆ ਜਿਹੜੀਆਂ ਰਿਸ਼ਤਿਆਂ ਨੂੰ ਹੋਰ ਖੂਬਸੂਰਤ ਬਣਾਉਂਦੀਆਂ, ਹੋਰ ਪਿਆਰਾ ਬਣਾਉਂਦੀਆਂ, ਹੋਰ ਮਜ਼ੇਦਾਰ ਬਣਾਉਂਦੀਆਂ? ਹਾਂ ਮਜ਼ੇਦਾਰ, ਹਾਂ ਇੱਥੇ ਗੱਲ ਬਣ ਗਈ। ਸੋ 905 673 3337 ਕਿਹੜੀਆਂ ਦੋ ਚੀਜ਼ਾਂ ਹੋ? ਸਤਿ ਸ਼੍ਰੀ ਅਕਾਲ ਹਰਵਿੰਦਰ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
1: ਹਾਂਜੀ ਵਧੀਆ। ਮੈਂ ਆਹੀ ਕੁਐਸਚਨ ਦਾ ਆਨਸਰ ਦੇਣਾ ਸੀ
0: ਜੀ,
1: ਜਿਹੜਾ ਦੋ ਚੀਜ਼ਾਂ ਪੁੱਛ ਰਹੇ ਹੋ ਤੁਸੀਂ। ਪਹਿਲੀ ਤਾਂ ਹੋ ਗਈ ਜਿੱਦਾਂ ਆਪਣੇ ਨਾ ਬੰਦੇ ਨਾਲ ਸੁਹਾਗਰਾਤ ਹੁੰਦੀ ਆ, ਤੇ ਦੂਸਰੀ ਹੋ ਗਈ ਵੀ ਆਪਾਂ ਜਦੋਂ ਸੁਹਾਗਰਾਤ ਹੁੰਦੀ ਆ, ਦੂਜਾ
0: ਪਤਾ ਲੱਗ ਜਾਂਦਾ ਬੰਦੇ ਨੂੰ। ਸੋ ਦੇਖੋ ਆਪਣੀ ਤਹਿਜ਼ੀਬ ਜਿਹੜੀ ਆਪਾਂ ਆਪਣੇ ਪੇਰੈਂਟਸ ਮਾਂ ਪਿਓ ਤੋਂ ਸਿੱਖੀ ਆ, ਉਹਨੂੰ ਜ਼ਰੂਰ ਤੁਸੀਂ ਬਰਕਰਾਰ ਰੱਖੋ। ਸੋ ਆਪਾਂ ਕਿੰਨਾ ਕੁਛ ਸਿੱਖਿਆ ਆ, ਹੈ ਨਾ, ਤਾਂ ਉਹ ਚੀਜ਼ ਨੂੰ ਤੁਸੀਂ ਦੇਖੋ। ਆਪਾਂ ਬਹੁਤ ਖੂਬਸੂਰਤ ਪ੍ਰੋਗਰਾਮ ਕਰ ਰਹੇ ਹਾਂ, ਸਾਰੇ ਕਿੰਨੇ ਵਧੀਆ ਪਰਿਵਾਰਕ ਗੱਲਾਂ ਕਰ ਰਹੇ ਹਾਂ। ਸੋ ਦੋ ਚੀਜ਼ਾਂ ਆ ਰਿਸ਼ਤਿਆਂ ਦੇ ਵਿੱਚ, ਉਹ ਕਿਹੜੀਆਂ ਕਿ ਰਿਸ਼ਤੇ ਨੂੰ ਖੂਬਸੂਰਤ ਬਣਾਉਂਦੀਆਂ, ਰਿਸ਼ਤਿਆਂ ਨੂੰ ਰਿਸ਼ਤੇ ਦੇ ਵਿੱਚ ਬਸ ਰੰਗ ਭਰ ਦਿੰਦੀਆਂ, ਬਸ ਉਹ ਚੀਜ਼ ਦੇ ਵਿੱਚ? 905 673 3337 905 673 3337। ਨਾਗਪਾਲ ਸਰ ਨੇ ਥੋੜ੍ਹਾ ਥੋੜ੍ਹਾ ਬੁੱਝ ਲਿਆ ਸੀਗਾ, ਮੈਂ ਚਾਹੁੰਦਾ ਕਿ ਤੁਸੀਂ ਵੀ ਉਹ ਬੁੱਝ ਲਓ ਅਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। 905 673 3337 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ BD's ਹੋਮ ਪੇਂਟਿੰਗ ਯੁਵਰਾਜ ਬਾਈ ਜੀ। ਤੁਸੀਂ ਘਰ ਨੂੰ, ਬੇਸਮੈਂਟ ਨੂੰ, ਕਮਰਸ਼ੀਅਲ ਪ੍ਰੋਪਰਟੀ 'ਤੇ ਪੇਂਟ ਕਰਵਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ BD's ਹੋਮ ਪੇਂਟਿੰਗ ਦੇ ਯੁਵਰਾਜ ਬਾਈ ਨੂੰ ਯਾਦ ਰੱਖੋ। 905 965 63 11 905 965 63 11 'ਤੇ ਗੱਲਬਾਤ ਹੋ ਸਕਦੀ ਆ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਜੀ ਸਰ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਔਰ ਮੇਰੇ ਖਿਆਲ ਨਾਲ ਰੁਸਣਾ ਤੇ ਮਨਾਉਣਾ
0: ਇੱਥੇ ਰੱਖ, ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਗਲੇ ਅਗਲੇ ਦੋਸਤ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਸੀਂ ਆਉਣੇ ਰਹੋ ਜੀ।
3: ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਵੀ ਇਹੀ ਕਹਿਣਾ ਸੀ ਵੀ ਦੋ ਚੀਜ਼ਾਂ ਇਹੀ ਵਧੀਆ ਰੱਖ ਸਕਦੀਆਂ ਕਿ ਕੋਈ ਜਦੋਂ ਲੇਡੀ ਲਾਈਕ ਸਹੁਰੇ ਘਰ ਆਉਂਦੀ ਆ, ਹਨਾ, ਸਭ ਤੋਂ ਬੈਸਟ ਹੈਗਾ ਵੀ ਜੇ ਉਹਦੇ ਸਹੁਰੇ ਇੱਜ਼ਤ ਕਰਦੇ ਆ ਚੰਗੀ ਤਰ੍ਹਾਂ, ਹਨਾ, ਤੇ ਨੰਬਰ 2 ਆ ਜਾਂਦਾ ਉਹਨਾਂ ਦੀ ਲੇਡੀ ਦੇ ਘਰ ਵਾਲਾ, ਰਾਈਟ
0: ਜੀ।
3: ਤੇ ਜੇ ਘਰ ਵਾਲਾ ਇੱਜ਼ਤ ਕਰਦਾ ਤਾਂ ਆਪੇ ਤੁਹਾਨੂੰ ਸਾਰੇ ਇੱਜ਼ਤ ਮਿਲਦੀ ਆ, ਹਨਾ।
0: ਹੁਣ ਜੇ
3: ਪਰਿਵਾਰ ਦੇ ਵਿੱਚ ਵੀ ਤੁਹਾਨੂੰ ਪਰਿਵਾਰ ਦੇ ਵਿੱਚ ਹੀ ਤੁਸੀਂ ਜੇ ਇੱਕ ਜਾਣੇ ਨੂੰ ਅਗਲਾ ਗਲਤ ਕਹਿ ਰਿਹਾ ਉਹ ਵੀ ਦੈਟਸ ਰੋਂਗ ਆ, ਕਿਉਂਕਿ ਪੇਰੈਂਟਸ ਨੂੰ ਚਾਹੀਦਾ ਵੀ ਸਭ ਨੂੰ ਇੱਕੋ ਜਿਹਾ ਸਮਝਿਆ ਜਾਵੇ। ਹੁਣ ਫਰਜ਼ ਕੀਤਾ ਜੇ ਦੋ ਮੁੰਡੇ ਬਹਿ ਜਾਂਦੇ, ਇਹਨਾਂ ਚ ਬਹੁਤ ਫਰਕ ਪੈ ਜਾਂਦਾ
0: ਜੀ,
3: ਕਿਉਂਕਿ ਉਹ ਇੱਕ ਨੂੰ ਚੰਗਾ ਸਮਝਦੇ ਇੱਕ ਨੂੰ ਨਹੀਂ ਚੰਗਾ ਸਮਝਦੇ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905 673 3337 905 673 3337 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਅਪਲਾਈ, ਕਿਆ ਬਾਤ ਹੈ ਜੀ। 905 673 3337 ਐ ਨੀ ਬਈ, ਕੱਲੇ ਕੱਲੇ
4: ਰੂਹਾਂ ਦਾ ਸਦਾ ਪਿਆਰ
0: ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਬਾਈ ਜੀ।
5: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
5: ਮੈਨੂੰ ਲੱਗਦਾ ਜੀ ਆਨੈਸਟੀ ਐਂਡ ਟੇਕ ਕੇਅਰ ਹੀ ਆ ਜੀ, ਬਸ
0: ਆਨੈਸਟੀ ਐਂਡ ਟੇਕ ਕੇਅਰ, ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

0: ਸਸਿਕਾ ਜੀ, ਤੁਸੀਂ ਓਨਰ ਹੋ 7971। ਸਸਿਕਾ ਜੀ ਸਰ
1: ਮੈਂ ਤੁਹਾਡਾ ਆਨਸਰ ਦੇਣਾ ਜੀ, ਇਹ ਪਿਆਰ ਆ ਜੀ।
0: ਪਿਆਰ ਆਏ ਹਾਏ, ਕਿਆ ਬਾਤ ਹੈ, ਬਹੁਤ ਸ਼ੁਕਰੀਆ।
1: ਤੇ ਇੱਕ ਹੱਸਣਾ ਖੇਲਣਾ ਇੱਕ ਦੂਜੇ
0: ਨਾਲ, ਹੱਸਣਾ ਖੇਲਣਾ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇਹ ਤਾਂ ਨਾਲ ਹੀ ਜਾਣੀਆਂ ਚੀਜ਼ਾਂ, ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905 603

0: ਨਾਗਪਾਲ ਸਰ ਸਹੀ ਕਹਿੰਦੇ ਸੀ, ਰੁੱਸਣਾ ਤੇ ਉਸ ਤੋਂ ਬਾਅਦ ਮਨਾਉਣਾ, ਕਿਆ ਬਾਤ ਹੈ ਜੀ। ਸਤਿ ਸ਼੍ਰੀ ਅਕਾਲ। ਓ ਮਾਫ ਕਰਨਾ, ਤੁਹਾਡੀ ਕਾਲ ਕੱਟੀ ਗਈ ਜੀ। ਸੋ 905-600-73-33-37। ਰਿਸ਼ਤੇ ਦੇ ਵਿੱਚ ਹੋਰ ਰੰਗ ਭਰਨਾ ਨਾ, ਅਤੇ ਫਿਰ ਰੁੱਸਣ ਮਨਾਉਣ ਦਾ ਜਿਹੜਾ ਉਹ ਇੱਕ ਅਲੱਗ ਹੀ ਮਜ਼ਾ ਆ। ਜੇ ਤੁਹਾਡਾ ਹਸਬੈਂਡ ਵਾਈਫ ਤੁਹਾਡਾ ਰੁੱਸ ਗਿਆ ਕਿਸੇ ਛੋਟੀ ਜਿਹੀ ਗੱਲ ਤੋਂ, ਅਤੇ ਫਿਰ ਉਹਦੇ ਉਹਨੂੰ ਮਨਾਉਣ ਦਾ ਵੀ ਇੱਕ ਅਲੱਗ ਹੀ ਚਾਅ ਆ, ਅਤੇ ਉਹਦੇ ਵਿੱਚ ਇੱਕ ਅਲੱਗ ਹੀ ਮਜ਼ਾ। ਜੀ ਅਲੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਸਲਾਮ ਅਲੈਕੁਮ ਜੀ। ਬਸ ਸ਼ੁਕਰ ਹੈ, ਸ਼ੁਕਰ ਹੈ, ਆਪ ਸੁਣਾਈਏ, ਠੀਕ ਹੋ?
1: अच्छा ये गाने में ही आपने जवाब तो दे दिए वैसे। आपने हिंट साइड दिया साथ साथ गाना चला के।
0: क्या बात है जी, बिल्कुल। अच्छा देखो अली जी, तुसी थोनू लगदा कि जेडे रिश्ते आ रिश्ते दे विच रुसना मनाउणा मनना मनाउणा इक दूजे नूं बहुत जरूरी आ।
1: ओ बड़ा खूबसूरत चीज है जी।
0: हां बस आही चीज सी।
1: ओ भी खूबसूरत है मनाना ओनू
0: होर खूबसूरत हो गया। क्या बात है। अच्छा वैसे तुसी जदों लड़दे हो, ਜਦੋਂ ਆਪਾਂ ਆਪਸ ਵਿੱਚ ਗੁੱਸੇ ਹੋ ਜਾਂਦੇ ਹਾਂ, ਤੁਸੀਂ ਮੈਕਸੀਮਮ ਕਿੰਨੇ ਕੁ ਦਿਨ ਚੱਲਦਾ ਗੁੱਸਾ, ਜਾਂ ਹਫ਼ਤਾ ਚੱਲਦਾ, ਜਾਂ ਮਹੀਨਾ ਚੱਲਦਾ, ਜਾਂ ਘੰਟੇ ਚੱਲਦਾ, ਜਾਂ ਮਿੰਟ ਚੱਲਦਾ?
1: ਮੈਂ ਆਪਣਾ ਦੱਸਾਂ ਤੇ?
0: ਹਾਂਜੀ,
1: ਮੈਂ ਸਰ ਮੈਕਸੀਮਮ 3 ਦਿਨ ਉੱਤੇ ਨਹੀਂ ਜਾਂਦਾ। ਉਹਦੇ ਵਿੱਚ ਇੱਕ ਮੇਰਾ ਆਪਣਾ ਵੀ ਹੈ ਥੋੜਾ ਸਾਰਾ, ਉਹਦੇ ਵਿੱਚ ਕਹਿ ਲਓ ਕਿ ਉਹ ਮਜ਼ਬੀ ਤਰੀਕ ਲਿਹਾਜ਼ ਨਾਲ ਵੀ, ਤੇ ਬਾਕੀ ਉਹ ਅਦਰਵਾਈਜ਼ ਹੀ, ਮਤਲਬ ਮੇਰੀ ਨਾਰਮਲੀ ਨਾਰਾਜ਼ਗੀ ਲੰਮੀ ਨੂੰ ਮੈਂ
0: ਤੀਜੇ ਦਿਨ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮਨਾ ਲੈਣਾ, ਤੇ ਉਹਨੇ ਕਹਿਣਾ ਕਿ ਅੱਜ ਮੇਰੇ ਮਹਿਬੂਬ ਨੇ ਮੈਨੂੰ ਮਨਾਇਆ, ਫਿਰ ਉਹਦੇ ਵਿੱਚ ਕੀ ਸਵਾਦ ਕਿੰਨਾ ਉਸ ਚੀਜ਼ ਦੇ ਵਿੱਚ ਹੈ? ਪੈਸੇ ਦੀ ਵੀ ਗੱਲ ਕਰ ਲਾਂਗੇ। ਤੁਸੀਂ ਕਿੰਨਾ ਚਿਰ ਨਾਰਾਜ਼ ਕਰਦੇ ਹੋ, ਨਾਰਾਜ਼ ਰਹਿੰਦੇ ਹੋ ਜੇ ਕਿਤੇ ਭਰਜਾਈ ਜੀ ਨਾਲ ਕਿਤੇ ਤੂੰ ਤੂੰ ਮੈਂ ਹੋ ਜੇ, ਕਿੰਨਾ ਚਿਰ ਮੈਕਸੀਮਮ?
2: 3-4 ਮਿੰਟ।
0: ਮੈਂ ਕਿਹਾ 3-4 ਦਿਨ ਕਹਿਣ ਲੱਗੇ ਕਿਤੇ, 3-4 ਮਿੰਟ ਸਭ ਤੋਂ ਕਿਊਟ ਕਪਲ, 3-4 ਮਿੰਟ ਏਦਾਂ ਇਹ ਕਿਹੜੀ ਮਮਾ ਤੇ ਅੱਧਾ ਘੰਟਾ ਲੜਦੇ ਰਹੀਦਾ। ਸੋ ਐਨੀਵੇ 905-600

ਬਿਲਕੁਲ ਜੀ, ਖੁਸ਼ ਰਿਹਾ ਕਰ, ਖੁਸ਼ ਇੱਦਾਂ ਰਹਿਣਾ ਕਿ ਪਹਿਲਾਂ ਤੁਸੀਂ ਗਿਫਟ ਦਿਓ, ਤੋਹਫੇ ਦਿਓ, ਸ਼ੋਪਿੰਗ ਕਰਾਓ, ਅਤੇ ਆਪੇ ਗਿਫਟ ਲੈ ਕੇ ਅਤੇ ਤੁਹਾਡੇ ਮਹਿਬੂਬ ਨੇ ਖੁਸ਼ ਹੋ ਜਾਣਾ। ਫੈਸ਼ਨ IQ ਤੋਂ ਲੈ ਜਾਓ ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਬਸ ਉੱਥੇ ਜਾ ਕੇ ਤੁਸੀਂ ਆਪਣੇ ਮਹਿਬੂਬ ਨੂੰ ਲੈ ਜਾਓ, ਸ਼ੋਪਿੰਗ ਕਰਾ ਦਿਓ, ਆਪੇ ਖੁਸ਼ ਹੋ ਜਾਣਾ। ਫੈਸ਼ਨ IQ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਸੋ ਫੈਸ਼ਨ IQ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ, ਅਤੇ ਭੈਣਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਫੈਸ਼ਨ IQ ਤੋਂ ਜਾ ਰਹੇ ਹੋ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $100 ਦੀ ਸ਼ੋਪਿੰਗ, ਅਤੇ 30 ਪਿੰਡ ਬ੍ਰੈਂਪਟਨ ਦੇ ਮੇਲੇ ਦੀ ਟਿਕਟ ਬਿਲਕੁਲ ਫ੍ਰੀ ਆ, ਆਪਣੀ ਸਹੇਲੀ ਨੂੰ ਨਾਲ ਲੈ ਜਾਓ। 200 ਦੀ ਸ਼ੋਪਿੰਗ ਕਰੋ, ਨਾਲੇ ਲਹਿੰਗੇ, ਗਰਾਰੇ, ਸ਼ਰਾਰੇ ਲੈ ਲਓ। 20 ਤੋਂ ਲੈ ਕੇ 50% ਔਫ ਲੱਗਿਆ ਹੋਇਆ ਲੇਡੀ ਸੈਕਸ਼ਨ ਦੇ ਉੱਪਰ, ਅਤੇ ਜੇ ਤੁਸੀਂ ਕੁੜਤੇ ਪਜਾਮੇ, ਕਿਡ ਸੈਕਸ਼ਨ ਦੇ ਵਿੱਚ, ਲਗਜ ਸੈਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਸ਼ੋਪਿੰਗ ਕਰਨੀ, $100 ਦੀ ਸ਼ੋਪਿੰਗ ਅਤੇ ਇੱਕ ਮੇਲੇ ਦੀ ਟਿਕਟ ਬਿਲਕੁਲ ਫ੍ਰੀ। ਫੈਸ਼ਨ IQ 905-453-2225 ਫੈਸ਼ਨ IQ।

0: ਹਾਂਜੀ ਬਿਲਕੁਲ, ਖੁਸ਼ ਰੱਖਣ ਤੋਂ ਯਾਦ ਆਇਆ ਕਿ ਤੁਸੀਂ ਜੇ ਤੁਹਾਡਾ ਸੱਜਣ ਮਹਿਬੂਬ ਨਾਰਾਜ਼ ਹੋ ਗਿਆ, ਤੁਸੀਂ ਭਾਈ ਵਧੀਆ ਜਿਹਾ ਬੈੱਡਰੂਮ ਸੈੱਟ ਦੇ ਕੇ ਵੀ ਮਨਾ ਸਕਦੇ ਹੋ, ਤੁਸੀਂ ਡਾਇਨਿੰਗ ਟੇਬਲ ਸੈੱਟ ਦੇ ਦਿਓ, ਤੁਸੀਂ ਵਧੀਆ ਜਿਹਾ ਕੋਈ ਸੋਫਾ ਲੈ ਦਿਓ, ਉਹਦੇ ਨਾਲ ਵੀ ਮਹਿਬੂਬ ਨੇ ਮੰਨ ਜਾਣਾ। ਜਦੋਂ ਐਂ ਪੋਲੇ ਪੋਲੇ ਗੱਦੇ ਦੇ ਉੱਪਰ ਬਹਿ ਕੇ ਅਤੇ ਟੀ ਵੀ ਦੇਖਿਆ ਅਤੇ ਲੈ ਟੀ ਵੀ ਤੋਂ ਚੇਤਾ ਆ ਗਿਆ, ਸੁੱਖ ਬਾਈ ਜੀ ਕਹਿੰਦੇ ਕਿ ਟੀ ਵੀ ਤਾਂ ਅਸੀਂ ਵੈਸੇ ਹੀ ਫ੍ਰੀ ਦੇ ਦੇਣਾ, ਤੁਸੀਂ ਕੋਈ ਵਧੀਆ ਬਾਇੰਗ ਕਰੋ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਅਤੇ ਤੁਹਾਨੂੰ ਹਰ ਬਾਇੰਗ ਦਾ ਤੋਹਫੇ ਤਾਂ ਬਿਲਕੁਲ ਫ੍ਰੀ ਮਿਲ ਜਾਣੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ 294 ਵਾਕਰ ਡਰਾਈਵ ਦਾ ਸੁਨੇਹਾ ਲੈ ਕੇ ਬਾਈ ਜੀ ਪਹੁੰਚ ਚੁੱਕੇ ਆ ਅਤੇ ਅਸੀਂ ਵੀ ਪਹੁੰਚ ਰਹੇ ਹਾਂ ਫਿਰ ਇਸ ਫਰਾਈਡੇ 294 ਵਾਕਰ ਡਰਾਈਵ 'ਤੇ ਅਤੇ ਤੁਹਾਨੂੰ ਤੋਹਫੇ ਬੜੇ ਖੂਬਸੂਰਤ ਦਵਾਉਣੇ ਆ ਜੀ। ਸੁੱਖ ਬਾਈ ਜੀ ਆ ਜਾਓ ਜੀ। ਓ ਆਈ ਥਿੰਕ ਸੁੱਖ ਬਾਈ ਜੀ ਦੀ ਕਾਲ ਕੱਟੀ ਗਈ ਆ, ਮੈਂ ਸੁੱਖ ਬਾਈ ਜੀ ਦੀ ਵੇਟ ਕਰ ਰਿਹਾ। ਸੋ ਸੁੱਖ ਬਾਈ ਜੀ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ, ਪਲੀਜ਼ ਦੁਬਾਰਾ ਕਾਲ ਕਰ ਲਓ। ਸੁੱਖ ਬਾਈ ਜੀ ਜੇ ਤੁਸੀਂ ਸੁਣ ਰਹੇ ਹੋ ਤਾਂ ਪਲੀਜ਼ ਕਾਲ ਅਗੇਨ ਜੀ। ਆਜੋ ਆਜੋ ਸਰ ਜੀ। ਸਰ
1: ਬਹੁਤ ਸ਼ੁਕਰੀਆ, ਧੰਨਵਾਦ ਸਰ, ਧੰਨਵਾਦ ਸੁਣ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨੈਕਸਟ ਵੀਕ ਧੜਾ ਧੜ ਸਾਡੇ ਕੋਲ ਪਹੁੰਚ ਰਹੇ ਨੇ ਅਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹੜੀ ਕੋਸਟ ਉਹ ਵੀ ਘੱਟ ਬਲੋ ਦਿਆ ਕੋਸਟ। ਸੋਚ ਰਹੇ ਸੀ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਬਿਲਕੁਲ ਸਹੀ ਸਮਾਂ ਆ ਗਿਆ। ਫਰਾਈਡੇ ਸੈਚਰਡੇ ਸੰਡੇ ਨਾਲ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਮੇਰੇ ਸਾਹਮਣੇ ਇੱਕ ਬਾਈ ਜੀ ਡਾਇਨਿੰਗ ਟੇਬਲ ਪਿਆ, ਲੇਟ ਨਾਈਟ ਤੱਕ ਉੱਪਰ ਸਾਡੇ ਜਿਹੜੇ ਆ ਵਰਕਰ ਕੰਮ ਕਰ ਰਹੇ ਸੀ। ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ ਛੇ ਚੇਰਾਂ, ਟੇਬਲ ਤੇ ਛੇ ਚੇਰਾਂ, ਜਿਹਦੀ ਰੈਗੂਲਰ ਕੀਮਤ $1500 ਸੀ। ਲਾਸਟ ਸੀ ਪੀਸ ਆ ਫਰਾਈਡੇ ਵਾਲੇ ਦਿਨ, ਲੈ ਜਾਓ ਚੱਕ ਕੇ ਟੇਬਲ ਤੇ ਛੇ ਚੇਰਾਂ, ਸਿਰਫ $99 ਦਾ। ਟੇਬਲ ਤੇ ਛੇ ਚੇਰਾਂ $99 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਇੰਤਜ਼ਾਰ ਕਰ ਰਹੇ ਨੇ। 294 ਵਾਕਰ ਡਰਾਈਵ, 294 ਵਾਕਰ ਵਾਲੀ ਲੋਕੇਸ਼ਨ ਨੂੰ ਯਾਦ ਕਰਵਾਉਣਾ, ਪਰਿਵਾਰਾਂ ਨੂੰ ਯਾਦ ਕਰਵਾਉਣਾ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬਾਈ ਜੀ।
0: ਕੀ ਬਾਤ ਆ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੇ ਫਿਰ ਪਹੁੰਚਣਾ ਹੈ ਤਾਂ ਕਰਨੀ ਆ ਬਾਇੰਗ ਫਰਨੀਚਰ ਦੀ, ਔਰ ਬਹੁਤ ਪਿਆਰੇ ਪਿਆਰੇ ਖੂਬਸੂਰਤ ਤੋਹਫੇ ਤੁਹਾਨੂੰ ਮਿਲ ਜਾਣੇ।

0: ਕਿਆ ਬਾਤ ਆ, ਇਹ ਵੀ ਸੁਣਾਂਗੇ ਅੱਗੇ ਜਾ ਕੇ, ਕਿਉਂਕਿ ਮਿਊਜ਼ਿਕ ਵੀ ਸੁਣਨਾ, ਰੁਸਣ ਮਨਾਉਣ 'ਤੇ ਗੱਲਾਂ ਵੀ ਚੱਲਣੀਆਂ, ਅਤੇ ਰੁਸਣ ਮਨਾਉਣ 'ਤੇ ਮਿਊਜ਼ਿਕ ਵੀ ਅੱਜ ਗੱਲਬਾਤ ਹੋਊਗੀ। ਸੋ 905-673-3037 905-673-3037 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਨਾਗਪਾਲ ਸਰ, ਬਹੁਤ ਸਾਰੇ ਕੁਐਸਚਨ ਹੁੰਦੇ ਆ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਸਾਡੇ ਨਾਲ ਜੁੜੇ ਹੋਏ ਨੇ। ਨਾਗਪਾਲ ਸਰ, ਮੇਰਾ ਇਹ ਕੁਐਸਚਨ ਆ ਕਿ ਗੌਰਮੈਂਟ ਐਜੂਕੇਸ਼ਨ ਲਈ ਫੰਡਿੰਗ ਕਿਉਂ ਦਿੰਦੀ ਆ, ਇਹਦੇ ਵਿੱਚ ਕੋਈ ਕੈਚ ਆ? ਬਹੁਤ ਸਾਰੇ ਕੁਐਸਚਨ ਹੁੰਦੇ ਨਾ ਲੋਕਾਂ ਦੇ, ਜਦੋਂ $30,000 ਤੋਂ $1,00,000 ਦੀ, ਕਹਿੰਦੇ ਇੱਦਾਂ ਕਿੱਦਾਂ, ਐਵੇਂ ਕਿਵੇਂ ਗੌਰਮੈਂਟ ਫੰਡਿੰਗ ਕਰ ਦੂਗੀ?
1: ਦੇਖੇ ਜੀ, ਅਬ ਇਸਕੋ ਮੈਂ ਬੜੇ ਅੱਛੇ ਐਗਜ਼ਾਮਪਲ ਸੇ ਸਮਝਾਉਂਗਾ, ਥੋੜ੍ਹਾ ਟਾਈਮ ਲੂੰਗਾ। ਅਬ ਇਸਮੇ ਗਵਰਨਮੈਂਟ ਆਫ ਕੈਨੇਡਾ ਕਾ ਜੋ ਡੈਫਿਸਿਟ ਹੈ ਲਾਸਟ ਈਅਰ ਕਾ, ਵੋ ਹੈ $64 billion, ਮਤਲਬ $64,000 million। ਔਰ ਯੂਕਰੇਨ ਕੋ ਕਿਤਨੇ ਪੈਸੇ ਗਏ ਹੈ? $30 billion, ਮਤਲਬ $30,000 million। ਇਸਕਾ ਮੀਨਿੰਗ ਕਿਆ ਹੁਆ, ਅਗਰ ਕੈਨੇਡਾ ਗਵਰਨਮੈਂਟ ਕਾ ਜੋ ਡੈਫਿਸਿਟ ਹੈ, ਜੋ ਘਾਟਾ ਹੈ, $64 billion, ਯੂਕਰੇਨ ਕੋ ਕਿਤਨਾ ਗਿਆ? $30 billion। ਅਬ ਮੈਨੇ ਐਸਾ ਘਰ ਆਪਣੇ ਕਭੀ ਦੇਖਾ ਹੈ? ਆਪਣੇ 10 ਰੁਪਏ ਆਪਣੀ ਕਮਾਈ ਹੈ, ਆਪਣਾ ਖਰਚਾ 15 ਰੁਪਏ ਹੈ, ਲੇਕਿਨ ਆਪਣੇ 5 ਰੁਪਏ ਔਰ ਡੋਨੇਸ਼ਨ ਦੇ ਦੀ,
0: ਇਹ ਕਿਵੇਂ?
1: ਆਈ ਡੋਂਟ ਨੋ, ਪਤਾ ਨਹੀਂ ਕਿਆ ਸਟ੍ਰੈਟੇਜੀ ਹੈ ਗਵਰਨਮੈਂਟ ਕੀ। ਓਕੇ, ਚਲੋ ਦੂਸਰੀ ਬਾਤ, ਯੂਕਰੇਨ ਕਰਪਸ਼ਨ ਇੰਡੈਕਸ ਨਾਮ ਕੀ ਇੱਕ ਵੋ ਹੈ ਵੈਬਸਾਈਟ, ਜੋ ਪੂਰੇ ਦੇਸ਼ੋਂ ਕੋ ਕੰਪੇਅਰ ਕਰਤੀ ਕਰਪਸ਼ਨ ਕੇ ਹਿਸਾਬ ਸੇ। ਯੂਕਰੇਨ ਕੀ ਰੈਂਕਿੰਗ ਹੈ? 104
0: ਜੀ।
1: ਇੰਡੀਆ ਕੀ ਰੈਂਕਿੰਗ ਕਿਆ ਹੈ? 94। ਇੰਡੀਆ ਇਜ ਲੈਸ ਕਰਪਟਡ ਦੈਨ ਯੂਕਰੇਨ, ਠੀਕ ਹੈ। ਦੂਸਰੀ ਬਾਤ, ਯੂਕਰੇਨ ਕੀ ਪਾਪੂਲੇਸ਼ਨ ਹੈ? 37 million, 4 million ਕਮ ਹੋਗੀ ਪਾਪੂਲੇਸ਼ਨ ਉਨਕੀ, ਕਿਉਂਕਿ ਵੋ 1 million ਤੋਂ ਕੈਨੇਡਾ ਮੀ ਆ ਗਏ ਲੋਕ ਯੂਕਰੇਨੀਅਨ, ਠੀਕ ਹੈ। 37 million ਕੋ ਮੈਨੇ ਡਿਵਾਈਡ ਕਰਾ 30 billion ਸੇ, ਮਤਲਬ ਹਰ ਬੰਦੇ ਕੋ ਇੱਕ ਤਰ੍ਹਾਂ ਸੇ $7,796 ਮਿਲਣਾ ਚਾਹੀਏ ਯੂਕਰੇਨ ਕੇ ਸਿਟੀਜ਼ਨ
0: ਜੀ। ਬਿਲਕੁਲ,
1: ਕਿਤਨਾ ਮਿਲਾ ਹੈ? ਓਕੇ ਚਲੋ ਠੀਕ ਹੈ, ਇਸਕੋ ਪੁੱਛੋ ਆਪ। ਅਬ ਗਵਰਨਮੈਂਟ ਆਫ ਕੈਨੇਡਾ ਕਾ ਜੈਂਡਰ ਇਕੁਐਲਿਟੀ ਕਾ ਬਜਟ ਹੈ $965 million ਕਾ, ਜੋ ਕਿ ਕੈਨੇਡਾ ਕੇ ਅੰਦਰ ਸਪੈਂਡ ਨਹੀਂ ਹੋਣਾ, ਕੈਨੇਡਾ ਕੇ ਬਾਹਰ ਕੀ ਜੋ NGOs ਹੈ 650 ਉਨਮੇ ਡਿਸਟ੍ਰੀਬਿਊਟ ਹੋਤਾ ਹੈ। ਉਨਮੇ ਸੇ ਇੱਕ ਐਗਜ਼ਾਮਪਲ, ਦੋ ਐਗਜ਼ਾਮਪਲ ਦੂੰਗਾ ਮੈਂ ਆਪਕੋ
0: ਜੀ।
1: ਜੈਂਡਰ ਇਕੁਐਲਿਟੀ ਵਾਲੀ, ਕੈਨੇਡਾ ਕੀ ਜੋ 965 million ਕੀ ਫੰਡਿੰਗ ਹੈ, ਉਹ ਕਹਾਂ ਜਾ ਰਹੀ ਹੈ ਆਪਕਾ ਪੈਸਾ, ਦੇਸ਼ ਕਾ ਪੈਸਾ ਬਾਹਰ ਜਾ ਰਹਾ ਹੈ, ਦੇਖੋ ਕੈਸੇ। ਇਹ ਹੈ, ਇਸਮੇ ਹੈ $8.2 million ਵੀਅਤਨਾਮ ਮੇ ਰਾਈਸ ਕੀ ਖੇਤੀ ਮੇ, ਜੈਂਡਰ ਇਕੁਐਲਿਟੀ। ਨੰਬਰ 2, ਅਫਗਾਨਿਸਤਾਨ ਮੇ ਇਹਨਾਂ ਸਪੋਰਟ ਕਰਿਆ ਏਸ਼ੀਅਨ ਯੂਨੀਵਰਸਿਟੀ ਕੋ $5 million ਕਾ, ਔਰ ਯਹਾਂ ਪੇ ਐਜੂਕੇਸ਼ਨ ਕੇ ਲੀਏ ਕਟਸ ਹੋ ਰਹੇ ਹੈ, 1 ਅਗਸਤ ਸੇ ਪ੍ਰੋਟੈਸਟ ਚੱਲ ਰਹੇ ਹੈ, ਬਟ ਵਹਾਂ ਪੇ ਤੋ ਮਜ਼ੇ ਚੱਲ ਰਹੇ ਭਾਈ। $1 billion ਗਵਰਨਮੈਂਟ, ਫੈਡਰਲ ਗਵਰਨਮੈਂਟ ਨੇ ਕੱਟ ਕਰਿਆ ਐਜੂਕੇਸ਼ਨ ਮੇ 1 ਅਗਸਤ ਕੇ ਬਾਅਦ ਸੇ, ਜੋ ਫੰਡਿੰਗ ਕਮ ਆ ਰਹੀ ਹੈ, ਗ੍ਰਾਂਟਸ ਕਮ ਆ ਰਹੀ, ਕਿਉਂ? $1 billion ਕਾ ਬਜਟ ਥਾ ਸਰ, $1 billion, $30 billion ਨਹੀਂ ਥਾ, ਇਹ $1 billion ਬਾਹਰ ਜਾ ਰਿਹਾ ਐਜੂਕੇਸ਼ਨ ਮੇ, ਯਹਾਂ ਪੇ ਕਟਿੰਗ ਚੱਲ ਰਹੀ ਹੈ ਭਾਈ ਸਾਹਿਬ। ਠੀਕ ਹੈ, ਚਲੋ, ਕੈਨੇਡੀਅਨਸ ਆਰ ਪੋਲਾਈਟ, ਪੋਲਾਈਟ, ਐਂਡ ਇਟਸ ਫਾਈਨ।
0: ਇਹੀ ਕਾਰਨ ਹੈ ਕਿ ਜੁਲਾਈ ਦੀ ਜਿਹੜੀ ਗ੍ਰਾਂਟਸ ਬੰਦ ਕਰ ਦਿੱਤੀਆਂ ਗਈਆਂ,
1: ਯੈਸ, ਗ੍ਰਾਂਟ ਜੁਲਾਈ ਸੇ 1 ਅਗਸਤ ਜੋ ਬੰਦ ਕਰ ਰਹੇ ਹੈ, ਸਿਰਫ $1 billion ਦੇਣਾ ਤਾਂ ਗਵਰਨਮੈਂਟ, $1 billion, $1,000 million, ਜੋ ਕਿ ਕੁਛ ਵੀ ਨਹੀਂ ਹੈ, ਕਿਉਂ? $30 billion ਤੋਂ ਯੂਕਰੇਨ ਚਲਾ ਗਿਆ, $1 billion ਤੋਂ ਜੈਂਡਰ ਇਕੁਐਲਿਟੀ ਮੈਂ ਚਲਾ ਗਿਆ ਬਾਹਰ, ਦੇਸ਼ ਕੇ ਅੰਦਰ ਨਹੀਂ ਗਿਆ, ਅੰਦਰ ਹੋਤਾ ਮੈਂ ਕੁਛ ਨਾ ਕਹਿਤਾ।
0: ਯੂਕਰੇਨ ਅਜੇ ਵੀ ਪੈਸਾ ਜਾ ਰਿਹਾ,
1: ਅਭੀ 2 ਹਫ਼ਤੇ ਪਹਿਲੇ 51 million, ਉਸੇ ਪਹਿਲੇ 275 million, $30 billion ਸੇ ਵੀ ਉੱਪਰ ਜਾ ਚੁੱਕਾ ਹੈ। ਓਕੇ ਚਲੋ, ਉਹ ਛੋੜੋ, ਕੈਨੇਡਾ ਕਾ ਇੱਕ ਡਿਪਾਰਟਮੈਂਟ ਹੈ, ਇੰਟਰਨੈਸ਼ਨਲ ਮਿਨਿਸਟਰੀ ਆਫ ਇੰਟਰਨੈਸ਼ਨਲ ਡਿਵੈਲਪਮੈਂਟ, ਉਸਕਾ ਕਾਮ ਕਿਆ ਹੈ? $7 billion ਦੇਸ਼ ਕੇ ਬਾਹਰ ਫੂਕਣਾ ਐਵਰੀ ਈਅਰ, ਫੂਕਣਾ ਹੀ ਕਹੂੰਗਾ ਮੈਂ। ਟੈਨਜ਼ੈਨੀਆ, ਗੂਗਲ ਕਰੇ ਆਪ, ਗਲੋਬਲ ਅਫੇਅਰਸ ਕੈਨੇਡਾ ਕੀ ਵੈਬਸਾਈਟ ਪਰ ਜਾਏ, ਪੜ੍ਹ ਲੇ, ਟੈਨਜ਼ੈਨੀਆ, ਮੋਜ਼ੈਂਬੀਕਿਊ, ਘਾਨਾ, ਇਹ ਕੰਟਰੀਜ਼ ਭਾਈ, ਮੈਂ ਤਾਂ ਐਟਲਸ ਖਤਮ ਹੋ ਗਿਆ ਪੂਰਾ।
0: ਪਰ ਜਿਹੜੇ ਤੁਹਾਡੀਆਂ ਗੱਲਾਂ ਚੋਂ ਮੈਨੂੰ ਇੱਕ ਸਵਾਲ ਚੇਤੇ ਆਇਆ ਕਿ ਕੈਨੇਡੀਅਨਸ ਸਰਵਾਈਵਲ ਬੜਾ ਮੁਸ਼ਕਲ ਹੋਇਆ ਪਿਆ ਕੈਨੇਡੀਅਨਸ ਦਾ।
1: ਬਿਲਕੁਲ,
0: ਹਰ ਬੰਦੇ ਨੂੰ ਜੋਬ, ਮੋਸਟਲੀ ਲੋਕਾਂ ਦੀ ਜੋਬ 'ਤੇ ਖਤਰਾ ਬਣਿਆ ਹੋਇਆ, ਅਤੇ ਹਰ ਬੰਦੇ ਦਾ ਸਰਵਾਈਵਲ ਸਿਸਟਮ ਇੰਨਾ ਆ ਕਿ ਲੋਕਾਂ ਦੇ ਖਰਚੇ ਨਹੀਂ ਪੂਰੇ ਹੋ ਰਹੇ। ਐਵਰੀ ਸਿੰਗਲ ਡੇ 5 ਕੈਨੇਡੀਅਨ ਬੈਂਕਰਪਟ ਹੋ ਰਹੇ ਆ।
1: ਬਿਲਕੁਲ ਜੀ, ਔਰ ਇਹ ਦੇਖੀਏ ਜੀ, ਪਹਿਲੇ ਹੋ ਰਹੇ ਥੇ ਬੈਂਕਰਪਟ ਕੌਣ? ਜੋ ਹਮਾਰੇ ਫਰੈਂਡ ਕੇ ਫਰੈਂਡ ਥੇ, ਅਬ ਹੋ ਰਹੇ ਹਮਾਰੇ ਫਰੈਂਡ ਬੈਂਕਰਪਟ।
0: ਮੈਂ ਕਹਿ ਰਿਹਾ ਵਾਰੀ ਕੀ ਦਿਓ
1: ਹਮਾਰੀ, ਚਲੋ ਵੋ ਛੋੜੋ ਆਪ। ਗਵਰਨਮੈਂਟ ਆਫ ਕੈਨੇਡਾ ਕਾ ਨਿਆ ਆਇਆ 6 ਦਿਨ ਪਹਿਲੇ ਕੀ ਨਿਊਜ਼ ਹੈ, ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੇ ਹੈ।
0: ਟੋਰਾਂਟੋ ਵਾਲਾ
1: ਸਾਰਾ ਚੈੱਕ ਕਰੋ, ਯੂ ਕੈਨ ਗੂਗਲ ਇਟ, ਪਲੈਨਿੰਗ ਚੱਲ ਰਹੀ ਹੈ। ਗਵਰਨਮੈਂਟ ਨੇ ਕਿਹਾ ਹੈ ਕਿ ਹਮ ਏਅਰਪੋਰਟ ਇਸਕੋ ਇਸਸੇ ਹਮ ਕਿਆ ਕਰੇਂਗੇ, ਜੋ ਪੈਸਾ ਇਕੱਠਾ ਹੋਗਾ ਉਸਸੇ ਇਨਫਰਾਸਟ੍ਰਕਚਰ ਕ੍ਰੀਏਟ ਕਰੇਂਗੇ। ਚਲੋ, ਮੈਂ ਤਾਂ ਦੇਸੀ ਬੰਦਾ, ਮੇਰੀ ਨੌਲੇਜ ਨਹੀਂ ਹੈ, ਲੇਕਿਨ ਇਨਫਰਾਸਟ੍ਰਕਚਰ ਬੇਚ ਕੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਇਹ ਮੇਰੇ ਸੈਂਸ ਸੇ ਬਾਹਰ ਹੈ, ਹੈ ਨਾ? ਚਲੋ, ਵੋ ਛੋੜੋ, ਪੈਸਾ ਲੋਕ ਤੋਂ ਇਹ ਵੀ ਕਹਿ ਰਹੇ ਯੂਕਰੇਨ ਚਲਾ ਜਾਏਗਾ ਵੋ।
0: ਨਾਗਪਾਲ ਸਰ,
1: ਛੋੜੋ ਆਪ,
0: ਤੁਸੀਂ ਡਰਾ ਰਹੇ ਹੋ, ਤੁਸੀਂ ਇਹ ਦੱਸੋ ਕਿ ਅਸੀਂ ਸਕਿੱਲ ਡਿਵੈਲਪ ਕਿਵੇਂ ਕਰੀਏ, ਇਹਨਾਂ ਕ੍ਰਾਈਸਿਸ ਤੋਂ ਬਚੀਏ ਕਿਵੇਂ? ਤੇ ਨਾਲ ਦੀ ਨਾਲ ਸਾਡੇ ਜੇਬ ਚ ਪੈਸੇ ਵੀ ਪੈ ਜਾਣ।
1: ਬਿਲਕੁਲ ਜੀ, ਦੇਸ਼ ਕਾ ਪੈਸਾ ਦੇਸ਼ ਮੇ ਰਹੇ, ਹਮ ਲੋਗੋ ਪੇ ਯੂਜ਼ ਹੋ। ਤੋ ਇਸ ਲਈ ਉਨਕੇ ਕੁਛ ਅੱਛੀ ਤਰ੍ਹਾਂ ਆਂਸਰ ਹੋ ਗਏ ਜੋ ਕਹਿਤੇ ਥੇ ਭਾਈ ਸਾਹਿਬ ਐਸਾ ਕਿਉਂ ਐਸਾ ਕਿਉਂ ਐਸਾ ਕਿਉਂ, ਠਾ ਕਰਕੇ ਆਂਸਰਸ ਹੈ, ਆਫਿਸ ਆ ਜਾਣਾ ਦੇਖ ਲੈਣਾ ਔਰ ਵੀ ਡਾਊਟਸ ਹੋ ਤੋ। ਓਕੇ, ਇਸਕੇ ਬਾਅਦ ਹਮ ਆਤੇ ਹੈਂ ਆਪ ਸਕਿੱਲ ਡਿਵੈਲਪ ਕਰੇ। ਐਜੂਕੇਸ਼ਨ ਕੇ ਗਵਰਨਮੈਂਟ ਆਜ ਕੀ ਡੇਟ ਮੇ ਕਰ ਰਹੀ ਹੈ ਫੰਡਿੰਗ, 30 to 100,000 ਕੀ ਫੰਡਿੰਗ ਕਿਸਕੇ ਅਕਾਊਂਟ ਮੇ ਆਤੀ? ਮੇਰੇ ਨਾ ਜੀ, ਨਾ ਆਪਕੇ ਅਕਾਊਂਟ ਮੇ।
0: 30,000 ਤੋਂ ਲੈ ਕੇ 1,00,000 ਡਾਲਰ ਦੀ ਫੰਡਿੰਗ ਅਜੇ ਅਵੇਲੇਬਲ ਹੈ?
1: ਅਭੀ ਅਵੇਲੇਬਲ ਹੈ, ਅਭੀ ਅਕੈਡਮਿਕ ਇਅਰ ਚੱਲ ਰਿਹਾ ਹੈ 25 and 26।
0: ਸਰ ਐਲੀਜੀਬਿਲਟੀ ਕੀ ਹੈ?
1: PR, citizen protected person, income cut, ਥੋੜਾ ਆਪ ਪੰਜਾਬੀ ਅੱਛੀ ਬੋਲਦੇ ਹਾਂ, ਅਸੀਂ ਕਰਾਂ ਧੀਰੇ ਧੀਰੇ।
0: ਇਨਕਮ ਘੱਟ ਹੋਣੀ ਚਾਹੀਦੀ ਹੈ,
1: $70,000 ਹਾਂ ਘੱਟ
0: ਕਮੀ। ਮਿਨੀਮਮ ਜੇ ਤੁਹਾਡੀ ਕਿੰਨੀ ਇਨਕਮ ਹੋਣੀ ਚਾਹੀਦੀ? ਮਿਨੀਮਮ
1: ਜ਼ੀਰੋ ਕਰ ਲਓ, ਜ਼ੀਰੋ ਹੈ ਹਮਾਰੇ ਪਾਸ ਕਲਾਇੰਟਸ ਹੈ ਜਿਨ
0: ਮੈਕਸਿਮਮ।
1: ਦੇਖੇ ਜੀ, ਮੇਰੇ ਪੇ ਆਫਿਸ ਠਾਕੂ ਜੀ ਕੇ ਪਾਸ ਮੇਰੇ ਆਫਿਸ ਮੇ ਕਲਾਇੰਟਸ ਆਤੇ ਹੈ, ਜਬ ਕਹਿਤਾ ਨਾ ਲੋਕ ਪੀਪਲ ਆਰ ਗੋਇੰਗ ਥਰੂ ਬੈਡ ਟਾਈਮਸ। ਹਮਾਰੇ ਆਫਿਸ ਮੇ ਐਸੇ ਬੰਦੇ ਵੀ ਆਤੇ ਹੈ ਜੋ ਬ੍ਰੋਕ ਹੈ, ਹਮਾਰੇ ਆਫਿਸ ਮੇ ਸਿੰਗਲ ਮਦਰ ਵੀ ਆਤੇ ਹੈ, ਹਮਾਰੇ ਆਫਿਸ ਮੇ ਐਸੇ ਬੰਦੇ ਆਤੇ ਜਿਨਕੇ ਪਾਸ 5 properties ਹੈ ਲੇਕਿਨ ਅੱਜ ਬੈਂਕ ਖਤਮ ਹੋਣੇ ਕੇ ਉਸ ਪੇ ਰਾਈਟ, ਔਰ ਸਭ ਕਾ ਹੀ ਹਾਲ ਹੈ। ਓਕੇ, ਸੋ ਮੈਂ 30 to 100,000 ਕੀ ਫੰਡਿੰਗ ਮੇ ਸੇ ਆਧਾ ਪੈਸਾ ਕਿਆ ਹੈ? ਨੋਨ ਰਿਫੰਡੇਬਲ ਗ੍ਰਾਂਟਸ, ਗ੍ਰਾਂਟਸ, ਗ੍ਰਾਂਟਸ, ਗ੍ਰਾਂਟਸ ਹੋ ਤੋ ਜੋ ਟੈਕਸ ਫ੍ਰੀ ਹੋਤਾ ਹੈ, ਆਪਕੀ ਜੇਬ ਮੇ ਆਪਕੇ ਬੈਂਕ ਅਕਾਊਂਟ ਮੇ ਆ ਰਹੇ ਸਰ, ਮੇਰੇ ਘਰ ਮੇ ਨਹੀਂ ਆ ਰਹੇ, ਆਪਕੇ ਪਾਸ ਆ ਰਹੇ, ਆਪਕੇ ਖਾਤੇ ਮੇ ਡਾਇਰੈਕਟ ਆ ਰਹੇ ਜੀ, ਗਵਰਨਮੈਂਟ ਸੇ, ਮੇਰੇ ਪੇ ਨਹੀਂ ਕੁਛ ਆ ਰਹਾ।
0: ਇਹ ਚ ਏਜ ਦੀ ਕੋਈ ਲਿਮਿਟ ਹੈ?
1: ਨੋ ਏਜ ਲਿਮਿਟ, ਗਵਰਨਮੈਂਟ ਕੀ ਕੋਈ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। 40-50 ਸਾਲ ਹਮਾਰੇ ਜ਼ਿਆਦਾਤਰ ਕਲਾਇੰਟਸ ਕੀ ਏਜ 30-40-50-60 ਸਾਲ ਹੈ, ਸਕਿੱਲ ਡਿਵੈਲਪ ਕਰ ਰਹੇ ਹੈ, ਫੁੱਲੀ ਆਨਲਾਈਨ ਕੋਰਸਿਸ ਕਰ ਰਹੇ ਹੈ ਔਰ ਫੰਡਿੰਗ ਹਾਸਿਲ ਕਰ ਚੁੱਕੇ ਹੈ। ਆਪਣੇ 100 ਦੇਖਣੇ, 200 ਦੇਖਣੇ, 1,000 ਦੇਖਣੇ, ਆਪਕੀ ਇੱਛਾ, ਮੇਰੀ ਨਹੀਂ, ਆਪਕੀ ਇੱਛਾ, ਆਫਿਸ ਆਏ, 30 to 100,000 ਦੀ ਫੰਡਿੰਗ, ਅਕਾਊਂਟਿੰਗ ਜੈਸੇ ਕੋਰਸ ਕਰੇ, ਮੈਨੇਜਮੈਂਟ ਜੈਸੇ ਕੋਰਸ ਕਰੇ, ਅਕਾਊਂਟਿੰਗ ਦਾ ਕੋਰਸ ਕਰਕੇ ਲੋਕ ਜੋਬ ਵੀ ਕਰਨੇ ਲੱਗ ਗਏ ਹੈ
0: ਜੀ।
1: ਸੈਲ ਬੜਾ ਰੈਸੈਸ਼ਨ ਪਰੂਫ ਕੰਮ ਹੈ ਅਕਾਊਂਟਿੰਗ ਕਾ।
0: ਨਾਗਪਾਲ ਸਰ, ਆਪਾਂ ਤੁਸੀਂ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਐਜੂਕੇਸ਼ਨ ਤੁਸੀਂ ਕੰਸਲਟੈਂਟ ਕਰਦੇ ਹੋ,
1: ਹਾਂਜੀ,
0: ਔਰ ਪਿਛਲੇ 1.5 ਸਾਲ ਤੋਂ ਆਪਾਂ ਲਗਾਤਾਰ ਅਵੇਅਰਨੈਸ ਦੇ ਮੈਸੇਜ ਦੇ ਰਹੇ ਹਾਂ,
1: ਬਿਲਕੁਲ ਜੀ,
0: ਕਿ ਗਵਰਨਮੈਂਟਸ ਦੀਆਂ ਫੰਡਿੰਗ ਆਈਆਂ ਹੋਈਆਂ, ਸਕਿੱਲ ਡਿਵੈਲਪ ਕਰੋ, ਪੜ੍ਹੋ ਅਤੇ ਨਾਲ ਦੀ ਨਾਲ ਤੁਸੀਂ ਇਹ ਫੰਡਿੰਗ ਲਈ ਐਲੀਜੀਬਲ ਵੀ ਹੋ,
1: ਬਿਲਕੁਲ ਜੀ,
0: ਕਿਉਂਕਿ ਸਾਰੀਆਂ ਕਮਿਊਨਿਟੀਜ਼ ਲੈ ਰਹੀਆਂ, ਪਰ ਜਦੋਂ ਆਪਾਂ ਲੈਂਦੇ ਹਾਂ ਆਪਾਂ ਸਵਾਲ ਖੜੇ ਕਰਦੇ ਹਾਂ ਹਮੇਸ਼ਾ ਹੀ, ਸਾਡੇ ਸਵਾਲ ਖੜੇ, ਕਿਉਂ ਤੁਸੀਂ ਲੈ ਰਹੇ ਹੋ, ਕਿਉਂ ਬੱਚਿਆਂ ਦੀ ਫੰਡ, ਹਰ ਇੱਕ ਇਨਸਾਨ ਨੂੰ ਹੱਕ ਹੈ ਕਿ ਉਹ ਆਪਣਾ ਸਕਿੱਲ ਡਿਵੈਲਪ ਕਰੇ। ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਅਵੇਅਰਨੈਸ ਦਾ ਮੈਸੇਜ ਦਿੰਦੇ ਹਾਂ, ਕਿੰਨੇ ਕੁ ਦੋਸਤ ਤੁਹਾਨੂੰ ਆ ਕੇ ਆਫਿਸ 'ਚ ਮਿਲਦੇ ਆ, ਕਿੰਨੇ ਕੁ ਉਹਨਾਂ ਉਹ ਐਲੀਜੀਬਲ ਹੋ ਜਾਂਦੇ ਆ?
1: ਜਬ ਹਮਨੇ 1.5 ਸਾਲ ਪਹਿਲੇ ਅਵੇਅਰਨੈਸ ਸ਼ੁਰੂ ਕਰਾ ਥਾ ਆਪਕੇ ਸਾਥ, ਤਬ ਬੜੇ ਰੈਜ਼ਿਸਟੈਂਸ ਥਾ, ਬਟ ਅਬ ਹਮੇ ਜੋ ਸੁਣਨੇ ਵਾਲੇ ਲੋਕ ਹੈ ਨਾ ਜੀ, ਤੋ ਵੋ ਵੀ ਹਮਾਰੇ ਕਲਾਇੰਟਸ ਹੈ, ਉਨਕਾ ਫੰਡਿੰਗ ਆ ਚੁੱਕੀ ਨੇ, ਸ਼ੋਰ ਮਤ ਜਾਤਾ ਅਬ ਤੱਕ ਕਿ ਰੋਜ਼ ਆ ਕੇ ਬੋਲਤਾ ਹੈ
0: ਜੀ,
1: ਤੋ ਆਪਕੋ ਕਮ ਸੇ ਕਮ 5-10-15 ਹਜ਼ਾਰ ਬੰਦਾ ਸੁਣ ਰਹਾ ਹੋਗਾ, ਉਸਮੇ ਸੇ ਹਮਾਰੇ ਜੈਸੇ ਬਹੁਤੋਂ ਕੀ ਬਾਤ ਹੋ ਚੁੱਕੀ ਹੈ, ਕਿਸੇ ਕਾਮ ਹੋ ਗਿਆ, ਕਿਸੇ ਕਾ ਹੋਣੇ ਵਾਲਾ ਹੈ, ਜ਼ਿਆਦਾਤਰ ਕਾ ਹੋ ਚੁੱਕਾ ਹੈ, ਤੋ ਕੋਈ ਕੈਂਚ ਨਹੀਂ ਹੈ ਜੀ, ਆਪ ਆਪਣਾ ਤੋ ਜੋ ਬਹੁਤ ਲੋਕ ਕੀ ਆਲਰੇਡੀ ਲਾਹ ਲੈ ਚੁੱਕੇ
0: ਨੇ,
1: ਹਮਨੇ ਸਭ ਕੁਛ ਟ੍ਰਾਂਸਪੇਰੈਂਟ ਰੱਖਾ ਹੈ ਐਂਡ ਟੂ ਐਂਡ, ਔਰ ਬਾਕੀ ਆਪ ਹਮੇ ਕਾਲ ਕਰ ਸਕਤੇ ਹੈ, ਅਭੀ ਵੀ ਕਾਲ ਕਰ ਸਕਤੇ ਹੈ, ਹਮਾਰੇ ਆਫਿਸ ਆ ਸਕਤੇ ਹੈ, ਔਰ ਫੀਸ
0: ਫੀਸ ਤੇ ਮੈਂ ਬਾਅਦ 'ਚ ਜਾਊਂਗਾ, ਪਹਿਲਾਂ ਮੈਨੂੰ ਇਹ ਦੱਸੋ ਕਿ ਕਿੰਨੇ ਬੈਚ ਰਹਿ ਗਏ, ਕਿਉਂਕਿ ਤੁਸੀਂ ਕਿਹਾ ਕਿ ਐਂਡ ਆਫ ਜੁਲਾਈ 'ਚ ਗ੍ਰਾਂਟਸ ਬੰਦ ਹੋ ਜਾਣੀਆਂ।
1: ਬਿਲਕੁਲ ਜੀ,
0: ਕਿੰਨੇ ਬੈਚ ਰਹਿ ਗਿਆ, ਕਿੰਨਾ ਸਮਾਂ ਰਹਿ ਗਿਆ, ਅਤੇ ਨੰਬਰ ਵੀ ਦੇ ਦਿਓ, ਅਤੇ ਤਾਂ ਕਿ ਇੱਕ ਫੀਸ ਤਾਂ ਅਸੀਂ ਇਸ ਕਰਕੇ ਮੈਂ ਪੁੱਛੂੰਗਾ ਕਿ ਜਿੰਨੇ ਸਾਡੇ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਪਤਾ ਕਿ ਤੁਸੀਂ $200 ਤੋਂ ਲੈ ਕੇ 499 ਤੱਕ ਤੁਹਾਡੀ ਫੀਸ ਆ।
1: ਬਿਲਕੁਲ ਜੀ,
0: ਅਤੇ ਫੀਸ ਇਦੋਂ ਵੱਧ ਅਸੀਂ ਦੇਣੀ ਵੀ ਨਹੀਂ ਆ,
1: ਬਿਲਕੁਲ ਹੈ ਲੈਣੀ ਨਹੀਂ ਮੈਨੇ।
0: ਕਿਆ ਬਾਤ ਆ, ਸੋ ਇਹ ਦੱਸੋ ਹੁਣ ਕਿ ਕਿੰਨੇ ਬੈਚ ਰਹਿ ਗਏ ਆ, ਤੇ ਕਦੋਂ ਤੱਕ ਤੁਹਾਨੂੰ ਕਾਲਾਂ ਕਰਨ, ਤੇ ਕਦੋਂ ਗ੍ਰਾਂਟ ਬੰਦ ਹੋ ਰਹੀ ਹੈ, ਤਾਂ ਕਿ ਅਸੀਂ ਪਹਿਲਾਂ ਆਪਦੇ ਸਰੋਤੇ ਕਾਲ ਕਰਕੇ ਆਪਦਾ ਕੋਰਸ ਤੇ ਆਪਣਾ ਕੋਈ ਵੀ ਸਵਾਲ ਤੁਹਾਡੇ ਨਾਲ ਕਰ ਸਕਣ।
1: ਸੋਖੇ ਜੇ ਕੋਰਸਿਸ ਫੁੱਲੀ ਆਨਲਾਈਨ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਸੈਟਿੰਗ, ਨੋ ਅਪਰੋਚ, ਕਿਉਂ? ਸਭ ਪਾਰਦਰਸ਼ੀ ਹੈ, ਸਭ ਟ੍ਰਾਂਸਪੇਰੈਂਟ ਹੈ, ਕੋਈ ਹੇਰਾਫੇਰੀ ਨਹੀਂ ਹੈ, ਕੋਈ ਨੰਬਰ ਸੇ ਪਲੇ ਨਹੀਂ ਹੋ ਹੀ ਨਹੀਂ ਸਕਦਾ, ਗਵਰਨਮੈਂਟ ਆਪਕੇ ਡਾਕੂਮੈਂਟਸ ਪਹਿਲੇ ਸੇ ਹੈ। ਡਾਕੂਮੈਂਟਸ ਵੀ ਕਿਆ ਲੱਗਤੇ ਜੀ, ਆਪਕਾ ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ, ਅਗਰ ਫੈਮਿਲੀ ਆਫ 5 ਹੈ ਤਾਂ ਅਪ ਟੂ 100,000, ਜਿਸਕਾ ਆਧਾ ਪੈਸਾ 50,000 ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟਸ ਕਾ। ਅਗਰ ਫੈਮਿਲੀ ਆਫ 2, 45,000 ਕੀ ਫੰਡਿੰਗ ਆਤੀ ਹੈ, ਆਧਾ ਪੈਸਾ ਕਿਆ ਹੈ ਇਸਕਾ, 22,000 ਗ੍ਰਾਂਟ, ਨੋਨ ਰਿਫੰਡੇਬਲ, ਔਰ ਜੋ ਰੈਸਟ ਪੈਸਾ ਬਚਾ ਹੈ 30%, ਜੈਸੇ ਅਗਰ ਅਪ ਟੂ 500,000 ਫੰਡਿੰਗ ਕੀ ਸਕੋਰੀ ਫੈਮਿਲੀ ਆਫ 5 ਕੋ, ਜਿਨਕੇ 3 ਬੱਚੇ ਹੈ, ਉਸਮੇ ਸੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ, ਮੈਂ ਆਸਾਨ ਵਾਲੇ ਕੋਰਸ ਕਹਿ ਰਹਾ ਹੂੰ ਜਿਨਮੇ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੁੱਲੀ ਆਨਲਾਈਨ ਹੈ, ਕੰਫਰਟ ਵਾਲੇ, ਉਸਮੇ ਜੋ ਆਧਾ ਪੈਸਾ ਗ੍ਰਾਂਟ, ਆਧਾ ਪੈਸਾ ਲੋਨ, ਜੋ ਲੋਨ ਹੈ ਜੀ ਉਹ ਆਪਣੇ 1.5 ਸਾਲ ਬਾਅਦ ਲੁਟਾਉਣਾ ਸਟਾਰਟ ਕਰਨਾ ਹੈ, 0% ਤੱਕ ਹੈ ਤਾਂ ਵਿਆਜ, 0% ਵਿਆਜ 1.5 ਸਾਲ ਬਾਅਦ ਲੁਟਾਉਣਾ ਹੈ, ਉਸ ਟਾਈਮ ਵਿਆਜ ਦਰ ਕਿਆ, 2.5% ਪੂਰੇ ਸਾਲ ਦਾ, ਕੁਛ ਵੀ ਨਹੀਂ ਹੈ ਸਰ।
0: 437-264-3175 ਜੀ।
1: ਅਬ ਇਸਮੇ ਫੀਸ ਕੀ ਬਾਤ ਆਈ, ਲਾਸਟ ਵੀਕ 30 ਬੰਦੋਂ ਕਾ ਅਪਰੂਵਲ ਆਇਆ,
0: जी
1: उनके खाते में पैसे डिग डिग डिग डिग डिग गए।
0: हाँ।
1: अब हमारे ऑफिस का काम शुरू होता है, अब हमने देखनी उनकी ईमानदारी, हम तो उनकी ईमानदारी पे निर्भर है
0: जी,
1: क्योंकि अगर पहले पैसे लूंगा तो शोर मच जाएगा कि $400 उससे पहले ले लिया, हम लेते नहीं, हमने कोई नहीं यार बाद में देखेंगे। अब 30 में से 20 के पैसे तो आ गए, 10 को रोज मेरा स्टाफ ऑफिस घंटी बजा रहा है, नो रिस्पॉन्स, 5 दे जाएंगे, 5 रह जाएंगे, मर जाएंगे 5
0: इतनी बड़ी फंडिंग लेके वीर की इतनी फीस भी नहीं देंगे,
1: ऐसा भी होता है मैंने देखा।
0: 437-264-3174-3175 होने ऑफिस खोला,
1: स्टाफ फोन उठाएगा अभी।
0: ओके एक और फिर नंबर दे दो, जे सवेरे पहुंचना किसी ने कितने पहुंचना?
1: 218 एक्सपोर्ट बुलेवर्ड हर एंटरी डेयरी का ऑफिस आएगा, 218 एक्सपोर्ट बुलेवर्ड हर एंटरी डेयरी ते तुसी 11 o'clock से लाइक 6:30 तक आ सकते हो। एंड देन हमारा नंबर है 437-264-3175। हमें पता है लाइक हम बहुत हेल्प कर चुके थे, कब कोई कैच हमने रखा ही नहीं एंड टू एंड।
0: क्या बात है जी।

0: 905-600-7373 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ ਔਰ ਗੱਲਬਾਤ ਚੱਲ ਰਹੀ ਸੀ ਕਿ ਤੁਸੀਂ ਆਪਣੇ ਪਾਰਟਨਰ ਨਾਲ ਜਦੋਂ ਗੁੱਸੇ ਹੋ ਜਾਂਦੇ ਹੋ, ਨਾਰਾਜ਼ ਹੋ ਜਾਂਦੇ ਹੋ, ਅਤੇ ਮੈਕਸੀਮਮ ਕਿੰਨੇ ਦਿਨ ਚੱਲਦੀ ਤੁਹਾਡੀ ਨਾਰਾਜ਼ਗੀ? 905-600-7373-37 ਇੱਕ ਦੋਸਤ ਆਏ ਸੀਗੇ, ਉਹ ਕਹਿੰਦੇ ਕਿ 3 ਦਿਨ ਦੀ ਲਿਮਿਟ ਹੈ ਮੇਰੀ, 3 ਦਿਨ ਤੋਂ ਜ਼ਿਆਦਾ ਮੈਂ ਨਾਰਾਜ਼ ਨਹੀਂ ਰਹਿ ਸਕਦਾ, ਜਾਂ ਮੈਂ ਮਨਾ ਲੈਂਦਾ ਅਤੇ ਜਾਂ ਬੇਗਮ ਮਨਾ ਲੈਂਦੀ ਆ, ਸੋ ਇੱਦਾਂ ਵੱਧ ਨਾਰਾਜ਼ਗੀ ਰਹਿੰਦੀ ਨਹੀਂ ਆ। ਸੋ 905-600-7373-37 ਰਿਸ਼ਤਿਆਂ ਦੇ ਵਿੱਚ ਰੁੱਸਣ ਮਨਾਉਣ ਦਾ ਇੱਕ ਅਲੱਗ ਮਜ਼ਾ ਆ, ਜੇ ਰਿਸ਼ਤਿਆਂ ਦੇ ਵਿੱਚ ਰੁੱਸਣਾ ਮਨਾਉਣਾ ਨਾ ਹੋਵੇ ਤਾਂ ਫਿਰ ਇੱਦਾਂ ਹੋ ਜਾਂਦਾ ਕਿ ਬਿਨਾਂ ਚਟਨੀ ਦੇ ਜਿਵੇਂ ਸਮੋਸਾ ਆ। ਕਿਆ ਬਾਤ ਹੈ ਜੀ, 905-600-7373-37 ਰਸ਼ਮੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ, ਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਮੌਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਅਕਾਲ ਮੌਰਗੇ ਦੇ ਰਸ਼ਮੀਤ ਕੌਰ ਉਹਨਾਂ ਨਾਲ ਜੂ ਸੰਪਰਕ ਕਰ ਲਿਓ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਮੌਰਗੇ ਦੇ ਰਿਲੇਟਡ ਤੁਹਾਡਾ ਸਵਾਲ ਇਨਕੁਆਇਰੀ 647-549-4999। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
1: ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਬਿਲਕੁਲ ਜੀ, ਜਿਹੜਾ ਤੁਸੀਂ ਮੈਂਸ਼ਨ ਕਰ ਰਹੇ ਹੈਗੇ ਹੋ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਸੋ ਡੈਟ ਕੰਸੋਲੀਡੇਸ਼ਨ ਹੁੰਦਾ ਕੀ ਹੈਗਾ? ਡੈਟ ਮਤਲਬ ਸਾਡਾ ਕਰਜ਼ਾ, ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈਗਾ, ਕ੍ਰੈਡਿਟ ਕਾਰਡ ਨੇ, ਲਾਈਨ ਆਫ ਕ੍ਰੈਡਿਟ ਹੈ, ਹੋਰ ਹਾਈ ਰੇਟ ਆਫ ਇੰਟਰਸਟ ਦੇ ਲੋਨਸ ਨੇ, ਕਾਰ ਲੋਨ ਹੈ, ਟਰੱਕ ਲੋਨ ਹੈ, ਸੋ ਉਹ ਡਿਫਰੈਂਟ ਤਰ੍ਹਾਂ ਦਾ ਸਾਡਾ ਕਰਜ਼ਾ ਹੋ ਗਿਆ। ਹੁਣ ਮੋਸਟਲੀ ਕੀ ਹੁੰਦਾ ਹੈਗਾ, ਕਲਾਇੰਟ ਦੀ ਕਾਲ ਆਉਂਦੀ ਹੈਗੀ ਹੈ ਕਿ ਬਈ ਬਹੁਤ ਸਾਰੇ ਕਰਜ਼ੇ ਹੋ ਗਏ ਨੇ, ਇਨਕਮ ਵਧੀਆ ਬਣ ਜਾਂਦੀ ਹੈ ਪਰ ਪੈਸੇ ਪਤਾ ਨਹੀਂ ਲੱਗਦੇ ਕਿੱਥੇ ਜਾਂਦੇ ਨੇ। ਉਹਦਾ ਰੀਜ਼ਨ ਕੀ ਹੈ ਕਿ ਅਸੀਂ ਜਿਹੜੀਆਂ ਪੇਮੈਂਟਸ ਕਰ ਰਹੇ ਹੈਗੇ ਹਾਂ, ਸੇ ਸਪੋਜ਼ ਮੈਂ ਕ੍ਰੈਡਿਟ ਕਾਰਡ ਦੀ ਆਪਣੀ ਲਿਮਿਟ ਵਰਤੀ ਹੋਈ ਹੈਗੀ ਹੈ, ਉਹਦੇ ਵਿੱਚ ਕੀ ਹੈ ਕਿ 29-30% ਤੇ ਵੀ ਜਿਹੜਾ ਹੈਗਾ ਸਾਡਾ ਕ੍ਰੈਡਿਟ ਕਾਰਡ ਹੁੰਦਾ। ਹੁਣ ਉਸ ਕਰਕੇ ਅਗਰ ਮੈਂ ਕਿਸ਼ਤ ਪੇ ਵੀ ਕਰ ਰਹੀ ਹਾਂ, ਮੈਂ ਮਿਨੀਮਮ ਪੇਮੈਂਟ ਕਰੀ ਜਾ ਰਹੀ ਹਾਂ। ਮਿਨੀਮਮ ਪੇਮੈਂਟ ਮਤਲਬ ਉਹ ਸਿਰਫ ਵਿਆਜ ਹੈ, ਪ੍ਰਿੰਸੀਪਲ ਐਜ਼ ਇਟ ਇਜ਼ ਖੜਾ ਹੈਗਾ, ਪ੍ਰਿੰਸੀਪਲ ਵੱਲ ਕੁਛ ਨਹੀਂ ਜਾ ਰਿਹਾ। ਸੋ ਇਸ ਕਰਕੇ ਅਸੀਂ ਕੀ ਕਰ ਸਕਦੇ ਹੈਗੇ ਹਾਂ ਕਿ ਜੇ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਸਾਰੇ ਕਰਜ਼ੇ ਇਕੱਠੇ ਕਰਕੇ ਅਗੇਂਸਟ ਦ ਪ੍ਰੋਪਰਟੀ ਪਾ ਸਕਦੇ ਹਾਂ। ਉਹਦੇ ਨਾਲ ਫਾਇਦਾ ਕੀ ਹੈਗਾ, ਇੱਕ ਤੇ ਉਹ ਸਾਰਾ ਲੋਨ ਸਿਕਿਓਰਡ ਹੋ ਗਿਆ, ਜਦੋਂ ਸਿਕਿਓਰਡ ਹੋ ਗਿਆ ਬੈਂਕ ਨੂੰ ਸਿਕਿਉਰਟੀ ਮਿਲ ਗਈ, ਉਸ ਵੇਲੇ ਉਹ ਸਾਰਾ ਲੋਨ ਸਸਤੇ ਰੇਟ ਤੇ, ਮੌਰਗੇਜ ਦੇ ਰੇਟ ਤੇ ਮਿਲੇਗਾ। ਦੂਜੀ ਚੀਜ਼, ਉਹ ਐਮਰਟਾਈਜ਼ਡ ਲੋਨ ਬਣ ਜਾਏਗਾ ਜਿਹਦੇ ਵਿੱਚ ਮੇਰਾ ਪ੍ਰਿੰਸੀਪਲ ਵੀ ਆਪੇ ਹੀ ਉਤਰਨਾ ਸ਼ੁਰੂ ਹੋ ਜਾਏਗਾ। ਉਸ ਦੇ ਨਾਲ ਨਾਲ ਜਦੋਂ ਮੇਰੇ ਸਾਰੇ ਕ੍ਰੈਡਿਟ ਕਾਰਡ ਖਾਲੀ ਹੋ ਗਏ, ਲਾਈਨ ਆਫ ਕ੍ਰੈਡਿਟ ਖਾਲੀ ਹੋ ਗਈਆਂ, ਉਹਦੇ ਨਾਲ ਮੇਰਾ ਕ੍ਰੈਡਿਟ ਇੰਪਰੂਵ ਹੋਏਗਾ। ਸੋ ਓਵਰਆਲ ਡੈਟ ਕੰਸੋਲੀਡੇਸ਼ਨ ਕੈਨ ਡਿਫਰੈਂਟ ਤਰੀਕੇ ਆ ਜਾਂਦੇ ਨੇ ਕਿ ਮੈਂ ਰੀਫਾਈਨੈਂਸ ਕਰ ਰਹੀ ਹਾਂ, ਲਾਈਨ ਆਫ ਕ੍ਰੈਡਿਟ ਬਣਾ ਰਹੀ ਹੈਗੀ ਹਾਂ, ਕਿਹੜੇ ਬੈਂਕ ਕੋਲ ਜਾ ਰਹੀ ਹਾਂ, ਕਿੰਨਾ ਰੇਟ ਮਿਲੇਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤ ਹੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੌਰਗੇਜ, 6475-4499, 647-549-4499। ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਸੋ ਮੌਰਗੇਜ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 647-549-4499, 6475-4399 ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਹੋਣਾ ਨੂੰ। ਸੋ 905-600-7373-37। ਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਓਨਰ ਹੋ ਜੀ ਸਿੱਧੂ ਸਾਹਿਬ?
2: ਹਾਂਜੀ
0: ਜੀ ਸਰ, ਸਤਿ ਸ਼੍ਰੀ ਅਕਾਲ। ਕਿੰਨੇ ਦਿਨ ਤੁਹਾਡਾ ਗੁੱਸਾ ਚੱਲਦਾ ਤੇ ਕਿੰਨੇ ਕੁ ਦਿਨ ਬਾਅਦ ਤੁਹਾਡਾ ਆਪਸ ਮੇਂ ਇੱਕ ਦੂਜੇ ਨੂੰ ਤੁਸੀਂ ਮਨਾ ਲੈਂਦੇ ਹੋ? ਲੰਬਾ ਵੀ ਹੋ ਜਾਂਦਾ? ਨਹੀਂ, ਕਿੰਨੇ ਕੁ ਦਿਨ ਲੜਾਈ ਚੱਲਦੀ ਹੈ ਤੇ ਕਿੰਨੇ ਕੁ ਦਿਨਾਂ ਬਾਅਦ ਤੁਸੀਂ ਇੱਕ ਦੂਜੇ ਨੂੰ ਮਨਾਉਂਦੇ ਹੋ?
2: ਐਕਚੁਅਲੀ ਮੈਂ ਦੱਸਾਂ ਵੀਰੇ,
0: ਹਾਂਜੀ,
2: ਸਾਡਾ 78 ਚ ਵਿਆਹ ਹੋਇਆ ਸੀਗਾ
0: ਜੀ,
2: ਮੈਨੂੰ ਡਰਿੰਕ ਦੀ ਥੋੜੀ ਜਿਹੀ ਪ੍ਰੋਬਲਮ ਆ ਤੇ ਅਸੀਂ ਲੜਦੇ ਰਹੇ ਨੇ।
0: ਫਿਰ ਤਾਂ ਰੋਜ਼ ਹੀ ਹੁੰਦੀ ਹੋਣੀ ਲੜਾਈ।
2: ਹਾਂ, ਇਹ ਤਾਂ ਵਾਰ ਵਾਰ ਖਤਮ ਹੋ ਜਾਂਦੀ ਹੈ, ਨਹੀਂ ਹੁੰਦੀ
0: ਹੈ ਤੇ ਵੱਧ ਵੀ ਜਾਂਦੀ ਕਈ ਵਾਰੀ। ਨਹੀਂ ਪੁੱਛਣਾ, ਨਹੀਂ ਪੀਂਦੇ ਹੁੰਦੀ ਹੈ ਬਿਲਕੁਲ, ਹੁੰਦੀ ਹੈ ਪਰ ਮੈਂ ਕਿੰਨਾ ਚਿਰ ਚੱਲਦੀ ਆ, ਤੁਸੀਂ ਫਿਰ ਅੱਛਾ ਡਰਿੰਕ ਪੀਣ ਵਾਲੇ ਦਾ ਮਨਾਉਣ ਮਨਾਉਣ ਦਾ ਹਿਸਾਬ ਹੁੰਦਾ ਛੇਤੀ ਮਨਾਮ ਨੂੰ ਲੈਂਦੇ ਆ?
2: ਨਹੀਂ
0: ਲੜਾਈ ਤਾਂ ਸਗੋਂ ਬੁੱਢੇ ਹੋ ਗਏ ਤਾਂ ਪਿਆਰ ਜ਼ਿਆਦਾ ਵੱਧਦਾ ਆਪੇ ਨਿੱਕਾ ਨਿੱਕਾ ਹੱਸ ਕੇ ਤੁਹਾਡੇ ਸਾਥੀ ਨੇ ਮੰਨ ਜਾਣਾ। ਕਿਆ ਬਾਤ ਆ, ਬਹੁਤ ਸ਼ੁਕਰੀਆ।
2: ਬਹੁਤ ਚਿਰ ਬਾਅਦ ਫੋਨ ਕੀਤਾ ਨਾ, ਜਦੋਂ 2 ਵਜੇ ਆਉਂਦਾ ਤੁਹਾਡਾ ਪ੍ਰੋਗਰਾਮ, ਉਹ ਬੰਦ ਹੋ ਗਿਆ, ਬੜਾ ਮਿਸ ਕਰਦਾ ਜੀ।
0: ਕਿਆ ਬਾਤ ਹੈ ਜੀ, ਨਹੀਂ ਕੋਸ਼ਿਸ਼ ਕਰਾਂਗੇ ਫਿਰ 2 ਵਜੇ ਆਇਆ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
2: ਫਿਰ ਰਾਤ ਨੂੰ ਫਿਰ ਖਾਧਾ ਪੀਤਾ ਹੁੰਦਾ ਜੀ।
0: ਕਿਆ ਬਾਤ ਆ, ਫਿਰ ਲੜਾਈ ਹੋ ਸਕਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 ਅੱਛਾ, ਇਹ ਇੱਦਾਂ ਹੁੰਦਾ ਕਿ ਜਦੋਂ ਇੱਕ ਏਜ ਦੇ ਵਿੱਚ ਤੁਸੀਂ ਜ਼ਿਆਦਾ ਓਲਡ ਹੋ ਜਾਂਦੇ ਹੋ, ਜੋ ਤੁਸੀਂ ਕਹਿੰਦੇ ਹੋ ਕਿ ਮੈਂ 70 ਦਾ ਹਾਂ, ਮੈਂ 60 ਦਾ ਹਾਂ, ਮੈਂ 65 ਦਾ ਹਾਂ, ਅਤੇ ਉਦੋਂ ਲੜਾਈਆਂ ਬੰਦ ਹੋ ਜਾਂਦੀਆਂ, ਉਦੋਂ ਕੀ ਹੁੰਦਾ? ਪਰ ਮੈਂ ਨਹੀਂ ਮੰਨਦਾ ਗਾ, ਮੈਨੂੰ ਲੱਗਦਾ ਕਿ ਨਿੱਕੀ ਚਿੱਕੀ ਜਿਹੜੀ ਨੋਕ ਝੋਕ ਆ ਉਹ ਰਿਸ਼ਤਿਆਂ ਦੇ ਵਿੱਚ ਚੱਲਦੀ ਰਹਿਣੀ ਚਾਹੀਦੀ ਆ, ਔਰ ਚੱਲਦੀ ਰਹਿੰਦੀ ਵੀ ਆ। ਇਹਨਾਂ ਨੋਕਾਂ ਝੋਕਾਂ ਦੇ ਨਾਲ ਮੁਹੱਬਤ ਪਿਆਰ ਅਤੇ ਉਹਦੇ ਵਿੱਚ ਵਾਧਾ ਵੀ ਹੁੰਦਾ ਰਹਿੰਦਾ ਨਾ ਸਮੇਂ ਸਮੇਂ 'ਤੇ। ਬਹੁਤ ਖੂਬਸੂਰਤ ਗੱਲ ਕਹੀ ਕਿ ਤੁਸੀਂ ਆਪਣੇ ਮਹਿਬੂਬ ਨੂੰ, ਆਪਣੀ ਧਰਮ ਪਤਨੀ ਨੂੰ ਜਾਂ ਆਪਣੇ ਜੀਵਨ ਸਾਥੀ ਨੂੰ ਗੁੱਸੇ ਹੋਈ ਅਤੇ ਮਨਾਉਣਾ ਆ ਨਾ, ਅਤੇ ਕਹਿੰਦੇ ਬਸ ਕਿਚਨ ਦੇ ਵਿੱਚ ਕੰਮ ਜਿਹਾ ਕਰਾਉਣ ਲੱਗ ਜਾਓ, ਇੱਦਾਂ ਹੀ ਆਲੂ ਗੰਢੇ ਜਿਹਾ ਕੱਟਣ ਲੱਗ ਜਾਓ, ਆਪਣੇ ਆਪ ਮੰਨ ਜਾਣਾ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਇਓ। ਅਤੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਮਹਿਮਾਨ ਨਾਲ ਮਿਲਾਉਂਦੇ ਹਾਂ, ਅਤੇ ਸੋਲੀ ਫਿਰ ਦੋ ਬੋਲੋ, ਉਸ ਤੋਂ ਬਾਅਦ ਆਪਾਂ ਅਗਲੇ ਮਹਿਮਾਨ ਨਾਲ ਚੱਲਦੇ ਹਾਂ।

0: ਬਿਲਕੁਲ ਜੀ, ਸਾਡੇ ਅਗਲੇ ਮਹਿਮਾਨ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਲਰਨ ਫਰੈਂਚ ਵਿਦ ਨਿਤਿਕਾ ਜੀ। ਸੋ ਨਿਤਿਕਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਜਿਹੜੇ ਵੀ ਵੀਡੀਓ ਪ੍ਰੋਗਰਾਮ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਅਤੇ ਨਾਲ ਬਾਈ ਜੀ ਵੀ ਅੱਜ ਪਹੁੰਚੇ ਨੇ ਸਾਡੇ ਨਾਲ। ਬਾਈ ਜੀ, ਇੱਕ ਤਾਂ ਆਪਣਾ ਨਾਮ ਤੁਸੀਂ ਆਪ ਹੀ ਪ੍ਰੋਨਾਊਂਸ ਕਰ ਦਿਓ।
2: ਹਾਂਜੀ, ਮੇਰਾ ਨਾਮ ਚਰਨਜੀਤ ਹੈ ਅਤੇ ਸਾਰੇ ਹੀ ਰੇਡੀਓ ਉਡਾਨ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ।
0: ਕਿਆ ਬਾਤ ਆ ਜੀ। ਸੋ ਜਿੰਨੀ ਨਿਤਿਕਾ ਜੀ ਨੂੰ ਨੌਲੇਜ ਆ ਫਰੈਂਚ ਬਾਰੇ, ਇਹਨਾਂ ਨੂੰ ਵੀ ਜ਼ਿਆਦਾ। ਇੱਕ ਦਿਨ ਆਪਾਂ ਇਹਨਾਂ ਦੀ ਵੀ ਇੰਟਰਵਿਊ ਲਈ ਸੀਗੀ। ਸੋ ਨਿਤਿਕਾ ਜੀ, ਰੋਜ਼ ਦੀ ਤਰ੍ਹਾਂ ਸਵਾਗਤ ਦੇ ਨਾਲ ਮੇਰਾ ਇੱਕ ਫਿਰ ਕੁਐਸਚਨ, ਸਭ ਤੋਂ ਪਹਿਲਾਂ ਕਿ ਫਰੈਂਚ ਇੰਨੀ ਜ਼ਰੂਰੀ ਕਿਉਂ ਆ?
1: ਸਰ, ਅੱਜ ਦੇ ਟਾਈਮ ਦੇ ਵਿੱਚ ਫਰੈਂਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਇਹਦੇ ਕਈ ਰੀਜ਼ਨ ਨੇ। ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ, ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਪੀਆਰ ਦਾ ਇੱਕੋ ਇੱਕ ਰਸਤਾ ਹੀ ਹੁਣ ਫਰੈਂਚ ਆ। ਠੀਕ ਹੈ, ਜੇ ਉਹ ਫਰੈਂਚ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਆ, ਟੈਫ ਜਾਂ TCF, ਤਾਂ ਉਹਨਾਂ ਦੀ ਫਰੈਂਕੋਫੋਨ ਕੈਟੇਗਰੀ ਦੇ ਵਿੱਚ ਡਰੋ ਆ ਜਾਂਦਾ। ਅਤੇ ਜਿਹੜਾ ਦੂਜਾ ਸਭ ਤੋਂ ਵੱਡਾ ਰੀਜ਼ਨ ਹੈ ਉਹ ਹੈ ਬਾਇਲਿੰਗੁਅਲ ਜੋਬਸ। ਜੇ ਤੁਸੀਂ ਫਰੈਂਚ ਤੁਹਾਨੂੰ ਆਉਂਦੀ ਆ, ਤੁਸੀਂ ਫਰੈਂਚ ਦੇ ਵਿੱਚ ਕਨਵਰਸੇਟ ਕਰ ਸਕਦੇ ਹੋ, ਤਾਂ ਡੈਫੀਨੇਟਲੀ ਯੂ ਕੈਨ ਆਲਸੋ ਅਪੀਅਰ ਫੋਰ ਦਾ ਬਾਇਲਿੰਗੁਅਲ ਜੋਬਸ, ਅਤੇ ਗਵਰਨਮੈਂਟ ਜੋਬਸ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ।
0: ਸੋ ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਕਿ ਫਰੈਂਚ ਬੇਸਿਕਲੀ ਕਿਉਂ, ਤੁਸੀਂ ਬਹੁਤ ਵਧੀਆ ਆਨਸਰ ਦਿੱਤਾ ਕਿ ਫਰੈਂਚ ਵੀ ਕਿਉਂ ਅਤੇ ਉਹਦੇ ਬੈਨੀਫਿਟ ਵੀ ਤੁਸੀਂ ਨਾਲ ਨਾਲ ਦੱਸਦੇ ਆ। ਸੋ ਤੁਹਾਡੇ ਤੋਂ ਹੀ ਕਿਉਂ ਫਰੈਂਚ ਸਿੱਖਣਾ? ਇਹ ਵੀ ਬੜਾ ਕੁਐਸਚਨ ਆ ਅੱਜ ਕੱਲ੍ਹ। ਦੇਖੋ, ਹੋਰ ਬਹੁਤ ਸਾਰੇ ਇੰਸਟੀਟਿਊਟ ਖੁੱਲ੍ਹੇ ਹੋਏ ਆ, ਬਹੁਤ ਸਾਰੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਖੁੱਲ੍ਹੇ ਹੋਏ ਆ, ਕਈ ਇੱਥੋਂ ਕਾਲ ਕਰਕੇ ਇੰਡੀਆ ਤੋਂ ਫਰੈਂਚ ਸਿੱਖ ਰਹੇ ਆ। ਤੁਹਾਡੇ ਤੋਂ ਫਰੈਂਚ ਸਿੱਖਣ ਦਾ ਫਾਇਦਾ ਕੀ ਆ? ਅਤੇ ਸਟੂਡੈਂਟਸ ਬਹੁਤ ਕਿਉਰਿਓਸਿਟੀ ਹੁੰਦੀ ਨਾ ਕਿ ਸਾਨੂੰ ਬਹੁਤ ਲੰਬਾ ਸਮਾਂ ਲੱਗ ਗਿਆ, ਆਲਰੇਡੀ ਅਸੀਂ 6 ਮਹੀਨੇ ਸਿੱਖ ਰਹੇ ਹਾਂ, ਕੁਛ ਪੱਲੇ ਨਹੀਂ ਪੈ ਰਿਹਾ, ਤੁਹਾਡੇ ਤੋਂ ਕਿਉਂ?
1: ਸਰ ਦੇਖੋ, ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਅਸੀਂ ਬੱਚਿਆਂ ਨੂੰ ਲੈਵਲ ਵਾਈਜ਼ ਫਰੈਂਚ ਕਰਵਾ ਕੇ ਉਹਨਾਂ ਟਾਈਮ ਨਹੀਂ ਵੇਸਟ ਕਰਦੇ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਆ, ਟੀਚਰਸ ਬੱਚਿਆਂ ਨੂੰ A1, A2, B1, B2 ਇਹਨਾਂ ਚੱਕਰਾਂ ਦੇ ਵਿੱਚ ਪਾ ਰਹੇ ਆ, ਜੋ ਕਿ ਵਰਥਲੈਸ ਆ। ਕਿਉਂਕਿ ਜੇ ਤੁਸੀਂ ਟੈਫ ਅਤੇ TCF ਦਾ ਐਗਜ਼ਾਮ ਕਲੀਅਰ ਕਰਨਾ ਆ, ਤੁਹਾਨੂੰ ਲੈਵਲ ਵਾਈਜ਼ ਕਰਨ ਦਾ ਕੋਈ ਬੈਨੀਫਿਟ ਨਹੀਂ ਆ। ਸੋ ਤੁਸੀਂ ਸਿੱਧਾ ਉਹਨਾਂ ਕੁ ਬੇਸ ਕਰੋ ਜਿੰਨਾ ਤੁਹਾਨੂੰ ਰਿਕੁਆਇਰਡ ਆ ਟੈਫ ਜਾਂ TCF ਲਈ, ਅਤੇ ਤੁਸੀਂ ਆਪਣਾ ਐਗਜ਼ਾਮ ਲਈ ਅਪੀਅਰ ਹੋ ਸਕਦੇ ਹੋ। ਤਾਂ ਮੈਂ ਬੱਚਿਆਂ ਨੂੰ ਸ਼ੋਰਟੈਸਟ ਟਾਈਮ ਸਪੈਨ ਦੇ ਅਕੋਰਡਿੰਗ ਉਹਨਾਂ ਨੂੰ ਕਰਵਾਉਂਦੀ ਹਾਂ, ਅਤੇ ਜਿੰਨਾ ਕੁ ਉਹਨਾਂ ਨੂੰ ਗ੍ਰਾਮਰ ਜਾਂ ਬੇਸ ਚਾਹੀਦਾ ਹੁੰਦਾ ਆ, ਸਿਰਫ ਉਹਨਾਂ ਕੀ ਕਰਵਾਉਂਦੀ ਹਾਂ, ਅਤੇ ਵਿਦਿਨ ਫਰੋਮ ਦਾ ਵੈਰੀ ਫਸਟ ਡੇ ਬੱਚਿਆਂ ਦੀ ਸਪੀਕਿੰਗ ਅਤੇ ਲਿਸਨਿੰਗ ਸਕਿੱਲ ਦੀ ਪ੍ਰੈਕਟਿਸ ਹੋਣ ਲੱਗ ਜਾਂਦੀ ਹੈ, ਅਤੇ ਬਾਕੀ ਸਕਿੱਲਸ ਵੀ ਨਾਲ ਨਾਲ ਚੱਲਦੀਆਂ ਨੇ। ਤਾਂ ਆਪਾਂ ਸਿਰਫ ਗ੍ਰਾਮਰ 'ਤੇ ਫੋਕਸ ਨਹੀਂ ਕਰਦੇ, ਆਪਾਂ ਸਾਰੀਆਂ ਪ੍ਰੈਕਟੀਕਲ ਸਕਿੱਲਸ 'ਤੇ ਫੋਕਸ ਕਰਦੇ ਹਾਂ, ਤਾਂ ਕਿ ਆਪਾਂ ਪ੍ਰੈਕਟੀਕਲ ਵਰਡ ਦੇ ਵਿੱਚ ਵੀ ਫਰੈਂਚ ਦਾ ਐਕਸਪੋਜ਼ਰ ਲੈ ਸਕੀਏ।
0: ਕਿਆ ਬਾਤ ਹੈ ਜੀ। ਔਰ ਵੈਸੇ ਜਦੋਂ ਤੁਸੀਂ ਫਰੈਂਚ ਦੀ ਗੱਲ ਕਰਦੇ ਹੋ, ਅੱਧੇ ਲੋਕ ਤਾਂ ਫਰੈਂਚ ਦੇ ਨਾਮ ਤੋਂ ਹੀ ਡਰ ਜਾਂਦੇ ਆ।
1: ਹਾਂਜੀ,
0: ਉਹਨੂੰ ਐਂ ਲੱਗਦਾ ਕਿ ਈਵਨ ਕਿ ਮੈਂ ਵੀ ਉਹਨਾਂ 'ਚ ਹੀ ਹਾਂ। ਇਹ ਲੱਗਦਾ ਕਿ ਜਿੱਦਾਂ ਮੈਂ ਲਾਸਟ ਟਾਈਮ ਤੁਹਾਡੇ ਬੇਟੇ ਨੂੰ ਫਰੈਂਚ ਬੋਲਦਾ ਜਦੋਂ ਸੁਣਿਆ, ਉਦੋਂ ਮੈਨੂੰ ਹੌਸਲਾ ਹੋਇਆ ਕਿ ਸਿੱਖ ਸਕਦੇ ਹਾਂ।
1: ਬਿਲਕੁਲ।
0: ਸੋ ਵੈਸੇ ਤੁਸੀਂ, ਥੋੜ੍ਹਾ ਬਹੁਤ ਲੰਬਾ ਸਮਾਂ ਤਜਰਬਾ ਹੋ ਗਿਆ। ਚਰਨਜੀਤ ਜੀ, ਤੁਸੀਂ ਵੀ ਨਿਤਿਕਾ ਜੀ ਦੇ ਨਾਲ ਰਹਿੰਦੇ ਹੋ,
2: ਅਤੇ ਪ੍ਰਭ ਜੀ
0: ਫਰੈਂਚ ਕਿੰਨੀ ਔਖੀ ਹੈ? ਮੈਂ ਤੁਹਾਡੇ ਤੋਂ ਪੁੱਛੂੰਗਾ ਕਿ ਫਰੈਂਚ ਕਿੰਨੀ ਔਖੀ ਆ, ਇਹਨਾਂ ਵਾਸਤੇ ਸੌਖੀ ਆ?
2: ਬਿਲਕੁਲ, ਮੈਂ ਇਸੇ ਦੇ ਵਿੱਚ ਜਿਹੜਾ ਹੁਣ ਤੁਸੀਂ ਪਹਿਲਾਂ ਕੁਸ਼ਚਨ ਵੀ ਪੁੱਛਿਆ ਸੀ ਵੀ ਇਹਨਾਂ ਤੁਸੀਂ ਕਿਉਂ ਕਰੋ, ਉਹਦੇ 'ਚ ਐਡ ਕਰਦਾ। ਬਾਕੀ ਮਤਲਬ ਦੇਖੋ, ਕੋਈ ਵੀ ਲੈਂਗੁਏਜ ਆ ਨਾ, ਆਪਾਂ ਨੂੰ ਨਹੀਂ ਆਉਂਦੀ, ਉਹ ਆਪਣੇ ਲਈ ਬਿਲਕੁਲ ਔਖੀ ਹੈਗੀ। ਬਟ ਫਰੈਂਚ ਜਦੋਂ ਕੋਈ ਇਹਨਾਂ ਦੀ ਕਲਾਸ ਦੇ ਵਿੱਚ ਆਉਂਦਾ, ਬਹੁਤ ਸੌਖੇ ਨੇ। ਜੇ ਤੁਸੀਂ ਗੂਗਲ ਰਿਵਿਊ ਵੀ ਚੈੱਕ ਕਰੋਗੇ ਨਾ, ਇਹਨਾਂ ਦੀ ਖਾਸੀਅਤ ਆ ਕਿ ਲਾਈਕ ਇਹ ਨਾ ਦੁਬਾਰਾ ਦੁਬਾਰਾ ਰਿਪੀਟ ਕਰਨ ਤੋਂ ਵੀ ਨਹੀਂ ਘਬਰਾਉਂਦੇ। ਲਾਈਕ ਮੋਸਟਲੀ ਕੀ ਹੁੰਦਾ ਕਿ ਕਲਾਸਾਂ ਦੇ ਵਿੱਚ ਜੋ ਸਿਲੇਬਸ ਆ ਟੀਚਰ ਨੇ ਪੜ੍ਹਾਤਾ, ਬੱਚੇ ਨੂੰ ਸਮਝ ਆਇਆ ਨਹੀਂ ਸਮਝ ਆਇਆ, ਦੈਟਸ ਇਟ। ਇਹ ਕੀ ਕਰਦੇ ਆ ਕਿ ਇੱਕ ਬੱਚੇ ਨੂੰ ਅਗਰ 4 ਵਾਰ 5 ਵਾਰ ਵੀ ਰਿਪੀਟ ਕਰਵਾਉਣਾ ਪੈਂਦੇ ਹੈਗਾ, ਉਹ ਬਾਰ ਬਾਰ ਕਰਵਾਉਂਦੇ ਹੈਗੇ। ਅਤੇ ਜਿੱਦਾਂ ਹੁਣ ਇਹ ਪੜ੍ਹਾਉਂਦੇ ਹੈਗੇ, ਕਲਾਸ ਦੇ ਵਿੱਚ ਬੱਚੇ ਤੋਂ ਬੁਲਾ ਕੇ ਦੇਖਣਗੇ ਜਾਂ ਲਿਖਵਾ ਕੇ ਦੇਖਣਗੇ, ਬੱਚੇ ਤੋਂ 2 ਵਾਰ ਪੁੱਛਣਾ ਹੈਗਾ ਕਿ ਬੱਚੇ ਕਈ ਵਾਰ ਆਫਲਾਈਨ ਕਲਾਸਾਂ 'ਚ ਵੀ ਜਾਂਦੇ ਹੈਗੇ ਨਾ, ਬਟ ਉੱਥੇ ਕੀ ਹੁੰਦਾ ਕਿ ਜਦੋਂ ਜੇ ਆਫਲਾਈਨ 'ਚ ਫੋਰ ਐਗਜ਼ਾਮਪਲ ਆਪਾਂ ਆਫਲਾਈਨ ਦੀ ਗੱਲ ਕਰੀਏ, ਕਿਸੇ ਨੇ ਬੱਚੇ ਨੇ ਕੁਸ਼ਚਨ ਕੋਈ ਪੁੱਛ ਲਿਆ ਅਤੇ ਉਹ ਉਹਨੂੰ ਲੱਗਿਆ ਟੀਚਰ ਨੇ ਥੋੜ੍ਹਾ ਜਿਹਾ ਮਜ਼ਾਕਿਆ 'ਚ ਲੈ ਲਿਆ ਜਾਂ ਕਿਤੇ, ਉਹ ਨੈਕਸਟ ਟਾਈਮ ਪੁੱਛਦਾ ਨਹੀਂ, ਇਹ ਦੁਬਾਰਾ ਦੁਬਾਰਾ ਪੁੱਛਦੇ ਆ ਬੱਚੇ ਨੂੰ ਜਦ ਤੱਕ ਉਹਦਾ ਕਨਸੈਪਟ ਕਲੀਅਰ ਨਹੀਂ ਹੁੰਦਾ, ਉਹਨੂੰ ਰਿਪੀਟ ਕਰਵਾਉਂਦੇ।
0: ਸੋ ਤੁਹਾਡੇ ਕਹਿਣ ਦਾ ਮਤਲਬ, ਇੱਕ ਤਾਂ ਕੰਫਰਟ ਜ਼ੋਨ ਬੱਚੇ ਨੂੰ ਪੂਰਾ ਮਿਲਦਾ, ਦੂਸਰਾ ਜਿਵੇਂ 1-on-1 ਟ੍ਰੇਨਿੰਗ ਦੀ ਆਪਾਂ ਗੱਲ ਕਰਦੇ ਹਾਂ, ਸਿਰਫ ਉਹੀ ਹੋ ਜਾਂਦਾ। ਕਿਉਂਕਿ ਕਈ ਵਾਰ ਬਹੁਤ ਅੱਗੇ ਕਿ ਬਹੁਤ ਸਾਰੇ ਫਰੈਂਚ ਟੀਚਰਾਂ ਕੋਲ 100-100 ਦੀ ਕਲਾਸ ਹੁੰਦੀ ਆ, ਉੱਥੇ ਬੱਚੇ ਉਹਨਾਂ ਇੰਟਰਸਟ ਨਹੀਂ ਲੈ ਪਾਉਂਦੇ ਜਾਂ ਤੁਸੀਂ ਉਹਨਾਂ ਬੱਚਿਆਂ 'ਤੇ ਧਿਆਨ ਨਹੀਂ ਦੇ ਪਾਉਂਦੇ। ਸੋ ਕੀ ਤੁਹਾਡੀਆਂ ਵੀ ਕਲਾਸਾਂ ਦੇ ਵਿੱਚ 100-100, 150 ਜਣਾ ਆ?
1: ਨਹੀਂ ਨਹੀਂ ਸਰ, ਆਪਣੀ ਕਲਾਸ ਦੇ ਵਿੱਚ 10-12 ਸਟੂਡੈਂਟਸ ਹੀ ਹੁੰਦੇ ਆ, ਤਾਂ ਕਿ ਹਰ ਬੱਚਾ ਕੰਫਰਟੇਬਲ ਫੀਲ ਕਰ ਸਕੇ ਤੇ ਜੇ ਕੋਈ ਬੱਚਾ ਬੋਲਦਾ ਵੀ ਨਹੀਂ ਤੇ ਮੈਂ ਉਹਨਾਂ ਨੂੰ ਬੁਲਵਾਨੀ ਆ ਮਤਲਬ ਮੈਂ ਇੱਕ ਇੱਕ ਬੱਚੇ ਦਾ ਨਾਂ ਲੈ ਕੇ ਤਾਂ ਕਿ ਹਰ ਇੱਕ ਬੱਚਾ ਪਾਰਟੀਸਪੇਟ ਕਰ ਸਕੇ ਬਿਕੋਜ਼ ਸਰ ਕਿਉਂਕਿ ਮੈਂ ਵੀ ਉਸ ਸਟੇਜ ਤੋਂ ਨਿਕਲੀ ਹਾਂ ਹਨਾ ਤੇ ਮੈਨੂੰ ਪਤਾ ਕਿ ਕੀ ਬੱਚਿਆਂ ਨੂੰ ਡਿਫੀਕਲਟੀਜ਼ ਆਉਂਦੀਆਂ ਨੇ ਕਿੱਦਾਂ ਲੈਂਗੁਏਜ ਨੂੰ ਈਜ਼ੀ ਬਣਾਇਆ ਜਾ ਸਕਦਾ ਵਿਦ ਸਮ ਐਕਟੀਵਿਟੀਜ਼ ਤੇ ਇਟ ਇਜ਼ ਲਾਈਕ ਅਨਦਰ ਲੈਂਗੁਏਜ ਜਿੱਦਾਂ ਆਪਾਂ ਪੰਜਾਬੀ ਆ ਹਿੰਦੀ ਆ ਇਹ ਆਪਾਂ ਬਚਪਨ ਤੋਂ ਹੀ ਬੋਲਦੇ ਤਾਂ ਸੁਣਦੇ ਆ ਰਹੇ ਹਾਂ ਬਟ ਜੇ ਫ੍ਰੈਂਚ ਨੂੰ ਵੀ ਤੁਸੀਂ ਓਦਾਂ ਹੀ ਟਵੀਟ ਕਰੋ ਤੁਸੀਂ ਫ੍ਰੈਂਚ ਦੀ ਮਤਲਬ ਜਿੱਦਾਂ ਬੱਚੇ ਰਾਈਮ ਸੁਣਦੇ ਆ ਤੁਸੀਂ ਲਿਸਨਿੰਗ ਵੱਧ ਤੋਂ ਵੱਧ ਕਰੋ ਤਾਂ ਇਟ ਇਜ਼ ਅ ਵੈਰੀ ਇੰਟਰਸਟਿੰਗ ਐਂਡ ਈਜ਼ੀ ਲੈਂਗੁਏਜ ਅਕੋਰਡਿੰਗ ਟੂ ਮੀ ਤਾਂ ਇਹ ਤੁਹਾਡਾ ਸਿਰਫ ਮਾਇੰਡ ਸੈੱਟ ਆ ਤੇ ਜੇ ਬੱਚੇ ਇਹ ਸੋਚ ਲੈਂਦੇ ਆ ਕਿਉਂਕਿ ਉਹਨਾਂ ਨੇ ਖੁਦ ਨੇ ਸਟਾਰਟ ਨਹੀਂ ਕੀਤੀ ਹੁੰਦੀ ਜਸਟ ਇੱਕ ਰਿਵਿਊ ਸੁਣਦੇ ਆ ਫੋਰ ਐਗਜ਼ਾਮਪਲ ਉਹਨਾਂ ਦੇ ਕਿਸੇ ਫਰੈਂਡ ਨੇ ਸਟਾਰਟ ਕੀਤੀ ਆ ਦੋ ਦਿਨ ਕਲਾਸ ਲਾ ਕੇ ਉਹਨੇ ਛੱਡਤੀ ਤਾਂ ਉਹਨੇ ਦੂਜੇ ਬੱਚੇ ਨੂੰ ਰਿਵਿਊ ਦਿੱਤਾ ਕਿ ਬੜੀ ਔਖੀ ਆ ਤੇ ਜਿਹਨੇ ਨਹੀਂ ਸਟਾਰਟ ਕੀਤੀ ਉਹਦੇ ਮਾਇੰਡ ਦੇ ਵਿੱਚ 50% ਪਹਿਲਾਂ ਹੀ ਘਰ ਕਰ ਗਿਆ ਕਿ ਇਹ ਲੈਂਗੁਏਜ ਔਖੀ ਆ ਸਟਾਰਟ ਕਰਨ ਤੋਂ ਪਹਿਲਾਂ ਹੀ ਉਹਨੇ ਸੋਚ ਲਿਆ ਕਿ ਔਖੀ ਆ ਬਟ ਜੇ ਤੁਸੀਂ ਇੱਕ ਪੋਜ਼ਿਟਿਵ ਮਾਇੰਡ ਸੈਟ ਦੇ ਨਾਲ ਕਰੋ ਤਾਂ ਇਹ ਬਹੁਤ ਜ਼ਿਆਦਾ ਸੌਖੀ ਤੇ ਇੰਟਰਸਟਿੰਗ ਲੈਂਗੁਏਜ ਆ
0: ਜੀ ਪਰ ਇਹ ਹੋ ਸਕਦਾ ਕਿ ਬਹੁਤਿਆਂ ਨੂੰ ਨਾ ਪਤਾ ਲੱਗੇ ਕਿ ਅਸੀਂ ਤਾਂ ਫ੍ਰੈਂਚ ਦੇ ਨਾਮ ਤੋਂ ਡਰ ਜਾਂਦੇ ਹਾਂ ਪਰ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਲਰਨ ਫ੍ਰੈਂਚ ਵਿਦ ਨਿਤਿਕਾ ਨਿਤਿਕਾ ਜੀ ਦਾ 5 ਸਾਲ ਤੋਂ ਵੱਧ ਦਾ ਤਜ਼ਰਬਾ ਆ ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਚਾਹੇ ਟੀਨੇਜਰ ਆ ਚਾਹੇ ਛੋਟੇ ਬੱਚੇ ਆ ਚਾਹੇ ਮਿਡਲ ਕਲਾਸ ਆ ਹੁਣ ਅੱਗੇ ਤਾਂ ਵੈਸੇ ਦੇਖੋ ਛੁੱਟੀਆਂ ਆ ਰਹੀਆਂ ਸਮਰ ਬਹੁਤ ਵਧੀਆ ਟਾਈਮ ਆ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ ਚਾਹੇ ਉਹ ਛੋਟੇ ਬੱਚੇ ਆ ਚਾਹੇ ਉਹ ਮਿਡਲ ਸਕੂਲ 'ਚ ਆ ਜਾਂ ਸੈਕੰਡਰੀ ਸਕੂਲ ਦੇ ਵਿੱਚ ਆ ਤੁਸੀਂ ਫ੍ਰੈਂਚ ਸਿਖਾਓ ਫ੍ਰੈਂਚ ਮੈਂ ਪਿਛਲੀ ਵਾਰੀ ਜਦੋਂ ਗੱਲ ਕੀਤੀ ਮੈਨੂੰ ਬਹੁਤ ਦੋਸਤਾਂ ਨੇ ਪੁੱਛਿਆ ਕਹਿੰਦੇ ਕਿ ਫ੍ਰੈਂਚ ਸਾਡੇ ਬੱਚੇ ਨੂੰ ਤਾਂ ਸਕੂਲ ਦੇ ਵਿੱਚ ਪੜ੍ਹਾਉਂਦੇ ਆਲਰੇਡੀ ਪਰ ਇੱਕ ਤੁਸੀਂ ਸ਼ੋਰਟ ਜਿਹਾ ਮੈਨੂੰ ਦੱਸਿਓ ਕਿ ਜਿਹੜੇ ਸਕੂਲ 'ਚ ਫ੍ਰੈਂਚ ਪੜ੍ਹਾਉਂਦੇ ਆ ਤੇ ਜਿਹੜੀ ਤੁਸੀਂ ਫ੍ਰੈਂਚ ਸਿਖਾਓਗੇ ਉਹ 'ਚ ਕੀ ਡਿਫਰੈਂਸ ਆ ਬਹੁਤ ਸਾਰੇ ਪੇਰੈਂਟਸ ਸੁਣਦੇ ਰਹੇ ਆਪਾਂ ਨੂੰ ਉਹਨਾਂ ਨੂੰ ਇਹ ਸਵਾਲ ਹੋਣਾ ਕਿ ਸਕੂਲ ਦੇ ਵਿੱਚ ਤਾਂ ਆਲਰੇਡੀ ਫ੍ਰੈਂਚ ਪੜ੍ਹਾਉਂਦੇ ਆ ਤੇ ਤੁਹਾਡੇ ਤੋਂ ਕਿਉਂ ਸਿੱਖੀਏ
2: ਪ੍ਰਭ ਜਿਹੜੇ ਸਕੂਲ ਦੇ ਵਿੱਚ ਫ੍ਰੈਂਚ ਪੜ੍ਹਾਉਂਦੇ ਤੇ ਇਹਨਾਂ ਕੋਲ ਫ੍ਰੈਂਚ ਹੈਗਾ ਉਹਦੇ 'ਚ ਫਰਕ ਇੰਨਾ ਕਿ ਜੇ ਬੱਚਾ ਸਾਡੇ ਕੋਲ ਕਲਾਸ ਲਗਾਉਂਦਾ ਗਾ ਛੋਟਾ ਚਾਹੇ ਸਕੂਲ ਦਾ ਬੱਚਾ ਹੈਗਾ
0: ਜੀ
2: ਤਾਂ ਉਹ ਉਹਦੇ 'ਚ ਜਿਹੜਾ ਕੌਨਫੀਡੈਂਸ ਲੈਵਲ ਆ ਬੱਚੇ ਦਾ ਤੇ ਬੱਚੇ ਨੇ ਜਿਹੜੀ ਬੋਲਣੀ ਹੈਗੀ ਤੇ ਜਿਹੜੀ ਪੜ੍ਹਨੀ ਹੈਗੀ ਨਾ ਜਿੱਦਾਂ ਇੱਕ ਹੋ ਗਿਆ ਕਿ ਆਪਾਂ ਸਕੂਲ ਜਦੋਂ ਆਪਾਂ ਇੰਗਲਿਸ਼ ਪੜ੍ਹਦੇ ਹੁੰਦੇ ਸੀ ਆਪਾਂ ਉਹ ਗ੍ਰਾਮਰ ਕਰਦੇ ਹਾਂ ਇੱਕ ਹੋ ਗਿਆ ਕਿ ਤੁਸੀਂ ਜਿੱਦਾਂ ਤੁਹਾਡੀ ਨੇਟਿਵ ਆਪਣੀ ਲੈਂਗੁਏਜ ਹੋਵੇ ਉਹਦੇ ਤਰ੍ਹਾਂ ਉਹਨੂੰ ਬੋਲਣਾ ਤੇ ਉਹਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਲੈਂਗੁਏਜ ਨੂੰ ਜੀਣਾ ਹੈਗਾ ਲਾਈਕ ਉਹ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ ਤੇ ਸਮਰ ਸਪੈਸ਼ਲ ਵੀ ਬੱਚਿਆਂ ਦੇ ਸਕੂਲ ਵਾਲੇ ਬੱਚਿਆਂ ਵਾਸਤੇ ਹੀ ਬੈਚ ਆਪਣੇ ਸ਼ੁਰੂ ਹੋ ਰਹੇ ਨੇ
1: ਹਾਂਜੀ ਆਪਾਂ ਜੁਲਾਈ ਤੇ ਅਗਸਤ ਲਈ ਸਪੈਸ਼ਲ ਬੱਚਿਆਂ ਦਾ ਹੀ ਸਮਰ ਕੈਂਪ ਵੀ ਸਟਾਰਟ ਕਰ ਰਹੇ ਹਾਂ
0: ਵੈਰੀ ਗੁੱਡ ਤੇ ਫਿਰ ਤੁਸੀਂ ਨੰਬਰ ਦੇ ਦਿਓ ਬੜੇ ਆਰਾਮ ਨਾਲ ਪਿਆਰ ਨਾਲ ਕਿਉਂਕਿ ਕਈ ਵਾਰ ਨੰਬਰ ਬੋਲਣ ਦੇ ਵਿੱਚ ਆਪਾਂ ਨੂੰ ਜ਼ਿਆਦਾ ਤਾਂ ਸਮਾਂ ਲੱਗ ਜਾਂਦਾ ਜਾਂ ਤੇਜ਼ੀ ਨਾਲ ਬੋਲ ਦਿੰਦੇ ਹਾਂ ਤੇ ਲਿਖਿਆ ਨਹੀਂ ਜਾਂਦਾ ਸੋ ਨੰਬਰ ਬੜੇ ਪਿਆਰ ਨਾਲ ਬੋਲ ਦਿਓ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣੀ ਆ ਸਮਰ ਸਕੂਲ ਆ ਗਏ ਅੱਗੇ ਉਹ ਛੁੱਟੀਆਂ ਹੋ ਜਾਣੀਆਂ ਤੇ ਹੁਣ ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਨਵਾਂ ਸਕਿੱਲ ਦੇਣਾ ਚਾਹੁੰਦੇ ਹੋ ਸਕਿੱਲ ਆ ਇਹ ਸਕਿੱਲ ਮੈਂ ਇਸ ਕਰਕੇ ਕਿਹਾ ਕਿ ਤੁਹਾਡੇ ਬੱਚੇ ਲੇਬਰ ਜੌਬ ਤੋਂ ਹਟ ਕੇ ਇੱਕ ਨਵੀਂ ਲਾਈਨ ਦੇ ਵਿੱਚ ਸ਼ੁਰੂ ਹੋ ਜਾਣਗੇ ਜਿਵੇਂ ਨਿਤਿਕਾ ਜੀ ਨੇ ਦੱਸਿਆ ਕਿਉਂਕਿ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਵੀ ਰਿਜ਼ਿਊਮ ਲੈ ਕੇ ਟਿਮ ਦੀਆਂ ਜੌਬਾਂ ਦੇ ਅੱਗੇ ਖੜੇ ਹੁੰਦੇ ਆ ਕਿ ਸਾਨੂੰ ਜੌਬ ਮਿਲ ਜੇ ਸੋ ਮੈਨੂੰ ਲੱਗਦਾ ਫਿਰ ਉਹਦੇ ਨਾਲੋਂ ਤਾਂ ਇੰਟਰਨੈਸ਼ਨਲ ਸਟੂਡੈਂਟ ਹੀ ਬਿਹਤਰ ਜੌਬਾਂ ਕਰ ਰਹੇ ਆ ਤੇ ਫਿਰ ਸਾਡੇ ਬੱਚੇ ਤੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਦੇਖੋ ਬੱਚੇ ਤਾਂ ਸਾਰੇ ਆਪਣੇ ਆ ਚਾਹੇ ਇੰਟਰਨੈਸ਼ਨਲ ਉਹਨਾਂ ਨੂੰ ਵੀ ਵਰਕ ਪਰਮਿਟ ਦੀ ਜ਼ਰੂਰਤ ਆ ਉਹਨਾਂ ਨੂੰ ਪੀਆਰ ਦੇ ਵਿੱਚ ਹੁਣ ਕੰਪਲਸਰੀ ਕਰ ਦਿੱਤੀ ਗਈ ਆ ਤੇ ਜਿਹੜੇ ਇੱਥੋਂ ਦੇ ਬੱਚੇ ਉਹਨਾਂ ਵਾਸਤੇ ਵੀ ਉਨੀ ਜ਼ਰੂਰੀ ਹੋ ਗਈ ਤਾਂ ਕਿ ਉਹ ਆਪਣਾ ਅੱਗੇ ਜਾ ਕੇ ਵਧੀਆ ਜੌਬਸ ਲੈ ਸਕਣ ਤੇ ਨੰਬਰ ਨਿਤਿਕਾ ਜੀ ਦਾ ਮੈਂ ਵੀ ਦੇ ਦਿੰਦਾ ਇਹਨਾਂ ਤੋਂ ਵੀ ਇੱਕ ਵਾਰੀ ਇਹਨਾਂ ਦੇ ਮੂੰਹ ਵਿੱਚ ਸੁਣਾ ਕਿ 647-594-9093 647-564 ਮੈਂ ਦੁਬਾਰਾ ਚੈੱਕ ਕਰਨਾ 594-9093 ਨਿਤਿਕਾ ਜੀ ਨੰਬਰ ਇੱਕ ਵਾਰ ਦੇ ਦਿਓ ਤੁਸੀਂ ਪਲੀਜ਼
1: 647-594-9093
0: ਬਿਲਕੁਲ ਜੀ ਪੰਜਾਬੀ ਚ ਇੱਕ ਵਾਰੀ ਨੰਬਰ ਦੇ ਦਈਏ 647-594-9093 ਸੋ ਨਿਤਿਕਾ ਜੀ ਨੂੰ ਤੁਸੀਂ ਕਾਲ ਕਰ ਲਓ ਚਰਨਜੀਤ ਬਾਈ ਜੀ ਹੁਣ ਮੇਰਾ ਇੱਕ ਸਵਾਲ ਆ ਜਦੋਂ ਤੁਸੀਂ ਆਪਸ ਵਿੱਚ ਲੜਦੇ ਹੋ ਤੇ ਕਿੰਨਾ ਸਮਾਂ ਤੁਸੀਂ ਲਾਉਣੇ ਇੱਕ ਦੂਜੇ ਨੂੰ ਮਨਾਉਣ ਤੇ
2: ਮੈਂ ਤਾਂ ਇਹਨਾਂ ਨੂੰ ਕਹਿਣਾ ਕਿ ਜਦੋਂ ਵੀ ਲੜਨਾ ਫ੍ਰੈਂਚ ਦੇ ਵਿੱਚ ਲੜ ਲਓ
0: ਅੱਛਾ ਉਹ ਤਾਂ
2: ਉਹ ਫਿਰ ਫੀਲਿੰਗ ਨਹੀਂ ਨਾ ਨਿਕਲਦੀ ਹੈਗੀ ਛੇਤੀ ਖਤਮ ਹੋ ਜਾਂਦਾ
0: ਅੱਛਾ ਇਹ ਵਧੀਆ ਆ ਵੈਸੇ ਵੀ ਅੱਧੀਆਂ ਗੱਲਾਂ ਉੱਪਰ ਦੀ ਲੰਘ ਜਾਂਦੀਆਂ ਤੁਹਾਡੇ ਫਿਰ ਗੁੱਸਾ ਨਹੀਂ ਆਉਂਦਾ ਕਿਉਂਕਿ ਜਿਹੜੀ ਸਮਝ ਆਏ ਉਹ ਠਾ ਦੇਣੇ ਵੱਜਦੀ ਈਗੋ ਤੇ ਹਨਾ
2: ਹਾਂਜੀ ਹਾਂ ਬਿਲਕੁਲ
0: ਉਹ ਫਿਰ ਬੰਦਾ ਸੋਚਦਾ ਕਿ ਯਾਰ ਇਹ ਕੰਮ ਗਲਤ ਹੋ ਗਿਆ ਇਹ ਨਹੀਂ ਕਹਿਣਾ ਚਾਹੀਦਾ ਸਾਨੂੰ
2: ਬਿਲਕੁਲ ਬਿਲਕੁਲ
0: ਆਪਾਂ ਫ੍ਰੈਂਚ ਸਿੱਖੀ ਹੋਰ ਇਹਦਾ ਮਤਲਬ
2: ਨਾ ਉਹਨੂੰ ਸਿਖਾਈਏ
0: ਸਿਖਾਈਏ ਨਹੀਂ ਉਹਨੂੰ ਆਪ ਸਿੱਖ ਲਈਏ ਕਿਉਂਕਿ ਇੱਧਰ ਤਾਂ ਮਾੜਾ ਇਸ਼ਾਰੇ ਨਾਲ ਹੀ ਸਮਝ ਉਹ ਤੂੰ ਐਂ ਕਹਿਣਾ ਚਾਹੁੰਦਾ ਕਿਆ ਵੀ ਨਹੀਂ ਹੁੰਦਾ ਉਹ ਕਈ ਵਾਰ ਤਾਂ ਇਸ਼ਾਰੇ ਨਾਲ ਸਮਝ ਜਾਂਦੇ ਹੁਣ ਟਾਈਮ ਹੋ ਗਿਆ ਨਾ ਅੱਛਾ ਇਹ ਕਹਿਣਾ ਚਾਹੁੰਦਾ ਓਕੇ ਕੋਈ ਨਹੀਂ ਹੁਣ ਦੱਸੂਗੀ ਸੋ 905-673-3337 ਫ੍ਰੈਂਚ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਨਿਤਿਕਾ ਜੀ ਨਾਲ ਕਾਲ ਕਰੋ ਜੇ ਤੁਸੀਂ ਪੇਰੈਂਟਸ ਹੋ ਤਾਂ ਇਹਨਾਂ ਨੂੰ ਮਿਲੋ, ਤੁਹਾਡੇ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਫਰੈਂਚ ਸਿਖਾਉਣਗੇ, ਔਰ ਇੱਕ ਨਵਾਂ ਸਕਿੱਲ ਤੁਸੀਂ ਆਪਣੇ ਬੱਚਿਆਂ ਨੂੰ ਦਿਓ, ਕਿਉਂਕਿ ਕਈ ਵਾਰ ਅਸੀਂ ਪੱਛਮੀ ਮੁਲਕਾਂ ਦੇ ਵਿੱਚ ਆ ਕੇ ਅਸੀਂ ਕਹਿੰਦੇ ਕਿ ਸਾਡਾ ਪੰਜਾਬੀ ਇੰਗਲਿਸ਼ ਨਾਲ ਇਨਾਫ ਹੋ ਗਿਆ, ਪਰ ਹੁਣ ਤਾਂ ਬਹੁਤ ਸਾਰੇ ਪੇਰੈਂਟਸ ਆਪ ਨਿਤਕਾ ਜੀ ਮੰਨਦੇ ਆ ਕਿ ਕਾਸ਼ ਅਸੀਂ ਬੱਚਿਆਂ ਨੂੰ ਫਰੈਂਚ ਪੜ੍ਹਾਈ ਹੁੰਦੀ। ਅਸੀਂ ਕਿਹਾ ਹੁੰਦਾ ਕਿ ਫਰੈਂਚ ਸਿੱਖੋ, ਆਪਾਂ ਨੂੰ ਇਹ ਲੱਗਦੀ ਕਿ ਇੰਗਲਿਸ਼ ਇਜ਼ ਇਨਾਫ, ਪਰ ਆਪਾਂ ਜਿਹੜੀ ਕੰਟਰੀ 'ਚ ਬੈਠੇ ਹਾਂ ਉੱਥੇ ਨਾਲ ਦੀ ਨਾਲ ਆਪਾਂ ਇਹ ਭੁੱਲ ਗਏ ਕਿ ਇੱਥੇ ਫਰੈਂਚ ਵੀ ਬੜੀ ਕੰਪਲਸਰੀ ਆ, ਬਹੁਤ ਸਾਰੇ ਸਟੇਟਾਂ ਦੇ ਵਿੱਚ ਚੱਲਦੀ ਫਰੈਂਚ ਆ। ਅਸੀਂ ਹੁਣ ਕਿਊਬਕ ਵਰਗੇ ਸ਼ਹਿਰ ਡਰਦੇ ਨਹੀਂ ਜਾਂਦੇ ਵੀ ਉੱਥੇ ਬੋਲਾਂਗੀ।
2: ਪ੍ਰਭ ਜੀ 'ਚ ਮੈਂ ਲਾਸਟ ਇੱਕ ਲਾਈਨ ਐਡ ਕਰੂੰਗਾ, ਜਿਹੜੇ ਬੱਚੇ ਹੁਣ ਲਾਈਕ ਛੋਟੇ ਆ ਗਏ ਨਾ, ਕੋਈ ਗ੍ਰੇਡ 1 'ਚ ਜਾਂ ਗ੍ਰੇਡ 2 ਦੇ ਵਿੱਚ, ਉਹਦੇ 'ਚ ਜ਼ਿਆਦਾਤਰ ਪੇਰੈਂਟਸ ਟਰਾਈ ਕਰ ਰਹੇ ਕਿ ਬੱਚੇ ਫਰੈਂਚ ਸਕੂਲ 'ਚ ਜਾਣ, ਅਤੇ ਹੋਏ ਹੈਗੇ ਵੀ ਹੈ ਨਾ। ਹੁਣ ਜਿਹੜੇ ਬੱਚੇ 10th ਪਾਸ ਕਰਕੇ ਨਿਕਲ ਰਹੇ ਹੈਗੇ ਜਾਂ 18-19 ਦੀ ਏਜ ਵਿੱਚ ਹੈਗੇ, ਉਹਨਾਂ 'ਚ ਮੋਸਟਲੀ ਆਪਣੇ ਬੱਚੇ ਜਿਹੜੇ ਪੰਜਾਬੀ ਜਿਹੜੇ ਇੱਥੇ ਦੇ ਬੋਰਨ ਬੱਚੇ ਆ, ਉਹਨਾਂ ਨੇ ਫਰੈਂਚ ਨਹੀਂ ਕੀਤੀ ਹੋਈ ਹੈ। ਹੁਣ ਆਉਣ ਵਾਲੇ 2-3 ਸਾਲ ਬਾਅਦ ਜਿਹੜੇ ਸਟੂਡੈਂਟ PR ਦੇ ਲਈ ਫਰੈਂਚ ਕਰ ਰਹੇ, ਉਹਨਾਂ ਨੂੰ ਬੈਨੀਫਿਟ ਕੀ ਹੋਣਾ ਕਿ ਉਹ ਗੌਰਮੈਂਟ ਜੋਬਸ ਦੇ ਵਿੱਚ ਜ਼ਿਆਦਾ ਜਾਣਗੇ, ਅਤੇ ਫਿਰ ਜਿਹੜੇ ਇੱਥੇ ਦੇ ਬੋਰਨ ਬੱਚੇ ਹੈਗੇ ਉਹ ਕਿਤੇ ਨਾ ਕਿਤੇ ਆਪਾਂ ਉੱਥੇ ਥੋੜ੍ਹਾ ਜਿਹਾ ਲੈਕ ਹੋ ਜਾਣਗੇ। ਤਾਂ ਇੱਥੇ ਦੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਫਰੈਂਚ ਕਰਨੀ।
0: ਕਿਆ ਬਾਤ ਹੈ ਜੀ, ਬਈ ਜਿਹੜੀਆਂ ਵਾਈਫ ਸੁਣ ਰਹੀਆਂ ਉਹ ਵੀ ਫਰੈਂਚ ਸਿੱਖ ਲਓ ਬਈ, ਲੜਨਾ ਤਾਂ ਤੁਸੀਂ ਤਾਂ ਫਰੈਂਚ 'ਚ ਵੀ ਲੜ ਸਕਦੇ ਹੋ। ਅਤੇ ਵੈਸੇ ਜੇ ਤੁਸੀਂ ਬੱਚਿਆਂ ਨੂੰ ਫਰੈਂਚ ਸਿਖਾਉਣੀ ਆ ਤਾਂ ਨਿਤਕਾ ਜੀ ਨੂੰ ਕਾਲ ਕਰ ਲਓ, 647-594-90-93 ਨੰਬਰ ਮੈਂ ਸਹੀ ਲਿਆ ਜੀ?
2: ਬਿਲਕੁਲ
1: ਇੱਕ ਨੰਬਰ ਤੁਸੀਂ
0: ਜੀ, ਤੁਸੀਂ ਇੱਕ ਨੰਬਰ, ਬਿਲਕੁਲ ਸਹੀ ਗੱਲ। ਤੁਸੀਂ ਵੀ ਦਿਓ, ਕਈ ਵਾਰ ਨਿਤਕਾ ਜੀ ਕਲਾਸ 'ਚ ਬਿਜ਼ੀ ਆ, ਸਟੂਡੈਂਟਸ ਨਾਲ ਬਿਜ਼ੀ ਆ, ਅਤੇ ਫਿਰ ਇੱਕ ਨੰਬਰ ਅਲਟਰਨੇਟਿਵ ਹੋਰ ਦੇ ਦਿਓ ਤਾਂ ਕਿ ਸਾਡੇ ਪਰਿਵਾਰ ਉਹ ਵੀ ਨੋਟ ਕਰ ਸਕਣ।
1: ਹਾਂਜੀ,
2: ਇਹੀ ਨੰਬਰ ਆ, ਸੇਮ ਟੂ ਸੇਮ, ਬਟ ਜਿੱਥੇ ਆਪਾਂ 59 ਬੋਲਦੇ ਉੱਥੇ 564 ਆ ਜਾਂਦਾ, ਸੋ 647-564-909।
0: ਅੱਛਾ, ਜਿਹੜਾ ਮੈਂ ਪਹਿਲਾਂ ਗਲਤ ਬੋਲਿਆ ਸੀ ਉਹ ਵੀ ਸਹੀ ਸੀ?
2: ਸਹੀ ਸੀਗਾ।
0: ਅੱਜ ਤੇਰਾ ਕਿਆ ਬਾਤ, ਉਹ ਇੱਦਾਂ ਨਿਕਲ ਗਿਆ ਮੂੰਹ ਚੋਂ। ਸੋ ਬਿਲਕੁਲ ਜੀ, 647-594-90-93 ਔਰ 647-564-90-93 ਦੋਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਨਹੀਂ ਗੱਲ ਬਣਦੀ, ਨਹੀਂ ਪਿੰਨ ਪੁੰਨ ਲੱਭਿਆ, ਹੁਣ ਪਤਾ ਨਹੀਂ ਲੱਗਿਆ ਨੰਬਰ ਨਹੀਂ ਲਿਖਿਆ, ਤਾਂ ਸਿਰਫ ਇੰਸਟਾਗ੍ਰਾਮ 'ਤੇ ਜਾਓ ਜਾਂ ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਚੱਲ ਜਾਓ, ਉੱਥੇ ਇਹਨਾਂ ਦੀ ਰੀਲ ਪਈ ਆ ਜਿਹੜੀ ਆਲਮੋਸਟ 1,00,000 ਵਿਊ ਹੋ ਚੁੱਕੇ ਆ। ਜਾਂ ਤੁਸੀਂ ਲਰਨ ਫਰੈਂਚ ਵਿਦ ਨਿਤਕਾ ਦੇ ਪੇਜ 'ਤੇ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ, ਨੰਬਰ ਵੀ ਮਿਲ ਜੂਗਾ। ਉੱਥੇ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਇਹਨਾਂ ਦੇ ਰਿਵਿਊਜ਼ ਵਗੈਰਾ ਵੇਖ ਲਿਓ, ਕਮੈਂਟ ਵੇਖ ਲਿਓ, ਵੀਡੀਓ 'ਚ ਬਹੁਤ ਸਾਰੀ ਇਨਫੋਰਮੇਸ਼ਨ ਅੱਜ ਕੱਲ੍ਹ ਮਿਲ ਜਾਂਦੀ ਆ। ਸੋ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਸਾਰੀ ਜਾਣਕਾਰੀ ਦੇ ਦਿੰਦਾ, ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਲਰਨ ਫਰੈਂਚ ਵਿਦ ਨਿਤਕਾ ਨਾਲ ਗੱਲਬਾਤ ਕਰ ਸਕਦੇ। ਨਿਤਕਾ ਜੀ, ਚਰਨਜੀਤ ਜੀ, ਕੁਛ ਕਹਿਣਾ ਚਾਹੋਗੇ ਜਾਂਦੇ?
1: ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਬੱਚਿਆਂ ਨੇ ਫਰੈਂਚ ਸਿੱਖਣੀ ਹੈ ਤੇ ਸੋਚ ਰਹੇ ਆ ਕਿ ਪਤਾ ਨਹੀਂ ਕਿੱਦਾਂ ਸਟਾਰਟ ਕਰੀਏ, ਔਖੀ ਹੈ ਕਿ ਸੌਖੀ ਆ, ਸਾਡੇ ਤੋਂ ਤੁਸੀਂ ਫ੍ਰੀ ਕੰਸਲਟੇਸ਼ਨ ਵੀ ਲੈ ਸਕਦੇ ਹੋ, ਉਹਦੀ ਕੋਈ ਵੀ ਤੁਹਾਡੇ ਚਾਰਜਿਸ ਨਹੀਂ ਆ, ਜਸਟ ਇੱਕ ਕੰਸਲਟੇਸ਼ਨ, ਇੱਕ ਮੋਟੀਵੇਸ਼ਨ, ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਦਾਂ ਸਟਾਰਟ ਕਰ ਸਕਦੇ ਹੋ, ਕਿ ਤੁਸੀਂ ਕਿੱਦਾਂ ਆਪਣਾ ਡ੍ਰੀਮ ਅਚੀਵ ਕਰ ਸਕਦੇ ਹੋ। ਜੇ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ, ਸਟੇ ਪੋਜ਼ਿਟਿਵ ਐਂਡ ਕੀਪ ਲਰਨਿੰਗ।
0: ਕੀ ਬਾਤ ਜੀ, ਮੈਂ ਤੇ ਹੁਣ ਨਾਗਪਾਲ ਸਰ ਦੋਨਾਂ ਨੇ ਕਲਾਸ ਜੁਆਇਨ ਕਰਨੀ ਹੈ, ਅਸੀਂ ਦੋਨੋਂ ਫਰੈਂਚ ਸਿੱਖਾਂਗੇ, ਫਿਰ ਘਰੇ ਜਾ ਕੇ ਫਰੈਂਚ ਲੜਿਆ ਕਰਾਂਗੇ। ਸੋ 905-673-3337 905-673-3337 ਫੈਸ਼ਨ IQ ਨੂੰ ਯਾਦ ਰੱਖੋ। ਜੇ ਸੱਜਣ ਮੇਲੀ ਬਿੱਤਰ ਥੋੜ੍ਹਾ ਰੁੱਸ ਗਿਆ ਆ, ਜੇ ਘਰ ਵਾਲਾ ਰੁੱਸ ਗਿਆ ਤਾਂ ਉਹਨੂੰ ਕੋਟ ਪਿੰਟ ਦਵਾ ਦਿਓ, ਸ਼ੇਰਵਾਨੀ ਦਵਾ ਦਿਓ, ਦੁਬਾਰਾ ਵਿਆਹ ਕਰਵਾ ਲਓ। ਜੇ ਵਾਈਫ ਰੁੱਸ ਗਈ ਆ ਤਾਂ ਤੁਸੀਂ ਫਿਰ ਲਹਿੰਗੇ ਗਰਾਰੇ ਸ਼ਰਾਰੇ ਲੈ ਦਿਓ, 20-50% ਭੈਣਾਂ ਵਾਸਤੇ ਡਿਸਕਾਊਂਟ ਲੱਗਿਆ ਹੋਇਆ ਆ। ਫੈਸ਼ਨ IQ ਟੌਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ 905-453-2225। ਅਤੇ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਅਪਲਾਇੰਸਿਸ ਵਾਸਤੇ ਤੁਸੀਂ ਜੇ ਆਪਣੇ ਅਪਲਾਇੰਸਿਸ ਲੱਭ ਰਹੇ ਹੋ ਤਾਂ ਡਰੀਮ ਹੋਮ ਅਪਲਾਇੰਸਿਸ 905-805-3029-15 ਅਰਜੈਂਟੀਆ ਰੋਡ ਮਿਸੀਸਾਗਰ ਤੇ ਪਹੁੰਚੋ, ਅਤੇ ਟੌਪ ਦੇ ਅਪਲਾਇੰਸਿਸ ਲਓ ਅਤੇ ਗਿਫਟ, ਅਤੇ ਨਾਲ ਦੀ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਤੁਹਾਨੂੰ ਜਿਹੜੀ ਇੰਸਟਾਲੇਸ਼ਨ ਬਿਲਕੁਲ ਫ੍ਰੀ, ਡਿਲੀਵਰੀ ਬਿਲਕੁਲ ਫ੍ਰੀ, ਨਾਲ ਦੀ ਨਾਲ ਵਾਲ ਝੜ ਰਹੇ ਆ, ਗੰਜੇ ਹੋਣ ਤੋਂ ਡਰ ਰਹੇ ਹੋ, ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਕ ਜੀ ਨੂੰ ਕਾਲ ਕਰ ਲਓ, ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀਆਂ। ਜਫਰ ਮਲਕ 647-521-59-529-6475-521-5159। ਸੋ 647-521-59-59। ਅਤੇ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਯਾਦ ਰੱਖੋ, $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਸੀਂ ਲੈਣੀ ਆ ਤਾਂ ਨਾਗਪਾਲ ਸਰ ਨੂੰ ਮਿਲ ਲਓ। ਇਹਨਾਂ ਦਾ ਆਫਿਸ ਅਜੇ ਵੀ ਖੁੱਲ੍ਹਾ, ਜੇ ਤੁਸੀਂ PR ਸਿਟੀਜ਼ਨ ਅਤੇ ਪ੍ਰੋਟੈਕਟਡ ਪਰਸਨ ਹੋ। ਸਰ ਜੀ,
3: ਹਾਂਜੀ, ਏਜ ਦੀ ਕੋਈ ਲਿਮਿਟ ਨਹੀਂ ਹੈਗੀ, ਕ੍ਰੈਡਿਟ ਚੈੱਕ ਇਹਦੇ ਵਿੱਚ ਹੁੰਦਾ ਨਹੀਂ ਹੈਗਾ, ਐਂਡ ਦੈਨ ਫੰਡਿੰਗ ਡਾਇਰੈਕਟ ਤੁਹਾਡੇ ਅਕਾਊਂਟ 'ਚ ਆਉਂਦੀ ਹੈ। ਸੌਖੇ ਜਿਹੇ ਕੋਰਸਿਸ ਨੇ, 2-3 ਘੰਟੇ ਲਾਉਣੇ ਪੈਣੇ ਐਵਰੀ ਡੇ ਮੰਡੇ ਟੂ ਫਰਾਈਡੇ, ਟੀਚਰ ਲੈਡ ਐਂਡ ਵਿਦਆਊਟ ਟੀਚਰ ਵਾਲੀ ਕਲਾਸਿਸ ਵੀ ਨੇ, ਸੈਲਫ ਸਟੱਡੀ ਵਾਲੀ। ਅਤੇ ਫੰਡਿੰਗ ਦਾ ਆਧਾ ਪੈਸਾ ਕੀ ਆ, ਗ੍ਰਾਂਟਸ, ਨੋਨ ਰਿਫੰਡੇਬਲ ਪੈਸਾ, $1,00,000, ਉਸਮੇ ਸੇ ਫੈਮਿਲੀ ਆਫ 4 ਕੀ ਅਪ ਟੂ 80,000, ਜਿਸਕਾ ਆਧਾ ਪੈਸਾ ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟਸ। ਕਬ ਤੱਕ ਕੰਡੀਸ਼ਨ ਸਪਲਾਈ ਸਟਾਰ ਮਾਰ ਕੇ, ਸਿਰਫ 3 ਬੈਚ ਰਹਿ ਗਏ ਹੈ, 1 ਅਗਸਤ ਕੇ ਬਾਅਦ
0: 400 ਲੋਨ
3: 4 3 7 2 6 4 3 1 7 5
0: So Uni Global Advisory Office right now open aaj $30,000 to leke $100,000 di funding lena chahunde ho to right now call kar lo Uni Global Advisory. So bhullo na muskurauna, hasse abad rakhyo, roshan da lai savera, fir milange, yaad rakhyo, love you all, zindagi zindabad, kal tu milde ha ese time ese samay te shubh ratri, good night te love you all te radio udan Instagram nu zarur tusi subscribe karo, subscribe nahi follow karo. So utthe aake gallan baatan karange, bahut sare upcoming shows aa rahe ha, unna di jankari ਦੇਵਾਂਗੇ ਅੱਗੇ ਜਾ ਕੇ. ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ.

Brampton ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ? ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ। ਪ੍ਰੋਗਰਾਮ ਜੋ ਤੁਸੀਂ ਸਾਡੇ ਨਾਲ ਜੁੜਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ। ਰੇਡੀਓ ਪ੍ਰੋਗਰਾਮ ਸਭ ਰੰਗ ਜੋ ਚੱਲਦਾ 5:30 AM ਦੀ ਫ੍ਰੀਕੁਐਂਸੀ ਤੇ, 5:30 AM ਦੀ ਫ੍ਰੀਕੁਐਂਸੀ ਜੋ ਬਿਲਕੁਲ ਕ੍ਰਿਸਟਲ ਕਲੀਅਰ ਆਵਾਜ਼ ਦੇ ਨਾਲ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਹੁਤ ਹੀ ਖੂਬਸੂਰਤ, ਬਹੁਤ ਹੀ ਮਨੋਰੰਜਕ ਪ੍ਰੋਗਰਾਮ ਤੁਹਾਡੇ ਸਾਹਮਣੇ ਪ੍ਰਸਤੁਤ ਕਰਦੇ ਨੇ ਆਪਣੇ ਆਪਣੇ ਹੋਸਟ, ਦੋਸਤ, ਮਿੱਤਰ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ ਦੇ ਅਨੁਸਾਰ, ਆਪਣੇ ਆਪਣੇ ਹੁਨਰ ਦੇ ਅਨੁਸਾਰ ਬਹੁਤ ਬਹੁਤ 5:30 AM ਦੇ ਗੁਲਦਸਤੇ ਦੇ ਵਿੱਚ ਆਪਣੇ ਆਪਣੇ ਫੁੱਲ ਟੰਗਦੇ ਜਾਂਦੇ ਹਨ ਸਵੇਰੇ 4 ਵਜੇ ਤੋਂ ਲੈ ਕੇ ਤੇ ਸਾਢੇ ਤੱਕ ਆਉਣ ਤੱਕ 5:30 AM ਦਾ ਗੁਲਦਸਤਾ ਜਿਹੜਾ ਕੰਪਲੀਟ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਕੰਪਲੀਟ ਕਰ ਦਿੱਤਾ ਜਾਵੇ ਤਾਂ ਜੋ ਤੁਸੀਂ ਸਾਰੀ ਰਾਤ ਉਸ ਦੇ ਆਨੰਦ, ਉਸ ਦੀ ਖੁਸ਼ਬੂ ਦੇ ਨਾਲ ਆਪਣੇ ਸੁਪਨਮਈ ਸੰਸਾਰ ਦੇ ਵਿੱਚ ਆਰਾਮ ਦੀ ਨੀਂਦ ਜਿਹੜੀ ਹੈ ਨਾ ਤੁਸੀਂ ਲਓ। ਸੋ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਹੈ, ਤੁਸੀਂ ਪੜ੍ਹ ਸਕਦੇ ਹੋ ਐਪ ਨੂੰ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਇਸ ਵੇਲੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜਨ ਤੋਂ ਥੋੜਾ ਖੁੰਝ ਗਏ ਜਾਂ ਕਿਸੇ ਕੰਮ ਕਾਰ ਦੇ ਵਿੱਚ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਦੇ ਕਰੀਬ ਅਸੀਂ ਫਿਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ, ਤੇ ਤੁਸੀਂ ਉੱਥੇ ਦੁਬਾਰਾ ਇਸ ਨੂੰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬਹੁਤ ਖੂਬਸੂਰਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜਿਸ ਨੂੰ ਬਿਲਕੁਲ ਥੀਏਟਰ ਦੀ ਤਰ੍ਹਾਂ ਡਿਵੈਲਪ ਕੀਤਾ ਹੋਇਆ। ਤੁਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਐਕਟੀਵਿਟੀ, ਕੋਈ ਗਤੀਵਿਧੀ ਉੱਥੇ ਆਰਗੇਨਾਈਜ਼ ਕਰਨੀ ਚਾਹੋ ਤੇ ਕਰ ਸਕਦੇ ਹੋ। ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਹਨ। ਬਹੁਤ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਟੈਲੈਂਟ ਦਾ ਹੁਨਰ ਜਿਹੜਾ ਇਸ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਦਿਖਾਉਂਦੇ ਰਹਿੰਦੇ ਨੇ। ਤੋ ਅੱਜ ਇੱਕ ਬੜਾ ਹੋਰ ਵੀ ਬੜਾ ਅੱਛਾ ਸਬੱਬ ਮੈਨੂੰ ਨਿਊਜ਼ ਜਿਹੜੀ ਇੱਕ ਮਿਲੀ ਹੈ ਕਿ ਮਿਸਟਰ ਨਾਹਰ ਔਜਲਾ ਜਿਹੜੇ ਬਹੁਤ ਹੀ ਟੈਲੈਂਟਡ ਨਾਟਕਕਾਰ ਨੇ ਸਾਡੇ ਬ੍ਰਮਟਨ ਦੇ ਵਿੱਚ ਔਰ ਅਕਸਰ ਹੀ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਨਾਲ ਵੀ ਜੁੜੇ ਨੇ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਕਸਰ ਹੀ ਉਹ ਆਪਣੇ ਨਾਟਕਾਂ ਦੀਆਂ ਰਿਹਰਸਲਾਂ ਵੀ ਕਰਦੇ ਨੇ ਤੇ ਬਹੁਤ ਸਾਰੇ ਨਾਟਕਾਂ ਦੀ ਪਰਫਾਰਮੈਂਸ ਵੀ ਉਹਨਾਂ ਨੇ ਇੱਥੇ ਕੀਤੀ ਹੈ। ਪਿੱਛੇ ਜੇ ਵਿਸ਼ਵ ਪੰਜਾਬੀ ਕਾਨਫਰੰਸ ਜਦੋਂ ਅਸੀਂ ਕਰਾਈ ਉਦੋਂ ਵੀ ਉਹਨਾਂ ਨੇ ਇੱਥੇ ਪਰਫਾਰਮੈਂਸ ਦਿੱਤੀ ਹੈ। ਉਸ ਤੋਂ ਬਾਅਦ ਵੀ 1-2 ਵਾਰ ਆਪਣੇ ਆਪਣੇ ਟੈਲੈਂਟ ਦੇ ਨਾਲ, ਹੁਨਰ ਦੇ ਨਾਲ ਲੋਕਾਂ ਨੂੰ ਜੋੜਦੇ ਨੇ। ਉਹਨਾਂ ਦੀ ਬਹੁਤ ਅੱਛੀ ਇੱਕ ਟੀਮ ਬਣੀ ਹੋਈ ਹੈ, ਨਾਟਕ ਮੰਡਲੀ ਇੱਕ, ਤੇ ਅੱਜ ਸਬੱਬ ਖੁਸ਼ੀ ਦਾ ਸਭ ਤੋਂ ਵੱਡਾ ਸਬੱਬ ਇਹ ਹੈ ਕਿ ਉਹਨਾਂ ਦੇ ਸਪੁੱਤਰ ਨੂੰ ਬ੍ਰਮਟਨ ਦੇ ਵਿੱਚ ਜੁਡੀਸ਼ਲੀ ਦੇ ਵਿੱਚ ਬਹੁਤ ਹੀ ਆਦਰਯੋਗ ਇੱਕ ਅਹੁਦਾ ਜਿਹੜਾ ਨਾ ਉਹ ਪ੍ਰਾਪਤ ਹੋਇਆ ਤੇ ਉਸਨੇ ਨੈਕਸਟ ਵੀਕ ਉਸ ਅਹੁਦੇ ਦੇ ਉੱਪਰ ਜੁਆਇਨ ਕਰਨਾ ਐਜ਼ ਏ ਜੱਜ ਜੁਡੀਸ਼ਲੀ ਦੇ ਵਿੱਚ। ਤੋ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਔਰ ਸਮੁੱਚੀ ਵਿਸ਼ਵ ਪੰਜਾਬੀ ਸਭਾ ਵੱਲੋਂ ਨਾਰ ਸਿੰਘ ਔਜਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਉਹਨਾਂ ਦੇ ਸਪੁੱਤਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਸ ਬਹੁਤ ਅੱਛੇ ਅਹੁਦੇ ਨੂੰ ਪ੍ਰਾਪਤ ਕਰਨ ਦੀਆਂ। ਸੋ ਦੋਸਤੋ, ਅੱਜ ਹੋ ਗਿਆ ਜੀ ਬੁੱਧਵਾਰ, ਬੁੱਧ ਕੰਮ ਸੁੱਧ, ਬੜਾ ਖੂਬਸੂਰਤ ਮੌਸਮ ਹੈ ਅੱਜ। 11 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਲੇਕਿਨ ਦਿਨ ਵੇਲੇ ਵੀ 16-17 ਟੈਂਪਰੇਚਰ ਰਿਹਾ। ਬਹੁਤ ਹਵਾ ਬਹੁਤ ਤੇਜ਼ੀ ਦੇ ਨਾਲ ਚੱਲਦੀ ਰਹੀ। ਕੱਲ 21 ਮਈ ਹੋ ਜਾਣੀ 15 ਡਿਗਰੀ ਟੈਂਪਰੇਚਰ ਰਹੇਗਾ। 5:48 ਤੇ ਸਵੇਰੇ ਸੂਰਜ ਨੇ ਦਰਸ਼ਨ ਦੇਣੇ ਨੇ ਤੇ 8:43 ਤੇ ਸ਼ਾਮ ਨੂੰ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਅੱਜ ਬੁੱਧਵਾਰ ਹੈ, ਬੁੱਧ ਕੰਮ ਸੁੱਧ। ਕੱਲ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਇੱਕ ਵਿਸ਼ੇ ਦਾ, ਲੇਕਿਨ ਕੱਲ ਗੱਲਬਾਤ ਕਿਸੇ ਹੋਰ ਵਿਸ਼ੇ ਦੇ ਵੱਲ ਤੁਰ ਪਈ ਤੇ ਉਸ ਵਿਸ਼ੇ ਵੱਲ ਆਪਾਂ ਚੁਲ ਪਏ ਸੀ। ਬਹੁਤ ਅੱਛੀ ਡਿਸਕਸ਼ਨ ਹੋਈ, ਬੜੀਆਂ ਅੱਛੀਆਂ ਗੱਲਾਂ ਬਾਤਾਂ ਹੋਈਆਂ ਉਸ ਮੁੱਦੇ ਦੇ ਉੱਪਰ ਵੀ ਤੇ ਬਹੁਤ ਅੱਛੀ ਉਹਦੀ ਆਊਟਪੁੱਟ ਨਿਕਲੀ। ਬੜੇ ਬੜੇ ਦੋਸਤਾਂ ਮਿੱਤਰਾਂ, ਕੱਲ ਬਹੁਤ ਸਗੋਂ ਜ਼ਿਆਦਾ ਫੋਨ ਆਏ, ਮੈਨੂੰ ਬੜਾ ਅੱਛਾ ਲੱਗਿਆ, ਬਹੁਤ ਮਜ਼ਾ ਆਇਆ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਕੇ ਕਿ ਜਿਨ੍ਹਾਂ ਨੇ ਬੜੀ ਬੜੀ ਅੱਛੀ ਫੀਡਬੈਕ ਦਿੱਤੀ। 2-3 ਦੋਸਤਾਂ ਦੇ ਮੈਨੂੰ ਬਾਅਦ ਆਫ ਏਅਰ ਵੀ ਫੋਨ ਆਏ, ਔਨ ਏਅਰ ਨਹੀਂ ਆਏ, ਲੇਕਿਨ ਬਾਅਦ ਵੀ ਉਹਨਾਂ ਨੇ ਮੇਰਾ ਨੰਬਰ ਲਿਆ ਸੀ, ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਪ੍ਰੇਜ਼ ਕੀਤੀ, ਪ੍ਰਸ਼ੰਸਾ ਕੀਤੀ। ਸੋ ਬੜਾ ਅੱਛਾ ਲੱਗਦਾ ਹੈ ਜਦੋਂ ਤੁਸੀਂ ਕੀਤੇ ਤੁਹਾਡੇ ਕੰਮ ਨੂੰ ਕੋਈ ਰੈਕੋਗਨਾਈਜ਼ ਕਰੇ ਨਾ, ਅੱਛਾ ਕਹੇ ਤੇ ਤੁਹਾਡਾ ਹੌਸਲਾ ਹੋਰ ਵੱਧ ਜਾਂਦਾ, ਮੋਰਲੀ ਤੁਹਾਨੂੰ ਸਪੋਰਟ ਮਿਲਦੀ ਹੈ ਤੇ ਤੁਸੀਂ ਹੋਰ ਮਿਹਨਤ ਕਰਕੇ
ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਵਧੀਆ ਵਧੀਆ ਗੱਲਾਂ ਬਾਤਾਂ ਕਰੋ। ਸੋ ਇੱਕ ਮੇਰੇ ਮਨ ਦੇ ਵਿੱਚ ਕੀ, ਅਕਸਰ ਹੀ ਆਪਾਂ ਜਦੋਂ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਮਿਲਦੇ ਹਾਂ ਨਾ, ਇਹ ਰੂਟੀਨ ਦੀ ਗੱਲ ਹੈ, ਇਹਦੇ ਵਿੱਚ ਕੋਈ ਐਸੀ ਨਹੀਂ ਹੈ ਗੱਲ ਕਿ ਮੈਂ ਇੱਕ ਬਣਾ ਕੇ ਤੁਹਾਨੂੰ ਗੱਲ ਦੱਸਣੀ ਆ, ਰੂਟੀਨ ਦੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਦੋਸਤ ਮਿੱਤਰ ਨੂੰ ਪੁੱਛਦੇ ਹਾਂ ਨਾ, ਮਿਲਦੇ ਹਾਂ, ਅਸੀਂ ਪੁੱਛਦੇ ਹਾਂ ਹੋਰ ਸੁਣਾ ਵੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤਾਂ ਮਜੋਰਿਟੀ ਆਫ ਪੀਪਲ ਜਿਹੜੇ ਨਾ ਉਹੀ ਕਹਿੰਦੇ ਯਾਰ ਕੋਈ ਹਾਲ ਨਹੀਂ, ਬਸ ਧੱਕ ਧਕਾ ਕੇ ਜ਼ਿੰਦਗੀ ਨੂੰ ਚਲਾਈ ਜਾਂਦੇ ਹਾਂ ਅਤੇ ਬਹੁਤ ਬੁਰਾ ਹਾਲ ਹੈ। ਬਹੁਤ ਘੱਟ ਲੋਕ ਹੋਣਗੇ ਜਿਹੜੇ ਜਦੋਂ ਤੁਸੀਂ ਕਿਸੇ ਨੂੰ ਪੁੱਛੋ ਨਾ ਭਾਈ ਜ਼ਿੰਦਗੀ ਕਿੱਦਾਂ ਚੱਲ ਰਹੀ, ਉਹ ਕਹਿਣਗੇ ਬਿਲਕੁਲ ਯਾਰ ਬਾਬੇ ਦੀ ਫੁੱਲ ਕਿਰਪਾ ਅਤੇ ਮਾਲਕ ਦੀ ਮਿਹਰ ਹੈ ਅਤੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੈ, ਬੜੇ ਆਰਾਮ ਦੇ ਨਾਲ ਜ਼ਿੰਦਗੀ ਆਪਾਂ ਬਤੀਤ ਕਰ ਰਹੇ ਹਾਂ। ਤੁਸੀਂ ਸਹਿਮਤ ਹੋਵੋਗੇ ਮੇਰੇ ਨਾਲ ਇਸ ਚੀਜ਼ ਦੇ ਵਿੱਚ ਕਿ ਮਜੋਰਿਟੀ ਆਫ ਪੀਪਲ ਇਹ ਕਹਿਣਗੇ ਪਤਾ ਨਹੀਂ, ਅਤੇ ਉਹ ਜਾਣ ਬੁੱਝ ਕੇ ਕਹਿੰਦੇ ਆ। ਜਦੋਂ ਕਿਸੇ ਨੂੰ ਪੁੱਛੋ ਤੁਸੀਂ, ਉਹ ਕਹਿਣਗੇ ਯਾਰ ਜ਼ਿੰਦਗੀ ਕਿਵੇਂ ਚੱਲ ਰਹੀ ਭਾਈ, ਉਹਨੇ ਕਹਿਣਾ ਯਾਰ ਬਹੁਤ ਮੁਸ਼ਕਲ ਹੈ, ਬਹੁਤ ਤੰਗੀ ਹੈ, ਬਹੁਤ ਔਖੇ ਆ, ਬਹੁਤ ਮੁਸ਼ਕਲ ਚੱਲ ਰਹੀ ਜ਼ਿੰਦਗੀ ਦੀ।

0: ਕਹਿੰਦਾ ਯਾਰ ਕਾਸ਼ ਜ਼ਿੰਦਗੀ ਦੇ ਵਿੱਚ ਨਾ ਕੋਈ ਰਿਵਾਇੰਡ ਦਾ ਬਟਨ ਹੁੰਦਾ ਯਾਰ, ਰਿਵਰਸ ਦਾ ਬਟਨ ਹੁੰਦਾ ਤੇ ਪਿੱਛੇ ਜ਼ਿੰਦਗੀ ਚਲੀ ਜਾਂਦੀ। ਮੈਂ ਕਿਹਾ ਯਾਰ ਉਹਦੇ ਨਾਲ ਕੀ ਫਰਕ ਪੈ ਜਾਣਾ ਸੀ? ਕਹਿੰਦਾ ਫਰਕ ਇਹ ਪੈ ਜਾਣਾ ਸੀ ਕਿ ਜੋ ਜੋ ਗਲਤੀਆਂ ਅਸੀਂ ਕੀਤੀਆਂ ਨਾ, ਉਹ ਗਲਤੀਆਂ ਨਾ ਕਰਦੇ, ਸੁਧਾਰ ਲੈਂਦੇ। ਜਿਨ੍ਹਾਂ ਜਿਨ੍ਹਾਂ ਦੋਸਤਾਂ ਦੇ ਨਾਲ ਅਸੀਂ ਮਿਲੇ ਉਹ ਦੋਸਤ ਗਲਤ ਸੀ ਤੇ ਸਾਨੂੰ ਉਹਨਾਂ ਦਾ ਫਾਇਦਾ ਨਹੀਂ, ਸਾਨੂੰ ਨੁਕਸਾਨ ਹੋਇਆ ਜ਼ਿੰਦਗੀ ਦੇ ਵਿੱਚ, ਤੇ ਅਸੀਂ ਉਹਨਾਂ ਦੋਸਤਾਂ ਨੂੰ ਛੱਡ ਦਿੰਦੇ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੁਛ ਇੱਕ ਐਸੇ ਫੈਸਲੇ ਜਿਹੜੇ ਅਸੀਂ ਕੀਤੇ ਸੀ, ਸਾਨੂੰ ਉਹ ਗਲਤ ਸਾਬਤ ਹੋਏ, ਅੱਛੇ ਫੈਸਲੇ ਨਹੀਂ ਸਾਡੇ ਹੋਏ, ਤੇ ਉਹਨਾਂ ਫੈਸਲਿਆਂ ਨੂੰ ਵੀ ਅਸੀਂ ਰਿਵਾਈਜ਼ ਕਰ ਲੈਂਦੇ, ਸੁਧਾਰ ਲੈਂਦੇ, ਤੇ ਫਿਰ ਸ਼ਾਇਦ ਜ਼ਿੰਦਗੀ ਇਹਦੇ ਨਾਲੋਂ ਬਿਹਤਰ ਹੋ ਸਕਦੀ ਸੀ। ਸੋ ਮੈਂ ਕਿਹਾ ਭਾਈ ਹੁਣ ਜ਼ਿੰਦਗੀ ਦੇ ਵਿੱਚ ਯਾਰ ਰਿਵਾਇੰਡ ਦਾ ਬਟਨ ਤੇ ਹੈ ਨਹੀਂ, ਰਿਵਰਸ ਦਾ ਬਟਨ ਜ਼ਿੰਦਗੀ ਦੇ ਵਿੱਚ ਹੈ ਨਹੀਂ ਹੈ, ਪਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਮੰਨਦੇ ਹਾਂ ਕਿ 84 ਲੱਖ ਜੂਨਾਂ ਹੈ ਨਾ, ਤੇ ਉਹਨਾਂ ਦੇ ਵਿੱਚੋਂ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਸਭ ਤੋਂ ਬਿਹਤਰ ਹੈ, ਉਹਨੂੰ ਨੰਬਰ 1 ਮੰਨਦੇ ਆ। ਧੁਰੀਆ ਸਾਹਿਬ ਸਾਡੇ ਨਾਲ ਅੱਜ ਸ਼ਾਮਲ ਹੋ ਗਏ ਨੇ ਸਟੂਡੀਓ ਦੇ ਵਿੱਚ ਸਾਡੇ ਨਾਲ। ਧੁਰੀਆ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ।
1: ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਹੋਰ ਸੁਣਾਓ, ਤੁਸੀਂ ਕੀ ਹਾਲ ਚਾਲ ਹੈ? ਮੇਰੇ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਹੀ ਪਿਆਰ ਤੇ ਸਤਿਕਾਰ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਤੁਹਾਡਾ ਪਹਿਲੀ ਗੱਲ ਤਾਂ ਸਵਾਗਤ ਹੈ ਜੀ। ਤੁਸੀਂ 3-4 ਦਿਨ ਪਿਛਲੇ 16, 17, 18 ਨੂੰ ਬੜੇ ਐਨ ਆਨੰਦ ਮੰਗਲ ਅੰਮ੍ਰਿਤ ਰਸ ਗੁਰਬਾਣੀ ਦੇ ਨਾਲ ਜੁੜੇ ਰਹੇ ਹੋ, 3 ਦੇ 3 ਪੂਰੇ ਉੱਥੇ ਤੁਸੀਂ ਬਤੀਤ ਕੀਤੇ ਹੈ, ਸੇਵਾ ਵੀ
1: ਤੁਹਾਨੂੰ
0: ਕੀਤੀ
1: ਭਾਗ
0: ਹੈ।
1: ਸਾਡੇ ਜੀ ਤੁਹਾਨੂੰ ਭਾਗ ਨੇ, ਔਰ ਬੜੇ ਕਰਮਾਂ ਵਾਲਿਆਂ ਨੂੰ ਇਹ ਟਾਈਮ ਮਿਲਦਾ ਹੈ, ਔਰ ਮੈਂ ਕਹਿੰਦਾ ਮੇਰੇ ਕਰਮ ਚੰਗੇ ਹੈ ਕਿ ਮੈਂ ਜਿਹੜੇ 2-3 ਦਿਨ ਸਰਦਾਰ ਹਰਜੀਤ ਸਿੰਘ ਨੇ ਮੈਨੂੰ ਕਿਹਾ ਤੇ ਮੈਂ ਉੱਥੇ ਗਿਆ, ਪਰ ਬਹੁਤ ਚੰਗਾ ਲੱਗਾ, ਬਹੁਤ ਹੀ ਵਧੀਆ ਰਸ ਪਿੰਨਾ ਕੀਰਤਨ, ਔਰ ਜਿਹੜੇ ਕੀਰਤਨੀ ਸੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਮਹਾਨ ਕੀਰਤਨੀ ਸਾਡੇ ਕੌਮ ਦੇ ਆਏ ਹੋਏ ਸੀਗੇ
0: ਜੀ,
1: ਔਰ ਬਹੁਤ ਮਜ਼ਾ ਲੱਗਾ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਹੁਣ ਮੈਂ ਉਹਦੀ ਗੱਲ ਦਾ ਤੁਹਾਨੂੰ ਜਵਾਬ ਦੇਣ ਲੱਗਾ ਸੀ। ਤੁਸੀਂ ਕਿਹਾ ਕੋਈ ਚੀਜ਼ ਵਾਪਸ ਨਹੀਂ ਆਉਂਦੀ, ਕਈ ਵਾਰ ਆਪਾਂ ਜਿਵੇਂ ਤੁਸੀਂ ਉਸ ਦਿਨ ਗੱਲ ਕਰ ਰਹੇ ਸੀ ਕਿ ਮੂੰਹ ਵਿੱਚੋਂ ਕੱਢੀ ਗੱਲ ਵੀ ਵਾਪਸ ਨਹੀਂ ਆਉਂਦੀ, ਤੁਸੀਂ ਕਹਿੰਦੇ ਤਾਂ ਬੋਲੋ ਜੇ ਤੁਸੀਂ ਚੁੱਪ ਨਾਲ ਚੰਗੇ ਲਫ਼ਜ਼ ਬੋਲ ਸਕਦੇ ਹੋ।
0: ਬਿਲਕੁਲ ਬਿਲਕੁਲ ਬਿਲਕੁਲ।
1: ਔਰ ਪਤਾ ਨਹੀਂ ਇਹ ਦੁਨੀਆ ਹੈ ਤਾਂ ਜ਼ਿੰਦਗੀ ਤਾਂ ਚਲੋ ਚਾਰ ਰਹਿਣਾ ਜਿਹੜੀ ਹੈਗੀ ਹੈ ਉਹ ਤਾਂ ਹੈ ਹੀ ਹੈ, ਬੰਦੇ ਨੂੰ ਹੱਸ ਖੇਡ ਕੇ ਪਿਆਰ ਨਾਲ ਰਹਿਣਾ ਚਾਹੀਦਾ, ਬਿਜ਼ਨਸਮੈਨ ਨੂੰ ਆਪਸ ਪਿਆਰ ਰੱਖਣਾ ਚਾਹੀਦਾ, ਪਰ ਕਈ ਬਿਜ਼ਨਸਮੈਨ ਮੈਂ ਦੇਖਦਾ ਕਿ ਇੱਕ ਦੂਜੇ ਤੋਂ ਜੈਲਸ ਬੜੇ ਕਰਦੇ ਆ।
0: ਬਿਲਕੁਲ ਬਿਲਕੁਲ ਬਿਲਕੁਲ।
1: ਮੈਂ ਇੱਕ ਐਡ ਦੇਖ ਰਿਹਾ ਸੀ, ਉਹ ਐਡ ਦੇ ਵਿੱਚ ਕਹਿ ਰਹੇ ਮੈਂ ਨਾਂ ਨਹੀਂ ਲੈਣਾ, ਹੁਣ ਉਹਨਾਂ ਦਾ ਨਾਂ ਲਿਆ ਮੈਂ ਨਹੀਂ, ਕਿਉਂ ਪਤਾ ਕੀ ਕਹਿੰਦੇ? ਕਹਿੰਦੇ ਕੈਸ਼ ਐਂਡ ਕੈਰੀ ਤੇ ਨਾ ਜਾਓ, ਸਾਡੇ ਕੋਲ ਆਓ।
0: ਅੱਛਾ ਅੱਛਾ।
1: ਪਰ ਇਹ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਕਿਵੇਂ, ਉਹ ਕਹਿੰਦੇ ਵੀ ਕੈਸ਼ ਐਂਡ ਕੈਰੀ ਤੇ ਨਾ ਜਾਓ ਤੇ ਸਾਡੇ ਕੋਲ ਆਓ।
0: ਹਾਂ ਨਹੀਂ, ਨਾ ਲੈਣਾ ਗਲਤ ਹੈ, ਤੁਸੀਂ ਕਹੋ ਵੀ ਚਲੋ ਸਾਡੇ ਕੋਲ ਗਏ ਆ,
1: ਆਪਣੀ ਐਡ ਕਰੋ ਜਿਹੜੀ ਕਰਨੀ ਤੁਸੀਂ, ਉਹਨਾਂ ਨੂੰ ਸ਼ਾਇਦ ਚਿੱਠੀ ਤਾਂ ਉਹਨਾਂ ਨੂੰ ਮੈਂ ਪਹੁੰਚਾ ਦਿਆਂਗਾ ਵਕੀਲ ਕੋਲ, ਛੇਤੀ ਜਿਹੜੀ ਉਹਨਾਂ ਨੇ ਬੋਲੀ ਹੈ ਔਰ ਐਡ ਵੀ ਕਰ ਰਹੇ ਆ ਉਹਦੇ ਚ ਕਹਿ ਰਹੇ ਆ ਕਿ ਤੁਸੀਂ ਕੈਸ਼ ਐਂਡ ਕੈਰੀ ਤੇ ਨਾ ਜਾਓ, ਸਾਡੇ ਕੋਲ ਆਓ।
0: ਨਹੀਂ ਨਹੀਂ ਨਹੀਂ, ਇਹ ਤਾਂ ਬਹੁਤ ਗਲਤ,
1: ਔਰ ਮੇਰੇ ਹਿਸਾਬ ਨਾਲ ਤੇ ਲੌਜੀਕਲੀ ਜਿਹੜੀ ਐਥੀਕਲੀ ਗੱਲ ਸਹੀ ਨਹੀਂ ਹੈਗੀ। ਬੰਦਿਆਂ ਨੂੰ ਥੋੜਾ ਹਿਸਾਬ ਨਾਲ ਕੰਮ ਕਰਨਾ ਪਊ, ਆਪਣੇ ਜਿਹੜੇ ਮਰਜ਼ੀ ਬਿਜ਼ਨਸ ਹੈ ਚੱਲੀ ਜਾਂਦੇ ਆ ਸਾਰਿਆਂ ਦੇ, ਮਹਾਰਾਜ ਦੀ ਬੜੀ ਕਿਰਪਾ ਸਾਰੇ ਚੱਲੀ
0: ਡਾਕਟਰ ਸਾਹਿਬ,
1: ਇੱਕ
0: ਤੁਸੀਂ ਇਹ ਜਿਹੜੀ ਟੈਂਡੈਂਸੀ ਸਾਡੇ ਨਾ ਪੰਜਾਬੀਆਂ ਦੇ ਵਿੱਚ ਜ਼ਿਆਦਾ, ਉਹ ਪੰਜਾਬੀ ਮੇਰਾ ਖਿਆਲ ਹੈ ਕੋਈ ਹੋਣਾ ਕੋਈ ਇਸ ਤਰ੍ਹਾਂ ਦਾ, ਕਿਉਂਕਿ ਅਸੀਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਭਾਵਨਾ ਮਨ ਦੇ ਵਿੱਚ ਪਾਲ ਕੇ ਰੱਖਦੇ ਹਾਂ।
1: ਪਤਾ
0: ਅਸੀਂ ਕਿਸੇ ਨੂੰ ਤਰੱਕੀ ਕਰਦਾ ਵੇਖ ਕੇ ਖੁਸ਼ ਨਹੀਂ ਹੁੰਦੇ, ਤੇ ਇਹ ਸਾਡੀ ਟੈਂਡੈਂਸੀ ਸਾਡੇ ਪੰਜਾਬੀ ਭਰਾਵਾਂ ਦੀ
1: ਤੁਸੀਂ ਦੇਖਿਆ ਹੋਣਾ, ਵਿਲੇਜ ਆਫ ਇੰਡੀਆ ਦੇ ਨਾਲ ਦੇਖੋ ਤੁਹਾਨੂੰ ਪਹਿਲੇ ਇਕੱਠਾ ਪਾਰਕਿੰਗ ਸੀ, ਆਉਂਦੇ ਸੀ ਜਾਂਦੇ ਸੀ ਲੋਕ, ਕਿੰਨੇ ਸੁਖੀ ਸੀਗੇ, ਉਧਰ ਪਾਰਕ ਲਾਤੀ ਇਧਰ ਪਾਰਕ ਲਾਤੀ, ਗੱਲਬਾਤ ਹੀ ਹੈਨੀ ਸੀ, ਉਧਰੋਂ ਸਮਾਨ ਲਿਆ ਨਾਲ ਦਿਆਂ ਨੂੰ, ਥੋੜੀ ਜਿਹੀ ਇਧਰ ਵੇਖੇ ਵਿਲੇਜ ਆਫ ਇੰਡੀਆ ਪ੍ਰੋਬਲਮ ਹੋਈ
0: ਜੀ ਜੀ,
1: ਪਹਿਲਾਂ ਫੈਂਸ ਕੀਤੀ ਪਿੱਛੋਂ ਲੈ ਕੇ ਅੱਗੇ ਤੱਕ ਕਿ ਉਧਰ ਗਸਟ ਨਾ ਚਲਾ ਜਾਏ
0: ਜੀ ਜੀ,
1: ਮੁੜ ਕੇ ਫਿਰ ਅੱਗੇ ਤੱਕ ਫੈਂਸ ਲੈਣ ਦੀ ਕੋਈ ਲੰਘ ਵੀ ਨਾ ਜਾਵੇ, ਹੁਣ ਸਾਨੂੰ ਤਾਂ ਕੋਈ ਫਰਕ ਪੈਂਦਾ ਨਹੀਂ, ਮਹਾਰਾਜ ਨੇ ਜੋ ਦੇਣਾ ਜੋ ਤੁਹਾਡੇ ਮੁਕੱਦਰ ਚ ਲਿਖਿਆ
0: ਜੀ ਜੀ ਜੀ,
1: ਉਹ ਤੁਹਾਨੂੰ ਦੇ ਦੇਣਾ, ਉਹਨੂੰ ਕੋਈ ਰੋਕ ਨਹੀਂ ਸਕਦਾ
0: ਜੀ ਜੀ,
1: ਤੁਸੀਂ ਫੈਂਸਾਂ ਲਾ ਲਓ, ਤੁਸੀਂ ਉੱਥੇ ਕੰਧਾਂ ਕਰ ਦਿਓ, ਕੁਛ ਨਹੀਂ ਹੋਣ ਲੱਗਾ, ਜੋ ਮਹਾਰਾਜ ਨੇ ਤੁਹਾਡੀ ਮੁਕੱਦਰਾਂ ਹੀ ਲਿਖ ਦਿੱਤਾ ਨਾ
0: ਜੀ ਜੀ ਜੀ,
1: ਉਹਨੂੰ ਕੋਈ ਨਹੀਂ ਰੋਕ ਸਕਦਾ, ਜੋ ਮਰਜ਼ੀ ਕਰ ਲਓ, ਜਿਸ ਤਰ੍ਹਾਂ ਮਰਜ਼ੀ ਰੋਕ ਲਓ।
0: ਤੇ ਡਾਕਟਰ ਸਾਹਿਬ ਇੱਕ ਨਾ ਅੱਜ ਬੜੀ ਖੁਸ਼ੀ ਦਾ ਸਬੱਬ ਸੀ, ਮੈਂ ਆਪਣੇ ਵਿਸ਼ਵ ਪੰਜਾਬੀ ਸਭਾ ਵੱਲੋਂ ਤੁਹਾਡੇ ਵੱਲੋਂ ਤੇ ਸਮੁੱਚੀ ਸਾਡੀ ਟੀਮ ਦੇ ਵੱਲੋਂ ਨਾ ਆਪਣੇ ਨਾਰ ਸਿੰਘ ਔਜਲਾ ਜੀ ਜਿਹੜੇ ਸਾਡੇ ਨਾਟਕਕਾਰ ਪ੍ਰਾਪਤਨ ਦੇ ਜਿਹੜੇ ਆਪਣੇ ਵਿਸ਼ਵ ਪੰਜਾਬੀ ਸਭਾ ਦੇ ਨਾਲ ਵੀ ਜੁੜੇ ਨੇ, ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਬਹੁਤ ਸਾਰੇ ਸ਼ੋਅ ਵੀ ਉਹਨਾਂ ਨੇ ਕੀਤੇ, ਸਾਡੇ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ, ਉੱਥੇ ਵੀ ਪਰਫਾਰਮੈਂਸ ਉਹਨਾਂ ਦੀ ਟੀਮ ਨੇ ਦਿੱਤੀ, ਉਹਨਾਂ ਦੇ ਸਪੁੱਤਰ ਨੂੰ ਨਾ ਬਹੁਤ ਹੀ ਇੱਕ ਆਦਰਯੋਗ ਅਹੁਦਾ ਸਾਡੇ ਬ੍ਰਮਟਨ ਦੇ ਵਿੱਚ ਮਿਲਿਆ, ਜੁਡੀਸ਼ਲੀ ਦੇ ਵਿੱਚ ਜੱਜ ਦੇ ਤੌਰ ਤੇ ਉਸ ਦੀ ਅਪਾਇੰਟਮੈਂਟ ਹੋਈ ਹੈ, ਤੇ ਨੈਕਸਟ ਵੀਕ ਉਸਨੇ ਜੁਆਇਨ ਕਰਨਾ, ਤੇ ਉਸ ਨੂੰ ਬਹੁਤ ਬਹੁਤ ਅਸੀਂ ਮੁਬਾਰਕਾਂ ਸਾਡੀ ਵਿਸ਼ਵ ਪੰਜਾਬੀ ਸਭਾ ਵੱਲੋਂ।
1: ਸਾਡੀ ਪਹਿਲੀ ਮਹਿਲਾ ਜਿਹੜੀ ਹੈ
0: ਹਾਂ
1: ਭੈਣ ਜੀ ਅਵਤਾਰ ਕੌਰ ਔਜਲਾ ਵੀ ਸਾਡੀ ਕੌਂਸਲਰ ਬਣੀ ਸੀ,
0: ਉਹਨਾਂ ਦਾ
1: ਸਾਨੂੰ ਉਦੋਂ ਵੀ ਉਹ ਇਸੇ ਵਧਾਈਆਂ ਦਿੱਤੀਆਂ ਸੀ, ਸਾਨੂੰ ਬੜੀ ਖੁਸ਼ੀ ਹੋਈ ਸੀ ਕਿ ਸਾਡੇ ਪੰਜਾਬੀਆਂ ਦਾ ਮਾਣ ਹੈ

0: ਕਿ ਸਾਡੀ ਪਹਿਲੀ ਜਿਹੜੀ ਔਰਤ ਜਿਹੜੀ ਹੈ ਸਾਡੇ ਤੇ ਕੌਂਸਲਰ ਬਣੀ ਹੈ ਪੰਜਾਬੀ ਔਰਤ
1: ਜੀ ਜੀ ਜੀ
0: ਔਰ ਇਹੀ ਉਹਨਾਂ ਦਾ ਸਪੁੱਤਰ ਹੈ ਕਹਿੰਦੇ ਹੁੰਦੇ ਆ ਕਿ ਜਿਹੜੇ ਝੋਨੇ ਜਿਹੜੇ ਝੋਨੇ ਵਾਲੇ ਪਿੰਡ ਪੁਰਾਣੇ ਪਛਾਣੇ ਜਾਂਦੇ ਆ ਬੱਚੇ ਜਿਹੜੇ ਮਾਂ ਪਿਓ ਦੇ ਸੰਸਕਾਰ ਹੁੰਦੇ ਉੱਥੋਂ ਪਛਾਣੇ ਜਾਂਦੇ ਆ ਕਿ ਜਿਹੜੇ ਮਾਂ ਪਿਓ ਸੰਸਕਾਰ ਜੇ ਦਿੱਤੇ ਹੋਏ ਆ ਬੱਚੇ ਅੱਗੋਂ ਉਹਨੇ ਪੜ੍ਹੇ ਲਿਖੇ ਆ ਔਰ ਅੱਜ ਜੋ ਉਸਨੇ ਜਾਈਦਾ ਉਹਦਾ ਸੰਭਾਲਿਆ ਉਹ ਸਾਡੀ ਪੰਜਾਬੀ ਕਮਿਊਨਿਟੀ ਵਾਸਤੇ ਬੜੇ ਵੱਡੇ ਮਾਣ ਵਾਲੀ ਗੱਲ ਹੈ ਉਹਨਾਂ ਨੂੰ ਤਾਂ ਮਾਣ ਹੈ ਹੀ ਉਹਨਾਂ ਦਾ ਸਪੁੱਤਰ ਹੈ ਨਾਰ ਸਿੰਘ ਔਜਲਾ ਹੋਰਾਂ ਨੂੰ ਤੇ ਅਵਤਾਰ ਕੌਰ ਔਜਲਾ ਅਸੀਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਕਿ ਉਹਨਾਂ ਸਪੁੱਤਰ ਨੇ ਕੱਲ ਨੂੰ ਚੌਂ ਚੁੱਕਣੀ ਨੈਕਸਟ ਵੀਕ ਚੁੱਕਣੀ ਸੌਂ ਚੁੱਕਣੀ ਉਹਨਾਂ ਜੱਜ ਦੀ ਔਰ ਸਾਡੀ ਕਮਿਊਨਿਟੀ ਨੂੰ ਔਰ ਸਹੀ ਵਿਸ਼ਵ ਪੰਜਾਬੀ ਸਭਾ ਵੱਲੋਂ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਤੁਸੀਂ ਵੀ ਵਧਾਈ ਦੇਣੀ ਹੋਵੇ ਤੇ ਨਾਰ ਸਿੰਘ ਔਜਲਾ ਨਾਲ ਸੰਪਰਕ ਕਰ ਸਕਦੇ ਹੋ ਕਿ ਉਹਨਾਂ ਦਾ ਸਪੁੱਤਰ ਜੱਜ ਬਣਿਆ ਸਾਡੇ ਬ੍ਰਹਮਟਨ ਦੇ ਵਿੱਚ
1: ਵਿਕਰਮਜੀਤ
0: ਸਿੰਘ ਔਜਲਾ ਉਹਨੂੰ ਤੁਸੀਂ ਵਧਾਈ ਦੇ ਸਕਦੇ ਹੋ ਨਾਰ ਸਿੰਘ ਔਜਲਾ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰਿਆਂ ਵੱਲੋਂ
1: ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਸਟੂਡੀਓ ਦਾ ਨੰਬਰ ਹੈ 647-353-5353 ਸੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਸੀ ਨਾ ਮੈਂ ਗੱਲਬਾਤ ਹੁਣੇ ਕਰ ਰਿਹਾ ਸੀ ਕਿ ਮੈਂ ਤਾਂ ਸੁਭਾਵਿਕ ਗੱਲ ਉਹ ਦੋਸਤ ਨੇ ਪੁੱਛੀ ਉਹ ਕਹਿੰਦਾ ਜ਼ਿੰਦਗੀ ਕਿੱਦਾਂ ਚੱਲ ਰਹੀ ਉਹ ਕਹਿੰਦਾ ਯਾਰ ਬਹੁਤ ਮੁਸ਼ਕਿਲ ਆ ਲੇਕਿਨ ਉਹਦੀ ਇੱਕ ਵਰਸ਼ਨ ਸੀ ਉਸ ਵਰਸ਼ਨ ਤੇ ਅਸੀਂ ਅੱਜ ਗੱਲਬਾਤ ਕਰਨੀ ਹੈ ਉਹ ਕਹਿੰਦਾ ਯਾਰ ਕਾਸ਼ ਜ਼ਿੰਦਗੀ ਦੇ ਵਿੱਚ ਨਾ ਕੋਈ ਰਿਵਾਇੰਡ ਵਾਲਾ ਬਟਨ ਹੁੰਦਾ ਕੋਈ ਰਿਵਰਸ ਵਾਲਾ ਕੋਈ ਸਵਿਚ ਹੁੰਦਾ ਕਿ ਜ਼ਿੰਦਗੀ ਦੁਬਾਰਾ ਸਾਨੂੰ ਮਿਲ ਸਕਦੀ ਤੇ ਅਸੀਂ ਉਹ ਕੁਝ ਇੱਕ ਫੈਸਲੇ ਜਿਹੜੇ ਅਸੀਂ ਗਲਤ ਕਰ ਲਏ ਸੀ ਉਹਨਾਂ ਨੂੰ ਸੁਧਾਰ ਲੈਂਦੇ ਕੁਝ ਇੱਕ ਜਿਹੜੀਆਂ ਗਲਤੀਆਂ ਕਰ ਲਈਆਂ ਸੀ ਉਹ ਗਲਤੀਆਂ ਇੰਪਰੂਵ ਕਰ ਲੈਂਦੇ ਕੁਝ ਇੱਕ ਗਲਤ ਦੋਸਤ ਜਿਹੜੇ ਬਣਾ ਲਏ ਸੀ ਜਿਨ੍ਹਾਂ ਨੂੰ ਅਸੀਂ ਫਾਇਦੇ ਕਰਕੇ ਬਣਾਇਆ ਲੇਕਿਨ ਉਹਨਾਂ ਦਾ ਫਾਇਦਾ ਨਹੀਂ ਹੋਇਆ ਨੁਕਸਾਨ ਹੋਇਆ ਉਹ ਦੋਸਤ ਅਸੀਂ ਸੁਧਾਰ ਲੈਂਦੇ ਕੀ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਜ਼ਿੰਦਗੀ ਬਦਲਣ ਦੇ ਨਾਲ ਜਾਂ ਰਿਵਾਇੰਡ ਹੋਣ ਦੇ ਨਾਲ ਜ਼ਿੰਦਗੀ ਸੁਧਰ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਦੇਖੋ ਪਹਿਲਾਂ ਹੈ ਸੀ ਕੁਝ ਨਹੀਂ ਸੀ ਅਸੀਂ ਹੈ ਸੀ ਪਿੱਛੇ ਕੀ ਹੈ ਪਾਸਟ ਦੇ ਵਿੱਚ ਨੋਬਡੀ ਨੋਜ਼ ਅੱਗੇ ਕੀ ਹੋਣਾ ਕੋਈ ਨਹੀਂ ਜਾਣਦਾ ਅਸੀਂ ਸਿਰਫ ਤੇ ਸਿਰਫ ਹੁਣ ਐਟ ਪ੍ਰੈਜੈਂਟ ਨੂੰ ਨਾ ਵਰਤਮਾਨ ਦੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਇਹਨੂੰ ਅਸੀਂ ਜਾਣਦੇ ਹਾਂ ਇਸੇ ਨੂੰ ਹੀ ਅਸੀਂ ਬਿਹਤਰ ਬਣਾ ਸਕਦੇ ਹਾਂ ਇਸੇ ਨੂੰ ਹੀ ਅਸੀਂ ਪੋਜ਼ਿਟਿਵਨੈਸ ਦੇ ਨਾਲ ਇਹਨੂੰ ਵਧੀਆ ਸਾਰਥਕ ਬਣਾ ਸਕਦੇ ਹਾਂ ਇਹ ਜਿਹੜਾ ਨਾ ਉਹਦੀ ਇਹ ਵਰਸ਼ਨ ਕਿ ਜ਼ਿੰਦਗੀ ਨੂੰ ਜੇ ਰਿਵਾਇੰਡ ਵਾਲਾ ਬਟਨ ਹੁੰਦਾ ਅਸੀਂ ਪਿੱਛੇ ਕਰ ਲੈਂਦੇ ਤੇ ਇਹ ਮੈਨੂੰ ਕੋਈ ਐਡਾ ਜਚਿਆ ਨਹੀਂ ਪਰ ਤੁਸੀਂ ਆਪਣੇ ਵਿਚਾਰ ਦਿਓ ਕਿ ਦੇਖੋ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਾ ਮੁਸ਼ਕਲਾਂ ਜਿਹੜੀਆਂ ਤਕਲੀਫਾਂ ਜਿਹੜੀਆਂ ਔਕੜਾਂ ਉਹ ਕਿਹਨੂੰ ਨਹੀਂ ਹੈਗੀਆਂ ਹਰ ਇੱਕ ਇਨਸਾਨ ਨੂੰ ਮੁਸ਼ਕਲਾਂ ਤਕਲੀਫਾਂ ਔਕੜਾਂ ਤੁਸੀਂ ਜੰਗਲ ਦੇ ਵਿੱਚ ਦੇਖੋ ਕੀੜੀ ਤੋਂ ਲੈ ਕੇ ਜੰਗਲ ਦੇ ਬਾਦਸ਼ਾਹ ਸ਼ੇਰ ਤੱਕ ਹਰ ਇੱਕ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਬੜੇ ਚੈਲੰਜਾਂ ਦੇ ਨਾਲ ਭਰੀ ਹੋਈ ਹੈ ਬੜੀ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ ਤੇ ਸਾਨੂੰ ਤਾਂ ਯਾਰ ਸਭ ਤੋਂ ਬਿਹਤਰ ਜ਼ਿੰਦਗੀ ਜਿਹੜੀ ਇਨਸਾਨ ਦੀ ਮਿਲੀ ਹੋਈ ਹੈ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਸਰਵ ਸ੍ਰੇਸ਼ਟ ਜਿਹੜੀ ਜ਼ਿੰਦਗੀ ਮਿਲੀ ਹੋਈ ਹੈ ਸਾਡੇ ਕੋਲ ਦਿਮਾਗ ਹੈ ਕਿ ਅਸੀਂ ਆਪਣਾ ਅੱਛਾ ਬੁਰਾ ਚੰਗਾ ਮਾੜਾ ਸੋਚਣ ਦੇ ਸਮਰੱਥ ਹਾਂ ਇਹਦੇ ਬਾਵਜੂਦ ਵੀ ਜੇ ਅਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਨਾ ਹੈਗੇ ਤਾਂ ਫਿਰ ਜ਼ਿੰਦਗੀ ਅਨਮੋਲ ਹੈ ਯਾਰ ਜ਼ਿੰਦਗੀ ਨੂੰ ਜੇ ਤੁਸੀਂ ਇਹ ਸਮਝੋ ਨਾ ਕਿ ਜ਼ਿੰਦਗੀ ਅਨਮੋਲ ਹੈ ਔਰ ਇੱਕੋ ਇੱਕ ਮੇਰੇ ਕੋਲ ਜ਼ਿੰਦਗੀ ਹੈ ਇਹਨੂੰ ਮੈਂ ਬਿਹਤਰ ਬਣਾਉਣਾ ਇਹਨੂੰ ਖੂਬਸੂਰਤ ਬਣਾਉਣਾ ਇਹਨੂੰ ਮਜ਼ੇਦਾਰ ਬਣਾਉਣਾ ਤਾਂ ਇਹ ਤੁਹਾਡੇ ਲਈ ਤੁਹਾਡੇ ਤੇ ਨਿਰਭਰ ਕਰਦਾ ਹੈ ਕਿਸੇ ਨੇ ਤੁਹਾਡੀ ਹੋਰ ਹੈਲਪ ਨਹੀਂ ਕਰਨੀ ਤੁਸੀਂ ਆਪਣੇ ਆਪ ਦੀ ਕੋਸ਼ਿਸ਼ ਕਰੋਗੇ ਨਾ ਤੇ ਤਾਂ ਹੀ ਤੁਸੀਂ ਇਸ ਨੂੰ ਬਿਹਤਰ ਬਣਾ ਸਕਦੇ ਹੋ ਸੋ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰਦਾ 647-353-5353 ਸਾਡਾ ਸਟੂਡੀਓ ਦਾ ਨੰਬਰ ਹੈ ਤੇ ਸ਼ੁਰੂਆਤ ਆਪਾਂ ਕਰਦੇ ਹਾਂ ਇੱਕ ਪਿਆਰੇ ਜੇ ਯਮਲਾ ਜੱਟ ਦੇ ਗੀਤ ਨਾਲ ਆਪਾਂ ਪੁਰਾਣੇ ਪੁਰਾਣੇ ਅੱਜ ਗੀਤ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ ਸਭ ਤੋਂ ਪਹਿਲਾਂ ਯਾਦ ਕਰਦੇ ਹਾਂ ਕਿ ਪੰਜਾਬੀ ਗਾਇਕੀ ਦੇ ਬਾਬਾ ਬੋੜ ਲਾਲ ਚੰਦ ਯਮਲਾ ਜੱਟ ਜੀ ਸਤਿ ਸ੍ਰੀ ਅਕਾਲ ਜੀ ਢਿੰਡਸਾ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਸਰ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਰਹੇ ਹਾਂ ਤੇ ਇੱਕ ਦਰਜੀ ਨੇ ਜਦੋਂ ਨਾ ਇੱਕ ਸ਼ਰਟ ਸਿਉਣ ਲਈ
1: ਜੀ
2: ਉਹ ਨੁਕਸ ਰਹਿ ਗਿਆ ਤੇ ਉਹ ਦੁਬਾਰਾ ਜਿੰਨੀ ਮਰਜ਼ੀ ਦੇੜ ਕੇ ਬਣਾਈ ਜਾਵੇ ਪਰ ਜਿਹੜੀ ਉਹ ਨਵੀਂ ਸ਼ੌਂਤੀ ਆ ਨਾ ਉਹੀ ਰਹਿਣੀ ਆ ਤੇ ਦੁਬਾਰਾ ਨਵੀਂ ਸਿਉਣੀ ਪਏਗੀ ਉਹਨੂੰ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੋ ਪਹਿਲਾਂ ਅਸਲੀਅਤ ਹੈ ਨਾ ਅਸਲੀਅਤ ਦੀ ਨਕਲ ਜਿਹੜਾ ਮੁਕਾਬਲਾ ਕਰ ਹੀ ਨਹੀਂ ਸਕਦੀ
2: ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਸੋਹਣਾ ਜੀ ਪ੍ਰੋਗਰਾਮ ਚਲਾਓ, ਅੱਗੇ ਕੋਈ ਗਾਣਾ ਲਾ ਦਿਓ ਬਹੁਤ ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਗਾਣਾ ਚਲਾ।
1: ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਥੈਂਕ ਯੂ।

0: ਸਾਹਿਬਾਨ।
1: ਸਤਿ ਸ਼੍ਰੀ ਅਕਾਲ ਜੀ 4398। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਮਹਿਕਦੀਪ ਸਿੰਘ ਜੀ 4398 ਤੁਸੀਂ ਆਉਂਦੇ ਰਹੋ ਜੀ ਆਇਆਂ ਨੂੰ। ਆਵਾਜ਼ ਨਹੀਂ ਤੁਹਾਡੀ ਆ ਰਹੀ ਤੇ ਜਾਂ ਤੁਸੀਂ ਦੁਬਾਰਾ ਕਾਲ ਕਰ ਲਓ ਤੁਹਾਡਾ।

0: ਪਰ
1: ਸਤਿ ਸ਼੍ਰੀ ਅਕਾਲ ਜੀ, ਮਹਿਕਦੀਪ ਜੀ, ਸਤਿ ਸ਼੍ਰੀ ਅਕਾਲ। 4398
2: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਮੈਂ ਕਹਿੰਦਾ ਵੀਰੇ, ਇੱਕ ਪਾਉਣ ਵਾਲੀ ਦੂਜਾ ਪਾਲਾ,
1: ਇੱਕ
2: ਇੱਕ ਪਾਉਣ ਵਾਲੀ ਦੂਜਾ ਪਾਲਾ
1: ਜੀ।
2: ਜੇ ਇੱਕ ਚੀਜ਼ ਹੋਈ ਉਹਦੇ ਨਾਲ ਹੀ ਦੂਜਾ ਪਲ ਬਣਦਾ।
1: ਬਿਲਕੁਲ।
2: ਮੈਂ ਹੁਣ ਜਿਵੇਂ ਨਿੱਕੀ ਐਗਜ਼ਾਂਪਲ ਲੈਣਾ ਜੀ, ਮੈਂ ਮਤਲਬ ਕਿ ਜਦੋਂ ਥੋੜੀ ਜਵਾਨੀ ਚੜ੍ਹਦੀ, ਜਿਵੇਂ ਮੁੰਡਿਆਂ ਨੂੰ ਵਾਹ ਖੇਡਣ ਕੁੱਦਣ ਦਾ ਸ਼ੌਂਕ ਹੁੰਦਾ, ਮੇਰੇ ਨਾਲ ਮੈਂ ਵੀ ਘਰੇ ਟਾਈਮ ਘੱਟ ਦਿੰਦਾ ਹੁੰਦਾ ਸੀ। ਜੇ ਮੇਰੇ ਮਾਂ ਬਿਮਾਰ ਹੋ ਗਏ ਤੇ ਮੈਨੂੰ ਐਂ ਹੁੰਦਾ ਸੀ ਮੰਮਾ ਨੇ ਕਿੱਥੇ ਜਾਣਾ, ਤੇ ਮੇਰੇ ਮੰਮਾ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਨੇ ਲਾਈਕ ਲਾਸਟ ਦਿਨ ਸਾਰੇ ਟੱਬਰ ਨਾਲ ਗੱਲ ਕਰ ਲਈ ਸੀ ਤੇ ਮੈਂ ਕਹਿੰਦਾ ਬਾਹਰ ਫਿਰਦਾ ਰਿਹਾ।
1: ਅੱਛਾ ਅੱਛਾ ਅੱਛਾ।
2: ਤੇ ਮੈਨੂੰ ਸਾਰੀ ਉਮਰ ਦਾ ਰਿਗਰੈਟ ਹੈ, ਜਿਵੇਂ ਉਹ ਕਹਿੰਦੇ ਕਿ ਪਿੱਛੇ ਜਾ ਸਕਦੇ ਤਾਂ ਮੈਂ ਕਰ ਲੈਂਦਾ। ਮੇਰਾ ਇਹ ਹੁੰਦਾ ਸੀ ਕਿ ਰਿਗਰੈਟ ਕਿ ਮੈਂ ਪਿੱਛੇ ਜਾ ਕੇ ਗੱਲ ਤਾਂ ਕਰ ਲੈਂਦਾ ਲਾਸਟ ਵਾਰੀ, ਬਟ ਦਾ ਥਿੰਗ ਇਜ਼ ਦੈਟ ਕਿ ਹਾਂਜੀ ਉਹੀ ਹੈ ਕਿ ਜੋ ਦੇਖੀਆਂ ਲੇਖਾਂ ਜੋ ਭੋਗੀਆਂ ਨੇ ਉਹੀ ਜਾਂਦਾ ਹੀ ਮੇਰੀ ਮਾਮਾ ਦੀ ਡੈਥ ਹੋਈ, ਮੇਰਾ ਸਵਾਬ ਬਣਿਆ, ਮੇਰਾ ਘਰੇ ਜੀ ਨਾ ਲੱਗਿਆ, ਮੈਂ ਬਾਹਰਲੇ ਮੁਲਕ ਅੱਜ 6 ਸਾਲ ਹੋ ਗਏ ਆ। ਮੈਂ ਇੱਕ ਪਲ ਨਾ ਦੋ ਪਲ ਉਹ ਡੈਥ ਨਹੀਂ ਲਿਖੀ ਹੋਈ ਆ, ਭਾਂਡੇ ਬਣੀ ਗਏ ਉਵੇਂ ਬਣੀ ਗਏ।
1: ਬਿਲਕੁਲ ਬਿਲਕੁਲ ਬਿਲਕੁਲ। ਵਕਤ ਨੂੰ ਤੁਸੀਂ ਨਹੀਂ ਸਕਦੇ ਜੀ। ਬਿਲਕੁਲ
2: ਜਰੂਰੀ ਬਸ ਹਾਂਜੀ ਉਹੀ ਕਹੀ ਜਾਂਦਾ ਕਿ ਸਭ ਕੁਛ ਲਿਖਿਆ ਹੋਇਆ, ਬਸ ਚੱਲੀ ਜਾਓ ਪੈਟਰਨ ਤੇ, ਰੱਬ ਨੇ ਲਿਖਿਆ ਹੋਇਆ
1: ਜੀ। ਚਲੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਫੀਡਬੈਕ ਦੇਣ ਵਾਸਤੇ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਤੁਹਾਡੀ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰੋ, ਤੁਸੀਂ ਔਨ ਏਅਰ, ਮੈਂ ਤੁਹਾਨੂੰ ਕੀਤਾ ਸੀ, ਤੁਹਾਡੀ ਕਾਲ ਕੱਟ ਗਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਔਨ ਏਅਰ ਹੋ ਤੁਸੀਂ।
3: ਹੈਲੋ,
1: ਹਾਂਜੀ ਹਾਂਜੀ, ਔਨ ਏਅਰ ਹੋ ਤੁਸੀਂ, ਆਵਾਜ਼ ਆ ਰਹੀ ਤੁਹਾਡੀ।
3: ਅੱਛਾ, ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ।
1: ਸਤਿ ਸ਼੍ਰੀ ਅਕਾਲ।
3: ਅੱਜ ਸੁਰਿੰਦਰ ਸ਼ਿੰਦੇ ਦਾ ਵੀ ਜਨਮ ਦਿਨ ਹੈਗਾ ਸੀਗਾ।
1: ਅੱਛਾ ਅੱਛਾ, ਸੁਰਿੰਦਰ ਸ਼ਿੰਦੇ ਦਾ। ਮੈਂ ਅੱਜ ਸੋਰੀ, ਮੈਂ ਅੱਜ ਧਿਆਨ ਨਹੀਂ, ਵੈਸੇ ਕੋਸ਼ਿਸ਼ ਮੇਰੀ ਹੁੰਦੀ ਹੈ, ਮੈਂ ਲਿਸਟ ਕਰੇ ਨਾ ਆਪਣੇ ਸਾਰੇ ਆਰਟਿਸਟ ਕਲਾਕਾਰਾਂ ਦੀ ਬਣਾਈ, ਅੱਜ ਮੈਂ ਦੇਖ ਨਹੀਂ ਸਕਿਆ, ਮੈਂ ਡਾਇਰੈਕਟਲੀ ਕਿਤੇ ਗਿਆ ਸੀ, ਉੱਥੋਂ ਸਿੱਧਾ ਸਟੂਡੀਓ ਦੇ ਵਿੱਚ ਆ ਗਿਆ।
3: ਕੋਈ ਗੱਲ ਨਹੀਂ,
1: ਕੋਈ ਨਹੀਂ, ਆਪਾਂ ਉਹਨਾਂ ਦਾ ਗੀਤ ਕੋਈ ਨਾ ਕੋਈ ਚਲਾ ਕੇ ਤੇ ਜ਼ਰੂਰ ਉਹਨਾਂ ਨੂੰ ਯਾਦ ਕਰਾਂਗੇ ਆਪਾਂ ਜ਼ਰੂਰ। ਤੇ ਬਿਲਕੁਲ ਬਿਲਕੁਲ, ਇਹੀ ਜਿਹੜੀ ਮਿਲੀ ਆ ਨਾ, ਇਹਨੂੰ ਇੰਜੋਏ ਕਰੋ, ਖੁਸ਼ ਰਹੋ, ਮਸਤ ਰਹੋ,
3: ਰੱਬ ਨੂੰ ਯਾਦ ਰੱਖੋ, ਉਹਨੂੰ ਨਾ ਭੁਲਾਓ, ਪਰ ਆਪਣੇ ਆਪ ਦੇ ਇੰਨਾ ਮਾਣ ਵੀ ਨਾ ਕਰੋ, ਆਪਣੇ ਆਪ ਨੂੰ ਹੰਕਾਰ ਨਾ ਕਰੋ, ਮਾਣ ਤਾਂ ਕਰੋ, ਹੰਕਾਰ ਨਾ ਕਰੋ। ਜਿਹੜਾ ਪੀਲਾ ਜਿਹੜੇ ਗਾਗਾ ਸਿੱਖ ਪਿੱਛੇ ਲਗਾਇਆ ਨਾ ਕਰਦਾ, ਤੇ ਉਹਨੂੰ ਲਾ ਕੇ ਰੱਖਿਆ ਕਰੋ, ਹੋਮੇ ਦੀ ਜ਼ਰੂਰ ਹੈ, ਦਾਰੂ ਵੀ ਇਸ ਮੋਮੇ।
1: ਸ਼ੁਕਰੀਆ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ।
4: ਹਰ ਬੰਦੇ ਨੂੰ ਰੱਬ ਨਹੀਂ ਮਿਲਦਾ
1: ਜੀ,
4: ਰੱਬ ਮਿਲਦਾ ਪੀਰਾ ਤੇ ਫਕੀਰਾ ਨੂੰ।
1: ਕੀ ਬਾਤ ਹੈ,
4: ਦੁਨੀਆਂ ਨੇ ਰੱਬ ਪੈਸੇ ਨੂੰ ਮੰਨਿਆ, ਪੈਸਾ ਮਿਲਦਾ ਅਕਸਰ ਅਮੀਰਾਂ ਨੂੰ, ਅਮੀਰ ਅਮੀਰ ਹੋ ਜਾਂਦੇ ਹੈ, ਗਰੀਬ ਦੀ ਹਾਲਤ ਹੋਰ ਵੀ ਰੁਲ ਜਾਂਦੀ ਹੈ। ਜਿਹਨੇ ਰੱਬ ਨੂੰ ਮੰਨਿਆ ਉਹ ਭੁੱਖਾ ਵੀ ਹੱਸਦਾ ਏ, ਜਿਹਨੇ ਗੁਨਾਹ ਕੀਤੇ ਉਹ ਰੱਜ ਕੇ ਵੀ ਰੋਈ ਜਾਂਦਾ ਏ।
1: ਬਿਲਕੁਲ ਬਿਲਕੁਲ, ਗੁਨਾਹ ਕੀਤੇ ਵਾਲੇ ਨੇ ਤਾਂ ਫਿਰ ਰੋਣਾ ਹੀ ਹੈ, ਗੁਨਾਹ ਕਰਨ ਵੇਲੇ ਉਹ ਸੋਚਦਾ ਨੀ ਨਾ, ਲੇਕਿਨ ਜਦੋਂ ਗੁਨਾਹ ਦਾ ਫਿਰ ਉਹਨਾਂ ਨੂੰ ਫਲ ਮਿਲਦਾ ਤੇ ਫਿਰ ਉਹ ਰੋਂਦਾ, ਰੋਣ ਤੋਂ ਇਲਾਵਾ ਕੋਈ ਚਾਰਾ ਨੀ ਹੁੰਦਾ ਉਹਦੇ ਕੋਲ।
4: ਜਿਹਨੇ ਰੱਬ ਨੂੰ ਮੰਨਿਆ ਉਹ ਭੁੱਖੇ ਵੀ ਹੱਸਦੇ ਨੇ।
1: ਬਿਲਕੁਲ ਬਿਲਕੁਲ ਸਹੀ ਗੱਲ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਸਾਡੇ ਨਾਲ 11 ਵਜੇ ਤੱਕ, ਤੁਹਾਡਾ ਤੁਹਾਡਾ ਸਾਥ ਹੈ, ਅੱਧਾ ਟਾਈਮ ਤੇ ਬੀਤ ਚੱਲਿਆ, ਤੇ 647-367-5353 ਸਾਡਾ ਨੰਬਰ ਹੈ। ਸੋ ਮੈਂ ਗੱਲ ਅੱਜ ਬੜੀ ਹਾਸੇ ਵਾਲੀ ਜੀ ਕੀਤੀ, ਸਾਡੇ ਦੋਸਤ ਨੇ ਜੋ ਇੱਕ ਆਨਸਰ ਦਿੱਤਾ ਨਾ, ਯਾਰ ਕਾਸ਼ ਜ਼ਿੰਦਗੀ ਦੇ ਵਿੱਚ ਕੋਈ ਰਿਵਾਇੰਡ ਵਾਲਾ ਬਟਨ ਹੋਏ। ਮੈਂ ਕਿਹਾ ਨਹੀਂ, ਰਿਵਾਇੰਡ ਵਾਲਾ ਬਟਨ ਹੁੰਦਾ ਨਹੀਂ, ਐਸੇ ਜ਼ਿੰਦਗੀ ਨੂੰ ਤੁਸੀਂ ਇਹ ਸਮਝੋ ਕਿ ਤੁਹਾਡੀ ਜ਼ਿੰਦਗੀ ਅਨਮੋਲ ਹੈ, ਇਹਨੂੰ ਤੁਸੀਂ ਖੂਬਸੂਰਤ ਕਿਵੇਂ ਬਣਾਉਣਾ, ਫਿਰ ਤੁਹਾਨੂੰ ਰਿਵਾਇੰਡ ਦੇ ਬਟਨ ਲੱਭਣ ਦੀ ਜ਼ਰੂਰਤ ਨਹੀਂ ਪਊਗੀ। ਰਿਵਾਇੰਡ ਵਾਲਾ ਬਟਨ ਦੇਖੋ ਲੱਭਣ ਦੀ ਕੋਸ਼ਿਸ਼ ਉਹ ਕਰੂਗਾ ਜਿਹੜਾ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਨਾ ਹੋਵੇ, ਜਿਹੜਾ ਫੇਲਿਅਰ ਹੋਵੇ, ਜਿਹੜਾ ਜ਼ਿੰਦਗੀ ਤੋਂ ਸੈਟਿਸਫਾਈ ਨਾ ਹੋਵੇ, ਸੰਤੁਸ਼ਟ ਨਾ ਹੋਵੇ, ਉਹ ਕੋਸ਼ਿਸ਼ ਕਰੂਗਾ ਉਸਨੂੰ ਬਦਲਣ ਦੀ, ਯਾਰ ਰਿਵਾਇੰਡ ਹੋਵੇ, ਇੱਦਾਂ ਹੋਵੇ, ਇੱਦਾਂ ਹੋਵੇ। ਸੋ ਇਹਨੂੰ ਖੂਬਸੂਰਤ ਬਣਾਉਣ ਦੇ ਲਈ ਨਾ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ। ਉਹ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨਾ ਜਿਹੜੀਆਂ, ਉਹ ਕਹਿੰਦੇ ਐ ਕਦੇ ਨਾ ਕਰਿਓ, ਕਹਿੰਦੇ ਵੀ ਝੂਠੇ ਇਨਸਾਨ ਨਾਲ ਕਦੇ ਪ੍ਰੇਮ ਨਾ ਕਰੋ, ਤੇ ਸੱਚੇ ਇਨਸਾਨ ਦੇ ਨਾਲ ਕਦੇ ਚਲਾਕੀ ਨਾ ਕਰੋ। ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਇੱਕ ਬੜਾ ਵਧੀਆ ਇੱਕ ਫੰਡਾ ਹੈ। ਸਤਿ ਸ਼੍ਰੀ ਅਕਾਲ ਜੀ ਦਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। 4106 ਗੋਲਡੀ ਜੀ, ਕੀ ਹਾਲ ਚਾਲ ਹੈ?
2: ਵਧੀਆ ਵਧੀਆ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੁਸੀਂ ਜਿਹੜੀ ਗੱਲ ਕਰਦੇ ਜੀ ਹਾਂਜੀ
5: ਜੀ ਜੀ ਹਾਂ ਤੁਸੀਂ ਦਿਓ ਫੀਡਬੈਕ ਕੀ ਕਹਿਣਾ ਚਾਹੁੰਦੇ ਹੋ
0: ਤੁਸੀਂ ਜਿਹੜੀ ਗੱਲ ਕਰ ਰਹੇ ਬਿਲਕੁਲ ਠੀਕ ਹੈ ਆਪਾਂ ਸਾਰੇ ਲੋਕ ਨਾ ਹਮੇਸ਼ਾ ਪੁਰਾਣੇ ਸਮੇਂ ਨੂੰ ਕਹਿੰਦੇ ਸੀ ਉਹ ਬਹੁਤ ਚੰਗਾ ਸੀ
5: ਬਹੁਤ ਚੰਗਾ
0: ਉਹ ਬਹੁਤ ਵਧੀਆ ਸੀ ਪਰ ਜੇ ਉਹ ਰਿਆਲਿਟੀ ਦੁਬਾਰਾ ਜਿਉਣਾ ਪੈ ਜਾਏ ਨਾ ਬਹੁਤ ਔਖਾ ਹੈ
5: ਹਾਂ ਬਿਲਕੁਲ ਬਿਲਕੁਲ
0: ਜੀ ਹੁਣ ਆਪਾਂ ਮਤਲਬ ਗੱਡੀਆਂ ਕਾਰਾਂ ਚ ਘੁੰਮਦੇ ਹਾਂ ਏਸੀ ਲਾ ਕੇ ਸੌਂਦੇ ਹਾਂ ਤੁਸੀਂ ਬਿਨਾਂ ਪੱਖੇ ਤੋਂ ਮੱਛਰਦਾਨੀ ਲਾ ਕੇ ਸੌਂ ਕੇ ਦੇਖੋ ਨਾ ਗਰਮੀ ਚ ਹੁਣ
5: ਬਿਲਕੁਲ ਬਿਲਕੁਲ
0: ਤੁਸੀਂ ਸਰਕਾਰੀ ਬੱਸ ਦਾ ਜਿਹੜੇ ਟੁੱਟੇ ਸ਼ੀਸ਼ੇ ਹੋਣ ਤੇ ਧੂੜ ਮਿੱਟੀ ਸੜਕਾਂ ਟੁੱਟੀਆਂ ਦੀ ਆਉਂਦੀ ਹੋਵੇ ਤਾਂ ਤੁਸੀਂ ਗਰਮੀ ਦੇ ਵਿੱਚ ਸਫ਼ਰ ਕਰਕੇ ਦੇਖੋ
5: ਬਿਲਕੁਲ
0: ਹੁਣ ਤਾਂ ਅਸੀਂ ਕਾਰ ਪਹਿਲੇ 10 ਮਿੰਟ ਸਟਾਰਟ ਕਰਨ ਦੀ ਹਿੰਮਤ ਨੀ ਉਹ ਵੀ ਸਟਾਰਟਰ ਲੱਗੇ ਹੋਏ ਨੇ ਅੰਦਰ ਰਿਮੋਟ ਨਾਲ ਸਟਾਰਟ ਕਰਕੇ ਠੰਡੀ ਕਰ ਲੈਂਦੇ ਆ
5: ਹਾਂ ਕਰ ਲੈਂਦੇ ਆ ਬਿਲਕੁਲ ਕਰ ਲੈਂਦੇ
0: ਸਾਨੂੰ ਗਰਮੀ ਨਾ ਲੱਗੇ ਤੇ ਉਦੋਂ ਜਾ ਕੇ ਉਹ ਬੋਰੋ ਪਲੱਸ ਪਾਊਡਰ ਪਾਇਆ ਹੁੰਦਾ ਸੀ ਤੇ ਜਦੋਂ ਪਸੀਨਾ ਆਉਂਦਾ ਸੀ ਉਹਦੀ ਮੱਤੀਆਂ ਮਣ ਮਣ ਉੱਤਰਦੀਆਂ ਹੁੰਦੀਆਂ ਸੀ
5: ਬਿਲਕੁਲ ਬਿਲਕੁਲ ਬਿਲਕੁਲ
0: ਸਮਝੀ
5: ਤੁਸੀਂ ਬਿਲਕੁਲ
0: ਗੱਲਾਂ ਮਤਲਬ ਸੌਖੀਆਂ ਆਪਾਂ ਕਹਿ ਦਿੰਦੇ ਹਾਂ ਵੀ ਮਾੜਾ ਸਮਾਂ ਚਲੋ ਠੀਕ ਸੀਗਾ ਉਸ ਸਮੇਂ ਮੁਤਾਬਿਕ ਫਿਰ ਤੁਸੀਂ ਦੋ ਦਿਨ ਕੱਟ ਕੇ ਤਾਂ ਦੇਖੋ ਨਾ ਉਸ ਸਿਸਟਮ ਦੇ ਵਿੱਚ
5: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂ
0: ਤੇ ਬਾਕੀ ਚਲੋ ਸਮੇਂ ਨਾਲ ਸਾਰਾ ਕੁਛ ਜਿਹੜਾ ਉਹ ਠੀਕ ਲੱਗਦਾ ਉਹ ਸਮਾਂ ਚੰਗਾ ਸੀਗਾ ਸਕੂਟਰਾਂ ਵਾਲਾ ਹੁਣ ਕਾਰਾਂ ਵਾਲਾ ਇੱਦਾਂ ਦੇ ਅੱਗੇ ਉਹ ਵੀ ਚੰਗਾ ਹੀ ਆਉਣਾ ਤੇ ਚੰਗਾ ਹੀ ਆ ਗਏ ਸਾਰੇ ਨੇ ਸੁਰਿੰਦਰ ਟਿੰਡਾ ਜੀ ਦਾ ਜੇ ਗਾਣਾ ਲਾਓਗੇ ਤਾਂ ਬਾਬਿਆਂ ਦੇ ਚੱਲ ਚੱਲੀਏ ਹਾਲਾ ਲਾ ਦਿਓ
5: ਬਾਬੇ
0: ਨਵਾਂ ਲੈ ਲਿਆ
5: ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ ਸਾਡੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਬਹੁਤ ਅੱਛੀ ਦਵਿੰਦਰ ਉਹਨਾਂ ਨੇ ਗੱਲਬਾਤ ਕੀਤੀ ਗੋਲਡੀ ਨੇ ਸੋ ਜ਼ਿੰਦਗੀ ਦੇ ਵਿੱਚ ਨਾ ਬਜਾਏ ਇਸ ਦੇ ਕਿ ਅਸੀਂ ਸੋਚੀਏ ਯਾਰ ਪੁਰਾਣੀ ਜ਼ਿੰਦਗੀ ਵਧੀਆ ਸੀ ਸਾਡਾ ਰਿਵਾਇੰਡ ਬਟਨ ਹੋਵੇ ਅਸੀਂ ਪਿੱਛੇ ਚਲੇ ਜਾਈਏ ਕੋਸ਼ਿਸ਼ ਕਰੋ ਆ ਕਿ ਜਿਹੜਾ ਇਹ ਵਰਤਮਾਨ ਜਿਹੜਾ ਇਹ ਸਮਾਂ ਜਿਹੜਾ ਨਾ ਇਹਨੂੰ ਬਿਹਤਰ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰੋਗੇ ਜ਼ਿੰਦਗੀ ਕਰ ਲੋਗੇ ਕਿਉਂਕਿ ਜ਼ਿੰਦਗੀ ਉਹ ਕਹਿੰਦੇ ਜੀਵਣੀ ਆਸਾਨ ਨਹੀਂ ਹੈਗੀ ਮੈਂ ਜਿੱਦਾਂ ਪਹਿਲੇ ਕਿਹਾ ਨਾ ਤੁਸੀਂ ਦੇਖੋ ਕਿ ਜੰਗਲ ਦੇ ਵਿੱਚ ਬੇਸ਼ੁਮਾਰ ਜਾਨਵਰ ਹੁੰਦੇ ਛੋਟੀ ਤੋਂ ਛੋਟੀ ਕੀੜੀ ਤੋਂ ਲੈ ਕੇ ਸ਼ੇਰ ਤੱਕ ਹਰ ਇੱਕ ਨੂੰ ਸਮੱਸਿਆਵਾਂ ਹੈਗੀਆਂ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬੰਦਾ ਹੈ ਜਿਹਨੂੰ ਕੋਈ ਤਕਲੀਫ ਨਹੀਂ ਹੈ ਨਾਨਕ ਦੁਖੀਆ ਸਭ ਸੰਸਾਰ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਵਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ ਕਿਹੜਾ ਬੰਦਾ ਜਿਹਨੂੰ ਕੋਈ ਸਮੱਸਿਆ ਨਹੀਂ ਹੈਗੀ ਕਿਹੜਾ ਬੰਦਾ ਜਿਹਨੂੰ ਕੋਈ ਮੁਸ਼ਕਲ ਨਹੀਂ ਹੈਗੀ ਯਾਰ ਮੁਸ਼ਕਲਾਂ ਜੇ ਆਈਆਂ ਤੇ ਮੁਸ਼ਕਲਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਨਾ ਪੋਜ਼ਿਟਿਵ ਐਟੀਚਿਊਡ ਰੱਖੋ ਕਹਿੰਦੇ ਜ਼ਿੰਦਗੀ ਜਿਉਣੀ ਆਸਾਨ ਨਹੀਂ ਹੈਗੀ ਜ਼ਿੰਦਗੀ ਨੂੰ ਜਿਉਣਾ ਆਸਾਨ ਬਣਾਉਣਾ ਪੈਂਦਾ ਸਾਨੂੰ ਜ਼ਿੰਦਗੀ ਨੂੰ ਆਸਾਨ ਕਰਨਾ ਪੈਂਦਾ ਕੁਛ ਸਬਰ ਕਰਕੇ ਕੁਛ ਬਰਦਾਸ਼ਤ ਕਰਕੇ ਤੇ ਬਹੁਤ ਕੁਝ ਨਜ਼ਰ ਅੰਦਾਜ਼ ਕਰਕੇ ਸਬਰ ਕਰੋ ਸਬਰ ਕਰਨਾ ਪੈਂਦਾ ਉਹ ਕਹਿੰਦੇ ਵੀ ਜਿਸ ਵਿਅਕਤੀ ਦਾ ਵਕਤ ਚੰਗਾ ਚੱਲਦਾ ਪਿਆ ਨਾ ਜਿਹੜਾ ਵਿਅਕਤੀ ਦਾ ਵਕਤ ਚੰਗਾ ਹੈ ਉਹਦੀ ਕਦੇ ਵੀ ਨਕਲ ਨਾ ਕਰੋ ਕਿਉਂਕਿ ਉਹਦਾ ਵਕਤ ਚੰਗਾ ਹੈ ਉਹ ਬਹੁਤ ਖੁਸ਼ ਰਹਿ ਰਿਹਾ ਹੈ ਉਹਦੀ ਕਦੇ ਨਕਲ ਨਾ ਕਰੋ ਜਿਸ ਵਿਅਕਤੀ ਦਾ ਵਕਤ ਖਰਾਬ ਚੱਲ ਰਿਹਾ ਉਹਦੇ ਨਾਲ ਕਦੇ ਮਜ਼ਾਕ ਨਾ ਕਰੋ ਸਿਰਫ ਤੁਸੀਂ ਆਪਣੇ ਵਕਤ ਵੱਲ ਦੇਖੋ ਆਪਣੇ ਵਕਤ ਦਾ ਇੰਤਜ਼ਾਰ ਕਰੋ ਆਪਣੇ ਅੰਦਰ ਝਾਤੀ ਮਾਰੋ ਕਿ ਤੁਹਾਡਾ ਵਕਤ ਕਿੱਦਾਂ ਦਾ ਚੱਲ ਰਿਹਾ ਜੇ ਬੁਰਾ ਵਕਤ ਚੱਲ ਰਿਹਾ ਤਾਂ ਸਬਰ ਕਰੋ ਜੇ ਚੰਗਾ ਵਕਤ ਚੱਲ ਰਿਹਾ ਤਾਂ ਉਸ ਪ੍ਰਭੂ ਦਾ ਸ਼ੁਕਰਾਨਾ ਕਰੋ ਇਹਦੇ ਨਾਲ ਜ਼ਿੰਦਗੀ ਤੁਹਾਡੀ ਖੂਬਸੂਰਤ ਬਣ ਸਕਦੀ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਸੋਚ ਤੁਸੀਂ ਆਪਣੇ ਮਨ ਦੇ ਵਿੱਚ ਅਪਣਾ ਲਓਗੇ ਨਾ ਤੇ ਫਿਰ ਤੁਹਾਨੂੰ ਜ਼ਿੰਦਗੀ ਦਾ ਰਿਵਾਇੰਡ ਵਾਲਾ ਬਟਨ ਲੱਭਣ ਦੀ ਕੋਸ਼ਿਸ਼ ਕਰਨੀ ਨਹੀਂ ਪੈਣੀ ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰਡ ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਸੀਂ ਲੈਣੀ ਹੋਵੇ ਆਪਣੀ ਕਿਚਨ ਦੀ ਕੋਈ ਗਰੋਸਰੀ ਜਾਂ ਬਰਤਨ ਤੁਸੀਂ ਲੈਣਾ ਹੋਵੇ ਆਪਣੇ ਰੈਸਟੋਰੈਂਟ ਦੀ ਕੋਈ ਗਰੋਸਰੀ ਜਾਂ ਕੋਈ ਬਰਤਨ ਘਰ ਦੇ ਲਈ ਜਾਂ ਰੈਸਟੋਰੈਂਟ ਦੇ ਲਈ ਤੁਸੀਂ ਕੋਈ ਡਿਸਪੋਜ਼ੇਬਲ ਸਮਾਨ ਲੈਣਾ ਤੁਸੀਂ ਕਿਸੇ ਵੀ ਕਿਸਮ ਦਾ ਕਿਸੇ ਵੀ ਕੁਆਲਿਟੀ ਦਾ ਕਿਸੇ ਵੀ ਡਿਜ਼ਾਈਨ ਦਾ ਕਿਸੇ ਵੀ ਕਲਰ ਦਾ ਕੋਈ ਕੋਸਮੈਟਿਕਸ ਦਾ ਤੁਹਾਨੂੰ ਸਮਾਨ ਚਾਹੀਦਾ ਤੁਹਾਨੂੰ ਉਹ ਵੀ ਮਿਲ ਸਕਦਾ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਜੜੀਆਂ ਬੂਟੀਆਂ ਜਿਹੜੀਆਂ ਅਕਸਰ ਅਸੀਂ ਘਰਾਂ 'ਚ ਵਰਤਦੇ ਸੀ ਉਹ ਵੀ ਮਿਲ ਸਕਦੀਆਂ ਨੇ ਗੁਰੂ ਸਾਹਿਬਾਨ ਦਾ ਕੋਈ ਫੋਟੋਗ੍ਰਾਫ ਚਾਹੀਦਾ ਤੁਹਾਨੂੰ ਮਿਲ ਸਕਦਾ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਫੋਟੋਗ੍ਰਾਫ ਚਾਹੀਦੀ ਹੋਏ ਕੋਈ ਉਹਨਾਂ ਦੀ ਪੂਜਾ ਸਮੱਗਰੀ ਚਾਹੀਦੀ ਹੋਏ ਤਾਂ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਮਾਨ ਚਾਹੀਦਾ ਹੋਏ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਕੋਈ ਜਾਣਕਾਰੀ ਲੈਣ ਦੇ ਲਈ ਫੋਨ ਕਰੋ 905-230-4800 9052-30480 100 ਕੈਨੇਡੀ ਰੋਡ ਬ੍ਰਮਟਨ ਸਾਡੇ ਕਾਲਰ ਨੇ 0169 ਸਤਿ ਸ਼੍ਰੀ ਅਕਾਲ ਜੀ
6: ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
6: ਜੀ ਆਪਣੇ ਭਾਜੀ ਆਪਣੇ ਦੇਖੋ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।
5: ਬਿਲਕੁਲ,
6: ਇਸ ਜ਼ਿੰਦਗੀ ਨੂੰ ਸਿਰਫ ਇਨਸਾਨ ਨੇ ਇੱਕ ਸਵਰਗ ਬਣਾਉਣਾ ਹੈ। ਰਿਵਰਸ ਦੇ ਬਟਨ ਦੀ ਗੱਲ ਹੋ ਰਹੀ ਸੀ। ਦੇਖੋ ਪਰਮਾਤਮਾ ਦੀ ਤਰਫੋਂ ਉਹ ਵੀ ਤਾਂ ਹੈ ਨੇ ਇਨਸਾਨ, ਉਹ ਵੀ ਇੱਕ ਸ਼ੁਕਰ ਅਦਾ ਕਰਦੇ ਨੇ
5: ਜੀ।
6: ਜੋ ਜਮਾਂਦਰੂ ਕਿਸੇ ਦੇ ਕਿ ਕੋਈ ਬਲਾਈਂਡ ਹੈ, ਕੋਈ ਮਜ਼ਦੂਰ ਹੈ,
5: ਬਿਲਕੁਲ ਬਿਲਕੁਲ,
6: ਜੇ ਰਿਵਰਸ ਦਾ ਬਟਨ ਹੋਵੇ ਤੇ ਇਹ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਵਿਚਾਰਿਆਂ ਦੀ ਖੁਆਇਸ਼ ਹੋਵੇ।
5: ਬਿਲਕੁਲ ਬਿਲਕੁਲ,
6: ਕਿ ਰਿਵਰਸ ਬਟਨ ਹੋ ਜੇ ਤਾਂ ਮੈਂ ਇਹ ਕਿ ਆਪਣੇ ਨਾਲ ਸਹੀ ਸਲਾਮਤ, ਆਪਣੇ ਜਿਸ ਤਰ੍ਹਾਂ ਸਾਡੇ ਇੱਕ ਹੱਡ ਪੈਰ ਨੇ, ਉਸ ਤਰ੍ਹਾਂ ਦੀ ਇੱਕ ਜ਼ਿੰਦਗੀ ਮਿਲਦੀ ਹੋਵੇ। ਇਸ ਵਾਸਤੇ ਕਿ ਜੇ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਦੁੱਖ ਨਾ ਦਿਓ
5: ਜੀ ਜੀ,
6: ਸੁੱਖ ਹੀ ਇਹ ਕਿ ਦਿਓ, ਕਿਉਂਕਿ ਆਰਜ਼ੀ ਜੀ ਜ਼ਿੰਦਗੀ ਹੈ, ਇਹ ਤਾਂ ਕੋਈ ਪਤਾ ਨਹੀਂ ਹੈ,
5: ਪਲ ਪਲ ਦਾ ਕੋਈ ਭਰੋਸਾ ਨਹੀਂ ਹੈ।
6: ਦੇਖੋ ਜਿਸ ਵੇਲੇ ਅਸੀਂ ਰਾਤ ਨੂੰ ਭਾਜੀਏ ਕਿ ਸੋਨੇ ਆ,
5: ਹਾਂ
6: ਸੋ ਜਾਂਦੇ, ਇੱਕ ਅਸੀਂ ਆਪਣੀ ਮੌਤ ਲੈ ਕੇ ਸੋਨੇ ਆ ਨਾ, ਪਤਾ ਤਾਂ ਨਹੀਂ ਕਿ ਉੱਠਣਾ ਜਾਂ ਨਹੀਂ ਉੱਠਣਾ।
5: ਸਵੇਰੇ ਉੱਠ ਗਏ ਤਾਂ ਸਮਝ ਲਓ ਪਰਮਾਤਮਾ ਨੇ ਤੁਹਾਨੂੰ ਨਵਾਂ ਜਨਮ ਦੇ ਦਿੱਤਾ ਹੈ ਬਸ।
6: ਓਕੇ ਜੀ, ਰੱਬ ਰੱਬ,
5: ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। 647-53-53 ਸਾਡਾ ਨੰਬਰ ਹੈ। ਬਹੁਤ ਅੱਛੀ ਇਹਨਾਂ ਨੇ ਗੱਲਬਾਤ ਕੀਤੀ ਕਿ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਨੇ ਕਿ ਅਸੀਂ ਤੰਦਰੁਸਤ ਹਾਂ, ਅਸੀਂ ਸਿਹਤਮੰਦ ਹਾਂ, ਸਾਡਾ ਸਰੀਰ ਦਾ ਹਰ ਇੱਕ ਅੰਗ ਜਿਹੜਾ ਕੰਮ ਕਰਦਾ ਹੈ, ਤੇ ਕਿਉਂ ਨਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਕਦਮ ਚੁੱਕ ਸਕਦੇ, ਸਾਰਥਕ ਕਦਮ ਚੁੱਕ ਸਕਦੇ, ਪੋਜ਼ਿਟਿਵ ਸੋਚ ਅਪਣਾ ਸਕਦੇ। ਮੈਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਮਿਸਟਰ ਨਿੱਕ ਹੈ, ਨਾ ਉਹਨਾਂ ਦੀਆਂ ਦੋਨੋਂ ਬਾਹਾਂ ਤੇ ਨਾ ਉਹਨਾਂ ਦੇ ਦੋਨੋਂ ਲੱਤਾਂ ਹਨ, ਔਰ ਉਸ ਦੀ ਬਚਪਨ ਕਿੱਦਾਂ ਬੀਤਿਆ, ਮਾਂ ਬਾਪ ਨੇ ਉਸਦੇ ਨੂੰ ਛੱਡ ਦਿੱਤਾ, ਪਿਓ ਨੇ ਉਸ ਨੂੰ ਦੇਖਿਆ ਨਹੀਂ, ਮਾਂ ਨੇ ਉਸ ਨੂੰ ਦੇਖਿਆ ਨਹੀਂ, ਬਚਪਨ ਦੇ ਵਿੱਚ ਉਹਨੂੰ ਅਡੋਪਟ ਕਰਨ ਤੋਂ ਇਨਕਾਰ ਕਰ ਦਿੱਤਾ, ਲੇਕਿਨ ਹੌਲੀ ਹੌਲੀ ਹੌਲੀ ਉਸ ਆਦਮੀ ਦਾ ਦ੍ਰਿੜ ਨਿਸ਼ਚਾ ਦੇਖੋ। ਸਾਰੀ ਕਹਾਣੀ ਤਾਂ ਮੈਂ ਉਸ ਦਿਨ ਤੁਹਾਨੂੰ ਅੱਗੇ ਵੀ ਸੁਣਾਈ ਸੀ, ਲੇਕਿਨ ਅੱਜ ਉਹ ਆਦਮੀ ਘੱਟੋ ਘੱਟ 10-10 ਲੱਖ ਰੁਪਈਆ ਆਪਣੇ ਇੱਕ ਪ੍ਰਵਚਨ ਕਰਨ ਦਿੰਦਾ ਹੈ, ਮੋਟੀਵੇਸ਼ਨਲ ਸਪੀਕਰ ਬਣਿਆ। ਪਿੱਛੇ ਜੋ ਇੰਡੀਆ ਦੇ ਵਿੱਚ ਵੀ ਗਿਆ ਸੀ, ਵੱਖਰੇ ਵੱਖਰੇ ਕੰਟਰੀਆਂ ਦੇ 60 ਦੇ ਕਰੀਬ ਕੰਟਰੀ ਉਹ ਘੁੰਮ ਚੁੱਕਿਆ ਆਪਣੇ ਪਾਸਪੋਰਟ ਦੇ ਉੱਪਰ, ਨਾ ਉਹਦੀਆਂ ਲੱਤਾਂ ਨਾ ਉਹਦੀਆਂ ਬਾਹਾਂ। ਮਿਸਟਰ ਨਿੱਕ ਤੁਸੀਂ ਗੂਗਲ ਖੋਲ੍ਹ ਕੇ ਦੇਖ ਲਿਓ, 10-10 ਲੱਖ ਰੁਪਇਆ ਇੰਡੀਅਨ ਦੇ ਵਿੱਚ, ਇੱਥੋਂ ਘੱਟੋ ਘੱਟ 50,000-50,000 ਡਾਲਰ ਲੈਂਦਾ ਉਹ ਇੱਕ ਇੱਕ ਸਪੀਚ ਦੇਣ ਦੇ। ਸੋ ਜੇ ਐਸੇ ਆਦਮੀ ਕਾਮਯਾਬੀ, KFC ਦਾ ਮਾਲਕ ਦੇਖੋ, 60-62 ਸਾਲ ਦੀ ਉਮਰ ਦੇ ਵਿੱਚ ਜਾ ਕੇ ਸਾਰੇ ਕੰਮ ਕਾਰ ਕਰਦਿਆਂ, ਬਚਪਨ ਦੇ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਪੈ ਗਈਆਂ, 60-62 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣਾ ਕਾਰੋਬਾਰ KFC ਵਾਲਾ ਸਟਾਰਟ ਕੀਤਾ, ਤੇ ਅੱਜ ਤੁਸੀਂ ਦੇਖੋ ਉਹਦਾ ਕਾਰੋਬਾਰ, ਉਹਨੇ ਫਰੈਂਚਾਈਜ਼ੀਜ਼ ਜਿਹੜੀਆਂ ਉਸਨੇ ਸੇਲ ਕੀਤੀਆਂ, KFC ਪੂਰੇ ਵਰਲਡ ਦੇ ਵਿੱਚ ਪਾਪੂਲਰ ਹੋਇਆ ਹੋਇਆ। ਸੋ ਐਸੀਆਂ ਐਗਜ਼ੈਂਪਲਾਂ ਸਾਡੇ ਇਤਿਹਾਸ ਦੇ ਵਿੱਚ ਹਨ, ਉਹਨਾਂ ਤੋਂ ਸਾਨੂੰ ਮੋਟੀਵੇਸ਼ਨ ਲੈਣੀ ਚਾਹੀਦੀ ਹੈ, ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਸੀਂ ਐਵੇਂ ਜ਼ਿੰਦਗੀ ਦੇ ਵਿੱਚੋਂ ਥੋੜੀ ਜਿਹੀ ਕੋਈ ਮੁਸ਼ਕਲ ਆ ਗਈ, ਥੋੜੀ ਜਿਹੀ ਕੋਈ ਤਕਲੀਫ ਆ ਗਈ, ਤੇ ਅਸੀਂ ਰਿਵਾਇੰਡ ਦਾ ਬਟਨ ਲੱਭਦੇ ਫਿਰਦੇ ਹਾਂ ਕਿ ਯਾਰ ਕਾਸ਼ ਪਹਿਲਾਂ ਵਾਲੀ ਜ਼ਿੰਦਗੀ 'ਚ ਵਾਪਸ ਚਲੇ ਜਾਂਦੇ, ਅਸੀਂ ਆਪਣੇ ਫੈਸਲੇ ਠੀਕ ਕਰ ਲੈਂਦੇ, ਅਸੀਂ ਆਪਣੀਆਂ ਗਲਤੀਆਂ ਸੁਧਾਰ ਲੈਂਦੇ, ਅਸੀਂ ਆਪਣੇ ਦੋਸਤ ਮਿੱਤਰ ਵਧੀਆ ਬਣਾ ਲੈਂਦੇ, ਸਾਨੂੰ ਅੱਜ ਇਹ ਨਾ ਭੁਗਤਣਾ ਪੈਂਦਾ। ਅੱਜ ਯਾਰ ਜਿਸ ਵੀ ਸਿਚੁਏਸ਼ਨ 'ਚ ਆ ਗਏ ਹੋ, ਇਹਨੂੰ ਇੰਪਰੂਵ ਕਰੋ, ਇਹਨੂੰ ਸੁਧਾਰੋ, ਇਹਨੂੰ ਬੈਟਰ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਸੋ ਅਜੇ ਕੋਈ ਦੇਰ ਥੋੜਾ ਹੋਈ ਹੈ, ਐਵੇਂ ਇਹ ਤਾਂ ਨਾ ਬੜਾ ਨੈਗੇਟਿਵ ਜਿਹਾ ਐਟੀਚਿਊਡ ਹੁੰਦਾ ਕਿ ਨਹੀਂ ਨਹੀਂ ਨਹੀਂ ਬਹੁਤ ਔਖਾ ਹੀ ਯਾਰ ਜ਼ਿੰਦਗੀ, ਬਹੁਤ ਔਖੀ ਆ। ਦੇਖੋ ਜੇ ਜ਼ਿੰਦਗੀ ਨੂੰ ਤੁਸੀਂ ਔਖਿਆਈ ਨਾਲ ਸਮਝੋਗੇ ਨਾ, ਤਾਂ ਤੁਹਾਨੂੰ ਮੁਸ਼ਕਲਾਂ ਹੀ ਮੁਸ਼ਕਲਾਂ ਪੇਸ਼ ਆਉਣਗੀਆਂ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅਪਰਚੁਨਿਟੀ ਲੱਭਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਅਪਰਚੁਨਿਟੀਆਂ ਕੁਛ ਲੱਭੀ ਜਾਣਗੇ ਤੁਹਾਨੂੰ, ਤੇ ਜੇ ਤੁਸੀਂ ਫੋਕਸ ਕਰੋਗੇ ਮੁਸ਼ਕਲ ਦੇ ਉੱਪਰ, ਤੇ ਤੁਹਾਡੇ ਅੱਗੇ ਮੁਸ਼ਕਲਾਂ ਹੀ ਮੁਸ਼ਕਲਾਂ ਆਈ ਜਾਣਗੀਆਂ। ਫੋਕਸ ਕਰੋ ਉਹਦੇ ਸੋਲਿਊਸ਼ਨ ਦੇ ਉੱਪਰ, ਤੇ ਤੁਹਾਨੂੰ ਸੋਲਿਊਸ਼ਨ ਇੱਕ ਨਹੀਂ ਹਜ਼ਾਰਾਂ ਲੱਭਣਗੇ ਤੁਹਾਨੂੰ, ਤੇ ਆਪਣੇ ਆਪ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬੀ ਜਿਹੜੀ ਉਹ ਲੈ ਸਕਦੇ ਹੋ। ਸੋ ਸਾਡੇ ਪ੍ਰੋਗਰਾਮ ਦੇ ਦੂਸਰੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ,

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353। ਸਾਡੀ ਗੱਲਬਾਤ ਚੱਲ ਰਹੀ ਸੀ ਜ਼ਿੰਦਗੀ ਦੇ ਬਾਰੇ। ਦੇਖੋ ਜ਼ਿੰਦਗੀ ਨੂੰ ਨਾ ਸਮਝਿਆ ਕਰੋ ਕਿ ਜ਼ਿੰਦਗੀ ਸਾਡੀ ਬਹੁਤ ਖਾਸ ਹੈ, ਇਹ ਆਮ ਨਹੀਂ ਹੈਗੀ। ਸਾਨੂੰ ਦੱਸਾਂ ਕੀ ਲੱਗਦਾ ਕਿ ਸਾਨੂੰ ਸਾਰੀਆਂ ਚੀਜ਼ਾਂ ਆਰਾਮ ਨਾਲ ਮਿਲੀ ਜਾਂਦੀਆਂ ਤੇ ਸਾਡੇ ਲਈ ਬੜੀ ਆਮ ਜੀ ਗੱਲ ਹੈ, ਪਰ ਦੇਖਿਆ ਕਰੋ ਕਿ ਉਹ ਚੀਜ਼ਾਂ ਜਿਨ੍ਹਾਂ ਕੋਲ ਨਹੀਂ ਹੈਗੀਆਂ ਉਹਨਾਂ ਨੂੰ ਪੁੱਛੋ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਸਾਡੇ ਕੋਲ ਆਪਣਾ ਘਰ ਬਾਰ ਹੈ, ਆਰਾਮ ਨਾਲ ਅਸੀਂ ਘਰ ਰਹਿੰਦੇ ਹਾਂ, ਸੌਂਦੇ ਹਾਂ, ਜਾਂਦੇ ਹਾਂ, ਵਾਪਸ ਆਪਣੇ ਘਰ ਦੇ ਵਿੱਚ ਆਉਂਦੇ ਹਾਂ, ਸਾਨੂੰ ਇਹ ਲੱਗਦਾ ਬੜੀ ਆਮ ਜੀ ਗੱਲ ਹੈ। ਲੇਕਿਨ ਉਹਨੂੰ ਪੁੱਛ ਕੇ ਵੇਖੋ ਜਿਹੜਾ ਵਿਚਾਰਾ ਬੇਘਰ ਹੈ, ਜਿਹਦੇ ਕੋਲ ਘਰ ਹੀ ਨਹੀਂ ਹੈਗਾ। ਸਾਡੇ ਕੋਲ ਅੱਛਾ ਕੰਮ ਹੈ, ਨੌਕਰੀ ਹੈ ਸਾਡੀ ਅੱਛੀ, ਸਾਨੂੰ ਆਮ ਲੱਗਦਾ ਵੀ ਕੋਈ ਗੱਲ ਨਹੀਂ ਯਾਰ, ਨੌਕਰੀ ਤੇ ਜਾਂਦੇ ਹਾਂ, ਆ ਜਾਂਦੇ ਹਾਂ, ਤਨਖਾਹ ਮਿਲ ਜਾਂਦੀ ਹੈ, ਖਰਚੇ ਚੱਲੀ ਜਾਂਦੇ ਹੈ, ਆਮ ਗੱਲ ਲੱਗਦੀ। ਲੇਕਿਨ ਉਹਨੂੰ ਪੁੱਛੋ ਜਿਹੜਾ ਵਿਚਾਰਾ ਬੇਰੁਜ਼ਗਾਰ ਹੈ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਹਾਡੀ ਜ਼ਿੰਦਗੀ ਆਮ ਨਹੀਂ ਹੈ, ਤੁਹਾਡੀ ਜ਼ਿੰਦਗੀ ਬੜੀ ਖਾਸ ਹੈ। ਸਵੇਰੇ ਪੈਨ ਪੱਚਰ ਕੇ ਤਿਆਰ ਬਰ ਹੋ ਕੇ ਟੂਟੀਆਂ ਛੁੱਟੀਆਂ ਲਾ ਕੇ ਪੂਰਾ ਤੁਸੀਂ ਆਪਣੇ ਆਫਿਸ ਜਾਂਦੇ ਹੋ, ਵਾਪਸ ਆ ਜਾਂਦੇ ਹੋ, ਵਿਆਹਾਂ ਸ਼ਾਦੀਆਂ ਨੂੰ ਅਟੈਂਡ ਕਰਦੇ ਹੋ, ਪੂਰਾ ਐਨ ਪੈਨ ਪੱਚਰ ਕੇ ਜਾਂਦੇ ਹੋ ਬਾਹਰ ਅੰਦਰ ਜਿੱਥੇ ਜਾਂਦੇ ਹੋ, ਉਹਨੂੰ ਪੁੱਛੋ ਜਿਹਦੇ ਕੋਲ ਤਨ ਟੱਕਣ ਨੂੰ ਕੱਪੜੇ ਨਹੀਂ ਹੈਗੇ। ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਹਾਡੇ ਕੋਲ ਇਹ ਸਭ ਕੁਝ ਜਿਹੜਾ ਹੈ ਨਾ ਕਿੱਦਾਂ ਖਾਸ ਹੈ। ਮਾਂ ਬਾਪ ਦਾ ਹੱਥ ਤੁਹਾਡੇ ਸਿਰ ਤੇ ਹੈ, ਪੇਰੈਂਟਸ ਦਾ ਸਾਇਆ ਤੁਹਾਡੇ ਸਿਰ ਤੇ ਹੈ, ਤੁਹਾਨੂੰ ਇਹ ਆਮ ਗੱਲ ਲੱਗੀ ਜਾਂਦੀ, ਕੋਈ ਗੱਲ ਨਹੀਂ ਯਾਰ ਮਾਂ ਬਾਪ ਹੈਗੇ ਤਾਂ ਹੈਗੇ, ਉਹਨੂੰ ਪੁੱਛੋ ਜਿਹੜਾ ਵਿਚਾਰਾ ਅਨਾਥ ਹੈ। ਸੋ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਖਾਸ ਨਹੀਂ ਨਾ ਸਮਝਦੇ, ਆਪਣੇ ਆਪ ਨੂੰ ਵਿਸ਼ੇਸ਼ ਨਹੀਂ ਸਮਝਦੇ, ਆਪਣੇ ਆਪ ਨੂੰ ਅਹਿਮ ਨਹੀਂ ਸਮਝਦੇ, ਉਨੀ ਦੇਰ ਤੱਕ ਤੁਹਾਨੂੰ ਜ਼ਿੰਦਗੀ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਹੀ ਨਹੀਂ ਸਕਦਾ। ਸੋ ਖੁਸ਼ ਰਿਹਾ ਕਰੋ ਤਾਂ ਖੁਸ਼ੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਮਿਲ ਜਾਊਗੀ। ਜੇ ਤੁਸੀਂ ਨਿਰਾਸ਼ ਹੀ ਤੁਰੇ ਫਿਰੋਗੇ, ਨਿਰਾਸ਼ਾ ਹੀ ਲੈ ਕੇ ਨੈਗੇਟਿਵ ਥੋਟਸ ਹੀ ਲਾਈਫ ਦੇ ਵਿੱਚ ਲਈ ਫਿਰੋਗੇ, ਤਾਂ ਫਿਰ ਨੈਗੇਟਿਵਿਟੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਜਾਏਗੀ ਤੁਹਾਡੀ ਆਉਣੀ। ਸੋ ਗੱਲਬਾਤ ਜਿਹੜੀ ਆਪਾਂ ਅੱਗੇ ਚੱਲਦੇ ਜਾਂਦੇ ਹਾਂ, ਤੁਸੀਂ ਕੋਈ ਫੋਨ ਕਰਨਾ ਵੀ ਕਰ ਸਕਦੇ ਹੋ 647-367-5353। ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦੇ ਵਿੱਚ ਨੈਕਸਟ ਨਾਮ ਆਉਂਦਾ ਜਿਹੜਾ ਅਮਾਇਰਾ ਅਕੈਡਮੀ ਦਾ।

ਫੋਨ ਨੰਬਰ ਹੈ 416-525-7400 416-525-7400। ਸੋ ਗੱਲਬਾਤ ਤੁਸੀਂ ਕੋਈ ਕਰਨੀ ਹੋਏ ਤਾਂ ਜ਼ਰੂਰ ਕਰੋ, ਫੋਨ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ 647-360-5353। ਅਤੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਤੜਕਾ ਵੀ ਜਿਹੜਾ ਲਾਉਂਦੇ ਚੱਲਾਂਗੇ। ਹੋਰ ਇੱਕ ਬੜਾ ਪੁਰਾਣਾ ਖੂਬਸੂਰਤ ਗਾਣਾ ਸੁਣੋ, ਜਾਣੀ ਪਹਿਚਾਣੀ ਜੋੜੀ ਦਾ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 1972 ਨੰਬਰ ਜੀ ਤੁਹਾਡਾ 1972।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
0: ਬਹੁਤ ਵਧੀਆ, ਬਿਲਕੁਲ।
1: ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕਰਦੇ ਆ ਜੀ। ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ, ਪਰ ਮੈਨੂੰ ਪਤਾ ਨਹੀਂ ਤੁਹਾਡਾ ਟੌਪਿਕ ਕੀ ਹੈ, ਪਰ ਮੈਂ ਤੁਹਾਡੀਆਂ ਗੱਲਾਂ ਜ਼ਰੂਰ ਸੁਣੀਆਂ, ਐਂਡ ਵਾਲੀਆਂ, ਬਿਹੇਵੀਅਰ ਕੰਮ ਵਾਲੀਆਂ। ਜਿਵੇਂ ਦੇਖੋ ਦਰਸ਼ਨ ਜੀ, ਗੱਲ ਤੁਹਾਡੀ ਬਿਲਕੁਲ 100% ਸਹੀ ਹੈ
0: ਜੀ।
1: ਜੋ ਵੀ ਇੱਥੇ ਛਾਲਾਂ ਵੱਜਦੀਆਂ, ਇਹ ਜੌਬਾਂ ਦੇ ਸਿਰਾਂ ਤੇ ਵੱਜਦੀਆਂ, ਜੋ ਵੀ ਹੁੰਦਾ ਸਾਰਾ ਕੁਝ ਜੌਬਾਂ ਦੇ ਸਿਰਾਂ ਤੇ ਹੁੰਦਾ। ਗੱਲ ਤੁਹਾਡੀ ਸਹੀ ਹੈ ਵੀ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਦਾ ਵੀ ਹਾਲ ਦੇ।
0: ਹਾਂ, ਬਸ ਬਸ ਬਸ ਇਹੀ ਗੱਲ ਹੈ ਨਾ।
1: ਪਰਮਾਤਮਾ ਦਾ ਸਾਨੂੰ ਇੰਨਾ ਸ਼ੁਕਰ ਕਰਨਾ ਚਾਹੀਦਾ, ਜਿਹੜੇ ਬੰਦੇ ਕੰਮ ਧੰਦੇ ਕਰ ਰਹੇ ਆ, ਬੜਾ ਸੋਹਣਾ ਕੁਛ ਆ, ਚੰਗੀਆਂ ਗੱਡੀਆਂ ਰੱਖੀਆਂ, ਚੰਗੇ ਚਲੋ ਬਾਲ ਬੱਚੇ ਆ। ਪਰ ਜਿਨ੍ਹਾਂ ਕੋਲ ਹੈ ਨੀ ਭਾਜੀ, ਮੈਂ ਰੋਜ਼ ਇੱਥੇ ਕੰਮ ਤੇ ਵੇਖਣਾ ਕਿਵੇਂ ਲੋਕਾਂ ਦਾ ਹਾਲ ਥੋੜਾ ਹੀ ਅੱਜ ਕੱਲ ਬਹੁਤ
0: ਜ਼ਿਆਦਾ। ਫਿਰ ਤੁਹਾਨੂੰ ਅਹਿਸਾਸ ਹੋਊ ਨਾ ਕਿ ਤੁਹਾਡੀ ਲਾਈਫ ਕਿੰਨੀ ਵਧੀਆ।
1: ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ। ਚਲੋ,
1: ਬਹੁਤ ਬੰਦਿਆਂ ਦੇ ਨਾਲ ਇੱਥੇ ਆਉਂਦੇ ਹੁੰਦੇ ਆ ਜੀ ਸਾਡੇ ਕੰਮ ਤੇ, ਡਰਾਈਵਰ ਬੜੀ ਗੱਲਬਾਤ ਕਰੀਦੀ ਆ, ਕਿਉਂਕਿ ਆ ਟਰੰਪ ਦੇ ਚੱਕਰ ਦੇ ਵਿੱਚ ਬਹੁਤ ਟਰਕਿੰਗ ਇੰਡਸਟਰੀ ਸਲੋ ਹੋਈ ਵੀ ਆ ਨਾ ਜੀ।
0: ਜੀ ਜੀ ਜੀ ਜੀ ਜੀ।
1: ਤੇ ਜਾਣੀ ਕਹਿੰਦੇ ਵੀ ਖਰਚੇ ਸਾਡੇ ਉਵੇਂ ਹੀ ਆ ਸਾਰੇ, ਤੇ ਪਰ ਹੁਣ ਘੰਟੇ ਨੀ ਲੱਗਦੇ ਆ ਜੀ। ਅਜੇ ਕਿੰਨੀਆਂ ਸਟੋਰੀਆਂ ਆਉਂਦੀਆਂ। ਤੇ ਮੈਂ ਕਹਿੰਦਾ ਪਰਮਾਤਮਾ ਦਾ ਸਵੇਰੇ ਉੱਠ ਕੇ ਜ਼ਰੂਰ ਸ਼ੁਕਰ ਕਰਨਾ ਚਾਹੀਦਾ ਸੱਚਿਆਂ ਪਾਤਸ਼ਾਹ, ਪਰ ਜਿਵੇਂ ਤੂੰ ਰੱਖਿਆ ਆਈ ਰੱਖੀ ਤੇ ਬਸ ਚੱਲੀ ਜਾਵੇ, ਕੋਈ ਦੁੱਖ ਦੀ ਸੁੱਖ ਦੀ ਨਾ ਆਵੇ ਬਸ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਹਾਂ, ਚਲੋ ਜਿਨ੍ਹਾਂ ਕੋਲੇ ਭੈਣਾਂ ਭਰਾਵਾਂ ਕੋਲੇ ਘੱਟ ਆ ਜਾਂ ਜੋ ਵੀ ਹੈਗਾ, ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਰੱਖੇ
0: ਜੀ ਜੀ,
1: ਤੇ ਉਹਨਾਂ ਦੀ ਜ਼ਰੂਰ ਮਦਦ ਕਰੇ।
0: ਹਾਂ ਬਿਲਕੁਲ ਬਿਲਕੁਲ, ਇਹੀ ਸੋਚ ਹੋਣੀ ਚਾਹੀਦੀ ਹੈ, ਪੋਜ਼ਿਟਿਵ ਸੋਚ।
1: ਹਾਂ ਜੀ, ਆਹੀ ਹੋਣਾ ਚਾਹੀਦਾ ਜੀ, ਬਿਲਕੁਲ।
0: ਚਲੋ,
1: ਮੈਂ ਤਾਂ ਭਾਜੀ ਸਾਰੇ ਜਿੱਥੇ ਆਉਂਦੇ ਵੀ ਹੁੰਦੇ ਬੰਦੇ, ਮੈਂ ਤਾਂ ਕਿਸੇ ਨੂੰ ਨੰਬਰ ਦੇਦਾ ਭਾਈ ਇੱਥੇ ਦੇਖ ਲਓ, ਇੱਥੇ ਦੇਖ ਲਓ, ਹਨਾ। ਆਪਣੀ ਕੋਸ਼ਿਸ਼ ਹੁੰਦੀ ਜ਼ਰੂਰ ਵੀ ਚਲੋ ਯਾਰ ਕਿਸੇ ਭੈਣ ਭਰਾ ਦਾ ਭਲਾ ਹੀ ਹੋ ਜੇ
0: ਜੀ ਜੀ ਜੀ,
1: ਤੇ ਚਲੋ ਅਗਲਾ ਸਿੱਧਾ ਹੀ ਦੇਊਗਾ ਵੀ ਚਲੋ ਭਾਈ ਕਿਸੇ ਨੇ ਦੱਸਿਆ ਸੀ ਜਾਂ ਕਿਵੇਂ ਸੀਗਾ, ਹਨਾ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਕਿਸੇ ਦੀ ਗੱਲ ਤੇ ਆਪਾਂ ਨੂੰ ਕੋਈ ਜੈਲਸ ਨਹੀਂ ਹੁੰਦੀ ਵੀ ਇਹ ਵੱਧ ਹੈ ਜੀ ਘੱਟ ਹੈ ਜੀ, ਬਸ ਆਪਦਾ ਪਰਮਾਤਮਾ ਦਾ ਸ਼ੁਕਰ ਕਰੋ ਜਿਹੜਾ ਹੈਗਾ। ਉੱਥੋਂ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਆਏ ਹਾਂ 90-91 ਦੇ ਵਿੱਚ ਕੀ ਲੈ ਕੇ ਆਏ ਤੇ ਅੱਜ ਸਾਡੇ ਕੋਲ ਕੀ ਹੈ।
0: ਜੀ ਜੀ, ਬਸ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਵੀ ਜੇ ਕਿਸੇ ਦਾ ਚੰਗਾ ਵਕਤ ਚੱਲੀ ਜਾਂਦਾ ਨਾ ਤੇ ਉਹਦੀ ਰੀਸ ਨਾ ਕਰੋ, ਜੇ ਕਿਸੇ ਦਾ ਮਾੜਾ ਹੈ ਤੇ ਉਹਦੇ ਮਜ਼ਾਕ ਨਾ ਡਾਓ ਬਸ ਕਿਸੇ ਦਾ।
1: ਹਾਂ ਬਿਲਕੁਲ 100% ਤੁਸੀਂ ਤਾਂ ਫਰਮਾਇਆ ਜੀ, ਬਿਲਕੁਲ 100%।
0: ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
1: ਠੀਕ ਹੈ ਵੀਰ ਜੀ, ਥੈਂਕ ਯੂ,
0: ਥੈਂਕ ਯੂ। ਸੋ ਦੋਸਤੋ, 647-300-5353 ਸਾਡਾ ਨੰਬਰ ਹੈ। ਇੱਕ ਸਾਡੀ ਨਾ ਸਮੱਸਿਆ ਥੋੜੀ ਜਿਹੀ ਹੋਰ ਹੈ। ਅਸੀਂ ਨਾ ਲਾਈਫ ਦੇ ਵਿੱਚ ਉਮਰ ਦੇ ਪੜਾਅ ਦੇ ਮੁਤਾਬਕ ਨਾ, ਜਿੰਨੀ ਕੁ ਦੇਰ ਤੱਕ ਤਾਂ ਅਸੀਂ ਹੁੰਦੇ ਨਾ 25 ਸਾਲ ਦੇ, ਉਨੀ ਕੁ ਦੇਰ ਤੱਕ ਤਾਂ ਅਸੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। 25 ਤੋਂ ਲੈ ਕੇ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਨਾ, 50 ਸਾਲ ਤੋਂ ਬਾਅਦ ਅਸੀਂ ਇਸ ਡਰ ਦੇ ਵਿੱਚ ਹੀ ਜਿਉਂਦੇ ਰਹੇ, ਯਾਰ ਲੋਕ ਕੀ ਕਹਿਣਗੇ, ਜੇ ਮੈਂ ਕੀਤਾ ਤਾਂ ਲੋਕ ਕੀ ਕਹਿਣਗੇ, ਲੋਕ ਕੀ ਕਰਨਗੇ। ਲੇਕਿਨ ਜਦੋਂ 50 ਸਾਲ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਸਾਡੇ ਬਾਰੇ ਤਾਂ ਯਾਰ ਕੋਈ ਸੋਚਦਾ ਹੀ ਨਹੀਂ ਸੀ, ਅਸੀਂ ਤਾਂ ਐਵੇਂ ਹੀ ਇਹਨਾਂ ਸੋਚਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੀ ਕਿ ਲੋਕ ਕੀ ਕਹਿਣਗੇ। ਉਹ ਕਹਿੰਦੇ ਵੀ ਸਭਸੇ ਦੀਰਘ ਰੋਗ ਕਿਆ ਕਹੇਗੇ ਲੋਕ, ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ। ਜੋ ਤੁਸੀਂ ਕਰਨਾ, ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਕਰ ਸਕਦੇ ਹੋ, ਜੋ ਕੁਝ ਕਰਨ ਦੇ ਤੁਸੀਂ ਸਮਰੱਥ ਹੋ, ਜਿੰਨਾ ਕੁ ਤੁਹਾਡੇ ਕੋਲ ਸਰਮਾਇਆ ਹੈ ਕੁਝ ਕਰਨ ਦਾ, ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਛੋਟਾ ਮੋਟਾ ਰਿਸਕ ਲਾਈਫ ਦੇ ਵਿੱਚ ਲੈਣਾ ਚਾਹੀਦਾ। ਜੇਕਰ ਰਿਸਕ ਲਓਗੇ ਨਹੀਂ, ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ, ਤਾਂ ਫਿਰ ਕੰਮ ਦੇ ਵਿੱਚ ਕਾਮਯਾਬੀ ਮਿਲੂਗੀ ਕਿਵੇਂ? ਜੇਕਰ ਤੁਸੀਂ ਇਹ ਸੋਚਦੇ ਰਹੇ ਕਿ ਯਾਰ ਜੇ ਮੈਂ ਕੀਤਾ ਤਾਂ ਫੇਲ ਨਾ ਹੋ ਜਾਵਾਂ, ਇਹ ਮੈਂ ਕੀਤਾ ਤਾਂ ਫੇਲ ਨਾ ਹੋ ਜਾਵਾਂ, ਉਹ ਕਰੋ ਤਾਂ ਸਹੀ, ਸ਼ੁਰੂਆਤ ਤੇ ਕਰਨੀ ਚਾਹੀਦੀ ਹੈ ਨਾ। ਜੇ ਤੁਸੀਂ ਸ਼ੁਰੂਆਤ ਹੀ ਨਹੀਂ ਕਰੋਗੇ ਤਾਂ ਫੇਲ ਪਾਸ ਰਿਜ਼ਲਟ ਕਿਧਰੋਂ ਆ ਗਿਆ, ਉਹ ਤਾਂ ਆਉਣਾ ਹੀ ਨਹੀਂ ਕੁਝ ਵੀ। ਸੋ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੈ, ਉਸ ਪਰਮਾਤਮਾ ਦਾ ਨਾਂ ਲੈ ਕੇ, ਤੇ ਤੁਸੀਂ ਕੋਈ ਮੁਸ਼ਕਲ ਨਹੀਂ ਆਉਂਦੀ ਲਾਈਫ ਦੇ ਵਿੱਚ, ਸਕਸੈਸ ਜਿਹੜੀ ਮਿਲ ਹੀ ਜਾਂਦੀ ਹੈ, ਕੋਈ ਐਸੀ ਮੁਸ਼ਕਲ ਨਹੀਂ ਆਉਂਦੀ। ਸੋ ਦੂਸਰੀ ਗੱਲ ਇੱਕ ਮੈਂ ਕਹਿੰਦਾ ਵੀ ਕਿਸੇ ਝੂਠੇ ਆਦਿ ਇਨਸਾਨ ਦੇ ਉੱਪਰ ਕਦੇ ਵਿਸ਼ਵਾਸ ਨਾ ਕਰੋ, ਤੇ ਸੱਚੇ ਇਨਸਾਨ ਦੇ ਨਾਲ ਕਦੇ ਨਾ ਚਲਾਕੀਆਂ ਨਾ ਕਰੋ। ਬਾਕੀ ਜੋ ਕੁਝ ਤੁਹਾਡੇ ਕੋਲ ਹੈ, ਜੋ ਤੁਹਾਡੀ ਜ਼ਿੰਦਗੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਕਈ ਵਾਰੀ ਜਦੋਂ ਨਿਰਾਸ਼ਾ ਹੁੰਦੀ ਹੈ ਨਾ ਤੁਹਾਨੂੰ ਕਿ ਯਾਰ ਮੈਂ ਜ਼ਿੰਦਗੀ ਤਾਂ ਮੇਰੀ ਬਹੁਤ ਮਾੜੀ ਹੈ, ਪਰ ਤੁਸੀਂ ਇਹ ਸੋਚੋ ਕਿ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਜਿਹੜੇ ਤੁਹਾਡੇ ਵਰਗੀ ਜ਼ਿੰਦਗੀ ਜਿਉਣ ਦਾ ਸੁਪਨਾ ਲੈਂਦੇ ਹੁੰਦੇ ਕਿ ਯਾਰ ਕਾਸ਼ ਮੇਰੀ ਜ਼ਿੰਦਗੀ ਉਹਦੇ ਵਰਗੀ ਹੋ ਜਾਵੇ, ਲੇਕਿਨ ਤੁਸੀਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋਏ ਤੁਰੇ ਫਿਰਦੇ ਰਹਿੰਦੇ ਹੋ, ਐਸੀ ਗੱਲ ਨਹੀਂ ਹੁੰਦੀ। ਸੋ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ, ਜੋ ਕੁਝ ਵੀ ਹੈ ਉਸ ਪਰਮਾਤਮਾ ਦਾ ਸ਼ੁਕਰ ਕਰੋ, ਸੁੱਖ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ, ਦੁੱਖ ਦੇ ਵਿੱਚ ਤਾਂ ਅਰਦਾਸ ਕਰੋ, ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖੋ, ਉਹਦਾ ਡਰ ਮਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਉਹ ਹਰ ਵੇਲੇ ਜਿਹੜਾ ਨਾ ਉਹ ਦੇਖਦਾ ਰਹਿੰਦਾ। ਉਹ ਕਹਿੰਦੇ ਨਾ ਜਦੋਂ ਆਦਮੀ ਕੋਈ, ਉਹ ਕਹਿੰਦੇ ਆਇਆ ਜਦੋਂ ਉੱਥੇ ਗੁਰਦੁਆਰੇ ਗਿਆ, ਗੁਰਦੁਆਰੇ ਅੰਨਾ ਵਿਅਕਤੀ ਸੀ, ਗੁਰਦੁਆਰੇ ਗਿਆ ਤੇ ਉੱਥੇ ਜਿਹੜੇ ਮਜ਼ਾਕ ਮੁੰਡੇ ਖੜੇ ਸੀ ਉਹ ਮਜ਼ਾਕ ਕਰਨ ਲੱਗੇ, ਯਾਰ ਤੂੰ ਤਾਂ ਅੰਨਾ, ਤੂੰ ਇੱਥੇ ਬਾਬੇ ਦੇ ਦਰਸ਼ਨ ਕਿਵੇਂ ਕਰ ਲੇਗਾ। ਉਹ ਕਹਿੰਦਾ ਯਾਰ ਅੰਨਾ ਮੈਂ ਆ, ਉਹ ਵਾਹਿਗੁਰੂ ਤਾਂ ਨਹੀਂ ਅੰਨਾ। ਸੋ ਇਸ ਕਰਕੇ ਕਿਸੇ ਦਾ ਮਜ਼ਾਕ ਨਾ ਉਡਾਓ, ਸੋਚ ਪੋਜ਼ਿਟਿਵ ਰੱਖੋ। ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈਂ? ਮੁਸਲਸਿਲ ਕੁਛ ਨਾ ਕੁਛ ਮਸਰੂਫੀਅਤ ਰਹਿਤੀ, ਮਗਰ ਉਮਦਾ ਬਾਤੇਂ ਆਪਕੀ ਸੁਨਤਾ ਹੂੰ। ਬਸ ਜ਼ਿੰਦਗੀ ਮੇਂ ਯਾਦ ਰੱਖੀਏ, ਹਮੇਸ਼ਾ ਕਿਸੀ ਨਾ ਕਿਸੀ ਸੇ ਕਭੀ ਨਾ ਕਭੀ ਦਰਸ਼ਨ ਮਾਕ ਮਿਲਤਾ ਹੈ, ਯਹੀ ਜ਼ਿੰਦਗੀ ਕਾ ਉਸੂਲ ਹੈ। ਕਿਉਂਕਿ ਅਭੀ ਬਿਲਕੁਲ ਸਮੇਂ ਬਿਲਕੁਲ ਕਮ ਹੈ, ਕਿਆ ਬੋਲਤੇ ਪੰਜਾਬੀ ਮੇਂ, ਕੱਟ ਹੈ ਬੋਲਤੇ ਨਹੀਂ, ਕੱਟ ਹੈ ਅਭੀ ਸਮੇਂ,
0: ਕੱਟ ਹੈ ਜੀ, ਕੱਟ।
2: ਹਾਂ ਸਮਾਂ ਕੱਟ ਕੱਟ ਹੈ, ਤੋ ਇਸ ਵਾਸਤੇ ਮੈਂ ਇਹ ਚਾਰ ਬੜੇ ਪਿਆਰੇ ਪੰਕਤੀਆਂ ਹੈ ਵੋ ਸੁਣਾ ਦੇਤਾ ਹੂੰ ਕਿ ਆਪਣੀ ਸੋਈ ਹੋਈ ਦੁਨੀਆ ਕੋ ਜਗਾ ਲੂੰ ਤੋ ਚਲੂੰ।
0: ਜੀ ਜੀ ਜੀ।
2: اپنی سوئی ہوئی دنیا کو جگا لوں تو چلوں، اپنے غم خانوں میں دھوم مچا لوں تو چلوں،
0: کیا بات ہے،
2: اور ایک جام میں تلخ چڑھا لوں تو چلوں، ابھی چلتا ہوں ذرا خود کو سنبھالوں تو چلوں، جانے کا پی تھی ابھی تک ہے میں غم کا خمار، دھنلا دھنلا نظر آتا ہے جہاں بیدار، آندیاں چلتی ہیں دنیا ہوئی جاتی ہے غبار، آنکھ تو ذرا مل لوں ذرا ہوش میں آ لوں تو چلوں، وہ میرا سحر و میرا اعجاز کہاں ہے لانا، وہ میری کھوئی ہوئی آواز کہاں ہے لانا، میرا ٹوٹا ہوا وہ ساز کہاں ہے لانا، ایک ذرا گیت بھی ساز پہ گالوں تو چلوں۔
0: کیا بات،
2: یہ زندگی کا سارا نچوڑ ہے جناب، میں کیا بولوں، یہ بڑی بڑی باتیں ہوتی ہیں۔ خیر بہرحال، اچھی اچھی چیزیں آپ یاد دلاتے، اس لیے آپ کی نظر کرنے آ جاتا ہوں یا کسی اور اسٹیشن پہ نظر کرتا ہوں، تاکہ وہ بات اس سے مناسبت ہوتی، ملتی جلتی ہوتی، بولتے نا تار سے تار ملا تو روشنی ہو جاتی، ایسی نہیں روشنی ہو جاتی، وہ تار ملتا ہے، مزاج ملتا ہے۔ بس شکریہ بہت بہت، اپنی دعاؤں میں یاد رکھیے درشن صاحب۔
0: شیور شیور شیور، تھینک یو ویری مچ، تھینک یو،
2: شکریہ جی۔
0: ਸੋ ਦੋਸਤੋ, ਤੁਸੀਂ ਅੱਜ ਹੁਣ ਸਾਡੇ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤੀ ਵੱਲ ਵੱਧ ਚੱਲਿਆ, ਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡ ਆਪਣੇ ਪ੍ਰੋਫੈਸ਼ਨ ਦੀ, ਕਾਰੋਬਾਰ, ਬਿਜ਼ਨਸ, ਕਿਸੇ ਹੁਨਰ ਟੇਲੈਂਟ ਦੀ ਦੇਣੀ ਚਾਹੋ ਤਾਂ ਬਹੁਤ ਅੱਛਾ ਲੱਗੇਗਾ, ਸਾਡੀ ਹੈਲਪ ਵੀ ਹੋਏਗੀ। 647-3657-53, ਮੇਰਾ ਪਰਸਨਲ ਨੰਬਰ ਹੈ 4372-43-3091। ਸੋ ਪ੍ਰੋਗਰਾਮ ਦੇ ਆਖਰ ਦੇ ਵਿੱਚ ਅੱਜ ਸੁਰਿੰਦਰ ਛਿੰਦਾ ਜੀ ਦਾ ਜਨਮ ਦਿਨ ਹੈ, ਸੋ ਮੈਨੂੰ ਅੱਜ ਧਿਆਨ ਨਹੀਂ ਰਿਹਾ, ਮੈਂ ਅੱਜ ਕਿਉਂਕਿ ਡਾਇਰੈਕਟਲੀ ਇੱਥੇ ਸਿੱਧਾ ਸਟੂਡੀਓ ਦੇ ਵਿੱਚ ਆਇਆ, ਘਰ ਨਹੀਂ ਸੀ, ਅਦਰਵਾਈਜ਼ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਘਰ ਦੇ ਵਿੱਚ ਰਹਿ ਕੇ ਮੈਂ ਥੋੜਾ ਜਿਹਾ ਨਾ ਹੋਮਵਰਕ ਕਰ ਲੈਂਦਾ, ਦੇਖ ਲੈਂਦਾ ਥੋੜਾ ਜਿਹਾ, ਚੈੱਕ ਕਰਕੇ ਕਿ ਅੱਜ ਕਿਸੇ ਮੇਨ ਪਰਸਨੈਲਿਟੀ ਦਾ ਕੋਈ ਬਰਸੀ ਹੋਏ ਜਾਂ ਕਿਸੇ ਦਾ ਬਰਥਡੇ ਹੋਏ ਤਾਂ ਉਹਦੀ ਗੱਲਬਾਤ ਆਪਾਂ ਜ਼ਰੂਰ ਕਰਦੇ ਹਾਂ। ਅੱਜ ਮੈਨੂੰ ਬੀਬੀ ਗੋਸਲ ਜੀ ਨੇ ਯਾਦ ਕਰਾਇਆ, ਬਹੁਤ ਬਹੁਤ ਸ਼ੁਕਰੀਆ। ਸੋ ਸੁਰਿੰਦਰ ਛਿੰਦਾ ਜੀ ਪੰਜਾਬੀ ਸੰਗੀਤ ਜਗਤ ਦੇ ਬੜੇ ਮਹਾਨ ਮੰਨੇ ਪ੍ਰਮੰਨੇ ਇੱਕ ਸਿੰਗਰ ਹੋਏ ਨੇ, ਬੜੇ ਧੁਰੰਦਰ ਸਿੰਗਰ ਸੀ ਉਹ, ਉਹਨਾਂ ਨੂੰ ਅਸੀਂ ਯਾਦ ਕਰਦੇ, ਉਹਨਾਂ ਦਾ ਜਨਮ ਦਿਨ ਸੀ, ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਤੇ ਉਹਨਾਂ ਦਾ ਖੂਬਸੂਰਤ ਜਿਹਾ ਗੀਤ ਅਸੀਂ ਸੁਣਦੇ ਹਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ। ਕੱਲ ਆਪਾਂ ਫਿਰ ਮਿਲਾਂਗੇ ਅੱਛੇ ਜੇ ਕਿਸੇ ਪ੍ਰੋਗਰਾਮ ਦੇ ਕਿਸੇ ਵਿਸ਼ੇ ਦੇ ਨਾਲ, ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: Talk530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Bridge Mohan.

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
5: What is the reason?
6: This is the effect of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041।

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045577, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ ਤੁਹਾਡੇ ਨਾਲ ਜੁੜੇ ਆ। ਰੌਣਕ ਮੇਲਾ ਫੁੱਲ ਬਟਾ ਫੁੱਲ, ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਫਿਰ ਇੰਜੋਏ ਕਰ ਰਹੇ ਹੋ। ਹੈਪੀ ਮਿਡ ਵੀਕ। ਮਿਡ ਵੀਕ ਹੈ, ਪੰਜਾਬੀ ਲਹਿਰਾਂ ਨਾਲ ਜੁੜੇ ਹੋ, ਬੱਲੇ ਬੱਲੇ ਆ, ਰੌਣਕ ਮੇਲਾ ਫੁੱਲ ਬਟਾ ਫੁੱਲ। ਸੋ ਧੁੱਪ ਨਿਕਲੀ ਹੋਈ ਆ, ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਆ। ਹੈਂ ਨੀ, ਕਿਹੜਾ ਗਾਣਾ ਸੀਗਾ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਨਹੀਂ, ਯੋਗ ਤਾਂ ਹੋਰ ਆ ਨਵੀਂ ਯਾਰ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਆਪਾਂ ਇਹ ਨਾ ਕਹਿ ਦਈਏ ਵੀ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਮੁਸਕਰਾਉਂਦਾ ਹੋਵੇਗਾ। ਆਪਾਂ ਐਵੇਂ ਕਿਸੇ ਨੂੰ ਰਵਾਉਣਾ ਕਾਹਦੇ ਲਈ ਹੈ, ਠੀਕ ਹੈ ਨਾ ਗੱਲ। ਵਧੀਆ ਯਾਰ, ਲੋਕਾਂ ਨੂੰ ਹਸਾਓ, ਲੋਕਾਂ ਨੂੰ ਥੋੜ੍ਹਾ ਖੁਸ਼ ਰੱਖੋ, ਲੋਕਾਂ ਨੂੰ ਆਪਾਂ ਅਪ ਬੀਟ ਰੱਖੀਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 905-673-3337 ਫੋਨ ਨੰਬਰ ਹੈ। ਆ ਜਾਓ ਕਰੀਏ ਗੱਲਾਂ ਬਾਤਾਂ, ਦੋ ਗੱਲਾਂ ਕਰੀਏ ਬਹਿ ਜਾ। ਸੋ ਗੱਲਾਂ ਬਾਤਾਂ ਤਾਂ ਹੀ ਆਉਣਗੀਆਂ, ਤੁਹਾਡੀਆਂ ਕਾਲਾਂ ਆਉਣ, ਤੁਹਾਡੇ ਨਾਲ ਹੈਲੋ ਹਾਏ ਕਰੀਏ, ਤੁਸੀਂ ਸਾਡਾ ਹਾਲ ਪੁੱਛੋ, ਅਸੀਂ ਤੁਹਾਡਾ ਪੁੱਛੀਏ, ਤੇ ਇਕੱਠੇ ਯਾਰ ਇੰਜੋਏ ਤਾਂ ਕਰੀਏ ਇਸ ਸ਼ਾਮ ਨੂੰ। ਸ਼ਾਮ ਜਿਹੜੀ ਹੁੰਦੀ ਹੈ ਨਾ, ਉਹਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰ ਰਾਤ ਨੂੰ ਦੇਖੋ ਆਪਾਂ ਸੌਣਾ ਹੁੰਦਾ। ਜੇ ਤੁਸੀਂ ਆਪਣੀ ਸ਼ਾਮ ਨੂੰ ਹੀ ਨਾ ਇੰਜੋਏ ਕਰੋ, ਫਿਰ ਬੰਦੇ ਨੂੰ ਰਾਤ ਨੂੰ ਨੀਂਦ ਕਾਹਦੀ ਆਉਣੀ ਹੈ। ਕਈ ਜਿਹੜੇ ਲੜ ਕੇ ਰੁੱਸ ਕੇ ਫਿਰ ਸੌਂ ਜਾਂਦੇ ਆ, ਉਹ ਕਾਹਦਾ ਸੌਣਾ ਯਾਰ। ਸੋਹਣਾ ਤਾਂ ਉਹ ਹੈ ਜਦੋਂ ਤੁਸੀਂ ਵਧੀਆ ਖੁਸ਼ ਹੋ ਕੇ ਕਿਸ ਨੂੰ ਕਹਿੰਦੇ ਹੁੰਦੇ ਨਾ ਕਿ ਆਈ ਲਵ ਯੂ ਕਹਿ ਕੇ ਸੋਨੇ ਹੋ, ਉਹਦੀ ਵਰਗੀ ਰੀਸ ਹੀ ਕੋਈ ਨਹੀਂ। ਇੱਕ ਨਾ ਕਿਸੇ ਸਿਆਣੇ ਬੰਦੇ ਤੋਂ ਗੱਲ ਸੁਣੀ ਸੀ ਕਿ ਜਿਹੜੇ ਵਿਆਹੇ ਹੋਏ ਲੋਕ ਨੇ ਨਾ, ਕਦੇ ਵੀ ਤੁਸੀਂ ਲੜ ਕੇ ਆਰਗਿਊ ਕਰਕੇ ਰੁੱਸ ਕੇ ਨਾ ਰਾਤ ਨੂੰ ਸੌਂ। ਰਾਤ ਨੂੰ ਸੌਣਾ ਹੋਵੇ ਤਾਂ ਹਰੇਕ ਜਿਹੜੀ ਤੁਹਾਡੀ ਕੋਈ ਲੜਾਈ ਹੈ, ਕੋਈ ਨਿੱਕੀ ਮੋਟੀ ਤੁਹਾਡੀ ਆਰਗੂਮੈਂਟ ਹੈ, ਉਹਨੂੰ ਪਹਿਲਾਂ ਰਿਜ਼ੋਲਵ ਕਰੋ, ਫਿਰ ਸੌਂ। ਹੁਣ ਯਾਰ ਕੀ ਪਤਾ ਕਿ ਆਪਾਂ ਕਿਸ ਨੂੰ ਅਗਲੇ ਦਿਨ ਮਿਲਣਾ ਕਿ ਨਹੀਂ ਮਿਲਣਾ, ਕੱਲ ਹੋਣਾ ਹੋ, ਯੂ ਨੈਵਰ ਨੋ। ਗੱਲ ਹੁਣ ਸੱਚ ਹੈ ਕਿ ਰਾਤੋਂ ਰਾਤ ਕਈ ਤੁਰ ਜਾਂਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਜਿਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਮਾੜਿਆ ਕਹਿ ਦਿਆ ਕਰੋ ਕਿ ਲਵ ਯੂ, ਗੁੱਡ ਨਾਈਟ, ਤੇ ਥੋੜ੍ਹਾ ਜਿਹਾ ਫਿਰ ਉਹ ਇੱਕ ਮਨ ਨੂੰ ਇੱਕ ਸੰਤੁਸ਼ਟੀ ਜਿਹੀ ਰਹਿੰਦੀ ਹੈ ਕਿ ਹਾਂ ਯਾਰ ਅਸੀਂ ਕਿਸ ਨੂੰ ਨਾ ਰਸਾਇਆ, ਨਾ ਰਵਾਇਆ, ਨਾ ਗੁੱਸੇ ਕੀਤਾ, ਅਸੀਂ ਆਪਣੇ ਵੱਲੋਂ ਫੁੱਲ ਐਫਰਟ ਕੀਤਾ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਓਕੇ, ਕਾਲਾਂ ਤੁਹਾਡੀਆਂ ਆਉਂਦੀਆਂ ਨੇ, ਜ਼ਰੂਰ ਜ਼ਰੂਰ ਲੈਂਦੇ ਹਾਂ। ਇੱਕ ਨਾ ਤੁਹਾਨੂੰ ਅੱਜ ਮੈਂ ਬਹੁਤ ਹੀ ਸ਼ਾਨਦਾਰ ਇਨਫੋਰਮੇਸ਼ਨ ਦੇਣੀ ਹੈ ਥੋੜ੍ਹੀ ਜੀ। ਸੋ ਕਮਾਲ ਦੀ ਇਨਫੋਰਮੇਸ਼ਨ ਇਹ ਹੈ, ਇੱਕ ਐਸੀ ਰੀਅਲ ਇਸਟੇਟ ਦੀ ਪ੍ਰੋਪਰਟੀ ਲਿਸਟ ਹੋਈ ਹੈ ਨਾ, ਸੁਣ ਕੇ ਤੁਸੀਂ ਕਹੋਗੇ ਨਵੀਂ ਅਸੀਂ ਹੁਣੇ ਦੇਖਣੀ ਹੈ ਪ੍ਰੋਪਰਟੀ। ਸੋ ਅਸੀਂ ਗੱਲ ਕਰ ਰਹੇ ਹਾਂ ਰੀਅਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਦੇ ਬਾਰੇ। ਇਹ ਕੈਲਡਨ ਦੇ ਵਿੱਚ ਘਰ ਹੈ, ਤੇ ਕੈਲਡਨ 'ਚ ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਪਰਫੈਕਟ ਹੈ ਜਿਹੜੇ ਕਿ ਇੱਕ ਵੱਡਾ ਲਗਜ਼ਰੀ ਕਸਟਮ ਘਰ ਲੱਭ ਰਹੇ ਆ, ਖਾਸ ਕਰਕੇ ਕੋਈ ਦੋ ਭਰਾ ਨੇ ਜੁਆਇੰਟ ਫੈਮਿਲੀ 'ਚ ਰਹਿਣਾ ਚਾਹੁੰਦੇ ਹੋ। ਬਹੁਤ ਹੀ ਰੀਜ਼ਨੇਬਲ ਰੇਟ, ਕਸਟਮ ਬਿਲਟ ਲਗਜ਼ਰੀ ਇਸਟੇਟ ਹੋਮ 2021 ਦੇ ਵਿੱਚ ਬਣਿਆ, 3.6 ਏਕੜ ਦੇ ਆਸ ਪਾਸ, 3.5 ਏਕੜ ਤੋਂ ਵੱਧ ਲੈਂਡ ਹੈ, 11,700 ਸਕੁਏਅਰ ਫੁੱਟ ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ, ਤੇ ਲਗਭਗ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ, ਟੋਟਲ 18,000 ਸਕੁਏਅਰ ਫੁੱਟ। ਤੁਸੀਂ ਸੋਚੋ ਜੇ ਯਾਰ ਇੱਦਾਂ ਦਾ ਘਰ ਆਪ ਬਣਾਉਣਾ ਬੰਦੇ ਨੂੰ ਪਵੇ, ਪਹਿਲਾਂ ਲੈਂਡ ਖਰੀਦੋ, ਕੰਸਟਰਕਸ਼ਨ ਕਾਸਟ, ਪਰਮਿਟ, ਡਿਵੈਲਪਮੈਂਟ ਚਾਰਜਿਸ, ਲਗਜ਼ਰੀ ਫਿਨਿਸ਼ਿੰਗ, ਬੇਸਮੈਂਟ, ਯੇ ਵੋ, ਲੈਂਡਸਕੇਪਿੰਗ, ਗਰਾਜ ਬਣਾਉਣੇ, ਕਿੰਨਾ ਕੰਮ ਹੋ ਜਾਂਦਾ। ਘਰ 'ਚ ਵੜੋ, ਅੰਦਰ 22 ਫੁੱਟ ਦੀ ਸੀਲਿੰਗ ਹੈ, ਪ੍ਰਾਈਵੇਟ ਆਫਿਸ ਹੈ, ਫੈਮਿਲੀ ਰੂਮ 'ਚ 19 ਫੁੱਟ ਦੀ ਸੀਲਿੰਗ ਹੈ, ਡਿਜ਼ਾਈਨਰ ਕਿਚਨ, ਆਈਲੈਂਡ ਉੱਪਰ 6 ਬੈੱਡਰੂਮ, ਹਰੇਕ ਬੈੱਡਰੂਮ ਦੇ ਵਿੱਚ ਵਾਕ ਇਨ ਕਲੋਜ਼ਿਟ ਹੈ, ਸੈਮਾਈ ਪ੍ਰਾਈਵੇਟ ਜਿਹਨੂੰ ਔਨ ਸਵੀਟ ਕਹਿੰਦੇ ਆ ਉਹ ਹੈ, ਬਹੁਤ ਸੋਹਣਾ ਘਰ ਹੈ। 35 ਗੱਡੀਆਂ ਪਾਰਕ ਕਰੋ, 7 ਗਰਾਜ ਨੇ, ਟੋਟਲ 42 ਗੱਡੀਆਂ ਦੀ ਪਾਰਕਿੰਗ, ਜੁਆਇੰਟ ਫੈਮਿਲੀ, ਫੈਮਿਲੀ ਬਿਜ਼ਨਸ ਜਾਂ ਲਗਜ਼ਰੀ ਘਰ ਲੱਭ ਰਹੇ ਹੋ ਤਾਂ ਜਪਿੰਦਰ ਨੂੰ ਅੱਜ ਹੀ ਫੋਨ ਕਰੋ। ਕੈਲਡਨ ਦੇ ਵਿੱਚ ਘਰ ਹੈ, ਨੰਬਰ ਹੈ 416-729-3616 416-729-3616 ਤੇ ਇਸ ਸੈਟਰਡੇ ਤੇ ਇਸ ਸੰਡੇ 2 ਦਿਨ, 1-5 ਓਪਨ ਹਾਊਸ ਹੈ, ਇਸ ਸੈਟਰਡੇ ਇਸ ਸੰਡੇ 1-5। ਜਪਿੰਦਰ ਦਾ ਨੰਬਰ 416 7 29 36 16 जी 9919 हेलो सत श्रीकाल भाई अपना रेडियो बंद कर लो भाजी जी सर
1: तू बड़ा लकी है तेरे पेरेंट भी क्योंकि तू बहुत कम्युनिटी की सेवा कर रहे हैं और बड़ा सोच समझ के गल कर रहे
0: धन्यवाद जी धन्यवाद
1: एक बाजी फरमाइश लोनी जी जे तेरे टाइम होगा
0: जी
1: रमता
0: कनेडा या दिल्ली किते भी हो अच्छा रमते दो गाने ने एक कनेडा चे एक दिल्ली चे है
1: चलो छोटी मोटी जॉब कर दी ट्रक चलाने रोड ते ना ਪੀਪਲ ਯਾਰ ਬਿਲਕੁਲ ਧਿਆਨ ਦੇ ਕੇ ਨੀ ਚੱਲਦੇ ਰਿਕਵੈਸਟ ਕਰਦੇ ਮੈਂ ਤਾਂ ਤੇਰਾ ਵੀ ਭਲਾ ਹੋ ਜਾਓ ਕਮਿਊਨਿਟੀ ਦਾ ਵੀ ਬੜਾ ਸਟੋ ਜਾਂ ਮਾਰਚ ਕਰਕੇ ਤੁਰਨ ਜਿਹੜਾ ਸਾਈਨ ਹੁੰਦਾ ਪਬਲਿਕ ਦੇ ਜਾਨ ਨੂੰ ਮਿਹਰਬਾਨੀ
0: ਠੀਕ ਹੈ ਜ਼ਰੂਰ ਜੀ ਜ਼ਰੂਰ ਸਾਰੇ ਪਲੀਜ਼ ਖਿਆਲ ਰੱਖੋ ਐਂਡ ਪੱਕਾ ਤੁਸੀਂ ਗੱਡੀ ਚਲਾ ਰਹੇ ਹੋ ਧਿਆਨ ਨਾਲ ਚਲਾਓ 4790 ਹਾਂਜੀ
2: ਹੈਲੋ ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਵੈਲਕਮ
2: ਕੀ ਹਾਲ ਹੈ ਜੀ
0: ਬਹੁਤ ਵਧੀਆ ਤੁਸੀਂ ਸੁਣਾਓ ਸਟੂਡੀਓ ਦਾ ਫੋਨ ਨੰਬਰ ਹੈ ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ

0: ਕੰਟਰੀ 6479919 94 ਪੈਸ਼ਨ ਰੂਫਿੰਗ ਰੂਫ ਦੀ ਰਿਪੇਅਰ ਹੋਵੇ ਜਾਂ ਨਵੀਂ ਰੂਫ ਹੋਵੇ ਮੈਂ ਖੁਦ ਬਾਈ ਜੀ ਉਹਨਾਂ ਕੋਲੋਂ ਕੰਮ ਕਰਾਇਆ ਬਹੁਤ ਸੋਹਣਾ ਕੰਮ ਕਰਦੇ ਆ 6479199413 ਇਹਨਾਂ ਨੇ ਬੜੇ ਮਾਣ ਪਿਆਰ ਨਾਲ ਇੱਕ ਰਿਕੁਐਸਟ ਕੀਤੀ ਹੈ ਤੇ ਦੋ ਕੁ ਬੋਲ ਸੁਣਦੇ ਆ
1: ਚਲਾ ਜਾਏ ਤੇ ਮੀਮਾ ਵੇਖ ਕੇ ਘਬਰਾ ਜਾਂਦਾ
0: ਉਹ ਬੱਲੇ ਬੰਦਾ ਕੈਨੇਡਾ ਚਲ ਜਾਵੇ ਮੀਮਾ ਦੇਖ ਕੇ ਘਬਰਾ ਜਾਂਦਾ
1: ਰਮਤਾ ਕਨੇਡਾ ਵਿੱਚ ਇਸ ਵਿੱਚ ਦੱਸਿਆ ਮੇਰੇ ਵਰਗਾ ਦੇਸੀ ਬੰਦਾ ਜੇ ਕਨੇਡਾ ਚਲਾ ਜਾਏ ਤੇ ਮੀਮਾ ਵੇਖ ਕੇ ਘਬਰਾ ਜਾਂਦਾ।

ਮੇਰਾ ਬੇਟਾ ਤਾਣਾ ਮੈਨੂੰ ਚਾਰੇ ਪਾਸਿਓਂ ਵੱਜਦੇ ਮੇਮਾਂ ਦੇ ਮੋਢੇ ਮੈਨੂੰ ਨਸ਼ਾ ਹੋ ਗਿਆ ਅਮਲੀ ਨੇ ਜਿਉਂ ਪੀਤੇ ਡੋਲੇ।

0: ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਸਾਡੇ ਨਾਲ ਸੁੱਖ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ 294 ਵਾਕਰ ਡਰਾਈਵ ਏਅਰਪੋਰਟ ਰੋਡ ਅਤੇ ਕੁਵੀਨ ਵਾਲੀ ਲੋਕੇਸ਼ਨ ਤੇ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਡੀਲਾਂ ਲੱਗਣ ਜਾ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਜੀ ਸੁੱਖ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਇਸ ਵਾਰੀ ਰੌਣਕਾਂ ਜਿਹੜੀਆਂ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਬਾਈ ਜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਜਿਹ 'ਚ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਬਲੋ ਦਾ ਕੋਸਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ ਕਿਉਂਕਿ ਬਹੁਤ ਸਾਰੇ ਜਿਹੜੀ ਨਵੀਂ ਇਨਵੈਂਟਰੀ ਨਵੇਂ ਕੰਟੇਨਰ ਸਾਡੇ ਕੋਲ ਨੈਕਸਟ ਵੀਕ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕੋਸਟ ਜੇ ਤੁਸੀਂ ਬੈਡਰੂਮ ਸੈੱਟ ਬਾਰੇ ਸੋਚ ਰਹੇ ਸੀ ਸੋਫਾ ਸੈੱਟ ਬਾਰੇ ਸੋਚ ਰਹੇ ਸੀ ਡਾਇਨਿੰਗ ਟੇਬਲ ਬਾਰੇ ਸੋਚ ਰਹੇ ਸੀ ਤਾਂ ਭਾਰੀ ਡਾਲਰਾਂ ਦੀ ਸੇਵਿੰਗ ਹੋ ਸਕਦੀ ਆ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਮੈਂ ਇੱਕ ਡੀਲ ਦੇ ਰਹਿਣਾ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਸੋਫਾ ਲਪਸਡ ਐਂਡ ਚੇਅਰ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ 3-ਸੀਟਰ ਸੋਫਾ 2-ਸੀਟਰ ਲਪਸਡ ਨਾਲ ਸਿੰਗਲ ਚੇਅਰ ਕਰੋਮ ਲੈਕਸ ਨਾਲ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500-1600 ਡਾਲਰ ਸੀ ਲਾਸਟ ਹੀ ਪੀਸ ਹੈ ਕੰਪਲੀਟ ਸੋਫਾ ਸੈੱਟ ਫਰਾਈਡੇ ਵਾਲੇ ਦਿਨ ਆ ਕੇ ਲੈ ਜਾਓ ਫਰਾਈਡੇ ਤੋਂ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਆ ਕੰਪਲੀਟ ਸੋਫਾ ਸੈੱਟ 399 ਦੇ ਵਿੱਚ 6 ਸੀਟਾਂ ਵਾਲਾ ਸੋਫਾ ਸੈੱਟ ਮਿਲਣਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ
0: ਬਾਈ ਵੈਰੀ ਗੁੱਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟ ਰੈਡੀ ਪਹੁੰਚੋ ਤੇ ਡੀਲਾਂ ਦੀ ਡੀਲਾਂ ਲਾਓ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ ਆਪਣਾ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਇੱਕ ਗੋਲਫ ਸਾਡਾ ਆਪਣਾ ਬੰਦਾ ਜਿੱਤਿਆ ਟੂਰਨਾਮੈਂਟ ਤੇ ਉਹਦੀ ਥੋੜ੍ਹੀ ਜਿਹੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਸੋ ਨਹੀਂ ਦੇਖੀ ਸਾਡਾ ਟਿਕਟੋਕ ਪੇਜ ਹੈ ਪੰਜਾਬੀ ਲੈਣਾ ਪੰਜਾਬੀ ਦਾ ਟਿਕਟੋਕ ਤੇ ਜਾਓ ਤੇ ਉਹ ਵੀਡੀਓ ਜ਼ਰੂਰ ਦੇਖਿਓ ਤੁਸੀਂ ਵੀ ਯਾਰ ਸਗਤ ਤੁਹਾਨੂੰ ਮਾਣ ਹੋਊਗਾ ਕਿ ਆਪਣਾ ਮੁੰਡਾ ਉਹਨੇ ਯਾਰ ਏਡੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਤੇ ਬੜੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਚਲੋ ਆਪਾਂ ਹਰ ਇੱਕ ਖੇਡ ਨਹੀਂ ਦੇਖਦੇ ਸੋ ਮੈਨੂੰ ਸੀਗਾ ਕਿ ਜ਼ਰੂਰ ਸਾਰਿਆਂ ਨੂੰ ਥੋੜ੍ਹੇ ਅਪਡੇਟ ਕਰੀਏ ਕਿ ਕੀ ਹੋਇਆ ਸੋ ਸਾਡਾ ਟਿਕਟੋਕ ਪੇਜ ਹੈ PUNJABILEHRAN ਪੰਜਾਬੀ ਦਾ ਨਾ ਤੇ ਪੰਜਾਬੀ ਦਾ ਨਾ ਟਿਕਟੋਕ ਤੇ ਜਾ ਕੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੇਖ ਸਕਦੇ ਹੋ ਸੋ ਕੋਈ ਵੀ ਗੀਤ ਸੰਗੀਤ ਲਗਵਾਉਣਾ ਐਨੀ ਟਾਈਮ ਮੈਂ ਨੰਬਰ ਵਾਰ ਵਾਰ ਤੁਹਾਨੂੰ ਸਟੂਡੀਓ ਦਾ ਦੱਸ ਦਿੰਦਾ ਉਹਨਾਂ ਬੜੇ ਸਾਡੇ ਨਵੇਂ ਜੁੜਦੇ ਮਿੱਤਰ ਸੱਜਣ ਨੇ ਜਿਨ੍ਹਾਂ ਨੂੰ ਮੇ ਬੀ ਨੰਬਰ ਸਾਡਾ ਨਹੀਂ ਪਤਾ ਹੁਣ ਰੋਜ਼ ਹੀ ਕੋਈ ਨਾ ਕੋਈ ਮਿੱਤਰ ਸੱਜਣ ਜੁੜਦੇ ਨੇ ਸਾਡੇ ਨਾਲ ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਤੁਸੀਂ ਵੀ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨੂੰ ਦੱਸਿਆ ਕਰੋ ਕਿ ਯਾਰ ਬਈ AM 530 ਨੂੰ ਸੁਣੋ ਪੰਜਾਬੀ ਲਹਿਰ ਨੂੰ ਸਵੇਰੇ ਸ਼ਾਮ ਸੁਣੋ ਤੇ ਸ਼ਾਮ ਨੂੰ 6 ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਤੁਸੀਂ ਪੰਜਾਬੀ ਲਹਿਰ ਦੇ ਪ੍ਰੋਗਰਾਮ ਦੇ ਨਾਲ ਹੀ ਜੁੜਦੇ ਹੋ ਬੜਾ ਲੰਬਾ ਸਮਾਂ ਯਾਰ 14 ਘੰਟੇ ਲਗਾਤਾਰ ਡੇਲੀ ਤੁਹਾਡੀ ਸਾਡੀ ਮੁਲਾਕਾਤ ਹੁੰਦੀ ਹੈ ਤੇ ਸ਼ਾਮ 6 ਤੋਂ ਲੈ ਕੇ ਸਵੇਰ ਦੇ ਨਹੀਂ ਜ਼ਿਆਦਾ ਹੈ ਸਮਾਂ ਯਾਰ ਨਵੀਂ ਤੁਸੀਂ ਘੱਟ ਦੱਸਤਾ ਮੈਂ ਸੋਰੀ ਸਵੇਰੇ ਮੈਂ ਸਿਰਫ 6-7 ਵਜੇ ਤੱਕ 8 ਵਜੇ ਤੱਕ ਕਿਉਂ ਕਿਹਾ ਸਮਾਂ ਜ਼ਿਆਦਾ ਹੈ ਸੋ ਤਕਰੀਬਨ 6 ਤੋਂ 6 12 ਘੰਟੇ ਹੋ ਗਏ ਪਲੱਸ ਮਤਲਬ ਤਾਂ ਟੋਟਲ 18 ਘੰਟੇ ਯਾਰ ਤੁਹਾਡੀ ਸਾਡੀ ਮੁਲਾਕਾਤ ਰਹਿੰਦੀ ਹੈ ਵਾਹ ਵੀ ਵਾਹ ਸੋ ਜੁੜੇ ਰਿਹਾ ਕਰੋ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ ਨਾਲ ਗੀਤ ਸੰਗੀਤ ਤੁਹਾਡੇ ਲਈ ਹੋਰ ਵੀ ਖੂਬਸੂਰਤ ਲਾਉਣੇ ਆ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਤੇ ਹਰਪ੍ਰੀਤ ਆਲਵੇਜ਼ ਤੁਹਾਨੂੰ ਇੰਸ਼ੋਰੈਂਸ ਰਿਲੇਟਡ ਟਿਪਸ ਦਿੰਦੇ ਨੇ ਇੰਸ਼ੋਰੈਂਸ ਰਿਲੇਟਡ ਤੁਹਾਨੂੰ ਐਜੂਕੇਟ ਕਰਦੇ ਨੇ ਸੋ ਹਰਪ੍ਰੀਤ ਦਾ ਨੰਬਰ ਹੈ 416-816-6500 ਤੇ ਹਰਪ੍ਰੀਤ ਵੈਲਕਮ ਕੀ ਹਾਲ ਹੈ
2: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਵੈਲਕਮ ਹਰਪ੍ਰੀਤ ਬੜੇ ਲੋਕ ਨੇ ਜਿਹੜੇ ਚਲੋ ਕੋਈ ਆਪਣਾ ਇੰਸ਼ੋਰੈਂਸ ਟਾਈਮ ਸਿਰ ਨਹੀਂ ਕਰਾਉਂਦੇ ਮੈਨੂੰ ਹੁਣ ਇੱਕ ਇਸ ਦਾ ਮੈਸੇਜ ਆਇਆ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਤੁਸੀਂ ਦੱਸ ਦਿਓ ਉਹ ਕਹਿੰਦੇ ਕਿ ਬ੍ਰਦਰ ਇੱਕ ਹੈਲਪ ਚਾਹੀਦੀ ਹੈ ਮੇਰੇ ਵਾਈਫ ਪ੍ਰੈਗਨੈਂਟ ਨੇ ਸਾਡਾ ਸਟੇਟਸ ਐਕਸਪਾਇਰਡ ਹੈ ਐਕਸਟੈਂਸ਼ਨ ਲਾਈ ਹੋਈ ਹੈ ਵਿਜ਼ਿਟਰ ਅਪਲਾਈਡ ਸਟੇਟਸ 'ਤੇ ਆ ਔਗਸਟ ਦੇ ਵਿੱਚ ਡਿਲੀਵਰੀ ਡੇਟ ਹੈ ਕਹਿੰਦੇ ਕਿਸੇ ਦਾ ਇੰਸ਼ੋਰੈਂਸ ਦੀ ਟੀਮ ਦਾ ਨੰਬਰ ਦੇ ਦਿਓ ਅਸੀਂ ਡਿਸਕਸ਼ਨ ਕਰਨੀ ਹੈ ਇਦਾਂ ਦੇ ਸਿਚੁਏਸ਼ਨ 'ਚ ਕੀ ਬਣਦਾ
2: ਸੁਣਿਆ ਵੀ ਜਦੋਂ ਆਪਣਾ ਸਟੇਟਸ ਅਪਲਾਈਡ ਹੋਵੇ ਜਾਂ ਫਿਰ ਆਪਾਂ ਵਿਜ਼ਿਟਰ ਹੋਈਏ ਇੱਥੇ, ਇੱਥੇ ਦੇ ਰੈਜ਼ੀਡੈਂਟ ਨਾ ਹੋਈਏ, ਤੇ ਜਿਹੜੀ ਆਪਾਂ ਨੂੰ ਕਵਰੇਜ ਮਿਲ ਸਕਦੀ ਹੈ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜ ਆ। ਸੋ ਉਹਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੈਗੀ ਆ ਜਾਂ ਪ੍ਰੈਗਨੈਂਸੀ ਦੇ ਨਾਲ ਰਿਲੇਟਿਡ ਕੋਈ ਵੀ ਟ੍ਰੀਟਮੈਂਟਸ ਆ ਜਾਂ ਖਰਚੇ ਹੈਗੇ ਆ ਉਹ ਐਮਰਜੈਂਸੀ ਨਹੀਂ ਮੰਨੇ ਜਾਂਦੇ। ਸੋ ਪ੍ਰੈਗਨੈਂਸੀ ਜਿਹੜੀ ਹੈਗੀ ਉਹ ਇੱਕ ਪਲੈਨਡ ਥਿੰਗ ਆ, ਸੋ ਇਸ ਕਰਕੇ ਇੰਸ਼ੋਰੈਂਸ ਕੰਪਨੀਜ਼ ਉਹਨੂੰ ਕਵਰ ਨਹੀਂ ਕਰਦੀਆਂ। ਸੋ ਈਵਨ ਦੋ ਚਾਹੇ ਉਹ ਅਪਲਾਈਡ ਸਟੇਟਸ ਤੇ ਵੀ ਹੈਗੇ ਆ, ਵਿਜ਼ਿਟਰ ਵੀ ਆ, ਸੋ ਅਗਰ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਉਹਦੇ ਵਿੱਚ ਉਹਨਾਂ ਨੇ ਕਵਰ ਹੋਣਾ ਸੀਗਾ। ਹੁਣ ਇਸ ਵੇਲੇ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਪ੍ਰੋਟੈਕਟ ਕਰ ਸਕੇ।
0: ਸੋ ਇਦਾਂ ਦੇ ਕੇਸ ਦੇ ਵਿੱਚ ਪਰ ਜੇ ਪ੍ਰਾਇਰ ਟੂ ਪ੍ਰੈਗਨੈਂਸੀ ਉਹਨਾਂ ਨੇ ਕੋਈ ਨਾ ਕੋਈ ਕਰਵਾਈ ਹੁੰਦੀ ਲੰਬੀ ਪਾਲਿਸੀ ਤਾਂ
2: ਸਟਿਲ ਉਹਨਾਂ ਨੂੰ ਕਵਰੇਜ ਨਹੀਂ ਸੀ
0: ਮਿਲਣੀ। ਅੱਛਾ, ਸਟਿਲ ਨਹੀਂ ਸੀ ਮਿਲਣੀ। ਅੱਛਾ,
2: ਹਾਂਜੀ,
0: ਹਾਂ, ਚਲੋ, ਵੈਰੀ ਟ੍ਰਿਕੀ ਸਿਚੁਏਸ਼ਨ ਉਹਨਾਂ ਲਈ। ਸੋ ਹਰਪ੍ਰੀਤ, ਅੱਜ ਫਿਰ ਹੋਰ ਕੀ ਜਾਣਕਾਰੀ ਆਪਾਂ ਸਭ ਨੂੰ ਦੇ ਰਹੇ ਹਾਂ?
2: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇਸ ਪਲਾਨ ਦੀ ਗੱਲ ਕਰ ਰਹੇ ਹਾਂ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਫਿਰ ਜਿੱਦਾਂ ਅਪਲਾਈਡ ਸਟੇਟਸ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਕਵਰੇਜਸ ਮਿਲਦੀਆਂ ਹੈਗੀਆਂ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜਸ ਮਿਲਦੀਆਂ। ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਹੁਤ ਵੱਡੀ ਕੋਈ ਗੱਲ ਹੋ ਗਈ ਤਾਂ ਬੰਦੇ ਨੂੰ ਹੋਸਪਿਟਲ ਹੀ ਜਾਣਾ ਪੈਣਾ। ਕੋਈ ਵੀ ਇੱਦਾਂ ਦੀ ਸਿਚੁਏਸ਼ਨ ਜਿਹਦੇ ਲਈ ਸਾਨੂੰ ਲੱਗਦਾ ਕਿ ਹਾਂ ਸਾਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਹੈਗੀ ਆ, ਇਟ ਕੁੱਡ ਵੀ ਫੀਵਰ ਫਲੂ ਹੋ ਗਿਆ, ਵਰਸ ਹੋ ਗਿਆ, ਸਾਨੂੰ ਹੁਣ ਐਂਟੀਬਾਇਓਟਿਕਸ ਚਾਹੀਦੇ ਹੀ ਹੈਗੇ ਆ, ਉਹਦੇ ਲਈ ਆਪਾਂ ਜਾ ਸਕਦੇ ਹਾਂ ਡਾਕਟਰ ਨੂੰ ਦੇਖਣ ਦੇ ਲਈ, ਉਹਦੇ ਲਈ ਆਪਾਂ ਅਰਜੈਂਟ ਕੇਅਰ ਵੀ ਜਾ ਸਕਦੇ ਹਾਂ, ਫੈਮਿਲੀ ਡਾਕਟਰ ਕੋਲ ਵੀ ਜਾ ਸਕਦੇ ਹਾਂ, ਉਹਨਾਂ ਦਾ ਟ੍ਰੀਟਮੈਂਟ ਵੀ ਕਵਰ ਹੁੰਦਾ ਆ। ਤੇ ਅਗਰ ਇਨ ਕੇਸ ਕੋਈ ਇੰਜਰੀ ਹੋ ਗਈ, ਕੋਈ ਸਿਕਨੈਸ ਹੋ ਗਈ ਆ, ਉਹ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣਾ ਪੈਂਦਾ ਤਾਂ ਡਾਕਟਰ ਦੀ ਫੀਸ, ਮੈਡੀਕੇਸ਼ਨ, ਹੋਸਪਿਟਲ ਐਕਸਪੈਂਸਿਸ, ਅਗਰ ਇਨ ਕੇਸ ਕੋਈ ਸਰਜਰੀ ਕਰਨੀ ਪੈਂਦੀ ਆ, ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਆ। ਸੋ ਜਿਹੜੀਆਂ ਵਿਜ਼ਿਟਰ ਇੰਸ਼ੋਰੈਂਸ ਦੇ ਵਿੱਚ ਜਿੰਨੇ ਵੀ ਆਪਾਂ ਕੈਟਾਗਰੀਜ਼ ਦੀ ਗੱਲ ਕੀਤੀ ਆ, ਚਾਹੇ ਕੋਈ ਇੱਥੇ ਦਾ ਅਪਲਾਈਡ ਸਟੇਟਸ ਆ, ਚਾਹੇ ਵਰਕ ਪਰਮਿਟ ਲਈ ਅਪਲਾਈ ਕੀਤਾ ਸੀਗਾ, ਚਾਹੇ ਵਿਜ਼ਿਟਰ ਵੀਜ਼ਾ ਲਈ ਅਪਲਾਈ ਕੀਤਾ ਹੋਇਆ, ਜਾਂ ਫਿਰ ਬੰਦੇ ਨੇ ਵਿਜ਼ਿਟਰ ਹੀ ਆਉਣਾ ਆ ਜਾਂ ਸੁਪਰ ਵੀਜ਼ਾ ਤੇ ਹੀ ਆਉਣਾ ਹੈਗਾ, ਜਾਂ ਕੋਈ ਬੰਦਾ ਰਿਫਿਊਜੀ ਹੈਗਾ, ਨੈਨੀ ਕੈਟਾਗਰੀ, ਸੋ ਜਿੰਨੀਆਂ ਵੀ ਉਹ ਕੈਟਾਗਰੀਜ਼ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਸਾਰਿਆਂ ਨੂੰ ਵਿਜ਼ਿਟਰ ਇੰਸ਼ੋਰੈਂਸ ਹੀ ਮਿਲਦੀ ਆ। ਸੋ ਇਸ ਕਰਕੇ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੈਗੇ ਆ ਕਿ ਜਦੋਂ ਤੁਹਾਡੇ ਪੇਰੈਂਟਸ ਨੇ ਜਾਂ ਕਿਸੇ ਨੇ ਵੀ ਆਉਣਾ ਹੈਗਾ ਇੱਥੇ ਕੈਨੇਡਾ ਦੇ ਵਿੱਚ, ਉਦੋਂ ਆਪਣੀ ਕਵਰੇਜ ਕਰਵਾਓ, ਜਾਂ ਫਿਰ ਜਦੋਂ ਤੁਹਾਡੇ ਕੋਲ ਹੁਣ ਵਰਕ ਪਰਮਿਟ ਹੈਗਾ ਆ, ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ, ਤੁਹਾਡੇ ਕੋਲ ਜਦ ਤੱਕ ਵਰਕ ਪਰਮਿਟ ਤੇ ਸੀਗੀ ਤੁਹਾਡੇ ਕੋਲ ਹੈਲਥ ਕਾਰਡ ਸੀਗਾ, ਬਟ ਤੁਹਾਨੂੰ ਹੁਣ ਪਤਾ ਹੈ ਕਿ ਉਹਨੇ ਐਕਸਪਾਇਰ ਹੋ ਜਾਣਾ, ਉਸ ਤੋਂ ਬਾਅਦ ਅਪਲਾਈ ਕਰਨਾ ਪੈਣਾ, ਉਸ ਤੋਂ ਬਾਅਦ ਅਪਲਾਈਡ ਸਟੇਟਸ ਤੇ ਚਲੇ ਜਾਣਾ, ਸੋ ਉਸ ਟਾਈਮ ਪੀਰੀਅਡ ਦੇ ਵਿੱਚ ਆਪਣੀ ਕਵਰੇਜ ਕਰਵਾਓ ਤਾਂ ਕਿ ਜਿਹੜਾ 7 ਜਾਂ 8 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਉਹ ਜਦੋਂ ਤੱਕ ਤੁਹਾਡੇ ਕੋਲ ਹੈਲਥ ਵਿੱਚ ਕਵਰ ਹੋਵੇ ਐਂਡ ਰਾਈਟ ਵੇ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਆਫਟਰ ਵੇਟਿੰਗ ਪੀਰੀਅਡ ਤੁਹਾਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰ ਦੇਵੇ। ਇਹ ਸਾਰੀਆਂ ਚੀਜ਼ਾਂ ਲਈ ਆਪਾਂ ਗਾਈਡ ਕਰਦੇ ਰਹਿੰਦੇ ਹਾਂ, ਆਪਾਂ ਰੇਡੀਓ ਤੇ ਵੀ ਦੱਸਦੇ ਰਹਿੰਦੇ ਹਾਂ, ਬਟ ਸਟਿਲ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ, ਜਿੱਦਾਂ ਹੁਣ ਤੁਸੀਂ ਸ਼ੇਅਰ ਕੀਤਾ ਕਿ ਜਦੋਂ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈਗੀ ਹੈ ਕਿ ਜਦੋਂ ਕਲੇਮ ਦਾ ਟਾਈਮ ਆ ਜਾਂਦਾ ਤਾਂ ਆਪਾਂ ਨੂੰ ਲੱਗਦਾ ਕਿ ਹੁਣ ਇੰਸ਼ੋਰੈਂਸ ਕਰਵਾ ਲਈਏ, ਕਈ ਕਾਲ ਤਾਂ ਇੱਦਾਂ ਆਉਂਦੀਆਂ ਕਿ ਬੰਦਾ ਹਸਪੀਟਲ ਦੇ ਵਿੱਚ ਹੀ ਆ ਜੀ ਹੁਣ ਕਵਰੇਜ ਦੇ ਦਿਓ। ਸੋ ਇੱਦਾਂ ਇੰਸ਼ੋਰੈਂਸ ਕੰਪਨੀ ਕੋਈ ਕਵਰੇਜ ਨਹੀਂ ਦਿੰਦੀ, ਜਦੋਂ ਆਲਰੇਡੀ ਕੋਈ ਸਿਚੁਏਸ਼ਨ ਆ ਗਈ ਫਿਰ ਕਿਸੇ ਨੇ ਕਵਰ ਨਹੀਂ ਕਰਨਾ। ਇੰਸ਼ੋਰੈਂਸ ਤਾਂ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਹੈ ਜਿਹੜੀ ਅਨਸਰਟਨ ਆ, ਜਿਹੜੀ ਹਲੇ ਹੈ ਨਹੀਂ ਗੀ। ਸੋ ਅਗਰ ਤੁਸੀਂ ਅੱਜ ਪਾਲਿਸੀ ਲਈ ਹੋਈ ਹੈ, ਕੱਲ ਨੂੰ ਕੋਈ ਸਿਚੁਏਸ਼ਨ ਆ ਜਾਂਦੀ ਹੈ ਦੈਨ ਡੈਫੀਨੇਟਲੀ ਉਹ ਤੁਹਾਨੂੰ ਕਵਰ ਕਰਨਗੇ, ਬਟ ਅਗਰ ਆਲਰੇਡੀ ਕੋਈ ਕੰਡੀਸ਼ਨ ਆ ਗਈ ਉਸ ਤੋਂ ਬਾਅਦ ਕਿਸੇ ਕੰਪਨੀ ਨੇ ਤੁਹਾਨੂੰ ਪਾਲਿਸੀ ਨਹੀਂ ਦੇਣੀ। ਜੇ ਤੁਸੀਂ ਝੂਠ ਬੋਲ ਕੇ ਵੀ ਲੈ ਲੈਂਦੇ ਆ ਤਾਂ ਹੀ ਉਹਨਾਂ ਨੇ ਵੇਟਿੰਗ ਪੀਰੀਅਡ ਰੱਖੇ ਹੋਏ ਆ ਕਿ ਇੰਨੇ ਦਿਨ ਅਸੀਂ ਕਵਰ ਹੀ ਨਹੀਂ ਕਰਨਾ ਜਿਹੜਾ ਬੰਦਾ ਆਲਰੇਡੀ ਕੈਨੇਡਾ ਦੇ ਵਿੱਚ ਹੈਗਾ ਆ। ਸੋ ਇਸ ਕਰਕੇ ਝੂਠ ਬੋਲ ਕੇ ਵੀ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਕਵਰੇਜ ਹੋਣੀ ਹੀ ਨਹੀਂ ਆ। ਸੋ ਕਲੇਮ ਤੁਹਾਡਾ ਉਸੇ ਵੇਲੇ ਡਿਨਾਈ ਹੋ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੂੰ ਪਹਿਲੇ ਹੀ ਕੰਡੀਸ਼ਨ ਸੀਗੀ। ਸੋ ਮੇਕ ਸ਼ੋਰ ਜਦੋਂ ਇਹ ਵਾਲੀਆਂ ਪਾਲਿਸੀਜ਼ ਦੇ ਬਾਰੇ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ, ਇਹ ਟਾਈਮ ਰਹਿੰਦੇ ਜ਼ਰੂਰ ਕਰਵਾਓ ਤਾਂ ਕਿ ਪ੍ਰੋਪਰ ਕਵਰੇਜ ਹੋਵੇ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜ਼ਰੂਰ ਐਡ ਆਨ ਕਰਵਾਓ ਜੇ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਮੈਡੀਕੇਸ਼ਨ ਚੱਲ ਰਹੀਆਂ ਆ, ਔਰ ਕਿਹੜੀ ਕੰਡੀਸ਼ਨ ਦੀਆਂ ਚੱਲ ਰਹੀਆਂ ਆ, ਕੋਈ ਹਾਰਟ ਦੀ ਮੈਡੀਕੇਸ਼ਨ ਆ, ਕੋਈ ਡਾਇਬਟੀਜ਼ ਦੀ ਮੈਡੀਕੇਸ਼ਨ, ਇਹ ਸਾਰੀਆਂ ਪ੍ਰੋਪਰ ਇਨਫੋਰਮੇਸ਼ਨ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਹਰ ਇੱਕ ਕੰਪਨੀ ਹਰ ਇੱਕ ਰਿਸਕ ਨੂੰ ਕਵਰ ਨਹੀਂ ਕਰਦੀ। ਸਾਡੇ ਕੋਲ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਐਂਡ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਕੰਪਨੀ ਦੇ ਵਿੱਚ ਕਿਹੜਾ ਵਾਲਾ ਕਲਾਇੰਟ ਕੁਆਲੀਫਾਈ ਕਰ ਸਕਦਾ ਆ, ਕਿਉਂਕਿ ਅਗਰ ਤੁਹਾਨੂੰ ਹਾਰਟ ਕੰਡੀਸ਼ਨ, ਡਾਇਬਟੀਜ਼ ਦੀ ਮੈਡੀਕੇਸ਼ਨ, ਏਜ ਤੁਹਾਡੀ ਜਿਹੜੀ 70 ਤੋਂ ਅਬਵ ਹੈਗੀ ਆ, ਬਹੁਤੀਆਂ ਕੰਪਨੀਆਂ ਨੇ ਪਹਿਲੇ ਦੇ ਸੱਟੇ ਨਾ ਕਰ ਦੇਣੀ ਆ, ਸਿਰਫ ਇੱਕ ਜਾਂ ਦੋ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਵਰੇਜ ਮਿਲ ਸਕਦੀ ਆ। ਜੇ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਜਿਹੜੀ ਸਟੇਬਲ ਨਹੀਂ ਸੀਗੀ, ਸਿਰਫ 7 ਦਿਨ ਦਾ ਸਟੇਬਿਲਿਟੀ ਵਾਲੀਆਂ ਕਲੋਜ਼ਿਸ ਦੇ ਨਾਲ ਵੀ ਸਾਡੇ ਕੋਲ ਕਵਰੇਜਿਸ ਹੈਗੀਆਂ ਆ, ਪਰ ਪ੍ਰੋਪਰ ਇਨਫੋਰਮੇਸ਼ਨ ਦਊਂਗੇ ਤਾਂ ਹੀ ਪ੍ਰੋਪਰ ਕਵਰੇਜ ਮਿਲ ਸਕਦੀ ਆ। ਕੋਈ ਵੀ ਕੁਐਸਚਨ ਹੈਗੇ ਆ, ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਫਿਰ ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਕਿਸੇ ਵੀ ਇੰਸ਼ੋਰੈਂਸ ਬਾਰੇ, ਜ਼ੀਰੋ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਨੰਬਰ ਮੇਰਾ ਹੈਗਾ ਜੀ 416-817-6500
0: 416-817-6500 ਨੰਬਰ ਹੈ 416-817-6500 ਹਰਪ੍ਰੀਤ ਥੈਂਕ ਯੂ ਸੋ ਮਚ
2: Thank you,
0: G. Okay, so number apna 905-673-3037 once again. Te gallan baat thodna ho rahi hai ne ek geet la ke te fir thodi ji thodi hai kuch ek mithiyan pehriyan call lene hai. Number hai apna 905-673-3337. Teema Y ho gaye do char din sun liye do ko bol. Bada yaar haje vi gana pura hai zora shora nal chal reha. Young goat.

0: ਵਰਗੇ ਸ਼ਬਦ ਕਿੰਨੇ ਹੁਣ ਯੂਜ਼ ਕੀਤੇ ਜਾ ਰਹੇ ਆ। ਯੰਗ ਗੋਟ, ਦਿਲਜੀਤ ਹੋਰਾਂ ਦਾ ਦੀ ਐਲਬਮ ਆਈ ਗੋਟ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਗੋਟ ਕੀ ਹੈ। ਚਲੋ ਜਿਹੜੇ ਯੰਗਸਟਰਸ ਨੇ ਪਤਾ, ਜਿਹੜੇ ਨਹੀਂ ਜਾਣਦੇ, ਗੋਟ GOAT ਗ੍ਰੇਟੈਸਟ ਆਫ ਆਲ ਟਾਈਮ, ਇਹ ਨਾ ਜ਼ਿਆਦਾਤਰ ਸਪੋਰਟਸ ਦੇ ਵਿੱਚ ਜਾਂ ਕਈ ਵੱਖਰੀ ਵੱਖਰੀ ਇੱਦਾਂ ਦੀ ਇੰਡਸਟਰੀਜ਼ ਵਿੱਚ ਯੂਜ਼ ਕੀਤੀ ਜਾਂਦੀ ਚੀਜ਼ ਆ। ਹੁਣ ਕੋਈ ਕਹਿੰਦਾ ਕਿ ਇਹ ਬਾਸਕਟਬਾਲ ਪਲੇਅਰ ਉਹ ਗੋਟ ਹੈ। ਹੁਣ ਜਿਹੜੇ ਸਾਡੇ ਇਹ ਸਿੰਗਰ ਯੂਜ਼ ਕਰ ਰਹੇ, ਜੇ ਕੋਈ ਕਹਿ ਰਿਹਾ ਵੀ ਮੈਂ ਗੋਟ ਆ, ਉਹ ਕਹਿ ਰਿਹਾ ਕਿ ਮੈਂ ਗ੍ਰੇਟੈਸਟ ਆਫ ਆਲ ਟਾਈਮ ਆ। ਇਹ ਚਲੋ ਆਪਣੇ ਆਪਣੀ ਤਾਰੀਫ ਕੁਝ ਆਪ ਵੀ ਕਰ ਲੈਂਦੇ ਆ, ਕਈ ਫੈਨ ਵੀ ਕਹਿੰਦੇ ਯਾਰ ਵੀ ਇਹ ਬੰਦਾ ਗੋਟ ਹੈ। ਸੋ ਚੀਮੇ ਬਾਈ ਨੇ ਕਿਹਾ ਯੰਗ ਗੋਟ। ਸੋ ਸਾਡੇ ਨਾਲ ਮਨਜੀਤ ਹੁਣੇ ਜੁੜ ਚੁੱਕੇ ਨੇ, ਮਨਜੀਤ ਅਪਲਾਈਂਸ ਦੀ ਦੁਨੀਆ ਦੇ ਗੋਟ ਨੇ। ਸੋ ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰਾਪਰਟੀ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫ੍ਰਿਜ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ, ਟੌਲ ਟੱਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਨੇ, ਜਿਹੜੇ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਥੈਂਕ ਯੂ
0: ਮਨਜੀਤ, ਬਹੁਤ ਸ਼ੁਕਰੀਆ। ਮਨਜੀਤ ਨੂੰ ਕਾਲ ਕਰੋ, ਚੱਕ ਦਿਓ ਫੱਟੇ ਤੇ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਅਸੀਂ ਵਾਰ ਵਾਰ ਅੱਜ ਨਾ ਤੁਹਾਨੂੰ ਇੱਕ ਲਿਸਟਿੰਗ ਦੀ ਜਾਣਕਾਰੀ ਦੇ ਰਹੇ ਹਾਂ, ਜਪਿੰਦਰ ਬਰਾੜ ਬਾਈ ਦੀ ਲਿਸਟਿੰਗ ਹੈ। ਬਹੁਤ ਹੀ ਲਗਜ਼ਰੀ ਘਰ ਹੈ, 3.6 ਏਕੜ ਲੈਂਡ ਹੈ, 3.5 ਏਕੜ ਤੋਂ ਵੱਧ ਲੈਂਡ, ਉਹ ਵੀ ਕੈਲੇਡਨ ਦੇ ਵਿੱਚ, ਅਬਵ ਗ੍ਰੇਡ 11,700 ਸਕੁਆਇਰ ਫੁੱਟ ਤੇ ਨਾਲ 7,000 ਸਕੁਆਇਰ ਫੁੱਟ ਦੀ ਬੇਸਮੈਂਟ, ਟੋਟਲ 18,000 ਸਕੁਆਇਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ। ਬਹੁਤ ਸੋਹਣਾ ਘਰ ਹੈ, ਇਹਦੀ ਜਾਣਕਾਰੀ ਲਓ। ਜਪਿੰਦਰ ਨੂੰ ਕਾਲ ਕਰੋ, ਸੈਟਰਡੇ ਸੰਡੇ ਵੀਕਐਂਡ ਤੇ ਦੋਨੋਂ ਦਿਨ ਓਪਨ ਹਾਊਸ ਹੈ, 416-729 ਤੇ 3616, 416-729-3616, 416-729-3616 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਜਪਿੰਦਰ ਨੂੰ ਤੇ ਜਪਿੰਦਰ ਦੀ ਇਸ ਪ੍ਰਾਪਰਟੀ ਦੀ ਜਾਣਕਾਰੀ ਲਓ। ਇੰਡੀਆ ਦੀਆਂ ਟਿਕਟਾਂ ਲੈਣੀਆਂ, ਅੱਜ ਹੀ ਅਸੀਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਟਿਕਟ ਲੈ ਕੇ ਦਿੱਤੀ ਹੈ ਦੁਆਬਾ ਟਰੈਵਲ ਤੋਂ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਇੰਡੀਆ ਤੋਂ ਕਿਸਨੇ ਆਉਣਾ ਜਾਂ ਕਿਸਨੇ ਜਾਣਾ ਤਾਂ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਨੂੰ ਕਾਲ ਕਰੋ, ਬਹੁਤ ਵਧੀਆ ਸਰਵਿਸ, ਘੱਟ ਤੋਂ ਘੱਟ ਰੇਟ। ਦੁਆਬਾ ਟਰੈਵਲ 905-796-7800, 905-796-7800, ਦੁਆਬਾ ਟਰੈਵਲ। ਇੱਕ ਅੱਜ ਹਲਕੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਰਿਵਾਰਾਂ ਚ ਦੇਖੋ ਆਪਾਂ ਯਾਰ ਆਪਣੇ ਭੈਣਾਂ ਭਰਾਵਾਂ ਲਈ ਬਹੁਤ ਕੁਛ ਕਰਦੇ ਹਾਂ। ਇੱਕ ਅੱਜ ਥੋੜੀ ਜਿਹੀ ਤੁਹਾਡੇ ਨਾਲ ਸਟੋਰੀ ਡਿਸਕਸ ਕਰਨੀ ਹੈ। ਇੱਕ ਦੋ ਭੈਣਾਂ ਨੇ, ਜਿਹੜੀ ਛੋਟੀ ਭੈਣ ਹੈ ਉਹਦੇ ਬੱਚਾ ਨਹੀਂ ਹੋ ਰਿਹਾ, ਉਹਦੇ ਬੱਚਾ ਨਹੀਂ ਹੋ ਰਿਹਾ ਤੇ ਜਿਹੜੀ ਵੱਡੀ ਭੈਣ ਹੈ ਉਹਦੇ ਚਲੋ ਇੱਕ ਬੱਚਾ ਹੈਗਾ। ਛੋਟੀ ਭੈਣ ਨੇ ਬੜਾ ਚਲੋ ਟ੍ਰੀਟਮੈਂਟਸ ਟਰਾਈ ਕੀਤੇ, ਬੜਾ ਕੁਛ ਟਰਾਈ ਕੀਤਾ, ਉਹਦੇ ਬੱਚਾ ਨਹੀਂ ਹੋ ਰਿਹਾ। ਤੇ ਜਿਹੜੀ ਹੁਣ ਵੱਡੀ ਭੈਣ ਹੈ ਉਹ ਆਪਣੀ ਛੋਟੀ ਨੂੰ ਕਹਿੰਦੀ ਕਿ ਚੱਲ ਕੋਈ ਨਾ, ਤੇਰੇ ਲਈ ਬੱਚਾ ਮੈਂ ਕਿਹੜੀ ਕਰੂੰਗੀ। ਸੋ ਕੁਝ ਕੁ ਲੋਕ ਜਾਣਦੇ ਹੋਣਗੇ ਇਸ ਕੌਨਸੈਪਟ, ਜ਼ਿਆਦਾ ਤਾਂ ਜਾਣਦੇ ਨੇ। ਸੋ ਕਹਿੰਦੀ ਕਿ ਤੇਰਾ ਬੱਚਾ ਕੋਈ ਨਾ, ਮੈਂ ਕਿਹੜੀ ਕਰੂੰ। ਉਹ ਚਲੋ ਤਿਆਰ ਹੈਗੀ ਆ ਤੇ ਉਹ ਘਰੇ ਗੱਲ ਗੁਲ ਕਰਦੀ ਆ। ਜਿਹੜੀ ਵੱਡੀ ਭੈਣ ਆ ਉਹਦੇ ਜਿਹੜੇ ਗਾਹਾਂ ਇਨ ਲੋਜ ਨੇ ਸੱਸ ਸਹੁਰਾ ਨੇ ਉਹ ਕਹਿੰਦੇ ਆ ਨਹੀਂ ਬਈ ਆਏ ਨੀ ਤੂੰ ਕਰਨਾ ਹੈਗਾ ਵੀ ਸੋਰੀ ਕਿ ਉਹਦੇ ਬੱਚਾ ਨਹੀਂ ਹੋ ਰਿਹਾ ਉਹ ਚਾਹੇ ਅਡੋਪਟ ਕਰ ਲਵੇ ਕੁਛ ਵੀ ਕਰ ਲਵੇ ਬਟ ਤੂੰ ਬੱਚਾ ਉਹਦਾ ਕੇਰੀ ਕਰੇਂਗੀ ਵੀ ਸਹੀ ਨਹੀਂ ਲੱਗਦਾ ਇਹ ਉਹ। ਚਲੋ ਪਰਿਵਾਰਾਂ ਦੇ ਵਿੱਚ ਕਈ ਹੁੰਦੀਆਂ ਨੇ ਪ੍ਰੋਬਲਮਸ। ਉਹ ਕੁੜੀ ਕਹਿੰਦੀ ਹੈ ਮੇਰੀ ਭੈਣ ਹੈ ਮੇਰੀ ਬੋਡੀ ਹੈ ਮੈਂ ਆਪਦੀ ਸਿਸਟਰ ਦੀ ਹੈਲਪ ਕਰਨੀ ਹੈ ਡਜ਼ਨਟ ਯੂ ਨੋ ਨੋ ਮੈਟਰ ਤੁਹਾਡੀ ਕੀ ਸੋਚ ਹੈ। ਹੁਣ ਉਹ ਨਾ ਨੁੱਕਰ ਕਰ ਰਹੇ ਹੈ ਕਹਿ ਰਹੇ ਕਿ ਨਹੀਂ ਵੀ ਅਸੀਂ ਤਾਂ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਨਾ। ਤੁਹਾਨੂੰ ਪਤਾ ਕੁਝ ਪਰਿਵਾਰ ਕਿਵੇਂ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਇੱਕ ਵੱਡੀ ਸਿਸਟਰ ਆਪਣੀ ਛੋਟੀ ਭੈਣ ਦੀ ਮਦਦ ਕਰਨਾ ਚਾਹੁੰਦੀ ਉਹ ਵੀ ਚਾਹੁੰਦੀ ਯਾਰ ਕਿ ਉਹਦੇ ਬੱਚਾ ਹੋਵੇ। ਜਸਟ ਚਲੋ ਕੋਈ ਹੈਲਥ ਕੰਸਰਨ ਰੀਜ਼ਨਸ ਹੁੰਦੇ ਆ ਵੀ ਅਗਲਾ ਨਹੀਂ ਬੱਚਾ ਪੈਦਾ ਕਰ ਸਕਦਾ। ਪਰ ਤੁਹਾਨੂੰ ਲੱਗਦਾ ਕਿ ਇਨ ਲੋਜ ਦੀ ਆਏ ਸਹਿਮਤੀ ਜ਼ਰੂਰੀ ਹੈ ਜਾਂ ਉਹਨਾਂ ਕੋਲ ਵੀ ਰਾਈਟ ਹੈ ਵੀ ਉਹ ਆਪਣੀ ਸਲਾਹ ਦੇਣ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ। ਥੋੜ੍ਹਾ ਜਿਹਾ ਨਹੀਂ ਕਾਫੀ ਟ੍ਰਿਕੀ ਜਿਹਾ ਸਿਚੁਏਸ਼ਨ ਹੈ ਬਟ ਕੀ ਤੁਹਾਡਾ ਖਿਆਲ ਹੈ? 905-673-3337 905-673-3337 ਆਪਣਾ ਫੋਨ ਨੰਬਰ ਹੈ ਤੇ ਤੁਹਾਡੀਆਂ ਕੁਝ ਇੱਕ ਕਾਲਸ ਤੇ ਤੁਹਾਡੇ ਕੁਝ ਇੱਕ ਓਪੀਨੀਅਨਸ ਜ਼ਰੂਰ ਸੁਣਦੇ ਹਾਂ 905-673-3337 ਤੇ। ਅਗਰ ਤੁਸੀਂ ਬਿਜ਼ਨਸ ਚਲਾਉਣੇ ਹੋ ਤੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ ਤੁਹਾਨੂੰ ਅਸੀਂ ਟੈਕਸ ਐਲ ਅਕਾਊਂਟਿੰਗ ਦਾ ਨੰਬਰ ਦਿੰਦੇ ਹਾਂ ਪੇਰੋਲ HST ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਤੁਹਾਨੂੰ ਕੋਈ ਟੈਨਸ਼ਨ ਹੈ। ਟੈਕਸ ਐਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਦੇ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸ ਐਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਕਲੀਨ, ਓਰਗਨਾਈਜ਼ ਤੇ CRA ਰੈਡੀ ਰੱਖਣ ਦੇ ਵਿੱਚ ਪੂਰੀ ਮਦਦ ਕਰਦੇ ਨੇ। ਅੱਜ ਹੀ ਆਪਣੀ 20-25 ਮਿੰਟ ਦੀ ਬਿਲਕੁਲ ਫ੍ਰੀ ਟੈਕਸ ਪਲੈਨਿੰਗ ਤੁਸੀਂ ਬੁੱਕ ਕਰੋ 647-461-0361 647-461-0361 ਦੇ ਉੱਤੇ ਗੱਲਬਾਤ ਕਰੋ ਟੈਕਸ ਐਲ ਅਕਾਊਂਟਿੰਗ ਦੀ ਟੀਮ ਦੇ ਨਾਲ। ਸੋ ਸਟੂਡੀਓ 'ਚ ਤੁਹਾਡੀ ਸਾਡੀ ਗੱਲਬਾਤ ਹੋਵੇਗੀ। ਨੰਬਰ ਆਪਣਾ ਇੱਕ ਵਾਰ ਫਿਰ ਤੋਂ ਮੈਂ ਸਟੂਡੀਓ ਦਾ ਦੇ ਦਿੰਦਾ ਲਾਈਵ ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਹੈ 905-673-3337 905-673-3337 ਕੀ ਤੁਹਾਡਾ ਖਿਆਲ ਹੈ? ਮੈਨੂੰ ਪਤਾ ਥੋੜ੍ਹਾ ਜਿਹਾ ਸੈਂਸਿਟਿਵ ਵੀ ਟੋਪਿਕ ਹੈ, ਥੋੜ੍ਹਾ ਜਿਹਾ ਕਈਆਂ ਲਈ ਕਨਫਿਊਜ਼ਿੰਗ ਵੀ ਹੋ ਸਕਦਾ ਐਂਡ ਥੋੜ੍ਹੇ ਜਿਹੇ ਯੂਨੀਕ ਵੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਆਪਣੇ ਕਮਿਊਨਿਟੀ 'ਚ ਇਹ ਚੀਜ਼ ਹੁੰਦੀ ਬੜੀ ਘੱਟ ਹੈ। ਮੈਂ ਬਹੁਤ ਲਿਮਿਟਿਡ ਹੀ ਇੱਦਾਂ ਦੀਆਂ ਕੋਈ ਚੀਜ਼ਾਂ ਮੈਨੂੰ ਲੱਗਦਾ ਕਿ ਜ਼ਿੰਦਗੀ 'ਚ ਕਦੇ ਸੁਣੀਆਂ। ਚਲੋ ਹੋਰ ਕਮਿਊਨਿਟੀਜ਼ ਵਿੱਚ ਕਾਫੀ ਹੁੰਦਾ ਬਟ ਆਪਣੇ ਥੋੜ੍ਹਾ ਘੱਟ। 1981 ਹੈਲੋ
2: ਹਾਂਜੀ
0: ਸਤਿ ਸ਼੍ਰੀ ਅਕਾਲ।
2: ਮੈਂ ਵੀ ਰਿਕਮੈਂਡ ਕਰਨਾ ਚਾਹੁੰਦਾ ਉਹਦੀ ਭੈਣ ਥੋੜੀ ਉਹ ਪ੍ਰਭਾ ਜਿਹੜੀ ਉਹਦੇ ਲਈ ਇੰਨਾ ਕੁਛ ਸੈਕਰੀਫਾਈਸ ਕਰਕੇ ਉਹ ਰੈਡੀ ਹੋ ਗਈ ਬੀਬੀ ਦੇਣ ਲਈ। ਪਹਿਲੀ ਗੱਲ ਠੀਕ ਹੈ, ਉਹ ਇੰਨਾ ਦੁੱਖ ਸਹੂਗੀ 8-9 ਮਹੀਨੇ ਹਨਾ, ਲਾਈਕ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ, ਬਹੁਤ ਹਨਾ ਰੱਬਾ ਹਨਾ, ਲਾਈਕ ਉਹ ਜੋ ਉਹਦੀ ਭੈਣ ਲਈ ਹੈਲਪ ਕਰਨੀ ਹੋ ਗਈ। ਰਹੀ ਗੱਲ ਉਹਨਾਂ ਦੇ ਜਿਹੜੇ ਲੋਸ ਦੀ ਪੁਆਇੰਟ ਆਫ ਵਿਊ ਆ, ਉਹਨਾਂ ਦਾ ਪੁਆਇੰਟ ਆਫ ਵਿਊ ਏਦਾਂ ਆ ਵੀ ਕੁਦਰਤ ਵਾਸਤਾ ਬਈ ਕੱਲ ਨੂੰ ਇਹਨਾਂ ਚ ਕੋਈ ਹਨਾ ਲੜਾਈ ਹੋ ਜੀ ਕੁਛ ਹੋਰ ਉਹ ਮਿਹਣਾ ਮਾਰਦੇ, ਕਿਤੇ ਕਦੇ ਡਰਦੇ ਤਾਂ ਹੁੰਦੇ ਹਨਾ ਵੀ ਮਿਹਣਾ ਮਾਰ ਦੂਗੀ, ਫਿਰ ਜਵਾਕ ਨੀ ਹੁੰਦਾ ਸੀ ਮੈਂ ਆਪਣਾ ਆਪ ਹਨਾ ਹੰਢਾ ਕੇ ਮੈਂ ਤੈਨੂੰ ਬੇਬੀ ਲਾਈਕ ਦਿੱਤਾ ਹਨਾ ਜੋ ਵੀ ਆ, ਲੋਕ ਗੱਲੋਂ ਡਰਦੇ ਹੁੰਦੇ ਆ ਜਿਹੜੇ ਲਾਈਕ ਆਪਾਂ ਜੇ ਓਲਡ ਪੀਪਲ ਦੀ ਗੱਲ ਕਰੀਏ ਹਨਾ ਤੇ ਇਹ ਚੀਜ਼ ਦਾ ਫਰਕ ਹੁੰਦਾ। ਬਟ ਜੇ ਉਹ ਰੈਡੀ ਆ ਉਹਦੀ ਲਾਈਕ ਹਨਾ ਦੋਨਾਂ ਚ ਆਪਸ ਫੈਮਿਲੀ ਚ ਸਹਿਮਤੀ ਆ ਲੀਗਲ ਤੌਰ ਤੇ ਵੀ ਕਰ ਸਕਦੇ ਆ, ਜੇ ਅਡੋਪਟ ਕਰੂਗੀ ਉਹ ਵੀ ਕਿਸੇ ਦਾ ਬੇਬੀ ਹੋਊਗਾ ਨਾ ਉਹ ਵਿਚਾਰਾ ਇਹਦੇ ਪੁੱਖੋ ਜਾਣਾ ਲੈ ਕੇ ਹੀ ਉਹਨਾਂ ਨੂੰ ਮਤਲਬ ਮਿਲੂਗਾ ਜਾਂ ਅਡੋਪਟ ਕਰਨਗੇ ਕਿਤੋਂ ਵੀ, ਤੇ ਜੇ ਆਪਦੀ ਭੈਣ ਦੇ ਰਹੀ ਆ ਤਾਂ ਉਦੋਂ ਬੈਟਰ ਤਾਂ ਖੋ ਵੀ ਨੀ ਸਕਦਾ ਕੁਛ। ਰਹੀ ਗੱਲ ਪੇਰੈਂਟਸ ਦੀ, ਉਹ ਡਿਪੈਂਡ ਕਰਦਾ ਉਹ ਲਾਈਕ ਉਹ ਮਨਾ ਸਕਦੇ ਆ ਉਹਦੇ ਪੇਰੈਂਟਸ ਨੂੰ, ਬਟ ਉਹਨਾਂ ਦਾ ਕਮੈਂਟ ਕਰਨਾ ਵੀ ਹਲਕਾ ਜਿਹਾ ਬਣਦਾ ਵਾ, ਕਿਉਂਕਿ ਜੇ ਆਪਾਂ ਉਹਨਾਂ ਦੇ ਆਪਾਂ ਕਿਉਂਕਿ ਜੇ ਅਰੇਂਜ ਮੈਰਿਜ ਹੋਈ ਆ ਆਪਾਂ ਉਹਨਾਂ ਨੂੰ ਪੁੱਛ ਕੇ ਸਾਰਾ ਕੁਛ ਹੀ ਆਪਾਂ ਕੀਤਾ ਵਾ, ਤੇ ਉਹਨਾਂ ਦਾ ਹੱਕ ਬਣਦਾ ਕਿਤੇ ਨਾ ਕਿਤੇ
0: ਜੇ ਬਣਦਾ। ਪਰ ਫਿਰ ਜੇ ਉਹ ਕਹਿ ਰਿਹਾ ਕਿ ਨਹੀਂ ਬਈ ਤੈਨੂੰ ਨਹੀਂ ਐ ਕਰਨਾ ਚਾਹੀਦਾ, ਫਿਰ ਵਿਚਾਰੀ ਕਰੇ ਕੀ?
2: ਉਹਨਾਂ ਨੂੰ ਕੰਸੋਲ ਕਰੇ, ਉਹਨਾਂ ਨੂੰ ਬੋਲੇ ਤਾਂ ਨਾ ਗੱਲ ਗੱਲ ਬਹਿ ਕੇ ਕਰੇ, ਗੱਲ ਨਾਲ ਮਸਲੇ ਬਹੁਤ ਹੱਲ ਹੋ ਜਾਂਦੇ ਆ। ਉਹਨਾਂ ਨੂੰ ਦੱਸੇ ਬਈ ਮੇਰਾ ਆਹ ਪ੍ਰੋਬਲਮ ਆ, ਕਿਉਂਕਿ ਜਿਹੜੇ ਜਿਹੜੀ ਲੇਡੀ ਦੇ ਬੇਬੀ ਨੇ ਨਾ ਹੁੰਦਾ ਉਹ ਇੱਕ ਡਿਪਰੈਸ਼ਨ ਮੂਡ ਚ ਹੁੰਦੀ ਆ, ਉਹ ਉਹੀ ਲੇਡੀ ਸਮਝ ਸਕਦੀ ਹੈ ਜਿਹਦੇ ਉਹ ਬੇਬੀ ਨਹੀਂ ਹੋ ਸਕਦਾ। ਤੇ ਉਹ ਸਭ ਤੋਂ ਵੱਧ ਖੁਸ਼ੀ ਉਹਨੂੰ ਉਹਦੇ ਹੀ ਹੁੰਦੀ ਆ ਜਦੋਂ ਉਹਦਾ ਲਾਈਕ ਉਹਨੂੰ ਬੇਬੀ ਮਿਲ ਜੇ, ਆਪਦੇ ਕੁੱਖੋਂ ਮਿਲ ਜਾਂਦਾ ਬੈਟਰ ਆ, ਇੱਕ ਜ਼ਿੰਦਗੀ ਜਿਉਣ ਦਾ ਬਹਾਨਾ ਮਿਲ ਜਾਂਦਾ। ਜਿਹੜੀ ਕੁੜੀ ਦਾ ਵਿਆਹ ਹੋਣ ਤੋਂ ਜੇ 3 ਸਾਲਾਂ 4 ਸਾਲਾਂ ਬਾਅਦ ਉਹਨੂੰ ਬੇਬੀ ਮਿਲ ਜਾਂਦਾ।
0: ਖਾਸ ਤੌਰ ਤੇ ਸਾਡੀਆਂ ਲੇਡੀਜ਼ ਨੇ, ਤੁਸੀਂ ਵੀ ਜ਼ਰੂਰ ਯਾਰ ਆਪਣਾ ਓਪੀਨੀਅਨ ਦਿਓ, ਕਿਉਂਕਿ ਬੜੀ ਇੱਕ ਫੀਮੇਲਸ ਨਾਲ ਜਦੋਂ ਰਿਲੇਟਡ ਗੱਲਬਾਤ ਹੁੰਦੀ ਹੈ, ਐਂਡ ਇਹ ਵੀ ਇੱਕ ਚੀਜ਼ ਹੈ ਕਿ ਯਾਰ ਵੀ ਚਲੋ ਉਹਦਾ ਸਰੀਰ ਹੈ, ਆਪਾਂ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਹੈ ਕਿ ਮੇਰੀ ਬੋਡੀ ਮੈਂ ਜੋ ਮਰਜ਼ੀ ਕਰਾਂ, ਬਟ ਅਗੇਨ ਆਪਣੇ ਕਲਚਰ ਆਪਣੇ ਕਮਿਊਨਿਟੀ ਦੇ ਵਿੱਚ ਪਰਿਵਾਰਾਂ ਦੀ ਸਹਿਮਤੀ, ਖਾਸ ਤੌਰ ਤੇ ਵਿਆਹ ਹੋ ਜਾਂਦਾ ਤਾਂ ਫਿਰ ਤਾਂ ਹੋਰ ਵੀ ਪਰਿਵਾਰਾਂ ਦੀ ਸਹਿਮਤੀ ਆਪਾਂ ਭਾਲਦੇ ਹਾਂ, ਜਦੋਂ ਉਹ ਨਹੀਂ ਮਿਲਦੀ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਯਾਰ ਪਰੇਸ਼ਾਨੀ ਹੁੰਦੀ ਜ਼ਰੂਰ ਹੈ। ਸੋ ਨੰਬਰ ਹੈ ਆਪਣਾ 905-673-3337। ਕੌਂਕਰੀਟ ਤੁਸੀਂ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਹੇਡ ਪੱਕੀ ਕਰਾਉਣੀ ਹੈ, ਫਰੰਟ ਪੋਰਟ 'ਤੇ ਕੋਈ ਕੌਂਕਰੀਟ ਪਵਾਉਣੀ ਹੈ, ਕੁਲਵਿੰਦਰ ਧਾਲੀਵਾਲ ਭਾਜੀ ਨੂੰ ਕਾਲ ਕਰੋ, ਬਹੁਤ ਹੀ ਐਕਸਪੀਰੀਅੰਸ ਟੀਮ ਹੈ, ਸਾਡਾ ਨਾਮ ਲੈ ਦਿਓ, ਵਧੀਆ ਡਿਸਕਾਊਂਟ ਮਿਲੂ, ਵਧੀਆ ਪ੍ਰਾਈਸ ਮਿਲੂ, ਫ੍ਰੀ ਐਸਟੀਮੇਟ, ਨਵਾਂ ਡਰਾਈਵੇ ਜਾਂ ਕਿਸੇ ਵੀ ਕਿਸਮ ਦੀ ਕੌਂਕਰੀਟ ਇੰਟਰਲੋਕਿੰਗ ਤਾਂ 647-526-2372 ਨੰਬਰ ਹੈ, 647-526-2372 647-526-2372 ਦੇ ਉੱਤੇ ਕਾਲ ਕਰੋ, ਤੇ ਤੁਹਾਡੇ ਲਈ ਕੁਲਵਿੰਦਰ ਧਾਲੀਵਾਲ ਜੀ ਹਾਜ਼ਰ ਨੇ। ਤੁਸੀਂ ਅਗਰ ਕਿਸੇ ਨੇ ਵੀ ਇੰਸ਼ੋਰੈਂਸ ਕਰਾਉਣੀ ਆ, ਆਟੋ, ਹੋਮ, ਕਮਰਸ਼ਲ ਇੰਸ਼ੋਰੈਂਸ, ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ ਕੌਰ, ਤੇ 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ। ਸੋ ਆਟੋ ਹੋਮ ਇੰਸ਼ੋਰੈਂਸ ਲਈ ਰਾਜਵੰਤ ਕੌਰ 647-674-4735 ਰਾਜਵੰਤ ਕੌਰ। ਸੋ ਅੱਜ ਅਸੀਂ ਗੱਲਬਾਤ ਥੋੜ੍ਹੀ ਜਿਹੀ ਇੱਕ ਸੈਂਸਿਟਿਵ ਜਿਹੇ ਇਸ਼ੂ ਬਾਰੇ ਕਰ ਰਹੇ ਹਾਂ। ਦੋ ਭੈਣਾਂ ਨੇ ਤੇ ਇੱਕ ਜਿਹੜੀ ਵੱਡੀ ਸਿਸਟਰ ਹੈ ਉਹ ਆਪਣੀ ਛੋਟੀ ਸਿਸਟਰ ਦੀ ਹੈਲਪ ਕਰਨਾ ਚਾਹੁੰਦੀ ਹੈ। ਛੋਟੀ ਸਿਸਟਰ ਨੇ ਬੜਾ ਟਰਾਈ ਕੀਤਾ ਤੇ ਉਹ ਨਾ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਬੜਾ ਲੰਬਾ ਸਮਾਂ ਟਰਾਈ ਕੀਤਾ, ਤੇ ਜਿਹੜੀ ਵੱਡੀ ਸਿਸਟਰ ਹੈ ਉਹ ਰੱਬ ਦਾ ਰੂਪ ਬਣ ਕੇ ਛੋਟੀ ਨੂੰ ਕਹਿ ਰਹੀ ਹੈ ਕਿ ਕੋਈ ਨਾ ਤੂੰ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਤੇਰੇ ਲਈ ਮੈਂ ਬੇਬੀ ਕੇਰੀ ਕਰੂੰਗੀ, ਕੋਈ ਗੱਲ ਨਹੀਂ, ਫਿਕਰ ਨਾ ਕਰ। ਤੇ ਚਲੋ ਆਪਸ ਵਿੱਚ ਗੱਲਬਾਤ ਕਰਦੀਆਂ ਨੇ ਤੇ ਫੈਸਲਾ ਬਣਾਉਂਦੀਆਂ ਨੇ ਕਿ ਹਾਂ ਵੀ ਉਹ ਕਹਿੰਦੀ ਹੈ ਵੱਡੀ ਕਿ ਮੈਂ ਤੇਰਾ ਬੇਬੀ ਕੇਰੀ ਕਰੂੰ, ਤੇ ਉਹਦੇ ਗਾਹਾਂ ਜਿਹੜੇ ਇਨ ਲੋਜ਼ ਨੇ ਸੱਸ ਸਹੁਰਾ ਨੇ ਉਹ ਮੰਨ ਨਹੀਂ ਰਹੇ, ਉਹ ਕਹਿ ਰਹੇ ਨਹੀਂ ਬਈ ਚੰਗਾ ਨਹੀਂ ਲੱਗਦਾ ਹੈਗਾ ਵੀ ਤੂੰ ਕਿਵੇਂ ਘੇਰੀ ਕਰੇਂਗੀ, ਹੋਰ ਕਿਸ ਤੋਂ ਕਰਾ ਲੈਣਾ, ਯੇ ਵੋ ਕਹਿ ਰਹੀ ਹੈ ਵੀ ਮੇਰੀ ਸਿਸਟਰ ਹੈ ਮੈਂ ਉਹਦੀ ਹੈਲਪ ਕਰਨਾ ਚਾਹੁੰਦੀ ਹੈ, ਵੀ ਤੁਹਾਨੂੰ ਕੀ ਇਤਰਾਜ਼ ਹੈ? ਉਹ ਨਾ ਨੁੱਕਰ ਕਰ ਰਿਹਾ ਵੀ ਨਹੀਂ ਬਈ ਸਾਨੂੰ ਇਹ ਚੀਜ਼ ਠੀਕ ਨਹੀਂ ਲੱਗਦੀ। ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾਵੇ? ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਹਿਮਤੀ ਜ਼ਰੂਰੀ ਹੈ? ਤੁਹਾਨੂੰ ਲੱਗਦਾ ਕਿ ਉਹਨਾਂ ਕੋਲ ਵੀ ਕੁਛ ਬੋਲਣ ਦਾ ਰਾਈਟ ਹੈ? ਤੁਹਾਨੂੰ ਨਹੀਂ ਲੱਗਦਾ ਕਿ ਉਹ ਸਕੇ ਦੇ ਕਹਿਣ ਬਈ ਯਾਰ ਤੇਰੇ ਵਰਗੀ ਤਾਂ ਹੈ ਹੀ ਕੋਈ ਨਹੀਂ ਜਿਹੜੀ ਆਪਣੀ ਭੈਣ ਲਈ ਖੜੀ ਹੈ? ਸੋ ਤੁਹਾਡਾ ਕੀ ਖਿਆਲ ਹੈ ਇਸ ਸਿਚੁਏਸ਼ਨ ਦੇ ਵਿੱਚ? ਪਹਿਲੀ ਗੱਲ ਕੀ ਕਰਨਾ ਚਾਹੀਦਾ ਹੁਣ, ਤੇ ਨਾਲ ਤੁਹਾਨੂੰ ਲੱਗਦਾ ਕਿ ਇਨ ਲੋਜ਼ ਨੂੰ ਕੁਛ ਕਹਿਣਾ ਵੀ ਚਾਹੀਦਾ, ਇੰਟਰਫੀਅਰ ਵੀ ਕਰਨਾ ਚਾਹੀਦਾ? ਨੰਬਰ ਹੈ ਆਪਣਾ 905-673-3337 ਨੰਬਰ ਹੈ ਆਪਣਾ 905-673-3337 905-673-3337 937 ਆਪਣਾ ਫੋਨ ਨੰਬਰ ਹੈ 905-673-3337 ਤੇ ਤੁਹਾਡੀ ਗੱਲਬਾਤ ਸਾਡੇ ਨਾਲ ਹੋ ਰਹੀ ਹੈ। ਜਿਨ੍ਹਾਂ ਨੇ ਕਿਚਨ ਨਵੀਂ ਰੈਡੀ ਕਰਾਉਣੀ ਹੈ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਅਤੇ ਟੀਮ ਨੂੰ ਕਾਲ ਕਰੋ। ਬਹੁਤ ਹੀ ਸੋਹਣੀ ਬੜੀ ਸ਼ਾਨਦਾਰ ਕਿਚਨ ਭਾਜੀ ਹੁਣੇ ਰੈਡੀ ਕਰਕੇ ਦਿੰਦੇ ਨੇ, ਹਾਈ ਕੁਆਲਿਟੀ ਦਾ ਕੰਮ। ਸਾਡੇ ਰੈਫਰੈਂਸ 'ਤੇ ਇੱਕ ਅੰਡਰਮਾਊਂਟ ਡਬਲ ਸਿੰਕ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਿਹਾ। ਜਸਪਾਲ ਭਾਜੀ ਕੋਲ 15 ਸਾਲ ਦਾ ਕਿਚਨ ਕੈਬਨਿਟਰੀ ਦੇ ਕੰਮ 'ਚ ਐਕਸਪੀਰੀਅੰਸ ਹੈ। ਨਵਾਂ ਬਾਰ, ਵੈਨਿਟੀਜ਼, ਕਾਊਂਟਰ ਟੌਪ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ। 416-859-1920 416-859-1920 ਦੇ ਉੱਤੇ ਗੱਲਬਾਤ ਕਰੋ ਤੇ ਤੁਹਾਡੇ ਲਈ ਜਸਪਾਲ ਰਾਏ ਜੀ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-470-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ। 905-798-1478-905-799-1478-1478 ਰੋਇਲ ਆਟੋ ਸੈਂਟਰ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਆਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8800-905-825-8800 ਤੇ ਕਾਲ ਕਰੋ। ਵਾਹ ਬਈ ਵਾਹ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਰਨ ਨਾਲ ਅਤੇ ਜਗਦੀਪ ਦੇ ਨਾਲ ਗੱਲਬਾਤ ਕਰੋ। ਏਰਨ ਮਿਲ ਜ਼ਾਕਿਰਾ 905-828-5800-905-828-5800 ਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। ਤੁਹਾਡੇ ਲਈ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਬਾਈ ਜੀ ਤੇ ਕਰਨ ਸ਼ਰਮਾ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਇੱਕ ਤੁਹਾਨੂੰ ਨਾਲ ਦੀ ਨਾਲ ਮਿਸਟਰ ਸਿੰਘ ਆਪਣੇ ਪੀਜ਼ਾ ਦੀ ਵੀ ਡੀਲ ਦੇ ਦਈਏ, 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ। ਐਂਡ ਡੀਲ ਇਹ ਹੈ ਕਿ 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਤੇ 2 ਲੀਟਰ ਦੀ ਡਰਿੰਕ ਯਾਨੀ ਕਿ ਕੋਕ ਦੀ ਬੋਤਲ ਵੀ ਨਾਲ ਫ੍ਰੀ ਹੈ। ਵਾਹ ਕਿਆ ਬਾਤ ਹੈ, 2 ਪੀਜ਼ੇ, 4 ਟੋਪਿੰਗ, 4 ਡਿਪ, 2 ਲੀਟਰ ਕੋਕ, $40 'ਚ ਯਾਰ ਸਾਰਾ ਕੁਛ। ਇਹਨਾਂ ਦੀਆਂ 30 ਤੋਂ ਵੱਧ ਲੋਕੇਸ਼ਨਸ ਨੇ ਕੈਨੇਡਾ ਵਾਈਡ, ਮੇਰਾ ਤਾਂ ਬਰੈਂਪਟਨ 'ਚ ਘੱਟੋ ਘੱਟ 10-15 ਲੋਕੇਸ਼ਨਾਂ ਨੇ। ਨੰਬਰ ਹੈ 905-500-4000 905-500-4000-4000-4000 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਮਿਸਟਰ ਸਿੰਘ ਪੀਜ਼ਾ ਹਾਜ਼ਰ ਹੈ। ਬਹੁਤ ਸਾਰੇ ਲੋਕ ਨਾ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਖਾਸ ਤੌਰ 'ਤੇ, ਉਹਨਾਂ ਨੂੰ ਇਹ ਹੈ ਕਿ ਅਸੀਂ ਕੋਈ ਡਿਸੀਜਨ ਬਣਾਉਣੀ ਹੈ ਜ਼ਿੰਦਗੀ ਦੀ, ਵੀ ਅਸੀਂ ਆਪ ਬਣਾਉਣੀ ਹੈ, ਸਾਨੂੰ ਨਾ ਕੋਈ ਮਾਂ ਬਾਪ ਦੀ ਸਹਿਮਤੀ ਦੀ ਲੋੜ ਹੈ ਅਤੇ ਨਾ ਕੋਈ ਸਾਨੂੰ ਸਾਡੇ ਜੇ ਵਿਆਹ ਵੂ ਹੋਏ ਨੇ ਅਤੇ ਸਾਡੇ ਸੱਸ ਸਹੁਰੇ ਦੀ ਕੋਈ ਸਹਿਮਤੀ ਦੀ ਲੋੜ ਹੈ। ਤੁਹਾਡਾ ਕੀ ਖਿਆਲ ਹੈ? ਕੋਈ ਵੀ ਡਿਸੀਜਨ ਹੋਵੇ, ਚਾਹੇ ਗੱਲਬਾਤ ਜੇ ਅਸੀਂ ਆਪਾਂ ਹੁਣ ਕਰ ਰਹੇ ਹਾਂ ਕੋਈ ਫੈਮਿਲੀ ਮਾਮਲੇ ਦੀ ਜਾਂ ਕਿਸੇ ਦੀ ਕੋਈ ਜੌਬ ਦੀ, ਕਿਸੇ ਦੀ ਕੋਈ ਕਿਸੇ ਨੇ ਮੂਵ ਹੋਣਾ, ਕਹਿ ਲਓ ਕਿ ਕੈਨੇਡਾ ਛੱਡ ਕੇ ਬੰਦੇ ਨੇ ਅਮੈਰੀਕਾ ਜਾਣਾ, ਚਾਹੇ ਜੋ ਵੀ ਹੈ ਰੀਲੋਕੇਟ ਕਰਨਾ। ਪਹਿਲਾਂ ਹੁੰਦਾ ਸੀ ਕਿ ਪਰਿਵਾਰਾਂ ਦੀ ਆਪਾਂ ਬੜੀ ਇੱਕ ਸਹਿਮਤੀ ਦੇ ਨਾਲ ਹੀ ਕੁਛ ਕਰਦੇ ਸੀ, ਹੁਣ ਅੱਜ ਕੱਲ੍ਹ ਜ਼ਮਾਨਾ ਥੋੜ੍ਹਾ ਇਹ ਬਣ ਗਿਆ ਯਾਰ ਕਿ ਸਾਨੂੰ ਕੋਈ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ, ਜੋ ਅਸੀਂ ਕਰਨਾ ਆਪਾਂ ਯੂਨੋ ਅਸੀਂ ਸਾਡੇ ਆਪਦੇ ਇੱਕ ਡਿਸੀਜਨ ਅਤੇ ਮਾਇੰਡ ਮੁਤਾਬਕ ਕਰਨਾ। ਪਰ ਪਹਿਲਾਂ ਦੇਖੋ ਪਰਿਵਾਰਾਂ ਦੇ ਪਰਿਵਾਰ ਬਹਿੰਦੇ ਸੀ ਬਈ ਸਾਡੀ ਇਹ ਇੱਕ ਸੋਚ ਹੈ ਕਿ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस दे ओह सचमुच ही हकदार हन। तुहाडा अपना वकील वकील ब्रिज मोहन, कॉन्टैक्ट अस एट bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
5: What is the reason?
6: This is the effect of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ
8: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: गीत संगीत देश दुनिया दिया ताजा तरीन जानकारियां ना लबरेज महकां दे सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
2: बिजनेस डे प्रचार ते प्रसार लई संपर्क करो
0: सांझा विरसा दी टीम नू 647-8-93-5-5-2-9-4
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ
4: ਕਿਸੇ ਨੇ ਪੁੱਛਿਆ ਕੁੰਡ ਨੂੰ ਕਿਸੇ ਹੁਸਨ
3: ਦੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
2: 647-706-6640-647-706-6640।
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
4: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 905-459-5533,
4: 905-459-5533 ਤੇ।
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ready for this,
8: par hun tonu car len layi ready karange mortgage the king girish sharma,
9: residential, commercial, refinancing, debt consolidation, second third mortgages, private funds,
8: sab le yaad rakho girish sharma, pre approval hi nahi closing tak denge pura saath, dealing with all banks,
9: call 647-606-8110
8: or visit sharmamortgages.com।
10: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
11: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
10: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
11: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
12: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर।

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
3: Second, third mortgage, home equity, business loan, debt consolidation, refinance, rent to own lay, call karo Devinder Pawar nu 647-988-8731, 647-988-8731.
2: Je nahi hona khajjal khwar, ta call karo
3: Devinder Pawar.
2: Jekar ek var inna tuhadi file vekh ke haan keh ditti, ta apne bha dete, hamesha khare utarde han. License number 10845, independently owned and operated.
4: ਟਰੱਕ ਐਕਸੀਡੈਂਟ 'ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
5: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
4: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਜ਼ ਪਲਾਨ, RRSP, RESP, TFSA, ਕਾਲ ਕਰੋ
5: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।

0: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
1: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। 60 ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਵੱਡੇ ਵੀਰ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929
1: 416-717-2929 ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
5: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਇਸ ਜ਼ਿੰਦਗੀ ਦੇ ਸਫ਼ਰ ਵਿੱਚ ਕਈ ਲੋਕ ਮਿਲੇ, ਕਈਆਂ ਕੋਲੋਂ ਮਿਲੀ ਹਮਦਰਦੀ। ਇਸ ਜ਼ਿੰਦਗੀ ਦੇ ਸਫ਼ਰ ਵਿੱਚ ਕਈ ਲੋਕ ਮਿਲੇ, ਕਈਆਂ ਕੋਲੋਂ ਮਿਲੀ ਹਮਦਰਦੀ। ਕਈ ਬੇਦਰਦ ਮਿਲੇ, ਕਈਆਂ ਨੇ ਸਮਝਿਆ ਮੈਨੂੰ ਆਪਣਾ, ਕਈ ਅਣਜਾਣ ਮਿਲੇ। ਇਸ ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤੇ ਬੇਈਮਾਨ ਮਿਲੇ।

ਹੁਣ ਕਾੜਨੇ 'ਚ ਟਾਵਾਂ ਦੁੱਧ ਹੋਣਾ ਕੱਢਦਾ, ਕਹਿੰਦਾ ਹੁਣ ਕਾੜਨੇ 'ਚ ਟਾਵਾਂ ਟਾਵਾਂ ਹੋਣਾ ਦੁੱਧ ਕੱਢਦਾ, ਹੁਣ ਹੋਣਾ ਬਾਪੂ ਦੇ ਘਨੇੜੇ ਟਾਵਾਂ ਪੋਤਾ ਚੜ੍ਹਦਾ, ਕੱਚੇ ਘਰ ਢਾ ਕੇ ਅਸੀਂ ਪੱਕੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰਦੇ, ਇੱਕ ਦੂਜੇ ਨਾਲ ਭਾਈ ਭੈਣ ਲੜੇ ਹੋਏ ਆ, ਖੋਰੇ ਪਾਰੇ ਇੰਨੇ ਕਾਹਤੋਂ ਚੜ੍ਹੇ ਹੋਏ ਆ, ਭਾਈਆਂ ਨੇ ਭਾਈਆਂ ਕੋਲੋਂ ਪੈਸੇ ਪਾਸੇ ਕਰ ਲਏ, ਭਾਈਆਂ ਨੇ ਭਾਈਆਂ ਕੋਲੋਂ ਪਾਸੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਕਹਿੰਦਾ ਪਹਿਲਾਂ ਵਾਂਗ ਹੁਣ ਨਾ ਕੋਈ ਰਲ ਬਹਿੰਦਾ ਏ, ਸਕੀਰੀ ਵਿੱਚ ਟਾਵਾਂ ਕੋਈ ਜਾ ਕੇ ਰਹਿੰਦਾ ਏ, ਘਰੇ ਸਾਰਿਆਂ ਨੇ ਕਮਰੇ ਵੀ ਵੱਖ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਕਹਿੰਦਾ ਰਾਜ ਬੁਰਜ ਹੈ ਰੱਬ ਹੁਣ ਰਾਖਾ ਸਭ ਦਾ, ਰਾਜ ਬੁਰਜ ਹੈ ਰੱਬ ਹੁਣ ਰਾਖਾ ਸਭ ਦਾ, ਇੱਥੇ ਆਪਣਾ ਹੀ ਕਾਸ ਤੋਂ ਬੇਗਾਨਾ ਲੱਗਦਾ, ਖੋਰੇ ਖੂਨ ਕਾਹਤੋਂ ਲੋਕਾਂ ਨੇ ਸਫੈਦ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀ ਸਿੰਘ ਜੰਜੂਆ, ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਯੂਨੀਅਨ ਫਰਾਈਡੇ, ਸ਼ੁੱਕਰਵਾਰ ਤੋਂ ਪਹਿਲਾਂ ਵਾਲਾ ਦਿਨ 21 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਜੜ੍ਹਾਂ ਦੇ ਵਿੱਚ 7 ਟੈਂਪਰੇਚਰ ਆ, ਫੀਲ ਲਾਈਕ 3 ਕਰਦੇ ਆ, ਠੰਡ ਆ ਥੋੜ੍ਹੀ ਜਿਹੀ, ਬਚ ਬਚਾ ਕੇ ਜਿੰਨਾ ਹੋ ਸਕਦਾ, ਕਿਉਂਕਿ ਕੱਲ੍ਹ ਸ਼ਾਮੀ 6-7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਠੰਡ ਪੈਣੀ ਸਟਾਰਟ ਹੋ ਗਈ ਸੀ। 14 ਟੈਂਪਰੇਚਰ ਦੁਪਹਿਰ ਨੂੰ, ਸ਼ਾਮ ਨੂੰ 16 ਤਾਂ ਰਾਤ ਨੂੰ 12 ਟੈਂਪਰੇਚਰ। 5:47 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:43 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337, ਕੋਈ ਜ਼ਰੂਰੀ ਗੱਲਬਾਤ ਆ, ਕੋਈ ਟ੍ਰੈਫਿਕ ਦੀ ਵਿਘਨ ਦੀ ਕੋਈ ਗੱਲਬਾਤ ਆ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੌਕ ਕੀਤਾ ਹੋਇਆ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕਰ ਲਿਓ। ਜੇ ਕੋਈ ਜ਼ਰੂਰੀ, ਵਾਹਲੇ ਜ਼ਰੂਰੀ ਕੁਐਸਚਨ ਆ, ਜ਼ਰੂਰ ਕਰਿਓ, ਨਹੀਂ ਤਾਂ ਫਿਰ ਅੱਜ ਆਪਾਂ ਲੇਡੀਜ਼ ਨੂੰ, ਭੈਣਾਂ ਨੂੰ ਮੌਕਾ ਦੇਣਾ ਕਾਲ ਕਰਨ ਲਈ, ਵੀ ਮੇਰੀ ਹੱਥ ਜੋੜ ਕੇ ਸੱਚੀ ਬੇਨਤੀ ਆ, ਅੱਜ ਜਿੰਨੇ ਆਪਣੇ ਭੈਣ ਭਰਾ ਨੇ, ਜੇ ਅੱਜ ਤੁਸੀਂ ਥੋੜ੍ਹਾ ਜਿਹਾ ਸੁਣ ਲਓ ਪ੍ਰੋਗਰਾਮ ਨੂੰ ਤਾਂ ਬੜਾ ਹੀ ਵਧੀਆ। ਹਾਂ, ਜੇ ਅਰਜੈਂਟ ਕੋਈ ਜ਼ਰੂਰੀ ਹੋਈ ਗੱਲਬਾਤ ਤੁਹਾਡੇ ਕੋਈ ਲੱਗਦਾ ਵੀ ਕੀ ਖਬਰ ਕੋਈ ਇਹੋ ਜਿਹੀ ਹੈ ਜਿਹੜੀ ਆਪਾਂ ਨੂੰ ਨਹੀਂ ਪਤਾ, ਜਾਂ ਪਤਾ ਵੀ ਹੋਵੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ 905-673-3337 'ਤੇ ਕਰਿਓ। ਅਤੇ ਜਿੰਨੀਆਂ ਅੱਜ ਭੈਣਾਂ ਪ੍ਰੋਗਰਾਮ, ਕੁੜੀਆਂ, ਚਾਚੀਆਂ, ਤਾਈਆਂ, ਮਾਸੀਆਂ, ਜੋ ਵੀ ਰਿਸ਼ਤੇ ਨੇ ਆਪਣੇ ਸਭ ਦੇ ਇੱਕ ਦੂਜੇ ਨਾ, ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਆ, ਤਾਂ ਤੁਹਾਨੂੰ ਅੱਜ ਤੀਆਂ ਦਾ ਮੇਲਾ ਜਿਹੜਾ ਆਪਣੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਬ੍ਰੈਂਪਟਨ ਫੇਅਰ ਗਰਾਊਂਡ 'ਚ ਪਰਸੋਂ ਨੂੰ, ਐਤਵਾਰ ਨੂੰ, ਚੌਥੇ ਨੂੰ ਹੋ ਰਿਹਾ, 24 ਤਰੀਕ ਨੂੰ, 24 ਮਈ ਨੂੰ, 11 ਵਜੇ ਤੋਂ ਲੈ ਕੇ 6 ਵਜੇ ਤੱਕ, 19942 ਹਾਰਟ ਲੇਕ ਰੋਡ, ਕੈਲਡਨ ਦੇ ਵਿੱਚ ਹੋਣਾ ਇਹ, ਮੇਫੀਲਡ ਐਂਡ ਆਪਣਾ 410 ਦਾ ਏਰੀਆ। ਅਤੇ ਤੁਸੀਂ ਮੈਨੂੰ ਜੀ ਨਾਲ ਕਰ ਲਿਓ ਸੰਪਰਕ, 416-671-1996। ਪਰ ਜਿਹੜਾ ਸਟੂਡੀਓ 'ਚ ਅੱਜ ਕਾਲ ਕਰਨਗੀਆਂ ਲੇਡੀਜ਼, ਭੈਣਾਂ, ਲੇਡੀਜ਼, ਕੋਈ ਵੀ ਛੋਟੀ ਕੁੜੀ ਹੋ ਸਕਦੀ ਹੈ, ਬੱਚੀ ਹੋ ਸਕਦੀ ਆ, ਵੱਡੀ ਨੌਜਵਾਨ ਹੋ ਸਕਦੀ ਹੈ, ਬਜ਼ੁਰਗ ਹੋ ਸਕਦੀ ਹੈ, ਮਾਤਾ ਹੋ ਸਕਦੀ ਆ, ਅਤੇ ਉਹਨਾਂ ਉਹ ਮੈਨੂੰ 4 ਡਿਜ਼ਿਟ ਲਾਸਟ ਆਪਣੇ ਲਿਖਾ ਦਿਓ, ਆਪਣਾ ਨਾਮ ਲਿਖਾ ਦਿਓ, ਫਿਰ ਤੁਸੀਂ ਅੱਜ, ਕੱਲ੍ਹ, ਪਰਸੋਂ ਨੂੰ, ਜਿੰਨਾ ਵੀ ਤੁਹਾਡਾ ਟਾਈਮ ਲੱਗੇ, ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, ਤੁਹਾਡੇ ਲਿਸਟ ਦੇ ਉੱਤੇ ਭੇਜੀ ਹੋਊਗੀ, ਤੁਸੀਂ $20 ਦੀ ਟਿਕਟ ਆ, ਪਰ ਅੱਜ ਦੇ ਵਿੱਚ, ਅੱਜ ਜੇ ਤੁਸੀਂ ਕਾਲ ਕਰੋਗੇ ਆ, ਤਾਂ ਤੁਹਾਨੂੰ ਉਹ ਟਿਕਟ $10 ਦੇ ਵਿੱਚ ਮਿਲਣੀ ਆ। ਤੁਸੀਂ ਕਹਿਣਾ ਵੀ ਅਸੀਂ ਰੇਡੀਓ ਸੁਣਿਆ, ਤੁਹਾਨੂੰ $10 ਦੇ ਵਿੱਚ ਟਿਕਟ ਮਿਲ ਜਾਣੀ, ਪਰ

0: ਮੁੜ ਗਏ ਅਤੇ ਪਵਾਰ, ਕਿਉਂਕਿ ਕੱਲ੍ਹ ਮਹਿੰਗਾਈ ਵਧੀ ਆ, ਇਨਫਲੇਸ਼ਨ ਰੇਟ ਵਧਿਆ ਅਤੇ ਪਵਾਰ ਸਾਹਿਬ ਨਾਲ ਆਪਾਂ ਉਹਦੀ ਗੱਲਬਾਤ ਕਰਦੇ ਹਾਂ। ਪਵਾਰ ਸਾਹਿਬ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ
0: ਪਵਾਰ ਸਾਹਿਬ, ਗੁੱਡ ਮਾਰਨਿੰਗ, ਕਿੱਦਾਂ ਸਿਹਤਾਂ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਬਸ ਬੱਲੇ ਬੱਲੇ ਬੱਲੇ ਬੱਲੇ, ਕੱਲ੍ਹ ਜਿਹੜਾ ਰੇਟ ਵਧਿਆ ਇਨਫਲੇਸ਼ਨ ਦਾ, ਕਹਿੰਦੇ 2.8
1: ਯਾਰ, ਫਿਰ ਤੋਂ ਇਹ ਗੱਲਾਂ ਹੇਠ ਕੇ ਪੈ ਗਿਆ, ਵਧੀ ਜਾਣਾ ਘਟੀ
0: ਜਾਣਾ, ਤੁਸੀਂ ਕਰਨ ਕੀ ਆਉਂਦੇ ਫਿਰ? ਇਹੀ ਤਾਂ ਦੱਸਣ ਆਉਣਾ,
1: ਇਹ ਦੱਸਣਾ ਸਾਰਿਆਂ ਨੂੰ ਪਤਾ ਲੱਗੇ ਜਾਂਦਾ ਇਹ 'ਚ ਕਿਹੜੀ,
0: ਕੋਈ ਜ਼ਰੂਰੀ ਨਹੀਂ
1: ਸਵੇਰੇ ਸਵੇਰੇ ਹੋਇਆ ਸੀ,
0: ਨਹੀਂ ਹੋਰ ਹੋਰ ਥੋਤੋਂ ਅਸੀਂ ਕੀ ਹੁਣ ਗੰਢਿਆਂ ਦੇ ਰੇਟ ਪੁੱਛਣੇ ਆ?
1: ਤੁਸੀਂ
0: ਦੇਖੋ ਕੁਐਸਚਨ ਨੂੰ ਪਹਿਲਾਂ ਸੁਣੋ, ਤੁਹਾਡੇ ਤਾਂ ਰਿਲੇਟਡ ਅਸੀਂ ਕੁਐਸਚਨ ਉਹੀ ਤਾਂ ਕਰਨਾ ਆਪਾਂ, ਵੀ ਪਵਾਰ ਸਾਹਿਬ ਕੱਲ ਇਨਫਲੇਸ਼ਨ ਦਾ ਰੇਟ ਵਧਿਆ, ਵੀ ਉਹਦੇ ਨਾਲ ਰਿਲੇਟਡ ਮੋਰਗੇਜ ਦਾ ਕੋਈ ਅਸਰ ਪਊਗਾ ਜਾਂ ਨਹੀਂ ਪਊਗਾ?
1: ਬਿਲਕੁਲ,
0: ਤੁਸੀਂ ਕਹਿ ਦਿੰਦੇ ਇਹੀ ਗੱਲਾਂ ਕਰਨੀਆਂ ਜੀ, ਇਹੀ ਨਹੀਂ ਕਰਨੀਆਂ ਤਾਂ ਹੋਰ ਕਰਨੀਆਂ ਕਿਹੜੀਆਂ? ਮੈਨੂੰ ਦੱਸੋ,
1: ਚੱਲ ਹੁਣ ਤੈਨੂੰ ਜਵਾਬ ਦੇ ਦਿੰਦਾ ਇੱਕ।
0: ਹਾਂਜੀ,
1: ਇਹਦੇ ਵਿੱਚ ਇਹ ਹੈ ਕਿ ਜਿੱਦਾਂ ਜਿੱਦਾਂ ਮਹਿੰਗਾਈ ਵੱਧ ਰਹੀ ਹੈ, ਜਿਹੜਾ ਜਿਹੜਾ ਇਨਫਲੇਸ਼ਨ ਰੇਟ ਬਦਲਾ ਹੈ, ਉਹਦੇ ਨਾਲ ਮੋਰਗੇਜ ਰੇਟ ਅੱਜ ਨਹੀਂ ਫਰਕ ਪਿਆ, ਪਰ ਆਉਣ ਵਾਲੀ ਜਿਹੜੀ ਬੈਂਕ ਆਫ ਇੰਡੀਆ ਦੀ ਮੀਟਿੰਗ ਵਿੱਚ ਫਰਕ ਜ਼ਰੂਰ
0: ਪਊਗਾ,
1: ਕਿਉਂਕਿ ਜਿਹੜੇ ਫਿਕਸ ਰੇਟ ਹੈ ਆਲਰੇਡੀ ਵੱਧ ਚੁੱਕੇ ਆ। ਫਿਕਸ ਰੇਟ ਬੈਂਕਾਂ ਦੇ ਆਪਣੇ ਹੁੰਦੇ ਆ, ਬੈਂਕ ਆਪਣਾ 10-20 ਸੈਂਟ ਐਨੀ ਟਾਈਮ ਵਧਾ ਸਕਦੀ ਜਦੋਂ ਵੀ, ਕਿਉਂਕਿ ਫਿਕਸ ਰੇਟ ਜਿਹੜੇ ਹੁਣ ਆਲਰੇਡੀ ਵੱਧ ਚੁੱਕੇ ਆ। ਈਵਨ ਜਿਹੜੇ ਆਲਟਰਨੇਟਿਵ ਲੈਂਡਰ ਆ, ਉਹਨਾਂ ਨੇ ਵੀ ਆਪਣੇ ਰੇਟ ਥੋੜੇ ਵਧਾ ਦਿੱਤੇ ਹੋਏ ਆ। ਜਿਹੜੇ ਗੈਸ ਪ੍ਰਾਈਸ ਜਦੋਂ ਆਪ ਜਾਂਦੀ ਹੈ, ਉਹਦਾ ਵੀ ਅਸਰ ਜਿਹੜਾ ਮੋਰਗੇਜ ਦੀ ਅਸਰ ਪੈਣਾ ਪੈਣਾ ਹੈਗਾ ਆ
0: ਜਾਂਦਾ।
1: ਤੇ ਇਸ ਕਰਕੇ ਮੈਂ ਅੱਗੇ ਵੀ ਇਹ ਗੱਲ ਕਹਿੰਦਾ ਹੋਣਾ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਏਡਾ ਵਧੀਆ ਨਹੀਂ ਹੈਗਾ ਜੀ, ਆਪਾਂ ਸੱਚ ਪੁੱਛੋ ਤਾਂ। ਕਿੰਨੀ ਪਾਵਰ ਆਫ ਸੇਲ ਕਰ ਰਿਹਾ ਇਸ ਵੇਲੇ ਓਨਲੀ ਓਨਲੀ ਬ੍ਰਾਂਪਟਨ ਦੇ ਵਿੱਚ, ਕਿ ਜਿਹੜੇ ਕਿ ਇੱਕ ਅੱਜ ਤੱਕ ਇੰਨੇ ਪਾਵਰ ਆਫ ਸੇਲ ਅਸੀਂ ਕਰ ਰਹੇ ਲਿਖੇ, ਹਰ ਇੱਕ ਸਟੇਟ ਦੇ ਉੱਤੇ 4-5 ਘਰ ਪਾਵਰ ਆਫ ਸੇਲ ਦੇ ਲੱਗੇ ਹੋਏ ਆ। ਇਸ ਕਰਕੇ ਜਦੋਂ ਵੀ ਕੋਈ ਵੀ ਪੈਂਟ ਪਰਾ ਕਿਸੇ ਵੀ ਤਰ੍ਹਾਂ ਦੀ ਕੋਈ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੁੰਦਾ, ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਤੇ ਬਾਕੀ ਇਹ ਹੈ ਕਿ ਹਰਜੀਤ ਸਿੰਘ ਨੇ ਕਹਿਣਾ ਰਹਿਣਾ ਕਿ ਹੁਣ ਸਾਡੇ ਰੇਟ ਘਟਣਗੇ, ਕਦੋਂ ਘਟਣਗੇ? ਪਰ ਇਹ ਹੈ ਕਿ ਗੱਲ ਜਿਹੜੀ ਘਟਣ ਵਧਣ ਦੀ ਨਹੀਂ, ਗੱਲ ਇੰਪੈਕਟ ਹੁੰਦਾ ਕਿ ਸਾਰੀ ਮਾਰਕੀਟ ਕਿੱਧਰ ਨੂੰ ਚੱਲ ਰਹੀ ਹੈ ਇਸ ਵੇਲੇ। ਉਹਦੇ ਵਿੱਚ ਜੋਬ ਵੈਰੀਗੇਸ਼ਨ, ਜੋਬ ਕੈਲਕੂਲੇਸ਼ਨ ਵੀ ਹੋਣੀ ਹੈ ਸਾਡੀ, ਕਿ ਜੋਬ ਕਿੰਨੀ ਲਾਸ ਹੋ ਰਹੀ ਹੈ, ਕਿੰਨੀ ਨਵੀਂ ਚੱਲ ਰਹੀ ਹੈ, ਉਹਦੇ ਵਿੱਚ ਇਨਫਲੇਸ਼ਨ ਰੇਟ ਦਾ ਵੀ ਆਉਣਾ ਆ, ਉਹਦੇ ਚ ਗੈਸ ਪ੍ਰਾਈਸਾਂ ਦਾ ਇਫੈਕਟ ਵੀ ਆਉਣਾ। ਹੋਰ ਦੱਸੋ ਜੀ।
0: ਨਹੀਂ ਹੁਣ ਜਿਹੜਾ ਅਗਲਾ ਰੇਟ ਆ ਵਧਾਉਣਾ ਜਾਂ ਘਟਾਉਣਾ, ਉਹ ਇਸੇ ਮਹੀਨੇ ਦੀ ਜੂਨ ਦੇ ਪਹਿਲੇ ਹਫ਼ਤੇ ਸ਼ਾਇਦ, ਮੈਂ ਰੋਕਣਾ ਵਾ
1: ਜੂਨ ਦੇ ਵਿੱਚ
0: 6-7 ਤਰੀਕ ਆ, ਸ਼ਾਇਦ 7 ਤਰੀਕ। ਤੇ ਜੇ 3 ਦੇ ਨੇੜੇ ਚੱਲ ਜਾਂਦੀ ਹੈ ਜਾਂ 3 ਤੋਂ ਉੱਪਰ ਚੱਲ ਜਾਂਦੀ ਹੈ, ਫਿਰ ਵਧਾਉਣ ਦੇ ਚਾਂਸ ਹੈਗੇ ਆ ਬੈਂਕ ਆਫ ਕੈਨੇਡਾ ਦਾ ਰੇਟ, ਹਨਾ?
1: ਭਾਜੀ ਇਸ ਵੇਲੇ 4.45 ਦੇ ਰੇਟ ਆ, ਹੋ ਸਕਦਾ ਕਿ ਅਗਲੇ ਦੀ 25 ਸੈਂਟ ਰੇਟ ਹੋਰ ਵਧਾ ਦੇਣ।
0: ਹਾਂ, ਜਦੇ ਘਟਾਉਂਦੇ ਸੀ ਜਦ 10-15 ਡਾਲਰ ਦਾ ਫਰਕ ਪੈਂਦਾ ਸੀ, ਹੁਣ ਜਦ ਵਧਾਉਣਾ ਤੇ 50 ਤੇ ਲੈ ਜਾਣੀ ਨਾ ਸੋਈ।
1: ਤੇ ਜੇ ਭਾਈ ਉਹਦਾ ਉਹਨਾਂ ਨੇ ਮਾਰਕੀਟ ਦੇ ਹਿਸਾਬ ਨਾਲ, ਜਿਹੜਾ ਹੁਣ ਪਿੱਛੇ ਨਹੀਂ 2 ਵਾਰੀ ਵਧਾਇਆ ਉਹਨਾਂ ਨੇ, ਉਹਨਾਂ ਨੇ ਹੋਲਡ ਹੀ ਕੀਤਾ ਹੋਇਆ ਹੈ। ਠੀਕ ਹੈ ਜੀ, ਕਿ ਜਦੋਂ ਜੇ ਮਾਰਕੀਟ ਸਥਿਤੀ ਸਥਿਰ ਨਹੀਂ ਹੁੰਦੀ ਹੈਗੀ, ਉਹਨਾਂ ਚਿਰ ਕੁਛ ਨੀ ਹੋਗਾ, ਕਿਉਂਕਿ ਹੁਣ ਇਸ ਵੇਲੇ ਪ੍ਰੋਬਲਮ ਵੱਡੀ ਆ ਰਹੀ ਹੈ ਅਪਰੇਜ਼ਲ ਦੀ। ਜਿੰਨੇ ਜਿੰਨੇ ਦੇ ਘਰ ਲੋਕਾਂ ਨੇ ਖਰੀਦੇ ਹੋਏ ਭੈਣ ਭਰਾਵਾਂ ਨੇ, ਉਨੇ ਦੇ ਘਰ ਇਸ ਵੇਲੇ ਅਪਰੇਜ਼ਲ ਦੀ ਆ ਰਹੀ ਹੈ, ਕਿ ਬਹੁਤ ਸਾਰੇ ਭੈਣ ਭਰਾ ਦੀਆਂ ਮੋਰਗੀਆਂ ਇਸ ਵੇਲੇ ਮਿਲੀਅਨ ਡਾਲਰ ਤੋਂ ਉੱਪਰ ਦੀਆਂ ਆ।
0: ਬਿਲਕੁਲ 100%,
1: ਜੇ ਆਪਾਂ ਉਹਨਾਂ ਨੂੰ ਕਹੀਏ ਰੀਫਾਈਨਾਂਸ ਕਰਕੇ ਘੱਟ ਰੇਟ ਤੇ ਲੈ ਜਾਈਏ, ਪਰ ਅਪਰੇਜ਼ਲ ਨੀ ਉੱਥੇ ਆ ਰਹੀ, ਉੱਥੇ ਕੀ ਕਰ ਸਕਦੇ ਆ? ਅਪਰੇਜ਼ਲ ਵਾਲੇ ਬੰਦਿਆਂ ਨੂੰ ਵੀ ਨਾਲ ਕੰਪੈਰੀਬਲ ਚਾਹੀਦੇ ਆ, ਐਂਟਰਪ੍ਰਾਈਜ਼ਾਂ ਘੱਟ ਗਈਆਂ ਅੱਗੇ ਨੂੰ, ਬ੍ਰੇਕ ਘਰਾਂ ਦੀਆਂ ਪ੍ਰਾਈਸਾਂ ਘੱਟ ਗਈਆਂ ਅੱਗੇ ਨੂੰ, ਕਿਉਂਕਿ ਜਿਹੜੇ ਘਰ 22-23 ਦੇ ਜਾਂ 21-22 ਖਰੀਦੇ ਸੀਗੇ, ਉਹਨਾਂ ਦੀਆਂ ਪ੍ਰਾਈਸਾਂ ਬਹੁਤ ਥੱਲੇ ਗਈਆਂ।
0: ਪਰ ਇਹਦੇ ਚ ਲੋਕਾਂ ਦਾ ਕੀ ਕਸੂਰ ਆ?
1: ਮੈਂ ਕਿਸੇ ਦਾ ਕਸੂਰ ਕਹਿੰਦਾ ਨੀ ਜੀ, ਹੁਣ ਮਾਰਕੀਟ ਹੈ, ਮਾਰਕੀਟ ਦਾ ਟ੍ਰੈਂਡ ਹੈ, ਕਿਧਰ ਨੂੰ ਚੱਲ ਪਿਆ ਉਧਰ ਨੂੰ ਚੱਲ ਪੈਣਾ।
0: ਸਰਕਾਰ ਬਾਹ ਫੜਨੀ ਚਾਹੀਦੀ ਹੈ ਸਰਕਾਰ ਨੂੰ,
1: ਬਿਲਕੁਲ ਚਾਹੀਦੀ ਹੈ। ਜੇ ਤੁਸੀਂ ਜੇ ਰੌਲਾ ਪਾਓਗੇ ਤਾਂ ਹੀ ਲੋਕ ਜੋ ਫੜਨਗੇ ਸਰਕਾਰਾਂ ਵਾਂ।
0: ਤੁਸੀਂ ਪਾਉਣੇ ਨੀ ਦਿੰਦੇ,
1: ਕਿਉਂ ਨੀ ਪਾਉਣ ਦਿੰਦੇ? ਤੁਸੀਂ ਪਾਉਣ ਵਾਲਾ, ਤੁਸੀਂ ਜਦੋਂ ਐਡ ਲੈਣੀ ਹੁੰਦੀ ਉਦੋਂ ਸਰਕਾਰਾਂ ਦੀ ਝੱਟ ਲੈ ਲੈਂਦੀ ਆ, ਤੇ ਜਦੋਂ ਰੌਲਾ ਪਾਉਣ ਦੀ ਵਾਰੀ ਹੁੰਦੀ ਉਦੋਂ ਤੁਸੀਂ ਰੌਲਾ ਨੀ ਪਾਉਂਦੇ।
0: ਇਹ ਵੀ ਗੱਲ,
1: ਉਦੋਂ ਐਡ ਤੁਹਾਨੂੰ ਕਿੱਦਾਂ ਮਿਲ ਜਾਂਦੀ ਹੈ ਇਹ ਦੱਸੋ ਮੈਨੂੰ।
0: ਜਦ ਤਾਂ ਉਹ ਕਹਿੰਦੇ ਅਸੀਂ ਆਹ ਵਧੀਆ ਕੰਮ ਕਰਤਾ, ਚੱਕੋ ਇੰਨੇ

0: ਐਡ ਹੈ 10,000 ਡਾਲਰ, 50,000 ਡਾਲਰ, ਹੁਣ ਕੋਈ
1: ਹੁਣ
0: ਸੁਣਦਾ ਹੀ
1: ਕਰੋ ਗੱਲ, ਹੁਣ ਕਰੋ ਗੱਲ ਜਾ ਕੇ, ਹੁਣ ਕਿਉਂ ਨਹੀਂ ਕਰਦੇ ਤੁਸੀਂ?
0: ਸੁਣਦਾ ਹੀ
1: ਮਤਲਬ ਇਸ
0: ਕਿਉਂ?
1: ਵੇਲੇ ਤਾਂ ਮੈਜੋਰਿਟੀ ਹੈ ਸਰਕਾਰ ਨਾਲੇ ਤੁਹਾਡੀ,
0: ਸੱਚੀ ਗੱਲ। ਹਾਂ, ਆ ਜਿਹੜੇ ਭਗਤ ਨੇ ਚਮਚੇ ਦੇ, ਹੁਣ ਨਿਕਲਦੇ।
1: ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਹੈਗਾ, ਮੈਂ ਤੁਹਾਨੂੰ ਕਹਿ ਰਿਹਾ।
0: ਨਹੀਂ, ਮੈਂ ਤਾਂ ਆਪ ਉਹਨਾਂ 'ਚ ਹਾਂ, ਮੈਂ ਵੀ ਤਾਂ ਫਿਰ ਮੂਹਰੇ ਹੀ ਹੋਊਂ।
1: ਨਹੀਂ, ਤੁਸੀਂ ਉਹਨਾਂ 'ਚੋਂ ਨਹੀਂ ਨਾ ਹੈਗੇ। ਅੱਜ ਆਪਾਂ ਨੂੰ ਟਾਈਮ ਉਸ ਤੋਂ ਆ ਜਾਵੇ, ਸੱਦਾ ਦੀ ਸਰਕਾਰ ਨੇ ਸਾਨੂੰ ਡਿਨਰ ਦੇ ਲਿਆ, ਲੰਚ ਦੇ ਦਿੱਤਾ, ਫਿਰ ਛੱਡ ਚੱਲ ਜਾਈਏ ਤੁਹਾਡੇ, ਉਹ ਤਾਂ ਗੱਲ ਨਹੀਂ ਕਰੀ ਦੀ ਹੈ।
0: ਸੱਚੀ ਗੱਲ, ਰੋਟੀਆਂ ਖਾ ਕੇ ਮੁੜਿਆਂ ਦੇ, ਗਰਮ ਗਰਮ ਨਾਨ ਲਿਆਇਓ ਬਈ। 647-988-87-31-31 ਦੇ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ, ਕਿਸੇ ਦੀ ਮੋਰਗੇਜ ਨਹੀਂ ਹੁੰਦੀ, ਮੋਰਗੇਜ ਕਰਾ ਦੇਣਗੇ ਪਵਾਰ ਸਾਹਿਬ, ਠੀਕ ਹੈ ਨਾ?
1: ਬਾਕੀ ਇਹ ਹੈ ਕਿ ਦੇਖੋ, ਜਿਹੜਾ ਰੇਟ ਹੈ ਵਾਧੇ ਕਰ ਰਹੇ ਨੇ, ਪਰ ਇਸ ਵੇਲੇ ਜਿਹੜੀ ਮਾਰਕੀਟ ਚੱਲਦੀ ਹੈ ਉਹ ਬਾਇਰਸ ਮਾਰਕੀਟ ਹੈਗੀ ਹੈ। ਬਾਇਰਸ ਮਾਰਕੀਟ ਮੈਂ ਤਾਂ ਕਹਿ ਰਿਹਾ ਕਿ ਇਸ ਵੇਲੇ, ਪਰ ਹਾਲ ਦੀ ਘੜੀ ਦੀ ਹੱਲ, ਕੱਲ ਦੀ ਗੱਲ ਮੇਰੀ ਕਿਸੇ ਨਾਲ ਹੋ ਰਹੀ ਸੀ, ਕਿਸੇ ਨੇ ਘਰ 849 ਦਾ ਲਿਸਟ ਕੀਤਾ ਸੈਮੀ, ਤੇ ਉਹ 915 ਦਾ ਵਿਕਿਆ ਜਾ। ਹਾਲੇ ਵੀ ਮਾਰਕੀਟ ਦੇ ਵਿੱਚ ਜਿਹੜੀਆਂ ਆ ਆਫਰ ਆ ਰਹੀਆਂ, ਠੀਕ ਹੈ? ਇਹਦੇ ਕਰਕੇ ਇਹ ਹੈ ਕਿ ਜਿਹੜੀ ਮਾਰਕੀਟ ਹੈ ਇਸ ਵੇਲੇ, ਜੇ ਆਪਾਂ ਆਫਰਾਂ ਪਾ ਕੇ ਕਰ ਲਵਾਂਗੇ, ਫਿਰ ਮਾਰਕੀਟ ਕਰਨ ਲਈ ਪੈਸਾ ਉੱਥੇ ਉੱਪਰੀ ਹੋਣੀਆਂ ਜਾਣੀਆਂ, ਜਿੰਨਾ ਲੱਗੀ ਮਾਰਕੀਟ ਦੇ ਵਿੱਚ, ਉਸ ਹਿਸਾਬ ਨਾਲ ਘਰ ਆਪਾਂ ਖਰੀਦਦੇ, ਫਿਰ ਆਪਣਾ ਘਰ ਠੀਕ ਪ੍ਰਾਈਸ ਤੇ ਸਾਨੂੰ ਮਿਲ ਸਕਦਾ। ਕਿਉਂ ਬਾਹਰ ਮਾਰਕੀਟ ਮੈਂ ਤਾਂ ਕਹਿ ਰਿਹਾ, ਜਿਹੜੇ ਫਸਟ ਟਾਈਮ ਹੋਮ ਬਾਹਰ ਹੈ ਇਸ ਵੇਲੇ, ਉਹਨਾਂ ਲਈ ਵਧੀਆ ਸੁਨਹਿਰੀ ਮੌਕਾ ਹੈਗਾ ਆ, ਉਹ ਘਰ ਬਾਰ ਖਰੀਦ ਸਕਦੇ ਹੈ। ਬਾਕੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਤੁਸੀਂ ਮੈਨੂੰ ਕਾਲ ਕਰਕੇ ਐਨੀ ਟਾਈਮ ਗੱਲਬਾਤ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਹੈ ਘਰ 'ਤੇ, ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ, ਚਾਹੇ ਬੈਂਕ ਤੋਂ ਬਣਵਾ ਲਓ, ਚਾਹੇ ਬੀ ਲੈਂਡਰ ਤੋਂ ਬਣਾ ਲਓ, ਚਾਹੇ ਪ੍ਰਾਈਵੇਟ ਬਣਾ ਲਓ। ਕਿਉਂ ਜਦੋਂ ਤੇ ਜਿੰਨੀ ਆਪਾਂ ਯੂਜ਼ ਕਰਾਂਗੇ ਉਦੋਂ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਇੰਟਰਸਟ ਨਹੀਂ ਪੈਂਦਾ, ਕਿਉਂਕਿ ਇੱਕ ਵਾਰੀ ਬਣ ਗਈ ਬਣੀ ਰਹਿਣੀ ਹੈ। ਔਖੇ ਟਾਈਮ ਦੇ ਵਿੱਚ ਐਮਰਜੈਂਸੀ ਦੇ ਸਾਡੇ ਬਹੁਤ ਕੰਮ ਆਉਂਦੀ ਹੈ, ਸਾਡੇ ਕੋਲ ਆਪਣਾ ਪੈਸਾ ਪਿਆ, ਜਦੋਂ ਤੇ ਜਿੰਨਾ ਉਹਨੂੰ ਯੂਜ਼ ਕਰਾਂਗੇ ਉਦੋਂ ਉੱਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਮਿਲਦਾ ਜੀ। ਓਪਨ ਲੋਨ ਆ ਕਿ ਬਹੁਤ ਸਾਰੇ ਭੈਣ ਆਉਂਦੇ, ਕੱਲ੍ਹ ਆਉਂਦੇ, ਸਾਡੇ ਕੋਲ ਜੋਬ ਨਹੀਂ ਹੈ ਕਿ ਸਾਡਾ ਕ੍ਰੈਡਿਟ ਸਕੋਰ ਬਹੁਤ ਲੋ ਆ, ਬਿਲਕੁਲ ਜੀ, ਲਾਈਨ ਆਫ ਕ੍ਰੈਡਿਟ ਤੁਹਾਨੂੰ ਇਕੁਇਟੀ ਬੇਸਡ ਲੈਂਡਿੰਗ ਦੇ ਆਧਾਰ ਤੇ ਮਿਲਣੀ ਹੈ, ਤੇ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰਕੇ ਵੀ ਗੱਲਬਾਤ ਕਰ ਸਕਦੇ ਹੋ ਜੀ। 6477-988-8731, 647-988-8731। ਬਹੁਤ ਬਹੁਤ ਧੰਨਵਾਦ ਜੀ।
0: 647-988-87-31, ਥੈਂਕ ਯੂ ਸੋ ਮਚ, ਜੁੜਦੇ ਆ, ਥੈਂਕ ਯੂ,
1: ਧੰਨਵਾਦ।
0: ਬਿਲਕੁਲ ਜੀ, ਜੰਗ ਸਟੀਲ ਫੋਰਡ ਵਾਲਿਆਂ ਦੇ ਚੱਲ ਜਾਇਓ, ਗੱਡੀ ਲੈ ਆਇਓ, ਤੇਲ ਦਾ ਪੁੱਛ ਲਿਓ ਰੇਟ, ਤੇਲ ਦਾ ਰੇਟ ਤਾਂ ਪੰਪਾਂ 'ਤੇ ਹੋਣਾ ਹੈ ਨਾ। ਹਾਂ, ਕਿਸ਼ਤਾਂ ਦਾ ਰੇਟ ਪੁੱਛ ਲਿਓ ਜੇ ਸੌਖਾ ਕੰਮ ਆ। F-150 ਲੈਣਾ, ਪਿੱਕਾ ਲੈਣਾ, 0% ਡਾਊਨ ਪੇਮੈਂਟ 'ਤੇ, $125 ਵੀਕਲੀ ਕਿਸ਼ਤ ਆ, ਲੀਜ਼ 'ਤੇ ਬਣੂਗੀ। ਬਨੀਤ ਜੀ GM ਨੇ ਉੱਥੇ, ਜਨਰਲ ਮੈਨੇਜਰ 416-704-4940 'ਤੇ ਸੰਪਰਕ ਕਰ ਲਓ। ਮੈਨੂੰ ਇੰਡੀਆ ਨਾ ਮੇਰੀ ਕਾਲ ਨਹੀਂ ਲੱਗ ਰਹੀ, ਮੈਂ ਉਹ ਲਾਉਣ ਦੀ ਟਰਾਈ ਕਰਦਾ ਸੀ ਅਤੇ ਲੱਗ ਤਾਂ ਗਈ ਆ, ਅਤੇ ਜੇ ਬਿੱਲ ਜਾਈ ਜਾਂਦੀ ਹੈ। ਬਿਲਕੁਲ ਜੀ, ਅਤੇ ਤੁਸੀਂ ਫਿਰ ਦਾਣਾ ਮੰਡੀ ਸੁਪਰ ਮਾਰਕੀਟ ਦੇ ਵੀ ਜਾ ਕੇ ਆਇਓ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਸਾਡੇ ਉੱਥੋਂ ਤੁਸੀਂ ਗਰੋਸਰੀ ਕਰਨੀ ਹੈ ਕਿਸੇ ਪ੍ਰਕਾਰ ਦੀ ਵੀ, ਅਤੇ ਉਹ ਕਹਿੰਦੇ ਨੇ ਵੀ ਕਿਸੇ ਪ੍ਰਕਾਰ ਦੀ ਗਰੋਸਰੀ ਕਰਨੀ ਆ, ਅਤੇ ਉਹ ਵੀ ਤੁਸੀਂ ਸਾਡੇ ਆ ਜਾਓ, ਫਿਰ ਤੁਹਾਨੂੰ ਵਧੀਆ ਵਧੀਆ ਰੇਟ ਲਾਏ ਹੋਏ ਨੇ ਕਹਿੰਦੇ ਉੱਥੇ ਅਸੀਂ, ਐਨ ਟੌਪ ਦੇ ਦਾਣਾ ਮੰਡੀ ਵਾਲਿਆਂ ਦੇ, 1729 ਕੁਈਨ ਸਟਰੀਟ ਬਰੈਂਪਟਨ ਦੇ ਵਿੱਚ ਨੇ, ਅਤੇ ਉੱਥੋਂ ਫਿਰ ਕਹਿੰਦੇ ਤੁਸੀਂ ਟੌਪ ਦੀ ਗਰੋਸਰੀ ਕਰ ਲਿਓ, ਅਤੇ ਫਿਰ ਭਾਈ ਵਧੀਆ ਵਧੀਆ ਕੀ ਹੋਜੂ, ਕੀ ਹੋਜੂ, ਸੇਵਿੰਗ ਹੋਊ, ਹੋਰ ਕੀ ਹੋਊ, ਫਿਰ ਮੋਰਗੇਜ 'ਚ ਪੈਸੇ ਪੈ ਜਾਣਗੇ। 905-286-9952, 905-286-9952 'ਤੇ ਚੱਲ ਜਾਓ, ਬੈਠ ਕੇ ਤੁਸੀਂ ਖਾ ਵੀ ਲਿਓ ਉੱਥੇ, ਕਿਉਂਕਿ ਅੰਦਰੇ ਰੈਸਟੋਰੈਂਟ ਵੀ ਬਣਿਆ ਹੋਇਆ, ਤੁਸੀਂ ਕੇਟਰਿੰਗ ਕਰਾਉਣੀ ਆ ਅਤੇ ਉਹ ਵੀ ਤੁਸੀਂ ਉੱਥੋਂ ਕਰਾ ਸਕਦੇ ਹੋ, ਅਤੇ ਨਾਲ ਦੀ ਨਾਲ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ 905-286-9952 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ। ਕਾਫੀ ਸਾਰੀਆਂ ਖਬਰਾਂ ਨੇ ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ, ਅਤੇ ਇੱਧਰੋਂ ਚੱਕੋ, ਅੱਛਾ ਇੱਦਾਂ ਹੋ ਗਿਆ, ਵੈਰੀ ਗੁੱਡ। ਚਲੋ ਪਰਮਿੰਦਰ ਜੀ ਹੁਣੇ ਆਪਣੇ ਨਾਲ ਜੁੜ ਗਏ। ਕਿਸੇ ਨੇ ਹੈਗਾ ਕਿਸੇ ਭੈਣਾਂ ਦਾ, ਕਿਸੇ ਦਾ ਲੇਡੀਜ਼ ਦਾ ਪ੍ਰੋਗਰਾਮ ਵੀ, ਆਪਾਂ ਟਿਕਟਾਂ ਲੈਣੀਆਂ ਤੀਆਂ ਦੇ ਮੇਲੇ ਦੀਆਂ? ਮੈਨੂੰ ਲੱਗਦਾ ਨਹੀਂ ਤੁਸੀਂ ਹੁਣ ਆਉਣਾ ਨਹੀਂ ਹੁਣ ਅੱਜ ਤੁਸੀਂ ਕਹਿਣਾ ਰਹਿਣ ਤੋਂ ਛੱਡੋ ਪਰੇ ਵੀ ਸਾਨੂੰ ਕੋਈ ਕਹੇ ਨਾ। ਨਹੀਂ, ਜੇ ਤੁਹਾਡਾ ਮਨ ਕਰਦਾ ਜਾਣ ਦਾ ਤਾਂ ਠੀਕ ਆ, ਅਤੇ ਦੱਸ ਦਿਓ ਮੈਨੂੰ, ਅਤੇ ਫਿਰ ਭਾਈ ਆਪਾਂ ਟਿਕਟਾਂ ਇੱਥੇ ਤੁਹਾਨੂੰ $10 ਦੀ ਕਰ ਲਵਾਂਗੇ। ਅੱਧ ਰੇਟ ਇਹ ਆ ਗਿਆ, ਅੱਧ ਰੇਟ 'ਚ ਹੈ ਨਾ, ਕੋਈ ਜ਼ਿਆਦਾ ਨਹੀਂ। ਜੇ ਨਹੀਂ ਅੱਧ ਰੇਟ 'ਚ ਵੀ ਲੈਣਾ ਮੇਰੇ ਤੋਂ ਹੀ ਲੈਣਾ, ਮੈਂ ਭਾਈ ਮੈਂ ਹਾਜ਼ਰ ਹਾਂ, ਫਿਰ ਮੈਨੂੰ ਦੱਸ ਦਿਓ, ਮੈਨੂੰ ਮੈਸੇਜ ਫਿਰ ਤਾਂ ਪਾ ਦਿਓ, ਚਾਹੇ ਕੋਈ ਚੱਕਰ ਨਹੀਂ ਗਾ, ਡੋਂਟ ਵਰੀ, ਜਿੰਨੇ ਜਾਣੇ ਹੋਣਗੇ ਠੀਕ ਆ। ਰਾਈਟ, ਚਲੋ ਇੱਕ ਕਾਲ ਲੈ ਲਈਏ ਪਹਿਲਾਂ, 6843। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ ਰੰਜਨ ਸਾਹਿਬ, ਤੁਹਾਨੂੰ ਤੁਹਾਡੇ ਦਾ ਬਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੋ।
2: ਕਿਹੜਾ ਕੁਐਸਚਨ ਪੁੱਛੀਏ ਹੁਣ ਤੁਸੀਂ? ਭਗਵੰਤ ਮਾਨ ਵੀ ਨਹੀਂ ਵੀ ਚੁਟਕਲਾ ਸੁਣਾ ਦੋਗੇ? ਖਬਰਾਂ ਹੀ ਸੁਣਾ ਦਿਓ, ਖਬਰਾਂ ਹੀ, ਖਬਰਾਂ ਹੀ ਸਵੇਰੇ ਸਵੇਰੇ, ਫਿਰ ਕਾਹਨੂੰ ਹੁਣ ਛੇੜਨੀ ਆ ਗੱਲ ਕੋਈ?
0: ਚਲੋ
2: ਖਬਰਾਂ ਸੁਣਾ ਦਿਓ ਤੇ ਹਾਜ਼ਰੀ ਹਾਜ਼ਰੀ ਲਵਾ ਦਈਏ, ਮੈਂ ਬਾਅਦ ਚ ਟਾਈਮ ਨਹੀਂ ਰਹਿੰਦਾ ਫਿਰ
0: ਜੀ। ਠੀਕ ਹੈ,
2: ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਚਲੋ ਆਪਣੇ ਨਾਲ ਪਰਮਜੀਤ ਸਿੰਘ ਦੁਆਬਾ ਜੁੜ ਚੁੱਕੇ ਆ, ਉਹਨਾਂ ਤੋਂ ਪਹਿਲਾਂ ਫਿਰ ਮੈਂ ਇੱਕ ਦੋ ਬੋਲ ਗੀਤ ਦੇ ਲਾਉਣੇ ਚਾਹੁੰਦਾ, ਸਿਰਫ ਦੋ ਬੋਲ, ਹੋਲਡ ਰੱਖਿਓ ਮਾੜਾ ਜਿਹਾ।

0: ਬਿਲਕੁਲ ਜੀ, ਕਿੱਥੇ ਬੋਲਿਆ ਖਤਰੇ ਦਾ ਘੁੱਗੂ, ਆਪਾਂ ਗੱਲਬਾਤ ਕਰਦੇ ਹਾਂ, ਪਹਿਲਾਂ ਪਰਮਿੰਦਰ ਨੂੰ ਜੀ ਐਂ ਕਰ ਲਈਏ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਨੰਗਾ ਜੀ ਆਇਆਂ ਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਗੱਲ ਸਾਹਿਬ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਨਾਲ ਸਰਦਾਰ ਪਰਮਜੀਤ ਸਿੰਘ ਦੁਆਬਾ ਵੀ ਜੁੜੇ ਹੋਏ ਆ। ਪਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਲੰਘਾ ਜੀ ਆਇਆਂ ਨੂੰ ਸਵਾਗਤ ਆ ਸਾਂਝਾ ਵਰਸਾ ਤੁਹਾਡਾ। ਮੈਂ ਗੀਤ ਦੇ ਦੋ ਬੋਲ ਲਾਏ ਆ, ਕਹਿੰਦੇ ਖਤਰੇ ਦਾ ਘੁੱਗੂ ਬੋਲ ਗਿਆ। ਇਹ ਪੰਜਾਬ ਚ ਖਤਰੇ ਦਾ ਘੁੱਗੂ ਇਹੋ ਜਿਹੀ ਕੀ ਘੰਟੀ ਬੁਲਾ ਦੀ ਤੁਸੀਂ?
1: ਘੰਟੀ ਖਤਰੇ ਦੇ ਘੁੱਗੂ ਬਹੁਤ ਨੀ ਬੋਲੇ, ਮਾੜੇ ਮਾੜੇ ਬੋਲੇ ਸੀ, ਸੈੱਟ ਹੋ ਗਏ।
0: ਸ਼ੁਰੂ ਤਾਂ ਹੋ ਗਏ,
1: ਸ਼ੁਰੂ ਹੋਏ ਸੀ, ਪਰ ਨਾਲ ਦੀ ਨਾਲ ਸੈਟਿੰਗ ਹੋ ਗਈ। ਜਲਦੀ ਤੋਂ ਜਲਦੀ ਪੰਜਾਬੀ ਛੇਤੀ ਸੈੱਟ ਕਰ ਲਈ।
0: ਕਿੰਨੇ ਕੁ ਦਿਨ ਦੀ ਸੈਟਿੰਗ ਹੋ ਗਈ? ਹੁਣ ਸਰੋਤਿਆਂ ਨੇ ਕਿਹੜਾ ਸੈਟਿੰਗਾਂ ਦੀਆਂ ਗੱਲਾਂ ਕਰੀ ਜਾਂਦੇ, ਗੱਲ ਹੈ ਕੀ ਵਿੱਚੋਂ? ਗੱਲ ਇਹ ਆ ਵੀ ਸਰਦਾਰ ਪਰਮਜੀਤ ਸਿੰਘ ਦੁਆਬਾ ਜੀ ਪੈਟਰੋਲ ਪੰਪ ਯੂਨੀਅਨ ਦੇ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ, ਤੇ ਇਹਨਾਂ ਨੇ ਇੱਕ ਸੀਐਮ ਮਾਨ ਸਾਹਿਬ ਨੂੰ ਪੱਤਰ ਲਿਖਿਆ, ਲੈਟਰ ਲਿਖਿਆ ਵੀ ਪੰਜਾਬ ਦੇ ਪੰਪਾਂ ਦੇ ਉੱਪਰ, ਪੈਟਰੋਲ ਪੰਪਾਂ 'ਤੇ ਜਾਂ ਡੀਜ਼ਲ ਪੰਪਾਂ 'ਤੇ ਲਾ ਲਓ, ਵੀ ਤੇਲ ਮੁੱਕ ਗਿਆ, ਵੀ ਖਤਮ ਹੋ ਗਿਆ ਕੁਛ ਪੰਪਾਂ 'ਤੇ, ਕਿਉਂਕਿ ਪੰਪ ਇਸ ਟਾਈਮ ਉਹ ਕਲੋਜ਼ ਹੋ ਚੁੱਕੇ ਆ, ਵੀ ਉਹਨਾਂ 'ਤੇ ਭਾਈ ਤੇਲ ਭੇਜਿਆ ਜਾਵੇ, ਸਾਡੇ ਕੋਲ ਸਟੋਕ ਹੈ ਨਹੀਂ। ਪਰਮਜੀਤ ਸਿੰਘ ਜੀ, ਇਹ ਦੱਸੋ ਵੀ ਇਸ ਟਾਈਮ ਤੁਸੀਂ ਲੈਟਰ ਦੇ ਵਿੱਚ ਕੀ ਲਿਖਿਆ ਅਤੇ ਕੀ ਮਸਲਾ ਹੱਲ ਹੋਇਆ ਹੁਣ ਤੱਕ ਤੁਹਾਡਾ? ਤੇਲ ਦੀ ਸੰਕਟ ਸਾਰੇ ਦੁਨੀਆਂ 'ਤੇ ਆ ਇਸ ਟਾਈਮ, ਪਰ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ।
1: ਦੇਖੋ ਜੀ, ਸਾਰੇ ਵਰਲਡ ਚ ਸੰਕਟ ਹੈ, ਟਰੰਪ ਸਾਹਿਬ ਨੇ ਪਾਇਆ ਹੈ ਤੁਹਾਡੇ ਲਾਗੇ, ਗੁਆਂਢੀਆਂ ਨੇ,
0: ਕੋਈ ਸ਼ੱਕ ਨਹੀਂ।
1: ਉਹਦੇ ਨਾਲ ਤੁਹਾਡੇ ਕੋਲ ਤੇਲ ਮਹਿੰਗੇ ਹੋ ਗਏ, ਡਬਲ ਟ੍ਰਿਪਲ ਰੇਟ ਹੋ ਗਏ, ਪਰ ਸਾਡੇ ਇੰਡੀਆ ਚ ਸਟੈਂਡ ਬਾਈ ਰਹੇ, ਸਟੈਂਡ ਬਾਈ ਰਹਿਣ ਕਰਕੇ ਸਾਡੇ ਕ੍ਰਾਈਸਿਸ ਆਇਆ, ਤੇ ਕੰਪਨੀਆਂ ਨੇ ਸਪਲਾਈ ਥੋੜੀ ਬਹੁਤੀ ਘੱਟ ਕੀਤੀ, ਕਿ ਜਦੋਂ ਕਰੂਡ ਆਇਲ ਦਾ ਰੇਟ ਮਹਿੰਗਾ ਹੋ ਗਿਆ, ਪਰ ਉਹ ਪੁਰਾਣੇ ਰੇਟ ਤੇ ਗੌਰਮੈਂਟ ਨੇ ਮਜਬੂਰ ਕੀਤਾ ਉਹਨਾਂ ਨੂੰ ਵੇਚਣ ਲਈ।
0: ਹਾਂਜੀ,
1: ਇਸ ਕਰਕੇ ਕੁਛ ਕੰਪਨੀਆਂ ਨੇ, ਇੱਕ ਦੋ ਕੰਪਨੀਆਂ ਵਿੱਚੋਂ ਤਿੰਨ ਕੰਪਨੀਆਂ ਸਾਡੇ ਸਰਕਾਰੀ ਨੇ, ਤੇ ਦੋ ਤਿੰਨ ਪ੍ਰਾਈਵੇਟ ਨੇ, ਤੇ ਪ੍ਰਾਈਵੇਟ ਨੇ ਵੀ ਆਪਣੀ ਸੇਲ ਘਟਾ ਤੀ, ਤੇ ਗੌਰਮੈਂਟ ਦੀ ਵੀ ਇੱਕ ਕੰਪਨੀ ਨੇ ਜ਼ਿਆਦਾ ਘਟਾ ਤੀ, ਇੱਕ ਨੇ ਥੋੜੀ ਘੱਟ ਘਟਾਈ, ਇੱਕ ਠੀਕ ਦੇ ਰਹੀ ਸੀ। ਇਸ ਕਰਕੇ ਥੋੜਾ ਜਿਹਾ ਕ੍ਰਾਈਸਿਸ ਹੋ ਗਿਆ, ਪਲੱਸ ਪਹਿਲਾਂ ਕੰਪਨੀਆਂ ਆਧਾਰ ਤੇ ਦਿੰਦੀਆਂ ਸੀ, ਤੇ ਹੁਣ ਜਦੋਂ ਬਿਲਕੁਲ ਨਗਦ ਤੇ ਕਰ ਦਿੱਤਾ, ਤੇ ਕੁਛ ਪੰਪਾਂ ਕੋਲ ਪੈਸੇ ਹੈ ਨੀ, ਜਿਹੜੇ ਲੋਕੀ ਆਧਾਰ ਲਗਾਏ ਸੀ ਉਹਨਾਂ ਦਿੱਤੇ 5-10%, ਉਹ ਪੰਪ ਡਰਾਈ ਨੇ ਜਿਹਨਾਂ ਕੋਲ ਪੈਸੇ ਹੈ, ਤੇ ਜਿਹਨਾਂ ਨੇ ਪੈਸੇ ਭੇਜੇ ਵੀ ਸੀ ਉਹ ਵੀ ਉਹਨਾਂ ਨੇ ਸੇਲ ਘੱਟ ਕਰਤੀ, ਇਸ ਕਰਕੇ ਥੋੜਾ ਜਿਹਾ ਕ੍ਰਾਈਸਿਸ ਆਇਆ। ਡਰਾਈ ਆਊਟ ਹੋਇਆ ਤੇ ਅਸੀਂ ਚੀਫ ਸੈਕਟਰੀ ਪੰਜਾਬ ਨੂੰ ਚਿੱਠੀ ਲਿਖੀ, ਤੇ ਉੱਥੇ ਉਹਨਾਂ ਨੇ ਮੀਟਿੰਗ ਬੁਲਾ ਕੇ ਉਹਦਾ ਹੱਲ ਕੱਢ ਦਿੱਤਾ, ਖਤਰੇ ਦਾ ਘੁੱਗੂ ਬੋਲਣ ਲੱਗਾ ਸੀ ਪਰ ਉਹਨਾਂ ਨੇ ਛੇਤੀ ਕਾਬੂ ਕਰ ਲਿਆ, ਤੇ ਕੰਪਨੀਆਂ ਨੂੰ ਬੁਲਾ ਕੇ ਸਾਰੇ ਡੀਸੀ ਨਾਲ ਮੀਟਿੰਗ ਕਰਕੇ, ਤੇ ਕੱਲ ਦੀ ਉਹਨਾਂ ਨੇ ਹੁਣ ਸਪਲਾਈ ਜਿਹੜੀ ਆ ਉਹ ਨਿਰੰਤਰ ਜਾਰੀ ਕਰ ਦਿੱਤੀ ਆ, ਡੀਪੂ ਰਾਤ ਲੇਟ ਤੱਕ ਖੋਲ ਕੇ ਵੀ ਸਪਲਾਈਆਂ ਭੇਜੀਆਂ ਨੇ, ਤੇ ਉਮੀਦ ਕਰ ਰਹੇ ਕਿ ਇੱਕ ਦੋ ਦਿਨਾਂ ਵਿੱਚ ਸਾਰਾ ਕੁਛ ਮਸਲਾ ਜਿਹੜਾ ਵਾ ਸਪਲਾਈ।
0: ਸਰਦਾਰ ਸਾਹਿਬ, ਕਿੰਨੇ ਕੁ ਦਿਨ ਮਸਲਾ ਹੱਲ ਰਹੂਗਾ ਇਹ, ਕਿੰਨੇ ਕੁ ਦਿਨ? ਕੋਈ ਜਿਵੇਂ ਹੁਣ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ, ਉਹਨਾਂ ਨੇ ਤਾਂ ਕਹਿਤਾ ਵੀ ਭਾਈ ਯਾਤਰਾ ਬੰਦ ਕਰ ਦਿਓ, ਗੱਡੀਆਂ ਨਾ ਚਲਾਓ, ਕਾਰਪੂਲ ਕਰ ਲਓ, ਇਹ ਨਾ ਕਰੋ, ਵੋ ਨਾ ਕਰੋ। ਮੋਦੀ ਸਾਹਿਬ ਆਪ ਤਾਂ ਤੁਰੇ ਫਿਰਦੇ ਵਿਦੇਸ਼ਾਂ ਦੇ ਵਿੱਚ, ਪਰ ਭਾਰਤ ਨੂੰ ਇਸ ਟਾਈਮ ਸੰਕਟ ਦੇ ਖਤਰੇ 'ਚ ਖੜਾ ਕੀਤਾ ਹੋਇਆ, ਬਿਆਨਬਾਜ਼ੀ ਆਪਦਾ ਟਰਾਫੀਆਂ ਵੰਡਦੇ ਫਿਰਦੇ ਉੱਥੇ।
1: ਤੁਹਾਡੀ ਗੱਲ ਠੀਕ ਹੈ ਜੀ, ਲੀਡਰਾਂ ਨੇ ਟਰਾਫੀਆਂ ਵੰਡਣੀਆਂ ਹੁੰਦੀਆਂ, ਉਹ ਵੀ ਵੰਡਣੀਆਂ ਜ਼ਰੂਰੀ ਆ, ਕੁਛ ਸਮਝੌਤੇ ਵੀ ਕਰਨੇ ਹੁੰਦੇ ਨੇ, ਪਰ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਨਾ ਉਹ ਇੱਕ ਬੜੀ ਢੰਗ ਨਾਲ ਕਹੀ ਸੀ ਪਰ ਉਲਟ ਹੋ ਗਈ, ਜਿੱਦਾਂ ਹਰ ਗੱਲ ਦੇ ਇੰਡੀਅਨ ਦੋ ਨੰਬਰ ਦੋ ਲਫ਼ਜ਼ ਕੱਢ ਲੈਂਦੇ ਨੇ ਉਹਦੇ ਮਤਲਬ। ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਡੇ ਕੋਲ ਤੇਲ ਦੇ ਖੂਹ ਹੈ ਨਹੀਂ, ਤੇ ਸਾਨੂੰ ਡਾਲਰਾਂ ਚ ਅਮੈਰੀਕਨ ਡਾਲਰਾਂ ਚ ਤੇਲ ਮਿਲਦਾ,
0: ਬਿਲਕੁਲ,
1: ਤੇ ਅਮੈਰੀਕਨ ਡਾਲਰ ਜਿਹੜਾ ਅੱਗੇ 60 ਰੁਪਏ ਦਾ ਸੀ ਹੁਣ 95-96 ਰੁਪਏ ਦਾ ਇੰਡੀਆ ਦੀ ਕੀਮਤ ਹੋ ਗਈ
0: 100%।
1: ਤੇ ਸਾਡੇ ਕੋਲ ਇਹ ਪੈਸੇ ਬਹੁਤ ਲੱਗਦੇ ਨੇ ਤੇ ਕੰਪਨੀਆਂ ਘਾਟੇ ਚ ਵੇਚ ਰਹੀਆਂ, ਇਸ ਲਈ ਬਚਤ ਕਰੋ ਤਾਂ ਕਿ ਅਸੀਂ ਆਪਣੇ ਡਾਲਰ ਬਚਾ ਸਕੀਏ, ਤਾਂ ਆਉਣ ਵਾਲੇ ਸਮੇਂ ਭਿਆਨਕ ਸਮੇਂ ਤੋਂ ਬਚ ਸਕੀਏ। ਪਰ ਲੋਕਾਂ ਨੇ ਇਹ ਸਮਝ ਲਿਆ ਪਤਾ ਨੀ ਸਾਨੂੰ ਤੇਲ ਨੀ ਮਿਲਣਾ, ਪਰ ਤੇਲ ਦੀ ਇੰਡੀਆ ਚ ਤਾਂ ਕੋਈ ਕਮੀ ਨੀ, ਜੇ ਹੋਰ ਵੀ ਰਸਤੇ ਤੋਂ 20% ਘਟਿਆ ਸੀ ਤਾਂ ਉਹਨਾਂ ਨੇ ਸੱਜੇ ਖੱਬੇ ਘਾਟੇ ਤੋਂ ਅਰੇਂਜਮੈਂਟ ਕੀਤਾ ਹੋਇਆ। ਅੱਜ ਦੀ ਤਰੀਕ ਚ ਗੌਰਮੈਂਟ ਦੇ ਕੋਲ 60 ਦਿਨਾਂ ਦਾ ਸਟਾਕ ਅਵੇਲੇਬਲ ਨਿਰੰਤਰ ਆ ਰਿਹਾ ਸੱਜੇ ਖੱਬੇ।
0: 60 ਦਿਨ ਦਾ, 60 ਦਿਨ ਤੋਂ ਬਾਅਦ ਕੀ ਹੋਊ ਫਿਰ? ਫਿਰ ਤਾਂ ਔਖਾ ਹੀ ਆ, ਗਾਹਾਂ 60 ਦਿਨ ਹੋਰ ਵਧੀ ਜਾਣਗੇ।
1: ਨਹੀਂ, ਨਾਲ ਦੀ ਨਾਲ ਆ ਵੀ ਰਿਹਾ ਇੰਡੀਆ ਚ, ਕੋਈ ਗੱਲ ਨੀ। ਦੇਖੋ ਜੀ, ਗੱਲ ਮੰਨ ਕੇ ਚੱਲੋ ਕਿ ਜੇਕਰ ਵਰਲਡ ਦੀ ਆਬਾਦੀ 800 ਕਰੋੜ ਆ, ਇੰਡੀਆ ਦੀ 150 ਕਰੋੜ ਆ, ਤੇ ਇੰਡੀਆ ਗੌਰਮੈਂਟ ਨੇ ਉਸ ਹਿਸਾਬ ਨਾਲ ਸਾਰਿਆਂ ਦੇਸ਼ਾਂ ਤੇ ਸਮਝੌਤੇ ਕੀਤੇ ਨੇ, ਇੱਧਰੋਂ ਵੀ ਲੈਣਾ ਹੋ ਤੇ ਜਿੱਧਰੋਂ ਬੰਦ ਹੋ ਜਾਏ ਦੂਜੇ ਬੰਨੇ ਸ਼ੁਰੂ ਕਰ ਦਿੰਦੇ ਨੇ, ਪਰ ਤੇਲ ਅਜੇ ਤੱਕ ਜੋ ਮੈਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਤੇਲ ਇੰਡੀਆ ਗੌਰਮੈਂਟ ਕੋਲ ਹੈਗਾ ਤੇ ਆਈ ਜਾਂਦਾ। ਰੇਟ ਕਰਕੇ ਥੋੜਾ ਜਿਹਾ ਉਹ ਘੁੱਟਦੇ ਸੀ, ਉਹਨੂੰ ਥੋੜਾ ਜਿਹਾ ਉਹਨਾਂ ਗੌਰਮੈਂਟ ਨੇ ਖਿਲਾ ਦਿੱਤਾ ਵੀ ਖੋਲੋ, ਇਹਨੂੰ ਐਡਜਸਟ ਕਰਾਂਗੇ ਹੌਲੀ ਹੌਲੀ, ਸਮੇਂ ਹੋ ਸਕਦਾ ਰੇਟ ਥੋੜੇ ਥੋੜੇ ਵਧਣ, ਪਰ ਤੁਹਾਡੇ ਜਿੰਨੇ ਨਹੀਂ ਵਧਣਗੇ ਥੋੜੇ ਘੱਟ ਵਧਣਗੇ, ਤੇ ਗੌਰਮੈਂਟ ਸਪਲਾਈ ਕਰਦੀ ਰਹੇਗੀ, ਉਮੀਦ ਇਹੀ ਕਰਕੇ।
0: ਬਿਲਕੁਲ ਜੀ, ਪਰਮਿੰਦਰ ਜੀ ਕੁਛ ਕਹਿਣਾ ਚਾਹੁੰਦੇ?
1: ਪਰਮਜੀਤ ਜੀ, ਕੁਝ ਪੈਟਰੋਲ ਪੰਪਾਂ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਨਾਰਮਲ ਤੇਲ, ਜਿਹੜੇ ਗਾਹਕ ਆਉਂਦੇ ਨੇ, ਨਾਰਮਲ ਤੇਲ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਪ੍ਰੀਮੀਅਮ ਤੇਲ ਲੈਣ ਲਈ ਮਜਬੂਰ ਕੀਤਾ ਜਾਂਦਾ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਵਾਂ ਕਿ ਜਿਹੜਾ ਨਾਰਮਲ ਤੇਲ ਹੁੰਦਾ ਪ੍ਰੀਮੀਅਮ ਤੇਲ, ਉਹਦੇ ਤੋਂ 2-3 ਰੁਪਈਏ ਮਹਿੰਗਾ ਹੁੰਦਾ। ਸੋ ਇਹ ਸਮੱਸਿਆ ਵੀ ਆ ਰਹੀ ਆ। ਔਰ ਨਾਲ ਦੀ ਨਾਲ ਦੂਜਾ ਸਵਾਲ ਵੀ ਨਾਲੇ ਲੈ ਲਓ, ਕਿਉਂਕਿ ਸਮਾਂ ਆਪਣੇ ਕੋਲ ਘੱਟ ਆ, ਕਿ ਝੋਨੇ ਦੀ ਬਿਜਾਈ ਸਿਰ ਤੇ ਆ, ਢੋਲ ਚੁੱਕੀ ਫਿਰਦੇ ਨੇ ਜੱਟ ਜ਼ਿਮੀਂਦਾਰ, ਇਸ ਟਾਈਮ ਰੌਣਕਾਂ ਲੱਗੀਆਂ ਹੋਈਆਂ ਨੇ, ਤੁਸੀਂ ਜਿੰਨਾ ਮਰਜ਼ੀ ਭਰੋਸਾ ਦੇ ਦਿਓ, ਪਰ ਪੰਪਾਂ ਦੀਆਂ ਤਸਵੀਰਾਂ ਹੋਰ ਕੁਝ ਕਹਿ ਰਹੀਆਂ ਨੇ। ਦੌੜ ਲੱਗੀ ਹੋਈ ਆ, ਸਿਖਰ ਦੁਪਹਿਰੇ ਗਰਮੀ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸੋ ਦੋ ਗੱਲਾਂ ਨੂੰ ਲੈ ਕੇ ਤੁਸੀਂ ਜਵਾਬ ਦਿਓ, ਇੱਕ ਤਾਂ ਪ੍ਰੀਮੀਅਮ ਤੇਲ ਵੇਚਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ, ਨਾਲ ਦੀ ਨਾਲ ਝੋਨੇ ਦੀ ਬਿਜਾਈ ਜਿਹੜੀ ਹੋਣੀ ਆ ਉਹਦੇ ਲਈ ਤੇਲ ਦੇ ਸਟਾਕ ਦੀ ਕੀ ਇਸ ਟਾਈਮ ਪੋਜੀਸ਼ਨ ਆ ਜੀ?
2: ਦੇਖੋ, ਜਿਹੜਾ ਤੁਸੀਂ ਕੁਐਸਚਨ ਕੀਤਾ ਸਹੀ ਕੀਤਾ, ਅਸੀਂ ਪ੍ਰੀਮੀਅਮ ਤੇਲ ਦੀ ਵੀ ਚੀਫ ਸੈਕਟਰੀ ਸਾਹਿਬ ਨੂੰ ਲੈਟਰ 'ਚ ਲਿਖਿਆ ਕਿ ਅਸੀਂ ਕਿਸੇ ਨੂੰ ਧੱਕੇ ਨਾਲ, ਤੁਸੀਂ 2 ਰੁਪਏ ਕਹਿ ਰਹੇ ਇੰਡੀਆ ਦੇ ਵਿੱਚ 10 ਰੁਪਏ ਲੀਟਰ ਮਹਿੰਗਾ ਪ੍ਰੀਮੀਅਮ ਤੇਲ ਜਿਹੜਾ ਨਾਰਮਲ ਨਾਲ, ਤੇ ਇਸ ਕਰਕੇ ਜੇ ਅਸੀਂ ਕਿਸੇ ਨੂੰ ਧੱਕੇ ਨਾਲ ਪਾਉਂਦੇ ਤਾਂ ਪੰਪਾਂ 'ਤੇ ਲੜਾਈਆਂ ਝਗੜੇ ਹੁੰਦੇ ਨੇ, ਇਸ ਕਰਕੇ ਉਹ ਵੀ ਕੋਪੜੇ ਰੋਕਿਆ ਜਾਵੇ ਕਿ ਧੱਕੇ ਨਾਲ ਨਾ ਦਿੱਤਾ ਜਾਵੇ, ਉਹ ਵੀ ਉਹਨਾਂ ਨੇ ਪ੍ਰਬੰਧ ਕਰ ਦਿੱਤੇ ਨੇ ਕੰਪਨੀ ਅਫਸਰ ਸਾਰੇ ਵੀ, ਕਿਸੇ ਵੀ ਪੰਪ 'ਤੇ ਧੱਕੇ ਦੇ ਨਾਲ ਪ੍ਰੀਮੀਅਮ ਤੇਲ ਨਹੀਂ ਦੇਣਾ, ਜੇਕਰ ਦਿਓਗੇ ਤਾਂ ਸੈਂਸ਼ਲ ਕਮੋਡਿਟੀ ਐਕਟ ਦੇ ਤਹਿਤ ਐਕਸ਼ਨ ਲਿਆ ਜਾਵੇਗਾ। ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਆ, ਮੈਂ ਵੀ ਕਿਸਾਨ ਹਾਂ, ਤੇ ਅਸੀਂ ਕਿਸਾਨਾਂ ਨੂੰ ਸਾਡੇ ਦੇਵਤਾ ਨੇ, ਉਹ ਹੀ ਸਾਡੇ ਗਾਹਕ ਨੇ। ਅਸੀਂ ਇਸੇ ਕਰਕੇ ਚੀਫ ਸੈਕਟਰੀ ਸਾਹਿਬ ਨੂੰ ਦੇਖ ਕੇ ਕਿ ਹੁਣ ਮੱਕੀ ਦੀ ਕਟਾਈ 10 ਦਿਨਾਂ ਤੱਕ ਸ਼ੁਰੂ ਆ, ਤੇ 15-20 ਦਿਨਾਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋ ਜਾਏਗੀ, ਬਿਜਾਈ ਸ਼ੁਰੂ ਜਿਹਨੂੰ ਕਹਿੰਦੇ ਆ। ਇਸੇ ਕਰਕੇ ਅਸੀਂ ਲੈਟਰ ਪਾਈ ਆ ਕਿ ਜਿਹੜੀ ਇਹ ਸ਼ੋਰਟੇਜ ਜਿਹੜੀ ਆ ਕ੍ਰੀਏਟ ਹੋਈ ਆ, ਇਹਨੂੰ ਸਾਂਭਿਆ ਜਾਵੇ ਤਾਂ ਕਿ ਜ਼ਿਮੀਂਦਾਰਾਂ ਨੂੰ ਪ੍ਰੋਪਰ ਤੇਲ ਮਿਲ ਸਕੇ। ਔਰ ਉਹਨਾਂ ਨੇ ਹੁਣ ਕਰ ਲਿਆ, ਜਿਹੜਾ HPC ਦੀ ਜਿਹੜੀ ਪ੍ਰੋਬਲਮ ਸੀ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਦੀ, ਕੱਲ ਉਹਨਾਂ ਨੇ ਬਠਿੰਡਾ ਟਰਮੀਨਲ ਔਰ ਸੰਗਰੂਰ ਟਰਮੀਨਲ ਰਾਤ ਹਨੇਰੇ ਤੱਕ ਖੋਲਿਆ, ਔਰ ਸਵੇਰੇ ਵੀ ਅੱਜ ਜਲਦੀ ਖੋਲ ਕੇ ਸਪਲਾਈਆਂ ਦੇਣ ਦੀ ਕੋਸ਼ਿਸ਼ ਕਰ ਰਹੇ, ਲਗਾਤਾਰ ਕੱਢ ਰਹੇ ਨੇ ਸਪਲਾਈਆਂ, ਡੀਪੋ ਦਾ ਸਮਾਂ ਵੀ ਵਧਾਇਆ। ਉਮੀਦ ਕਰਦੇ 2-3 ਦਿਨਾਂ 'ਚ ਸਮੱਸਿਆ ਹੱਲ ਹੋ ਜਾਏਗੀ ਔਰ ਜ਼ਿਮੀਂਦਾਰਾਂ ਨੂੰ ਕੋਈ ਵੀ ਸਮੱਸਿਆ ਨਹੀਂ
0: ਆਉਣੀ ਜੀ। ਜਿਹੜੇ ਕਿਸਾਨਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਹੋਈਆਂ ਸੀ ਨਾ, ਜਿਵੇਂ ਸਾਡੇ ਏਰੀਏ ਦੇ ਵਿੱਚ ਲਾ ਲਓ, ਇੱਧਰ ਖੰਨਾ ਮਲੋ ਹੋਰ ਏਰੀਏ 'ਚ ਲਾ ਲਓ, ਹੈ ਨਾ, ਉਹਨਾਂ ਨੇ ਲੋਕਾਂ ਨੇ ਜ਼ਮੀਨਾਂ ਛੱਡਤੀਆਂ, ਉਹ ਕਹਿੰਦੇ ਵੀ ਅਸੀਂ ਸਾਨੂੰ ਤੇਲ ਨਹੀਂ ਮਿਲਣਾ, ਅਸੀਂ ਝੋਨਾ ਜੀਰੀ ਸਾਡੇ ਲਾਉਣੀ ਨਹੀਂ ਕਹਿੰਦੇ, ਅਤੇ ਜਾਂ ਮਤਲਬ ਹੋਰ ਫਸਲਾਂ ਨਹੀਂ ਲੱਗ ਰਹੀਆਂ, ਸੰਕਟ ਆ, ਮੌਕੇ 'ਤੇ ਤੇਲ ਨਾ ਮਿਲਿਆ, ਸਾਨੂੰ ਬਿਜਲੀ ਦਾ ਪ੍ਰਬੰਧ ਨਾ ਹੋ ਸਕੇ ਮੌਕੇ ਦੀ ਸਰਕਾਰ ਤੋਂ, ਕਈ ਵਾਰ ਹੋ ਸਕਦਾ ਨਾ ਕੁਛ ਫਲਟ ਪੈ ਸਕਦਾ ਵੀ, ਇਸ ਕਰਕੇ ਪਰ ਕਿਸਾਨਾਂ ਨੇ ਜਿਹਨਾਂ ਦੇ ਮਾਲਕ ਨੇ ਲੈਣ ਲਾਉਣ ਨੇ, ਉਹ ਉਹਨਾਂ ਦੇ ਰੇਟ ਘਟਾਉਣ ਲੱਗ ਗਏ ਆ, ਸਾਡੇ ਹੁਣ 90,000 ਦਾ ਰੇਟ ਸੀ, ਉਹਨਾਂ ਨੇ 80 ਤੱਕ ਲੈ ਆਇਆ, ਜਿਹਨਾਂ ਦੇ 80 ਦੇ ਰੇਟ ਚੜ੍ਹੇ ਸੀ ਉਹ 70 ਤੱਕ ਲੈ ਆਇਆ, ਪਰ ਜ਼ਮੀਨਾਂ ਨੂੰ ਲੈਣ ਦਾ ਕੋਈ ਗਾਹਕ ਹੈ ਨਹੀਂ ਅੱਜ ਠੇਕੇ ਦੇ ਮਾਮਲੇ 'ਤੇ।
2: ਦੇਖੋ ਜੀ, ਜ਼ਮੀਨਾਂ ਦੇ ਇੱਥੇ ਗਾਹਕ ਬਹੁਤ ਨੇ, ਜੇ ਕੋਈ ਅੱਜ ਮੂੰਹੋਂ ਕੱਢਦਾ ਤੇ ਨਾਲ ਹੀ ਖਰੀਦਣ ਲਈ ਤਿਆਰ ਬੈਠੇ ਨੇ ਪੰਜਾਬੀ। ਜਿਹੜਾ ਤੁਸੀਂ ਠੇਕੇ ਦੀ ਗੱਲ ਕੀਤੀ ਆ, ਬਿਲਕੁਲ ਠੀਕ ਆ, 90,000 ਠੇਕਾ ਬਹੁਤ ਜ਼ਿਆਦਾ ਸੀ ਕਣਕ ਝੋਨੇ 'ਚੋਂ, 90 ਤੋਂ 1 ਲੱਖ ਜਾਂ 1,10,000 ਹੀ ਬਚਦਾ, ਪਰ ਉਹ ਜਦੋਂ ਜਿਹਦੀ ਇੱਕ ਦੂਜੇ ਤੋਂ ਜਦੋਂ ਜੀ ਕਰਦੇ ਸੀ, ਸਹੀ ਸਟੇਕਾ ਜਿਹੜਾ ਕਪੂਰਥਲਾ ਜਲੰਧਰ ਆ, ਉਹ 70,000 ਤੋਂ 75,000 ਰੁਪਈਆ ਉਹ ਲੋਕੀ ਕਰ ਰਹੇ, ਉਹ ਵੀ ਇੱਥੇ ਨਾਲ 3 ਫਸਲਾਂ ਹੁੰਦੀਆਂ, ਆਲੂ ਦੀ ਖੇਤੀ ਵੀ ਨਾਲ ਹੁੰਦੀ,
0: ਬਿਲਕੁਲ,
2: ਇਹ ਲੋੜੋਂ ਵੱਧ ਜਿਹੜਾ ਠੇਕਾ ਜਿਦਬਾਜ਼ੀ ਚ ਆ ਕੇ ਕਰ ਦਿੰਦੇ ਨੇ, ਉਹਦਾ ਕਰਕੇ ਉਹ ਘਾਟਾ ਖਾਣ ਲੱਗਾ, ਤਾਂ ਉਹ ਪਿੱਛੇ ਮੁੜੇ ਨੇ।
0: ਸਹੀ ਗੱਲ।
2: ਔਰ ਜਿਹੜੀ ਤੁਸੀਂ ਕਹੀ ਆ ਤੇਲ ਦੀ ਸਪਲਾਈ, ਮੈਂ ਤੁਹਾਡੇ ਬਾਅਦ ਮੇਰਾ ਇਹ ਵੀ ਜਿਹੜੇ ਸਾਡੇ ਅਮੈਰੀਕਾ ਕੈਨੇਡਾ 'ਚ ਬੈਠੇ ਨੇ ਵੀਰ, ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੇ ਸਾਡੇ ਇੱਥੇ ਕਿਸਾਨ ਨੇ ਉਹ ਪੰਪਾਂ ਤੋਂ ਆਧਾਰ ਲੈ ਕੇ ਜਾਂਦੇ ਨੇ, ਹੁਣ ਪੰਪਾਂ ਨੂੰ ਨਕਦ ਮਿਲਦਾ, ਆਧਾਰ ਨਹੀਂ ਤੇਲ ਮਿਲਦਾ, ਜੇਕਰ ਉਹਨਾਂ ਦੇ ਰਿਸ਼ਤੇਦਾਰ ਇੱਥੇ ਨਾ ਕਿਸੇ ਪੰਪ ਵਾਲੇ ਦੇ ਪੈਸੇ ਦੇ ਵਾਲੇ ਆ, ਤਾਂ ਇੱਥੋਂ ਵੀ ਭਾਵੇਂ ਉਹਨਾਂ ਨੂੰ ਪੈਸੇ ਭੇਜਣ ਪੰਪਾਂ 'ਤੇ ਪੇਮੈਂਟ ਕਰਾਉਣ, ਤਾਂ ਕਿ ਪੰਪਾਂ ਵਾਲੇ ਸਮੇਂ ਸਿਰ ਪੈਸੇ ਭੇਜ ਕੇ ਕੰਪਨੀਆਂ ਨੂੰ ਤੇਲ ਭੇਜਣ, ਕਿਉਂਕਿ ਹੁਣ ਜੇਕਰ 12,000 ਲੀਟਰ ਦੀ ਗੱਡੀ ਮੰਨ ਲਓ 11.5 ਲੱਖ ਦੀ ਆ, ਤੇ ਜੇਕਰ 10 ਰੁਪਏ ਵੀ ਘੱਟ ਹੋਣ ਤਾਂ ਰੈੱਡ ਤੋਂ ਬਲੂ ਹਰਾ ਨਹੀਂ ਹੁੰਦਾ ਸਿਗਨਲ, ਕਿਉਂਕਿ ਪੰਪਾਂ ਵਾਲੇ ਜੇਕਰ ਸਪਲਾਈ ਮੰਗਦੇ ਨੇ ਤੇ 11-11.5 ਲੱਖ ਭੇਜਦੇ ਆ, 7 ਲੱਖ ਭੇਜਦੇ ਨੇ, 4.5 ਲੱਖ ਉਹਨਾਂ ਕੋਲ ਹੁੰਦਾ ਹੀ ਨਹੀਂ, ਉਹ ਆਧਾਰ 'ਚ ਫਸਿਆ ਜ਼ਿਮੀਂਦਾਰ ਭਰਾਵਾਂ ਵੱਲ ਜਾਂ ਛੋਟੀ ਇੰਡਸਟਰੀ ਵੱਲ ਜਾਂ ਕੋਈ ਟਰੱਕਾਂ ਵੱਲ ਜਾਂ ਹੋਰ ਸਰਕਾਰੀ ਮਹਿਕਮਿਆਂ ਵੱਲ। ਮੈਂ ਉਹ ਵੀ ਤੁਹਾਡੇ ਬਾਅਦ ਮੇਰੇ ਅਪੀਲ ਕਰਦਾ ਕਿ ਜ਼ਿਮੀਂਦਾਰ ਭਰਾ ਵੀ ਸਾਡੇ ਜਿਹੜੇ ਸੁਣਦੇ ਹੋਣ, ਉਹ ਜਲਦੀ ਤੋਂ ਜਲਦੀ ਪੰਪਾਂ 'ਤੇ ਪੈਸੇ ਪਹੁੰਚਾਉਣ, ਤਾਂ ਕਿ ਉਹ ਸਹੀ ਸਮੇਂ 'ਤੇ ਪੈਸੇ ਭੇਜ ਕੇ ਤੁਹਾਨੂੰ ਸਹੀ ਸਮੇਂ 'ਤੇ ਤੇਲ ਦੀ ਸਪਲਾਈ ਕਰ ਸਕਣ।
0: ਸਹੀ ਗੱਲ, ਥੈਂਕ ਯੂ ਸਰ, ਬਹੁਤ ਵਧੀਆ, ਜੁੜਦੇ ਆਪਾਂ ਆਉਣ ਵਾਲੇ ਦਿਨਾਂ 'ਚ, ਫਿਰ ਪੁੱਛਾਂਗੇ ਤੁਹਾਨੂੰ ਅਗਲੀਆਂ ਗੱਲਾਂ ਬਾਤਾਂ।
2: ਓਕੇ,
0: ਥੈਂਕ ਯੂ। ਬਿਲਕੁਲ ਜੀ, ਇਹ ਸੀ ਸਰਦਾਰ ਪਰਮਜੀਤ ਸਿੰਘ ਦੁਆਬਾ ਸਾਹਿਬ।

0: ਬਿਲਕੁਲ ਜੀ, ਤੇ ਔਖਾ ਪਰਮਿੰਦਰ ਜੀ ਔਖਾ ਬਾਹਲਾ ਹੀ ਔਖਾ ਆਪਣੇ ਭਰਾਵਾਂ ਨੂੰ ਹੈ ਉਹ ਇੱਧਰ ਦਾ ਆਪ ਬੈਂਕਾਂ ਘਰ ਲਿਜਾਣ ਨੂੰ ਫਿਰਦੀਆਂ, ਤੁਸੀਂ ਇੱਧਰੋਂ ਪੈਸੇ ਭੇਜੋ ਪੰਪਾਂ ਲੋਕਾਂ ਦਾ ਦੁਬਾਰਾ ਨਿਕਲਿਆ ਹੋਇਆ ਉੱਥੇ ਹੋਰ ਲੱਗ ਗਿਆ। ਕਮੈਂਟ ਕਮਲ ਜੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਯਾਰ,
1: ਚਲੋ
0: ਕਮਲ ਜੀ ਸਤਿ ਸ਼੍ਰੀ ਅਕਾਲ ਜੀ, ਲੰਘੇ ਹੋ ਜੀ ਸਤਿ
2: ਸ਼੍ਰੀ ਅਕਾਲ ਸਰ। ਦੇਖੋ ਹੁਣ ਪੱਤਰਕਾਰ ਸਾਹਿਬ ਤੇ ਕਹਿ ਰਹੇ 60 ਦਿਨ ਦਾ ਤੇਲ ਹੈ ਇਹਨਾਂ ਦੇ ਕੋਲ, ਪਰ ਖਬਰਾਂ ਦੇ ਸੀਗੀਆਂ ਪਿਛਲੇ ਹਫ਼ਤੇ ਆਪੇ 45 ਦਿਨ ਦਾ ਸਾ, ਪਰ ਇਹਨਾਂ ਨੇ ਮੈਂ ਸਵਾਲ ਮੇਰਾ ਇਹ ਹੈ ਵੀ ਤੁਸੀਂ ਪੁੱਛੋ ਵੀ ਮੈਂ ਮਤਲਬ ਪੁੱਛਣਾ ਚਾਹੁੰਦਾ ਵੀ ਰਸ਼ੀਆ ਦੇ ਕੋਲ ਤੇਲ ਲੈਣਾ ਕਿਉਂ ਬੰਦ ਕਰਤਾ ਇਹਨਾਂ ਨੇ, ਕਿਉਂਕਿ ਟਰੰਪ ਸਾਹਿਬ ਨੇ ਧੋਖੀ ਮਾਰੀ ਉਹ ਇਸ ਕਰਕੇ। ਔਰ ਫਿਰ ਚਲੋ ਆਪਾਂ ਤਾਂ ਇਹ ਮੰਨ ਸਕਦੇ ਹਾਂ ਵੀ ਦੁਨੀਆ ਦੇ ਵਿੱਚ ਹੋਇਆ, ਪਰ ਆਪਾਂ ਤਾਂ ਵਿਸ਼ਵ ਗੁਰੂ ਆ ਤੇ ਮੋਦੀ ਸਾਹਿਬ ਜਦੋਂ ਚੱਕ ਕੇ ਆਪਣਾ ਜੁੰਡੀ ਵਸਤਰਾ ਹਰ ਹਫ਼ਤੇ ਤੇ 15 ਦਿਨ ਸੜਕਾਂ ਤੇ ਤੁਰ ਕੇ ਤੇ ਮੁੜ ਕੇ ਚੜ ਜਾਂਦੇ ਜਹਾਜੇ ਤੇ ਆ ਕੇ ਨੀ ਕਦੀ ਦੱਸਿਆ ਵੀ ਮੈਂ ਉੱਥੇ ਕੀ ਲੈ ਕੇ ਆਇਆ ਕੀ ਗੱਲਬਾਤ ਕੀਤੀ।
0: ਭਗਵੰਤ ਮਾਨ ਸਾਹਿਬ ਵੀ ਤਾਂ ਜਾਂਦੇ ਹੀ ਆ, ਹੁਣ ਨਹੀਂ ਉਹ ਜਾਣ ਦਿੰਦੇ, ਗੱਲ ਵੱਖਰੀ, ਉਹ ਵੀ ਤਾਂ ਜਾਂਦੇ ਹੀ ਆ BMW ਲੈਣ।
2: ਕਹਿੰਦੀ ਸਰ ਜੀ BMW ਦਾ ਕੋਈ ਚੱਕਰ ਨੀ, ਪਰ ਪਲਾਂਟ ਤਾਂ ਲਾਤਾ
0: ਕਿੱਥੇ?
2: ਸਟੀਲ ਪਲਾਂਟ ਲਾਤਾ ਲੁਧਿਆਣੇ।
0: ਅੱਛਾ
2: ਸਰਜੀਤ ਜੀ, ਗੱਲ ਪਤਾ ਕੀ ਆ, ਤੁਸੀਂ ਮੁੜ ਗਿੜ ਕੇ ਨਾ ਮੈਨੂੰ ਇਹ ਨੀ ਸਮਝ ਲੱਗਦੀ ਕਿ ਅਸੀਂ ਪੰਜਾਬੀ ਹੋ ਕੇ BJP ਦੀ ਕਿਉਂ ਹਮਾਇਤ ਕਰ ਰਹੇ ਹਾਂ। ਮੋਦੀ ਨੇ ਮਤਲਬ
0: BJP ਪੰਜਾਬੀਆਂ ਦੇ ਨਹੀਂ ਆਈ? ਨਹੀਂ ਚਲੋ ਚਲੋ ਇੱਕ ਗੱਲ ਦੱਸੋ ਗਮਲੀ ਜੀ, ਭਾਜੀ BJP ਪੰਜਾਬੀਆਂ ਦੇ ਨਹੀਂ ਆਈ?
2: ਮੋਦੀ ਭਗਵੰਤ ਮਾਨ ਦੇ ਉੱਤੇ, ਭਗਵੰਤ ਮਾਨ ਨੇ 4 ਸਾਲਾਂ ਦੇ ਵਿੱਚ ਜਿਹੜੇ ਕੰਮ ਕਰ ਦਿੱਤੇ ਆ ਨਾ, ਉਹ ਅੱਜ ਤੱਕ ਵਿੱਚੇ ਅਕਾਲੀ ਵਿੱਚੇ ਚੰਦੂ ਮਾਜਰੇ ਦੇ ਚੇਲੇ ਜਿਹੜੇ ਪਿਛਲੇ ਬੈਡਰੂਮ ਵਾਲੀ ਜਾਂਦੇ ਹੁੰਦੇ ਸੀ ਹਾਂਜੀ ਬੰਦੇ, ਉਹ ਉਹਨਾਂ ਕੋਲੋਂ ਕੱਖ ਨੀ ਹੋਇਆ 4 ਸਾਲਾਂ ਦੇ ਵਿੱਚ। ਇਸ ਵੇਲੇ ਇਹ ਜਿਹੜਾ ਆਪਣਾ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਹੈ ਨਾ, ਟਾਂਕੇ ਵੀ ਚੋੜ ਦੋ ਤੇ ਸਭ ਨੂੰ
0: BJP ਪੰਜਾਬੀਆਂ ਦਾ ਨੀ ਹੈਗੀ। ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇੱਕ ਗੱਲ ਦਾ ਜਵਾਬ ਦਿਓ, BJP ਪੰਜਾਬੀ ਨੀ ਹੈਗੇ?
2: BJP ਪੰਜਾਬੀ ਆ, ਪਰ BJP ਪੰਜਾਬੀ ਦੀ ਕਿੰਨੀ ਸਕੀ ਆ
0: ਤੇ ਆਮ ਆਦਮੀ ਪਾਰਟੀ ਕਿੰਨੀ ਸਕੀ ਆ?
2: ਮੈਂ ਕਿਹਾ ਜੀ ਤੁਹਾਡੇ ਸਾਹਮਣੇ ਆ ਜਾਂਦਾ ਸਾਰਾ ਕੁਛ, ਆ ਹੁਣ ਆਪਣੇ ਨਗਰ ਪਾਲਿਕਾ ਦੀਆਂ ਜਿਹੜੀਆਂ ਇਲੈਕਸ਼ਨਾਂ
0: ਹੋਣ, ਨਗਰ ਪਾਲਿਕਾ ਦੇ ਇਲੈਕਸ਼ਨ ਦਾ ਇੱਕ ਪਾਸੜ ਆ, ਇਹਨੂੰ ਤਾਂ ਤੁਸੀਂ ਗਿਣੋ ਹੀ ਨਾ।
2: ਬਲਾਕ ਸ਼ਾਂਤੀ ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨਾਂ ਪਹਿਲਾਂ ਹੋਈਆਂ, ਕੀ ਹੋ ਗਿਆ ਉਹਦੇ ਵਿੱਚ, ਕੀ ਹੋਇਆ?
0: ਉਹ ਵੀ ਸਰਕਾਰੀ ਜਿੱਤੀ ਆ?
2: ਨਹੀਂ ਤੁਸੀਂ ਕਹਿੰਦੇ ਹੋ ਗਿਆ ਕੁਛ,
0: ਉਹ ਤਾਂ ਹੁਣ ਜਿੱਤੇ ਪਏ ਆਮ ਆਦਮੀ ਪਾਰਟੀ ਦਾ ਬਹੁਤ ਹੈਗਾ ਹੀ ਉਹਨਾਂ ਚ,
2: ਉਹ ਰੋਣ ਦੀ ਆਦਤ ਛੱਡ ਕੇ ਜਿਹੜਾ ਪੋਜ਼ਿਟਿਵ ਚੀਜ਼ਾਂ ਉਹਨਾਂ ਵੱਲ ਲੈ ਕੇ ਜਾਈਏ। ਮੈਂ ਕੈਨੇਡਾ ਦੇ ਮੀਡੀਆ ਮੂਹਰੇ ਵਿੱਚ ਤੁਹਾਡੇ ਚੈਨਲ ਦੇ ਮੂਹਰੇ ਇਹ ਕਹਿਣਾ ਵੀ ਤੁਸੀਂ ਬਹੁਤ ਪਹੁੰਚੇ ਹੋਏ ਲੋਕ ਆ, ਬੜੇ ਲੋਕ ਫਾਲੋਅਰ ਨੇ ਮੋਦੀ ਆਪਣੇ ਜਿਹੜੀ ਅੰਡਰਗਰਾਉਂਡ ਤਾਰਾਂ ਦਾ ਕੰਮ ਆ ਉਹ ਨੀ ਸਿਰਫ ਸੈਂਟਰ ਸਰਕਾਰ ਦੀ ਸਕੀਮ ਆ,
0: ਬਿਲਕੁਲ ਸੈਂਟਰ ਦੀ ਆ,
2: ਹੋਰ ਚੈਨਲ ਤੇ ਵੀ ਕਹਿੰਦੇ
0: 100% ਸੈਂਟਰ ਦੀ ਆ, ਇਹ ਤੇ ਕੋਈ ਸ਼ੱਕ ਹੀ ਨਹੀਂ ਗਾ।
2: ਨਹੀਂ ਉਹ ਜਿਹੜਾ ਸਰੀਰ ਜਖ ਰਿਹਾ ਉਹਦਾ ਕੁਝ ਹੋਰ ਹੀ ਕਹੀ ਜਾਂਦਾ, ਭਗਵਾਨ ਤੁਹਾਡਾ BJP
0: ਵਾਲਾ ਉਹ ਕਹਿੰਦਾ ਖੰਬੇ ਪੜ ਦੇਣੇ ਆ ਜੀ।
2: ਨਹੀਂ ਉਹ ਖੰਬੇ ਨਹੀਂ ਪੜਦਾ ਤੇ ਪਤਾ ਨਹੀਂ ਕੀ ਉਹਦਾ, ਕੋਈ ਨਾਂ ਹੀ ਨਹੀਂ ਲੈਂਦਾ ਹੈ। ਸੋ ਇਸ ਕਰਕੇ ਥੋੜੀ ਜਿਹੀ ਛਾਣਬੀਣ ਕਰ, ਤੁਹਾਡੇ ਭਾਈ ਪੱਤਰਕਾਰ ਵਧੀਆ ਗੱਲਬਾਤ ਕਰਦੇ ਤੁਸੀਂ,
0: ਲਵਜੀਤ ਭਾਜੀ ਥੈਂਕ ਯੂ,
2: ਉਹ ਵਧੀਆ ਆਨਸਰ ਦਿੰਦਾ
0: ਲਵਜੀਤ, ਥੈਂਕ ਯੂ ਸੋ ਮਚ, ਥੈਂਕ ਯੂ। ਪਰ ਮੈਂ ਪ੍ਰੇਮ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ, ਲੰਘੋ
3: ਸਤਿ ਸ਼੍ਰੀ ਅਕਾਲ ਭਾਜੀ। ਕਹਿੰਦੇ ਭਾਈ ਗੁੱਸਾ ਤਾਂ ਉਹਨਾਂ ਦਾ ਹੈਗਾ ਜਾਇਜ਼, ਉਹ ਥੋੜਾ ਜਿਹਾ ਲਾਈਕ ਉਹ ਹਿਸਾਬ ਨਾਲ ਕਹਿੰਦੇ ਆ, ਵੈਸੇ ਦੇਖਿਆ ਜਾਵੇ ਮੋਦੀ ਨੇ ਤਾਂ ਵਾਕਿਆ ਬੇੜਾ ਗਰਕ ਕਰਤਾ ਚੰਗੀ ਤਰ੍ਹਾਂ, ਨੋ ਡਾਊਟ ਹੈ ਨਾ,
0: ਕੋਈ ਸ਼ੱਕ ਨਹੀਂ।
3: ਕਦੀ ਮੂੰਹ ਚੱਕ ਕੇ ਤੁਰ ਪੈਂਦਾ ਕਿਸੇ ਪਾਸਾ, ਕੈਂਡੀਆਂ ਦੇਈ ਜਾਂਦਾ, ਮਤਲਬ ਕੀ ਹੈ ਯਾਰ ਤੁਸੀਂ ਕੀ ਵਰਲਡ ਨੂੰ ਕੀ ਸ਼ੋ ਕਰਨਾ ਚਾਹੁੰਦੇ ਆ? ਉੱਥੋਂ ਦੀ ਰਸ਼ੀਆ ਤੋਂ ਤੇਲ ਲੈਂਦੇ ਸੀ ਬੜੇ ਵਧੀਆ, ਉਹ ਟਰੰਪ ਨੇ ਐਸਾ ਦਬਕਾ ਮਾਰਿਆ ਐਪਸਟੀਨ ਫਾਈਲ ਦੇ ਵਿੱਚ, ਐਸਾ ਲਪੇਟਿਆ ਅਗਲਾ ਬੋਲਦਾ ਹੀ ਨੀ, ਬੋਲਤੀ ਬੰਦ ਹੋਈ ਪਈ ਆ ਮੋਦੀ ਦੀ, ਹੈਨਾ, ਨਾ ਪੱਤਰਕਾਰਾਂ ਦੇ ਜਵਾਬ ਦਿੰਦਾ। ਆ ਹੁਣ ਇੱਕ ਹੋਰ ਪਾਰਟੀ ਖੜੀ ਹੋ ਗਈ ਆ ਕਾਂਗਰਸ ਪਾਰਟੀ, ਭਾਜੀ ਉਹਨਾਂ ਨੂੰ ਪਤਾ ਹੋਣਾ
0: ਸੱਚੀ ਗੱਲ ਆ,
3: ਉਹਦੇ
0: ਦਸ ਮਿਲੀਅਨ ਹੋ ਗਏ ਪਰਮਿੰਦਰ ਕਹਿੰਦੇ।
3: ਦੇਖੋ ਮੈਂ ਉਹੀ ਗੱਲ ਕਰਦਾ ਨਾ ਕਿ ਉਹ ਦੇਖੋ ਬਿਨਾਂ ਪੈਸਿਆਂ ਤੋਂ ਇੱਕ ਪਾਰਟੀ, ਲੋਕੀ ਦੁਖੀ ਆ ਤਾਂ ਜਿਹੜੇ ਇੰਨਾ ਦੁਖੀ ਆ ਤਾਂ ਹੀ ਇਹਨਾਂ ਦੇ ਖਿਲਾਫ਼ ਬੀਜੇਪੀ ਦੇ ਇਹਨਾਂ ਨੇ ਹੈਕ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨੂੰ, ਹਨਾ, ਉਹਨਾਂ ਦੇ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ। ਮਤਲਬ ਇੰਨਾ ਕੁ ਜ਼ਿਆਦਾ ਇਹਦਾ, ਉਹ ਕਹਿੰਦੇ ਕਿ ਇਹਦਾ ਹਾਲ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਵਾਲਾ ਹੋਣਾ ਮੋਦੀ ਦਾ।
0: ਕਹਿੰਦੇ ਦੇਸ਼ ਕੇ ਜੰਗਲ ਮੇਂ ਜੰਗਲ ਸਾਫ਼ ਕੀਆ ਜਾ ਰਹਾ ਹੈ ਔਰ ਇਟਲੀ ਮੇਂ ਪੇੜ ਲਗਾਏ ਜਾ ਰਹੇ ਹੈ ਮੋਦੀ ਸਾਹਿਬ ਵੱਲੋਂ।
3: ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਇਹ ਕਿ ਉਹ ਕਹਿੰਦੇ ਕਹਿੰਦੇ ਸਾਡੇ ਕਹਿੰਦੇ ਤੁਸੀਂ ਜੰਗਲ ਵੀ ਖਾ ਗਏ, ਪਹਾੜ ਵੀ ਖਾਈ ਜਾਂਦੇ ਆ, ਆ ਅਡਾਨੀ ਅੰਬਾਨੀ ਨੂੰ ਤੁਸੀਂ ਉੱਥੇ ਉਹਨਾਂ ਦੇ ਪਲਾਂਟ ਲਵਾਈ ਜਾਂਦੇ ਆ, ਆਹ ਪੰਜਾਬ ਵਾਲੇ ਮੈਂ ਕਹਿੰਦਾ ਉਦੋਂ ਨਾ ਸਟੈਪ ਲੈਂਦੇ ਨਾ, ਤੇ ਅੱਜ ਜਿਹੜੇ ਸਾਡੇ ਕਿਸਾਨ ਜਿਹੜੇ ਅੱਜ ਥੋੜੇ ਜਿਹੇ ਹਿੱਕਤਾਨ ਕੇ ਤੁਰਦੇ ਆ, ਇਹਨਾਂ ਨੂੰ ਡੱਬਾ ਚੁਕਾ ਕੇ ਰੋਟੀ ਵਾਲਾ ਤੇ ਇੱਥੇ ਫੈਕਟਰੀ 'ਚ ਭੇਜਣਾ ਸੀ ਇਹਨਾਂ ਨੂੰ, ਇਹਨਾਂ ਦੇ ਅਡਾਨੀ ਦੇ ਵੇਅਰਹਾਊਸ ਅੱਜ।
0: ਚਲੋ ਥੈਂਕ ਯੂ ਪ੍ਰੇਮਾ ਜੀ, ਥੈਂਕ ਯੂ ਥੈਂਕ ਯੂ। ਅੱਜ 45 ਹੋ ਗਏ, ਕੋਈ ਖਬਰ ਕਰਨੀ ਹੈ ਕਿ ਨਹੀਂ ਕਰਨੀ ਆਪਾਂ 16 ਘੰਟ? ਲਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
1: ਸਤਿ ਸ਼੍ਰੀ ਅਕਾਲ। ਤੁਹਾਨੂੰ ਇੱਕ ਮੈਂ ਰਿਕੁਐਸਟ ਕਰਾਂਗਾ, ਪਲੀਜ਼ ਤੁਸੀਂ ਮਤਲਬ ਕਿ ਇਦਾਂ ਕਿਉਂ ਬਹਿਸ ਦਿਓ ਕਿਸੇ ਨਾਲ?
0: ਨਹੀਂ ਕੋਈ ਬਹਿਸ ਤੇ ਨਹੀਂ,
1: ਤੁਹਾਡੇ ਨਾਲ ਮੈਂ ਪਲੀਜ਼ ਰਿਕੁਐਸਟ ਕਰਾਂਗਾ।
0: ਨਹੀਂ ਨਹੀਂ ਇਹ ਤਾਂ ਕੋਈ ਬਹਿਸ ਨਾ ਨਹੀਂ, ਇਹ ਤਾਂ ਕੁਐਸਚਨ ਗੱਲ ਆ,
1: ਕਾਹਤੋਂ ਬਹਿਸ ਦਿਓ ਤੁਸੀਂ ਦੱਸੋ ਪਹਿਲਾਂ?
0: ਉਹ ਭਰਾਵਾ ਤੁਹਾਨੂੰ ਬੈਂਸ ਨਾ ਲੱਗਦਾ, ਡਾਕ ਏਦਾਂ ਹੀ ਹੁੰਦੀ ਹੁੰਦੀ ਹੈ ਜਦ ਕੋਈ ਉਹ ਹੋਵੇ।
1: ਸਰ ਜੀ ਤੁਸੀਂ ਅਗਲੇ ਦੇ ਉਹ ਸੁਣ ਲਓ, ਬਿਆਨ ਸੁਣ ਲਓ, ਅਗਲੇ ਸੈਂਕਿਊ ਕੁਛ ਕਰ ਦਿਓ,
0: ਏਦਾਂ ਨਹੀਂ ਹੁੰਦਾ ਹੁੰਦਾ
1: ਉਹ ਏਦਾਂ
0: ਦੋ ਦੋ ਘੰਟੇ ਦੇਖਿਓ ਹੁਣ ਆਪਾਂ ਕਰਿਆ ਕਰਨਾ ਬੈਠ ਕੇ ਕਿਤੇ,
1: ਦੋ ਘੰਟੇ ਤੁਸੀਂ ਕਿੱਥੋਂ ਕਰ ਲੈ ਕੇ ਸਾਡਾ ਟਾਈਮ ਨੂੰ ਸਾਡਾ ਲੰਘ ਗਿਆ ਯਾਰ, ਤੁਸੀਂ ਉਹ ਭਾਜੀ ਕਿਸੇ ਨਾਲ ਹੀ ਬਹਿਸ ਨਾ ਕਰੋ।
0: ਸਹੀ ਗੱਲ,
1: ਕੋਈ ਕਿਸੇ ਪਾਸੇ ਲਾਈਕ ਕਰਦਾ ਕੋਈ ਕਿਸੇ
0: ਲਵ ਯੂ, ਥੈਂਕ ਯੂ ਟਾਕ ਤਾਂ ਫਿਰ ਏਦਾਂ ਹੀ ਹੁੰਦੇ ਨੇ। ਸੰਤੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ,
4: ਬੜੇ ਰੰਗ ਭਾਗ ਲੱਗੇ
0: ਏਦਾਂ ਹੀ ਆ, ਫਿਰ ਮੇਲਾ ਤਾਂ ਹੀ ਲੱਗਦਾ ਹੁੰਦਾ, ਸਵਾਦ ਤਾਂ ਹੀ ਆਉਂਦਾ ਜਦ ਸਾਹਮਣੇ ਖੜਾ ਜਵਾਬ ਹੋਵੇ।
4: ਹਾਂ ਦੇਖੋ ਹਰ ਇੱਕ ਦੇ ਆਪਣੇ ਵਿਚਾਰ ਹੈ, ਕਿਸੇ ਨੂੰ ਕਾਇਲ ਕਰਨਾ ਪਤਾ ਨਹੀਂ, ਬੜੀ ਬੜੀ ਵੱਡੀ ਗੱਲ ਆ, ਜਿਹਦੇ ਹਰ ਇੱਕ ਨੂੰ ਹੱਕ ਆ, ਮਤਲਬ ਫ੍ਰੀਡਮ ਆਫ ਸਪੀਚ ਆ, ਇਹ ਕਰਨੇ ਚਾਹੀਦੇ ਆ,
0: ਵਿਰੋਧੀ ਧਿਰ ਸਾਹਮਣੇ ਹੋਵੇ ਹੀ ਨਾ, ਸਵਾਦ ਹੀ ਨਹੀਂ ਆਉਂਦਾ ਰਾਜ ਕਰਨ ਦਾ,
4: ਵਿਰੋਧੀ ਧਿਰ ਤਗੜੀ ਹੈ ਤੇ
0: ਤਗੜੀ ਹੋਣੀ ਚਾਹੀਦੀ ਹੈ ਜਿਹੜੀ ਅੜੇ ਗੱਲ ਦੇ ਵਿੱਚ,
4: ਨਹੀਂ ਤੇ ਬੰਦੇ ਨੂੰ ਕੱਲੇ ਨੂੰ ਖੇਡਣ ਦਾ ਮੌਕਾ ਮਿਲਦਾ, ਵਿਰੋਧੀ ਧਿਰ ਤਗੜੀ ਚਾਹੀਦੀ
0: ਹੈ। ਥੈਂਕ ਯੂ, ਲਵ ਯੂ, ਥੈਂਕ ਯੂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਏਅਰਟੈਲ ਸਾਹਿਬ, ਅਮਨਦੀਪ ਕੀ ਹੈ ਆਈਡੀ ਆ? ਹਾਂਜੀ ਹੈਲੋ, ਹੈਲੋ ਅਮਨਦੀਪ ਜੀ, ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਨੰਗਾ
5: ਸਤਿ ਸ਼੍ਰੀ ਅਕਾਲ ਜੀ
0: ਜੀ ਆਨੂੰ,
5: ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਵੀ ਜਿਹੜਾ ਤੂੰ ਗੱਲਾਂ ਛੱਡ ਕੇ ਪਹਿਲਾਂ ਇੱਕ ਕਾਲਰ ਆਇਆ ਸੀ, ਮੈਂ ਉਹਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਪਹਿਲੀ ਆ ਪੰਜਾਬ ਵਿੱਚ ਜਿਹੜੀਆਂ ਦੋ ਵਾਰੀ ਵਾਰੀ ਪੁੱਤਰ ਕਾਟੂ ਮੈਚੜਾ ਵਾਲੀ ਕੰਮ ਸੀਗਾ ਤੇ ਉਹ ਥੋੜਾ ਬਦਲ ਗਿਆ
0: ਬਿਲਕੁਲ,
5: ਤੇ ਹੁਣ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਵੀ ਇਹ ਜਿਹੜੇ ਮੋਬਾਈਲਾਂ ਵਾਲੇ ਜਾਂ ਰਿਕਸ਼ਾ ਚਲਾਉਣ ਵਾਲੇ ਜਾਂ ਇਹੋ ਜਿਹੇ ਜਿਹੜੇ ਬੰਦੇ ਸਾਡੇ ਜੀ ਜੂਰੀ ਕਰਨ ਵਾਲੇ ਉਹ ਸਾਡੇ ਸਿਰ ਤੇ ਬਹਿ ਗਏ ਆਣਗੇ, ਤੇ ਇਹਨਾਂ ਕੋਲ ਹਜ਼ਮ ਨੀ ਹੁੰਦੀ ਇਹ ਗੱਲ, ਤੇ ਜਿੱਥੋਂ ਦੀ ਗੱਲ ਕੰਮਾਂ ਦੀ ਆ, ਕੰਮ ਤੇ ਚਲੋ ਸਾਰੀਆਂ ਸਰਕਾਰਾਂ ਨੇ ਕਿਸੇ ਨੇ ਕੋਈ ਚੰਗਾ ਕੀਤਾ ਕਿਸੇ ਕੋਈ ਮਾੜਾ ਕੀਤਾ, ਪਰ ਬਾਕੀ ਜੇ ਆਪਾਂ ਚਾਰ ਬੰਦੇ ਇਕੱਠੇ ਕਰ ਲਈਏ ਤੇ ਕਹਿੰਦੇ ਯਾਰ ਮੈਂ ਸਾਰੇ ਮਾੜੇ ਆ, ਤੇ ਉਹਨੇ ਕਹਿੰਦਾ ਇਹਨਾਂ ਚੋਂ ਸਾਰੇ ਯਾਰ ਥੋੜਾ ਜਿਹਾ ਚੰਗਾ ਕਿਹੜਾ?
0: ਬਿਲਕੁਲ,
5: ਉਹ ਥੋੜਾ ਜਿਹਾ ਚੰਗਾ ਭਗਵੰਤ ਮਾਨ ਦੀ ਸਰਕਾਰ ਆ ਵੀ ਦੂਜਿਆਂ ਨਾਲੋਂ ਇਹ ਥੋੜੀ ਚੰਗੀ ਆ, ਇਹਨਾਂ ਨੇ ਕੰਮ ਕੀਤੇ ਆ ਤੇ ਵੈਸੇ ਕੋਈ ਉਹਨਾਂ ਦਾ ਵਿਰੋਧ ਕਰੀ ਜਾਵੇ, ਕਈ ਗੱਲਾਂ ਹੈਗੀਆਂ ਉਹਨਾਂ ਦੀਆਂ, ਅਸੀਂ ਵੀ ਉਹਦਾ ਵਿਰੋਧ ਕਰਦੇ ਹਾਂ, ਪਰ ਕਈ ਗੱਲਾਂ ਕਈ ਬੰਦਿਆਂ ਦੀ ਆਦਤ ਹੀ ਹੁੰਦੀ ਹੈ ਵੀ ਪੱਕਾ ਹੀ ਕਹਿਣਾ ਵੀ ਮੈਂ ਨੀ ਤੇਰੇ ਵਸਣਾ, ਕਿਉਂ ਨੀ ਵਸਣਾ ਤੇਰੀ ਰੋਟੀ ਖਾਂਦੇ ਦਾੜੀ ਹਿਲਦੀ, ਉਹ ਇਸ ਕਰਕੇ ਨੀ ਉਹਨੂੰ ਚੰਗਾ ਕਹਿਣਾ ਚਾਹੁੰਦੇ ਵੀ ਅਸੀਂ ਉਹਦਾ ਦੂਸਰੀਆਂ ਪਾਰਟੀਆਂ ਨਾਲ ਰਿਲੇਟਡ ਹੈਗੇ ਹਾਂ, ਤੇ ਇਹ ਦੂਜੇ ਨਾਲੋਂ ਚੰਗੇ ਜੀ, ਚੰਗੇ ਕੰਮ ਕੀਤੇ ਇਹਨਾਂ ਨੇ,
0: ਬਹੁਤ ਵਧੀਆ, ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਗਿੱਲ ਇਹ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ,
0: ਜੀ ਆਇਆਂ ਨੂੰ
6: ਪਹਿਲੇ ਆਪਣੇ ਦੋ ਪਾਰਟੀਆਂ ਉਹੀ ਵਾਰ ਵਾਰ ਅਕਾਲੀ ਹੋਇਆ ਜਾਂ ਦੂਜੇ ਹੋਈ ਕਾਂਗਰਸ ਹੋਈ,
0: ਨਹੀਂ ਬਿਲਕੁਲ
6: ਉਹਨਾਂ ਨੇ ਕਰੋ ਤੇ ਬਿੱਲ ਚੰਗੇ ਆ ਉਹਨਾਂ ਨਾਲੋਂ।
0: ਥੈਂਕ ਯੂ ਭਾਜੀ,
6: ਪੂਰਾ ਇੰਨੀ ਪਾਬੰਦੀ ਨੂੰ ਕੰਟਰੋਲ ਕਰਨਾ ਕੋਈ ਸੌਖੀ ਗੱਲ ਨਹੀਂ,
0: ਸੱਚੀ ਗੱਲ,
6: ਕੋਈ ਹਰ ਇੱਕ ਦੇ ਆਪਣੇ ਆਪਣੇ ਨਾਲ ਜੀ,
0: ਕੋਈ ਸ਼ੱਕ ਨਹੀਂ
6: ਨਹੀਂ ਜੀ, ਇੰਨੇ ਬਹੁਤ ਇੰਨੀ ਪਾਤੀ ਹੁਣ ਉਹਨੂੰ ਕੰਟਰੋਲ ਕਰਨਾ ਸਿਸਟਮ ਸਾਰਾ ਵਿਗੜਿਆ ਜੀ ਪਹਿਲਾਂ ਤੋਂ ਜੀ, ਹੁਣ ਭਗਵੰਤ ਮਾਨ ਇੰਨੇ ਟਾਈਮ ਚ ਚੌਂ ਪੰਜਾਂ ਸਾਲ ਕੀ ਕਰ ਸਕਦਾ,
0: ਬਿਲਕੁਲ
6: ਕਰਦਾ ਤੇ ਕੋਈ ਹੈ, ਚਲੋ ਜੀ ਕੋਈ ਦੂਜਿਆਂ ਨੂੰ ਚੰਗਾ ਹੀ ਕਰਦਾ,
0: ਚਲੋ ਜੇ ਚੰਗਾ ਕਰੋ ਅਗਲੇ ਵਾਰ ਲੋਕਾਂ ਨੇ ਮੁੜਕਾ ਦੇ ਹੀ
6: ਦੇਣਾ, ਬਿਲਕੁਲ ਠੀਕ ਹੋਣਾ ਚਾਹੀਦਾ ਜੀ।
0: ਥੈਂਕ ਯੂ ਭਾਜੀ, ਥੈਂਕ ਯੂ। ਪਰਮਿੰਦਰ ਰਵਨੀਤ ਬਿੱਟੂ ਦੇ ਬਿਆਨ ਤੇ ਬੜੇ ਭੜਕੇ ਆ ਸਾਰੇ ਜਾਣੇ, ਕੀ ਕਹਿਤਾ ਉਹਨਾਂ ਨੇ ਇਹੋ ਜਿਹਾ?
7: ਦੇਖੋ ਜੀ, ਰਵਨੀਤ ਬਿੱਟੂ ਦੇ ਬਿਆਨ ਪਿਛਲੇ ਤਿੰਨ ਦਿਨ ਤੋਂ ਹਾਈਲਾਈਟ ਨੇ। ਮਾਮਲਾ ਅਸਲ ਦੇ ਵਿੱਚ ਪਿੰਡ ਸਤੌਰ ਚੋਂ ਚੱਲਿਆ ਸੀ। ਇਸ ਵੇਲੇ ਉਹ ਬਿਜਲੀ ਦੀਆਂ ਤਾਰਾਂ ਵਾਲਾ ਪਾਇਲਟ ਪ੍ਰੋਜੈਕਟ ਜਾਂ ਖੰਭੇ ਹਟਾਉਣ ਵਾਲਾ ਪਾਇਲਟ ਪ੍ਰੋਜੈਕਟ ਸੀਐਮ ਭਗਵੰਤ ਮਾਨ ਨੇ ਰੱਖਿਆ ਸੀ। ਉਸ ਮੌਕੇ ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਤੇ ਬਹੁਤ ਟਿੱਪਣੀਆਂ ਕੀਤੀਆਂ ਸੀ ਕਿ ਦੁਨੀਆਂ ਭਰ ਚ ਘੁੰਮੀ ਜਾਂਦੇ ਨੇ, ਭਾਰਤ ਦਾ ਬੁਰਾ ਹਾਲ ਆ, ਸੋ ਇਸ ਕਿਸਮ ਦੀਆਂ ਟਿੱਪਣੀਆਂ। ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਨੂੰ ISI ਦਾ ਏਜੰਟ ਕਹਿਤਾ, ਸੋ ਉਸ ਤੋਂ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਚ ਭੁਚਾਲ ਆਇਆ ਹੋਇਆ। ਆਮ ਆਦਮੀ ਪਾਰਟੀ ਨੇ ਰਵਨੀਤ ਬਿੱਟੂ ਸਮੇਤ ਭਾਜਪਾ ਨੂੰ ਘੇਰਿਆ, ਉਹਨਾਂ ਨੇ ਕਿਹਾ ਕਿ ਜਾਂ ਤਾਂ ਰਵਨੀਤ ਬਿੱਟੂ ਮਾਫ਼ੀ ਮੰਗੇ ਜਾਂ ਇਹ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ, ਅੱਜ ਕੱਲ ਭਾਜਪਾ ਦੇ ਜਿਹੜੇ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਉਹ ਚਾਚੀ ਅਰੂਸਾ ਨਾਲ ਕੀ ਸੰਬੰਧ ਸੀ? ਜਿਹੜੀ ਚਾਚੀ ਅਰੂਸਾ ISI ਦੀ ਏਜੰਟ ਮੰਨੀ ਗਈ ਸੀ, ਉਹਨਾਂ ਦੇ ਸਰਕਾਰੀ ਫਾਰਮ ਚ ਰਹਿੰਦੀ ਸੀ, ਕਹਿੰਦੇ ਉਹ ਗੱਲ ਕਲੀਅਰ ਕਰੋ। ਪਰ ਰਵਨੀਤ ਬਿੱਟੂ ਵੀ ਕਿਹੜਾ ਘੱਟ ਨੇ, ਉਹਨਾਂ ਨੇ ਅੱਜ ਇੱਕ ਹੋਰ ਹਮਲਾ ਕਹਿਤਾ, ਅੱਜ ਮੁੜ ਕੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਮੁੜ ਕੇ ਦੁਬਾਰਾ ISI ਦਾ ਏਜੰਟ ਕਹਿਤਾ, ਨਾਲ ਦੀ ਨਾਲ ਇੱਕ ਹੋਰ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਲੋਕ ਸਭਾ ਦੀ ਪਿਛਲੀ ਤੋਂ ਪਿਛਲੀ ਜਿਹੜੀ ਚੋਣ ਹੋਈ ਸੀ ਉਸ ਮੌਕੇ ਜਿਹੜੇ ਸਿਕਸ ਜਸਟਿਸ ਦੇ ਜਿਹੜੇ ਅਮਰੀਕਾ ਵਾਲੇ ਜਿਹੜੇ ਗੁਰਪਤਵੰਤ ਪੰਨੂ ਨੇ $16 million ਦਿੱਤੇ ਸੀ ਆਮ ਆਦਮੀ ਪਾਰਟੀ ਨੂੰ, ਉਹ ਮਾਮਲਾ ਦੱਸੋ ਸਾਨੂੰ ਕੀ ਆ। ਸੋ ਇੱਕ ਤਰੀਕੇ ਨਾਲ ਬਿਆਨ ਦਰ ਬਿਆਨ ਸਿਆਸੀ ਬਵਾਲ ਜਾਰੀ ਆ, ਹੁਣ ਦੇਖਦੇ ਹਾਂ ਇਸ ਬਿਆਨਬਾਜ਼ੀ ਚ ਜਿੱਤਦਾ ਕੌਣ ਆ। ਹਾਲ ਦੀ ਘੜੀ ਰਵਨੀਤ ਬਿੱਟੂ ਦੇ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜੀ।
0: ਰੋਇਲ ਕਰੋਕਰੀ ਬਿਲਾਲਿਆਂ ਦੇ ਜ਼ਰੂਰ ਜਾ ਕੇ ਆਇਓ, ਤੁਸੀਂ ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਉੱਥੇ ਕੋਈ ਡਿਨਰ ਸੈੱਟ ਲੈਣੇ ਆ, ਕੜਾਹੀ ਲੈਣੀ ਆ, ਤੁਸੀਂ ਤੰਦੂਰ ਲੈਣੇ ਚਾਹੁੰਦੇ ਹੋ, ਗਲਾਸ ਲੈਣੇ ਆ, ਕੱਪ ਲੈਣੇ ਆ, ਕਾਫੀ ਸਸਤੇ ਰੇਟ ਤੇ ਮੈਂ ਲਗਾ ਕੇ ਆਇਆ ਹੋਇਆ, ਕਹਿ ਦਿਓ ਉਹਨਾਂ ਨੂੰ ਜਾ ਕੇ 15-10 ਡਰਿਊ ਰੋਡ ਯੂਨਿਟ ਨੰਬਰ 15 ਤੇ ਜਾਇਓ, ਤੇ ਫਿਰ ਉੱਥੋਂ ਤੁਸੀਂ ਅਲਮੀਨੀਅਮ ਦੇ ਕੁੱਕ ਟੋਪ ਸੈੱਟ ਲੈਣਾ ਚਾਹੁੰਦੇ ਹੋ ਕੋਈ, ਤੇ ਸੰਪਰਕ ਤੁਸੀਂ ਕਰ ਲਿਓ ਉਹਨਾਂ ਦੇ ਨਾਲ ਉੱਥੇ ਰੋਇਲ ਕਰੋਕਰੀ ਬਿਲਾ। ਇਹਨਾਂ ਦੀ ਲੋਕੇਸ਼ਨ ਹੁਣ ਤਾਂ ਵੈਸੇ ਸਟੀਲ ਐਂਡ ਮੈਲਿੰਗ ਦੇ ਏਰੀਏ ਜਿਹੇ ਵਿੱਚ ਆ, 31 ਮੈਲਿੰਗ ਡਰਾਈਵ ਯੂਨਿਟ ਨੰਬਰ 1, ਅਤੇ ਉਹ ਹੈਗੀ 15-10 ਉੱਥੇ ਬੇਅਰ ਹਾਊਸ ਆ ਜਾਣੀ ਅਸਲ ਮੈਂ 15-10 ਡਰਿਊ ਰੋਡ, ਬਹੁਤ ਸਸਤਾ ਸਮਾਨ ਲਾਇਆ ਹੋਇਆ ਉਹਨਾਂ ਨੇ, 647-296-50-46 'ਤੇ ਪਰਮਿੰਦਰ ਜੀ ਨਾਲ ਸੰਪਰਕ ਕਰ ਲਿਓ। ਪਰਮਿੰਦਰ ਜੀ ਨੰਗਿਆ ਸਤਿ ਸ਼੍ਰੀ ਅਕਾਲ ਜੀ ਆਨ,
8: ਮਿਹਰਬਾਨੀ, ਸਤਿ ਸ਼੍ਰੀ ਅਕਾਲ। ਭਾਰਤ ਦੇ ਲੋਕ ਐਵੇਂ ਦਿਲ ਛੱਡੀ ਬੈਠੇ ਨੇ ਵੀ ਗੈਸ ਪੈਟਰੋਲ ਮੁੱਕ ਗਿਆ ਮੁੱਕ ਗਿਆ, 150 ਕਿੰਨੇ ਕਰੋੜ ਅਰਬ ਬੰਦਾ ਉੱਥੇ, ਸਾਰੇ ਸੱਚੇ ਮਨੋਂ ਅਰਦਾਸ ਕਰਨਾ। ਪੰਜਾਬ ਦੇ ਵਿੱਚ 13,000 ਪਿੰਡ ਨੇ, 2-2 ਛੱਪੜ ਨੇ, ਉਹ ਛੱਪੜਾਂ ਦੇ ਖੂਹ ਬਣ ਜਾਣੇ, ਕੁਛ ਸੱਚੇ ਦਿਲੋਂ ਅਰਦਾਸ ਤਾਂ ਕਰਨਾ।
0: ਵਾਹਿਗੁਰੂ
8: ਬਈ, ਕੋਈ ਕਰ ਨੀ ਸਕਦੇ ਇਹੋ ਜਿਹਾ, ਉਹ ਤਾਂ ਬਿਲਕੁਲ ਹੋ ਸਕਦਾ, ਰੱਬ ਸਾਰਾ ਕੁਛ ਕਰਨ ਦੇ ਸਮਰੱਥ ਆ,
0: ਸਮਰੱਥ ਆ, ਸੱਚੀ ਗੱਲ।
8: ਉੱਥੇ ਵੀ ਡੁਬਈ ਚ ਵੀ ਇੱਦਾਂ ਕੀਤਾ ਹੈ, ਹੋਰ ਇੱਧਰ ਵੀ ਆ ਹੈਰਾਨ ਚ ਵੀ, ਉੱਥੇ ਵੀ ਹੋ ਜਾਣਾ ਪੰਜਾਬ ਚ ਵੀ,
0: ਬਿਲਕੁਲ ਬਿਲਕੁਲ।
8: ਉਹ ਤੇਲ ਤਾਂ ਬਣਿਆ ਹੀ ਆ, ਗਾੜੇ ਹੋਏ ਪਏ ਗੰਦ ਮੰਦ ਨਾਲ ਛੱਪੜ ਸਾਰੇ, ਕਿਹਦਾ ਪਾਣੀ ਕਿੱਥੇ ਨਿਕਲਦਾ, ਉੱਥੇ ਖੜਾ ਹੈ ਕਿੰਨੇ ਸਦੀਆਂ ਦਾ ਖੜਾ ਉੱਥੇ,
0: ਸੱਚੀ ਗੱਲ, ਸੱਚੀ ਗੱਲ। ਗੁੱਡ ਲੱਕ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਤੇ ਪਰਮਿੰਦਰ ਜੀ ਕਾਕਰੋਚ ਕੀ ਹੋ ਗਿਆ ਕਾਕਰੋਚ ਵਾਲਿਆਂ ਨੂੰ ਹੁਣ? ਕਾਕਰੋਚ ਕਹਿੰਦੇ ਸੱਟ ਬੜੀ ਮਾਰ ਰਹੀ ਆ ਮੋਦੀ ਸਰਕਾਰ ਨੂੰ।
7: ਦੇਖੋ ਜੀ ਭਾਰਤ ਦੇ ਵਿੱਚ ਜਿਹੜਾ ਜਨਰੇਸ਼ਨ ਜੈਡ ਕਿਹਾ ਜਾਂਦਾ ਜਿਹੜੇ ਯੂਥ ਹੁੰਦੇ ਨੇ 2000 ਸਾਲ ਤੋਂ ਬਾਅਦ ਦੇ ਜਿਹੜੇ ਪੈਦਾ ਹੋਣ ਵਾਲੇ ਨੇ, ਅਸਲ ਦੇ ਵਿੱਚ ਅਸੀਂ ਬੰਗਲਾਦੇਸ਼ ਦਾ ਪਹਿਲਾਂ ਦੇਖ ਚੁੱਕੇ ਹਾਂ, ਨੇਪਾਲ ਦਾ ਦੇਖ ਚੁੱਕੇ ਹਾਂ, ਭਾਰਤ ਦੇ ਵਿੱਚ ਵੀ ਲਗਭਗ ਲੱਛਣ ਉਸੇ ਤਰ੍ਹਾਂ ਦਿਖਦੇ ਨੇ। ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਉਹਨਾਂ ਨੇ 5-7 ਦਿਨ ਪਹਿਲਾਂ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਭਾਰਤ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ, ਪੱਤਰਕਾਰ ਨੇ, ਉਹਨਾਂ ਚ ਮੈਂ ਵੀ ਆਉਣਾ, ਨਾਲ ਦੀ ਨਾਲ ਤੁਸੀਂ ਵੀ ਆਉਂਦੇ ਹੋ ਅਰਜੀਤ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਸੋਸ਼ਲ ਮੀਡੀਆ ਦੇਖਦੇ ਨੇ ਉਹ ਜਿਹੜੀਆਂ ਟਿੱਪਣੀਆਂ ਸਰਕਾਰ ਤੇ ਕਹਿੰਦੇ ਕਰਦੇ ਨੇ, ਉਹ ਕਹਿੰਦੇ ਜੀ ਇਹ ਸਿਸਟਮ ਤੇ ਸੱਟ ਮਾਰਨ ਵਾਲੇ ਸਿਸਟਮ ਨੂੰ ਖਾਣ ਵਾਲੇ ਕਾਕਰੋਚ ਆ। ਉਸ ਤੋਂ ਬਾਅਦ ਇਹ ਮਾਮਲਾ ਕਿਵੇਂ ਟਰਨ ਆਊਟ ਹੁੰਦਾ ਕਿ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਚ ਪੜ੍ਹਾਉਣ ਵਾਲੇ ਪ੍ਰੋਫੈਸਰ ਜਿਹੜੇ ਭਾਰਤੀ ਨੇ ਅਭਿਜੀਤ ਦਿਪਕੇ, ਉਹ ਇੱਕ ਪਾਰਟੀ ਬਣਾ ਲੈਂਦੇ ਨੇ ਕਾਕਰੋਚ ਜਨਤਾ ਪਾਰਟੀ, ਔਰ ਉਹ ਇੰਨੀ ਫੇਮਸ ਹੋ ਗਈ ਪਿਛਲੇ 5 ਦਿਨਾਂ ਦੇ ਵਿੱਚ ਕਿ 10 million ਫੋਲੋਅਰ ਹੋ
0: ਗਏ ਭਾਰਤੀ
7: ਦੇ ਫੋਲੋਅਰਾਂ ਤੋਂ ਜ਼ਿਆਦਾ ਨੇ, ਕਾਂਗਰਸ ਦੇ ਫੋਲੋਅਰਾਂ ਦਾ ਜ਼ਿਆਦਾ ਨੇ। ਸੋ ਉਹਨੇ ਇੱਕ ਸੰਵਿਧਾਨ ਵੀ ਬਣਾਤਾ ਕਾਕਰੋਚ ਜਨਤਾ ਪਾਰਟੀ ਦਾ, ਇੱਕ ਨੈਸ਼ਨਲ ਐਂਥਮ ਗੀਤ ਵੀ ਬਣਾ ਦਿੱਤਾ। ਸੋ ਇਹ ਇੱਕ ਮੂਡ ਆਫ ਨੇਸ਼ਨ ਆ ਕਿ ਨੌਜਵਾਨ ਕਿਵੇਂ ਸੋਚਦੇ ਨੇ, ਔਰ ਆਉਣ ਵਾਲਾ ਸਮਾਂ
0: ਵੱਡਾ ਐਂਥਮ ਲਾਈਓ ਉਹਨਾਂ ਦਾ ਸੁਣਿਓ।

0: ਜਨਤਾ ਪਾਰਟੀ ਅਨਥਮਾ ਭਾਈ ਜੇ ਕਿਸੇ ਨੇ ਮੇਰੇ ਤੋਂ ਮੰਗਾਉਣਾ ਹੋਇਆ ਮੇਰੇ ਤੋਂ ਮੰਗਾ ਲਿਓ, ਕਿਉਂਕਿ 3 ਕੁ ਮਿੰਟ ਦਾ ਲੰਬਾ ਫਿਰ ਆਪਣੇ ਕੋਲ ਇੰਨਾ ਟਾਈਮ ਨਹੀਂ ਹੋਣਾ, ਅਤੇ ਇਸ ਕਰਕੇ ਫਿਰ ਕਹਿੰਦੇ ਬਾਕੀ ਅਬ ਕੀ ਵਾਰ ਕਾਂਗਰਸ ਪਾਰਟੀ। ਚਲੋ ਫਰੈਸ਼ ਹੈਅਰ ਟੋਨਿਕ ਦਾ ਤੁਸੀਂ ਹੇਅਰ ਕੰਡੀਸ਼ਨ ਲੈ ਸਕਦੇ ਹੋ, ਤੇਲ ਲੈ ਸਕਦੇ ਹੋ ਵਾਲਾਂ ਦਾ ਝੜਨਾ ਰੋਕਦਾ, ਜਾਂ ਫਿਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ 647-551 ਅਨਾਹੜ ਦੇ ਉੱਪਰ। ਅਤੇ ਜਿੰਦਾਬਾਦ ਮੇਲਾ ਕੱਲ੍ਹ ਨੂੰ ਪਰਸੋਂ ਨੂੰ ਸ਼ਨੀਵਾਰ ਨੂੰ ਹੋ ਰਿਹਾ, ਨਾ ਸੋਚੋ ਅਗਲੇ ਸ਼ਨੀਵਾਰ ਨੂੰ 3 ਮਈ ਨੂੰ ਆਪਾਂ ਇਹਨਾਂ ਦੇ ਗੀਤ ਗੂਤ ਲਾਇਆ ਕਰਾਂਗੇ ਅਗਲੇ ਹਫ਼ਤੇ। ਮੇਜਰ ਚੱਕ ਸਾਹਿਬ ਨਾਲ ਕਰ ਲਿਓ ਸੰਪਰਕ 519-577-5577, ਕਿਉਂਕਿ ਟਿਕਟਾਂ ਇਹਦੀਆਂ ਕੋਈ ਨਹੀਂ ਹੈਗੀਆਂ ਫਰੀ ਆ। ਅਤੇ ਜੇ ਤੁਸੀਂ ਗਰਾਜ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ 647-470-1245 ਦੇ ਉੱਪਰ ਗਰਾਜ ਡੋਰ ਆਪਣੇ ਸਨੀ ਬਾਈ ਜੀ ਨਾਲ ਕਰ ਲਿਓ ਸੰਪਰਕ। ਅਤੇ ਪਰਮਿੰਦਰ ਜੀ ਫਿਰ ਹੈੱਡਲਾਈਨ ਵੱਲ ਨੂੰ ਹੋ ਜਾਓ, ਹੁਣ ਤਾਂ ਬਾਕੀ ਤਾਂ ਰਹਿ ਗਿਆ ਜੀ ਸਾਰਾ ਕੁਛ।
1: ਜੀ ਹੈੱਡਲਾਈਨ, ਬਿਜਲੀ ਮੰਤਰੀ ਰਹੇ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ ਪੰਜਾਬ 'ਚ ED ਤੇ ਵਿਜੀਲੈਂਸ ਵਿਚਾਲੇ ਮੈਚ, ਪਾਵਰਕਾਮ ਦੇ ਸਾਬਕਾ CMD KD ਚੌਧਰੀ ਸਮੇਤ ਐਕਸੀਐਨ ਕਲੋਨਾਈਜ਼ਰ ਗ੍ਰਿਫਤਾਰ, ਹੁਣ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਟਿੱਕੇ ਢਿੱਲੋਂ ED ਦੇ ਰਡਾਰ ਉੱਤੇ, ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ, ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦੇ ਇੱਕ ਘਰ 'ਚ ਬਲਾਸਟ, ਮਕਾਨ ਦੀ ਛੱਤ ਉੱਡੀ, ਬੂਹੇ ਬਾਰੀਆਂ ਚੱਕਣਾ ਚੂਰ, 2 ਔਰਤਾਂ ਝੁਲਸੀਆਂ, ਹਾਲਤ ਨਾਜੁਕ, 7 ਲੋਕ ਆਸ਼ਰਮ ਵਾਲੇ ਰਾਮਪਾਲ ਦੇ ਚਰਨਾਂ 'ਚ, ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਬਾਬਾ ਜੀ ਮੈਨੂੰ ਮਾਫ਼ ਕਰਨਾ, ਮੈਂ ਤਾਂ ਤੁਹਾਨੂੰ ਮਿਲਣ ਜੇਲ੍ਹ 'ਚ ਆਉਣਾ ਸੀ। ਰਾਮਪਾਲ ਦੀ ਚੌਕੀ ਭਰ ਲਈ ਭਾਜਪਾ ਤੇ ਕਾਂਗਰਸ ਦੇ ਆਗੂਆਂ 'ਚ ਲੱਗੀ ਦੌੜ, ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ, ਹਾਈਕੋਰਟ ਨੇ ਸਿੰਗਲ ਬੈਂਚ ਦੇ ਬਰਾਬਰ DA ਦੇ ਫੈਸਲੇ ਉੱਤੇ ਰੋਕ ਲਾਉਣ ਤੋਂ ਕੀਤਾ ਇਨਕਾਰ, ਪੰਜਾਬ ਦੇ ਸਕੂਲਾਂ ਨੂੰ ਧਮਕੀ ਮਿਲਣ ਦਾ ਸਿਲਸਿਲਾ ਜਾਰੀ, ਹੁਣ ਬਠਿੰਡਾ ਦੇ 4 ਨਿੱਜੀ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ, ਪਟਿਆਲਾ ਦੇ ਤ੍ਰਿਪੜੀ ਇਲਾਕੇ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਪਤੀ ਨੇ ਪਤਨੀ ਉੱਤੇ ਕੀਤਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਰੂਪ ਵਿੱਚ ਜ਼ਖਮੀ। ਜੀ
0: ਥੈਂਕ ਯੂ ਸੋ ਮਚ, ਜੁੜਦੇ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਅਤੇ ਬੂਟਾ ਸਿੰਘ ਸੋਰੀ ਦਲਵੀਰ ਸਿੰਘ ਭਾਅ ਜੀ ਸੁਣਦੇ ਆ ਪ੍ਰੋਗਰਾਮ ਨੂੰ, ਦਾਸ ਕਹਿੰਦੇ ਬਲਵੀਰ ਸਿੰਘ ਢੱਟ ਸਾਹਿਬ 84-75 ਤੋਂ ਸੁਣਦੇ ਆ ਪ੍ਰੋਗਰਾਮ ਨੂੰ, ਬਾਕੀ ਬਹੁਤ ਸਾਰੇ ਮੈਸੇਜ ਹੋਰ ਭਾਅ ਜੀ ਉਹਨਾਂ ਦੇ ਆਏ ਹੋਏ ਆ, ਅਤੇ ਥੈਂਕ ਯੂ ਸੋ ਮਚ। 37-78 ਤੋਂ ਵੀ ਆਪਣੇ ਕੁਮਾਰੀ ਆਂਟੀ ਦਾ ਵੀ, 23-96 ਤੋਂ ਵੀ ਮੈਸੇਜ ਆ, ਦਵਿੰਦਰ ਪਵਾਰ ਸਾਹਿਬ ਦਾ ਵੀ, 42-30 ਤੋਂ, 67-06 ਤੋਂ, 85-50 ਤੋਂ, ਸਤਨਾਮ ਭਾਅ ਜੀ ਦਾ, 10-37 ਤੋਂ, ਸਾਰਿਆਂ ਦੇ ਮੈਸੇਜ ਥੈਂਕ ਯੂ ਸੋ ਮਚ। ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਇੱਥੇ ਦੀਆਂ ਰੇਡੀਓ ਦੀਆਂ ਗੱਲਾਂ ਸਿਰਫ ਰੇਡੀਓ ਤੱਕ ਸੀਮਤ, ਘਰੇ ਕੋਈ ਨਾ ਲੈ ਕੇ ਜਾਇਆ ਕਰੋ, ਅਤੇ 2000 ਤਾਂ ਕਿਸੇ ਹੋਰ ਰੇਡੀਓ ਦੇ ਵੱਖ ਵੱਖ ਜਾ ਕੇ ਗੱਲਾਂ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਗੀ, 2000 ਤਾਂ ਮਿਲਦੇ ਹਾਂ ਕੱਲ੍ਹ ਨੂੰ ਮਿਲ ਅਮੀਦ ਨਾਲ, ਅਤੇ ਆਪਣੇ ਤੋਂ ਬਾਅਦ ਸ਼ਮੀ ਪਠਲੋ ਨਹੀਂ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਹੀ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474994499, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ ਦੋ ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਐਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 6475394499। ਧੰਨਵਾਦ।
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 4169177763 4169177763। Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Doppelseit, Job, Assas, Grasas, Habisas, Nadet, Hose, Bisas, Bole, Sone, Hal, Sassil, Kal.
1: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
3: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

ਕਿਆ ਬਾਤ ਹੈ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬੇਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਦੀਨ ਦੁਨੀਆ ਦੀਆਂ ਖਬਰਾਂ ਲੈ ਕੇ ਕੁਝ ਲੋਕਲ ਇਸ਼ੂਜ਼ ਦੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਤੁਹਾਡੇ ਹਾਜ਼ਰ ਹੈ ਆਵਾਜ਼ ਦੇ ਜ਼ਰੀਏ। ਤੁਸੀਂ ਆ ਜਿਹੜੇ ਦੂਰ ਦੁਰਾਡੇ ਤੱਕ ਸਾਨੂੰ ਸੁਣਦੇ ਪਏ ਹੋ, ਆਵਾਜ਼ ਕਿੱਥੇ ਕਿੱਥੇ ਜਾ ਰਹੀ ਹੈ ਇਹ ਮੈਂ ਇਮੈਜਿਨ ਨਹੀਂ ਕਰ ਸਕਦਾ, ਪਰ ਜਦੋਂ ਤੁਹਾਡੀਆਂ ਕਾਲਸ ਵਟਸਐਪ ਜਾਂ ਟੈਕਸਟ ਮੈਸੇਜ ਆਉਂਦੇ ਨੇ ਉਹ ਸਾਰੀਆਂ ਗਵਾਹੀਆਂ ਉਸ ਚੀਜ਼ ਦੀਆਂ ਭਰ ਦਿੰਦੇ ਨੇ। ਸੋ ਦੋਸਤੋ, ਤੁਸੀਂ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਕੋਈ ਨਿਊਜ਼ ਵਿਊਜ਼ ਕੋਈ ਲੱਗਦਾ ਇਸ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ, ਤੇ ਮੋਰ ਦੈਨ ਵੈਲਕਮ ਸਟੂਡੀਓ ਚ ਕਾਲ ਕਰਕੇ ਤੁਸੀਂ ਆ ਜਿਹੜਾ ਸਾਡੇ ਤੱਕ ਉਹ ਆਵਾਜ਼ ਪਹੁੰਚਾ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 9057333337। ਹੁਣ ਮੈਂ ਜਿਹੜਾ ਸਟੂਡੀਓ ਦਾ ਨੰਬਰ ਹੈ, ਕਹਿਣ ਦੀ ਫ੍ਰੀਕੁਐਂਸੀ ਆਪਣੀ ਹੈ ਜਿਹੜੀ ਥੋੜ੍ਹੀ ਵਧਾ ਦਿੱਤੀ ਹੈ, ਇਹ ਇੰਪਰੂਵਮੈਂਟ ਹੈ ਮੈਂ ਆਪਣੇ 'ਤੇ ਕਰ ਦਿੱਤੀ ਹੈ, ਕਿਉਂਕਿ ਮੈਨੂੰ ਆ ਜਿਹੜੀ ਇਹ ਗਾਹੇ ਵਗਾਹੇ ਮੇਰੇ ਰਿਗਾਰਡਿੰਗ ਇਹ ਕੰਪਲੇਂਟ ਰਹਿੰਦੀ ਸੀ ਵੀ ਭਾਈ ਸਟੂਡੀਓ ਦਾ ਨੰਬਰ ਬਹੁਤ ਘੱਟ ਬੋਲਦੇ ਹੋ। ਨਿੱਤ ਦਿਨ ਆ ਜਿਹੜੇ ਨਵੇਂ ਸਰੋਤੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਵੱਖਰੇ ਵੱਖਰੇ ਵਿਚਾਰ ਲੈ ਕੇ ਅੰਦਾਜ਼ ਲੈ ਕੇ ਬਹੁਤ ਕੁਛ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 6 ਵਜੇ ਤੱਕ ਦੋਸਤੋ ਅੱਜ ਵੀ ਇੱਕ ਫੁੱਲ ਇਨਫੋਰਮੇਸ਼ਨ ਤੇ ਇੰਟਰਟੇਨਮੈਂਟ ਭਰਪੂਰ ਅੱਜ ਦਾ ਪ੍ਰੋਗਰਾਮ ਰਹੇਗਾ। ਇੱਕ ਹੋਰ ਜਿਹੜੀ ਕਵਰੇਜ ਹੈ ਜਿਹੜੀ ਅਸੀਂ ਤੁਹਾਡੇ ਨਾਲ ਕਰਾਂਗੇ, ਸਟੋਰੀ ਬੜੀ ਅਹਿਮ ਹੈ, ਸਟੋਰੀ ਹੈ ਜਿਹੜੀ ਉਹ ਬੜੀ ਦਿਲਚਸਪ ਹੈ, ਉਹਦੇ 'ਤੇ ਆਪਾਂ ਗੱਲਬਾਤ ਹੈ ਜਿਹੜੀ ਅੱਗੇ ਜਾ ਕੇ ਕਰਾਂਗੇ। ਕੁਝ ਕੁ ਜਿਹੜੀਆਂ ਪਹਿਲਾਂ ਉਸ ਤੋਂ ਪਹਿਲਾਂ ਹੈਡਲਾਈਨਸ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਸੋ ਰਾਹਤ ਇੰਦੌਰੀ ਸਾਹਿਬ ਹੋਣਾ ਦੇ ਇਸ ਸ਼ਾਇਰਾਨਾ ਸ਼ਾਇਰ ਦੇ ਨਾਲ ਹੈ ਜਿਹੜਾ ਸ਼ੁਰੂ ਕਰਦੇ ਹੈ, ਕਹਿੰਦੇ ਜਮਾਨਾ ਕੁਝ ਵੀ ਕਹੇ ਉਸਕੀ ਪਰਵਾਹ ਨਾ ਕਰ, ਜਿਸੇ ਜ਼ਮੀਰ ਨਾ ਮਾਨੇ ਉਸੇ ਸਲਾਮ ਨਾ ਕਰ। ਤੇ ਦਾਮਨ ਸਾਹਿਬ ਕਹਿ ਦਿੰਦੇ ਆ ਬਾਅਦ ਦੇ ਵਿੱਚ, ਕਹਿੰਦੇ ਭਾਵੋਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹੈ, ਜਾਗਣ ਵਾਲਿਆ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਹੋ ਤੇ ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਨ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ। ਫੁੱਲ ਤੋਂ ਪੁੱਛਿਆ ਵੀ ਭਾਈ ਤੂੰ ਸਭ ਨੂੰ ਮਹਿਕਾਂ ਖੁਸ਼ਬੂਆਂ ਵੰਡਦਾ ਤੈਨੂੰ ਕੀ ਮਿਲਦਾ, ਅੱਗਿਓਂ ਹੱਸ ਕੇ ਕਹਿੰਦਾ ਲੈਣਾ ਦੇਣਾ ਤੇ ਵਪਾਰ ਹੈ, ਜੋ ਦੇ ਕੇ ਕੁਝ ਨਾ ਮੰਗੇ ਉਹੀ ਤਾਂ ਅਸਲੀ ਪਿਆਰ ਹੈ। ਕਿਆ ਬਾਤ ਹੈ, ਰਹਿਣੇ ਦੇ ਮੁਝੇ ਇਨ ਅੰਧੇਰੋਂ ਮੇ ਗਾਲਿਬ, ਕਮਬਖਤ ਰੋਸ਼ਨੀ ਮੇ ਅਪਨੋ ਕੇ ਅਸਲੀ ਚਿਹਰੇ ਸਾਹਮਣੇ ਆ ਜਾਤੇ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਚੜ੍ਹਦੇ ਸੂਰਜ ਢਲਦੇ ਦੇਖੇ। ਅੱਛਾ, ਚੜ੍ਹਦੇ ਸੂਰਜ ਦੀ ਮੈਂ ਗੱਲ ਕਰਾਂ, ਤੁਸੀਂ ਆ ਜਿਹੜਾ ਈਸਟ ਵੱਲ ਹੈ ਜਿਹੜਾ ਨਜ਼ਰ ਮਾਰੋ, ਹਾਂਜੀ ਈਸਟ ਵੱਲ ਜੇ ਨਜ਼ਰ ਮਾਰਦੇ ਹੋ ਉਹ ਲਾਲੀ ਹੈ ਜਿਹੜੀ ਤੁਹਾਨੂੰ ਅਸਮਾਨ ਦੇ ਵਿੱਚ ਹੈ ਜਿਹੜੀ ਦਿਖਣ ਲੱਗ ਪਵੇਗੀ। ਕਿਆ ਬਾਤ ਹੈ, ਇਹ ਪੋ ਫਟਾਲਾ ਜਿਹੜਾ ਇਹ ਵਿਹਲਾ ਹੈ ਨਾ ਆਪਣੇ ਆਪ ਦੇ ਵਿੱਚ ਹੀ ਹੈ ਜਿਹੜਾ ਰੂਹ ਨੂੰ ਸਰਸ਼ਾਰ ਕਰ ਦਿੰਦਾ ਹੈ। ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਦੇਖੇ, ਜਿਨ੍ਹਾਂ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲਿਆ ਹੱਥ ਖਾਲੀ।

ਤਾਂ ਪੱਕੇ ਸੀ, ਚੁੱਲ੍ਹਿਆਂ ਵਿੱਚ ਅੱਗ ਸੀ, ਸਿਰਾਂ ਤੇ ਤਾਂ ਪੱਗ ਸੀ, ਘਰੇ ਧੀਆਂ ਜਵਾਨ ਸੀ, ਸਿਰ ਚੁਣੀਆਂ ਮਾਨ ਸੀ, ਵੱਡਿਆਂ ਦਾ ਡਰ ਸੀ, ਵਸਦੇ ਉਹ ਘਰ ਸੀ, ਖੇਤਾਂ ਵਿੱਚ ਦਾਣੇ ਸੀ, ਰੱਬ ਦੇ ਹੀ ਭਾਣੇ ਸੀ, ਉਹ ਸੁਖ ਚੈਨ ਸਿਆ, ਇੰਜ ਸੋਚਿਆ ਸਮਾਂ ਨਹੀਂ ਰੁਕਣਾ, ਕੁਝ ਆਪਣੇ ਨਾਲ ਵਸ ਹੈ, ਸਭ ਉਸ ਦਾਤੇ ਦੇ ਹੱਥ ਹੈ, ਸਭ ਉਸ ਦਾਤੇ ਦੇ ਹੱਥ ਹੈ। ਸੋ ਦੋਸਤੋ, ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੁਛ ਕੁ ਜਿਹੜੇ ਖਾਸ ਮੈਸੇਜਸ ਆਏ ਹੋਏ ਨੇ, ਕੱਲ੍ਹ ਦੀ ਮੈਂ ਮਾਫ਼ੀ ਮੰਗਦਾ, ਕੱਲ੍ਹ ਆ ਜਿਹੜੇ ਤੁਹਾਡੇ ਮੈਸੇਜਸ ਹੈ ਮੈਂ ਏਅਰ 'ਤੇ ਨਹੀਂ ਕਰ ਸਕਿਆ, ਅਤੇ ਅੱਜ ਆ ਜਿਹੜੇ ਉਹ ਸਾਰੇ ਮੈਸੇਜਸ ਹੈ ਜਿਹੜੇ ਏਅਰ 'ਤੇ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਅੱਜ ਖਬਰਾਂ ਵੱਲ ਚੱਲਾਂਗੇ। ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ, ਮੈਨੂੰ ਆਸ ਹੈ ਤੁਸੀਂ ਇਸ ਗੀਤ ਨੂੰ ਪਸੰਦ ਕੀਤਾ ਹੋਵੇਗਾ।

ਜੀ ਹਾਂ ਜੀ, ਤੁਹਾਡੇ ਜਿਹੜੇ ਮੈਸੇਜ ਆਏ ਨੇ, ਬਹੁਤ ਬਹੁਤ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ। ਸਭ ਤੋਂ ਪਹਿਲਾਂ ਜਿਹੜਾ ਮੈਸੇਜ ਆਉਂਦਾ ਨਾ, ਉਹ ਮੈਨੂੰ ਆਉਂਦਾ ਲਖਵਿੰਦਰ ਭਾਜੀ ਹੋਣਾ ਦਾ। 3 ਕੁ ਵਜੇ ਦੇ ਕਰੀਬ ਹੈ ਜਿਹੜਾ ਸਵੇਰੇ ਤੜਕੇ ਹੈ, ਜਿਹੜਾ ਮੈਨੂੰ ਲੱਗਦਾ ਉਦੋਂ ਕੋਈ ਕੰਮ ਸਟਾਰਟ ਕਰਦੇ ਹੋਣੇ, ਉਦੋਂ ਭਾਜੀ ਹੋਣਾ ਦਾ ਗੁੱਡ ਮਾਰਨਿੰਗ ਦਾ ਮੈਸੇਜ, ਭਾਵੇਂ ਸੈਟਰਡੇ ਹੋਵੇ, ਸੰਡੇ ਹੋਵੇ ਜਾਂ ਫਿਰ ਛੁੱਟੀ ਵਾਲਾ ਦਿਨ ਹੋਵੇ, ਇਹਨਾਂ ਦਾ ਮੈਸੇਜ ਹੈ ਜਿਹੜਾ ਆਉਂਦਾ ਹੀ ਆਉਂਦਾ ਹੈ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਭਾਜੀ। ਰਿੱਕੀ ਜੀ ਹੋਣਾ ਦਾ ਮੈਸੇਜ ਆਇਆ, ਗੁੱਡ ਮਾਰਨਿੰਗ ਰਿੱਕੀ ਜੀ, ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਇਹ ਜਿਹੜਾ ਇਹ ਮੈਸੇਜ ਘੱਲਿਆ, ਥੈਂਕ ਯੂ। ਤੁਸੀਂ ਨਾਮ ਵੀ ਆਪਣਾ ਲਿਖਿਆ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਗਗਨ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ ਹੋਣਾ ਦਾ ਆਇਆ, ਵੈਰੀ ਗੁੱਡ ਮਾਰਨਿੰਗ ਸਰ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। ਵਿਕਰਮ ਜੀ ਹੋਣਾ ਦਾ ਆਇਆ, ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ। ਤੇਜੀ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਅਮਨਦੀਪ ਜੀ ਹੋਣਾ ਦਾ ਆਇਆ, ਭਾਜੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਗੀਤ, ਥੈਂਕ ਯੂ ਜੀ, ਥੈਂਕ ਯੂ। ਉਹ ਇੱਕ ਮਿਸ ਹੋ ਗਿਆ ਮੈਸੇਜ ਮੇਰੇ ਤੋਂ। ਹਰਮਨ ਜੀ ਹੋਣਾ ਦਾ ਜਿਹੜਾ ਮੈਸੇਜ ਹੈ, ਇਹਨਾਂ ਦਾ ਵੀ ਮੈਸੇਜ ਹੈ ਜਿਹੜਾ ਤਕਰੀਬਨ 4:45 ਦੇ ਕਰੀਬ ਆ ਜਾਂਦਾ। ਸੋ ਹਰਮਨ ਜੀ ਹੋਣਾ ਨੇ ਲਿਖਿਆ, ਤਕਦੀਰ ਦੇ ਲਿਖੇ 'ਤੇ ਕਦੇ ਸ਼ਿਕਵਾ ਨਾ ਕਰਿਆ ਕਰੋ, ਤਕਦੀਰ ਦੇ ਲਿਖੇ 'ਤੇ ਕਦੇ ਸ਼ਿਕਵਾ ਨਾ ਕਰਿਆ ਕਰੋ, ਕਿਉਂਕਿ ਅਸੀਂ ਇੰਨੇ ਅਕਲਮੰਦ ਨਹੀਂ ਜੋ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਏ। ਕਿਆ ਬਾਤ ਹੈ, ਨਾ ਕਿਸੇ ਨਾਲ ਮੁਕਾਬਲਾ ਹੈ ਅਤੇ ਨਾ ਕਿਸੇ ਦੀ ਰੀਸ ਹੈ, ਜਿਵੇਂ ਚੱਲੀ ਜਾਂਦੀ ਹੈ ਜ਼ਿੰਦਗੀ ਬਸ ਠੀਕ ਹੈ, ਇਹੀ ਤਾਂ ਸਬਰ ਸੰਤੋਖ ਹੈ। ਕਿਆ ਬਾਤ ਆ, ਅੱਖਾਂ ਵਿੱਚ ਸੁਪਨੇ ਨੇ, ਦਿਲ ਵਿੱਚ ਅੱਗ ਹੈ, ਵਿਰੋਧ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਹੈ। ਕਿਆ ਬਾਤਾਂ, ਕਿਆ ਬਾਤਾਂ, ਦਿਨ ਬਣਾ ਦਿੱਤਾ, ਬਹੁਤ ਹੀ ਖੂਬਸੂਰਤਰਾ ਭਾਜੀ ਭੇਜਿਆ, ਥੈਂਕ ਯੂ ਜੀ, ਥੈਂਕ ਯੂ। ਅਤੇ ਰੇਸ਼ਮ ਭਾਜੀ ਹੋਣੀ ਆਏ, ਉਹਨਾਂ ਨੇ ਲਿਖਿਆ, ਗੁੱਡ ਮਾਰਨਿੰਗ, ਰਾਈਜ਼ ਐਂਡ ਸ਼ਾਈਨ ਡੀਅਰ, ਮੇ ਦਾ ਡੇ ਅਹੈਡ ਟ੍ਰੀਟ ਯੂ ਕਾਈਂਡਲੀ ਐਂਡ ਸ਼ਾਵਰ ਯੂ ਵਿਦ ਬਲੈਸਿੰਗਸ, ਹੈਪੀ ਥਰਸਡੇ। ਉਹ ਬੱਲੇ, ਹੈਪੀ ਥਰਸਡੇ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਮੈਸੇਜ ਕਰਦੇ ਹੋ, ਇੰਨਾ ਪਿਆਰ ਦਿੰਦੇ ਹੋ, 85-30 ਵਾਲਿਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਸੋ ਆਓ ਫਿਰ ਕੁਝ ਕੁ ਜਿਹੜੀਆਂ ਖਬਰਾਂ ਉੱਥੋਂ ਦੀ ਸ਼ੁਰੂਆਤ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਵਿਸ਼ਾ ਆ ਉਹਦੇ ਵੱਲ ਹੈ ਫਿਰ ਗੱਲ ਕਰਾਂਗੇ। ਕੱਲ੍ਹ ਤੁਹਾਡੇ ਨਾਲ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਜੋ ਕਰਪਸ਼ਨ ਚੱਲ ਰਹੀ ਹੈ, ਬੈਗ ਟੈਗਿੰਗ ਸਕੀਮ ਹੈ ਜਿਹੜੀ ਚੱਲ ਰਹੀ ਹੈ, ਉਹਦੇ 'ਤੇ ਆਪਾਂ ਗੱਲਬਾਤ ਕੀਤੀ ਸੀਗੀ। ਉਹਦੇ 'ਤੇ ਮੈਂ ਇੱਕ ਵੀਡੀਓ ਵੀ ਹੈ ਜਿਹੜੀ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਸੀਗੀ, ਕਿਸ ਤਰ੍ਹਾਂ ਬੈਗੇਜ ਹੈਂਡਲਰ ਹੈ ਜਿਹੜਾ ਇਹ ਔਰਗਨਾਈਜ਼ਡ ਕ੍ਰਾਈਮ ਦਾ ਹਿੱਸਾ ਬਣ ਕੇ ਹੈ, ਜਿਹੜਾ ਪਤਾ ਨਹੀਂ ਕਿੰਨਾ ਟਨ ਜਿਹੜਾ ਨਸ਼ਾ ਆ ਇਹ ਏਅਰਪੋਰਟਾਂ ਤੋਂ ਇੱਧਰ ਉੱਧਰ ਕਰੀ ਜਾਂਦੇ ਨੇ ਜਾਂ ਫਿਰ ਕੈਨੇਡਾ ਦੀਆਂ ਸੜਕਾਂ ਵੱਲ ਨੂੰ ਮੋੜ ਰਹੇ ਨੇ। ਉਹਦੇ ਵਿੱਚ ਹੈ ਜਿਹੜਾ CTV ਦਾ ਇਨਵੈਸਟੀਗੇਟਿਵ ਯੂਨਿਟ W5, ਉਹਨੇ ਹੋਰ ਹੈ ਜਿਹੜੇ ਖੁਲਾਸੇ ਆ ਜਿਹੜੇ ਉਸ ਰਿਪੋਰਟ ਦੇ ਵਿੱਚ ਹੋਏ, ਕਹਿੰਦੇ ਵੀ ਜਦੋਂ ਪੈਸੈਂਜਰ, ਆਮ ਪੈਸੈਂਜਰ ਏਅਰਪੋਰਟ 'ਤੇ ਜਾਂਦਾ ਤਾਂ ਵੀ ਭਾਈ ਉਹਦੀ ਚੰਗੀ ਤਰ੍ਹਾਂ, ਹਾਂਜੀ, ਸਕਿਉਰਿਟੀ ਜਾਂਚ ਹੁੰਦੀ ਹੈ, ਸਕੈਨਰ ਰਾਹੀਂ ਹੈ ਜਿਹੜਾ ਉਸ ਸ਼ਖਸ ਨੂੰ ਜਾਂ ਪੈਸੈਂਜਰਸ ਨੂੰ ਲੰਘਾਇਆ ਜਾਂਦਾ, ਪਰ ਇੱਕ ਬਹੁਤ ਵੱਡਾ ਲੂਪ ਹੋਲ ਹੈ ਜਿਸ ਕਰਕੇ ਵੱਖ ਵੱਖ ਏਅਰਪੋਰਟਾਂ ਦੇ ਉੱਤੇ ਔਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਇਸ ਟਾਈਮ ਬੜਾ ਐਕਟਿਵ ਹੈਗਾ। ਉਹ ਇਹ ਹੈ ਵੀ ਇੰਪਲੋਈਜ਼ ਹੈ ਜਿਹੜੀ ਉਹਨਾਂ ਦੀ ਚੈਕਿੰਗ ਨਾ ਮਾਤਰ ਦੇ ਕਰੀਬ ਹੁੰਦੀ ਹੈ ਪੀਅਰਸਨ ਏਅਰਪੋਰਟ 'ਤੇ। ਬਹੁਤ ਵੱਡਾ ਲੂਪ ਹੋਲ ਹੈ ਜਿਹੜਾ ਇਸ ਇਨਵੈਸਟੀਗੇਸ਼ਨ ਯੂਨਿਟ ਦੇ ਵਿੱਚ ਆਇਆ। ਅੱਛਾ, ਜਿਹੜੇ ਇਹ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਵਿੱਚ ਫਾਰਮਰ RCMP ਜਾਂ ਹੋਰ ਫੋਰਸਿਸ ਦੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਇਨਵੈਸਟੀਗੇਸ਼ਨ ਕਰਕੇ

0: ਰਿਪੋਰਟ ਹੈ ਜਿਹੜੀ, ਤੇ ਉਹਨਾਂ ਨੇ ਕਿਤੇ ਇਹ 1 ਮਹੀਨੇ 2 ਮਹੀਨੇ ਦੇ ਵਿੱਚ ਨਹੀਂ ਇਹ ਰਿਪੋਰਟ ਤਿਆਰ ਕੀਤੀ, ਉਹਨਾਂ ਨੂੰ ਵੀ ਕਈ ਸਾਲ ਲੱਗ ਗਏ ਰਿਪੋਰਟ ਤਿਆਰ ਕਰ, ਕਿਉਂਕਿ ਅੰਡਰ ਕਵਰ ਉਹ ਕੰਮ ਕਰ ਰਹੇ ਸੀਗੇ। ਇੱਕ ਇੰਪਲੋਈ ਹੈ ਪੀਅਰਸਨ ਏਅਰਪੋਰਟ ਤੇ ਕੰਮ ਕਰਦਾ, ਉਹਨੇ ਦੱਸਿਆ ਕਹਿੰਦਾ ਵੀ ਮੈਨੂੰ 2 ਦਹਾਕੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ, ਤੇ ਮੈਂ ਫਰੀਲੀ ਹੈ ਜਿਹੜਾ, ਸਾਨੂੰ ਪਤਾ ਹੈ ਵੀ ਕਿਹੜੇ ਦਰਵਾਜ਼ਿਆਂ ਰਾਹੀਂ ਏਅਰਪੋਰਟ ਰਾਹੀਂ ਅਸੀਂ ਬਾਹਰ ਜਾ ਸਕਦੇ ਹਾਂ ਅੰਦਰ ਆ ਸਕਦੇ ਹਾਂ। ਤੇ ਕਹਿੰਦਾ ਵੀ ਮੇਰੀ ਇਹਨਾਂ 20 ਸਾਲਾਂ ਦੇ ਵਿੱਚ ਸਿਰਫ 1 ਵਾਰ ਚੈਕਿੰਗ ਹੋਈ ਹੈ, ਤੁਸੀਂ ਆਪ ਲਾ ਲਓ ਏਅਰਪੋਰਟ ਦੇ ਵਿੱਚ ਉਹ ਸ਼ਖਸ ਕੰਮ ਕਰਦਾ, ਸਿਰਫ ਤੇ ਸਿਰਫ 1 ਵਾਰ ਉਹਦੀ ਚੈਕਿੰਗ ਹੋਈ ਹੈ 20 ਸਾਲਾਂ ਦੇ ਉਸਦੇ ਕਰੀਅਰ ਦੇ ਵਿੱਚ, ਜਿੰਨੀ ਦੇਰ ਦਾ ਉਹ ਪੀਅਰਸਨ ਏਅਰਪੋਰਟ ਤੇ ਕੰਮ ਕਰਦਾ ਪਿਆ। ਨਾਲੇ ਉਹਨੇ ਦੱਸਿਆ ਕਹਿੰਦਾ ਕੁਝ ਕੁ ਜਿਹੜੇ ਗਲਤ ਅਨਸਰ ਹੈ ਜਿਹੜੇ ਕੰਮ ਕਰਦੇ ਆ, ਪਰ ਬਹੁਤੀ ਤਾਦਾਦ ਦੇ ਵਿੱਚ ਜਿਹੜੇ ਇੰਪਲੋਈਜ਼ ਹੈ ਉਹ ਹੱਡ ਭਨਵੀਂ ਮਿਹਨਤ ਕਰਦੇ ਆ, ਇਮਾਨਦਾਰੀ ਦੇ ਨਾਲ ਕੰਮ ਕਰਦੇ ਪਏ ਆ, ਪਰ ਉਹ ਕੁਝ ਕੁ ਨੇ ਆ ਜਿਹੜਾ ਸਾਰਾ ਹੀ ਕੰਮ ਹੈ ਜਿਹੜਾ ਉਹ ਵਿਗਾੜ ਦਿੱਤਾ, ਕਿਉਂਕਿ ਮਿਲੀਅਨਸ ਆਫ ਡਾਲਰ ਦਾ ਜਿਹੜਾ ਨਸ਼ਾ ਆ ਉਹ ਤਸਕਰ ਆ ਜਿਹੜਾ ਪੀਅਰਸਨ ਏਅਰਪੋਰਟ ਤੋਂ ਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਆ ਜਿਹੜਾ ਹੁੰਦਾ ਰਿਹਾ। ਤੁਸੀਂ ਇੱਕ ਮੂਵੀ ਦੇਖੀ ਹੋਣੀ ਇਮਰਾਨ ਹਾਸ਼ਮੀ ਹੋਣਾ ਦੀ, ਮੂਵੀ ਨਹੀਂ ਮੇਰੇ ਖਿਆਲ ਸੀਰੀਜ਼ ਆਈ ਸੀ ਤਸਕਰੀ, ਉਹਦੇ ਵਿੱਚ ਜਿਹੜਾ ਦੱਸਿਆ ਗਿਆ ਸੀਗਾ, ਜੇ ਨਹੀਂ ਦੇਖੀ ਨਾ ਉਹ ਦੇਖਿਓ, ਮੂਵੀ ਬੜੀ ਕਮਾਲ ਦੀ ਹੈ। ਉਹਦੇ ਵਿੱਚ ਏਅਰਪੋਰਟ ਤੇ ਕਿਸ ਤਰ੍ਹਾਂ ਕਰਪਸ਼ਨ ਆ ਜਿਹੜੀ ਕਿੱਦਾਂ ਕਿੱਥਾ ਜਾਂ ਕਿਹੜੇ ਕਿਹੜੇ ਅਹੁਦੇ ਤੱਕ ਪਹੁੰਚਦੀ ਹੈ, ਬੜੀ ਬਾਖੂਬੀ ਦੱਸਿਆ। ਤੇ ਉਹਦੇ ਵਿੱਚ ਇਹ ਵੀ ਦੱਸਿਆ ਵੀ ਸਾਰੇ ਜਿਹੜੇ ਆਫਿਸਰ ਜਾਂ ਸਾਰੇ ਕਰਮਚਾਰੀ ਆ ਜਿਹੜੇ ਕਰਪਟ ਨਹੀਂ ਹੁੰਦੇ, ਕੁਛ ਕੁ ਜਿਹੜੇ ਆ ਇਮਾਨਦਾਰ ਵੀ ਹੁੰਦੇ ਆ, ਜਿਨ੍ਹਾਂ ਕਰਕੇ ਉਮੀਦ ਹੈ ਜਿਹੜੀ ਉਹ ਕਾਇਮ ਰਹਿੰਦੀ ਆ। ਤਸਕਰੀ ਆ ਜਿਹੜੀ ਉਹ ਸੀਰੀਜ਼ ਹੈ ਇਮਰਾਨ ਹਾਸ਼ਮੀ ਦੀ, ਜਦੋਂ ਇਮਰਾਨ ਹਾਸ਼ਮੀ ਦਾ ਨਾਮ ਆ ਜਾਂਦਾ ਨਾ ਕਈ ਡਰ ਜਾਂਦੇ ਵੀ ਪਤਾ ਨਹੀਂ ਕਿੱਦਾਂ ਦਾ ਸੀਨ ਹੋਊਗਾ, ਪਰ ਮੈਂ ਕਹਿੰਦਾ ਇਹ ਮੂਵੀ ਉਹਨਾਂ ਨੇ ਕੀਤੀ, ਤੁਸੀਂ ਪਰਿਵਾਰ ਸਮੇਤ ਆ ਜਿਹੜੀ ਇਹ ਮੂਵੀ ਦੇਖ ਸਕਦੇ ਹੋ। ਕਰਪਸ਼ਨ ਨੂੰ ਆ ਜਿਹੜਾ ਕਿਸ ਤਰ੍ਹਾਂ ਉਹਨਾਂ ਨੇ ਏਅਰਪੋਰਟਾਂ ਦੇ ਉੱਤੇ ਉਜਾਗਰ ਕੀਤਾ, ਇਹ ਮੂਵੀ ਦੇ ਵਿੱਚ ਬਾਖੂਬੀ ਦਰਸਾਇਆ ਗਿਆ ਹੈ। ਮੇਰੇ ਖਿਆਲ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਸ ਦਾ ਹੋਰ ਪਾਰਟ ਵੀ ਆ ਜਿਹੜਾ ਉਹ ਆਵੇਗਾ। ਤੇ ਮੈਂ ਜਿਹੜਾ ਪੀਅਰਸਨ ਏਅਰਪੋਰਟ ਦੀ ਗੱਲ ਕਰਦਾ, ਉੱਥੇ ਰਿਪੋਰਟ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ, ਇੱਕ ਇੰਪਲੋਈ ਨੇ ਕਹਿੰਦਾ ਭਾਵੇਂ ਆ ਜਿਹੜਾ ਤੁਸੀਂ ਏਅਰਪੋਰਟ ਦੇ ਵਿੱਚੋਂ ਕਰੂਜ਼ ਮਿਜ਼ਾਈਲ ਹੈ ਜਿਹੜੀ ਉਹ ਤੁਸੀਂ ਬਾਹਰ ਲੈ ਜਾਓ, ਕਿਸੇ ਨੇ ਤੁਹਾਨੂੰ ਚੈੱਕ ਨਹੀਂ ਕਰਨਾ। ਸੋ ਇਸ ਟਾਈਮ ਹੈ ਜਿਹੜਾ ਉੱਥੇ ਦੀ ਜਿਹੜੇ ਸਿਕਿਉਰਿਟੀ ਸੰਸਥਾਵਾਂ ਨੇ ਉਹਨਾਂ 'ਤੇ ਬਹੁਤ ਵੱਡੇ ਸਵਾਲ ਹੈ ਜਿਹੜੇ ਖੜ੍ਹੇ ਕੀਤੇ ਗਏ ਹੈ ਵੀ ਭਾਈ ਆਹ ਜਿਹੜਾ ਰਿਪੋਰਟ ਦੇ ਵਿੱਚ ਆਇਆ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ। ਅਤੇ ਉਹਨਾਂ ਨੇ ਕਿਹਾ ਵੀ ਅਸੀਂ ਦਾ ਅਟਮੋਸਟ ਪ੍ਰਾਇਓਰਟੀ ਹੈਗੀ ਹੈ ਸੇਫਟੀ ਆਫ ਦਾ ਪੈਸੰਜਰਸ, ਉਹਨਾਂ ਨੇ ਬਸ ਇੱਥੇ ਹੀ ਹੈ ਜਿਹੜੀ ਗੱਲ ਮੁਕਾ ਦਿੱਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਇਸ ਰਿਪੋਰਟ ਦੇ ਆਧਾਰ 'ਤੇ ਪੀਅਰਸਨ ਏਅਰਪੋਰਟ ਦੇ ਵਿੱਚ ਬਹੁਤ ਜਾਂ ਹੋਰ ਏਅਰਪੋਰਟਾਂ ਦੇ ਉੱਤੇ ਆ ਜਿਹੜੀਆਂ ਚੇਂਜਸ ਹੈ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਉਜਾਗਰ ਇਸ ਰਿਪੋਰਟ ਨੇ ਕੀਤੀਆਂ ਵੀ ਹਰ ਇੱਕ ਸ਼ਖਸ ਜੋ ਇਸ ਰਿਪੋਰਟ ਨੂੰ ਪੜ੍ਹਦਾ ਸੁਣਦਾ ਹੈਗਾ ਉਹ ਦੰਦਾਂ ਵਿੱਚ ਉਂਗਲੀ ਚਬਾਉਣ ਲਈ ਆ ਜਿਹੜਾ ਮਜਬੂਰ ਹੋ ਜਾਂਦਾ ਵੀ ਅੱਛਾ ਸਾਡੀ ਸਿਕਿਉਰਿਟੀ ਹੈ ਜਿਹੜੀ ਬਸ ਇੰਨੀ ਕੀ ਹੈਗੀ ਹੈ। ਅੱਛਾ ਤੇ ਜਿਹੜੇ ਉਹ ਨਸ਼ਾ ਤਸਕਰ ਵਾਲੇ ਉਹ ਕਿੱਦਾਂ ਕਰਦੇ ਆ, ਜਿਹੜੇ ਉੱਥੇ ਕੰਮ ਕਰਦੇ ਨਾ ਕਰਮਚਾਰੀ ਜਿਹੜੇ ਕਰਪਟ ਹੋਏ ਪਏ ਆ, ਉਹਨਾਂ ਦੇ ਸਕੈਜੂਅਲ ਦੇ ਅਕੋਰਡਿੰਗਲੀ ਹੈ ਜਿਹੜਾ ਉਸ ਦਿਨ ਹੈ ਜਿਹੜਾ ਉਹ ਨਸ਼ਾ ਜਾਂ ਡਰੱਗਸ ਹੈ ਜਿਹੜੇ ਪੀਅਰਸਨ ਏਅਰਪੋਰਟ ਤੋਂ ਇੱਧਰ ਉੱਧਰ ਕੀਤੇ ਜਾਂਦੇ ਆ ਜਾਂ ਟਰਾਂਸਪੋਰਟ ਕੀਤੇ ਜਾਂਦੇ ਆ। ਸੋ ਇਹ ਇੱਕ ਖਬਰ ਸੀ। ਉੱਥੇ ਫੋਰਡ ਸਰਕਾਰ ਨੇ ਕਿਹਾ ਵੀ ਚਾਈਨੀਜ਼ ਮੇਡ ਜਿਹੜੇ ਡਰੋਨਸ ਨੇ ਉਹਨਾਂ ਨੂੰ ਪ੍ਰੋਵਿੰਸ਼ੀਅਲ ਸਿਕਿਉਰਿਟੀ ਦੇ ਤੌਰ 'ਤੇ ਅਸੀਂ ਬੰਦ ਕਰਨ ਜਾ ਰਹੇ ਹਾਂ, ਅਤੇ ਜਿਹੜੇ ਕੈਨੇਡੀਅਨ ਮੇਡ ਡਰੋਨਸ ਹੋਣਗੇ ਉਹਨਾਂ ਨੂੰ ਅਸੀਂ ਆ ਜਿਹੜਾ ਯੂਜ਼ ਕਰਾਂਗੇ। ਸੋ ਉਹਨਾਂ ਨੇ ਇਫੈਕਟਿਵ ਜਿਹੜਾ ਕਹਿ ਦਿੱਤਾ ਵੀ ਅੱਜ ਤੋਂ ਹੀ ਆ ਜਿਹੜੇ ਚਾਈਨੀਜ਼ ਮੇਡ ਜਿਹੜੇ ਡਰੋਨ ਆ ਜਿਹੜੇ ਉਹ ਅੰਟਾਰੀਓ ਦੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਨਹੀਂ ਯੂਜ਼ ਕੀਤੇ ਜਾਣਗੇ, ਕਿਉਂਕਿ ਜਿਹੜਾ ਚਾਈਨੀਜ਼ ਕਾਮਰੇਡ ਸਰਕਾਰ ਉੱਥੇ ਇਹ ਰੂਲ ਹੈ ਵੀ ਜੇ ਕੋਈ ਵੀ ਚਾਈਨੀਜ਼ ਕੰਪਨੀ ਹੈਗੀ ਹੈ ਭਾਵੇਂ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਕੰਮ ਕਰਦੀ ਪਈ ਹੈ, ਜੇ ਉਹਨਾਂ ਕੋਲ ਡਾਟਾ ਹੈਗਾ, ਜੇ ਚਾਈਨਾ ਮਜਬੂਰ ਕਰਦਾ ਤਾਂ ਉਹਨਾਂ ਨੂੰ ਆਪਣਾ ਡਾਟਾ ਜਿਹੜਾ ਆ ਉਹ ਸ਼ੇਅਰ ਕਰਨਾ ਪੈਣਾ। ਸੋ ਇਸੇ ਸਿਕਿਉਰਿਟੀ ਰੀਜ਼ਨਸ ਕਰਕੇ ਜਿਹੜਾ ਆ ਪ੍ਰੋਵਿੰਸ਼ਲ ਸਰਕਾਰ ਵੱਲੋਂ ਇਹ ਸਟੈਪ ਹੈ ਜਿਹੜਾ ਚੱਕਿਆ ਗਿਆ। ਪ੍ਰੇਮ ਜੀ ਸਤਿ ਸ਼੍ਰੀ ਅਕਾਲ ਜੀ, ਐਨ ਗੁੱਡ ਮਾਰਨਿੰਗ ਜੀ।
1: ਹਾਂਜੀ ਹਾਂਜੀ ਸ਼ਮੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
1: ਪਹਿਲਾਂ ਧੰਨਵਾਦ ਤੁਹਾਡਾ ਜੀ।
0: ਜੀ
1: ਪ੍ਰੋਗਰਾਮ ਬਹੁਤ ਵਧੀਆ ਹੁੰਦਾ
0: ਜੀ। ਥੈਂਕ ਯੂ ਸਰ।
1: ਸ਼ਮੀ ਭਾਈ ਸਾਡੇ ਮਤਲਬ ਬੜਾ ਉਭਰਦੇ ਜਿਹੜੇ ਹੈਗੇ ਨਾ ਮਸਲੇ, ਉਹਨਾਂ ਨੂੰ ਲਿਆਉਣਾ ਫਰਜ ਸਮਝਦੇ ਆ। ਧੰਨਵਾਦ ਪਹਿਲਾਂ
0: ਜੀ। ਧੰਨਵਾਦ ਸਰ, ਧੰਨਵਾਦ।
1: ਹੋਣਾ ਬਹੁਤ ਜ਼ਰੂਰੀ ਹੈ ਸ਼ਮੀ ਭਾਜੀ।
0: ਜੀ ਜੀ ਬਿਲਕੁਲ, ਜਾਗਰੂਕ ਹੋਣਾ ਚਾਹੀਦਾ।
1: ਤੁਸੀਂ ਫੈਡਰਲ ਗੌਰਮੈਂਟ ਦੀ ਗੱਲ ਕੀਤੀ, ਫੈਡਰਲ ਗੌਰਮੈਂਟ ਨੇ ਕਿਤੇ ਵੀ ਲਗਾਮ ਨੀ ਪਾਈ ਹੈਗੀ। ਇਹ ਜਿਹੜਾ ਏਅਰਪੋਰਟ ਹੈ ਨਾ ਇਹ ਵੀ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ
0: ਜੀ, ਬਿਲਕੁਲ ਆਉਂਦਾ ਜੀ।
1: ਤੇ ਉਹਦੇ ਬਾਵਜੂਦ ਵੀ ਇੱਥੇ ਕੋਈ ਸਿਕਿਉਰਿਟੀ ਨੀ ਹੈਗੀ, ਸਿਕਿਉਰਿਟੀ ਵਾਲੇ ਹੈਗੇ ਆ, ਬਟ ਉਹ ਆਲੇ ਦੁਆਲੇ ਉਦੇ ਤੁਰੇ ਫਿਰਦੇ, ਕੋਈ ਕੋਈ ਚੈੱਕਅਪ ਨਹੀਂ ਕਰਦੇ ਅੰਦਰ ਕਿਹੜਾ ਜਾਂਦਾ ਕਿਹੜਾ ਆਉਂਦਾ ਆ. ਦੇ ਡੋਂਟ ਲਾਈਕ ਈਵਨ ਲਾਈਕ ਤੁਸੀਂ ਦੇਖ ਲੋਗੇ ਕੋਈ ਬੰਦਾ ਜੇਬ ਵਿਚ ਕੀ ਪਾ ਕੇ ਲੈ ਗਿਆ ਅੰਦਰ, ਅਸੀਂ ਕਿੰਨੀ ਵਾਰੀ ਗਏ ਉੱਥੇ, ਕੋਈ ਸਿਕਿਉਰਿਟੀ ਨੀ ਹੈਗੀ. ਸੇਮ ਗੱਲ ਹੁਣ ਜਿਹੜੀ ਜਿਹੜੀ ਇੱਥੇ ਆਪਣੇ ਇਹਨਾਂ ਨੇ ਬਾਰਡਰ ਦੇ ਉੱਤੇ ਜਿਹੜੀਆਂ ਗੱਡੀਆਂ ਇੰਨੀਆਂ ਚੋਰੀ ਹੋਈਆਂ, ਕੀ ਫੈਡਰਲ ਗੌਰਮੈਂਟ ਦੇ ਇੰਪਲਾਈ ਨੂੰ ਸਜ਼ਾ ਨੀ ਸੀ ਬਣਦੀ? ਉਹਨਾਂ ਨੂੰ ਕੋਈ ਸਜ਼ਾ ਨੀ ਦਿੱਤੀ, ਕੁਛ ਨੀ ਕੀਤਾ. ਉਹ ਆਰਾਮ ਨਾਲ ਇੱਕ ਨੀ ਦੋ ਨੀ ਹਜ਼ਾਰਾਂ ਹੀ ਗੱਡੀਆਂ ਇਹਨਾਂ ਨੇ ਭੇਜ ਦਿੱਤੀਆਂ. ਚਲੋ ਸਾਡੇ ਆਈ ਡੋਂਟ ਨੋ ਪ੍ਰਾਈਮ ਮਿਨਿਸਟਰ ਸਾਹਿਬ ਕੀ ਸੋਚਦੇ ਆ ਸਿਕਿਉਰਿਟੀ ਵਾਸਤੇ. ਇਹ ਨਸ਼ਾ ਦੇਖ ਲੋ ਤੁਸੀਂ, ਨਸ਼ਾ ਕਿੱਦਾਂ ਸ਼ਰੇਆਮ ਹੀ ਹੋਈ ਜਾਂਦਾ ਪਿਆ
0: ਜੀ. ਕੁਛ ਇਹੋ ਜਿਹੇ ਮੁੱਦੇ ਹੈਗੇ ਆ, ਗੰਭੀਰ ਮੁੱਦੇ ਆ ਭਾਜੀ ਜਿਨ੍ਹਾਂ ਤੇ ਤੁਸੀਂ ਆ ਜਿਹੜੇ ਆਵਾਜ਼
1: ਚੁੱਕੀ ਮੁੱਦੇ ਆ. ਔਰ ਜੇ ਅਸੀਂ ਹੁਣ ਕਹੀਏ ਕਿ ਸਾਰਾ ਕੁਛ ਲੋਕੀ ਸੋਚਣ, ਹਨਾ, ਤੇ ਫਿਰ ਸਰਕਾਰ ਨੂੰ ਅਸੀਂ ਜਿਹੜੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ ਕੀ ਕਰਦੇ ਪਏ ਆ? ਸੁੱਤੇ ਪਏ ਆ?
0: ਉਹਨਾਂ ਨੂੰ ਜਗਾਉਣਾ ਤਾਂ ਅਸੀਂ ਆ ਨਾ ਭਾਜੀ.
1: ਬਿਲਕੁਲ ਦੇਖੋ, ਉਹ ਉਹ ਜਿੱਦਣ ਉਹ ਇਲੈਕਸ਼ਨ ਚ ਆਏ ਸੀ ਉਹ ਜਾਗ ਕੇ ਆਏ
0: ਸੀ,
1: ਬਾਅਦ ਚ ਸੌ ਗਏ. ਜਦੋਂ ਉਹਨਾਂ ਨੇ ਵਾਅਦੇ ਕੀਤੇ ਸੀਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ, ਕੀ ਕੀਤਾ?
0: ਅਗਲੀ ਫੋਰਡ ਸਰਕਾਰ ਦੀ ਜਿਹੜੀ ਖਬਰ ਸ਼ੇਅਰ ਕਰ ਲੈਣਾ. ਆਪਾਂ ਨੂੰ ਪਤਾ ਨਾਇਗਰਾ ਫਾਲਸ ਦੇ ਵਿੱਚ ਹੈ ਜਿਹੜਾ ਡਗ ਫੋਰਡ ਸਾਹਿਬ ਨੇ ਕਿਹਾ ਵੀ ਭਾਈ ਉੱਥੇ ਅਸੀਂ ਮਲਟੀ ਬਿਲੀਅਨ ਡਾਲਰਸ ਆ ਜਿਹੜੇ ਉਹ ਲਾਉਣੇ ਆ, ਉਸ ਨੂੰ ਨਾਇਗਰਾ ਫਾਲਸ ਨੂੰ ਅਸੀਂ ਕੈਨੇਡਾ ਦਾ ਐਲੇ ਬਣਾਉਣਾ, ਲਾਸ ਵੇਗਸ ਹੈ ਜਿਹੜਾ ਉਹ ਬਣਾਉਣਾ. ਸੋ ਹੁਣ ਉਹਨਾਂ ਨੇ ਖਬਰ ਆ ਰਹੀ ਹੈ ਵੀ ਉੱਥੇ ਇੱਕ ਸਕਾਈ ਵਿਲ ਤਾਂ ਹੈਗਾ ਹੀ ਹੈਗਾ ਆ. ਹੁਣ ਕਹਿੰਦੇ ਵੀ ਇੱਕ ਹੋਰ ਬਹੁਤ ਵੱਡਾ ਆਬਜ਼ਰਵੇਸ਼ਨ ਵੀਲ ਹੈ ਜਿਹੜਾ ਉੱਥੇ ਆ ਜਿਹੜਾ ਬਣਾਇਆ ਜਾਵੇਗਾ. ਉਹਦੇ ਵਾਸਤੇ ਜ਼ਮੀਨ ਹੈ ਜਿਹੜੀ ਉਹ ਦੇਖੀ ਗਈ ਹੈ, ਮੇਰੇ ਖਿਆਲ 49 ਈਅਰ ਹੈ ਜਿਹੜੀ ਉਹ ਲੀਜ਼ 'ਤੇ ਲਈ ਗਈ ਹੈ. ਸੋ ਬਹੁਤ ਸਾਰੇ ਕਸੀਨੋ, ਬਹੁਤ ਸਾਰੀਆਂ ਡਿਵੈਲਪਮੈਂਟਸ ਹੈ ਜਿਹੜੀਆਂ ਡੱਗ ਫੋਰਡ ਸਾਹਿਬ ਹੈ ਜਿਹੜਾ ਉੱਥੇ ਬੜਾ ਵੱਡਾ ਵਿਜ਼ਨ ਲੈ ਕੇ ਚੱਲ ਰਹੇ ਨੇ ਵੀ ਨਾਇਗਰਾ ਫਾਲਸ ਨੂੰ ਆ ਜਿਹੜਾ ਅਸੀਂ ਕੈਨੇਡਾ ਦਾ ਓਨਟਾਰੀਓ ਦਾ ਬਹੁਤ ਵੱਡਾ ਟੂਰਿਸਟ ਹੱਬ ਬਣਾਉਣਾ ਆ. ਅਤੇ ਉੱਥੇ ਹੀ ਬ੍ਰੈਂਪਟਨ ਦੇ ਕੋਲ, ਬ੍ਰੈਂਪਟਨ ਦੇ ਵਿੱਚ ਸੋਰੀ, ਕੈਸਲ ਮੋਰ ਅਤੇ ਮਕਵੀਨ ਦੇ ਕੋਲ 141 ਏਕੜ ਦੇ ਉੱਤੇ KLM ਪਲੈਨਿੰਗ ਵਾਲਿਆਂ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਸਿਟੀ ਵੱਲੋਂ ਅਪਰੂਵ ਕਰ ਦਿੱਤੀ ਗਈ ਹੈ. ਅਤੇ ਹੁਣ ਇਹਦਾ ਮਤਲਬ ਕੀ ਹੈ ਵੀ 410 ਸਿੰਗਲ ਡਿਟੈਚ ਘਰ ਆ ਰਹੇ ਨੇ ਉੱਥੇ ਮਕਵੀਨ ਦੇ ਉੱਤੇ, 185 ਟਾਊਨ ਹਾਊਸ ਆ ਰਹੇ ਨੇ, ਕੁਝ ਕੁ ਜਿਹੜੇ ਉੱਥੇ ਅਪਾਰਟਮੈਂਟਸ ਵੀ ਆਉਣਗੇ, ਸਟੈਕ ਟਾਊਨ ਹਾਊਸ ਵੀ ਆਉਣਗੇ, 3 ਪਬਲਿਕ ਪਾਰਕਸ ਅਤੇ 2 ਆ ਜਿਹੜੇ ਧਾਰਮਿਕ ਸਥਾਨ ਉੱਥੇ, ਅਤੇ 3 ਸਟੋਰਮ ਵਾਟਰ ਮੈਨੇਜਮੈਂਟ ਪੂਲਸ ਹੈ ਜਿਹੜੇ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਆਉਣਗੀਆਂ. ਸੋ ਹਾਲਾਂਕਿ ਆ ਜਿਹੜਾ ਇਹ ਜਦੋਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਦੋਂ ਇਹ ਐਪਲੀਕੇਸ਼ਨ ਆਈ ਸੀਗੀ, ਉੱਥੇ ਦੇ ਰਹਿਣ ਵਾਲੇ ਆਲੇ ਦੁਆਲੇ ਉਹਨਾਂ ਨੇ ਵਿਰੋਧ ਕੀਤਾ ਸੀਗਾ ਵੀ ਇੰਨੀ ਜ਼ਿਆਦਾ ਡਿਵੈਲਪਮੈਂਟ ਇਸ ਏਰੀਏ ਦੇ ਵਿੱਚ ਨਹੀਂ ਹੋਣੀ ਚਾਹੀਦੀ. ਪਰ ਉਹਨਾਂ ਦੀ ਜਿਹੜੇ ਕੰਸਰਨ ਹੈ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਸਿਟੀ ਨੇ ਕਿਹਾ ਵੀ ਭਾਈ ਇਸ ਟਾਈਮ ਸਮੇਂ ਦੀ ਜ਼ਰੂਰਤ ਹੈ, ਅਫੋਰਡੇਬਿਲਟੀ ਘਰ ਜਿਹੜੇ ਉਹ ਬਣਨੇ ਚਾਹੀਦੇ, ਜਿੰਨੇ ਘਰ ਹੋਣਗੇ ਉਨੇ ਹੀ ਆ ਜਿਹੜੇ ਘਰਾਂ ਦੀ ਪ੍ਰਾਈਸਿਸ ਹੈ ਜਿਹੜੇ ਉਹ ਅਫੋਰਡੇਬਲ ਹੋਣਗੇ. ਸੋ ਅਗਲੀ ਜਿਹੜੀ ਅੱਜ ਦੀ ਖਬਰ ਹੈ, 5:30 ਹੋ ਗਏ, ਮੇਰੀ ਕੋਸ਼ਿਸ਼ ਹੁੰਦੀ ਹੈ 5:30 ਵਜੇ ਆਪਾਂ ਜਿਹੜੀ ਹੈ ਸਟੋਰੀ ਕਵਰ ਕਰਨੀ ਹੈ ਉਹਦੇ 'ਤੇ ਆ ਜਾਈਏ. ਸੋ 5:30 ਹੋ ਗਏ ਆ, ਸੋ ਅੱਜ ਦੀ ਜਿਹੜੀ ਸਟੋਰੀ ਹੈ ਜਾਂ ਅੱਜ 'ਤੇ ਜਿਹਦੇ 'ਤੇ ਆਪਾਂ ਕਹਿ ਲਓ ਵੀ ਵਿਊਜ਼ ਹੈ ਜਿਹੜੇ, ਮੈਂ ਵਿਚਾਰ ਹੈ ਜਿਹੜੇ ਤੁਹਾਡੇ ਲੈਣਾ ਚਾਹੁੰਦਾ, ਉਹ ਸਟੋਰੀ ਕਵਰ ਕਰਨ ਜਾ ਰਿਹਾ. ਉਸ ਤੋਂ ਪਹਿਲਾਂ ਇੱਕ ਕਾਲ ਲੈਣਾ, 8418 ਜੀ, ਸਵਾਗਤ ਹੈ ਜੀ.
2: ਸਤਿ ਸ਼੍ਰੀ ਅਕਾਲ ਸ਼ਮੀ.
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਭਾਜੀ.
2: ਫੋਰਡ ਸਾਹਿਬ ਲਾਸ ਬੈਂਕ ਤਾਂ ਬਣਾਉਣਗੇ, ਪਤਾ ਨੀ ਕਦੋਂ ਬਣਾਉਣਗੇ. ਜੋ ਕੋ ਹੈਗਾ ਆ ਉੱਥੇ ਉਹ ਬੰਦ ਹੋਈ ਜਾ ਰਿਹਾ. ਉੱਥੇ ਸਿਟੀ ਦੇ ਵਿੱਚ ਟੈਮੋਟਰ ਸੀ ਉਹ ਬੰਦ ਹੋ ਗਿਆ, ਇੱਕ ਪਰੇ ਥੋੜਾ ਟੈਮੋਟਰ ਸੀ ਉਹ ਬੰਦ ਹੋ ਗਿਆ.
0: ਅੱਛਾ ਜੀ.
2: ਉਹਦਾ ਟੈਮੋਟਰ ਨੀ ਬੰਦ ਹੋ ਗਿਆ ਸਿਟੀ ਦੇ ਵਿੱਚ ਉੱਤੇ, ਜਿੱਥੇ ਸਕਾਈ ਵੀਲ ਰਾਈਡ ਲੱਗੀ ਆ
0: ਜੀ ਜੀ,
2: ਉਹਦੇ ਕੋਲ ਕੱਢਾ ਟੈਮੋਟਰ ਸੀ ਉਹ ਬੰਦ ਹੋ ਗਿਆ.
0: ਉਹ ਤਾਂ ਬੜੀ ਬਿਜ਼ੀ ਲੋਕੇਸ਼ਨ ਸੀ ਭਾਜੀ, ਉਹ ਕਦੋਂ ਬੰਦ ਹੋ ਗਿਆ ਟੈਮ ਹੋਟਲ, ਕੀ ਕਾਰਨ ਹੈ?
2: ਪਤਾ ਨੀ, ਮੈਂ ਵੀ ਲਾਸਟ ਵੀਕ ਜਾਂ ਲੌਂਗ ਵੀਕਐਂਡ ਤੇ ਗਿਆ ਸੀ ਤਾਂ ਬੰਦ ਪਿਆ.
0: ਅੱਛਾ ਅੱਛਾ. ਕੀ ਪਤਾ ਸ਼ਾਇਦ ਉੱਥੇ ਕੁਝ ਹੋਰ ਵੱਡੇ ਪੱਧਰ ਤੇ ਆ ਰਿਹਾ ਹੋਵੇ, ਹਨਾ? ਬਿਲਕੁਲ ਬਿਲਕੁਲ
2: ਉਹ ਵੀ ਹੈਗੇ ਆ ਪਾਣੀ ਦੇ ਕੋਲ ਜਾ ਕੇ ਅੰਦਰ ਸੀ, ਜੇ ਆਪਣੇ ਪਾਣੀ ਨੀ ਹੈਗਾ ਉਹਦੇ ਕੋਲ ਅੰਦਰ ਨੀ ਸੀ,
0: ਹਾਂਜੀ ਹਾਂਜੀ,
2: ਉਹ ਵੀ ਬੰਦ ਆ।
0: ਅੱਛਾ ਅੱਛਾ ਜੀ,
2: ਹਾਂਜੀ
0: ਹਾਂਜੀ ਜੀ ਜੀ। ਸੋ ਇਹ ਤੁਸੀਂ ਕਹਿੰਦੇ ਵੀ ਇਹ ਚੀਜ਼ਾਂ ਬੰਦ ਹੋ ਰਹੀਆਂ, ਤੇ ਇਹ ਕਹਿ ਰਿਹਾ ਵੀ ਇੰਨੇ ਮਲਟੀ ਬਿਲੀਅਨ ਪੈਸੇ ਲਾਣੇ ਤੇ ਲੱਗ ਕਿੱਥੇ ਰਹੇ ਆ, ਹਾਂਜੀ ਇਹ ਸਵਾਲ।
2: ਹਾਂਜੀ ਹਾਂਜੀ ਹਾਂਜੀ,
0: ਦਰੁਸਤ ਹੈ ਭਾਜੀ, ਦਰੁਸਤ ਹੈ ਸਵਾਲ ਜੀ ਤੁਹਾਡਾ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਅੱਜ ਦੇ ਆਪਾਂ ਵਿਸ਼ੇ ਦੇ ਵੱਲ ਆਉਂਦੇ ਹਾਂ। ਸੋ ਵਿਸ਼ਾ ਜਿਹੜਾ ਆ ਇਹ ਦਿਲਚਸਪ ਵੀ ਹੈਗਾ ਤੇ ਗੰਭੀਰ ਵੀ ਹੈਗਾ। ਸੋ ਅੱਜ ਦਾ ਵਿਸ਼ਾ ਇਹ ਹੈ, ਅੱਜ ਆਪਾਂ AI ਦੇ ਉੱਤੇ ਗੱਲ ਕਰਨੀ ਹੈ। ਇਹ ਤਾਂ ਮੈਂ ਗੱਲ ਕਰਨ ਲੱਗਾ, ਹਾਲ ਹੀ ਵਿੱਚ ਕੱਲ੍ਹ ਜਿਹੜੀ ਇੱਕ ਖਬਰ ਆਈ, ਵੈਸਟਰਨ ਯੂਨੀਵਰਸਿਟੀ ਲੰਡਨ ਦੇ ਇੱਕ ਪ੍ਰੋਫੈਸਰ ਨੇ ਉਹਨਾਂ ਨੇ ਅੱਜ ਨਾ ਵਿਦਿਆਰਥੀਆਂ ਦਾ ਜਿਹੜਾ ਇਗਜ਼ਾਮ ਹੈ ਜਿਹੜਾ ਉਹ ਰੱਦ ਕਰ ਦਿੱਤਾ। ਕਾਰਨ ਇਹ, ਉਹਨਾਂ ਨੇ ਕਿਹਾ ਵੀ ਵਿਦਿਆਰਥੀਆਂ ਨੇ, ਸਟੂਡੈਂਟਸ ਨੇ AI ਦੇ ਨਾਲ ਹੈ ਜਿਹੜਾ ਉਸ ਇਗਜ਼ਾਮ ਦੀ ਹੈ ਜਿਹੜੀ ਨਕਲ ਕੀਤੀ ਹੈ, ਅਤੇ ਇਸ ਕਰਕੇ ਜਿਹੜਾ ਉਹ ਇਗਜ਼ਾਮ ਹੈ ਜਿਹੜਾ ਜਿਹਦੇ ਕਿ ਫਾਈਨਲ ਗ੍ਰੇਡ ਦੇ ਵਿੱਚ 30% ਹੈ ਜਿਹੜੇ ਆਫ ਦਾ ਇਗਜ਼ਾਮ ਹੈ ਜਿਹੜਾ ਉਹ ਮਾਰਕਸ ਹੈ ਜਿਹੜੇ ਕਵਰ ਕਰਦਾ ਪਿਆ। ਅਤੇ ਜਿਹੜਾ ਪ੍ਰੋਫੈਸਰ ਹੈ ਉਹ ਕਹਿੰਦੇ ਵੀ ਮੈਂ ਸੋਚ ਵੀ ਨਹੀਂ ਸਕਦਾ ਵੀ ਬੱਚਿਆਂ ਨੇ ਜਿਹੜਾ ਇਸ ਹਿਸਾਬ ਦੇ ਨਾਲ ਹੈ ਜਿਹੜੀ ਚੀਟਿੰਗ ਕੀਤੀ ਹੈ। ਪਲੈਜਰਿਜ਼ਮ ਵੀ ਇਸ ਨੂੰ ਕਹਿ ਦਿੱਤਾ ਜਾਂਦਾ, ਚੀਟਿੰਗ ਹੈ ਜਿਹੜੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ, ਕਿਉਂਕਿ ਇਹ ਜਿਹੜਾ ਯੂਨੀਵਰਸਿਟੀ ਦਾ ਐਡਮਿਨ ਹੈ ਜਿਹੜਾ ਉਹ ਇੱਕ ਪਾਸੇ ਆ ਅਤੇ ਉਹ ਪ੍ਰੋਫੈਸਰ ਦੂਸਰੇ ਪਾਸੇ ਇਕੱਲੇ ਹੀ ਖੜ੍ਹੇ ਹੋਏ ਨੇ, ਉਹ ਇਕੱਲੇ ਹੀ ਆ ਜਿਹੜੇ ਵਿਰੋਧ ਕਰ ਰਹੇ ਨੇ ਵੀ ਮੈਂ ਇਹ ਇਗਜ਼ਾਮ ਦੀ ਮਾਰਕਿੰਗ ਹੈ ਜਿਹੜੀ ਫਾਈਨਲ ਗ੍ਰੇਡ ਦੇ ਵਿੱਚ ਐਡ ਨਹੀਂ ਕਰਨੀ, ਕਿਉਂਕਿ ਬੱਚਿਆਂ ਨੇ ਆ ਜਿਹੜਾ ਚੀਟ ਕਰਕੇ ਇਹ ਇਗਜ਼ਾਮ ਲਿਖਿਆ ਆ। ਹੁਣ ਕਿੱਦਾਂ ਇਹ ਪਤਾ ਚੱਲਿਆ? ਓਕੇ, ਜਿਹੜਾ ਉਹ ਫਾਈਨਲ ਸੀਗਾ, ਮੇਰੇ ਖਿਆਲ ਹੈਲਥ ਦੇ ਨਾਲ ਰਿਲੇਟਡ ਉਹ ਪੇਪਰ ਸੀਗਾ, ਉਹ ਇਗਜ਼ਾਮ ਸੀਗਾ, ਅਤੇ ਪੇਪਰ ਦੇ ਵਿੱਚ MCQ ਸੀਗੇ, ਮਲਟੀਪਲ ਚੋਇਸ ਕੁਸ਼ਚਨ ਸੀਗੇ, ਅਤੇ ਕੁਝ ਕੁ ਜਿਹੜੇ ਸੀਗੇ ਉਹ ਰਾਈਟਿੰਗ ਕਰਨੇ ਸੀਗੇ, ਪੇਪਰ ਰਾਈਟ ਕਰਨਾ ਸੀਗਾ। ਠੀਕ ਹੈ ਜੀ, MCQ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਫੜ ਹੀ ਨਹੀਂ ਸਕਦੇ ਵੀ ਇਹ ਚੀਟਿੰਗ ਕੀਤੀ ਹੈ ਜਾਂ ਨਹੀਂ ਕੀਤੀ, ਕਿਉਂਕਿ 4 ਆਪਸ਼ਨਸ ਹੈ ਉਹਦੇ 'ਚ, ਕੀ ਫੜੂੰਗੇ ਉਹ ਤਾਂ ਪ੍ਰੀ ਪ੍ਰਿੰਟਡ ਹੈ, ਬਸ ਉਹ ਆਪਸ਼ਨਸ ਦੇ ਉੱਤੇ ਤੁਸੀਂ ਮਾਰਕ ਕਰਨਾ। ਪਰ ਪ੍ਰੋਫੈਸਰ ਨੇ ਬੱਚਿਆਂ ਨੂੰ ਫੜਿਆ ਜਦੋਂ ਇਨ ਰਾਈਟਿੰਗ ਹੈ ਜਿਹੜਾ ਉਹ ਇਗਜ਼ਾਮ ਕੀਤਾ ਗਿਆ, ਜਦੋਂ ਉਹ ਪੇਪਰ ਹੈ ਜਿਹੜੇ ਚੈੱਕ ਕੀਤੇ ਵੀ ਬੱਚਿਆਂ ਨੇ ਆਂਸਰ ਕੀ ਲਿਖੇ, ਤਾਂ ਉਹਨਾਂ ਨੇ ਜਿਹੜਾ ਪੈਟਰਨ ਦੇਖਿਆ ਉਹ ਸਾਰਿਆਂ ਦਾ ਜਿਹੜਾ ਆ ਤਕਰੀਬਨ ਸੇਮ ਹੈ। ਅਤੇ ਪ੍ਰੋਫੈਸਰ ਨੇ ਕਿਹਾ ਵੀ ਇਹ ਕਲੋਜ਼ਡ ਬੁੱਕ ਹੈ ਜਿਹੜਾ ਇਗਜ਼ਾਮ ਸੀਗਾ, ਅਤੇ ਬੱਚਿਆਂ ਨੇ ਉਹ ਚੀਜ਼ਾਂ ਲਿਖ ਦਿੱਤੀਆਂ ਜਿਹੜੀਆਂ ਮੈਂ ਕਲਾਸ ਦੇ ਵਿੱਚ ਪੜ੍ਹਾਈਆਂ ਹੀ ਨਹੀਂ ਸੀਗੀਆਂ। ਅਤੇ ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਆ ਹੁਣ ਤੱਕ ਦਾ ਜਿੰਨਾ ਟੀਚਿੰਗ ਦਾ ਕਰੀਅਰ ਹੈ ਹੁਣ ਤੱਕ ਹੈ ਜਿਹੜਾ ਮੈਂ ਇਹੋ ਜਿਹਾ ਰਿਜ਼ਲਟ ਹੀ ਨਹੀਂ ਦੇਖਿਆ। ਅੱਛਾ, ਰਿਜ਼ਲਟ ਕੀ ਆਇਆ? ਇਹ 8% ਹੈ ਜਿਹੜੇ ਬੱਚੇ, 255 ਜਾਂ 233 ਇੰਨੇ ਕੁ ਕੁੱਲ ਬੱਚੇ ਹੈ, ਅਤੇ ਉਹਨਾਂ ਦੇ ਵਿੱਚੋਂ 8% ਹੈ ਜਿਹੜੇ ਉਹਨਾਂ ਦੇ 100% ਹੈ ਜਿਹੜਾ ਕਹਿ ਲਓ ਵੀ ਉਹਨਾਂ ਦੇ ਨੰਬਰ ਆਏ, ਅਤੇ 55% ਜਿਹੜੇ ਬੱਚੇ ਹੈ ਉਹਨਾਂ ਦੇ 90% ਤੋਂ ਉੱਤੇ ਹੈ ਜਿਹੜੇ ਮਾਰਕਸ ਆਏ ਹੈ। ਅਤੇ ਹੁਣ ਯੂਨੀਵਰਸਿਟੀ ਵਾਲੇ ਆ ਜਿਹੜੇ ਉਹ ਕਹਿ ਰਹੇ ਆ ਵੀ ਨਹੀਂ, ਬੱਚਿਆਂ ਦੇ ਜਿਹੜੇ ਇਗਜ਼ਾਮ ਹੈ ਜਿਹੜਾ ਉਹਨਾਂ ਨੇ ਲਿਖਿਆ ਉਹ ਰਿਲੀਜ਼ ਕਰਨਾ ਚਾਹੀਦਾ। ਪਰ ਜਿਹੜਾ ਪ੍ਰੋਫੈਸਰ ਹੈ ਉਹ ਬਜਿੱਦ ਖੜਾ, ਕਹਿੰਦਾ ਇੱਦਾਂ ਨਹੀਂ ਕਰਨਾ ਕਿਉਂਕਿ ਇਹ ਗਲਤ ਹੋ ਜਾਵੇਗਾ, ਇਹ ਪੜ੍ਹਾਈ ਵਿੱਦਿਆ ਦੇ ਨਾਲ ਹੈ ਜਿਹੜਾ ਇਹ ਬਹੁਤ ਵੱਡਾ ਖਿਲਵਾੜ ਹੋਵੇਗਾ ਜੇ ਅਸੀਂ ਜਿਹੜੇ ਬੱਚਿਆਂ ਦੇ ਇਹ ਇਗਜ਼ਾਮ ਹੈ ਜਿਹੜੇ ਫਾਈਨਲ ਗ੍ਰੇਡ ਦੇ ਵਿੱਚ ਲਾ ਦਿੱਤੇ। ਸੋ ਇਸ ਵਕਤ ਹੈ ਜਿਹੜਾ AI ਨੂੰ ਲੈ ਕੇ ਮੇਰੇ ਤੁਹਾਡੇ ਨੂੰ ਸਵਾਲ ਹੈ, ਤੁਸੀਂ ਆ ਜਿਹੜਾ AI ਦਾ ਆਪਾਂ ਇਸਤੇਮਾਲ ਕਰਦੇ, ਆਪਾਂ ਇਹ ਕਹਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ AI ਬਹੁਤ ਸਾਰੀਆਂ ਜੋਬਸ ਹੈ ਜਿਹੜੀਆਂ ਉਹ ਲੋਸ ਹੋ ਜਾਵੇਗਾ, ਕੀ ਜੋ ਅਸੀਂ ਵਿਕਾਸ ਕਰ ਰਹੇ ਹਾਂ ਉਸ ਦੇ ਵਿੱਚ AI ਆਰਟੀਫਿਸ਼ਲ ਇੰਟੈਲੀਜੈਂਸ ਹੈ ਜਿਹੜੀ ਇਹ ਰੁਕਾਵਟ ਬਣ ਸਕਦੀ ਹੈ? ਇਸ ਦੇ ਨਾਲ ਸਾਡੇ ਜਿਹੜੇ ਬੱਚਿਆਂ ਦਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ, ਜਾਂ ਈਵਨ ਸਾਡਾ ਜਿਹੜਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ, ਅਸੀਂ ਇਸ ਟੈਕਨੋਲੋਜੀ ਦੇ ਅਧੀਨ ਹੋ ਰਹੇ ਹਾਂ ਜ਼ਿਆਦਾ? ਸੋ ਇਸ 'ਤੇ ਆ ਜਿਹੜਾ ਤੁਸੀਂ ਆ ਜਿਹੜੀ ਅੱਜ ਆਪਣੀ ਆ ਜਿਹੜੀ ਗੱਲਬਾਤ ਕਰ ਸਕਦੇ ਹੋ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ, ਅਤੇ ਕੀ ਤੁਸੀਂ ਸਮਝਦੇ ਹੋ ਵੀ ਜੋ ਵੈਸਟਰਨ ਯੂਨੀਵਰਸਿਟੀ ਲੰਡਨ ਦੇ ਵਿੱਚ ਹੋਇਆ ਵੀ ਉਹ ਜਿਹੜੇ ਇਗਜ਼ਾਮ ਦੇ ਮਾਰਕਸ ਹੈ ਉਹ ਬੱਚਿਆਂ ਨੂੰ ਦੇ ਦੇਣੇ ਚਾਹੀਦੇ ਹੈ, ਜਾਂ ਫਿਰ ਆ ਜਿਹੜਾ ਪ੍ਰੋਫੈਸਰ ਸਾਹਿਬ ਸਹੀ ਕਹਿ ਰਹੇ ਹੈ ਵੀ ਇਹ ਨੰਬਰ ਹੈ ਜਿਹੜੇ ਫਾਈਨਲ ਗ੍ਰੇਡ ਦੇ ਵਿੱਚ ਐਡ ਨਹੀਂ ਹੋਣੇ ਚਾਹੀਦੇ? ਸੋ AI ਨੂੰ ਲੈ ਕੇ ਆ ਜਿਹੜੇ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ AI ਸਾਡੇ ਬੌਧਿਕ ਵਿਕਾਸ ਦੇ ਉੱਤੇ ਬਹੁਤ ਵੱਡੀ ਸੱਟ ਮਾਰੇਗੀ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ AI ਦੇ ਨਾਲ ਸਾਡਾ ਬਹੁਤ ਵੱਡੇ ਜਾਂ ਵਿਸ਼ਾਲ ਪੱਧਰ 'ਤੇ ਵਿਕਾਸ ਹੋਵੇਗਾ, ਸਾਡੀ ਜ਼ਿੰਦਗੀ ਹੈ ਜਿਹੜੀ ਹੋਰ ਸੁੱਖਾ ਲੱਦੀ ਹੋ ਜਾਵੇਗੀ? ਸੋ ਇਹ ਮੇਰਾ ਸਵਾਲ ਹੈ, ਹੁਣ ਤੁਹਾਡੇ ਆਪੋ ਆਪਣੇ ਵਿਚਾਰ ਹੈ ਜਿਹੜੇ ਤੁਸੀਂ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 1-800-237-3737 ਤੇ ਤੁਸੀਂ ਕਾਲ ਕਰਕੇ ਦੋਸਤੋ ਆਪਣੇ ਵਿਚਾਰਾਂ ਦੀ ਸਾਂਝ ਆ ਜਿਹੜੀ ਉਹ ਪਾ ਸਕਦੇ ਹੋ। ਬਾਕੀ ਆ ਜਿਹੜਾ ਲਾਈਨਸ ਆ ਜਿਹੜੀਆਂ ਮੇਰੀਆਂ ਫਲੈਸ਼ ਕਰ ਰਹੀਆਂ, ਮੈਂ ਤੁਹਾਡੀਆਂ ਜਿਹੜੀਆਂ ਕਾਲਸ ਆ ਜਲਦ ਹੀ ਆ ਜਿਹੜਾ ਏਅਰ 'ਤੇ ਕਰਾਂਗਾ। ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਐਂਡ ਟਾਇਰ ਰਿਪੇਅਰ 'ਤੇ ਤੁਸੀਂ ਜਾ ਸਕਦੇ ਹੋ ਦੋਸਤੋ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਇੱਕ ਜਾਣਿਆ ਪਹਿਚਾਣਿਆ ਅਤੇ ਟਰੱਸਟਡ ਨੇਮ ਹੈ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਤੁਸੀਂ ਭਾਵੇਂ ਐਨੁਅਲ ਸੇਫਟੀ ਐਮਿਸ਼ਨ ਟੈਸਟ, ਕੰਪਿਊਟਰ ਡਾਇਗਨੋਸ, ਆਇਲ ਚੇਂਜ ਕਰਾਉਣਾ, ਜਾਂ ਫਿਰ ਤੁਸੀਂ ਇਹ DPF ਸਿਸਟਮ ਰਿਪੇਅਰ ਕਰਾਉਣਾ, ਟਾਇਰ ਸਰਵਿਸ ਕੋਈ ਕਰਾਉਣੀ ਹੈ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਜਾ ਸਕਦੇ ਹੋ। ਕੰਜ਼ਿਊਮਰ ਚੋਇਸ ਅਵਾਰਡ ਲਗਾਤਾਰ ਇਹ ਜਿੱਤਦੇ ਆ ਰਹੇ ਨੇ। 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ। ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 519-490-9 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਲਓ ਜੀ ਫਿਰ ਤੁਹਾਡੀਆਂ ਕਾਲਸ ਲੈਣੇ ਆ AI ਨੂੰ ਲੈ ਕੇ, ਜਾਂ ਲੰਡਨ ਯੂਨੀਵਰਸਿਟੀ ਦੇ ਇਸ ਟਾਈਮ ਪ੍ਰੋਫੈਸਰ ਅਤੇ ਇੱਕ ਪਾਸੇ ਆ ਜਿਹੜਾ ਯੂਨੀਵਰਸਿਟੀ ਦਾ ਐਡਮਿਨ ਆ ਜਿਹੜਾ ਉਹ ਖੜ੍ਹਾ ਹੋਇਆ। ਸੋ ਉਹ ਆ ਜਿਹੜੇ ਇਸ ਟਾਈਮ ਟਸਲ ਦੇ ਵਿੱਚ ਨੇ ਅਤੇ ਤੁਸੀਂ ਆਪਣੇ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ? ਲੈਟ ਸੀ ਰਾਜ ਭਾਜੀ, ਓ ਤੁਹਾਡੀ ਕਾਲ ਡਰੋਪ ਹੋ ਗਈ ਰਾਜ ਭਾਜੀ, ਪਲੀਜ਼ ਦੁਬਾਰਾ ਕਾਲ ਕਰ ਲਿਓ। ਅਗਲੀ ਕਾਲ 'ਤੇ ਚੱਲਦਾ ਮੈਂ। ਓਹੋ ਅੱਜ ਫੋਨ ਨੂੰ ਕੀ ਹੋ ਗਿਆ? ਓਕੇ ਸੰਧੂ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਭਾਜੀ।
3: ਸਤਿ ਸ਼੍ਰੀ ਅਕਾਲ ਸ਼ਮੀ ਸਾਹਿਬ, ਕੀ ਹਾਲ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਭਾਜੀ।
3: ਅਸਲ 'ਚ ਸ਼ਮੀ ਸਾਹਿਬ ਜੀ, ਜਦੋਂ ਤੁਸੀਂ ਕੋਈ ਕੁਇਜ ਕਰਦੇ ਹੋ ਜਾਂ ਤੁਸੀਂ ਕੋਈ ਸੋਲਵ ਕਰਦੇ ਹੋ ਕੋਈ ਇਗਜ਼ਾਮ ਦੇ ਵਿੱਚ, ਤੇ ਤੁਹਾਡੇ ਬ੍ਰੇਨ ਦੀ ਬੜੀ ਹੈਲਦੀ ਐਕਸਰਸਾਈਜ਼ ਹੁੰਦੀ ਆ। ਇਹ ਮੰਨ ਕੇ ਚੱਲੋ ਕਿ ਜਿਹੜੀ ਕੋਈ ਚੀਜ਼ ਤੁਸੀਂ ਇੱਦਾਂ ਟੈਕਨੋਲੋਜੀ ਦੀ ਲੈਂਦੇ ਹੋ, ਤੁਹਾਡਾ ਜਿਹੜਾ ਬਹੁਤ ਵਿਕਾਸ ਆ ਰੁਕਦਾ, ਨੋ ਡਾਊਟ। ਟੈਕਨੋਲੋਜੀ ਮਾੜੀ ਨੀ, ਉਹਦਾ ਫਾਇਦਾ ਲੈਣਾ ਚਾਹੀਦਾ। AI ਉਹ ਕੋਈ ਦੱਸਦੀ ਹੈ ਜੋ ਕੁਝ ਸੋਸ਼ਲ ਮੀਡੀਆ ਤੇ ਜਾਂ ਤੁਹਾਡਾ ਗੂਗਲ ਤੇ ਜਾਂ ਵਟ ਐਵਰ ਕਿਤੇ ਵੀ, ਫਾਰ ਐਗਜ਼ਾਮਪਲ ਮੇਰੀ ਕੰਪਨੀ ਆ, ਤੁਸੀਂ ਨਾ ਪਾਓਗੇ ਮੇਰੀ ਕੰਪਨੀ ਬਾਰੇ ਕੀ ਕਰਦੀ ਆ, ਕੀ ਉਹਦੀ ਵੈਬਸਾਈਟ ਆ, ਕੀ ਸਾਰਾ ਕੁਝ ਦੱਸ ਦੇਗੀ। ਹਾਂ, ਕਈ ਵਾਰੀ AI ਵੀ ਜਿਹੜੀ ਫੇਲ ਹੋ ਜਾਂਦੀ ਆ ਕਈ ਜਗ੍ਹਾ ਤੇ। ਫਾਰ ਐਗਜ਼ਾਮਪਲ ਮੈਂ ਕਈ ਗੁਰਬਾਣੀ ਦੀਆਂ ਤੁਕਾਂ ਪਾ ਪੁੱਛਦਾ ਨਾ, ਪਰ ਉਹਨਾਂ ਨੂੰ ਕਿਉਂਕਿ ਉਹ ਚੀਜ਼ਾਂ ਹੈ ਹੀ ਨੀ ਅਜੇ AI ਤੇ। ਗੁਰਬਾਣੀ ਦੀਆਂ ਤੁਕਾਂ ਜਿਹੜੀ ਕਈ ਵਾਰੀ ਜਿਹੜੀ ਆਪਾਂ ਆਮ ਪਬਲਿਕ ਦੇ ਵਿੱਚ ਵਿਚਾਰ ਰੱਖੋ ਕਿ ਗੂਗਲ ਤੇ ਨਹੀਂ ਪਈਆਂ। ਮੈਂ ਇਹੀ ਕਹੂੰਗਾ ਕਿ ਟੈਕਨੋਲੋਜੀ ਦਾ ਫਾਇਦਾ ਲਓ, ਪਰ ਆਪਣਾ ਬਹੁਤ ਵਿਕਾਸ ਜਿਹੜਾ ਨਾ ਉਹਨੂੰ ਜ਼ਰੂਰ ਹੈਲਦੀ ਬ੍ਰੇਨ ਨੂੰ ਕਰੋ। ਨਹੀਂ, ਜਦ ਤੁਸੀਂ ਕੁਐਸਚਨ ਨਹੀਂ ਕਰੋਗੇ, ਕੁਐਸਚਨ ਕਰਕੇ ਆਂਸਰ ਨਹੀਂ ਲੱਭੋਗੇ, ਤਦ ਤੱਕ ਤੁਸੀਂ ਆਪਣੇ ਬ੍ਰੇਨ ਨੂੰ ਐਕਸਰਸਾਈਜ਼ ਨਹੀਂ ਕਰਦੇ। ਬ੍ਰੇਨ ਜਿਹੜਾ ਨੀ, ਇਹ 'ਚ ਇੰਨਾ ਪੋਟੈਂਸ਼ੀਅਲ ਆ ਸ਼ਮੀ ਸਾਹਿਬ ਵੀ। ਮੈਂ ਕਹਿੰਦਾ ਕਿ ਦੇਖੋ, ਮੈਂ ਕੈਨੇਡਾ ਆਇਆ ਸੀ ਤੇ ਮੈਨੂੰ ਉਦੋਂ ਇੰਨੀ ਜ਼ਿਆਦਾ ਇੰਗਲਿਸ਼ ਨਹੀਂ ਬੋਲਣੀ ਆਉਂਦੀ ਜਾਂ ਮਤਲਬ ਕੋਈ ਦਿੱਕਤਾਂ ਸੀ, ਪਰ ਅੱਜ ਇੰਨਾ ਕੁਛ ਮੈਂ ਕਰਦਾ ਪਿਆ ਕਿਉਂਕਿ ਬ੍ਰੇਨ ਬਹੁਤ ਪੋਟੈਂਸ਼ੀਅਲ ਰੱਖਦਾ, ਇਹਨੂੰ ਜ਼ਰੂਰ ਐਕਸਰਸਾਈਜ਼ ਕਰਨ ਚਾਹੀਦੀ। ਬਾਕੀ ਤੁਹਾਡੇ ਸੋਚਣੇ ਵਿਚਾਰ ਸੁਣਨੇ, ਥੈਂਕ ਯੂ
0: ਜੀ। ਜੀ ਧੰਨਵਾਦ ਸੰਧੂ ਸਾਹਿਬ, ਠੀਕ ਹੈ ਤੁਸੀਂ ਗੱਲ ਕਹੀ ਹੈ, ਪਰ ਇੱਕ ਲੈਵਲ ਵੀ ਹੁੰਦਾ ਹੈ ਨਾ। ਹੁਣ ਜੇ AI ਤੇ ਆਪਾਂ ਪਾਈਏ ਵੀ ਗ੍ਰੇਡ 5 ਦਾ ਕੋਈ ਸਵਾਲ ਹੈ, ਪਰ ਉਹਨੇ ਤਾਂ ਇੱਕ ਐਕਸਪਰਟ ਲੈਵਲ ਦੀ ਓਪੀਨੀਅਨ ਦੇ ਦੇਣੀ ਜਾਂ ਐਕਸਪਰਟ ਲੈਵਲ ਦਾ ਆਂਸਰ ਦੇ ਦੇਣਾ, ਅਤੇ ਇਹੀ ਚੀਜ਼ ਹੈ ਜਿਹੜੀ ਇਹ ਬੱਚਿਆਂ ਦੇ ਨਾਲ ਹੋਈ ਹੈ। ਇਹਨਾਂ ਨੇ AI ਤੋਂ ਜਿਹੜਾ ਉਹ ਕੁਐਸਚਨ ਪੁੱਛਿਆ ਹੋਣਾ ਅਤੇ AI ਨੇ ਐਕਸਪਰਟ ਲੈਵਲ ਦਾ ਆਂਸਰ ਦਿੱਤਾ, ਅਤੇ ਉਹੀ ਆਂਸਰ ਹੈ ਜਿਹੜਾ ਇਹਨਾਂ ਨੇ ਪੇਪਰ 'ਤੇ ਲਿਖਤਾ, ਅਤੇ ਉੱਥੋਂ ਹੀ ਆ ਜਿਹੜਾ ਪ੍ਰੋਫੈਸਰ ਨੇ ਫੜ ਲਿਆ ਵੀ ਇਹਨਾਂ ਨੇ ਭਾਈ ਚੀਟਿੰਗ ਕੀਤੀ ਆ, ਅਤੇ ਪੈਟਰਨ ਹੈ ਜਿਹੜਾ ਉਹਨਾਂ ਨੇ ਜਦੋਂ ਦੇਖਿਆ ਤਾਂ ਪੈਟਰਨ ਹੈ ਜਿਹੜਾ ਉਹਨਾਂ ਨੂੰ ਲੱਗਿਆ ਵੀ ਪੈਟਰਨ ਤਾਂ ਭਾਈ ਸੇਮ ਹੈ, ਸਿਮਿਲਰ ਕਾਇੰਡ ਆਫ ਪੈਟਰਨ ਹੈ। ਪਰ ਮੇਰਾ ਸਵਾਲ ਇਹ ਹੈ ਵੀ AI ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੌਧਿਕ ਵਿਕਾਸ ਦੇ ਵਿੱਚ ਵੱਡਾ ਰੁਕਾਵਟ ਬਣੇਗੀ? ਜਿਸ ਤਰ੍ਹਾਂ ਆਪਾਂ ਸਵਾਲ ਹੈ ਜਿਹੜਾ ਹਰ ਕੋਈ ਚੀਜ਼ ਅੱਜ ਕੱਲ੍ਹ ਪੁੱਛਣੀ ਹੈ, ਇੱਕ ਸੌਖ ਵੀ ਹੈਗੀ ਹੈ, ਸਾਨੂੰ ਜਾਣਕਾਰੀ ਵੀ AI ਤੋਂ ਮਿਲਦੀ ਹੈ, ਪਰ ਤੁਹਾਨੂੰ ਇਹ ਲੱਗਦਾ ਵੀ ਪੋਜ਼ਿਟਿਵ ਨਾਲੋਂ ਪ੍ਰੋਜ਼ ਨਾਲੋਂ ਕੌਨਸ ਹੈ ਜਿਹੜੇ AI ਦੇ ਨਾਲ ਜ਼ਿਆਦਾ ਜੁੜੇ ਹੋਏ ਨੇ? ਗਿੱਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
1: ਸ਼ਮੀ ਸਾਹਿਬ ਧੰਨਵਾਦ
0: ਜੀ।
1: ਦੇਖੋ, ਜਿਹੜੀ ਜਿਹੜਾ ਨਾ ਹੀ ਆਰਟੀਫਿਸ਼ੀਅਲ ਹੈ ਨਾ
0: ਜੀ ਜੀ,
1: ਉਹ ਕਿੱਦਾਂ ਵਧੀਆ ਹੋ ਸਕਦੀ ਹੈ? ਜਿਹੜਾ ਨਾ ਹੀ ਆਰਟੀਫਿਸ਼ੀਅਲ ਇੰਟੈਲੀਜੈਂਸੀ, ਮਤਲਬ ਇੰਟੈਲੀਜੈਂਸੀ ਦੇ ਮੋਹਰੇ ਉਹਨਾਂ ਨੇ ਆਰਟੀਫਿਸ਼ੀਅਲ ਲਗਾ ਤਾ, ਤੇ ਇੰਟੈਲੀਜੈਂਸੀ ਤਾਂ ਫਿਰ ਖਤਮ ਹੋ ਗਈ। ਹੁਣ ਜਿਹੜੇ ਬੱਚੇ ਸਿਰਫ ਉਹਦੇ ਤੋਂ ਐਕਸਪਰਟ ਤੇ ਲਾਈਕ ਜਿਹਨਾਂ ਨੇ ਪਾਈਆਂ ਹੋਈਆਂ ਉਹਦੇ ਵਿੱਚ AI ਦੇ ਵਿੱਚ, ਹਨਾ, ਉਹ ਉਹਦੇ ਤੋਂ ਉਹਨਾਂ ਨੇ ਪਿਕ ਕਰਕੇ ਤੇ ਉਹਨਾਂ ਨੇ ਆਨਸਰ ਦੇ ਦਿੱਤੇ, ਹਨਾ, ਤੇ ਪ੍ਰੋਫੈਸਰ ਵੀ ਮੈਨੂੰ ਲੱਗਦਾ ਇੰਡੀਆ ਤੋਂ ਹੋਣਾ ਪੱਕਾ ਉਹ।
0: ਨਹੀਂ ਪ੍ਰੋਫੈਸਰ ਤਾਂ ਇੱਥੇ, ਭਾਜੀ ਮੇਰਾ ਸਵਾਲ ਇਹ ਹੈ ਨਾ, ਦੇਖੋ ਹੁਣ AI ਤੋਂ ਤਾਂ ਲਿਖ ਦਿੱਤਾ, ਪਰ ਉਹੀ ਬੱਚਿਆਂ ਨੇ ਜੇ ਹੈਲਥ ਕੇਅਰ ਦੇ ਵਿੱਚ ਅੱਗੇ ਕੰਮ ਕਰਨਾ ਆ, ਸੋ ਕਿਹੋ ਜਿਹੀ ਸਰਵਿਸਿਸ ਪ੍ਰੋਵਾਈਡ ਕਰਨਗੇ ਫਿਰ ਬੱਚੇ?
1: ਮੈਂ ਉਹੀ ਗੱਲ ਕਰਦਾ ਕਿ ਜਿਹੜੀ AI ਹੈ ਨਾ, ਉਹ ਇੰਨੀ ਕੁ ਘਾਤਕ ਹੋ ਰਹੀ ਹੈ ਨਾ ਇਸ ਵੇਲੇ, ਆਉਣ ਵਾਲੇ ਸਮੇਂ ਤਾਂ ਬਹੁਤ ਜ਼ਿਆਦਾ ਹੋਊਗੀ। ਤੁਸੀਂ ਦੇਖੋ AI ਦੇ ਨਾਲ ਹੁਣ ਇਹਨਾਂ ਨੇ ਇਹ ਡਰਾਈਵਰਲੈਸ ਕਾਰਾਂ ਲਿਆ ਰਹੇ ਹੈ ਨਾ, ਵੀਡੀਓ ਪੈ ਰਹੀ ਆ, ਇੱਕ ਉਹ ਡਰਾਈਵਰਲੈਸ ਕਾਰ ਉਹਦੇ ਤੇ ਚੜ ਗਈ, ਦੂਸਰੇ ਪਾਸੇ ਨੂੰ ਮੂੰਹ ਕਰ ਲਿਆ ਉਹਨੇ, ਵਿੱਚ ਬੰਦਾ ਬੈਠਾ ਉਹਦੇ ਤੇ, ਉਹ ਲੋਕੀ ਵੀਡੀਓ ਬਣਾ ਰਹੇ ਆ। ਆ ਉਬਰ ਜਿਹੜੀ ਚੱਲਦੀ ਆ
0: ਜੀ,
1: ਯੂ ਐਸ ਡੀ ਨਿਊਜ਼ ਆ,
0: ਹਾਂਜੀ ਹਾਂਜੀ ਹਾਂਜੀ ਹੈਗੀ, ਹਾਂਜੀ ਹਾਂਜੀ ਹਾਂਜੀ
1: ਦੇਖੀ ਹੋਣੀ ਨਾ
0: ਜੀ ਜੀ।
1: ਤੁਸੀਂ ਦੇਖੋਗੇ ਇਹ ਜਿਹੜੀਆਂ ਸਰਕਾਰਾਂ ਆ ਇਹ ਬਿਲਕੁਲ ਹੀ ਚੁੱਪ ਬੈਠੀਆਂ,
0: ਕਿਉਂਕਿ
1: ਬਹੁਤ ਵੱਡੇ ਪ੍ਰੋਜੈਕਟ ਆ, ਬਹੁਤ ਮਾਇਆ ਵਾਲੇ ਪ੍ਰੋਜੈਕਟ ਆ ਉਹਦੇ ਲਈ ਫਿਰ ਉਹ ਕਿਉਂ ਬੋਲਣ ਜਿਹੜੇ ਸਰਕਾਰਾਂ ਦੇ ਅਸੀਂ ਚੁਣੇ ਹੋਏ ਨੁਮਾਇੰਦੇ ਆ, ਉਹ ਕਿਉਂ ਬੋਲਣ, ਉਹਨਾਂ ਨੂੰ ਪੈਸਾ ਆ ਰਿਹਾ। ਹੁਣ ਚੰਦ ਬੰਦੇ ਪੈਸਾ ਇਕੱਠਾ ਕਰਕੇ ਸਾਰੀ ਕੰਟਰੀ ਬਰਬਾਦ ਕਰੀ ਜਾ ਰਹੇ ਆ, ਕਿੰਨੀ ਮਾੜੀ ਗੱਲ ਆ। ਇਹ ਮਤਲਬ ਹੋਣਾ ਨਹੀਂ ਚਾਹੀਦਾ ਏਦਾਂ ਨਾ, ਜਿਹੜੇ ਤੁਸੀਂ ਦੇਖ ਲੋ ਇੱਥੇ ਬੱਚਿਆਂ ਨੂੰ ਭਾਜੀ ਦਸ ਤੱਕ ਦੇ ਪਹਾੜੇ ਨੀ ਆਉਂਦੇ। ਔਰ ਤੁਸੀਂ ਦੇਖੋ ਕਈ ਵਾਰੀ ਆਪਾਂ ਸਟੋਰ ਦੇ ਵਿੱਚ ਜਾਈਦਾ ਨਾ, ਅਸੀਂ ਆਪਣੇ ਦਿਮਾਗ ਦੇ ਵਿੱਚ ਦੱਸ ਦਿੱਤਾ ਕਿ ਸਾਨੂੰ ਇੰਨੇ ਪੈਸੇ ਮੋੜਦੇ, ਤੇ ਉਹ ਫੇਰ ਵੀ ਉਹ ਕੈਲਕੂਲੇਟ ਕਰਕੇ ਫੇਰ ਮੋੜਦੇ ਆ, ਕਈ ਵਾਰੀ ਵੱਧ ਹੀ ਮੋੜ ਦਿੰਦੇ ਆ
0: ਜੀ ਜੀ। ਉਹਦਾ ਸੋਫਟਵੇਅਰ ਭਾਜੀ ਬਣੇ ਹੋਏ ਆ ਵੀ ਤੁਸੀਂ ਆ ਜਿਹੜੇ ਕਿੰਨੇ ਦਿੱਤੇ ਕਿੰਨੀ ਚੇਂਜ ਆ ਗਈ। ਬਿਲਕੁਲ,
1: ਇੰਨਾ ਜ਼ਿਆਦਾ ਰਿਲਾਈ ਹੋ ਗਿਆ ਨਾ ਬੱਚੇ AI ਦੇ ਉੱਤੇ, ਹੋ ਰਹੇ ਆ ਹੁਣ ਇਸ ਵੇਲੇ ਵੀ ਜਿਹੜੇ ਪ੍ਰੈਜੈਂਟ ਵਿੱਚ ਬੱਚੇ ਆ ਉਹ ਸਾਰੇ AI ਤੇ ਰਿਲਾਈ ਆ।
0: ਈਵਨ ਅਸੀਂ ਵੀ ਭਾਜੀ ਆਪਣੇ ਤੇ ਵੀ ਅਸੀਂ ਜੇ ਝਾਤੀ ਮਾਰੀਏ ਅਸੀਂ ਵੀ ਇਹਦੇ ਤੇ ਬਹੁਤ ਡਿਪੈਂਡੈਂਟ ਹੈ। ਅਸੀਂ ਵੀ ਕੋਈ ਚੀਜ਼ ਲੱਭਣੀ ਹੋਵੇ ਜਾਂ ਕੋਈ ਦੇਖਣਾ ਹੋਵੇ ਅੱਜ ਕੱਲ ਚੱਟ ਹੈ ਜਿਹੜਾ AI ਦੇ ਵੱਖ ਵੱਖ ਜਿਹੜੀਆਂ ਐਪਸ ਹੈ ਉਹਦਾ ਇਸਤੇਮਾਲ ਕਰਦੇ ਹਾਂ।
1: ਭਾਜੀ ਅਸੀਂ ਇੰਡੀਆ ਤੋਂ ਪੜ੍ਹੇ ਆ ਨਾ, ਤੇ ਉੱਥੇ ਕਦੀ ਓਪਨ ਬੁੱਕ ਐਗਜ਼ਾਮ ਨਹੀਂ ਸੀ ਹੋਇਆ, ਸਭ ਕੁਛ ਦਿਮਾਗ ਦੇ ਵਿੱਚ ਹੁੰਦਾ ਸੀਗਾ, ਉਹ ਲੈ ਕੇ ਆਈਦਾ ਸੀਗਾ
0: ਜੀ ਜੀ,
1: ਤੇ ਸ਼ੀਟਾਂ ਭਰ ਕੇ ਆਈਦੀਆਂ ਸੀਗੀਆਂ
0: ਜੀ ਜੀ।
1: ਇੱਥੇ ਬੱਚੇ ਨੂੰ ਕਰਕੇ ਤਾਂ ਪੁੱਛ ਕੇ ਤਾਂ ਦੇਖ ਲਓ, ਉਹਨੂੰ ਕੁਛ ਪਤਾ ਹੀ ਨਹੀਂ, ਉਹਨੂੰ ਸਭ ਕੁਛ ਹੀ ਤਾਂ ਉਹ ਕੰਪਿਊਟਰ ਤੇ ਪਿਆ, ਉਹ ਲਾਈਕ ਓਪਨ ਬੁੱਕ ਹੈਗਾ, ਉਹ ਲੋਹੇ ਲਿਖੀ ਜਾਂਦੇ ਆ,
0: ਤਾਂ
1: ਹੀ ਨੀ ਇੰਟੈਲੀਜੈਂਸੀ ਹੈਗੀ ਇੱਥੇ, ਉਸ ਤਰ੍ਹਾਂ ਇੰਟੈਲੀਜੈਂਸੀ ਹੈ ਹੀ ਨੀਗੀ
0: ਜੀ ਜੀ। ਥੈਂਕ ਯੂ ਗਿੱਲ ਸਾਹਿਬ,
1: ਧੰਨਵਾਦ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਉਹਨਾਂ ਦੇ ਆਪਣੇ ਵਿਚਾਰ ਸੀਗੇ। ਭੁਪਿੰਦਰ ਭਾਜੀ ਵੈਲਕਮ ਜੀ, ਸਤਿ ਸ੍ਰੀ ਅਕਾਲ ਜੀ।
4: ਮਿਹਰਬਾਨੀ ਜੀ
0: ਜੀ।
4: ਇਹ ਜੋ AI ਹੈ ਮੇਰਾ ਖਿਆਲ ਇਹ ਮਨੁੱਖੀ ਸੋਚ ਦੀ ਤਰੱਕੀ ਇੱਕ ਪੜਾਅ ਆ, ਉਤਲਾ ਇਹਦੇ ਅਗਾਂਹ ਹੀ ਜਾ ਰਿਹਾ, ਬੰਦਾ ਪਿੱਛਾ ਤਾਂ ਜਾ ਨੀ ਰਿਹਾ ਸਦੀਆਂ ਤੋਂ, ਤੁਸੀਂ ਦੇਖ ਲਓ। ਇਹ ਜੇ ਕੁਛ ਕੰਮਾਂ ਚ ਦੁਰਉਪਯੋਗੀ ਹੋਏਗੀ ਪਰ ਹੋਰ ਉੱਚਿਆਂ ਕੰਮਾਂ ਚ ਤਾਂ ਉਪਯੋਗੀ ਹੋਏਗੀ ਨਾ, ਤਾਂ ਇਹਦਾ ਵਿਸਥਾਰ ਹੋ ਰਿਹਾ। ਜੇ ਨਹੀਂ ਹੁੰਦਾ ਤਾਂ ਫਿਰ ਇਹਨੂੰ ਲੋੜ ਨਹੀਂ ਸੀ, ਇਹ ਵੀ ਮਨੁੱਖੀ ਦਿਮਾਗ ਦੀ ਕਾਢ ਹੀ ਹੈ ਨਾ।
0: ਜੀ ਹੈਗੀ ਤਾਂ ਕਾਰਡ ਹੈ ਭਾਜੀ, ਨੋ ਡਾਊਟ।
4: ਬਣਾਈ ਤਾਂ ਮਨੁੱਖ ਨੇ ਹੀ ਹੈ ਨਾ
0: ਜੀ ਜੀ,
4: ਉਹ ਮਨੁੱਖ ਨੇ ਆਪਣੇ ਫਾਇਦੇ ਲਈ ਬਣਾਈ ਹੈ ਇਹ, ਜੇ ਜੋ ਹੁਣ ਮਸ਼ੀਨਰੀ ਬਣਾਈ ਹੈ ਮਨੁੱਖ ਦੇ ਫਾਇਦੇ ਲਈ ਸੀ, ਜਦੋਂ ਇਹ ਵੀ ਆਈ ਹੈ ਉਦੋਂ ਵੀ ਇਹਦੇ ਵੀ ਹਾਨ ਤੇ ਲਾਭ ਤਾਂ ਹੈਗੇ ਨੇ ਨਾ। ਹੁਣ ਇੱਕੋ ਮਸ਼ੀਨ 500 ਬੰਦੇ ਜਿੰਨਾ ਕੰਮ ਕਰੀ ਜਾਂਦੀ, ਬੰਦਾ ਏਦਾਂ ਕਰ ਸਕਦਾ ਕਦੇ?
0: ਪਰ ਭੁਪਿੰਦਰ ਭਾਜੀ ਮੇਰਾ ਇੱਕ ਇਹ ਸਵਾਲ ਆ, ਤੁਸੀਂ ਵੀ ਨੋਟ ਕੀਤਾ ਹੋਵੇਗਾ, ਹੁਣ ਝੱਟ ਜੇ ਆਪਾਂ ਕੁਝ ਟਾਈਪ ਵੀ ਕਰਦੇ ਹਾਂ, ਜੇ ਕਈ ਵਾਰ ਸਾਡੇ ਕੋਲ ਸਪੈਲਿੰਗ ਭੁੱਲ ਜਾਂਦੇ ਆ, ਇੱਕਦਮ ਆ ਜਿਹੜੇ ਆਟੋਮੈਟਿਕ ਜਿਹੜੀ ਡਿਕਸ਼ਨਰੀ ਹੈ ਉਹ ਓਪਨ ਹੋ ਕੇ ਉਸ ਚੀਜ਼ ਨੂੰ ਕਰੈਕਟ ਕਰ ਦਿੰਦੀ ਹੈ। ਕਿ ਅਸੀਂ ਆ ਜਿਹੜਾ ਭਾਵੇਂ AI ਆ ਜਿਹੜੀ ਬਹੁਤ ਅੱਗੇ ਜਾ ਰਹੀ ਹੈ, ਸਾਨੂੰ ਆ ਜਿਹੜਾ ਉਹਦਾ ਲਾਭ ਵੀ ਹੋ ਰਿਹਾ, ਤੁਹਾਨੂੰ ਇਹ ਨਹੀਂ ਲੱਗਦਾ ਵੀ ਸਾਡਾ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ ਆ, ਅਸੀਂ ਥੋੜ੍ਹਾ ਜਿਹਾ ਪਿੱਛੇ ਨੂੰ ਜਾ ਰਹੇ, ਬਹੁਤ ਜ਼ਿਆਦਾ ਸਾਡੀ ਡਿਪੈਂਡੈਂਸੀ ਹੋ ਰਹੀ ਹੈ, ਤੇ ਇਹੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ AI ਕੰਪਨੀਸ ਹੈ ਉਸਦਾ ਫਾਇਦਾ ਚੱਕਣਗੀਆਂ।
4: ਇਹ ਗੱਲ ਤੁਹਾਡੀ ਸਹੀ ਹੈ। ਦੇਖੋ ਜਿਹੜਾ ਬਹੁਤਿਕ ਵਿਕਾਸ ਹੈ ਨਾ,
0: ਉਹ
4: ਅੱਜ ਵੀ ਤੁਸੀਂ ਦੇਖ ਲਓ, ਪਿੱਛੇ ਵੀ ਦੇਖ ਲਓ, ਬਹੁਤ ਸਾਰੇ ਟਾਵੇਂ ਟਾਵੇਂ ਲੋਕ ਹੁੰਦੇ ਨੇ ਜਿਹਨਾਂ ਦਾ ਬਹੁਤਿਕ ਵਿਕਾਸ ਹੋਇਆ ਹੁੰਦਾ। ਅੱਜ ਵੀ ਇਹੋ ਜਿਹੇ ਬੰਦੇ ਤੁਹਾਨੂੰ ਲੱਖਾਂ ਹੀ ਮਿਲ ਜਾਣਗੇ, ਕੋਈ ਇੱਕ ਮਗਰ ਲਾਉਣ ਵਾਲਾ ਹੋਵੇ ਕਿਸੇ ਕੰਮ ਚ, ਉਹ ਢੇਡਾਂ ਨੂੰ ਮਗਰ ਲੱਗ ਜਾਂਦੇ ਕਿ ਉਹਨਾਂ ਦਾ ਬੌਧਿਕ ਵਿਕਾਸ ਹੋਇਆ। ਬਿਲਕੁਲ ਨੀ, ਉਦੋਂ ਤੋਂ AI ਹੈ ਨਾ ਸੀ, ਉਹਦਾ ਵਿਗਿਆਨ ਦੇ ਯੁੱਗ ਚ ਵੀ ਨੀ ਪੈਦਾ ਹੋਏ ਸੀ, ਉਦੋਂ ਵੀ ਇੱਦਾਂ ਸੀ। ਜਿਹੜੇ ਦੁਨੀਆ ਦੇ ਵਿੱਚ ਤਕਰੀਬਨ 80-90% ਲੋਕ ਜਿਹੜੇ ਨੇ ਬੌਧਿਕ ਵਿਕਾਸ ਤੋਂ ਬਹੁਤ ਹੀ ਥੱਲੇ ਹੁੰਦੇ ਨੇ, ਗਿੱਟੇ ਗਿੱਟੇ ਹੁੰਦੇ ਨੇ, ਉਹ ਗੋਡੇ ਗੋਡੇ ਵੀ ਨੀ ਆਉਂਦੇ ਸਾਰੀ ਉਮਰ।
0: ਜੀ ਜੀ ਜੀ,
4: ਮਿਹਰਬਾਨੀ।
0: ਥੈਂਕ ਯੂ ਭੁਪਿੰਦਰ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਜਤਿੰਦਰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਭਾਜੀ।
5: ਹਾਂਜੀ ਭਾਈ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
5: ਭਾਜੀ ਮੈਂ ਇਹ ਕਹਿਣਾ ਕਿ ਇਹਦਾ ਦੇਖੋ ਜੀ, ਇਹ ਤਾਂ ਜਿੱਦਾਂ ਭਾਜੀ ਨੇ ਕਿਹਾ ਨਾ, ਇੱਕ ਪੜਾਅ ਹੈ
0: ਟੈਕਨੋਲੋਜੀ
5: ਦਾ। ਜਦੋਂ ਕੰਪਿਊਟਰ ਆਏ ਸੀ ਉਦੋਂ ਲੋਕ ਵੀ ਕਹਿੰਦੇ ਸੀ ਨਾ ਇਹ ਕਿ ਪਤਾ ਨੀ ਕੀ ਆ ਗਿਆ, ਇਹ ਤਾਂ ਦੁਨੀਆ ਖਤਮ ਹੋ ਜੂ, ਐ ਹੋ ਜੂ ਨਾ, ਜਦੋਂ ਚੇਂਜ ਹੋਇਆ ਸਾਰਾ ਬੈਂਕਿੰਗ ਸਿਸਟਮ ਕੰਪਿਊਟਰਾਈਜ਼ਡ ਹੋ ਗਿਆ
0: ਜੀ ਜੀ।
5: ਭਾਜੀ ਹੁਣ AI ਦਾ ਜੇ ਸਹੀ ਇਸਤੇਮਾਲ ਕਰ ਰਹੇ, ਜਿੱਦਾਂ ਹੁਣ ਚਾਈਨਾ ਉੱਥੇ ਜਿੱਦਾਂ ਆਪਣੀਆਂ ਇੱਥੇ ਨੀ ਹੈਗੇ ATM ਮਸ਼ੀਨਾਂ ਨੇ, ਜਿੱਦਾਂ ਉੱਥੇ ਮਸ਼ੀਨਾਂ ਆ ਗਈਆਂ ਮੈਡੀਕਲ ਚ ਯੂਜ ਕਰ ਰਹੇ ਨੇ, ਉਹਦੇ ਸਾਹਮਣੇ ਸਾਹਮਣੇ ਤੁਸੀਂ ਖੜ ਜਾਓ, ਆਪਣੇ ਸਿਮਟਮ ਭਰੋ, ਐਵਰੀਥਿੰਗ ਸਾਰੇ ਟੈਸਟ ਡਨ ਹੋ ਜਾਂਦੇ ਉੱਥੇ, ਤੇ ਆਪਣੀ ਪੇਮੈਂਟ ਕਰੋ ਤੇ ਦਵਾਈ ਲੈ ਲਓ। ਇਹ ਤਾਂ ਭਾਈ ਇਹ ਰੋਕ ਨੀ ਸਕਦੇ ਆਪਾਂ, ਇਹ ਜਿੱਦਾਂ ਭਾਈ ਨੇ ਕਿਹਾ ਕਿ ਹੁਣ ਮੰਨੋ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਨਹੀਂ ਮੈਂ ਏ ਆਈ ਯੂਜ ਨੀ ਕਰਨੀ, ਹਨਾ ਆਪਣੇ ਦਿਮਾਗ ਨਾਲ ਚੱਲਣਾ। ਮੰਨੋ ਕਿ ਹੁਣ ਜਿਹੜੀ ਚੀਜ਼ ਤੁਹਾਡੇ ਹੱਥ ਚ ਦੇਤੀ ਉਹਨਾਂ ਨੇ ਕਿਸੇ ਨੇ ਦਿਮਾਗ ਲਾ ਕੇ, ਹਨਾ ਕਿ ਆਪਾਂ ਕੋਈ ਰੈਸਟੋਰੈਂਟ ਸਰਚ ਕਰਨਾ ਜਾਂ ਕੁਛ ਕਰਨਾ, ਰਾਈਟ ਵੇ ਸਾਨੂੰ ਆ ਜਾਂਦਾ ਨਾ ਹੱਥ ਚ, ਸਾਨੂੰ ਕੀ ਲੋੜ ਪਈ ਦਿਮਾਗ ਲਾ ਕੇ ਇੰਨਾ, ਹਨਾ ਕਿਉਂਕਿ ਇਹ ਭਾਈ ਕਿਸੇ ਨਾ ਕਿਸੇ ਜਿੰਨੇ ਪੜ੍ਹਨਾ ਉਹ ਪੜ੍ਹੀ ਜਾ ਰਹੇ ਨੇ, ਹੁਣ ਏ ਆਈ ਵੀ ਤਾਂ ਬਣਾ ਹੀ ਰਹੇ ਬੰਦੇ, ਹੁਣ ਉਹ ਵੀ ਤਾਂ ਜੋਬਾਂ ਕਰ ਹੀ ਦਿੰਦੇ ਆ, ਏ ਆਈ ਦੀਆਂ ਵਾਧੂ ਜੋਬਾਂ ਨੇ, ਜਿੰਨੇ ਪੜ੍ਹਨਾ ਬਈ ਉਹਨੇ ਪੜ੍ਹ ਹੀ ਲੈਣਾ, ਤੇ ਮੈਨੂੰ ਲੱਗਦਾ ਕਿ ਇਹ ਵਧੀਆ ਹੀ ਹੋਊਗਾ ਅੱਗੇ ਜਾ ਕੇ ਵੀ।
0: ਠੀਕ ਹੈ, ਠੀਕ ਹੈ ਜੀ। ਸੋ ਤੁਸੀਂ ਆ ਜਿਹੜੀ ਪ੍ਰੋਜ਼ ਦੀ ਆ ਜਿਹੜੀ ਗੱਲ ਕੀਤੀ ਹੈ ਇਹਦੇ ਨਾਲ, ਬਹੁਤ ਬਹੁਤ ਧੰਨਵਾਦ ਜਤਿੰਦਰ ਜੀ, ਥੈਂਕ ਯੂ ਜੀ ਜੀ। ਸੋ ਅਗਲੀ ਕਾਲ ਤੇ ਚਲਦੇ ਆ, 7028 ਜੀ ਸਵਾਗਤ ਹੈ ਜੀ।
6: ਸਤਿ ਸ਼੍ਰੀ ਅਕਾਲ ਬਾਈ।
0: ਸਤਿ ਸ਼੍ਰੀ ਅਕਾਲ ਬਾਈ।
6: ਬਾਈ ਜੀ ਇਹ ਇੱਕ ਟੂਲ ਆ ਨਾ, ਠੀਕ ਆ, ਇਹ ਕਿੱਥੇ ਯੂਜ ਕਰਦੇ ਹੋ ਉਹ ਡਿਪੈਂਡ ਕਰਦਾ ਹੈ, ਠੀਕ ਆ। ਕਈ ਚੀਜ਼ਾਂ ਦੇ ਵਿੱਚ ਬਹੁਤ ਕਾਰਗਰ ਸਿੱਧ ਹੋ ਰਹੀ ਹੈ ਇਹ ਚੀਜ਼, ਹੈ ਨਾ, ਬਹੁਤ ਵਧੀਆ ਚੀਜ਼ ਆ, ਕਿਉਂਕਿ ਟੈਕਨੋਲੋਜੀ ਆ ਹਰ ਦਿਨ ਨਵੀਂ ਆਉਂਦੀ ਆ
0: ਜੀ, ਬਿਲਕੁਲ।
6: ਜੇ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਜਿਹੜੇ ਉਹਨਾਂ ਨੇ ਐਗਜ਼ਾਮ ਏ ਆਈ ਤੇ ਲੈ ਕੇ, ਉਹ ਚੀਜ਼ ਜਿਹੜੀ ਉੱਥੇ ਯੂਜ ਕੀਤੀ ਉਹ ਗਲਤ ਆ, ਠੀਕ ਆ। ਇਸ ਚੀਜ਼ ਨੂੰ ਤੁਸੀਂ ਹੁਣ ਆਪਾਂ ਲਾਈਟਾਂ ਨੇ ਕਿੰਨੀਆਂ ਨੇ ਸਿਟੀ ਦੇ ਵਿੱਚ ਜਿਹੜੀਆਂ ਏ ਆਈ ਤੇ ਚੱਲਦੀਆਂ ਨੇ, ਠੀਕ ਆ, ਬਹੁਤ ਦੂਰੋਂ ਗੱਡੀਆਂ ਗ੍ਰੀਨ ਹੋ ਜਾਂਦੇ, ਹੋਰ ਬੜੀ ਟੈਕਨੋਲੋਜੀ ਆ ਟਰੱਕਾਂ ਦੇ ਵਿੱਚ ਜਿਹੜੇ ਆ ਕੈਮਰੇ ਲੱਗੇ ਆ, ਠੀਕ ਆ, ਅਸੀਂ ਲੌਗ ਆਊਟ ਯੂਜ ਕਰਦੇ ਹਾਂ, ਏ ਆਈ ਦੇ ਥਰੂ ਯੂਜ ਹੁੰਦੀਆਂ ਨੇ ਇਹ, ਬੜਾ ਕੁਛ ਆ ਨਾ ਇਹ ਚੀਜ਼ਾਂ ਦੇ ਵਿੱਚ। ਪਰ ਮੈਂ ਇਸ ਚੀਜ਼ ਦੀ ਇਹ ਨੀ ਕਹਿੰਦਾ ਵੀ ਇਹ ਬੰਦ ਹੋ ਜਾਣੀ ਚਾਹੀਦੀ ਹੈ, ਬਿਲਕੁਲ ਚੱਲਣੀ ਚਾਹੀਦੀ ਹੈ ਜੀ, ਕਿਉਂਕਿ ਸਮੇਂ ਦੀ ਤਰੱਕੀ ਆ, ਹਰ ਇੱਕ ਚੀਜ਼ ਜਦੋਂ ਜ਼ਮਾਨਾ ਜਿਉਂ ਜਿਉਂ ਚੇਂਜ ਹੁੰਦਾ ਉਸ ਹਿਸਾਬ ਨਾਲ ਹੁੰਦੀ ਆ। ਪਰ ਹਾਂ, ਜਿਹੜੀ ਉਸ ਪ੍ਰੋਫੈਸਰ ਨੇ ਸਟੈਂਡ ਲਿਆ ਉਹਦੇ ਨਾਲ ਮੈਂ ਐਗਰੀ ਕਰਦਾ।
0: ਠੀਕ ਹੈ, ਤੁਸੀਂ ਤੁਸੀਂ ਇਹ ਵੀ ਮੰਨਦੇ ਹੋ ਵੀ ਕੁਛ ਹੱਦ ਤੱਕ ਹੈ ਜਿਹੜਾ, ਜਦ ਤੱਕ ਬੱਚੇ ਆ ਜਿਹੜੇ ਇੱਕ ਏਜ ਤੋਂ ਜਾਂ ਫਿਰ ਪੜ੍ਹਾਈ ਤੋਂ ਬਾਹਰ ਜਦੋਂ ਮਤਲਬ ਕਾਲਜ ਤੋਂ ਬਾਹਰ ਹੋ ਨਹੀਂ ਜਾਂਦੇ ਉਦੋਂ ਤੱਕ ਕੁਛ ਕੁ ਬੈਨ ਵੀ ਇਹਦੇ 'ਤੇ ਲੱਗਣਾ ਚਾਹੀਦਾ, ਤਾਂ ਕਿ ਇੱਦਾਂ ਦੀਆਂ ਜਾਂ ਫਿਰ ਇੰਸਟੀਟਿਊਟਸ ਆ ਜਿਹੜੇ ਕੁਛ ਕੁ ਇੱਦਾਂ ਦੇ ਬੈਨ ਯੂਜ਼ ਕਰਨ।
6: ਤੁਹਾਨੂੰ ਚੇਤੇ ਹੋਣਾ ਵੈਨਕੂਵਰ ਦੇ ਵਿੱਚ ਸਕੂਲ ਸ਼ੂਟਿੰਗ ਨਹੀਂ ਹੋਈ ਸੀ
0: ਜੀ,
6: ਉੱਥੇ ਜੀ ਟੀ ਪੀ ਉਹ ਬੈਨ ਕੀਤੀ ਸੀ,
0: ਚੈਟ ਜੀਪੀਟੀ ਜੀ ਜੀ,
6: ਹਾਂ ਉਹ ਇਹੀ ਚੀਜ਼ ਸੀ ਨਾ ਉਹ, ਠੀਕ ਆ। ਤੇ ਮੇਰਾ ਬੇਟਾ ਪੜ੍ਹਦਾ ਸੀ ਯੂਨੀਵਰਸਿਟੀ ਦੇ ਵਿੱਚ, ਨੇ ਲਾਸਟ ਈਅਰ ਕਵਰ ਕੀਤੀ ਆ, ਉਹਨਾਂ ਨੂੰ ਆਲਰੇਡੀ ਬੈਨ ਸੀ ਲਾਸਟ ਈਅਰ, ਉਹ ਕਰ ਨਹੀਂ ਸਕਦੇ ਕੋਈ ਵੀ ਉਹ ਉਸ ਚੀਜ਼ ਦੇ ਉੱਪਰ ਜੀ ਟੀ ਪੀ ਚੈਟ ਤੋਂ ਲੈ ਕੇ ਕੋਈ ਨਾ ਕੋਈ ਚੀਜ਼ ਆਪਣਾ ਕੋਈ ਸਹਿਮ।
0: ਭਾਜੀ ਪਰ ਜਿਹੜਾ ਤੁਸੀਂ ਸ਼ੂਟਿੰਗ ਦੀ ਗੱਲ ਕੀਤੀ ਹੈ ਬੀ ਸੀ ਦੇ ਵਿੱਚ ਹੋਈ ਆ, ਤੁਸੀਂ ਇਹ ਦੇਖੋ ਵੀ ਉਹ ਬੱਚੇ ਨੇ ਆ ਜਿਹੜਾ ਉਹ ਚੈਟ ਜੀ ਪੀ ਟੀ ਤੋਂ ਸਾਰੀ ਇਨਫੋਰਮੇਸ਼ਨ ਲਈ ਸੀਗੀ
6: ਪਰ ਚੈਟ ਜੀ ਡੀ ਪੀ ਨੇ ਗਾਹਾਂ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ, ਉਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਆਹ ਕੁਛ ਇਹਦੇ ਹਰਕਤਾਂ ਨੇ।
0: ਹਾਂ ਉਹੀ ਤਾਂ ਗੱਲ ਹੈ, ਮੈਂ ਉਹੀ ਸਵਾਲ ਕਰ ਰਿਹਾ ਵੀ ਇਹ ਜੋ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਉਹਨਾਂ ਤੇ ਇਹ ਕਿਹੋ ਜਿਹਾ ਪ੍ਰਭਾਵ ਆ ਜਿਹੜਾ ਪਾ ਰਹੀ ਹੈ ਆਈ?
6: ਉਹ ਪਾ ਰਹੀ ਤਾਂ ਬਿਲਕੁਲ ਆਈ, ਪਰ ਠੀਕ ਹੈ ਬੱਚਿਆਂ ਨੂੰ ਜਿਹੜੀ ਆਪਾਂ ਕਹਿੰਦੇ ਨੇ ਬੱਚੇ ਦਾ ਵਿਕਾਸ ਬ੍ਰੇਨ ਦਾ ਹੋਣਾ ਚਾਹੀਦਾ, ਉਹ ਵੀ ਜ਼ਰੂਰੀ ਆ, ਆਪਾਂ ਸਾਰਾ ਕੁਛ ਇੱਕ ਚੀਜ਼ ਤੇ ਟੂਲ ਤੇ ਕਰ ਲਈਏ, ਪਰ ਜੇ ਆਪਾਂ ਕੀ ਹੁਣ ਕੈਲਕੂਲੇਸ਼ਨ ਐਗਜ਼ਾਮਪਲ ਫਰਜ਼ ਕਰ ਲਓ ਕੈਲਕੂਲੇਸ਼ਨ ਕਰਦੇ ਆਪਾਂ ਕੈਲਕੂਲੇਟਰ ਯੂਜ਼ ਕਰਦੇ ਆ, ਉਸ ਚੀਜ਼ ਦੇ ਹੱਕ ਚ ਇਹ ਦਿਮਾਗ ਕਿਤੇ ਹੋਰ ਲਾਵਾਂਗੇ ਆਪਾਂ, ਪਹਾੜਿਆਂ ਦੇ ਵਿੱਚ ਰਹਿਣ ਦੀ ਬਜਾਏ ਤਾਂ ਆਪਾਂ ਕਿਤੇ ਹੋਰ ਦਿਮਾਗ ਲਾਵਾਂਗੇ,
0: ਠੀਕ
6: ਆ। ਟੂਲ ਆ ਸਾਨੂੰ ਦਿੱਤਾ, ਟੂਲ ਦੀ ਯੂਜ਼ ਕਰੋ ਜਿਹੜੀ ਚੀਜ਼ਾਂ, ਮੈਂ ਐਗਰੀ ਕਰਦੇ ਪ੍ਰੋਫੈਸਰ ਦੇ ਨਾਲ ਜੋ ਵੀ ਉਹਨੇ ਕੀਤਾ, ਪਰ ਹਾਂ ਇਹ ਟੈਕਨੋਲੋਜੀ ਬਹੁਤ ਵਧੀਆ, ਇਹ ਟੈਕਨੋਲੋਜੀ ਨਾਲ ਵੀ ਐਗਰੀ
0: ਜੀ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਭਾਜੀ ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੱਲ ਐਕਸਿਸ ਬੈਂਕ ਲੁੱਟੀ ਆ ਲੁਧਿਆਣੇ ਦੇ ਵਿੱਚ, ਏ ਟੀ ਐਮ ਚੱਕਣ ਲੱਗੇ ਸੀਗੇ ਜਿਹੜੀ ਲੁਧਿਆਣੇ ਦੀ ਪੁਲਿਸ ਆ, ਉਹਦਾ ਢਿੱਡ ਤੇ ਪਿਆਲੀਆਂ ਰੱਖ ਕੇ ਚਾਹ ਪੀ ਗਈ ਜੀ, ਬੰਬੇ ਹਾਰਨ ਵੱਜਿਆ ਜਾ ਕੇ ਜੀ, ਉਹਨਾਂ ਨੇ ਰੱਖ ਦੱਸਿਆ ਤੁਹਾਡੀ ਬੈਂਕ ਲੁੱਟੀ ਜਾਂਦੇ, ਫੇਰ ਮਗਰ ਭੱਜੀਏ ਜੀ, ਜੋ ਤਕਨੀਕ ਸੀਗੀ ਤਾਂ ਤਾਂ ਹੀ ਉਹਦਾ ਬਚਾਅ ਹੋਇਆ ਜੀ ਬੈਂਕ ਦਾ।
0: ਬਿਲਕੁਲ ਬਿਲਕੁਲ, ਇਹ ਵੀ
7: ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਵੀ ਕਿਸੇ ਨੇ ਬਣਾਈ ਸੀਗੀ, ਆਪਾਂ ਮੈਂ ਬੋਲੀ ਜਾਂਦਾ ਤੇ ਤੁਸੀਂ ਸੁਣੀ ਜਾਂਦੇ ਜੀ।
0: ਹਾਂਜੀ ਬਿਲਕੁਲ, ਫੋਨ
7: ਦੁਨੀਆਂ ਤਰੱਕੀ ਕਰਦੀ ਹੈ ਤਾਂ ਹੀ ਹੈ ਜੀ।
0: ਜੀ ਜੀ ਠੀਕ ਹੈ ਜੀ,
7: ਪਹਿਲਾਂ ਹੱਥ ਨਾਲ ਘੁਮਾਉਣ ਵਾਲੇ ਟੈਲੀਫੋਨ ਹੁੰਦੇ ਸੀਗੇ,
0: ਬਿਲਕੁਲ,
7: ਉਹ ਆਪਾਂ ਕਹਿੰਦੇ ਵੀ ਮੂਹਰੇ ਫੋਟੋ ਅਗਰ ਉਹ ਸ਼ੰਮੀ ਸਾਹਿਬ ਸਾਹਮਣੇ ਖੜੇ ਹੁੰਦੇ ਆ
0: ਜੀ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਭਾਜੀ
8: ਦੇਖੋ ਬੰਦ ਕਿੰਨਾ ਕੁਛ ਹੋ ਗਿਆ, ਵੀਹ ਚੋਰ ਬੰਦ ਹੋ ਜਾਂਦੇ ਸਾਡੇ ਘਰਾਂ ਕੋਲ, ਇੱਧਰ ਆਪਣੇ ਪਟੋਸਾ ਦੇ ਲਈ ਉਹ ਵੀ ਬੰਦ ਹੋ ਗਿਆ, ਹੋਰ ਕਿੰਨਾ ਕੁਛ ਬੰਦ ਹੋ ਜਾਂਦਾ ਨਾ ਜੀ। ਸਰੋਤੇ ਦੇ ਵਿਚਾਰ ਨੂੰ ਕਮਲ ਜੀ ਦੇ ਬਾਈ ਦੇ ਵਿਚਾਰ ਵਧੀਆ ਹੁੰਦੇ, ਗਿੱਲ ਸਾਹਿਬ ਦੇ ਜਿੰਨੇ ਸਰੋਤੇ ਸੁਣਦੇ
9: ਆਪਣੇ ਸਾਰਿਆਂ ਦੇ ਵਧੀਆ ਸਾਰਿਆਂ ਦੇ ਵਧੀਆ
8: ਬਹੁਤ ਵੀ ਵਿਚਾਰ, ਭੁਪਿੰਦਰ ਬਾਈ ਦੇ ਕਿੰਨੇ ਵਧੀਆ ਵਿਚਾਰ ਹੁੰਦੇ ਆ ਜੀ।
9: ਸਹੀ ਗੱਲ ਹੈ ਜੀ, ਸਹੀ ਗੱਲ ਹੈ।
8: ਤੇ ਬੱਚਾ ਕਮੇਟੀ ਵੀ ਹੋ ਜਾਂਦੀ ਹੈ ਬਾਈ, ਉਹਨੇ ਮੈਂਬਰ ਦੇ ਬਾਥਰੂਮ ਕਿੱਥੇ ਜਾਣ ਕੇ ਬੰਦ ਹੀ ਹੋ ਗਏ ਜੀ। ਇਹਨੂੰ ਫਿਕਰ ਹੀ ਕੋਈ ਨੀ ਆਪਣੇ ਮੁੱਖ ਮੰਤਰੀ ਦੇ, ਉਸ ਤੋਂ ਬਾਅਦ ਮਹਾਤਮਾ ਵਧੀਆ ਜੀ।
9: ਹਾਂਜੀ ਠੀਕ ਹੈ,
8: ਸੁਣਨੇ ਸਤਿ ਸ਼੍ਰੀ ਅਕਾਲ ਬਾਈ ਜੀ।
9: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਨਵਦੀਪ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਭਾਜੀ ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
10: ਆਪਣਾ ਗੂਗਲ ਤੇ ਸਰਚ ਕਰਕੇ ਆਪਦਾ ਵਰਕ ਡਨ ਕਰਦੇ, ਜਿਹੜੀ ਮਰਜ਼ੀ ਲੈਂਗੁਏਜ ਹੋਵੇ
9: ਭਾਜੀ।
10: ਪਰ ਭਾਜੀ ਮੈਂ ਇਹ ਸੋਚਦਾ ਵੀ ਹਰ ਇੱਕ ਟੂਲ ਦੀ ਜਾਂ ਜੋ ਵੀ ਇੱਕ ਲਿਮਿਟ ਹੋਣੀ ਚਾਹੀਦੀ ਭਾਜੀ, ਇਹ ਨਾ ਵੀ ਉਹ ਕਿਤੇ ਗਾਹ ਨੂੰ ਕਹਿ ਲਓ ਵੀ ਹਰ ਇੱਕ ਚੀਜ਼ ਤੇ ਨਾ ਡਿਪੈਂਡੈਂਟ ਹੋ ਜਾਣਾ। ਜਿੱਦਾਂ ਭਾਜੀ ਤੁਹਾਨੂੰ ਯਾਦ ਆ ਜਦੋਂ ਨਿਊਕਲੀਅਰ ਵੋਰ ਚੱਲੀਆਂ ਸੀਗੀਆਂ, ਜੋ ਨਿਊਕਲੀਅਰ ਬੰਬ ਬਣਿਆ ਸੀ ਹਨਾ
9: ਭਾਜੀ,
10: ਜਿਹੜਾ ਉਹਦਾ ਫਾਦਰ ਸੀ ਭਾਜੀ ਜੂਨੀਅਰ ਰੋਬਰਟ ਓਪਨਹਾਈਮਰ ਸੀਗਾ ਜੀ, ਉਹਨੇ ਇਹ ਗੱਲ ਕਹੀ ਸੀ ਵੀ ਜਦੋਂ ਬਣਾ ਕੇ ਜਾਂ ਜਦੋਂ ਜਾਪਾਨ ਤੇ ਡਿੱਗਿਆ ਸੀ, ਉਹਨੇ ਕਿਹਾ ਸੀ ਆਈ ਐਮ ਬਿਕਮ ਡੈਥ ਐਂਡ ਡਿਸਟਰੋਏ ਦਾ ਵਰਲਡ। ਸੋ ਭਾਜੀ ਗੱਲ ਇਹ ਵੀ ਜਦੋਂ ਉਹ ਚੀਜ਼ਾਂ ਹੋਈਆਂ ਤੇ ਇਹ ਨਾ ਹੋਵੇ ਕੱਲ ਨੂੰ AI ਸਭ ਕੁਛ ਹੀ ਟੇਕ ਓਵਰ ਕਰ ਜਾਵੇ, ਵੀ ਜਿਵੇਂ ਲਾਈਕ ਨਾ, ਕਿਉਂਕਿ ਜਿਹੜਾ ਇਹਦਾ ਫਾਦਰ ਸੀ ਉਹਨੂੰ ਵੀ ਕਿਹਾ ਸੀ ਮੇ ਬੀ ਇੱਕ ਟਾਈਮ ਆਊਗਾ ਵੀ ਸਭ ਕੁਛ ਇਹੀ ਟੇਕ ਓਵਰ ਕਰ ਜਾਣਾ, ਕੰਪਿਊਟਰ ਇੱਡੇ ਤਕੜੇ ਹੋ ਜਾਣੇ ਵੀ
9: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਅਗਲੀ ਕਾਲ ਤੇ ਚੱਲਦਾ ਮੈਂ, ਸਰਵਰਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
11: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
9: ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਜੀ।
11: ਬਸ ਬਹੁਤ ਵਧੀਆ ਜੀ, ਇੱਕ ਤਾਂ ਪਹਿਲਾਂ ਤੁਸੀਂ ਖਬਰ ਸੁਣਾਈ ਸੀ ਵੀ ਏਦਾਂ ਕਰਕੇ ਜੋ ਵੀ ਏਅਰਪੋਰਟਾਂ ਜਾਂ ਜੋ ਵੀ ਹੁੰਦਾ ਵਾ
9: ਜੀ,
11: ਉਹਦੇ ਲਈ ਮੈਂ ਇੱਕ ਸੁਜੈਸਟ ਕਰੂੰ, ਕਿਉਂਕਿ ਮੇਰੀ ਕੰਪਨੀ ਦਾ ਆਪਦਾ ਨਿੱਜੀ ਐਕਸਪੀਰੀਅੰਸ ਆ
9: ਜੀ,
11: ਇਹਨਾਂ ਨੂੰ ਜੀ ਏਜੰਸੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਜਿਹੜੇ ਬੰਦੇ ਏਜੰਸੀਆਂ ਥਰੂ ਆਉਂਦੇ ਨੇ ਨਾ, ਉਹੀ ਉਹਨਾਂ ਚੋਂ ਇਹ ਇਹਨਾਂ ਦੇ ਵਾੜੇ ਜਾਂਦੇ ਨੇ, ਸਭ ਕੁਛ ਹੁੰਦਾ ਵਾ, ਠੀਕ ਹੈ ਨਾ। ਇਹ ਜਦੋਂ ਏਜੰਸੀਆਂ ਬੰਦ ਡਾਇਰੈਕਟ ਕੰਪਨੀਆਂ ਹਾਇਰ ਕਰਨ ਲੱਗ ਗਈਆਂ, ਉਦੋਂ ਇਹ ਕੰਮ ਬਹੁਤ ਘੱਟ ਸਕਦਾ। ਦੂਜੀ ਤੁਸੀਂ ਕਹਿੰਦੇ ਹੋ ਵੀ ਆਪਣੇ ਕਹਿੰਦਾ ਤੁਹਾਡੀ ਜਿਹੜੀ ਸੋਚ ਸ਼ਕਤੀ ਘੱਟ ਰਹੀ ਆ, ਉਹ ਬਿਲਕੁਲ ਘੱਟ ਰਹੀ ਆ ਭਾਜੀ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਵਾ, ਅੱਜ ਲੋਕੀ ਆਪਦੀ ਸੋਚ ਛੱਡ ਕੇ ਉਹ ਸੋਚ ਬਣਾ ਰਹੇ ਨੇ ਸਾਰੀ, ਠੀਕ ਹੈ ਨਾ। ਮੇਰੇ ਨਾਲ ਖੁਦ ਬੀਤੇ ਆ, ਜਦੋਂ ਤੱਕ ਮੈਂ ਟਿਕਟੋਕ ਬਣਾਈ ਨੀ ਸੀ ਨਾ, ਉਦੋਂ ਤੱਕ ਮੈਂ ਰਾਤ ਨੂੰ ਆਉਂਦਾ ਸੀ ਜਦੋਂ ਕੰਮ ਤੇ, ਮੈਂ ਆ ਕੇ ਬਹਿੰਦਾ ਸੀ ਤੇ ਕੁਛ ਪੜ੍ਹਦਾ ਸੀ ਜਾਂ ਕੁਛ ਲਿਖਦਾ ਸੀ। ਹੁਣ ਜਿੱਦਣ ਦੀ ਹੈ, ਹੁਣ ਮਸਾਂ ਛੱਡਿਆ ਵਾ ਇਹਦਾ ਖੜਾ, ਤੇ ਇਹ ਆ ਕੇ ਇਹੀ ਖੋਲੀ ਦੀ ਆ, ਆਹ ਦੇਖ ਲਿਆ ਉਹ ਦੇਖ ਲਿਆ, ਜਾਣ ਨੂੰ ਟਾਈਮ ਹੋ ਜਾਂਦਾ ਜੀ ਸਾਰੇ,
9: ਠੀਕ
11: ਹੈ ਨਾ। ਸੋ ਇਸ ਕਰਕੇ ਭਾਜੀ ਇਹ ਜਿਹੜਾ ਹੈਗਾ ਕਹਿੰਦਾ, ਬਾਕੀ ਤਾਂ ਸਾਰੇ ਭਾਜੀ ਹੁਣਾਂ ਨੇ ਦੱਸਤਾ ਵੀ ਆਹ ਹੁੰਦਾ ਇੱਦਾਂ ਹੁੰਦਾ ਰਹੀ, ਠੀਕ ਹੈ ਨਾ
9: ਜੀ।
11: ਅੱਜ ਜਿਹੜੀ ਬੰਦੇ ਦੀ ਦੁਰਦਸ਼ਾ ਨਾ, ਪਿੱਛੇ ਰਹਿਣਾ, ਉਹ ਆਪਣੀ ਉਸ ਚੀਜ਼ ਨੂੰ ਰੀਚ ਨੀ ਕਰ ਰਿਹਾ, ਹਰ ਨਵੇਂ ਦਿਨ ਕੋਈ ਚੀਜ਼ ਆ ਜਾਂਦੀ ਆ, ਉਹ ਫਿਰ ਉਹਨੂੰ ਉਹਦੇ ਵੱਲ ਭੱਜਦਾ, ਜਾਂ ਕੋਈ ਹੋਰ ਆ ਜਾਂਦਾ ਉਹਦੇ ਵੱਲ ਭੱਜਦਾ, ਬੰਦਾ ਬਹੁਤ ਪਿੱਛੇ ਰਹਿ ਰਿਹਾ ਤੇ ਟੈਕਨੋਲੋਜੀ ਬਹੁਤ ਅੱਗੇ ਜਾ ਰਹੀ ਆ।
9: ਨੋ ਡਾਊਟ ਭਾਜੀ, ਸਹੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਲਾਈਕ ਸਾਰੀਆਂ ਮੇਰੀਆਂ ਫਲੈਸ਼ ਕਰ ਰਹੀਆਂ ਨੇ। ਗਿੱਲ ਸਾਹਿਬ ਜੀ, ਇਹਨੂੰ ਜੀ
12: ਸਤਿ ਸ਼੍ਰੀ ਅਕਾਲ ਜੀ,
9: ਸਤਿ ਸ਼੍ਰੀ ਅਕਾਲ ਭਾਜੀ।
12: ਦੇਖੋ ਜੀ, ਕਹਿੰਦੇ ਭੀੜ ਦਾ ਦਿਮਾਗ ਨੀ ਹੁੰਦਾ ਨੇ, ਭੀੜ ਨਾ ਜੀ, ਉਹਨੂੰ ਚਲਾਉਣ ਵਾਲੇ ਇੱਕ ਹੀ ਹੁੰਦਾ ਜੀ, ਕਿਉਂਕਿ ਨਾਰੇ ਵਾਲੇ ਇੱਕ ਲਾਉਂਦਾ, ਬਾਕੀ ਸਾਰੇ ਪਿੱਛੇ ਹੁੰਦੇ ਆ, ਬਈ ਕੋਈ ਪਤਾ ਹੁੰਦਾ ਨੀ ਗੱਲ ਦਾ ਨਾ ਜੀ, ਉਦਾਂ ਹੀ ਕਹਿੰਦੇ ਚੁੱਕ ਦਿਓ ਜੀ, ਮਾਰ ਦਿਓ, ਆਹ ਕਰ ਦਿਓ, ਆਹ ਕਰ ਦਿਓ ਜੀ। ਮੈਂ ਭਵਿੰਦਰ ਵੀਰ ਦੇ ਜਿਹੜੇ ਆਪਣੇ ਸੀ ਨਾ ਜੀ, ਆਪਣਾ ਜਵਾਬ ਸੀ
9: ਜੀ ਜੀ,
12: ਉਹਨਾਂ ਨਾਲ ਪੂਰਾ ਐਗਰੀ ਕਰਦਾ ਜੀ,
9: ਤਾਂ ਹੀ ਤਾਂ ਭੇਡ ਚਾਲ ਕਹਿ ਦਿੰਦੇ ਭਾਜੀ।
12: ਭਵਿੰਦਰ ਦੇ ਬਹੁਤ ਸੋਹਣੇ ਵਿੱਚ ਹੁੰਦੇ ਵਿਚਾਰ ਹੈ ਜੀ,
9: ਜੀ ਜੀ ਬਿਲਕੁਲ,
12: ਉਹਨਾਂ ਵਿਚਾਰਾਂ ਦਾ ਕੋਈ ਅੰਤ ਨੀ, ਉਹਨਾਂ ਦਾ ਮੈਂ ਜੀ ਉਹਨਾਂ ਦੀ ਬਹੁਤ ਕਦਰ ਕਰਦਾ ਜੀ
9: ਜੀ ਜੀ ਜੀ।
12: ਹੋਰ ਭਪੀਨ ਤਾਂ ਆਪਣੇ ਜਿਹੜੇ ਹੁਣ ਕਿਤੇ ਕੋਈ ਹੋਵੇ, ਕੋਈ ਆਪਣੇ ਇੰਡੀਆ ਜਾ ਕੇ ਕਹਿੰਦੇ, ਇੱਕ ਆਦਮੀ ਕਹਿੰਦਾ ਜੀ
13: ਇਕੱਠੇ ਹੋ ਕੇ ਨਾਰੇ ਲਾਉਣ ਲੱਗ ਪੈਂਦੇ ਆ ਜੀ। ਉਹਦੇ ਮਗਰ ਜੇ ਹੁੰਦੇ ਆ ਉਹਨਾਂ ਨੂੰ ਗੱਲ ਤਾਂ ਪਤਾ ਨੀ ਹੁੰਦਾ ਜੀ, ਉਹ ਨਾਰੇ ਲਾਈ ਜਾਂਦੇ ਪਿੱਛੇ।
9: ਕਹਿੰਦੇ ਜੇਸੀਬੀ ਆ ਜਾਵੇ ਨਾ 100 ਬੰਦਾ ਉੱਥੇ ਇਕੱਠਾ ਹੋ ਜਾਂਦਾ ਦੇਖਣ ਨੂੰ।
13: ਹਾਂਜੀ
9: ਹਾਂਜੀ
13: ਉਹ ਜੀ ਭੀੜ ਆ ਜੀ ਸਾਡੇ ਵਰਗੇ ਓਦਾਂ ਹੀ ਮਗਰ ਚੁੱਕ ਲੈਂਦੇ ਜੀ, ਮਾਰ ਦਿਓ ਜੀ ਕਾਹ ਕਰ ਦਿਓ ਆ ਜੀ। ਹਾਂਜੀ ਉਹਨਾਂ ਨੂੰ ਮਾਰ ਦਿਓ, ਕਿੰਨੇ ਹਿੰਦੂ ਮੁਸਲਮਾਨਾਂ ਨੂੰ ਮਾਰ ਦਿਓ, ਕਹਿੰਦੇ ਹਿੰਦੂਆਂ ਨੂੰ ਮਾਰ ਦਿਓ ਜੀ। ਉਹ ਕਦੇ ਗੱਲ ਕਦੇ ਪਤਾ ਨੀ ਹੁੰਦਾ ਜੀ ਕਿਹੜੀ ਗੱਲ ਆ ਜੀ।
9: ਸਹੀ ਗੱਲ,
13: ਲਾਉਣ ਵਾਲਾ ਇੱਕੋ ਹੀ ਹੁੰਦਾ ਜੀ।
9: ਸਹੀ ਗੱਲ,
13: ਇਸੇ ਤਰ੍ਹਾਂ ਜੀ ਜਿਹੜੀ ਦਿਮਾਗ ਆ ਉਹ ਇੱਕ ਆਦਮੀ ਦਾ ਹੀ ਹੁੰਦਾ ਕੰਮ ਜੀ, ਬਾਕੀ ਪਿੱਛੇ ਤੋਂ ਉਸ ਤਰ੍ਹਾਂ ਨਾਰੇ ਲਾਉਣ ਵਾਲੇ ਹੁੰਦੇ ਆ।
9: ਬਿਲਕੁਲ ਬਿਲਕੁਲ ਸਹੀ ਗੱਲ। ਚਲੋ ਥੈਂਕ ਯੂ ਭਾਜੀ,
13: ਮੈਂ ਭਵਿੰਦਰ ਦੇ ਵਿਚਾਰਾਂ ਦਾ ਬਹੁਤ ਮੈਂ ਵੀ
9: ਜੀ
13: ਕਦਰ ਕਰਦਾ ਉਹਨਾਂ ਦੀ।
9: ਥੈਂਕ ਯੂ ਜੀ, ਥੈਂਕ ਯੂ ਭਾਜੀ।
13: ਚਲੋ ਥੈਂਕ ਯੂ, ਥੈਂਕ ਯੂ
9: ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਲੈ ਲੈਣਾ ਮੈਂ। ਢਿੱਲੋਂ ਸਾਹਿਬ ਜੀ ਆਇਆਂ ਨੂੰ ਜੀ।
14: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
9: ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਜੀ।
14: ਬਹੁਤ ਵਧੀਆ ਜੀ, ਬਹੁਤ ਵਧੀਆ ਭਾਜੀ
9: ਜੀ।
14: ਮੈਂ ਥੋੜਾ ਜਿਹਾ ਸ਼ਾਰਟ ਹੀ ਰੱਖਦਾ ਭਾਜੀ।
9: ਹਾਂਜੀ ਗੱਲ,
14: ਕੱਲ ਪਰਸੋਂ ਦੀ ਗੱਲ ਹੈ, ਨਵੀਡੀ ਜਿਹੜਾ ਇੱਕ ਮਲਟੀਨੈਸ਼ਨਲ ਕੰਪਨੀ ਹੈ, ਐਂਡ ਉਹਨਾਂ ਦੇ CEO ਆ ਜਿਹੜਾ, ਉਹਨਾਂ ਨੇ ਹੁਣੇ ਇਹ ਗੱਲ ਅਨਾਊਂਸ ਕੀਤੀ ਸੀਗੀ ਕਿ ਸਾਨੂੰ ਜਿਹੜੇ ਹਿਊਮਨ ਰੋਬੋਟਸ ਆ ਉਹ ਜ਼ਿਆਦਾ ਚਾਹੀਦੇ ਨੇ। ਸੋ ਜਿੱਦਾਂ ਐਮਾਜ਼ੋਨ ਚ ਕੰਮ ਹੈਗਾ ਜਾਂ ਕੋਈ ਵੀ ਆਪਾਂ ਵੇਅਰ ਹਾਊਸ ਚ ਕੰਮ ਕਰਦੇ ਹਾਂ, ਕੋਈ ਲੇਬਲਿੰਗ ਦਾ, ਕੋਈ ਸ਼ਾਰਟਿੰਗ ਦਾ, ਕੁਛ ਵੀ ਲਾ ਲਓ, ਸੋ ਟਾਈਮ ਬਾਏ ਟਾਈਮ ਲਾਈਕ ਜਿਹੜੀ AI ਆ ਉਹ ਜੋਬਸ ਖਾਊਗੀ। ਆਪਾਂ ਇਹ ਕਹਿ ਸਕਦੇ ਹਾਂ ਆਊਟ ਆਫ 100 15-20 ਲੋਕਾਂ ਨੂੰ ਕੰਮ ਮਿਲ ਸਕਦਾ ਡਿਊ ਟੂ AI, ਬਟ ਉਹ 80 ਲੋਕਾਂ ਦੀ ਜੋਬ ਵੀ
9: ਜਾਊਗੀ।
14: ਇਟਸ ਗੁੱਡ, ਬਟ ਇਹ ਕਿਤੇ ਨਾ ਕਿਤੇ ਆਮ ਲੋਕਾਂ ਲਈ ਬੈਡ ਆ।
9: ਜੀ ਜੀ ਬਿਲਕੁਲ ਜੀ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੀ ਲਾਈਨਸ ਫਲੈਸ਼ ਕਰੀਆਂ, ਮੈਂ ਮਾਫੀ ਚਾਹਾਂਗਾ, ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ। ਦੋਸਤੋ, ਡਰੀਮ ਹੋਮ ਅਪਲਾਈਸਿਸ ਤੇ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਅਪਲਾਈਸਿਸ ਬਾਇ ਕਰਨੇ ਆ, ਬਹੁਤ ਸਾਰੇ ਡਾਲਰਾਂ ਦੀ ਤੁਸੀਂ ਬਚਤ ਕਰ ਸਕਦੇ ਹੋ। ਨੰਬਰ ਹੈ ਜੀ 905-805-3000, 9058053000, 2915 ਅਰਜਨਟੀਆ ਰੋਡ ਮਿਸਾਗਾ ਵਿਖੇ ਤੁਸੀਂ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਰੀਅਲ ਸਟੇਟ ਬਾਬਤ ਤੁਸੀਂ ਆ ਜਿਹੜਾ ਕੋਈ ਰੈਂਟਲ ਸਪੇਸ ਲੱਭ ਰਹੇ ਹੋ, 2 ਬੈੱਡ 2 ਵਾਸ਼ਰੂਮ ਹੈ ਜਿਹੜੇ ਮੇਰੇ ਕਲਾਇੰਟ ਕੋਲ ਹੈਗਾ ਆ, ਬੜੇ ਹੀ ਵਾਜਬ ਰੇਟ ਤੇ ਹੈ, ਹਾਈ ਸਪੀਡ ਇੰਟਰਨੈਟ ਇਨਕਲੂਡਿਡ ਹੈ, ਪਾਰਕਿੰਗ 2 ਇਨਕਲੂਡਿਡ ਹੈ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 416-917-7773-416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਵਿਸ਼ੇ ਬਾਬਤ, ਜਾਂ ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਟਰੈਵਲ ਇੰਸ਼ੋਰੈਂਸ ਤੇ ਪਲਾਨ ਲੈਣਾ ਚਾਹੁੰਦੇ ਹੋ, ਮੇਰਾ ਨੰਬਰ 416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਾਡੇ ਤੋਂ ਬਾਅਦ ਹੁਣ ਤੰਬੜ ਸਾਹਿਬ।
15: Another Don Clean with the Don Ducks.
16: Oh, he's doing dishes with Don Platinum.
17: The only soap trusted to save wildlife affected by oil.
16: And Platinum removes up to 99% of grease and food residue, so he doesn't have to work so hard.
17: Well, flap my wings. What'll he do with all that unused elbow grease?
16: Organize the fridge, the spice rack, the junk drawer.
17: What are you quacking on about? He's gonna make enchiladas.
16: More dishes? That's giving this duck goosebumps.
15: Don Platinum, the better grease getter.
18: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ।
1: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 9056704444।
2: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी। हायर कर रहे ने AZ ड्राइवर्स। जेकर तुहानू भी है कम दी पाल ता अज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर। सर्व कर दे ने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक अज ही कॉल करो 905-564-9292। 905-564-9292।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਵੇਰੇ ਸਵੇਰੇ ਤੁਸੀਂ ਜਾਗਦੇ ਹੋ, ਕੰਮ 'ਤੇ ਜਾਂਦੇ ਹੋ, ਗੁਰੂ ਸਾਹਿਬ ਦਾ ਨਾਮ ਲੈਂਦੇ ਹੋ, ਅਤੇ ਜਾਣਾ ਵੀ ਚਾਹੀਦਾ, ਨਾਮ ਵੀ ਲੈਣਾ ਚਾਹੀਦਾ, ਅਤੇ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ। ਹੁਣ ਸਾਡੀ ਵਾਰੀ ਆ ਗਈ ਆ ਵਿਰਾਸਤ ਰੇਡੀਓ ਦੀ। ਸ਼ੰਮੀ ਭੱਠਲ ਸਾਹਿਬ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇ ਕੇ ਗਏ ਹਨ। ਪਹਿਲਾਂ ਜੰਜੂਆ ਸਾਹਿਬ ਬੈਠੇ ਹੁੰਦੇ ਹਨ ਦਰਵਾਜ਼ੇ ਖੋਲ੍ਹ ਕੇ, ਅਤੇ ਹੁਣ ਸਾਡੀ ਵਾਰੀ ਆ ਗਈ ਆ 5:30 AM ਡਾਇਲ 'ਤੇ। ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ, ਹਰ ਇੱਕ ਪ੍ਰੋਗਰਾਮ ਨੂੰ ਰਿਸਪੋਂਸ ਦਿਆ ਕਰੋ, ਪਿਆਰ ਦਿਆ ਕਰੋ, ਤੁਹਾਡੇ ਸਾਰੇ ਆਪਣੇ ਹੀ ਹੁੰਦੇ ਹਨ। ਸੋ ਤੁਸੀਂ ਕਦੇ ਵੀ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਮੈਂ ਨੰਬਰ ਤੁਹਾਨੂੰ ਦੇ ਦਿੰਦਾ 905-673-3337 905-673-3337 'ਤੇ ਸੰਪਰਕ ਕਰ ਸਕਦੇ ਹੋ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਥੋੜ੍ਹੀਆਂ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਤੁਹਾਡੇ ਫੋਨ ਕਾਲਸ ਲਵਾਂਗੇ। ਜਿੰਨੀਆਂ ਲਾਈਨਾਂ ਹੈਗੀਆਂ ਹੁਣ ਡਰੋਪ ਕਰ ਦੇਵੋ, ਅਤੇ 5 ਮਿੰਟ ਬਾਅਦ ਨਾਲ ਗੱਲਬਾਤ ਕਰਦੇ। ਮੈਨੂੰ ਪਤਾ ਤੁਸੀਂ ਵੈਲਕਮ ਕਰਨਾ ਚਾਹੁੰਦੇ ਆ, ਮੈਂ ਤੁਹਾਡਾ ਵੈਲਕਮ ਕਰਨਾ ਚਾਹੁੰਦਾ। ਜੀ ਆਇਆਂ ਨੂੰ ਕਾਫੀ ਸਾਰੀਆਂ ਖਬਰਾਂ, ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਆਪਾਂ ਟਾਕ ਸ਼ੋਅ ਵੀ ਲੈ ਕੇ ਆ ਕਰਾਂਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਅਤੇ ਵਿਰਾਸਤ ਟੀਵੀ ਦੇਖਣਾ ਚਾਹੁੰਦੇ ਹੋ, ਤੁਸੀਂ ਦੇਖ ਸਕਦੇ ਹੋ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ। ਸਾਡਾ ਸੋਸ਼ਲ ਮੀਡੀਆ ਵਿਰਾਸਤ ਮੀਡੀਆ ਕੈਨੇਡਾ ਹੈਗਾ, ਵਿਰਾਸਤ ਮੀਡੀਆ ਕੈਨੇਡਾ ਸਰਚ ਕਰੋਗੇ, ਯੂਟਿਊਬ ਦਾ ਚੈਨਲ 93,000 ਤੱਕ ਸਾਡੇ ਫਾਲੋਅਰਸ ਹਨ, ਸਾਰੇ ਅਥੈਂਟਿਕ ਹਨ, ਓਰੀਜਨਲ ਹਨ। ਸੋ ਜਿਹੜੀਆਂ ਖਬਰਾਂ ਹੁੰਦੀਆਂ ਉਹਦੇ ਉੱਪਰ ਪਾ ਦੇਈਦੀਆਂ, ਬਹੁਤ ਸਾਰੇ ਟਾਕ ਸ਼ੋਜ਼, ਪੋਡਕਾਸਟ ਅਤੇ ਸ਼ੋਰਟ ਰੀਲਾਂ ਵੀ ਪਈਆਂ ਹਨ, ਅਤੇ ਨਾਲ ਦੀ ਨਾਲ ਇੰਸਟਾਗ੍ਰਾਮ ਪੇਜ। ਸੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਸੋ ਫੋਨ ਵਿੱਚ ਹੀ ਸਭ ਕੁਛ ਹੈਗਾ, ਅਤੇ ਪਰ ਜਿਹੜੇ ਸਾਡੇ ਵੀਰ ਸਵੇਰੇ ਸਵੇਰੇ ਪਰਿਵਾਰ ਕੰਮਾਂ 'ਤੇ ਜਾਂਦੇ ਹਨ, ਰੇਡੀਓ ਦੇ ਨਾਲ ਜੁੜਨਾ ਚਾਹੁੰਦੇ ਹਨ, ਜੁੜਦੇ ਰਿਹਾ ਕਰੋ। ਹਜੇ ਵੀ ਰੇਡੀਓ ਦੀ ਬਹੁਤ ਵੱਡੀ ਰਿਸਪੋਂਸ ਹੈਗੀ ਆ, ਅਤੇ ਦੇਣ ਵੀ ਬਹੁਤ ਵੱਡੀ ਹੈਗੀ ਆ ਆਪਣੀ ਕਮਿਊਨਿਟੀ। ਆਪਣੇ ਆਲੇ ਦੁਆਲੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਹੈਗਾ, ਅਤੇ ਨਾਲ ਨਾਲ ਦਿਲ ਵੀ ਲੱਗਿਆ ਰਹਿੰਦਾ, ਸਾਡਾ ਤੁਹਾਡਾ ਦਿਲ ਲੱਗਿਆ ਰਹਿੰਦਾ ਹੈਗਾ। ਮਿਊਨਿਸਪਲ ਇਲੈਕਸ਼ਨਸ ਵੀ ਆ ਰਹੀਆਂ ਹਨ ਵੱਖ ਵੱਖ ਸਿਟੀ ਦੀਆਂ, ਬਹੁਤ ਇੰਪੋਰਟੈਂਟ ਹੁੰਦੀਆਂ, ਵਨ ਆਫ ਦੀ ਇੰਪੋਰਟੈਂਟ ਇਲੈਕਸ਼ਨ ਦੀ ਮਿਊਨਿਸਪਲ ਇਲੈਕਸ਼ਨਸ, ਜਿੱਥੇ ਤੁਸੀਂ ਆਪਣੇ ਘਰ ਵਿੱਚ ਚਾਹੇ ਖਰੀਦਿਆ ਹੋਇਆ ਚਾਹੇ ਕਿਰਾਏ 'ਤੇ ਰਹਿੰਦੇ ਹੋ, ਜਿਹੜੀਆਂ ਬਿੱਲ ਬੱਤੀਆਂ ਜਾਂਦੀਆਂ ਹਨ ਨਾ, ਉਹ ਪੈਸੇ ਕਿੱਧਰ ਲੱਗਦੇ ਹਨ? ਤੁਹਾਡੇ ਪੈਸੇ ਨਾਲ ਹੀ ਇਹ ਸਿਟੀ ਵਾਲੇ ਹਾਇਰ ਕੀਤੇ ਹੁੰਦੇ ਹਨ, ਤੁਸੀਂ ਹੀ ਚੁਣੇ ਹੁੰਦੇ ਹਨ। ਸੋ ਰਿਸਪੈਕਟ ਸਾਰਿਆਂ ਦੀ ਹੁੰਦੀ ਆ, ਪਰ ਹਾਂ, ਕੀ ਕੰਮ ਚੰਗੇ ਹੋ ਰਹੇ ਹਨ, ਨਹੀਂ ਹੋ ਰਹੇ ਹਨ, ਆਉਣ ਵਾਲੇ ਦਿਨ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅਤੇ ਜਿਹੜੇ ਖੜ੍ਹਨਾ ਚਾਹੁੰਦੇ ਹਨ ਜੀ ਆਇਆਂ ਨੂੰ, ਬਹੁਤ ਸਾਰੇ ਲੋਕ ਬਹੁਤ ਕੁਝ ਕਰ ਸਕਦੇ ਆ, ਬਦਲਾਅ ਵੀ ਲਿਆ ਸਕਦੇ ਹਨ, ਜਾਂ ਜਿਹੜੇ ਪਹਿਲਾਂ ਹੀ ਬੈਠੇ ਹਨ ਉਹਨਾਂ ਨੂੰ ਤੁਸੀਂ ਕਹਿ ਸਕਦੇ ਹਾਂ ਬਹੁਤ ਵਧੀਆ ਕੰਮ ਕੀਤਾ, ਆਪਾਂ ਤਾਂ ਇਹਨਾਂ ਨੂੰ ਹੀ ਚਾਹੁੰਦੇ ਹੋ। ਸੋ ਤੁਸੀਂ ਖੁਦ ਜਾਣਦੇ ਹੋ, ਵੱਖ ਵੱਖ ਅਖਬਾਰਾਂ ਪੜ੍ਹਦੇ ਹੋ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ ਵੀ ਤੁਹਾਡੇ ਸਿਟੀ ਤੁਹਾਡੇ ਸ਼ਹਿਰ ਆਲੇ ਦੁਆਲੇ ਕੀ ਕੁਝ ਹੋ ਰਿਹਾ ਹੈਗਾ ਅਤੇ ਕੀ ਕੁਝ ਹੋਣਾ ਚਾਹੀਦਾ। ਸੋ ਲਿਖ ਲਿਆ ਕਰੋ, ਬੜੀ ਮਿਹਨਤ ਕਰਦੇ ਹਾਂ ਸਵੇਰੇ ਸਾਜਰੇ ਉੱਠ ਕੇ, ਸਪੈਸ਼ਲੀ ਲੇਡੀਜ਼ ਵਾਸਤੇ ਬੱਚਿਆਂ ਨੇ ਕਿਹੜੇ ਕੱਪੜੇ ਪਾਉਣੇ ਆ, ਲੰਚ ਵਿੱਚ ਕੀ ਪੈਕ ਕਰਨਾ, ਅਤੇ ਫਿਰ ਘਰ ਵਾਲੇ ਦਾ ਬਾਅਦ 'ਚ ਜਿਹੜੇ ਬਜ਼ੁਰਗ ਵੀ ਘਰ ਹੁੰਦੇ ਉਹਨਾਂ ਵਾਸਤੇ ਕੀ ਕੁਝ ਬਣਾ ਕੇ ਛੱਡਣਾ। ਸੋ ਉਹਨਾਂ ਦੀ ਡਿਊਟੀ ਥੋੜ੍ਹੀ ਵੱਧ ਲੱਗੀ ਉਹ ਹੁੰਦੀ ਆ। ਸੋ ਪੈਸੇ ਕਮਾਉਂਦੇ ਹੋ, ਕੀ ਤੁਹਾਡੇ ਪੈਸੇ ਵੇਸਟ ਵਿੱਚ ਜਾ ਰਹੇ ਹਨ, ਇਹ ਵੀ ਦੇਖਣਾ ਪੈਣਾ। ਬਹੁਤ ਸਾਰੀਆਂ ਖਬਰਾਂ ਅਤੇ ਤੁਹਾਡੇ ਫੋਨ ਕਾਲਸ ਅਤੇ ਨਾਲ ਦੀ ਨਾਲ ਸਪੋਂਸਰ ਵੀਰਾਂ ਦੇ ਸੰਦੇਸ਼ ਬੜੇ ਜ਼ਰੂਰੀ ਹੁੰਦੇ ਹਨ, ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਹਨ। ਇੱਕ ਵਾਰੀ ਫਿਰ ਮੈਂ ਨਵੀ ਅਤੇ ਉਹਨਾਂ ਦੇ ਪਰਿਵਾਰ ਦਾ, ਸਿੱਧਵਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਹਨੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੱਤਾ 5:30 AM ਡਾਇਲ 'ਤੇ। ਜੋ ਹੈਗਾ ਉਹੀ ਬੋਲਾਂਗੇ, ਜੋ ਸੱਚ ਹੈ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ, ਤੁਹਾਡੀ ਆਵਾਜ਼ ਜਦੋਂ ਏਅਰ 'ਤੇ ਜਾਂਦੀ ਹੈ ਨਾ, ਇਫ ਅਤੇ ਬਟ ਲਾ ਦੇਵੋ ਨਾ, ਲੋਕਾਂ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਕੋਰਟ ਵਿੱਚ, ਇਫ ਅਤੇ ਬਟ ਮਾੜੀ ਜਿਹੀ ਚੇਂਜ ਕਰਨੀ ਪੈਂਦੀ ਆ। ਇਸੇ ਤਰ੍ਹਾਂ ਤੁਸੀਂ ਇੱਥੇ ਏਅਰ 'ਤੇ ਕੀ ਕੁਝ ਬੋਲਣਾ, ਹਰ ਇੱਕ ਨੂੰ ਪਿਆਰ ਦਿਆ ਕਰੋ ਅਤੇ ਉਸ ਹਿਸਾਬ ਨਾਲ ਬੋਲਿਆ ਕਰੋ ਜਿਹੜਾ ਅਲਾਊਡ ਹੈਗਾ ਆ। ਸੋ ਜੋ ਹੈਗਾ ਉਹ ਬੋਲਿਓ ਜ਼ਰੂਰ, ਉੱਥੇ ਨਹੀਂ ਮੈਂ ਕਦੇ ਰੋਕੂੰਗਾ। ਤੁਹਾਡੇ ਆਪਣੇ ਹੀ ਵਿਚਾਰ ਹੁੰਦੇ ਹਨ ਅਤੇ ਸਾਡੇ ਆਪਣੇ ਵਿਚਾਰ ਹੁੰਦੇ ਹਨ ਅਤੇ ਅਸੀਂ ਰਲ ਮਿਲ ਕੇ ਇਸ ਕਮਿਊਨਿਟੀ ਨੂੰ ਚਲਾਉਣਾ ਅਤੇ ਬੜੀ ਵਧੀਆ ਜ਼ਿੰਦਗੀ ਕੱਟਣੀ ਆ। ਕੈਨੇਡਾ ਵਨ ਆਫ ਦਾ ਬੈਸਟ ਕੰਟਰੀ ਟੂ ਲਿਵ ਇਨ ਆ, ਜੇ ਦੇਖਿਆ ਜਾਵੇ ਤਰਸਦੇ ਆ ਲੋਕ, ਸਭ ਕੁਛ ਹੈਗਾ ਸਾਡੇ ਕੋਲ, ਪਰ ਇਹਨਾਂ ਲੀਡਰਾਂ ਨੇ ਕੁਝ ਖੋਜਿਆ ਨਹੀਂ, ਕੁਝ ਕੀਤਾ ਨਹੀਂ, ਬਹੁਤ ਬਿਹਾਈਂਡ ਆ ਅਸੀਂ, ਬਹੁਤ ਜ਼ਿਆਦਾ ਬਿਹਾਈਂਡ ਆ ਅਸੀਂ। ਜੇ ਦੇਖਿਆ ਜਾਵੇ ਨੌਰਥ ਵੱਲ ਜਾ ਕੇ ਦੇਖੋ ਕੈਨੇਡਾ ਕਿੰਨਾ ਵੱਡਾ, ਬਹੁਤ ਕੁਝ ਹੋ ਸਕਦਾ, ਅਜੇ ਮਾਈਨ ਹੀ ਨਹੀਂ ਕੀਤਾ ਆਪਾਂ, ਗੈਸ ਏ ਬਹੁਤ ਹੈਗੀ ਆ, ਗੈਸ ਫਰੀ ਵਿੱਚ ਮਿਲ ਸਕਦੀ ਇੱਥੇ ਜਿਹੜੀ ਸਾਡੇ ਕੋਲ ਹੈਗੀ ਆ, ਪਰ ਨਹੀਂ ਕੰਮ ਨਹੀਂ ਕਰਦੇ। ਚਲੋ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, 905-564-9992 ਇਹਨਾਂ ਦਾ ਨੰਬਰ ਆ। ਈਜ਼ੀ ਡਰਾਈਵਰ ਅਤੇ ਮਕੈਨਿਕ ਦੀ ਸਦਾ ਲੋੜ ਰਹਿੰਦੀ ਹੈ, ਕਾਲ ਕਰਕੇ ਪਤਾ ਕਰ ਲਿਓ। ਗਰਲਾਟ ਸੋਤਾ ਹੈਪੀ ਸਰਜੀ ਦਵਿੰਦਰ ਸੋਤਾ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲਿਓ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਹਨ ਮਿਸ ਸਾਗਾ ਦੇ ਵਿੱਚ, ਐਕਸਪੀਰੀਅੰਸ ਮਿਲ ਰਾਈਟ ਮਿਸ ਸਾਗਾ ਅਤੇ ਗੋਲਫ ਦੇ ਵਿੱਚ ਚਾਹੀਦੇ ਹਨ। ਤੁਹਾਨੂੰ ਡਿਪੈਂਡ ਕਰਦਾ ਕਿੰਨਾ ਐਕਸਪੀਰੀਅੰਸ, $30 ਤੋਂ ਸਟਾਰਟ ਹੁੰਦੇ ਆ, $30 ਤੋਂ ਲੈ ਕੇ $40 ਪਰ ਆਵਰ ਮਿਲ ਸਕਦਾ। ਵੈਲਡਿੰਗ ਦਾ ਕੰਮ ਆ, ਮਿਲ ਰਾਈਟ ਦਾ ਕੰਮ ਆ ਮਿਸ ਸਾਗਾ ਅਤੇ ਗੋਲਫ ਦੇ ਵਿੱਚ, ਅਤੇ ਇਸੇ ਤਰ੍ਹਾਂ ਲੀਡ ਆਫਟਰਨੂਨ ਵੈਲਡਰ ਵੀ ਚਾਹੀਦਾ। ਟਿਗ ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਆ, ਐਕਸਪੀਰੀਅੰਸ ਸ਼ੀਟ ਮੈਟਲ ਅਤੇ ਸਟੇਨਲੈਸ ਸਟੀਲ ਵੈਲਡਰ ਚਾਹੀਦਾ। $25 ਤੋਂ ਲੈ ਕੇ $37 ਪਰ ਆਵਰ ਮਿਲ ਸਕਦੇ ਆ, ਡਿਪੈਂਡਿੰਗ ਔਨ ਐਕਸਪੀਰੀਅੰਸ। ਮੈਂ ਨੰਬਰ ਆਪਣਾ ਹੀ ਛੱਡ ਦੇਵਾਂ, ਮੈਨੂੰ ਉਹਨਾਂ ਨੇ ਆਪਣਾ ਮੇਨ ਨੰਬਰ ਦੇਣਾ ਸੀਗਾ, ਉਹ ਕਹਿੰਦੇ ਵੀ ਤੁਸੀਂ ਟੈਕਸ ਮੈਸੇਜ ਲੈ ਲਿਓ 416-451-2222 'ਤੇ, ਮੈਂ ਤੁਹਾਨੂੰ ਇਹ ਜੋਬ ਦੀ ਪੋਸਟਿੰਗ ਫੋਰਵਰਡ ਕਰ ਦੇਵਾਂਗਾ ਜ਼ਰੂਰ। ਅਤੇ ਇੰਡੀਅਨ ਪੰਜਾਬੀ ਵੀ ਆ ਰਿਹਾ, ਗਰੋਸਰੀ ਕਰਨਾ ਚਾਹੁੰਦੇ ਹੋ ਤੁਸੀਂ 115 ਫਾਦਰ ਟੋਬਨ ਰੋਡ 'ਤੇ ਪਹੁੰਚੋ। ਫਰੈਸ਼ ਫਰੂਟਸ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਅਤੇ ਮੀਟ ਸ਼ੋਪ ਵੀ ਹੈਗੀ ਆ, ਇੰਡੀਅਨ ਪੰਜਾਬੀ ਬਾਜ਼ਾਰ, ਇਹਨਾਂ ਨੇ ਸਾਨੂੰ ਸਪੋਂਸਰ ਕੀਤਾ। ਕਾਫੀ ਸਾਰੀਆਂ ਜਿੱਥੇ ਖਬਰਾਂ ਮੈਂ ਲੈ ਕੇ ਆਉਣੀਆਂ, ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ, ਇਸ ਅਮੇਜ਼ਿੰਗ ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਆ। ਸੋ ਜੋ ਹੈਗਾ ਉਹੀ ਪੇਸ਼ ਕਰਕੇ ਮੈਂ ਫਿਰ ਦੱਸ ਦੇਵਾਂ। ਸੋ ਜੇ ਤੁਸੀਂ ਕਾਲ ਕਰਨੀ ਆ, ਹੈਲੋ ਕਰਨੀ ਆ, ਅਤੇ ਬਾਰੀ ਸਾਹਿਬ ਨੇ ਥੋੜ੍ਹਾ ਠਹਿਰ ਕੇ ਆਉਣਾ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਨੀ, ਖਬਰਾਂ ਲੈ ਕੇ ਆਵਾਂਗੇ ਕੀ ਕੁਝ ਹੋ ਰਿਹਾ ਦੁਨੀਆ ਭਰ ਵਿੱਚ ਉਹਦੀ ਗੱਲਬਾਤ ਕਰਾਂਗੇ। ਪੰਜਾਬ ਅਤੇ ਇੰਡੀਆ ਦੀਆਂ ਖਬਰਾਂ ਆਪਾਂ ਘੱਟ ਟੱਚਅਪ ਕਰਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਰਹਿੰਦੇ ਹਾਂ, ਇੱਥੇ ਵੀ ਆਪਾਂ ਮਿਹਨਤ ਕਰਦੇ। ਜੇ ਕੋਈ ਨੈਸ਼ਨਲ ਖਬਰ ਹੈਗੀ ਆ ਉਹਦੀ ਜਾਣਕਾਰੀ ਆਪਾਂ ਦੇਵਾਂਗੇ ਜ਼ਰੂਰ। 905-600-7337 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ, ਅਤੇ ਸਪੋਂਸਰ ਕੀਤਾ ਗਿਆ CWC ਇਮੀਗ੍ਰੇਸ਼ਨ ਵੱਲੋਂ। 905-670-4444 ਨੰਬਰ ਹੈਗਾ CWC ਇਮੀਗ੍ਰੇਸ਼ਨ ਵਾਲਿਆਂ ਦਾ। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ ਤਾਂ ਤੁਸੀਂ CWC ਇਮੀਗ੍ਰੇਸ਼ਨ 'ਤੇ 905-670-4444 'ਤੇ ਗੁਰਪ੍ਰੀਤ ਖਹਿਰਾ ਸਾਹਿਬ ਉਹਨਾਂ ਦੀ ਟੀਮ ਨਾਲ ਗੱਲਬਾਤ ਕਰ ਲੈਣੀ ਆ। ਅਤੇ ਟੋਪ ਆਟੋ ਕਲੀਜ਼ਨ ਵਾਲੇ ਹਨ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਸਪੋਂਸਰ ਕੀਤਾ, ਮੇਜਰ ਜਾਂ ਮਾਈਨਰ ਕਲੀਜ਼ਨ ਰਿਪੇਅਰ ਦਾ ਕੰਮ ਹੋਵੇ, 24/7 ਟੋਇੰਗ ਸਰਵਿਸ ਹੈਗੀ ਆ। ਅਤੇ 905-624-0770 ਗੁਰਦੇਵ ਥਿੰਡ ਜੀ ਦਾ ਇਹ ਨੰਬਰ ਹੈਗਾ ਆ, ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਕੇਟਰਿੰਗ, ਡਾਈਨ ਇਨ, ਟੇਕ ਆਊਟ। ਸੋ ਕੇਟਰਿੰਗ ਕਰਵਾਉਣੀ ਆ, ਬੈਠ ਕੇ ਭੋਜਨ ਛਕਣਾ, ਅਤੇ ਤੁਸੀਂ ਗੱਲਬਾਤ ਕਰ ਲਵੋ। 100% ਵੈਜੀਟੇਰੀਅਨ, ਟਰੱਕ ਵੀ ਇਹਨਾਂ ਕੋਲ ਹਨ, ਔਨ ਸਪੋਟ ਇਹ ਕੇਟਰਿੰਗ ਵੀ ਕਰਕੇ ਦਿੰਦੇ ਹਨ। 905-450-1455 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ, 905-450-1455। ਅਤੇ ਤੁਹਾਨੂੰ ਇੱਕ AZ ਡਰਾਈਵਰ ਦੀ ਜਿਹੜੀ ਜੋਬ ਹੈਗੀ ਹੈ USA ਵਾਸਤੇ, US ਵੀਜ਼ਾ ਵਾਲਿਆਂ ਲਈ ਵਧੀਆ ਪੈਸੇ ਮਿਲ ਸਕਦੇ, ਅਪ ਟੂ 70 cents ਪਰ ਮਾਇਲ ਆਈ ਬਿਲੀਵ। 6473305850, ਸੇਫਟੀ ਬੋਨਸ ਵੀ ਮਿਲਦਾ। ਬੋਲਟਨ 'ਤੇ ਤੁਸੀਂ ਸਟੋਨੀ ਕ੍ਰੀਕ ਤੋਂ ਸਟਾਰਟ ਕਰ ਸਕਦੇ ਹਾਂ, ਹੋਰ ਬਹੁਤ ਸਾਰੇ ਇਨਸੈਂਟਿਵਸ ਮਿਲਦੇ ਹਨ ਜੇ ਤੁਸੀਂ ਜੋਬ ਲੈਣਾ ਚਾਹੁੰਦੇ। AZ ਡਰਾਈਵਰ ਦੀ ਹੈਗੀ ਆ 6473305850 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਮੇਰੇ ਸੈਲਫੋਨ 'ਤੇ ਤੁਸੀਂ, ਤੁਹਾਡੇ ਟੈਕਸ ਮੈਸੇਜ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। 416-451-2222 ਸੈਲਫੋਨ ਦਾ ਨੰਬਰ, ਟੈਕਸ ਮੈਸੇਜ ਕਰ ਸਕਦੇ, ਕਾਲ ਨਾ ਪਲੀਜ਼ ਕਰਿਓ। ਕਾਲ ਜੇ ਕਰਨੀ ਤਾਂ 905-600-7373 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਸਵੇਰੇ ਕਿਆ ਬਾਤ ਆ, ਜਦੋਂ ਸੂਰਜ ਬਾਹਰ ਨਿਕਲਦਾ, ਇਸ ਵੇਲੇ ਵੀ 6:15 ਹੋਏ ਹਜੇ ਹੋਣ ਵਾਲੇ ਹਨ, ਅਤੇ ਬੜੀ ਧੁੱਪ ਨਿਕਲੀ ਹੋਈ ਹੈਗੀ ਆ। ਕਈ ਲੇਜ਼ੀ ਤਾਂ ਨਹੀਂ ਕਹਿ ਸਕਦੇ, ਥੱਕੇ ਹੋਏ ਹੁੰਦੇ, ਥੋੜ੍ਹਾ ਲੇਟ ਉੱਠਦੇ ਹਨ, ਪਰ ਸਵੇਰੇ ਸਵੇਰੇ ਉੱਠਣ ਦਾ ਵੱਖਰਾ ਹੀ ਨਜ਼ਾਰਾ ਹੈਗਾ। ਸਵੇਰੇ ਸਵੇਰੇ ਤੁਸੀਂ ਆਪਣੇ ਜਿਹੜੇ ਕੰਮ ਕਾਰ ਛੇਤੀ ਕਰ ਲੈਂਦੇ ਹੋ, ਤਾਂ ਸਾਰੀ ਦਿਹਾੜੀ ਪਈ ਹੁੰਦੀ ਇੰਜੋਇਮੈਂਟ ਵਾਸਤੇ। ਇੱਕ ਮੈਂ ਗੱਲ ਦੱਸ ਦੇਵਾਂ, ਬਹੁਤ ਸਾਰੇ ਜਿਹੜੇ ਸਪੋਰਟਸ ਦੇ ਕਲੱਬ ਹਨ, ਚਾਹੇ ਸੌਕਰ ਦਾ ਹੋਵੇ, ਹਾਕੀ ਦਾ ਹੋਵੇ, ਫੀਲਡ ਹਾਕੀ ਜਿਹਨੂੰ ਆਪਾਂ ਕਹਿ ਦਿੰਦੇ, ਬਾਸਕਟਬਾਲ ਦਾ ਹੋਵੇ. ਸੋ ਮਈ ਦਾ ਮਹੀਨਾ ਚੱਲ ਰਿਹਾ, ਇਸ ਵੇਲੇ ਰਜਿਸਟ੍ਰੇਸ਼ਨ ਹੋ ਰਹੀ ਆ ਵੱਖ ਵੱਖ ਸਪੋਰਟਸ ਵਿੱਚ. ਤੁਸੀਂ ਬੱਚਿਆਂ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ, ਸਿਟੀ ਦੇ ਬਹੁਤ ਸਾਰੇ ਗਰੁੱਪ ਹੁੰਦੇ ਜਿਹਦੇ ਰਜਿਸਟਰ ਕਰ ਸਕਦੇ ਹੋ. ਸੋ ਹੁਣ ਮੌਕਾ ਹੈਗਾ, ਟੂ ਲੇਟ ਨਾ ਹੋ ਜਾਇਓ. ਅਤੇ ਉਹਨਾਂ ਵਾਸਤੇ ਵੀ ਔਖਾ ਹੋ ਜਾਂਦਾ ਜਦੋਂ ਇੱਕ ਦਮ 'ਚ ਹੀ ਤੁਸੀਂ ਜਿਹੜੀਆਂ ਰਜਿਸਟ੍ਰੇਸ਼ਨ ਕਰਦੇ ਹੋ, ਫਿਰ ਲੇਟ ਹੋ ਜਾਂਦਾ. ਸਰਬਜੀਤ ਸਹੋਤਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ.
1: ਹਾਂਜੀ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ.
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਵੀ ਮੇਰੇ?
1: ਵਧੀਆ ਵਧੀਆ ਭਾਅ ਜੀ. ਅਤੇ ਭਾਅ ਜੀ ਮੈਂ ਇਹ ਪੁੱਛਣਾ ਸੀਗਾ ਕਿ ਜਿਹੜੀਆਂ ਹੁਣ ਇੱਥੇ ਕੰਪਨੀਆਂ ਧੜੋ ਧੜ ਹੁਣ ਬੰਦ ਹੋ ਰਹੀਆਂ ਆ, ਕਈਆਂ ਡਰਾਈਵਰਾਂ ਦੇ ਪੈਸੇ ਮਾਰ ਰਹੇ ਆ, ਇਹ ਸਰਕਾਰਾਂ ਕਿਉਂ ਨਹੀਂ ਬੋਲ ਰਹੀਆਂ ਕਿ ਮਤਲਬ ਜਿਹੜੇ ਡਰਾਈਵਰਾਂ ਨੇ ਮਿਹਨਤਾਂ ਕੀਤੀਆਂ ਆ? ਤੇ ਮੇਰਾ ਤਾਂ ਆਪ ਭਾਜੀ ਪਿੱਛੇ ਜੇ ਪੈਸੇ ਮਰੇ, ਲੈਨ ਫੋਰਸ ਕੰਪਨੀ ਬੰਦ ਹੋਈ ਆ
0: ਜੀ,
1: ਤੇ ਮੇਰਾ $4,500 ਭਾਜੀ ਖਾ ਗਏ ਆ ਉਹ. ਪਹਿਲਾਂ ਤਾਂ ਬੜਾ ਪਿਆਰ ਦੇਣਾ ਭਾਜੀ, ਮੈਂ ਕੱਲ ਨੂੰ ਦਿੰਦਾ, ਕਰਦੇ ਪਤਾ ਨੀ ਲੱਗਾ ਕਿਹੜੇ ਵੇਲੇ ਬੰਦ ਕਰਕੇ ਦੌੜ ਗਿਆ. ਤੇ ਇੱਕ ਇਹ ਆ, ਤੇ ਜਿਹੜੇ ਭਾਜੀ ਆ ਜਾੜ ਆ, ਜਾੜਾਂ ਦਾ ਜਿਹੜਾ ਰੌਲਾ ਪਿਆ ਆ ਕਿ ਹਾਂ ਵੀ ਇਹਨੇ ਮਤਲਬ ਤੁਹਾਡੇ ਤੁਹਾਡੇ ਜਾੜ ਖੁੱਲ ਗਏ ਆ, ਕਿ ਮਤਲਬ ਉਹਨਾਂ ਦੇ ਉੱਤੇ ਸ਼ਿਕੰਜਾ ਹੁਣ ਕੱਸਣ ਜਾ ਰਿਹਾ ਹੌਲੀ ਹੌਲੀ. ਤੇ ਮੈਂ ਤਾਂ ਕਹਿੰਦਾ ਜਾੜਾਂ ਦਾ ਵੀ ਤਾਂ, ਜਿਹੜੇ ਆਪਣੇ ਡਰਾਈਵਰਾਂ ਦਾ ਇਹ ਵੀ ਵੀ ਥੋੜਾ ਕੁ ਧਿਆਨ ਸਰਕਾਰਾਂ ਰੱਖਣ ਕਿ ਹਾਂ ਵੀ ਜਿਹਨਾਂ ਦੇ ਪੈਸੇ ਮਰ ਰਹੇ ਆ, ਜਿੱਦਾਂ ਕੰਪਨੀਆਂ ਬੰਦ ਹੋ ਰਹੀਆਂ, ਜਿੱਦਾਂ ਮੇਰੇ ਮਰੇ ਆ, ਤੇ ਏਦਾਂ ਕਿਸੇ ਦੇ ਪੈਸੇ ਨਾ ਮਰਨ ਭਾਈ. ਮਿਹਨਤ ਦੀ ਕਮਾਈ ਆ, ਇੱਥੇ 20 ਸਾਲ ਹੋ ਗਏ ਮਿਹਨਤ ਕਰਦੇ ਨੂੰ, ਪਰ ਹਾਲੇ ਤੱਕ ਬਣਾਇਆ ਕੁਛ ਨੀ. ਜਿਹੜੇ ਏਦਾਂ ਕੰਪਨੀਆਂ ਬੰਦ ਕਰਕੇ ਦੌੜ ਜਾਂਦੇ ਆ, $1,000,000,000 ਭਾਈ ਬਣਾ ਕੇ ਨਿਕਲ ਜਾਂਦੇ ਆ, ਆਪਣਾ ਬਣਾ ਜਾਂਦੇ ਆ, ਦੂਜੇ ਦਾ ਕੋਈ ਨੀ ਸੋਚਦਾ ਇੱਥੇ.
0: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ. ਹੁਣ ਸੁਣ ਲਿਓ ਜ਼ਰੂਰ ਆਫਿਰ. ਹੁਣ ਤੇ ਮੈਂ ਗੁਰਮੁਖ ਸਿੰਘ ਬਾਰੀਆ ਸਾਹਿਬ ਦਾ ਰੰਧਾਵਾ ਸਾਹਿਬ ਵੀ ਵੈਲਕਮ ਹੈ. ਗੁਰਮੁਖ ਸਿੰਘ ਬਾਰੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ.
2: ਸਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ.
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ. ਖਬਰਾਂ ਉੱਪਰ ਝਾਤ ਮਾਰ ਕੇ ਪਹਿਲਾਂ ਸਾਡੇ ਵੀਰ ਦਾ ਪਤਾ, ਤੁਸੀਂ ਸਵਾਲ ਸੁਣਿਆ ਕਿ ਨਹੀਂ? ਬਹੁਤ ਸਾਰੀ ਦੁੱਖ ਲੱਗਦਾ ਜਦੋਂ ਇੱਕ ਤਾਂ ਦੁੱਖ ਲੱਗਦਾ ਜਦੋਂ ਕੰਪਨੀ ਬੰਦ ਹੋ ਜਾਂਦੀ ਹੈਗੀ ਆ, ਉਹ ਤੋਂ ਵੱਧ ਦੁੱਖ ਲੱਗਦਾ ਜਦੋਂ ਕਿਸੇ ਦੇ ਪੈਸੇ ਮਰ ਜਾਂਦੇ ਹਨ. ਜੇ ਤਾਂ ਕੰਪਨੀ ਬੰਦ ਹੋ ਗਈ ਆ, ਬੈਂਕਰਪਟ ਹੋ ਗਈ, ਉਹਦੇ ਕੋਲ ਵਿਚਾਰੇ ਕੋਈ ਵੀ ਨਹੀਂ, ਕੁਛ ਨਾ ਬਚੇ, ਫਿਰ ਤਾਂ ਗੱਲ ਹੋ ਰਿਹਾ. ਬਹੁਤ ਵਾਰੀ ਐਸਾ ਦੇਖਣ ਵਿੱਚ ਆ ਰਿਹਾ ਕੰਪਨੀ ਬੰਦ ਹੋ ਜਾਂਦੀ ਆ, ਪਰ ਕੰਪਨੀ ਵਾਲੇ ਆਪਣਾ ਪੈਸਾ ਸੇਫ ਕਰਕੇ ਸਾਈਡ 'ਤੇ ਹੋ ਜਾਂਦੇ ਆ, ਅਤੇ ਜਿਹੜੇ ਬਾਕੀ ਡਰਾਈਵਰ ਹੁੰਦੇ ਆ ਜਾਂ ਹੋਰ ਵਰਕ, ਉਹਨਾਂ ਦੇ ਪੈਸੇ ਮਰ ਜਾਂਦੇ ਹਨ. ਦੇਖੋ ਜੇ ਤਾਂ ਸਾਰਿਆਂ ਦੇ ਮਰ ਗਏ, ਡਿਫਰੈਂਟ ਸਟੋਰੀ ਆ. ਜੇ ਹੁਣ ਇਕੱਲੇ ਡਰਾਈਵਰਾਂ ਦੇ ਹੀ ਮਰ ਗਏ ਨਾ, ਕੰਮ ਬੜਾ ਔਖਾ, ਕਿਉਂਕਿ ਅੱਜ ਕੱਲ੍ਹ ਬੰਦਾ ਪੈਨੀ 'ਤੇ ਜੀਂਦਾ, ਵੇਟ ਕਰਦਾ ਕਦੋਂ ਬੈਂਕ ਵਿੱਚ ਪੈਸੇ ਆਉਣਗੇ, ਮੈਂ ਆਪਣਾ ਪ੍ਰੋਪਰਟੀ ਟੈਕਸ ਦੇ ਦੇਵਾਂ, ਮੈਂ ਆਪਣੀ ਕਾਰ ਦੀ ਜਿਹੜੀ ਪੇਮੈਂਟ ਉਹ ਪੂਰੀ ਕਰ ਦੇਵਾਂ. ਸੋ ਪੈਸੇ ਕਿਸਦੇ ਵੀ ਨਹੀਂ ਮਰਨੇ ਚਾਹੀਦੇ. ਕੁਛ ਦੇਖੋ ਸਾਡੇ ਆਪਣੇ ਹੀ ਸਾਰੇ ਹਨ, ਪਰ ਸਾਡੇ ਆਪਣੇ ਜਿਹੜੇ ਪੰਜਾਬੀ ਮਿਨਿਸਟਰ ਹਨ ਜਾਂ ਜਿਹੜੇ ਪੰਜਾਬੀ ਭਾਈਚਾਰੇ ਦੇ ਜਿਹੜੇ MP ਹਨ, MPPs ਹਨ, ਉਹ ਖੁਦ ਮੋਹਰੇ ਹੋ ਕੇ ਉਹਨਾਂ ਨੂੰ ਸਭ ਪਤਾ ਕੀ ਕੁਛ ਹੋ ਰਿਹਾ. ਉਹਨਾਂ ਨੂੰ ਇਹ ਵੀ ਪਤਾ ਵੀ ਕਿਹੜੀਆਂ ਕੰਪਨੀਆਂ ਬੰਦ ਕਰਕੇ ਸਾਈਡ 'ਤੇ ਪੈਸਾ ਕਰਕੇ ਮਿਲੀਅਨ ਡਾਲਰ ਦੇ ਘਰ ਬਣਾ ਰਹੇ ਹਨ, ਪ੍ਰੋਪਰਟੀਆਂ ਲੈ ਰਹੇ ਹਨ, ਸਭ ਕੁਛ ਪਤਾ, ਪਰ ਫਿਰ ਵੀ ਜਦੋਂ ਕੁਝ ਹੋ ਨਹੀਂ ਰਿਹਾ ਹੈਗਾ ਨਾ, ਫਿਰ ਦੁੱਖ ਲੱਗਦਾ. ਜੋ ਕਿਸੇ ਨੇ ਪਹਿਲਾਂ ਕਰ ਬੈਠਿਆ ਉਦੋਂ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਸੀਗੇ, ਜੇ ਕੋਈ ਹੁਣ ਕਰਦਾ ਨਾ ਕੁਝ ਚੇਂਜ ਆਉਣੀ ਚਾਹੀਦੀ ਆ, ਕਿਉਂਕਿ ਜੇ ਉਹ ਡੁੱਬ ਗਏ ਸਾਰੇ ਡਰਾਈਵਰ, ਉਹਨਾਂ ਦੇ ਪੈਸੇ ਡੁੱਬ ਗਏ, ਤੁਸੀਂ ਇਕੱਲੇ ਮਲਟੀਮਿਲੀਅਨ ਹੋ ਕੇ ਸਾਈਡ 'ਤੇ ਬਹਿ ਜਾਓਗੇ. ਮੈਂ ਕਿਸੇ ਕੰਪਨੀ ਨੂੰ ਨਹੀਂ ਪੇ ਕਰਦਾ, ਕੋਈ ਵੀ ਕੰਪਨੀ ਹੋਵੇ, ਮੈਂ ਉਹ ਕਹਿ ਰਿਹਾ ਬਈ ਜਦੋਂ ਪੈਸੇ ਮਰਦੇ ਆ ਦੁੱਖ ਬੜਾ ਲੱਗਦਾ, ਕਿਉਂਕਿ ਕਮਾਈ ਕਰਨੀ ਬੜੀ ਔਖੀ ਆ. ਡਰਾਈਵਰ ਦੀ ਜੋਬ ਬਹੁਤ ਔਖੀ ਹੈਗੀ ਆ, ਇਹ ਵੀ ਨਹੀਂ ਪਤਾ ਵੀ ਲੋਡ ਕਦੋਂ ਮਿਲਣਾ, ਕਿੰਨੇ ਵਜੇ ਘਰ ਪਹੁੰਚਣਾ. ਕਈ ਵਾਰੀ ਡਾਕਟਰ ਦੀ ਅਪੁਆਇੰਟਮੈਂਟ 6-6 ਮਹੀਨੇ ਬਾਅਦ ਸੈੱਟ ਹੁੰਦੀ ਹਨ, ਫੈਮਿਲੀ ਸੈੱਟ ਹੁੰਦੀਆਂ ਹਨ, ਉਹ ਵੀ ਕੈਂਸਲ ਹੋ ਜਾਂਦੀ ਕਿਉਂਕਿ ਲੇਟ ਹੋ ਜਾਂਦੇ ਹਨ. ਮੈਂ ਇੱਕ ਕਾਲ ਲੈ ਲਵਾਂ, 16 ਅਕਾਰ ਦੀ ਫਿਰ ਖਬਰਾਂ ਵੱਲ ਜਾਂਦੇ ਆ. ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ.
2: ਸਮਰਵੀਰ ਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵੀਰ ਜੀ ਪ੍ਰੋਗਰਾਮ ਚੱਲ ਰਿਹਾ, ਤੇ ਵੀਰ ਜੀ ਜਿਹੜੇ ਆ ਹੁਣੇ ਆਏ ਸੀ ਨਾ ਵੀਰ ਜੀ, ਕਿੰਨੇ ਦੁੱਖ ਵਾਲੀ ਗੱਲ ਹੈ ਯਾਰ, ਏਦਾਂ ਇਹ ਲੋਕਾਂ ਨੂੰ ਨਹੀਂ ਏਦਾਂ ਕਰਨਾ ਚਾਹੀਦਾ. ਉਹ ਵੇਖੋ ਇਹ ਵੀ ਉਹ ਦੱਸ ਕੇ ਗਏ ਨੇ ਵੀ 20 ਸਾਲ ਹੋ ਗਏ ਨੇ ਮੈਂ ਕੁਛ ਨੀ ਬਣਾਇਆ, ਕਿੰਨੀ ਮਾੜੀ ਗੱਲ ਹੈ ਵੀਰ ਜੀ. ਇਹ ਦੇਖੋ ਲੋਕਾਂ ਨੂੰ ਸ਼ਰਮ ਹੀ ਨੀ ਹੈ ਰਹਿ ਗਈ, ਜਮਾਂ ਯਾਰ ਕਿਸੇ ਦੇ ਕੋਲੋਂ ਕੰਮ ਕਰਾ ਕੇ ਉਹਦੇ ਪੈਸੇ ਨੀ ਦੇਣੇ, ਬੜੀ ਦੁੱਖ ਵਾਲੀ ਗੱਲ ਹੈ. ਮੈਨੂੰ ਬਹੁਤ ਮਾੜੀ ਗੱਲ ਲੱਗੀ ਇਹ, ਆਪਣੇ ਲੋਕਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਕੋਈ ਵੀ ਹੋਵੇ ਚਾਹੇ ਆਪਣੇ ਹੋਣ ਚਾਹੇ ਗੋਰੇ ਹੋਣ, ਕਿਸੇ ਨੂੰ ਨਹੀਂ ਕਰਨਾ ਚਾਹੀਦਾ. ਮਿਹਨਤ ਨਹੀਂ ਮਾਰਨੀ ਚਾਹੀਦੀ.
0: ਵੈਲ ਸੈਡ, ਸਾਰੇ ਹੀ ਆਪਣੇ ਕੋਈ ਵੀ ਹੋਵੇ, ਆਪਣੇ ਹੋਣ ਗੋਰੇ ਹੋਣ, ਇਹ ਰੂਲਸ ਨਾ ਬਣਦੇ ਹਨ ਜਦੋਂ ਕੋਈ ਗਲਤ ਕੰਮ ਹੋ ਜਾਂਦੇ ਹਨ. ਕੰਪਨੀ ਬੈਂਕਰਪਟ ਹੋ ਗਈ, ਪੈਸਾ ਨਹੀਂ ਹੈਗਾ, ਉਹ ਵੀ ਵਿਚਾਰੇ ਡੁੱਬ ਗਏ, ਤੁਸੀਂ ਵੀ ਡੁੱਬ ਗਏ, ਇਸ ਪਾਰਟ ਆਫ ਲਾਈਫ ਹੈਗੀ ਆ. ਪਰ ਜਦੋਂ ਕੰਪਨੀ ਡੁੱਬ ਜਾਵੇ, ਕੋਈ ਵੀ ਕੰਪਨੀ ਹੋਵੇ, ਮੈਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦਾ, ਉਹ ਆਪਣੇ ਮਲਟੀ ਮਿਲੀਅਨਸ ਆਫ ਡਾਲਰ ਸਾਈਡ 'ਤੇ ਖੜ੍ਹੇ ਕਰਕੇ ਰਿਟਾਇਰਮੈਂਟ ਲੈ ਲੈਣ,

0: ਯਾਰ ਸੋ ਵਧੀਆ ਕਹਿ ਲਓ, ਘਟੀਆ ਕਹਿ ਲਓ, ਮਾੜੀਆਂ ਕਹਿ ਲਓ, ਚੰਗੀਆਂ ਕਹਿ ਲਓ, ਖਬਰਾਂ ਖਬਰਾਂ ਹੀ ਹੁੰਦੀਆਂ, ਖਬਰਾਂ ਲੈ ਕੇ ਆਉਂਦੇ, ਉਹਦੇ ਉੱਪਰ ਆਪਾਂ ਇੱਕ ਦੋ ਟਾਕ ਸ਼ੋਅ ਵੀ ਕਰਿਆ ਕਰਾਂਗੇ, ਅੱਜ ਵੀ ਇੱਕ ਦੋ ਟਾਕ ਸ਼ੋਅ ਕਰਾਂਗੇ। ਪਹਿਲਾਂ ਮੇਰੇ ਵੀਰ ਨਵ ਏਅਰ ਕੰਫਰਟ ਤੋਂ ਮੇਰੇ ਵਾਂਗੂ ਸੱਜਰੇ ਸੱਜਰੇ ਉੱਠ ਖੜ੍ਹਦੇ ਹਨ ਅਤੇ ਸਵੇਰੇ ਸਵੇਰੇ ਕਾਫੀ ਸਾਰੇ ਕੰਮ ਮੁਕਾ ਦਿੰਦੇ ਹਨ। ਨਵ ਏਅਰ ਕੰਫਰਟ ਤੋਂ ਜਤਿੰਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
1: ਸਤਿ ਸ਼੍ਰੀ ਅਕਾਲ ਧਰਮ ਜੀ ਤੇ ਬਾਰੀਆ ਸਾਹਿਬ ਜੀ, ਤੁਸੀਂ ਗੈਸਟ ਕਹਿੰਦੇ ਪਹਿਲਾਂ ਪੱਕੇ ਰੱਖ ਲਓ, ਸੋਹਣੀਆਂ ਖਬਰਾਂ ਕਰਦੇ ਦੋਨੇ ਵੀਰ ਤੁਸੀਂ।
0: ਮੈਂ ਕਿਹੜਾ ਕਿਤੇ ਜਾਣ ਦੇਣੇ, ਗੈਸਟ ਕੀ ਇੰਨੇ ਪਿਆਰੇ ਬੰਦੇ ਕਹਿੰਦੇ ਨਾ ਨਾ ਹੁਣ ਤਾਂ ਦਿਲ ਚ ਵਸੇ ਇੱਥੇ ਰਹਿ ਲਵੋ। ਸੋ
1: ਗੈਸਟ ਇਹ ਹੁੰਦਾ ਨਾ ਆ ਕੇ ਚਲ ਜੇ,
0: ਇਹਨਾਂ ਨੇ ਆ ਕੇ ਚਲ ਜਾਣਾ ਹੋਵੇ ਕਹਿੰਦੇ 15 ਮਿੰਟ ਮੈਂ ਲਾਇਆ ਕਰਨੀ ਆ, ਗੱਲ ਇਹ ਆ ਇਹ ਕਹਿੰਦੇ ਪੂਰਾ ਨਹੀਂ ਰੁਕਣਾ। ਸੋ ਕਈ ਵਾਰੀ ਅੱਧਾ ਘੰਟਾ ਘੰਟਾ ਵੀ ਰੁਕ ਜਾਂਦੇ ਹਨ ਸਾਰੇ ਹੀ ਆਪਣੇ, ਤੁਸੀਂ ਵੀ ਆਪਣੇ ਹੋ। ਭਾਜੀ ਕੀ ਹਾਲ ਚਾਲ?
1: ਮੈਨੂੰ ਪੁੱਛੇ ਬਾਰੀ ਸਾਹਿਬ ਨੂੰ,
0: ਮੈਂ ਦੋਨਾਂ ਨੂੰ ਪੁੱਛ ਲੈਂਦਾ ਹੁਣ, ਹੋਰ ਦੱਸੋ। ਸੋ
1: ਅਸਲ ਚ ਤੰਬਰ ਸਾਹਿਬ ਮੈਂ ਗੱਲ ਇਹ ਕਰਨੀ, ਚਲੋ ਆਪਾਂ ਕੰਮ ਦੀ ਵੀ ਗੱਲ ਕਰਾਂਗੇ
0: ਜੀ।
1: ਦੇਖੋ ਮੈਂ ਨਾ ਇੱਕ ਚੀਜ਼ ਸੋਚਦਾ, ਦੇਖੋ ਇਹ ਜਿਹੇ ਦੁਨੀਆਂ ਭਰ ਚ ਤਰਾਸ ਤਰਾਸ ਹੋ ਰਿਹਾ, ਇੰਡੀਆ ਤੋਂ ਤੇਲ ਦੀਆਂ ਖਬਰਾਂ ਆ ਰਹੀਆਂ ਨੇ, ਆਪਣੇ ਵੀ ਇੱਥੇ ਆ, ਮੈਨੂੰ ਸਮਝ ਆਉਂਦੀ ਵੀ ਇੱਕ ਮਨੁੱਖ ਏਦਾਂ ਕਿੱਦਾਂ ਮੂਰਖ ਹੋ ਸਕਦਾ ਕਿ ਸਾਰੀ ਦੁਨੀਆਂ ਕਿਉਂ ਨੀ ਉਹਨੂੰ ਕਹਿੰਦੀ ਭਾਈ ਬੰਦੇ ਦਾ ਪੁੱਤ ਬਣ ਵੀ ਤੂੰ ਏਦਾਂ ਕਰ ਰਿਹਾ। ਇੱਕ ਵੇਖੋ ਕਿਸੇ ਕਰਕੇ ਇੱਕ ਬੰਦਾ ਵੀ ਨੁਕਸਾਨ ਹੋ ਜਾਏ, ਕਿਸੇ ਦਾ ਧੀ ਪੁੱਤ ਚੱਲ ਜਾਏ, ਜਾਂ ਗਰੀਬੀ ਕਰਕੇ, ਜਾਂ ਜਿਹੜੀ ਹੁਣ ਦ੍ਰਿਸ਼ਾ ਚੱਲਦੀ ਆ, ਕਿੰਨੇ ਬਿਜ਼ਨਸ ਫੇਲ ਹੋ ਰਹੇ ਆ, ਅੱਗੇ ਕਿਹੜਾ ਵੀ ਮਤਲਬ ਬਹੁਤ ਸੌਖਾ ਕੰਮ ਆ ਬਿਜ਼ਨਸ ਨੂੰ ਚਲਾਉਣਾ ਜਾਂ ਕੁਛ ਵੀ ਕਰਨਾ। ਤੇ ਮੈਨੂੰ ਲੱਗਦਾ ਵੀ ਜਿਹੜੇ ਦੁਨੀਆਂ ਭਰ ਦੇ ਲੀਡਰ ਆ, ਜਿਹੜੇ ਚੁੱਪ ਨੇ, ਜਿੱਦਾਂ ਉਹਨਾਂ ਚ ਮੈਂ ਕਹੂੰਗਾ ਇੰਡੀਆ ਦੇ ਜਿਹੜੇ ਵਿਸ਼ਵ ਗੁਰੂ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣਾ ਰੋਲ ਨਿਭਾਉਣ। ਭਾਈ ਹੁਣ ਤੁਸੀਂ ਕਿੱਥੇ ਜਾਓਗੇ, 150 ਕਰੋੜ ਵੱਧਦੀ ਆ, 8 ਕਰੋੜ 800 ਕਰੋੜ ਵੈਸੇ ਵੱਧਦੀ ਆ ਦੁਨੀਆਂ ਭਰ ਦੀ। ਮੈਂ ਦੇਖ ਚਾਹੁੰਦਾ ਵੀ ਘੱਟੋ ਘੱਟ ਹਾਂ ਦਾ ਨਾਰਾ ਤੇ ਮਾਰੋ ਯਾਰ, ਜਿੰਨੇ ਵੀ ਤੁਸੀਂ ਹੈਗੇ ਹੋ। ਤੇ ਬਾਕੀ ਮੈਂ ਕੰਮ ਦੀ ਇਹ ਗੱਲ ਕਰੀ, ਤੁਹਾਡੇ ਸਰੋਤੇ ਜਿਹੜੇ 6 ਤੋਂ 7 ਵਾਲੇ ਆ, ਚਲੋ ਅੱਗੇ ਗੱਲ ਹੋਈ, ਮੈਂ ਆਪਣਾ ਦੱਸਣ ਦਾ ਹੀਟਿੰਗ ਕੂਲਿੰਗ ਦਾ ਕੰਮ ਕਰਦਾ ਆਪਣਾ ਬਾਜੀ ਸਾਹਿਬ, ਤੇ ਅੱਜ ਕੱਲ ਮੌਸਮ ਕਾਹਵਾ ਗਰਮ ਆ, ਤੇ ਤੁਹਾਡੇ ਸਰੋਤੇ ਕੋਈ ਵੀ ਕਾਲ ਕਰਨ ਤੁਹਾਡਾ ਬਾਰੇ ਦੱਸਣ ਤਾਂ ਆਪਾਂ ਜ਼ਰੂਰ ਉਹਨੂੰ ਐਪਰੀਸ਼ੀਏਟ ਕਰਾਂਗੇ। ਤੇ ਬਹੁਤ ਸੋਹਣੀਆਂ ਡੀਲਾਂ ਲਾਈਆਂ ਹੋਈਆਂ ਏਸੀ ਦੇ ਉੱਪਰ, ਗੈਸ ਨੂੰ ਪਾ ਰਹੇ ਆ, ਤੇ ਟੈਂਕਲੈਸ ਆ, ਇਵਨ ਕਿ ਐਟਕ ਉੱਪਰ ਵੀ ਰਿਬੇਟ ਦੇ ਰਹੀ ਆ ਗਵਰਨਮੈਂਟ, $5,000 ਦੀ।
0: ਜਿੰਨੇ
1: ਵੀ ਤੁਹਾਡੇ ਸਰੋਤੇ ਸੁਣਦੇ ਮੈਨੂੰ ਜ਼ਰੂਰ ਕਾਲ ਕਰਨ ਮੇਰੇ ਨੰਬਰ ਤੇ, ਮੈਂ ਕਾਫੀ ਸਾਰੇ ਉਹਨਾਂ ਦੇ ਬੈਨੀਫਿਟ ਕਰ ਸਕਦਾ, ਘਰ ਦੀ એનર્ਜੀ ਕਿੱਦਾਂ ਸੇਵ ਕਰਨੀ ਹੈ, ਤੇ ਗਵਰਨਮੈਂਟ ਕਾਫੀ ਹੈਲਪ ਕਰ ਰਹੀ ਆ, ਰਿਬੇਟ ਦੇ ਰਹੀ ਆ, $5,000 ਤੁਹਾਡਾ ਕੋਈ 1 ਰੁਪਿਆ ਜੇਬ ਚ ਲੱਗਦਾ। ਤੇ ਤੁਹਾਡਾ ਕੋਈ ਵੀ ਸਰੋਤਾ ਕਾਲ ਕਰੇ 647-7640, ਬਾਕੀ ਸੁਣਦੇ ਤੰਬਰ ਸਾਹਿਬ ਤੁਹਾਨੂੰ
0: ਸਿੱਧੂ ਸਾਹਿਬ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜਦੋਂ ਦਾ ਬੰਦਾ ਹੁਣ ਗਰਮੀਆਂ ਆ ਗਈਆਂ ਹਨ, ਆ ਕੇ ਚਲੀ ਜਾਂਦੀ ਠੰਡ ਹੋ ਜਾਂਦੀ, ਆ ਕੇ ਚਲੀ ਜਾਂਦੀ ਠੰਡ ਹੋ ਜਾਂਦੀ ਆ, ਪਰ ਜਦੋਂ ਵਿੰਟਰ ਤੋਂ ਹੀਟ ਸਿਸਟਮ ਤੁਸੀਂ ਏਅਰ ਕੰਡੀਸ਼ਨ ਵੱਲ ਕਰਨਾ, ਕੋਈ ਖਾਸ ਚੀਜ਼ ਦਾ ਧਿਆਨ ਰੱਖਣਾ ਪੈਂਦਾ? ਕਈਆਂ ਦੇ ਉੱਪਰ ਥੱਲੇ ਨਾ ਸਵਿੱਚ ਲੱਗੀ ਹੁੰਦੀ ਆ ਵੀ ਆਹ ਇੱਧਰ ਨੂੰ ਸਵਿੱਚ ਕਰ ਦੇਵੋ ਹਿਊਮਿਡੀਫਾਇਰ ਦੀ, ਫਿਰ ਇਹ ਵਿੰਟਰ ਵਾਸਤੇ ਆ, ਸਮਰ ਵਾਸਤੇ ਆ, ਕੋਈ ਐਸਾ ਇੱਧਰ ਸਿਸਟਮ ਵੀ ਹੈਗੇ ਆ ਜਿਹੜੇ ਲੋਕਾਂ ਨੂੰ ਚੇਂਜ ਕਰਨ ਦੀ ਲੋੜ ਹੈਗੀ ਆ?
1: ਨਹੀਂ ਅਸਲ ਵਿੱਚ ਤੇ ਅੱਜ ਕੱਲ ਕਾਫੀ ਹੁਣ ਸਮਾਰਟ ਤੁਹਾਡੇ ਕੋਲ ਆ ਗਏ ਆ, ਥਰਮੋਸਟੇਟ ਤੁਹਾਡੇ ਫੋਨ ਤੇ ਹੁੰਦਾ ਆ, ਬਾਕੀ ਨਿੱਕੀ ਜੀ ਖੇਚਲ ਕਰਨੀ ਪੈਂਦੀ, ਖਿੱਚ ਲਿਆ ਹੁਣ ਪਿੱਛੇ ਨਾ ਤੇ ਹੀਟ ਦੀ ਲੋੜ ਸੀ ਨਾ ਕੂਲਿੰਗ ਦੀ, ਕਈ ਵਾਰੀ ਹੀਟ ਚਾਹੀਦੀ, ਕਈ ਕੂਲਿੰਗ ਚਾਹੀਦੀ, ਉਦੋਂ ਤੰਗ ਹੁੰਦਾ, ਪਰ ਤੁਸੀਂ ਜਸਟ ਓਨਲੀ ਹੀਟ ਤੇ ਜਿਹੜਾ ਸਵਿੱਚ ਵੱਜਣ ਹੀਟ ਤੇ ਲੈ ਰਹੇ ਹੋ ਜਾਂ ਉਹਨੂੰ ਕੂਲ ਤੇ ਲੈ ਰਹੇ, ਇੰਨਾ ਸਿੰਪਲ ਜਿਹਾ ਕੰਮ। ਅੱਜ ਕੱਲ੍ਹ ਪੜ੍ਹੇ ਲਿਖੇ ਬੱਚੇ ਆ ਆਪਾਂ, ਜ਼ਮਾਨਾ ਕਨੇਡਾ 'ਚ, ਖੈਰ ਕੋਈ ਦਿੱਕਤ ਨਹੀਂ ਆ, ਤੇ ਬਾਕੀ ਤੁਸੀਂ ਮੋਬਾਈਲ ਤੋਂ ਉਹਨੂੰ ਸੈਟਿੰਗ ਕਰ ਸਕਦੇ ਹੋ, ਆਪਣੇ ਟੈਂਪਰੇਚਰ ਵਧਾ ਤੱਕ ਸਕਦੇ ਹੋ, ਈਵਨ ਕਿ ਸਮਾਰਟ ਥਰਮੋਸਟ ਵੀ ਇੱਥੋਂ ਤੱਕ ਆ ਗਿਆ ਜਿਹੜੇ ਆਪਣੇ ਆਪ ਹੀ ਤੁਹਾਡੀਆਂ ਜਿਹੜੀਆਂ ਨੇ ਘਰ ਦੀ ਮੂਵਮੈਂਟ ਵੇਖ ਕੇ ਚੱਲਦੇ, ਜੇ ਤਾਂ ਘਰ 'ਚ ਕੋਈ ਹੈਗਾ ਵਾ ਉਸ ਹਿਸਾਬ ਨਾਲ ਹੀਟ ਜਾਂ ਕੂਲਿੰਗ ਦਿੰਦੇ ਆ, ਨਹੀਂ ਹੈਗਾ ਤਾਂ ਉਸ ਹਿਸਾਬ ਨਾਲ ਸੈੱਟ ਹੁੰਦੇ ਆ। ਸਮਾਰਟ ਥਰਮੋਸਟੇਟ ਵੀ ਰਿਬੇਟ ਚੱਲਦੀ ਪਈ ਆ ਗਵਰਨਮੈਂਟ ਦੀ, ਕੋਈ ਵੀ ਸਰੋਤਾ ਇੱਕ ਜਿਸ ਛੋਟੀ ਜਿਹੀ ਐਪਲੀਕੇਸ਼ਨ ਡਾਊਨਲੋਡ ਕਰਨੀ ਆ, ਸਮਾਰਟ ਥਰਮੋਸਟੇਟ ਰਿਬੇਟ ਬਾਏ ਦਾ ਐਨਬ੍ਰਿਜ, ਉਹ $100 ਦੀ ਰਿਬੇਟ ਆ, ਤੁਸੀਂ ਕੂਪਨ ਲੈ ਜਾਓ ਹੋਮ ਡੀਪੂ ਤੇ, ਤੁਸੀਂ ਕੋਈ ਵੀ ਸਮਾਰਟ ਥਰਮੋਸ ਲਓਗੇ $200 ਦਾ, ਤੇ ਤੁਹਾਨੂੰ $100 ਤੁਹਾਡੇ ਕੂਪਨ ਤੋਂ ਆਫ ਹੋ ਜਾਏਗਾ।
0: ਕੀ ਬਾਤ ਹੈ, 50% ਆਫ ਤਾਂ ਮੇਰੇ ਨਵ ਜਤਿੰਦਰ ਵੀਰ ਨੇ ਦੇ ਦਿੱਤੇ ਹੈਗੇ ਆ। ਸੋ ਨਵ ਏਅਰ ਕੰਫਰਟ ਮੇਰੇ ਵੀਰ, ਆਪਣਾ ਨਾ ਨੰਬਰ ਛੱਡ ਜਾਵੋ, ਤੇ ਮੈਂ ਚਾਹੁੰਦਾ ਬਈ
1: ਨੰਬਰ 647-746-7706-4060। ਥੈਂਕ ਯੂ ਤੰਬੜ ਸਾਹਿਬ, ਸੁਣਦੇ
0: ਬਹੁਤ ਬਹੁਤ ਧੰਨਵਾਦ, ਕੀਪ ਅਪ ਦਾ ਗੁੱਡ ਵਰਕ, ਕਿਸੇ ਪੈਸੇ ਬਚਾਉਣੇ ਇਹ ਵੀ ਬਹੁਤ ਵੱਡੀ ਸੇਵਾ ਹੁੰਦੀ ਆ। ਸੋ ਤੁਸੀਂ ਕੰਮ ਤਾਂ ਕਰਾਉਣਾ ਹੁੰਦਾ ਘਰ ਵਿੱਚ, ਕਾਲ ਕਰ ਲਿਆ ਕਰੋ, ਪਤਾ ਕਰ ਲਿਆ ਕਰੋ ਵੀ ਕਿੱਥੋਂ ਪੈਸੇ ਬਚ ਸਕਦੇ ਆ। ਬਹੁਤ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਹੁੰਦੇ ਹਨ, ਬਹੁਤ ਪੈਸੇ ਲੋਕਾਂ ਦੇ ਬਚ ਜਾਂਦੇ, ਉਹ ਗਵਰਨਮੈਂਟ ਦੇ ਪ੍ਰੋਗਰਾਮ ਦੀ ਵਰਤੋਂ ਕਰਿਆ ਹੋਵੇ, ਕਹਿੰਦੇ ਸਰਕਾਰ ਸਾਡੇ ਵਾਸਤੇ ਕਰਦੀ ਕੀ ਆ। ਕਈ ਵਾਰੀ ਉਹਨਾਂ ਨੇ ਐਸੇ ਪ੍ਰੋਗਰਾਮ ਰੱਖੇ ਹੁੰਦੇ, ਤੁਸੀਂ ਪੈਸੇ ਬਚਾ ਸਕਦੇ ਹੋ। ਸੋ ਹੀਟਿੰਗ ਐਂਡ ਕੂਲਿੰਗ ਵਿੱਚ ਕੋਈ ਗਵਰਨਮੈਂਟ ਦਾ ਪ੍ਰੋਗਰਾਮ ਕਿਹੜਾ ਚੱਲਦਾ, ਤੁਸੀਂ ਵਰਤਣਾ ਚਾਹੁੰਦੇ ਹੋ, ਤੁਹਾਡੇ ਕੰਮ ਆ ਸਕਦਾ ਕਿ ਨਹੀਂ ਆ ਸਕਦਾ, ਤੁਸੀਂ 6477-06-6640 'ਤੇ ਗੱਲਬਾਤ ਕਰ ਲਿਓ। ਗੁਰਮੁਖ ਸਾਹਿਬ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਖਬਰਾਂ ਵੱਲ ਚੱਲਦੇ ਹਾਂ, ਅਤੇ ਝਾਤ ਮਾਰਦੇ ਖਬਰਾਂ ਵੱਲ
2: ਜੀ। ਬਿਲਕੁਲ ਤੰਬੜ ਸਾਹਿਬ, ਆਪਾਂ ਖਬਰਾਂ ਦੀ ਸ਼ੁਰੂਆਤ ਚੰਗੀ ਖਬਰ ਤੋਂ ਕਰਦੇ ਹਾਂ ਜੀ।

0: ਜੀ ਖੇਡਾਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਆਪਣੀ ਗੱਲਬਾਤ ਅੱਜ ਸਵੇਰੇ, ਤਾਂ ਬਿਲਕੁਲ ਕੈਨੇਡਾ ਮੇਜ਼ਬਾਨੀ ਕਰ ਰਿਹਾ ਜੀ ਨੌਰਥ ਅਮਰੀਕਾ ਦੇ ਵਿੱਚ ਜਿਹੜਾ ਫੀਫਾ ਵਰਲਡ ਕੱਪ ਹੋ ਰਿਹਾ ਉਹਦੇ ਵਿੱਚ ਕੈਨੇਡਾ ਜਿਹੜਾ 11 ਜੁਲਾਈ ਨੂੰ, ਵੈਸੇ ਤਾਂ ਓਵਰਆਲ ਇਹਦਾ ਜੂਨ 11 ਤੋਂ ਲੈ ਕੇ ਜੁਲਾਈ 19 ਤੱਕ ਜਿਹੜਾ ਆ ਸਾਰਾ ਈਵੈਂਟ ਹੋਣਾ ਜੀ, ਤਾਂ ਕੈਨੇਡਾ ਦੇ ਵਿੱਚ ਟੋਰਾਂਟੋ ਤੇ ਸਰੀ ਦੇ ਵਿੱਚ ਦੋ ਵੱਡੇ ਸ਼ਹਿਰਾਂ ਦੇ, ਵੈਨਕੂਵਰ ਦੇ ਵਿੱਚ ਦੋ ਵੱਡੇ ਸ਼ਹਿਰਾਂ ਦੇ ਵਿੱਚ ਇਹ ਈਵੈਂਟ ਹੋਣੇ ਆ ਜੀ। ਇਹਦੇ ਲਈ ਤਿਆਰੀਆਂ ਵੱਡੀ ਪੱਧਰ ਤੇ ਸ਼ੁਰੂ ਹੋ ਗਈਆਂ ਜੀ। 1 ਬਿਲੀਅਨ ਦੇ ਕਰੀਬ ਜਿਹੜਾ ਇਹਦਾ ਖਰਚਾ ਵਾ ਉਹ ਆਊਗਾ ਜੀ। ਹੁਣ ਇਹਦੇ ਨਾਲ ਟੂਰਿਜ਼ਮ ਨਾਲ ਜੁੜੀ ਹੋਈ ਕਾਫੀ ਸੰਭਾਵਨਾ ਹੈਗੀਆਂ ਨੇ ਇਕੋਨਮੀ ਦੀਆਂ, ਲੇਕਿਨ ਖਰਚਾ ਵੀ ਕਾਫੀ ਵੱਡਾ ਆਉਣਾ ਹੈਗਾ। ਕਾਫੀ ਵੱਡੀਆਂ ਤਿਆਰੀਆਂ ਆਪਣੇ ਪੱਧਰ ਤੇ ਕੈਨੇਡਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ। ਤਾਂ ਇਹਦੇ ਨਾਲ ਇੱਕ ਜੁੜੀਆਂ ਹੋਈਆਂ ਇਹ ਵੀ ਖਬਰਾਂ ਹੈਗੀਆਂ ਕਿ ਸਾਡਾ ਜਿਹੜੀ ਸਿਟੀ ਲੈਵਲ ਦੇ ਉੱਪਰ ਜਿਹੜੀ ਰੀਕ੍ਰੀਏਸ਼ਨ ਹੈਗੀ ਆ ਉਹ ਕਿੱਦਾਂ ਦੀ ਹੈਗੀ, ਵੱਖਰੇ ਵਿਸ਼ਾ ਲਿਆਵਾਂਗੇ ਕਿ ਸਾਡੇ ਬੱਚਿਆਂ ਨੂੰ ਕੀ ਕਰਨ ਦੀ ਲੋੜ ਹੈਗੀ ਆ, ਪੇਰੈਂਟਸ ਨੂੰ ਕੀ ਕਰਨ ਦੀ ਲੋੜ ਹੈਗੀ ਆ, ਕਿਉਂਕਿ ਸਾਡੀ ਜਿਹੜੀ ਕਮਿਊਨਿਟੀ ਆ ਇਸ ਪਾਸੇ ਕਾਫੀ ਹਾਲੇ ਪਿੱਛੇ ਹੈਗੀ ਆ ਤੰਬੜ ਸਾਹਿਬ ਕਿ ਖੇਡਾਂ ਪੱਖੋਂ ਸਾਡੇ ਬੱਚੇ ਉਸ ਲੈਵਲ ਤੇ ਨਹੀਂ ਜਾ ਸਕੇ ਜਿਸ ਲੈਵਲ ਤੇ ਸਾਡੇ ਬੱਚੇ ਜਾਣੇ ਚਾਹੀਦੇ ਸੀਗੇ ਜੀ। ਠੀਕ ਹੈ ਜੀ
1: ਗੁਰਮੁਖ ਭਾਜੀ, ਮੈਂ ਮਾੜੇ ਇੱਥੇ ਰੋਕਦਾ। ਕਈ ਬਹੁਤ ਸਾਰੇ ਰੈਸਲਿੰਗ ਕਲੱਬ, ਫੀਲਡ ਹਾਕੀ ਕਲੱਬ ਅੱਗੇ ਜਾ ਰਹੇ ਹਨ, ਪਰ ਜਿਸ ਲੈਵਲ ਦੇ ਤੁਸੀਂ ਕਿਹਾ, ਸਾਨੂੰ ਪਹਿਲਾਂ ਹਰ ਇੱਕ ਫੀਲਡ ਦੀ ਜਿਹੜੀ ਗੇਮ ਹੈ ਸਮਝਣ ਦੀ ਲੋੜ ਹੈਗੀ। ਅਸੀਂ ਨਾ ਸਿੱਖ ਸਪੋਰਟਸ ਕਲੱਬ, ਫੁੱਟਬਾਲ ਕਲੱਬ, ਸੋਕਰ ਕਲੱਬ ਚਲਾਇਆ ਸੀਗਾ, 1600 ਬੱਚਾ ਖੇਡਦਾ ਸੀਗਾ, 100 ਟੀਮਾਂ ਸੀਗੀਆਂ, ਉਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਿਆ। ਜਿਹੜੀ ਰਜਿਸਟ੍ਰੇਸ਼ਨ ਹੈ ਨਾ, ਉਹੀ ਲੋਕਾਂ ਨੇ ਜਦੋਂ ਗੇਮਾਂ ਸ਼ੁਰੂ ਹੋਣੀਆਂ ਉਹ ਭਾਅ ਜੀ ਪਾ ਲਓ ਬੱਚਾ ਲੈ, ਕੀ ਗੱਲ ਆ ਹੁਣ ਜ਼ਿਆਦਾ ਪੈਸੇ ਬਣਾਉਣ ਲੱਗ ਪਏ। ਨਹੀਂ, ਇਹ ਗੱਲ ਨਹੀਂ ਹੁੰਦੀ। ਸਮਝਿਆ ਕਰੋ, ਜਦੋਂ ਤੁਸੀਂ ਕਿਸੇ ਬੱਚੇ ਨੂੰ ਰਜਿਸਟਰ ਕਰਨਾ ਨਾ, ਸਭ ਤੋਂ ਵੱਡੀ ਸੇਵਾ ਆ ਔਨ ਟਾਈਮ ਰਜਿਸਟਰ ਕਰਨਾ, ਕਿਉਂਕਿ ਉਹਨਾਂ ਨੇ ਉਹਨਾਂ ਵਾਸਤੇ ਕੋਚਿਸ ਰੱਖਣੇ ਆ, ਉਹਨਾਂ ਵਾਸਤੇ ਉਹਨਾਂ ਨੇ ਜਿਹੜੇ ਆ ਰੈਫਰੀ ਆ ਉਹ ਰੱਖਣੇ ਆ, ਉਹਨਾਂ ਵਾਸਤੇ ਸਕੇਜੂਲ ਬਣਾਉਣੇ ਪੈਂਦੇ ਹਨ। ਸੋ ਹਾਊਸ ਲੀਗ ਕੀ ਹੁੰਦੀ ਆ, ਆਲ ਸਟਾਰ ਕੀ ਹੁੰਦੀ ਆ, ਜਿਹੜਾ ਪੇਰੈਂਟਸ ਦੇ ਬੱਚੇ ਨਾ ਆਲ ਸਟਾਰ ਵਿੱਚ ਜਾਂਦੇ ਹਨ, ਇਹ ਸੋਚੋ ਵੀ ਅੱਜ ਸ਼ਾਮ ਨੂੰ ਗੇਮ ਤੁਹਾਡੀ ਉੱਥੇ ਹੋਣੀ ਆ ਬੈਰੀ ਦੇ ਵਿੱਚ, ਕੱਲ੍ਹ ਨੂੰ ਹੋਣੀ ਆ ਸਕਾਰਬਰੋ ਦੇ ਵਿੱਚ, ਅਤੇ ਫਿਰ ਵੀਕਐਂਡ 'ਤੇ ਤੁਸੀਂ ਖੇਡਣ ਜਾਣਾ ਕਿਸੇ ਹੋਰ ਪ੍ਰੋਵਿੰਸ ਵਿੱਚ, ਹੋਰ ਸ਼ਹਿਰ ਦੇ ਵਿੱਚ। ਬਹੁਤ ਪੈਸਾ ਵੀ ਲੱਗਦਾ ਹੈਗਾ ਆ। ਸੋ ਜਦੋਂ ਤੁਸੀਂ ਬੱਚੇ ਆਪਣੇ ਸਪੋਰਟਸ ਵੱਲ ਜੋੜ ਲੈਂਦੇ ਨਾ, ਫਿਰ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਆ। ਤੁਸੀਂ ਪੈਸੇ ਵੱਲ ਨਹੀਂ ਸੋਚਦੇ, ਤੁਸੀਂ ਪਰਿਵਾਰਕ ਮੈਂਬਰ ਬਣ ਜਾਂਦੇ ਆ, ਆਪਣੇ ਪਰਿਵਾਰ ਬਾਰੇ ਸੋਚਦੇ ਆ। ਸੋ ਬੱਚਿਆਂ ਨੂੰ ਸਪੋਰਟਸ ਵਿੱਚ ਰਜਿਸਟਰ ਕਰਿਆ ਕਰੋ, ਇਹ ਔਖਾ ਹੁੰਦਾ ਆ। ਆਪਾਂ ਵੀ ਸਵੇਰੇ 3:30 ਤੋਂ ਸ਼ੁਰੂ ਕਰਕੇ ਕੰਮ 3:30 ਵਜੇ ਤੱਕ ਕਰਦੇ, ਇਸ ਕਰਕੇ ਸ਼ਾਮ ਨੂੰ ਬੱਚਿਆਂ ਨਾਲ ਆਪਾਂ ਖੇਡਣਾ। ਸੋ ਪਰਿਵਾਰ ਵਧੀਆ ਪਲ ਜਾਂਦੇ ਹਨ। ਸੋ ਸਪੋਰਟਸ ਵਿੱਚ ਆ ਰਹੇ ਹਨ ਅੱਗੇ, ਪਰ ਇੰਨੇ ਨਹੀਂ ਆ ਰਹੇ ਹਨ। ਪਰ ਇਹੀ ਹੈਗਾ, ਅੱਜ ਕੱਲ੍ਹ ਜਿਹੜੀਆਂ ਮੈਚਿਸ ਹੁੰਦੇ ਹਨ ਉੱਥੇ ਵੀ ਪੇਰੈਂਟਸ ਬਹੁਤ ਕਿੰਤੂ ਪਰੰਤੂ ਕਰਦੇ, ਲੜਾਈਆਂ ਵੀ ਬਹੁਤ ਹੁੰਦੀਆਂ ਹਨ, ਰੈਫਰੀ ਮਗਰ ਪੈ ਜਾਂਦੇ ਹਨ, ਪਰ ਨਿਮਰਤਾ ਦੀ ਖੇਡਾਂ ਜਿਹੜੀਆਂ ਹਨ ਕਈ ਵਾਰੀ ਹੋਰ ਪਾਸੇ ਨੂੰ ਚਲੀ ਜਾਂਦੀਆਂ। ਸੋ ਸਮਝਿਆ ਕਰੋ, ਸੋਚਿਆ ਕਰੋ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਸਵਾਲ ਪੁੱਛਿਆ ਕਰੋ। ਪਰ ਪਹਿਲਾ ਕੰਮ ਹੁੰਦਾ ਬੱਚਿਆਂ ਨੂੰ ਕਿਸੇ ਵੀ ਸਪੋਰਟਸ ਵਿੱਚ ਰਜਿਸਟਰ ਕਰਨਾ, ਔਨ ਟਾਈਮ ਦੇ ਵਿੱਚ ਰਜਿਸਟਰ ਕਰਨਾ। ਗੁਰਮੁਖ ਸਾਹਿਬ ਜੀ, ਗੋ ਹੈਡ।
0: ਬਿਲਕੁਲ, ਤਾਂ ਇਹਦੇ ਨਾਲ ਹੀ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਈ ਕੱਲ ਬੀਸੀ ਸੀਗੇ ਜੀ। ਆਪਾਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਅਲਬਰਟਾ ਦੇ ਨਾਲ ਰੀਸੈਂਟਲੀ ਡੀਲ ਹੋਈ ਆ, 1 ਮਿਲੀਅਨ ਬੈਰਲ ਪਰ ਡੇ ਦੇ ਨਾਲ ਜਿਹੜੀ ਪਾਈਪ ਲਾਈਨ ਵਿਛਾਈ ਜਾਣੀ ਹੈ ਜੀ ਨਵੀਂ, ਉਹਦੇ ਸਮਝੌਤਾ ਹੋਇਆ ਸੀ, ਦੋਲਾ ਸਮਝੌਤਾ ਹੋਇਆ ਸੀ। ਇਹਨੂੰ ਲੈ ਕੇ ਜਿਹੜਾ ਬੀਸੀ ਆ ਡੇਵਿਡ ਐਵੀ ਸਾਹਿਬ ਥੋੜਾ ਟੇਢੇ ਚੱਲ ਰਹੇ ਸੀ, ਸ਼ੁਰੂ ਤੋਂ ਹੀ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਕਿ ਅਲਬਰਟਾ ਨੂੰ ਇੰਨੀ ਪਹਿਲ ਦਿੱਤੀ ਜਾ ਰਹੀ ਆ। ਕੰਸਰਨ ਸੀਗੇ ਲੈ ਕੇ ਕਾਰਬਨ ਨੂੰ ਲੈ ਕੇ ਅਲਬਰਟਾ ਬੀਸੀ ਦੇ, ਕੱਲ ਪ੍ਰਧਾਨ ਮੰਤਰੀ ਹੁਣਾਂ ਉੱਥੇ ਗੱਲ ਕਹੀ ਆ। ਇੱਕ ਤਾਂ ਵੱਡੀ ਗੱਲ ਉਹਨਾਂ ਕਹੀ ਆ ਜੀ, ਉਹਨਾਂ ਇਹ ਕਿਹਾ ਕਿ ਜਿਹੜਾ ਕੈਨੇਡਾ ਆ ਅੱਜ ਵਰਲਡ ਜਿਹੜਾ ਹੈਗਾ ਆ ਉਹ ਐਨਰਜੀ ਕ੍ਰਾਈਸਿਸ ਨੂੰ ਫੇਸ ਕਰ ਰਿਹਾ ਤੇ ਕੈਨੇਡਾ ਇਹਦੀ ਪੂਰਤੀ ਕਰ ਸਕਦਾ, ਕੈਨੇਡਾ ਕੋਲ ਇਹਦਾ ਹੱਲ ਹੈਗਾ। ਇਹਨੂੰ ਲੈ ਕੇ ਅੱਗੇ ਉਹਨਾਂ ਨੇ ਪਾਰਟੀਕੁਲਰ ਜਿਹੜੇ ਆਪਣੇ ਦੇਸ਼ ਦੇ ਪ੍ਰੋਜੈਕਟ ਹੈਗੇ ਆ ਉਹਦੇ ਉੱਪਰ ਬੀਸੀ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੀ ਪਾਈਪਲਾਈਨ ਹੈਗੀ ਆ ਇਹਦੇ ਵਿੱਚ ਜਿਹੜੇ ਕੰਸਰਨ ਹੈਗੇ ਆ ਉਹ ਬਿਲਕੁਲ ਕੰਸਲਟ ਕੀਤੇ ਗਏ ਆ ਜੀ ਅਲਬਰਟਾ ਦੇ ਨਾਲ। ਭਾਵ ਹੈ ਕਿ ਜਿਹੜਾ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੋਸਟ ਹੈਗੀ ਆ ਮਿਸ਼ਨ ਕਾਰਬਨ ਕੋਸਟ ਉਹਦੀ ਕਮਿਟਮੈਂਟ ਅਲਬਰਟਾ ਕੋਲੋਂ ਲਈ ਗਈ ਹੈ ਕਿ $130 ਟਨ ਜਿਹੜਾ ਪਰ $130 ਜਿਹੜਾ ਪਰ ਟਨ ਜਿਹੜਾ ਮਿਸ਼ਨ ਦਾ ਕੋਸਟ ਆ ਉਹ ਅਲਬਰਟਾ ਨੇ ਮੰਨੀ ਹੈਗੀ ਆ, ਫਿਰ ਹੀ ਇਹ ਪਾਈਪਲਾਈਨ ਜਿਹੜੀ ਆ ਅੱਗੇ ਸ਼ੁਰੂ ਹੋਊਗੀ। ਪਹਿਲਾਂ ਆਪਾਂ ਨੇ ਸੁਰੱਖਿਆ ਦੀ ਜਾਣਕਾਰੀ ਦੱਸ ਦਿੰਦੇ ਹਾਂ ਕਿ ਜਿਹੜੀ ਪਹਿਲਾਂ ਪਾਈਪਲਾਈਨ ਸੀਗੀਆਂ ਅੱਜ ਤੋਂ ਕੁਛ ਸਾਲ 1.5 ਸਾਲ ਪਹਿਲਾਂ ਉਹ ਸਿਰਫ 300 ਬੈਰਲ ਜਿਹੜਾ ਸੀਗਾ ਉਹਦੀ ਕਪੈਸਿਟੀ ਸੀਗੀ, ਲੇਕਿਨ ਜਦੋਂ ਤੋਂ ਨਵੀਆਂ ਪਾਈਪਲਾਈਨ ਜਿਹੜੀਆਂ ਚੱਲ ਪਈਆਂ ਨੇ ਉਦੋਂ ਤੋਂ ਬਾਅਦ 850 ਬੈਰਲ ਪਰ ਗੈਲੰਟ ਪਰ ਜਿਹੜਾ ਆਪਣਾ ਡੇ ਹੈਗਾ ਉਹਦੇ ਹਿਸਾਬ ਦੇ ਨਾਲ ਸਾਡੀ ਕਪੈਸਿਟੀ ਜਿਹੜੀ ਆ ਬਣ ਗਈ ਹੈਗੀ ਆ ਕਰਿਊਡ ਆਇਲ ਦੀ। ਤਾਂ ਇਹਦੇ ਕਰਕੇ ਅਸੀਂ ਚਾਈਨਾ ਨੂੰ ਬਰਾਬਰ ਅਮੈਰੀਕਾ ਦਾ ਜਿਹੜਾ ਕਰਿਊਡ ਆਇਲ ਭੇਜਣਾ ਤੇ ਵਰਲਡ ਭਾਰਤ ਵਿੱਚ ਸਪਲਾਈ ਜਿਹੜੀ ਨੈਚੁਰਲ ਗੈਸ ਦੀ ਉਹ ਵੀ ਹੋਣੀ ਸ਼ੁਰੂ ਹੋ ਜਾਊਗੀ। ਸੋ ਕੁੱਲ ਮਿਲਾ ਕੇ ਇਕਾਨਮੀ ਦਾ ਬੂਸਟ ਹੋਊਗਾ, ਲੇਕਿਨ ਅਲਬਰਟਾ ਕੋਲੋਂ ਇਹ ਜਿਹੜੀ ਕਮਿਟਮੈਂਟ ਲਈ ਗਈ ਆ ਤੇ ਪ੍ਰਧਾਨ ਮੰਤਰੀ ਨੇ ਮਿੱਠੀ ਜੀ ਇੱਕ ਇਹ ਵੀ ਗੱਲ ਕਹੀ ਹੈ ਕਿ ਜੇ ਵੈਂਕੂਵਰ ਇਸੇ ਤਰ੍ਹਾਂ ਅੜਿਆ ਰਿਹਾ ਤਾਂ ਅਸੀਂ ਕੁਝ ਮੂਵਮੈਂਟ ਏਦਾਂ ਦੀਆਂ ਵੀ ਕਰ ਸਕਦੇ ਹਾਂ ਕਿ ਹੋਰ ਪ੍ਰਾਇਓਰਟੀਜ਼ ਜਿਹੜੇ ਇਲਾਕੇ ਹੈਗੇ ਆ ਕੰਟਰੀ ਦੇ ਉਹਨੂੰ ਦਿੱਤੀ ਜਾ ਸਕਦੀ ਹੈ ਜੀ।
1: ਗੁਰਮਸਿੰਘ ਜੀ ਵੈਲ ਸੈਡ ਹੈ ਕਿਉਂਕਿ ਪ੍ਰੋਜੈਕਟ ਪੇਪਰ 'ਤੇ ਆ ਜਾਂਦੇ ਆ ਪਰ ਮੁੜ ਕੇ ਸ਼ੁਰੂ ਨਹੀਂ ਹੁੰਦੇ, ਬਹੁਤ ਸਾਰੀਆਂ ਪ੍ਰੋਬਲਮਸ ਆਪਣਾ ਅੜਿੱਕਾ ਕਰ ਦਿੰਦੀਆਂ ਹਨ। ਜੇ ਰਲ ਮਿਲ ਕੇ ਚੱਲਣਗੇ ਤਾਂ ਇਕੋਨਮੀ ਵੀ ਗਰੋ ਹੋ ਸਕਦੀ ਹੈਗੀ ਆ ਅਤੇ ਕੈਨੇਡਾ ਥੋੜ੍ਹਾ ਐਨਰਜੀ ਪਾਵਰ ਵਿੱਚ ਵੀ ਆ ਸਕਦਾ।
0: ਬਿਲਕੁਲ ਜੀ, ਸੋ ਇਹ ਗੱਲਾਂ ਅਹਿਮ ਪ੍ਰੋਜੈਕਟ ਬਹੁਤ ਜ਼ਰੂਰੀ ਆ, ਵਾਤਾਵਰਨ ਦੇ ਕੰਸਰਨ ਵੀ ਜ਼ਰੂਰੀ ਨੇ, ਪਰ ਇਹ ਨਹੀਂ ਕਿ ਦੇਸ਼ ਉੱਥੇ ਹੀ ਸਟੱਕ ਹੋ ਰਹੇ। ਕੈਨੇਡਾ ਦੀ ਵੱਡੀ ਪ੍ਰੋਬਲਮ ਇਹ ਰਹੀ ਹੈਗੀ ਹੈ ਜੀ ਕਿ ਸਾਡੇ ਕੋਲ ਵਰਲਡ ਭਰ ਦੇ ਵਿੱਚ ਨੈਚੁਰਲ ਸੋਰਸ ਪੱਖੋਂ ਕੈਨੇਡਾ ਜਿਹੜਾ ਇੱਕ ਅਮੀਰ ਕੰਟਰੀ ਹੈਗਾ ਆ ਜੀ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਯੂਟੀਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਜੋ ਅਸੀਂ ਵਰਲਡ ਭਰ 'ਚ ਆਪਣੀ ਇਸਟੈਬਲਿਸ਼ਮੈਂਟ ਹੈਗੀ ਆ ਇੱਕ ਸਪਲਾਇਰ ਵਜੋਂ ਉਹ ਕਰ ਸਕੀਏ।
1: ਗੁਰਮਤ ਸਿੰਘ ਜੀ, ਮੈਂ ਇੱਥੇ ਫਿਰ ਮਾੜਿਆ ਰੋਕਦਾ, ਇਹ ਵੀ ਪਤਾ ਲੱਗ ਰਿਹਾ ਜਦੋਂ ਇਹਨਾਂ ਨੇ ਲੰਬੀ ਸੋਚ ਕੀ, ਕਹਿੰਦੇ ਜੇ ਕੈਨੇਡਾ ਆਪਣਾ ਨਾ ਕੰਮ ਕਰਨ ਲੱਗ ਪਣ ਟਾਈਮ ਸਿਰ ਅਤੇ ਪ੍ਰੋਜੈਕਟ ਸ਼ੁਰੂ ਕਰ ਦੇਣ, ਫਿਊਚਰ ਵਿੱਚ ਜਿਹੜਾ ਜਿੰਨਾ ਆਪਣਾ ਟੈਕਸ ਦਿੰਦੇ ਨੇ ਉਹ ਵੀ ਹਾਫ ਤੱਕ ਕਰਾ ਸਕਦਾ ਹੈਗਾ। ਕਹਿੰਦੇ ਬਹੁਤ ਕੰਟਰੀਆਂ ਦਾ ਟੈਕਸ ਇਸੇ ਕਰਕੇ ਘੱਟ ਹੈਗਾ ਅਤੇ ਉਹਨਾਂ ਦੀ ਗਰੋਥ ਬਹੁਤ ਹੈਗੀ ਹੈ, ਜੀ ਡੀ ਪੀ ਸਾਡੀ ਵੀ ਹੋਰ ਹੋ ਸਕਦੀ ਹੈਗੀ ਆ ਜੇ ਆਪਾਂ ਪ੍ਰੋਜੈਕਟ ਇਹ ਸ਼ੁਰੂ ਕਰ ਦਈਏ।
0: ਕੈਨੇਡਾ ਦੀ ਧਰਤੀ ਕੋਲ ਬਹੁਤ ਅਹਿਮ ਮਿਨਰਲਸ ਹੈਗੇ ਆ ਜਿਹਦੇ ਤੇ ਅੱਜ ਅਮਰੀਕਾ ਨਾਲ ਟਕਰਾਅ ਚੱਲ ਰਿਹਾ। ਸਿੱਧੇ ਤੌਰ ਤੇ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਆਪਣੀ ਧਰਤੀ ਦੇ ਮਿਨਰਲਸ ਜਿਹੜੇ ਆ ਉਹਨਾਂ ਦਾ ਐਕਸੈਸ ਅਮਰੀਕਾ ਨੂੰ ਦੇ ਦੇਵੇ, ਕਿਉਂਕਿ ਅੱਜ ਜਿਹੜਾ ਵੈਸਟ ਐਮਪਸ਼ਾਇਰ ਦੇ ਤਹਿਤ ਹੀ ਅਮਰੀਕਾ ਕੰਮ ਕਰ ਰਿਹਾ, ਬਹੁਤ ਸਾਰੀਆਂ ਕਲੋਨੀਆਂ ਆਈਲੈਂਡ ਜਿਹੜੇ ਵਰਲਡ ਦੇ ਹੈਗੇ ਆ ਉਹਨਾਂ ਦੇ ਉੱਪਰ ਅਮਰੀਕਾ ਦੀ ਨਜ਼ਰ ਹੈਗੀ ਆ। ਤਾਂ ਕੈਨੇਡਾ ਦੇ ਨੌਰਥ ਵੱਲ ਵੀ ਬਹੁਤ ਸਾਰਾ ਜਿਹੜਾ ਭੰਡਾਰ ਪਿਆ ਹੈਗਾ, ਅਮਰੀਕਾ ਚਾਹੁੰਦਾ ਹੈਗਾ ਇਨਡਾਇਰੈਕਟਲੀ ਕਿ ਕੈਨੇਡਾ ਆਪਣੀ ਵੱਡੀ ਜਿਹੜੀ ਲੈਂਡ ਹੈ ਉਹਦੇ ਵਿੱਚ ਜਿਹੜੇ ਨੈਚੁਰਲ ਸੋਰਸ ਹੈ ਸਿੱਧੇ ਤਰੀਕੇ ਨਾਲ ਸਾਨੂੰ ਉਹ ਐਕਸੈਸ ਦੇ ਦੇ ਤੇ ਅਸੀਂ ਉਹਦਾ ਯੂਟੀਲਾਈਜੇਸ਼ਨ ਕਰੀਏ। ਸੋ ਇਹ ਬਹੁਤ ਜ਼ਰੂਰੀ ਹੈਗਾ, ਕੈਨੇਡਾ ਖੁਦ ਇਹਦੇ ਉੱਪਰ ਸਮਰੱਥ ਹੋਵੇ ਅੱਗੇ ਵਧੇ। ਤੇ ਆਪਾਂ ਨਾਲ ਹੀ ਅਗਲੀਆਂ ਖਬਰਾਂ ਨਾਲ ਚੱਲਦੇ ਹਾਂ ਜੀ, ਕਿਉਂਕਿ ਆਪਣੇ ਕੋਲ ਟਾਈਮ ਦੀ ਸ਼ੋਰਟੇਜ ਵੀ 6:31 ਹੋ ਗਿਆ, ਤਾਂ ਉਸ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਕਾਲਾਂ ਵੀ ਨਾਲ ਨਾਲ ਲਵਾਂਗੇ
1: ਜੀ
0: ਕਿ ਦੋ ਇੱਦਾਂ ਦੀਆਂ ਮਾੜੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਵੱਡੀ ਚਿੰਤਾ ਦਾ ਵਿਸ਼ਾ ਹੈਗੀਆਂ ਨੇ, ਤਾਂ ਇਹਦੇ ਉੱਤੇ ਭਾਵੇਂ ਖਬਰ ਚਲੇ ਗਈ ਆ ਪਰ ਡਿਸਕਸ ਕਰਨੀ ਬਹੁਤ ਜ਼ਰੂਰੀ ਸੁਰਤਿਆਂ ਨਾਲ ਕਿ ਕੀ ਕਾਰਨ ਹੈਗੇ ਆ ਜੀ ਕਿ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹੈਗੀਆਂ। ਕਿ ਦੇਖੋ ਕੱਲ੍ਹ ਜਿਹੜੀ ਔਰੰਗਜ਼ੇਬ ਦੀ ਘਟਨਾ ਵਾਪਰੀ ਸੀ, ਖਬਰ ਸਾਰੇ ਛਾਇਆ ਹੋ ਗਈ, 53 ਸਾਲਾ ਦਰਬਾਰਾ ਸਿੰਘ ਉਹਦੇ ਤੇ ਦੋਸ਼ ਲੱਗੇ ਆ, ਜਿੱਦਾਂ ਵੀਡੀਓ ਸਾਹਮਣੇ ਆਈ ਆ ਇਹ ਦੋਸ਼ ਸਾਬਤ ਹੋਣੇ ਹਾਲੇ ਬਾਕੀ ਆ, ਪਰ ਜਿਹੜੀ ਵੀਡੀਓ ਸਾਹਮਣੇ ਆਈ ਆ ਤਾਂ ਜੋ ਡਿਟੇਲ ਸਾਹਮਣੇ ਆਈ ਆ ਪੁਲਿਸ ਵੱਲੋਂ ਕਿ ਇੱਕ ਕਾਰ ਆਉਂਦੀ ਆ ਜੀ ਉੱਥੇ ਪੈਟਰੋਲ ਪੰਪ ਦੇ ਉੱਪਰ ਗੈਸ ਸਟੇਸ਼ਨ ਤੇ ਫਿਲਡ ਅਪ ਕਰਦੀ ਆ ਫਿਊਲ, ਤੇ ਉਸ ਤੋਂ ਬਾਅਦ ਉਹ ਭੱਜਣ ਦੀ ਕੋਸ਼ਿਸ਼ ਕਰਦੇ ਉੱਥੋਂ, ਤਾਂ ਪੇਮੈਂਟ ਨਹੀਂ ਦਿੱਤੀ ਜਾਂਦੀ, ਤਾਂ ਗੈਸ ਸਟੇਸ਼ਨ ਕਰਮਚਾਰੀ ਰੋਕਣ ਦਾ ਯਤਨ ਕਰਦਾ, ਤਾਂ ਉਹਨੂੰ ਹਿੱਟ ਕਰਕੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਨੂੰ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਸਖ਼ਤ ਜਿਹੜਾ ਗੰਭੀਰ ਜ਼ਖਮੀ ਹੈਗਾ। ਇੱਦਾਂ ਦੀ ਘਟਨਾ ਹੀ ਜਿਹੜੀ ਦਰਦਨਾਕ ਘਟਨਾ ਜਿਹੜੀ ਇੰਗਲੈਂਡ ਦੇ ਸਾਊਥ ਹਾਲ ਇਹਦੇ ਵਿੱਚ ਵਾਪਰੀ ਹੈ ਜੀ, ਜਿਹਦਾ ਆਪਾਂ ਕਹਿ ਸਕਦੇ ਕੋਰਟ ਦਾ ਡਿਸੀਜਨ ਆਇਆ ਕਿ ਇੱਕ ਆਪਣਾ ਹੀ ਬੰਦਾ ਜਿਹੜਾ ਹਰਜਿੰਦਰ ਸਿੰਘ ਸੀਗਾ, ਹਰਜਿੰਦਰ ਪਾਲ, ਉਹ ਕੋਈ ਐਕਸੀਡੈਂਟ ਹੁੰਦਾ ਤਾਂ ਦੋ ਪਤੀ ਪਤਨੀ ਆ ਉਹਦੇ ਉੱਪਰ ਦੀ ਰੋਲ ਓਵਰ ਕਰਦਾ, ਤੇ ਉਹ ਵੀ ਵੀਡੀਓ ਅੱਜ ਕੱਲ੍ਹ ਸਰਕੂਲੇਟ ਹੋ ਰਹੀ ਹੈ ਕਿ ਇੰਨੀ ਬੁਰੇ ਤਰੀਕੇ ਨਾਲ ਰੋਲ ਓਵਰ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਹਸਬੈਂਡ ਹੈਗਾ ਉਹਦੀ ਉੱਥੇ ਮੌਕੇ ਤੇ ਡੈਥ ਹੋ ਜਾਂਦੀ, ਉੱਤੋਂ ਦੀ ਕਾਰ ਭਜਾ ਕੇ ਲੈ ਕੇ ਜਾਂਦਾ, ਉਹਨੂੰ ਵੀ ਅਦਾਲਤ ਨੇ ਜਿਹੜੀ ਸਜ਼ਾ ਸੁਣਾ ਦਿੱਤੀ ਹੈਗੀ ਆ, 20 ਸਾਲ ਜੇਲ੍ਹ ਜਿਹੜੀ ਆ ਜੇਲ੍ਹ ਭਰ ਜਿਹੜਾ ਰਹਿਣਾ ਹੈਗਾ, ਤਾਂ 20 ਸਾਲ ਜਿਹੜਾ ਉਹਦੇ ਤੇ ਪਾਬੰਦੀ ਰਹੂਗੀ ਜੀ। ਇਹ ਏਦਾਂ ਦੀਆਂ ਖਬਰਾਂ ਹੈਗੀਆਂ ਨੇ ਸਾਡੀ ਕਮਿਊਨਿਟੀ ਨਾਲ ਜੁੜੀਆਂ ਹੋਈਆਂ ਕਿ ਇਹਦੇ 'ਚ ਕਰੂਐਲਟੀ ਜਿਹੜੀ ਹੈਗੀ ਆ ਸਾਡੇ 'ਚ ਇੰਨੀ ਜ਼ਿਆਦਾ ਨਹੀਂ ਸੀ ਜਿਹੜੀ ਹੁਣ ਸਮੇਂ ਦੇ ਹਿਸਾਬ ਦੇ ਨਾਲ, ਆਈ ਡੋਂਟ ਨੋ ਕਿ ਅਸੀਂ ਕਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ ਕਿ ਹਾਦਸਾ ਹੋਣਾ ਜਾਂ ਕੋਈ ਮਨ 'ਚ ਮਾੜੀ ਮਨਸ਼ਾ ਆ ਜਾਣਾ ਉਹ ਇੱਕ ਵੱਖਰੀ ਗੱਲ ਆ, ਲੇਕਿਨ ਅੱਗੋਂ ਕਰੂਐਲਟੀ ਏਦਾਂ ਦੀ ਦਿਖਾ ਦੇਣੀ ਕਿ ਜਿਹੜਾ ਹਾਦਸੇ ਦੇ ਵਿੱਚ, ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਦਾ ਵਿਸ਼ਾ ਜਿਹੜੀ ਹੈਗੀ ਹੈ ਜੀ।
1: ਗੁਰਮਤ ਸਿੰਘ, ਮੈਂ ਕਾਲ ਲੈ ਲਵਾਂ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਆ, 7028 ਨੰਬਰ ਹੈ ਜੀ, ਤੁਸੀਂ ਏਅਰ ਤੇ ਹੋ ਜੀ, ਸਤਿ ਸ੍ਰੀ ਅਕਾਲ ਜੀ। 7028 ਤੁਹਾਡੀ ਵਾਰੀ ਆ ਗਈ ਹੈ ਜੀ, ਨਾਲ ਮੇਰੇ ਕੋਲ ਬਟਨ ਨਹੀਂ ਦੱਬ ਹੋਇਆ, 7028 ਆ ਜਾਓ।
2: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਭਾਈ ਜੀ ਗੱਲ ਕੀਤੀ ਹੈ ਜਿਹੜੀ ਅਲਬਰਟਾ ਪਾਈਪ ਲਾਈਨ ਆ ਨਾ, ਉਹਦੀ ਭਾਈ ਸਾਹਿਬ ਗੱਲ ਕਰਦੇ ਸੀਗੇ ਵੀ ਕਪੈਸਿਟੀ ਬਾਰੇ, ਵੀ ਹੁਣ 300 ਸਮਥਿੰਗ ਕੁਛ ਗੱਲ ਕਰਦੇ ਸੀ ਉਹਦੀ, ਭਾਈ ਜੀ ਕਪੈਸਿਟੀ ਹੈ 5.2 ਮਿਲੀਅਨ ਬੈਰਲ ਪਰ ਡੇ ਇਸ ਟਾਈਮ ਆ ਜੀ, ਅੱਗੇ 300 ਆ, 5.2 ਮਿਲੀਅਨ ਬੈਰਲ ਪਰ ਡੇ ਆ ਜੀ ਇਸ ਟਾਈਮ, ਉਸ ਤੋਂ ਬਾਅਦ ਹੋਊਗੀ ਅਪਰੋਕਸੀਮੇਟਲੀ 10 ਮਿਲੀਅਨ ਬੈਰਲ ਪਰ ਡੇ ਜਦੋਂ ਪਾਈਪ ਲਾਈਨ US ਨੂੰ ਜਾਊਗੀ
1: ਜੀ।
2: ਇਹ ਥੈਂਕ ਯੂ ਬ੍ਰਦਰ,
1: ਤਾਂ ਧੰਨਵਾਦ ਸਰ। ਇੱਕ ਕਾਲ ਮੈਂ ਹੋ ਲੈ ਲਵਾਂ, ਕਮਲਜੀਤ ਸਿੰਘ ਜੀ ਤੁਸੀਂ ਏਅਰ ਤੇ ਹੋ ਜੀ।
3: ਹਾਂਜੀ ਤੰਬਰ ਸਾਹਿਬ ਸਤਿ ਸ੍ਰੀ ਅਕਾਲ, ਤੇ ਨਾਲ ਹੀ ਬਾਰੀਆ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਕਿ ਜਿਹੜਾ ਸਾਨੂੰ ਇੰਨੇ ਮਤਲਬ ਸਾਡੇ ਸਾਰੇ ਕੰਟਰੀ ਦੇ ਬਾਰੇ ਦੱਸਦੇ ਨੇ ਵੀ ਸਾਡੀ ਸਰਕਾਰਾਂ ਕੀ ਕਰ ਰਹੀਆਂ ਆ, ਤੇ ਪਰ ਬਹੁਤ ਕੁਛ ਕਰਨਾ ਬਾਕੀ ਆ। ਕਾਨੀ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਜਾਂਦੀ ਆ ਵੀ ਕੋਈ ਇੱਥੇ ਪ੍ਰੋਜੈਕਟ ਨਵੇਂ ਲਿਆਉਣ, ਉਹ ਜਾ ਕੇ ਦੂਜੀਆਂ ਕੰਟਰੀਆਂ ਵਿੱਚ ਜਾਣ ਦੀ ਬਜਾਏ ਇੱਥੇ ਵੀ ਸਾਰਾ ਦੂਜਾ ਹੋਣਾ। ਹੁਣ ਸਰ ਮੇਨ ਪੁਆਇੰਟ ਦੀ ਜਿਹੜੀ ਗੱਲ ਹੈ ਵੀ ਦੇਖੋ ਬ੍ਰੈਂਪਟਨ ਦੇ ਵਿੱਚ ਹੁਣ ਇਲੈਕਸ਼ਨ ਆ ਰਹੀ ਹੈ ਮੇਅਰ ਵਾਲੀ,
1: ਸਾਰੇ ਪਾਸੇ ਆ ਰਹੀ ਹੈ, ਬ੍ਰੈਂਪਟਨ ਵੀ ਆ ਰਹੀ ਹੈ, ਬਾਕੀ ਹੋਰ ਸਿਟੀਆਂ ਵੀ ਆ ਰਹੀ ਆ।
3: ਹਾਂ ਹੁਣ ਵਿੱਚ ਵੀ ਆ ਰਹੀ, ਅਸੀਂ ਹੁਣ ਬ੍ਰੈਂਪਟਨ ਦੀ ਗੱਲ ਕਰ ਰਹੇ ਹਾਂ ਕਿ ਕੀ ਜਿਹੜੇ ਪਿਛਲੇ ਕਿੰਨਿਆਂ ਸਾਲਾਂ ਤੋਂ ਜਿਹੜੀ ਸਾਡੀ ਇੱਥੇ ਬ੍ਰੈਂਪਟਨ ਕੌਂਸਲ ਹੈ ਕਿ ਹੋਮ ਟੈਕਸ ਦੇ ਬਾਰੇ ਆਪਾਂ ਨੂੰ ਪਤਾ ਲੱਗ ਰਿਹਾ ਵੀ ਸਾਡਾ ਕਿੰਨਾ ਕੁ ਵਧਾਇਆ ਇਹਨਾਂ ਨੇ, ਵਾਟਰ ਟੈਕਸ ਸਾਡਾ ਕਿੰਨਾ ਕੁ ਵਧਾਇਆ ਇਹਨਾਂ ਨੇ, ਸਨੋ ਜਦੋਂ ਇਹਨਾਂ ਨੇ $100 ਲਾਇਆ ਸੀਗਾ ਵੀ ਤੁਹਾਡੇ ਡਰਾਈਵੇ ਸਾਫ਼ ਕਰਾਂਗੇ, ਜਿਹੜਾ ਕਿ ਬਹੁਤ ਹੀ ਬੇਤੁੱਕਾ ਔਰ ਬੇਦਿਮਾਗੀ ਦੇ ਨਾਲ ਲਿਆ ਗਿਆ ਫੈਸਲਾ ਸੀ ਕਿ ਉਹ ਵਰਕਆਊਟ ਕੀਤਾ, ਘਰਾਂ ਦੇ ਡਰਾਈਵੇ ਜਿਹੜੇ ਸੀ ਉਹਦੇ ਤੋਂ ਬਾਅਦ ਸਾਫ਼ ਕਰਨ ਦੀ ਗੱਲ ਹੀ ਛੱਡ ਦਿਓ। ਚਲੋ ਕ੍ਰੈਸ਼ਨ ਦੇ ਵਿੱਚ ਬੰਦੇ ਹਮੇਸ਼ਾ ਲੇਟ ਲਾਉਂਦੇ ਨੇ ਕਿਉਂਕਿ ਸਿਟੀ ਜਿਹੜੀ ਹੈ ਇਹ ਕੰਟਰੈਕਟ ਕਿਹਨਾਂ ਲੋਕਾਂ ਨੂੰ ਦਿੰਦੀ ਆ, ਜਿਹਨਾਂ ਦੇ ਕੋਲ 4-4, 5-5 ਟੋ ਟਰੱਕ ਨੇ ਜਾਂ ਵੱਡੀਆਂ ਵੱਡੀਆਂ ਮਸ਼ੀਨਰੀ ਆ ਉਹਨਾਂ ਨੂੰ, ਔਰ ਜਿਸ ਤੋਂ ਜਿਹੜੇ ਇੰਟਰਸੈਕਸ਼ਨ ਦੇ ਵਿੱਚ ਬੰਦਾ ਘਰੋਂ ਨਿਕਲਿਆ ਦਾ ਮੇਨ ਰੋਡ ਤੋਂ ਸਿੱਧਾ ਬੰਦਾ ਲੰਘਿਆ ਉਹ ਗੱਬੇ ਬੱਟ ਬਣਾ ਕੇ ਜਾਣ ਦਿੰਦੇ ਆ, ਕਿੰਨੀਆਂ ਲੋਕਾਂ ਦੀਆਂ ਗੱਡੀਆਂ ਉੱਥੇ ਸਟੱਕ ਹੁੰਦੀਆਂ, ਹਾਲਾਂਕਿ ਉਹ 2 ਮਿੰਟ ਦਾ ਕੰਮ ਹੈ ਕਿਉਂਕਿ ਮਿਸਮੈਨੇਜਮੈਂਟ ਆ, ਕੋਈ ਬੰਦਾ ਜਵਾਬਦੇਹ ਨਹੀਂ ਹੈਗਾ। ਔਰ ਉਹ ਤੋਂ ਬਾਅਦ ਸਿਟੀ ਦੀ ਬਿਲਡਿੰਗ ਦਾ ਜਿਹੜਾ ਘੁਟਾਲਾ ਸੀ ਇਹ ਅਸੀਂ ਭੁੱਲ ਗਏ, ਆਪਾਂ ਨੂੰ ਸਾਨੂੰ ਅੱਜ ਤੱਕ ਪਤਾ ਲੱਗਾ ਕਿੰਨੇ ਵਿੱਚ ਲਈ, ਕਿੰਨੇ ਵਿੱਚ ਕਰਕੇ, ਕਿੰਨੇ ਵਿੱਚ ਵੇਚੀ ਇਹਨਾਂ ਨੇ, ਸਿਟੀ ਦੇ ਕੰਮਾਂ ਦੀ ਠੇਕੇਦਾਰੀ ਕਿਹਨੂੰ ਮਿਲਦੀ ਆ। ਅਗਲਾ ਮੇਰਾ ਪੁਆਇੰਟ ਹੈ ਸਿਟੀ ਦੀਆਂ ਜੋਬਾਂ ਕਿਹਨਾਂ ਲੋਕਾਂ ਨੂੰ ਮਿਲਦੀਆਂ ਤੇ ਕਿਸ ਤਰ੍ਹਾਂ ਮਿਲਦੀਆਂ, ਉਹਦੇ ਵਿੱਚ ਕੀ ਪਾਰਦਰਸ਼ਤਾ ਹੈਗੀ ਆ, ਬੇਲੋੜੀਆਂ ਜੋਬਾਂ ਸਿਟੀ ਦੇ ਵਿੱਚ, ਡਿਪਟੀ ਮੇਅਰ ਐਂਡ ਕੰਪਨੀ ਕੀ ਕੰਮ ਆ, ਕਦੀ ਸਾਡੇ ਲੋਕਾਂ ਨੂੰ ਆ ਕੇ ਇਹਨਾਂ ਨੇ ਦੱਸਿਆ ਕਿ ਕਦੀ ਉੱਤੇ ਕੋਈ ਕਦੀ ਕੋਈ TV ਪ੍ਰੋਗਰਾਮ ਦੇ ਵਿੱਚ ਆ ਕੇ ਦੱਸਿਆ ਵੀ ਸਿਟੀ ਅਸੀਂ ਲੋਕਾਂ ਲਈ ਆਹ ਕੰਮ ਕਰ ਰਹੇ ਹਾਂ। ਹੁਣ ਇਹਦੇ ਵਿੱਚ ਸਾਨੂੰ ਭਾਰਤ ਵਾਂਗੂ ਜਾਂ ਪੰਜਾਬ ਵਾਂਗੂ ਇੱਥੇ ਕਮੇਟੀਆਂ ਡਿਵਾਈਡ ਕਰਕੇ ਸਾਨੂੰ ਇਹ ਬੁੱਧੂ ਬਣਾ ਰਹੇ ਆ, ਤੁਸੀਂ ਆਪਦੇ ਬੱਚਿਆਂ ਦੇ ਕੋਲ 4 ਪੈਸੇ ਜੋੜਦੇ, ਪੈਸਾ ਤਾਂ ਪੈਂਦੀ ਗਾ, ਜਿਹੜੇ ਹਾਲਾਤ ਨੇ ਜੋੜ ਹੀ ਨਹੀਂ ਰਿਹਾ, ਇਹ ਸਾਡੇ ਕੋਲ ਜੋ ਕੁਛ ਹੈਗਾ ਇਹਨਾਂ ਨੇ ਉਹ ਵੀ ਲੈ ਜਾਣਾ, ਔਰ ਇਹ ਕਿਸੇ ਦੇ ਵੀ ਨਹੀਂ ਸਕੇ। ਰਾਈਟ ਨਾਓ ਮੈਂ ਦੁਬਾਰਾ ਫਿਰ ਗੱਲ ਕਹਿ ਰਿਹਾ, ਜਿਹੜੀ ਸਾਡੀ ਇਸ ਵੇਲੇ ਕੌਂਸਲ ਹੈ ਬ੍ਰੈਂਪਟਨ ਦੀ, ਇਹ ਕਿਸੇ ਦੇ ਸਕੇ ਨਹੀਂ, ਇਹ ਕਦੀ ਉਦੋਂ ਦੇ ਧਰਮ ਦੇ ਸਿੱਖ ਦਾ ਜਾਣਗੇ ਮੰਦਰਾਂ ਦੇ ਵਿੱਚ ਜਾਂ ਗੁਰਦੁਆਰੇ ਵਿੱਚ ਜਾਂ ਕਿਤੇ ਵੀ, ਔਰ ਜਾ ਕੇ ਸਾਨੂੰ ਬੁੱਧੂ ਬਣਾ ਕੇ ਆਪਦੀਆਂ ਤਨਖਾਹਾਂ ਵਧਾਉਂਦੇ ਨੇ ਬਗੈਰ ਮਤਲਬ ਤੋਂ। ਕਦੀ ਇਹਨਾਂ ਨੇ ਦੱਸਿਆ ਵੀ ਸਾਨੂੰ ਅਸੀਂ ਸਿਟੀ ਦੇ ਵਿੱਚ ਕਿੰਨਾ ਸਾਨੂੰ ਪ੍ਰੋਫਿਟ ਆਇਆ ਜਾਂ ਕਿੰਨਾ ਨਹੀਂ ਆਇਆ, ਇਹ ਸਾਰੇ ਪੁਆਇੰਟ ਨੇ ਅਸੀਂ ਦੇਖਣਾ। ਅਸੀਂ ਖੁਦ ਕਿਹਨਾਂ ਨੇ ਬ੍ਰੈਂਪਟਨ ਵਾਲਿਆਂ ਬੰਦਿਆਂ ਨੇ, ਚਾਹੇ ਹਰ ਕਮਿਊਨਿਟੀ ਜਿਹੜਾ ਵੀ ਬੰਦਾ ਆ, ਦੇਖਣਾ ਵੀ ਅਸੀਂ ਕਿਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ। ਬਾਕੀ ਬਗੈਰ ਮਤਲਬ ਲੱਤਾਂ ਖਿੱਚਣ ਵਾਲੇ ਜਿਹੜੇ ਬੰਦੇ ਆਣਗੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ। ਆਪਣੇ ਆਪਣੇ ਨੇਬਰ ਦੇ ਵਿੱਚ 8-10 ਬੰਦਿਆਂ ਨਾਲ ਗੱਲਬਾਤ ਕਰੋ, ਜਿੱਥੇ ਵੀ ਜਾਂਦੇ ਹੋ ਇਹ ਡਿਸਕਸ ਕਰੋ, ਸਾਡਾ ਪੈਸਾ ਆ ਸਾਡਾ, ਅਸੀਂ ਇਹਨਾਂ ਨੂੰ ਤਨਖਾਹਾਂ ਦਿੰਦੇ ਟੈਕਸ ਦੇ ਪੈਸੇ ਦੀਆਂ, ਕੀ ਸਾਡੇ ਲਈ ਕੰਮ ਕਰਦੇ ਆ, ਅਗਰ ਦੇ ਨਹੀਂ ਤੇ
1: ਤੁਹਾਡੇ ਵਿਚਾਰ ਏਅਰ ਤੇ ਚਲ ਗਏ ਹਨ। ਮੈਂ ਆਉਣ ਵਾਲੇ ਦਿਨਾਂ ਵਿੱਚ ਨਾ ਜੂਨ ਦੇ ਮਹੀਨੇ ਵਿੱਚ ਈਮੇਲਾਂ ਪਾ ਦੇਵਾਂਗਾ, ਸੋ ਉਸ ਵੇਲੇ ਤੁਸੀਂ ਸਿਟੀ ਕੋਲੋਂ ਸਾਰੇ ਜਵਾਬ ਲੈ ਲਿਓ। ਬਹੁਤ ਸਾਰੇ ਜਿਹੜੇ ਤੁਸੀਂ ਸਵਾਲ ਕੀਤੇ ਹੋ, ਜਵਾਬ ਆਉਣ ਵਾਲੇ ਦਿਨਾਂ ਵਿੱਚ ਮੈਂ ਵੀ ਦੇ ਦੇਵਾਂਗਾ, ਕਿਉਂਕਿ ਕਈ ਸਾਰੇ ਐਸੇ ਜਵਾਬ ਹੁੰਦੇ ਆ ਜਿਹੜੇ ਇਹਨਾਂ ਦੀ ਆਪਣੀ ਵੈਬਸਾਈਟ 'ਤੇ ਪਏ ਹੁੰਦੇ, ਕਦੇ ਕਈ ਐਸੇ ਹੁੰਦੇ ਖੁਦ ਇਹਨਾਂ ਨੇ ਦੇਣੇ ਹੁੰਦੇ ਹਨ। ਸੋ ਤੁਹਾਡੇ ਸਵਾਲ ਆ ਗਏ ਹਨ, ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਕੋਈ ਨਾ ਕੋਈ ਮੇਅਰ ਹੋਣ, ਆਪਣੇ ਰੀਜਨਲ ਕੌਂਸਲ ਹੁਣ ਕੌਂਸਲ, ਉਹਨਾਂ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਜੇ ਦੇਣੇ ਚਾਹੁੰਦੇ ਹਨ ਤਾਂ ਲੈ ਲਵਾਂਗੇ ਜ਼ਰੂਰ। ਗੋਸਲ ਸਾਹਿਬ ਦਾ ਵੀ ਫੋਨ ਆ ਗਿਆ, ਉਹਨਾਂ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਮੈਂ ਦੱਸ ਦੇਵਾਂ, ਥਰੂਵੇ ਸਪੈਸ਼ਲਾਈਜ਼ਡ ਟ੍ਰੇਲਰਸ ਹਨ, ਥਰੂਵੇ ਵਾਲੇ ਬਹੁਤ ਵਧੀਆ ਟ੍ਰੇਲਰ ਬਣਾ ਕੇ ਦਿੰਦੇ ਹਨ, ਸਪੈਸ਼ਲੀ ਜਿਹੜੇ ਫਲੈਟ ਬੈੱਡ ਹਨ, ਤੁਹਾਨੂੰ ਨਵੇਂ ਫਲੈਟ ਬੈੱਡ ਚਾਹੀਦੇ ਹਨ, ਇਹ ਤੁਹਾਡੇ ਆਪਣੇ ਹਿਸਾਬ ਨਾਲ ਇੰਜੀਨੀਅਰਡ ਪ੍ਰੋਫੈਸ਼ਨਲ ਇਹ ਫਲੈਟ ਬੈੱਡ ਬਣਾ ਕੇ ਦਿੰਦੇ ਹਨ। ਤੁਹਾਨੂੰ ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕਸ ਚਾਹੀਦੇ ਹਨ, ਕੋਇਲ ਵੈਲ ਟ੍ਰੇਲਰ ਚਾਹੀਦੇ ਆ, ਤਾਂ ਤੁਸੀਂ ਥਰੂਵੇ ਸਪੈਸ਼ਲਾਈਜ਼ਡ ਟ੍ਰੇਲਰ ਦੇ ਹਿੰਦਾ ਭਾਅ ਜੀ ਨਾਲ ਗੱਲਬਾਤ ਕਰ ਲੈਣੀ ਆ। 905-219-0080 ਅਤੇ LA ਟਰੱਕ ਟਾਇਰ ਲੂਵ ਐਂਡ ਵਾਸ਼, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ, ਇਹ ਐਲਏ ਵਾਲੇ ਆ ਰਾਜਾ ਬਾਈ ਜੀ, 416-953-9162 24/7 ਸਰਵਿਸ, ਕਾਰ ਐਂਡ ਟਰੱਕਾਂ ਦੇ ਟਾਇਰ ਵੀ ਚੇਂਜ ਕਰਕੇ ਦਿੰਦੇ ਆ, ਓਇਲ ਵੀ ਚੇਂਜ ਕਰਦੇ ਹਨ। 1176 ਮਾਇਰ ਸਾਈਡ ਡਰਾਈਵ ਮਿਸਿਸਾਗਾ ਵਿੱਚ ਹਨ। 905-416-953-9162 ਹੈਗਾ ਫੋਨ ਨੰਬਰ, ਅਤੇ ਕਾਫੀ ਸਾਰੀਆਂ ਜੋਬਸ ਅਵੇਲੇਬਲ ਹਨ, ਮਿਲ ਰਾਈਟ ਦੀ ਜੋਬ ਅਵੇਲੇਬਲ ਆ, ਅਤੇ ਇਸ ਨਾਲ ਨਾਲ ਵੈਲਡਰਾਂ ਦੀ ਜੋਬ ਅਵੇਲੇਬਲ ਹਨ। ਇਹਦੇ ਵਾਸਤੇ ਮੈਨੂੰ ਟੈਕਸ ਮੈਸੇਜ ਕਰ ਦਿਓ, ਮੈਂ ਕੰਪਨੀ ਦਾ ਨਾਂ ਅਤੇ ਥਾਂ ਪਤਾ ਦੱਸ ਦੇਵਾਂਗਾ। ਬਹੁਤ ਵੱਡੀ ਕੰਪਨੀ ਹੈਗੀ ਆ, ਇਹ ਕਾਫੀ ਸਾਰੀਆਂ ਏਜ਼ ਰੋਲਸ ਜੋਬਸ ਵੀ ਅਵੇਲੇਬਲ ਹਨ, ਅਤੇ ਵੈਲਡਰ ਵੀ ਚਾਹੀਦੇ ਆ ਅਤੇ ਟਿਗ ਵੈਲਡਰ ਵੀ ਚਾਹੀਦੇ ਆ। $25 ਲੈ ਕੇ $37 ਪਰ ਘੰਟੇ ਮਿਲ ਸਕਦੇ ਆ। ਨੰਬਰ ਮੇਰਾ 416-452-22 ਬਾਈ, ਟੈਕਸ ਮੈਸੇਜ ਕਰ ਦੇਣਾ, ਕਾਲ ਨਿਕਲਣੀ। ਅਤੇ ਧੰਨਵਾਦ ਕਰਨਾ ਚਾਹੁੰਦਾ ਗੁਣਤਾਸ ਰੇਡੀਓ ਦੀ ਟੀਮ ਦਾ, ਅਤੇ ਤੱਗੜ ਸਾਹਿਬ ਨੇ ਮੈਨੂੰ ਭੇਜਿਆ ਮੈਸੇਜ, ਕਹਿੰਦੇ ਵੈਲਕਮ, ਬਹੁਤ ਬਹੁਤ ਧੰਨਵਾਦ, ਸਾਰੇ ਹੀ ਆਪਣੇ ਹਨ। ਗੋਸਲ ਸਾਹਿਬ ਆ ਜਾਓ ਯਾਰ, ਅਤੇ ਗੁਰਜੀਤ ਗੋਸਲ, ਇਹ ਦੁਬਾਰਾ ਦੱਬ ਦੇਵਾਂ, ਕਈ ਵਾਰੀ ਲਾਈਨ ਨਹੀਂ ਦੱਬ ਹੁੰਦੀ, ਫਿਰ ਦੱਬ ਦਿੰਦਾ ਬਟਨ, ਅੜ ਗਿਆ ਅਲੱਗ। ਆ ਲਓ ਜੀ, ਆ ਗਏ ਯਾਰ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ।
1: ਸਤਿ ਸ਼੍ਰੀ ਅਕਾਲ ਜੀ
3: ਗੁਰਮਾ ਭਾਜੀ ਨੂੰ ਵੀ, ਸਤਿ ਸ਼੍ਰੀ ਅਕਾਲ ਭਾਅ ਜੀ। ਦੇਖੋ, ਸਿਟੀ ਦੀ ਗੱਲ ਭਾਜੀ ਕਰਦੇ ਸੀ, ਪਹਿਲਾਂ ਇਹਨਾਂ ਨੇ 25 ਮਿਲੀਅਨ ਦੇ ਕੈਮਰੇ ਲਾਏ, ਹੈਨਾ
1: ਜੀ।
3: ਹੁਣ ਮੈਂ ਖਬਰ ਪੜ੍ਹਦਾ ਸੀ ਕਿ ਬ੍ਰੈਂਪਟਨ ਦੀ ਜਿਹੜੀ ਬੱਸ ਸਰਵਿਸ ਆ, ਉਹ ਬੱਸਾਂ ਦੇ ਰੂਟ ਘੱਟ ਰਹੇ ਆ, ਵੀ 26 ਮਿਲੀਅਨ ਘਾਟਾ ਪੈ ਗਿਆ
1: ਜੀ।
3: ਤੇ ਪ੍ਰੋਪਰਟੀ ਟੈਕਸ ਇਹਨਾਂ ਨੇ ਪਿਛਲੇ ਸਾਲਾਂ ਚ 4 ਸਾਲ 28% ਵਧਾਤਾ ਬ੍ਰੈਂਪਟਨ ਦਾ।
1: ਭਾਜੀ,
3: ਬ੍ਰੈਂਪਟਨ ਦੇ ਪ੍ਰੋਪਰਟੀ ਟੈਕਸ ਇਲੈਕਸ਼ਨ ਚ ਮੇਨ ਮੁੱਦਾ ਹੋਣਾ ਚਾਹੀਦਾ, ਜਿਹੜਾ ਸਾਡਾ ਪੈਸਾ ਇਹਨਾਂ ਨੇ ਇਹਨਾਂ ਬ੍ਰੈਂਪਟਨ ਦੇ ਮੁੰਡ ਗਾਰਬੇਜ ਕਿੱਡਾ ਪਲਾਟ ਡਬਲ ਕਰਤਾ ਜੀ, ਹਨਾ
1: ਜੀ।
3: ਬੇਅਰ ਨੇ ਦੱਸਿਆ ਨੀ ਕਿਸੇ ਲੋਕਾਂ ਨੂੰ, ਉਦਾਂ ਤਾਂ ਬਥੇਰਾ ਰੌਲਾ ਪਾਉਂਦੇ ਆ ਇਹ
1: ਜੀ।
3: ਉਹਦੀ ਸਮੈਲ ਭਾਜੀ ਕਿੰਨੀ ਆਊਗੀ,
1: ਪਲਾਟ ਦੇਖੋ ਕਿੱਡਾ ਵੱਡਾ ਡਬਲ ਕਰ ਰਿਹਾ ਸੀ। 3 ਹਫ਼ਤੇ ਪਹਿਲਾਂ ਵਿਰਾਸਤ ਟੀਵੀ ਤੇ ਰੇਡੀਓ ਤੇ, ਤੇ ਆਪਾਂ ਫੇਰ ਉਹ ਖੋਜ ਕੇ ਦੁਆਰਾ ਖਬਰ ਸਾਨੂੰ ਦੱਸ ਦੇਵਾਂਗੇ ਕੀ ਕੁਝ ਆ ਰਿਹਾ, ਕਿੰਨੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ, ਸਾਰੀ ਖਬਰ ਆਪਾਂ ਉਹਦੀ ਪੂਰੀ ਇਨਫੋਰਮੇਸ਼ਨ ਜੂਨ ਦੇ ਮਹੀਨੇ ਵਿੱਚ ਲੈ ਕੇ ਆਵਾਂਗੇ। ਅੱਜ ਕੱਲ੍ਹ ਆ 2 ਹਫ਼ਤੇ ਤੁਹਾਡੇ ਸਾਰੇ ਜਿਹੜੇ ਕੁਐਸਚਨ ਉਹ ਲਿਖੀ ਜਾਣੇ ਆ, ਅਤੇ ਸਵਾਲਾਂ ਦੇ ਜਵਾਬ ਲੈ ਕੇ ਆਵਾਂਗੇ। ਜੇ ਇਹ ਨਹੀਂ ਦੇ ਸਕਦੇ ਤਾਂ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਤੁਹਾਨੂੰ ਗੁੱਸਾ, ਹੋਰ ਕੁਝ ਕਹਿਣਾ ਚਾਹੁੰਦੇ ਹੋ?
3: ਥੈਂਕ ਯੂ
1: ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ। ਗੁਰਮੁਖ ਭਾਅ ਜੀ, ਮੈਨੂੰ 1 ਮਿੰਟ ਦਿਓ, ਕਿਉਂਕਿ ਸਪੋਂਸਰ ਵੀ ਇਹਨਾਂ ਦਾ ਧੰਨਵਾਦ ਕਰਦੀ ਹੈ ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਹਨ। ਮੈਂ ਦੱਸ ਦੇਵਾਂ, ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਮੇਡ ਫਰੈਸ਼ ਇਨ ਕੈਨੇਡਾ, ਸੋ ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਤੁਸੀਂ ਛੱਕ ਕੇ ਦੇਖਿਓ, ਬਹੁਤ ਵਧੀਆ ਬਣਾ ਕੇ ਦਿੰਦੇ ਹਨ, ਫਰੈਸ਼ ਬਣਦਾ ਕੈਨੇਡਾ ਦੇ ਵਿੱਚ, ਅਤੇ ਕੈਨੇਡਾ ਦੀ ਫਰੈਸ਼ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਇਹ ਸ਼ੇਰ ਆਟਾ। ਤੁਸੀਂ ਬੜਾ ਰਿਸਪੋਂਸ ਦਿੱਤਾ, ਬਹੁਤ ਬਹੁਤ ਧੰਨਵਾਦ। ਅਤੇ ਕਟਾਰੀਆ ਟੂਰਸ ਐਂਡ ਟਰੈਵਲ, 905-678-1200 ਇਹਨਾਂ ਦਾ ਨੰਬਰ ਆ। ਹਵਾਈ ਜਹਾਜ਼ ਦੀਆਂ ਟਿਕਟਾਂ ਸਸਤੀ ਪ੍ਰਾਈਸ ਵਿੱਚ ਲੈਣੀਆਂ, ਤਾਂ ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਹੋ, ਘੁੰਮਣ ਫਿਰਨ ਵਾਸਤੇ ਜਾਣਾ ਚਾਹੁੰਦੇ ਹੋ, ਜਾਂ ਕੋਈ ਟੂਰ ਪੈਕੇਜ ਲੈਣਾ ਇੰਡੀਆ ਪਾਕਿਸਤਾਨ ਕਿਤੇ ਵੀ ਟਰੈਵਲ ਕਰਨਾ ਹੋਵੇ, ਤਾਂ ਕਾਲ ਕਰਕੇ ਪਤਾ ਕਰ ਲਿਓ ਪ੍ਰਾਈਸਾਂ ਅਤੇ ਨਾਲ ਦੀ ਨਾਲ ਟਾਈਮਿੰਗ। ਬਹੁਤ ਲੰਬੇ ਸਮੇਂ ਤੋਂ ਇਸੇ ਬਿਜ਼ਨਸ ਵਿੱਚ ਹਨ ਅਤੇ ਬਹੁਤ ਲੰਬਾ ਟਾਈਮ ਖੁੱਲ੍ਹੇ ਰਹਿੰਦੇ ਹਨ, ਅਤੇ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ 8:30 ਵਜੇ ਲੈ ਕੇ 11 ਵਜੇ ਤੱਕ ਤੁਹਾਡੇ ਫੋਨ ਕਾਲ ਆਂਸਰ ਕਰਦੇ ਹਨ। ਨੰਬਰ ਮੈਂ ਦੇਣ ਦਾ 905-678-1200। ਜਸਪਾਲ ਗੁਹਨੀਆ, 25 ਸਾਲ ਦਾ ਐਕਸਪੀਰੀਅੰਸ ਹੈਗਾ ਫਾਈਨੈਂਸਿੰਗ ਸੈਕਟਰ ਦੇ ਵਿੱਚ, ਕੋਈ ਮੌਰਗੇਜ ਚਾਹੀਦੀ ਆ, ਬਿਜ਼ਨਸ ਲੋਨ ਚਾਹੀਦਾ, 416-674-7050। ਅਤੇ ਮੈਟਰੋ ਇਮੀਗ੍ਰੇਸ਼ਨ ਦੇ ਸੁਰੇਸ਼ ਗੁਪਤਾ ਸਾਹਿਬ, ਟੈਂਪਰੇਰੀ ਰੈਜੀਡੈਂਸੀ ਐਪਲੀਕੇਸ਼ਨ, ਐਕਸਪ੍ਰੈਸ ਐਂਟਰੀ, PNP, LMIA, ਅਤੇ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸੁਰੇਸ਼ ਗੁਪਤਾ ਸਾਹਿਬ, 905-673-1200। ਪ੍ਰਾਈਸਾਂ ਬਹੁਤ ਵਧੀਆ ਇਹਨਾਂ ਦੀਆਂ, ਕਾਲ ਕਰਕੇ ਪਤਾ ਕਰ ਲਿਓ। ਕੋਈ ਵੀ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਹੋ, 905-673-1200। ਅਤੇ BK ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗੜ ਸਾਹਿਬ ਦਾ ਨੰਬਰ 905-455-1414। ਗੁਰਮੁਖ ਸਿੰਘ ਜੀ ਆ ਜਾਓ ਜੀ।
0: ਜੀ ਬਿਲਕੁਲ, ਪਹਿਲਾਂ ਤਾਂ ਮੈਂ ਥੋੜ੍ਹੀ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਜਿਹੜੀ ਕਨੇਡਾ ਹੈਗੀ ਨੌਰਥ ਸਾਈਡ ਦੇ ਉੱਪਰ, ਉਹਦੇ ਉੱਤੇ ਟਰਾਂਸ ਮਾਊਂਟਨ ਪਾਕ ਦੀ ਜਦੋਂ ਦੀ ਐਕਸਪੈਂਸ਼ਨ ਹੋਈ, ਮੈਂ ਇਹੀ ਕਿਹਾ ਸੀ ਕਿ ਪਹਿਲਾਂ 300 ਬੈਰਲ ਸੀ, ਹੁਣ ਵੱਧ ਗਈ ਹੈਗੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਤਾਂ ਕਪੈਸਿਟੀ ਵੱਧ ਗਈ, ਆਉਣ ਵਾਲੇ ਸਮੇਂ 'ਚ ਹੋਰ ਵੱਧ ਜਾਊਗੀ, ਆਪਾਂ ਕਹਿ ਸਕਦੇ ਹਾਂ ਕਿ 1 ਮਿਲੀਅਨ ਬੈਰਲ, ਠੀਕ ਹੈ ਜੀ। ਸੋ ਟੋਟਲ ਕਪੈਸਿਟੀ ਜਿੱਦਾਂ ਮੈਂ ਕਿਹਾ ਸੀਗਾ ਕਿ ਟਰਾਂਸ ਮਾਊਂਟਨ ਪਾਈਪਲਾਈਨ ਦਾ ਜਦੋਂ ਦਾ ਐਕਸਪੈਂਸ਼ਨ ਹੋਇਆ ਆ, ਉਦੋਂ ਤੋਂ ਲਗਭਗ 8.5 ਦੇ ਕਰੀਬ ਚੱਲ ਗਈ ਆ, ਇਹ ਬਿਲਕੁਲ ਦਰੁਸਤ ਜਾਣਕਾਰੀ ਜਿਹੜੀ ਆ ਹੈਗੀ ਆ ਜੀ, ਠੀਕ ਹੈ ਜੀ। ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ, ਕਿਉਂਕਿ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਮੈਂ ਸ਼ਾਰਟ ਆਊਟ ਕਰ ਰਿਹਾ ਤੰਬਰ ਸਾਹਿਬ, ਠੀਕ ਹੈ ਜੀ। ਇੱਕ ਆਪਣਾ ਪੈਂਡਿੰਗ ਵਿਸ਼ਾ, ਕੱਲ ਖਬਰ ਥੋੜੀ ਜੀ ਇਹਦੇ ਤੇ ਘੱਟ ਡਿਸਕਸ ਹੋਈ ਆ, ਕਿ ਖਬਰ ਜ਼ਿਆਦਾ ਸਾਡੇ ਨਾਲ ਵੱਡੇ ਤੌਰ ਤੇ ਕੰਸਰਨ ਰੱਖਦੀ ਆ ਕਿ ਏਅਰਪੋਰਟ ਟੋਰਾਂਟੋ ਪੀਅਰਸਨ ਏਅਰਪੋਰਟ ਜਿਹੜਾ ਕਿ ਸਿਕਿਉਰਿਟੀ ਪੱਖੋਂ ਬੜਾ ਹੀ ਪ੍ਰਮੁੱਖ ਮੰਨਿਆ ਜਾਂਦਾ ਜੀ, ਸਾਡੇ ਕੋਲ ਵੱਡੀਆਂ ਗੱਲਾਂ ਦੇ ਵਿੱਚ ਵੱਡੀਆਂ ਪ੍ਰੋਪਰਟੀਆਂ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਹੈਗਾ, ਠੀਕ ਹੈ। ਉੱਥੇ ਜਿਹੜੀ ਵੱਡੀ ਗੱਲ ਸੰਸਨੀ ਜਾਂ ਆਪਾਂ ਹਾਈਲਾਈਟ ਜਾਰੀ ਕੀਤਾ ਸੀਗਾ ਕਿ ਕਿਵੇਂ ਯਾਤਰੀਆਂ ਦੇ ਬੈਗ ਹੈ ਜਿਹੜੇ ਸੀਗੇ ਉਹਨਾਂ ਦੇ ਉੱਪਰ ਟੈਗ ਬਦਲੇ ਗਏ, ਤਾਂ ਉਹਨਾਂ ਦੇ ਉੱਪਰ ਜਿਹੜੇ ਡਰੱਗ ਫਿਲਡ ਬੈਗ ਸੀਗੇ ਇਹ ਅਲੈਸਡ ਹੈਗਾ ਆ, ਤਾਂ ਉਹਨਾਂ ਦੇ ਉੱਪਰ ਟੈਗ ਜਿਹੜੇ ਲਗਾ ਦਿੱਤੇ ਗਏ। ਕੁਛ ਇੱਕ ਲੇਡੀਜ਼ ਦੀਆਂ ਇੰਟਰਵਿਊ ਸੀਟੀ ਵੀ ਕੀਤੀਆਂ ਨੇ ਜਿਹਦੇ ਵਿੱਚ ਉਹਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਵੱਡੀ ਖੱਜਲ ਖੁਆਰੀ ਜਿਹੜੀ ਹੋਈ ਸੀ, 17 ਦੇ ਕਰੀਬ ਪੈਸੰਜਰ ਜਿਹੜੇ ਸੀਗੇ ਉਹਨਾਂ ਦੀ ਪਹਿਚਾਣ ਕੀਤੀ ਗਈ। ਤਾਂ ਇਹ ਵੀ ਆਪਾਂ ਦੱਸ ਦਿੰਦੇ ਕਿ ਜੇ ਤੇ ਕੈਨੇਡਾ 'ਚ ਇੱਦਾਂ ਦਾ ਮਸਲਾ ਸਾਹਮਣੇ ਆ ਜਾਂਦਾ, ਭਾਵ ਕਿ ਜੇ ਬੈਗ 'ਚ ਕਿਸੇ ਦਾ ਟੈਗ ਲੱਗਾ ਹੋਇਆ ਤਾਂ ਉਹਦੇ ਉੱਪਰ ਇਹ ਗੱਲ ਸਾਹਮਣੇ ਆ ਜਾਂਦੀ ਹੈ। ਪਰ ਜੇ ਕੋਈ ਇੱਦਾਂ ਦੇ ਮੁਲਕ ਜਿਹੜੇ ਕਿ ਸਖ਼ਤ ਮੁਲਕ ਹੈਗੇ ਆ, ਭਾਵ ਕਿ ਮਿਡਲ ਈਸਟ ਦੇ ਵਿੱਚ ਹੈਗੇ ਨੇ ਜਾਂ ਯੂਰਪ ਦੇ ਵਿੱਚ, ਕੋਈ ਜਿਨ੍ਹਾਂ ਦੇ ਕਾਨੂੰਨ ਬਹੁਤ ਜ਼ਿਆਦਾ ਸਖ਼ਤ ਆ, ਇਹ ਇੱਕ ਵੱਡਾ ਕਾਰਨ ਬਣ ਸਕਦਾ ਯਾਤਰੀਆਂ ਦੀ ਖੱਜਲ ਖੁਆਰੀ ਦਾ। ਤਾਂ ਇਹਦੇ ਨਾਲ ਉਹਨਾਂ ਨੂੰ ਕਿਸੇ ਗਲਤ ਕਿਸਮ ਦੀ ਸਜ਼ਾ ਵੀ ਹੋ ਸਕਦੀ ਸੀ। ਪਰ ਜਿਹੜਾ ਕੀ ਪੁਆਇੰਟ ਜਿਹੜਾ ਕੱਲ੍ਹ ਰਹਿ ਗਿਆ ਸੀ ਉਹ ਸਾਂਝਾ ਕਰਨਾ ਸੀਗਾ ਕਿ ਕਿਵੇਂ ਜਿਹੜੇ 6 ਦੇ ਕਰੀਬ ਜਿਹੜੇ ਬੈਗਸ ਕਰਮਚਾਰੀ ਸੀਗੇ ਉਹ ਫੜੇ ਗਏ ਸੀਗੇ ਜੀ ਟੋਰਾਂਟੋ ਪੀਅਰਸ ਨੂੰ, ਬਟ ਜਿਹਨਾਂ ਦੀ ਮਿਲੀ ਭੁਗਤ ਸੀ, ਜਿਹਨਾਂ ਦੀ ਮਿਲੀ ਭੁਗਤ ਦੇ ਨਾਲ ਅਲੈਜਡ ਮਿਲੀ ਭੁਗਤ ਸੀਗੀ, ਤਾਂ ਜਿਹਦੀ ਵਜ੍ਹਾ ਕਰਕੇ ਇਹ ਘਟਨਾਵਾਂ ਵਾਪਰੀਆਂ। ਹੁਣ ਇਹ ਵੱਡਾ ਕੰਸਰਨ ਤੰਬੜ ਸਾਹਿਬ ਇਹ ਜੁੜਿਆ ਹੋਇਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਤਰੀ ਇਹਦੇ ਲਈ ਕਿੰਨਾ ਜ਼ਿੰਮੇਵਾਰ ਹੈਗੇ ਤੇ ਏਅਰਪੋਰਟ ਅਥਾਰਟੀ ਜਿਹੜੀ ਆ ਉਹ ਕਿੰਨੀ ਜ਼ਿੰਮੇਵਾਰੀ ਆ। 100% ਜਿਹੜੀ ਏਅਰਪੋਰਟ ਅਥਾਰਟੀ ਆ ਉਹ ਜ਼ਿੰਮੇਵਾਰ ਹੈਗੀ ਆ ਕਿ ਜਦੋਂ ਬੈਗੇਜ ਜਮ੍ਹਾਂ ਕਰਵਾ ਦਿੱਤਾ ਜਾਂਦਾ ਉਹ ਟੈਗ ਏਅਰਪੋਰਟ ਏਅਰਲਾਈਨਾਂ ਵੱਲੋਂ ਲਾਇਆ ਜਾਂਦਾ ਹੈਗਾ ਜੀ, ਤਾਂ ਉਹਦਾ ਬਾਅਦ 'ਚ ਰੱਖ ਰਖਾਵ ਉਹਦੀ ਸਿਕਿਉਰਿਟੀ ਫੁੱਲੀ ਤੌਰ 'ਤੇ ਕਸਟਮਰ ਦੇ ਹੱਥ 'ਚ ਨਹੀਂ ਹੁੰਦੀ, ਏਅਰਪੋਰਟ ਅਥਾਰਟੀ ਦੇ ਹੱਥ 'ਚ ਹੁੰਦੀ ਆ, ਏਅਰਲਾਈਨਾਂ ਦੇ ਹੱਥ 'ਚ ਹੁੰਦੀ ਆ। ਤਾਂ ਕੁੱਲ ਮਿਲਾ ਕੇ ਇਹਦੇ ਤੋਂ ਇਹ ਗੱਲ ਏਦਾਂ ਦੀਆਂ ਗੱਲਾਂ ਸਾਹਮਣੇ ਆਉਣੀ ਕਿ ਜਿਹੜਾ ਪੈਸੰਜਰ ਹੈ ਉਹ ਕੋਈ ਵੀਡੀਓ ਬਣਾਉਂਦੇ ਪਹਿਲਾਂ ਆਪਣੇ ਸਿਕਿਉਰਿਟੀ ਪਰਪਜ ਨਾਲ ਕੋਈ ਬਣਾਉਣਾ ਚਾਹੁੰਦਾ ਤਾਂ ਉਹ ਚੰਗੀ ਗੱਲ ਆ, ਪਰ ਇਹਦੀ ਜ਼ਿੰਮੇਵਾਰੀ ਕਿਸੇ ਤਰੀਕੇ ਨਾਲ ਤੈਅ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਇਸ ਤਰੀਕੇ ਦੇ ਨਾਲ। ਤੰਬਰ ਸਾਹਿਬ
1: ਗੁਰੂ ਸਿੰਘ ਮੈਂ ਹੈਰਾਨ ਹੋ ਜਾਂਦਾ, ਕਹਿੰਦੇ ਆਪਣੇ ਬੈਗ ਦੀ ਵੀਡੀਓ ਬਣਾਵੋ, ਫੋਟੋ ਖਿੱਚੋ, ਵਿੱਚ ਕਿਹੜੇ ਕੱਪੜੇ ਪਾਏ ਆ ਉਹ ਲਿਖੋ, ਆਹ ਕਰੋ। ਉਹ ਯਾਰ ਆਪਣੀ ਡਿਊਟੀ ਤੁਸੀਂ ਕਰ ਦੇਵੋ, ਤੁਹਾਡੀ ਡਿਊਟੀ ਹੈਗੀ ਆ, ਜਿਹੜਾ ਬੈਗ ਹੱਥ 'ਚ ਫੜਾਇਆ ਉਹ ਮੇਰਾ ਆ, ਉਹ ਮੈਨੂੰ ਹੀ ਮਿਲਣਾ ਚਾਹੀਦਾ। ਇੱਥੇ ਤਾਂ ਲੱਖਾਂ ਦੇ ਬੈਗ ਗਵਾਚੇ ਹੋਏ ਨਹੀਂ ਮਿਲਦੇ, ਸੋ ਲੇਜ਼ੀ ਹੋ ਰਹੇ ਹਨ, ਆਪਣੀਆਂ ਡਿਊਟੀ ਨਹੀਂ ਕਰ ਰਹੇ। ਜੇ ਕਿਤੇ ਕੋਈ ਹੈਗਾ ਬਈ ਮੈਂ ਇਹ ਵੀ ਸੋਚਿਆ ਵੀ ਸਾਡੇ ਤਾਂ ਉੱਥੇ ਜੀ ਭਾਵੇਂ ਆਹ ਕੱਢ ਕੇ ਲੈ ਜਾਵੋ, ਫਿਰ ਦੱਸਿਆ ਗੱਲ ਹੀ ਨਹੀਂ, ਤੁਹਾਡੀ ਡਿਊਟੀ ਬਣਦੀ ਹੈ ਜੇ ਕਿਤੇ ਸਿਕਿਉਰਿਟੀ ਨਹੀਂ ਟਾਈਟ ਹੈਗੀ ਵੀ ਦੇਖੋ ਜੀ ਆਹ ਕੋਈ ਸੁਪਰਵਾਈਜ਼ਰ ਦੱਸਣ ਵਾਸਤੇ ਵੀ ਇੱਥੇ ਸਿਕਿਉਰਿਟੀ ਲੀਕ ਹੋ ਸਕਦੀ ਹੈ ਇਹਨੂੰ ਫਿਕਸ ਕਰੋ, ਉਹ ਅੱਖਾਂ ਮੀਚ ਕੇ ਕੰਮ ਕਰ ਲਿਆ, ਲੋਕਾਂ ਦੇ ਫੇਰ ਛੱਡ ਦਿੰਦੇ ਵੀ ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਸਾਨੂੰ ਪੁੱਛ ਕੇ ਦੱਸਦੇ ਹਾਂ ਟਿਕਟ ਪ੍ਰਾਈਸਾਂ ਜਿਹੜੀ ਹੈਗੀਆਂ ਕਿੰਨੀਆਂ ਵਧਾ ਦੇਣੀਆਂ ਹੈਗੀਆਂ। ਸੋ ਆਪਣੇ ਕੰਮ ਵੀ ਕਰ ਲਿਆ ਕਰੋ, ਤੁਹਾਡੀ ਡਿਊਟੀ ਬਣਦੀ ਹੈ, ਜਦੋਂ ਪੈਸੇ ਮੰਗਣੇ ਹੁੰਦੇ ਸਰਕਾਰ ਕਰੋ, ਸਰਕਾਰਾਂ ਵੀ ਫਟ ਦੇ ਦਿੰਦੀਆਂ, ਚਾਹੇ ਏਅਰ ਕੈਨੇਡਾ ਹੋਵੇ ਜਾਂ ਕੋਈ ਵੀ ਹੋਵੇ, ਲੱਖਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਵੰਡ ਦਿੰਦੀਆਂ। ਪਰ ਆਪਣੇ ਕੰਮ ਵੀ ਕਰ ਲਿਆ ਕਰੋ ਨਾ, ਆਪਣੀ ਕੰਪਨੀ ਨੂੰ ਦੱਸਿਆ ਕਰੋ ਇੱਥੇ ਲੈਕ ਆਫ ਜਿਹੜੀ ਸਿਕਿਉਰਿਟੀ ਆ ਉਹ ਥੋੜ੍ਹੀ ਟਾਈਟ ਕਰਨ ਦੀ ਲੋੜ ਹੈਗੀ, ਨਹੀਂ ਤਾਂ ਲੋਕ ਇੱਧਰ ਕੰਮ ਕਰ ਲੈਣਗੇ। ਹਰ ਪਾਸੇ ਲੋਕ ਇੱਕ ਦੂਸਰੇ ਨਾਲ ਰਲੇ ਹੋਏ ਹਨ, ਦੇਖ ਲਓ ਚਾਹੇ ਬੈਂਕਾਂ ਵਿੱਚ ਹੋਣ, ਚਾਹੇ ਇੱਥੇ MTO ਵਿੱਚ ਹੋਣ, ਸਾਰੇ ਪਾਸੇ ਲੋਕ ਰਲੇ ਹੋਣ, ਚਾਹੇ ਡਰਾਈਵਰਾਂ ਦੇ ਗੱਲਾਂ ਕਰ ਲਵੋ, ਕਿੱਦਾਂ ਟੈਸਟ ਬੁੱਕ ਹੁੰਦੇ ਆ, ਕਿੱਦਾਂ ਟੈਸਟ ਪਾਸ ਹੁੰਦੇ ਆ। ਸੋ ਕਿੰਨਾ ਕੁ ਆਪਾਂ ਕਿੰਨੇ ਕੁ ਜਗਾੜ ਲਾ ਕੇ ਆਪਾਂ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਡਰੱਗ ਵੇਚ ਰਿਹਾ, ਕੋਈ ਪੁਲਿਸ ਵਾਲਿਆਂ ਨੂੰ ਵੱਧ ਪੈਸੇ ਦੇ ਰਿਹਾ ਗਾਲਿਆਂ 'ਤੇ ਜਾ ਕੇ ਵੀ ਸ਼ਾਇਦ ਸਾਡੀ ਸੁਣ ਲੈਣ, ਸਾਡਾ ਚੱਕਿਆ ਹੋਇਆ ਮਾਲ ਨਾ ਦੱਸਣ, ਬਹੁਤ ਚੀਜ਼ਾਂ ਕਰਨ ਦੀ ਲੋੜ। ਕੀ ਸਾਨੂੰ ਪੁਲਿਸ ਗਾਲੇ ਦੀ ਲੋੜ ਹੈਗੀ ਆ? ਆਈ ਡੋਂਟ ਥਿੰਕ ਸੋ ਜੀ। ਗੋ ਹਰ ਗੁਰਮੁਖ ਸਾਹਿਬ, ਮੈਂ ਪਹਿਲਾਂ ਧੰਨਵਾਦ ਕਰ ਦੇਵਾਂ ਮੇਰੇ ਵੀਰ ਗੁਰਦੀਪ ਸਿੰਘ, ਰੀਅਲ ਸਟੇਟ ਦਾ ਬਿਜ਼ਨਸ ਕਰਦੇ ਹਨ ਅਤੇ IMLA ਦੀ ਟੀਮ ਮੈਂਬਰ, ਗੁੱਡ ਮਾਰਨਿੰਗ ਲਿਖ ਰਹੇ, ਗੁੱਡ ਲੱਕ ਕਹਿ ਰਹੇ ਨੇ, ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਸੈਣੀ ਸਾਹਿਬ। ਅਤੇ ਨਾਲ ਦੀ ਨਾਲ ਕਸ਼ਮੀਰ ਧਾਨੀ ਦਾ ਮੈਸੇਜ ਆਇਆ, ਕਹਿੰਦੇ ਗੁੱਡ ਲੱਕ ਬ੍ਰਦਰ, ਥੈਂਕ ਯੂ ਵੈਰੀ ਮੱਚ। ਸੋ ਵੱਖ ਵੱਖ ਮੈਸੇਜ ਆ ਰਹੇ ਹਨ ਤੁਹਾਡੇ, ਨੰਬਰ ਸਟੂਡੀ ਦਾ 905 ਮੈਂ ਬੋਲਿਆ ਨਹੀਂ, 905-673-3337, ਤੁਸੀਂ ਖੁਦ ਜਾਣਦੇ ਹੋ, 530 AM ਡਾਇਲ ਦਾ ਨੰਬਰ 905-673-3337। ਦਸਾਂਝ ਸਾਹਿਬ ਲਾਈਨ ਹੋਲਡ 'ਤੇ ਰੱਖੋ, ਤੁਹਾਡੀ ਮੈਂ ਕਾਲ ਮੈਂ ਜ਼ਰੂਰ ਲੈਂਦਾ। ਐਲ ਪੀ ਰੂਫਿੰਗ ਵਾਲੇ ਪ੍ਰੋਨ ਸਪੋਂਸਰ ਕੀਤਾ ਬਲਵਿੰਦਰ ਸਿੰਘ ਨੇ। ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਦਾ ਕੰਮ ਹੋਵੇ, ਰਿਪਲੇਸ ਕਰਨੇ ਆ, ਰਿਪੇਅਰ ਕਰਨੇ, ਕੌਂਕਰੀਟ ਦਾ ਕੰਮ ਹੋਵੇ ਉਹ ਵੀ ਕਰਕੇ ਦਿੰਦੇ। ਐਲ ਪੀ ਰੂਫਿੰਗ 416-602-7216 'ਤੇ ਗੱਲਬਾਤ ਕਰ ਲੈਣੀ ਆ। ਢਿੱਲੋਂ ਵੀਡੀਓ ਤੋਂ ਗੁਰਬਾਣੀ ਰੇਡੀਓ ਆਈ ਪੀ ਟੀ ਵੀ ਡਿਵਾਈਸਿਸ ਲੈ ਸਕਦੇ ਹੋ। ਢਿੱਲੋਂ ਵੀਡੀਓ 905-204-1313 ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। ਇਲੈਕਟ੍ਰੀਕਲ ਰਿਪੇਅਰ ਦਾ ਕੰਮ ਹੋਵੇ, ਡੀ ਪੀ ਐਫ ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ, ਏ ਬੀ ਐਸ ਐਂਡ ਸੈਂਸਰ ਇਸ਼ੂਜ਼। ਸੋਨਾ ਨੰਬਰ 3472713834। ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਦਾ ਧੰਨਵਾਦ ਹਰਪਾਲ ਸੰਧੂ ਅਤੇ ਉਹਨਾਂ ਦੀ ਟੀਮ ਦਾ। 416-213-1165 ਹੈਗਾ ਫੋਨ ਨੰਬਰ। ਤੁਸੀਂ ਸਮੋਸਿਆਂ ਦੀ ਫੈਕਟਰੀ, ਕਿਆ ਬਾਤ ਆ, ਦੇਖੋ ਕਿੱਡੀ ਤਕੜੀ ਬਿਜ਼ਨਸ ਖੜੀ ਕੀਤੀ ਇਹਨਾਂ ਨੇ। ਰੇਸ਼ਮ ਸਿੰਘ ਜੀ ਆਏ ਨੂੰ ਪ੍ਰੋਗਰਾਮ ਵਿੱਚ।
4: ਹਾਂਜੀ ਤੰਬਰ ਸਾਹਿਬ, ਇਹ ਦੇਖੋ ਟੈਗ ਜਾਂ ਲੱਗਦਾ ਤੇ ਉਹਦਾ ਟੈਗ ਦਾ ਨੰਬਰ ਤੁਹਾਨੂੰ ਦਿੱਤਾ ਜਾਂਦਾ ਆ, ਉਹ ਤੁਸੀਂ ਰਿਕਾਰਡ ਰੱਖੋ। ਜਿਹੜਾ ਹੋਇਆ ਅੰਦਰ ਜਾ ਕੇ ਉਹ ਸਕਿਉਰਟੀ ਨੇ ਇਸਦੇ ਕਹਿਣੇ ਤੇ ਹੋਇਆ ਅੰਦਰ ਜਾ ਕੇ, ਸਕਿਉਰਟੀ ਉਹਨਾਂ ਮਿਲ ਕੇ ਟੈਗ ਚੇਂਜ ਹੋਏ ਥੱਲੇ ਜਾ ਕੇ, ਤੇ ਸਕਿਉਰਟੀ ਇਹ ਦੱਸਣਗੇ ਕੌਣ ਕੌਣ ਫੜ ਹੁੰਦਾ ਕੌਣ ਨਹੀਂ ਫੜ ਹੁੰਦਾ। ਤੁਹਾਡੇ ਕੋਲ ਟੈਗ ਹੈਗਾ ਆ, ਤੁਹਾਡੇ ਨਾਂ ਦਾ ਟੈਗ ਤੁਹਾਡੇ ਕੋਲ ਹੈਗਾ, ਤੇ ਪਰ ਥੱਲੇ ਜਾ ਕੇ ਸਕਿਉਰਟੀ ਚੇਂਜ ਕਰਦੀ ਆ ਇਹ, ਹੋਰ ਜਦ ਚਲੇ ਗਿਆ ਥੱਲੇ ਤਾਂ ਥੱਲੇ ਤਾਂ ਫਿਰ ਸਕਿਉਰਟੀ ਵਾਲੇ, ਥੱਲੇ ਵੀ ਸਕਿਉਰਟੀ ਵਾਲੇ ਹੈਗੇ ਜੀ।
1: ਹਾਂਜੀ, ਥੱਲੇ ਬੰਦੇ ਬੰਦੇ ਕੌਣ ਥੱਲੇ ਅੰਦਰ ਬਾੜਦਾ ਕੱਢਦਾ,
4: ਲੋਡਿੰਗ ਵਾਲਾ ਵੀ ਕਰ ਸਕਦਾ। ਇਹ ਸ਼ੈਤਾਨੀ ਸਾਰੀ ਏਅਰਪੋਰਟ ਦੇ, ਇਹ ਤਾਂ ਉਹ ਜੀ ਟੀ ਏ ਨੂੰ ਅੰਡਰਸਟੈਂਡ ਕਰਨੀ ਚਾਹੀਦੀ ਕਿਉਂ ਕੀ ਹੋ ਰਿਹਾ।
1: ਧੰਨਵਾਦ ਲੋਕਾਂ ਤੇ ਨਾ ਛੱਡੋ। ਮੈਨੂੰ ਪਤਾ ਇੱਕ ਮੈਂ ਇੰਡੀਆ ਨੂੰ ਗਿਆ ਸਾ, ਮੇਰਾ 18 ਦਿਨ ਬਾਅਦ ਬੈਗ ਮਿਲਿਆ, ਉਹ ਮੈਨੂੰ ਕਹਿੰਦੇ ਇੱਥੋਂ ਦਾ ਬੈਗ ਤਾਂ ਟੋਰਾਂਟੋ ਤੋਂ ਮੋਂਟਰੀਅਲ ਦੇ ਦਿਨ ਚੜਿਆ। ਮੈਂ ਕਿਹਾ ਪਤੰਦਰੋ ਮੋਂਟਰੀਅਲ ਤੋਂ ਮੈਂ ਚਾੜਿਆ, ਆਪ ਖੁਦ ਟੋਰਾਂਟੋ ਤੋਂ ਮੋਂਟਰੀਅਲ ਚਲੇ ਗਿਆ ਤਾਂ ਹੀ ਮੈਂ ਚਾੜਿਆ। ਸੋ ਸਿਸਟਮ ਵਿੱਚ ਕਿਤੇ ਨਾ ਕਿਤੇ ਗਲਤੀ ਹੈਗੀ ਆ। ਜਸਵੀਰ ਸਿੰਘ, ਫਿਰ ਸਤਨਾਮ ਸਿੰਘ। ਜਸਵੀਰ ਸਿੰਘ ਜੀ, ਉਹ ਕਾਫੀ ਲੰਬੇ ਸਮੇਂ ਤੋਂ ਹੋਰ ਤੇ ਦੁਬਾਰਾ ਕਾਲ ਕਰ ਲੈਣੀ ਆ। ਸਤਨਾਮ ਸਿੰਘ ਤੁਸੀਂ ਆ ਜਾਓ ਤੇ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
5: ਮੈਂ ਕਿਹਾ ਜੀ ਜਜਗੋ ਸਾਹਿਬ ਕੋਲ ਕਿਹੜੀ ਅਗਰਬੱਤੀ ਹੈ, ਕਿੱਧਰ ਜਾਂਦਾ? ਸਾਰਿਆਂ ਨੂੰ ਹੀ ਲੈ ਜਾਂਦਾ ਜੀ, ਮੈਂ ਵੀ ਲੈ ਆਵਾਂ ਜਾ ਕੇ ਇੱਕ ਅਗਰਬੱਤੀ ਦੀ ਡੱਬੀ ਉਹਨਾਂ ਤੋਂ।
1: ਅਗਰਬੱਤੀ?
5: ਹਾਂਜੀ, ਕਿਹੜੀ ਤੜਕੇ 4 ਵਜੇ, ਉਹ ਵੀ ਸਾਰੇ ਉਸ ਰੇੜੀ ਉੱਧਰ ਹੀ ਜਾ ਵੜਦੇ ਜੀ।
1: ਅੱਛਾ, ਅਗਰਬੱਤੀ ਕਿਹੜੀ ਹੈ ਮੈਨੂੰ ਨਹੀਂ ਪਤਾ, ਕਿਹੜੀ ਗੱਲ ਕੀਤੀ ਤੁਸੀਂ ਹੁਣ, ਜੇ ਮੈਂ ਗੱਲ ਦਾ ਨਹੀਂ ਪਤਾ, ਮੈਂ ਗਾਹਾਂ ਮੈਂ ਤੋਰ ਵੀ ਨਹੀਂ ਸਕਦਾ। ਗੁਰਮੁਖ ਸਿੰਘ ਜੀ ਤੁਸੀਂ ਆ ਜਾਓ ਜੀ, ਕਿਉਂਕਿ ਮਿੰਟ ਸਾਡੇ ਕੋਲ 10 ਹਨ, ਕਾਫੀ ਕੁਛ ਕਵਰ ਕਰਨਾ ਆਪਾਂ।
6: ਬਿਲਕੁਲ ਤੰਬੜ ਸਾਹਿਬ, ਕੁਛ ਇੱਕ ਹਾਈਲਾਈਟ ਆਪਾਂ ਦੇ ਕੇ ਜਾਣੇ ਕੱਲ ਵਾਸਤੇ, ਸਰੋਤੇ ਜ਼ਰੂਰ ਆਪਣੇ ਵਿਚਾਰ ਦੇਣ ਕੱਲ ਦੇ ਪ੍ਰੋਗਰਾਮ ਦੇ ਵਿੱਚ, ਕੁਝ ਖਬਰਾਂ ਸਾਡੇ ਕੋਲ ਬਹੁਤ ਹੁੰਦੀਆਂ ਰਹਿ ਜਾਂਦੀਆਂ। ਇੱਕ ਵਿਸ਼ਾ ਸੀਗਾ ਮੈਂ ਲੈ ਕੇ ਆਉਣਾ ਚਾਹੁੰਦਾ ਸੀਗਾ ਉਹ ਵੀ
1: ਜੀ,
6: ਇਹ ਕੱਲ ਵਾਸਤੇ ਕਿਉਂਕਿ ਸਰੋਤੇ ਉਹਦੇ ਲਈ ਥੋੜਾ ਪ੍ਰਪੇਅਰ ਹੋਣਗੇ, ਆਪਣੇ ਵਿਚਾਰ ਵੀ ਦੇਣਗੇ। ਕੈਨੇਡਾ ਦੀਆਂ 3 ਵੱਡੀਆਂ ਸੰਸਥਾਵਾਂ, ਇੱਕ ਸੀ ਐਸ ਏ ਕੈਨੇਡੀਅਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੇ ਸੀ ਏ ਐਫ ਸੀ ਕੈਨੇਡੀਅਨ ਐਂਟੀ ਫਰੋਡ ਸੈਂਟਰ ਤੇ ਆਰ ਸੀ ਐਮ ਪੀ ਆਪਣੀ ਰਾਇਲ ਮਾਂਡਟ ਪੁਲਿਸ ਜਿਹੜੀ ਹੈਗੀ ਹੈ ਜੀ,
1: ਠੀਕ
6: ਹੈ। ਇਹਨਾਂ ਦਾ ਪ੍ਰੋਮੀਨੈਂਟ ਇੱਕ ਜੋਬ ਇਹ ਹੈਗੀ ਆ ਕਿ ਜਿਹੜੀ ਨਜ਼ਰ ਰੱਖੀ ਜਾਂਦੀ ਆ ਕਿ ਜਿੰਨੇ ਵੀ ਫਰੋਡ ਜਿਹੜੇ ਹੁੰਦੇ ਆ ਕੈਨੇਡਾ ਭਰ ਦੇ ਵਿੱਚ, ਖਾਸ ਤੌਰ ਤੇ ਜਿਹੜੇ ਆਮ ਲੋਕ ਹੈ ਉਹਨਾਂ ਦੀ ਆਮਦਨ ਦੁੱਗਣੀ ਕਰਕੇ ਜਾਂ ਉਹਨਾਂ ਦੇ ਰਿਟਰਨ ਵੱਡੀ ਦਿਖਾ ਕੇ, ਬਹੁਤ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ, ਕੁਝ ਵੈਬਸਾਈਟਾਂ ਹੈਗੀਆਂ ਨੇ, ਕੁਝ ਮੈਸੇਜ ਜਿਹੜੇ ਪਾਪ-ਅਪ ਹੋ ਰਹੇ ਆ ਫੋਨਾਂ ਦੇ ਉੱਪਰ, ਉਹਦੇ ਜ਼ਰੀਏ ਜਿਹੜੇ ਆਮ ਕੈਨੇਡੀਅਨ ਲੋਕ ਹੈਗੇ ਆ ਉਹਨਾਂ ਦੀਆਂ ਜੇਬਾਂ ਚੋਂ ਵੱਡੀ ਪੱਧਰ ਤੇ ਸਾਈਬਰ ਕ੍ਰਾਈਮ ਰਾਮ ਦੇ ਰਾਹੀਂ ਜਿਹੜੇ ਪੈਸੇ ਆ ਮਿਹਨਤ ਦੇ ਉਹ ਕੱਢ ਲਏ ਜਾਂਦੇ ਆ ਜੀ, ਜਾਂ ਹੜੱਪ ਲਏ ਜਾਂਦੇ ਆ, ਜਾਂ ਨਿਵੇਸ਼ ਝੂਠਾ ਜਿਹੜਾ ਉਹਦੇ ਨਾਂ ਦੇ ਉੱਪਰ ਜਿਹੜੀ ਵੱਡੀ ਰਕਮ ਹੈ, ਇਹ ਇਹਨਾਂ ਏਜੰਸੀਆਂ ਦੀ ਰਿਪੋਰਟ ਹੈਗੀ ਕਿ $638 million ਦੇ ਕਰੀਬ 2024 ਦੇ ਵਿੱਚ ਹੀ ਇਕੱਲੇ ਜਿਹੜੇ ਆ ਇਹ ਲੁੱਟ ਲਏ ਗਏ ਸੀਗੇ ਜੀ। ਸੋ ਇਹਦੇ ਉੱਪਰ ਆਪਣੇ ਸਰੋਤੇ ਕੱਲ ਜ਼ਰੂਰ ਵਿਚਾਰ ਦੇਣ, ਕਿਉਂਕਿ ਸਮੇਂ ਦੇ ਹਿਸਾਬ ਦੇ ਹੁਣ ਮੈਂ ਸਾਰੀ ਖਬਰ ਇਹ ਨਹੀਂ ਦੇ ਰਿਹਾ, ਕੁਛ ਇੱਕ ਅੰਸ਼ ਦੇ ਰਿਹਾ ਕਿ ਤਾਂ ਜੋ ਆਪਣੇ ਸਰੋਤੇ ਵੀ ਕਿਸੇ ਨਾਲ ਘਟਨਾ ਵਾਪਰੀ ਹੋਏ ਤੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਜ਼ਰੂਰ ਦੱਸਾਂਗੇ ਕਿ ਕਿਵੇਂ ਜਿਹੜਾ ਨਿਵੇਸ਼ ਆ ਜਾਂ ਫੋਨ ਨਾਲ ਜੁੜੀ ਜਾਣਕਾਰੀ ਦੇ ਸਕੈਮ ਹੋਏ ਆ ਜੀ। ਇਹ ਤੋਂ ਇਲਾਵਾ ਐਮਰਜੈਂਸੀ, ਕਈ ਲੋਕ ਕਾਲਾਂ ਆਉਂਦੀਆਂ ਕਿ ਸਾਨੂੰ ਐਮਰਜੈਂਸੀ ਹੈਗੀ ਆ, ਉਹਦੇ ਉੱਪਰ ਜਿਹੜੇ ਪੈਸੇ ਠੱਗ ਲਏ ਜਾਂਦੇ ਹੈਗੇ ਆ, ਤੇ ਇੱਕ ਵੱਡਾ ਜਿਹੜਾ ਰੁਝਾਨ ਚੱਲ ਰਿਹਾ ਤੰਬੜ ਸਾਹਿਬ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਖਾਤੇ ਖਾਉਤੀ ਹੂਰਾਂ ਦੇ ਨਾਂ ਦੇ ਉੱਪਰ ਆ। ਮੈਂ ਹੂਰਾਂ ਸ਼ਬਦ ਤਾਂ ਵਰਤ ਰਿਹਾ ਕਿ ਅੱਜ ਕੱਲ੍ਹ ਏ ਆਈ ਦੇ ਨਾਲ ਬਹੁਤ ਸਾਰੀਆਂ ਆਪਾਂ ਕਹਿ ਸਕਦੇ ਹਾਂ ਕਿ ਬਿਊਟੀਫੁਲ ਜਾਂ ਸੁੰਦਰ ਕਿਸਮ ਦੇ ਚਿਹਰੇ ਲਾਏ ਜਾਂਦੇ ਆ ਜਿਹੜੇ ਕਿ ਅਸਲ ਨਹੀਂ ਹੁੰਦੇ, ਤਾਂ ਉਹਦੇ ਉੱਪਰ ਫਰੈਂਡਸ਼ਿਪ ਜਿਹੜੀ ਆ ਮੰਗੀ ਜਾਂਦੀ ਆ। ਇਹਦੇ ਤੇ ਵੱਖਰੇ ਤੌਰ ਤੇ ਇੱਕ ਰਿਪੋਰਟ ਹੈਗੀ ਆ ਕਿੰਨੇ ਲੋਕਾਂ ਕੋਲ ਇਸ ਜ਼ਰੀਏ ਵੀ ਠੱਗ ਲਏ ਗਏ ਆ, ਜਿਹੜਾ ਆਨਲਾਈਨ ਆਪਾਂ ਕੀ ਕਹੀਏ ਫੇਅਰ ਜਿਹੜਾ ਕਿ ਝੂਠੇ ਕਿਸਮ ਦਾ ਹੁੰਦਾ, ਉਹ ਉਹਨੂੰ ਰਚਾ ਕੇ ਤਾਂ ਬੰਦੇ ਦੇ ਨਾਲ ਔਰ ਕਈ ਸੀਨੀਅਰ ਬੰਦੇ ਇਹਦਾ ਸ਼ਿਕਾਰ ਹੋਏ ਜੀ।
1: ਗੁਰਮੁਖ ਗੁਰਮੁਖ ਮੈਂ ਉਹੀ ਕਹਿਣਾ ਚਾਹੁੰਦਾ, ਸਿੰਗਲ ਹੈਗੇ ਤਾਂ ਨਜ਼ਾਰੇ ਲੈਂਦੇ ਵੱਖਰੇ, ਕਿ ਜਿਹੜੇ ਵਿਆਹੇ ਹੁੰਦੇ ਆ ਜਾਂ ਬਜ਼ੁਰਗ ਵਿੱਚ ਜੁੜੇ ਹੁੰਦੇ ਆ, ਉਹ ਫਿਰ ਔਖਾ ਲੱਗਦਾ, ਪੈਸੇ ਵੀ ਗਏ ਇੱਜ਼ਤ ਵੀ ਗਈ, ਆਹ ਕੀ ਕਰ ਬੈਠੇ।
6: ਹਾਂ ਤੇ ਇਹਦੇ ਤੇ ਇੱਕ ਵੱਖਰੀ ਰਿਪੋਰਟ ਸੀ ਕਿ ਕਿੰਨੀਆਂ ਜਿਹੜੀਆਂ ਆਨਲਾਈਨ ਹੋਰਾਂ ਹੈਗੀਆਂ ਉਹਦੇ ਵੱਲੋਂ ਪੈਸੇ ਜਿਹੜੇ ਠੱਗ ਲਏ ਜਾਂਦੇ, ਤੇ ਕੋਈ ਬੰਦਾ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਮੇਰੇ ਨਾਲ ਹੋਇਆ ਕੀ ਆ ਅਸਲ ਦੇ ਵਿੱਚ। ਬਹੁਤ ਸਾਰੇ ਜਿੱਦਾਂ ਤੁਸੀਂ ਕੱਲ ਇੱਕ ਹਿੰਟ ਦਿੱਤਾ, ਸੋਰੀ ਹਾਂਜੀ
1: ਜੀ ਗੋ ਅਹੈਡ
6: ਜੀ, ਤੁਸੀਂ ਕੱਲ ਇੱਕ ਹਿੰਟ ਦਿੱਤਾ ਸੀ ਕਿ ਜਿਹੜੀਆਂ ਆਈਡੈਂਟੀ ਜਿਹੜੀ ਚੋਰੀ ਹੋਈਆਂ ਨੇ, ਥੈਫਟ ਆ, ਆਈਡੈਂਟੀ ਥੈਫਟ, ਇਹ ਵੀ ਬਹੁਤ ਜ਼ਿਆਦਾ ਵਾ, ਕਿਵੇਂ ਆਪਣੇ ਜਿਹੜੇ ਪਹਿਚਾਣ ਪੱਤਰ ਆ ਆਈਡੈਂਟੀ ਉਹਨਾਂ ਨੂੰ ਬਚਾ ਕੇ ਰੱਖਣਾ। ਕੱਲ ਦੇ ਮਾਮਲੇ ਚ ਆਪਾਂ ਜਿਹੜਾ ਪ੍ਰੋਗਰਾਮ ਆ ਉਹਦੇ ਚ ਇਹ ਮਾਮਲਾ
1: ਜੀ
6: ਕਰਾਂਗੇ। ਤੰਬੜ ਸਾਹਿਬ ਜੀ
1: ਜੀ, ਗੁਰਮੁਖ ਸਿੰਘ ਬਹੁਤ ਬਹੁਤ ਧੰਨਵਾਦ, ਮੈਂ ਦੋ ਚਾਰ ਹੋਰ ਐਡਾ ਕਵਰ ਕਰ ਲਵਾਂ, ਧੰਨਵਾਦ ਕਰਦਾ ਮੈਂ ਸਾਰਿਆਂ ਦਾ, ਤੇ ਆਪਾਂ ਕੱਲ ਨੂੰ ਮਿਲਦੇ ਹਾਂ ਇਸੇ ਹੀ ਚੈਨਲ ਤੇ, ਰੱਬ ਤੋਂ ਰਾਜਖੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੀ, ਸਤਿ ਸ਼੍ਰੀ ਅਕਾਲ ਜੀ,
6: ਸਤਿ ਸ਼੍ਰੀ ਅਕਾਲ ਤੰਬੜ ਸਾਹਿਬ।
1: ਗੁਰਮੁਖ ਸਿੰਘ ਬਾਰੀਆ ਸਾਹਿਬ ਦਾ ਸਾਡਾ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਡੀਸਨ ਬੁਲਵਾਰਡ ਤੇ ਹਨ। ਡਰਾਈਵ ਥਰੂ ਆਇਲ ਚੇਂਜ ਜਾਂ ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਨੀ ਹੋਵੇ ਤਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਪਹੁੰਚੋ। ਸਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ, 905-212-9200। ਡਾਇਮੰਡ ਟਰੱਕ ਪਾਰਟਸ, ਸ਼ੀਟ ਬੰਪਰਸ, ਡੀਅਰ ਗਾਰਡਸ ਅਤੇ ਟਰੱਕ ਲਾਈਟਸ ਇਹ ਮਿਲਦੀਆਂ ਹਨ ਡਾਇਮੰਡ ਟਰੱਕ ਪਾਰਟਸ ਤੋਂ। ਆਪਣੇ ਕਰੋਮ ਵਾਲੀਆਂ ਚੀਜ਼ਾਂ ਲਾਉਣੀ ਚਾਹੁੰਦੇ ਹੋ ਟਰੱਕ ਦੇ ਉੱਪਰ, ਲਗਵਾ ਸਕਦੇ ਹੋ 905-212-9200 ਅਤੇ ਫਰੀਵੇ ਰੀਅਲ ਅਸਟੇਟ ਅਤੇ 416-455-4800 'ਤੇ ਗੱਲਬਾਤ ਕਰ ਲੈਣੀ ਹੈ ਐਂਡੀ ਜਾਂ ਰਾਜ ਮੱਲੀ ਸਾਹਿਬ ਨਾਲ, ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ। ਅਤੇ ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਅਵੀ ਧਾਲੀਵਾਲ ਜੀ ਦਾ, ਧਾਲੀਵਾਲ ਸਾਹਿਬ ਜੀ ਦਾ, ਜਿਹੜੇ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਇਹਨਾਂ ਨੇ ਵੀ ਆਪਣੀ ਐਪਲੀਕੇਸ਼ਨ ਭਰ ਦਿੱਤੀ ਹੈ ਮੇਅਰ ਵਾਸਤੇ, ਸਿਟੀ ਆਫ ਬ੍ਰੈਂਪਟਨ ਵਾਸਤੇ ਆਉਣ ਵਾਲੇ ਦਿਨਾਂ ਵਿੱਚ, ਕਾਫੀ ਲੰਬੀ ਚੌੜੀ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਅਤੇ ਅਲਫਾ ਟਰਾਂਸ ਦੇ ਲੱਕੀਅਰ ਸੁੱਖੀ ਸੈਣੀ ਸਾਹਿਬ ਨੇ ਮੈਨੂੰ ਸਪੋਂਸਰ ਕੀਤਾ, ਏਜਲ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਹੈ, 905-799-1525। ਅਤੇ ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਪੇਸ਼ ਕਰਦੇ ਹਨ ਆਉਣ ਵਾਲੇ ਦਿਨਾਂ ਵਿੱਚ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, 416-732-2611। ਜਸ ਭੁੱਲਰ ਮਜੈਸਟਿਕਸ ਕਿਚਨਸ ਜਿਹੜੇ ਹਨ, ਕਸਟਮ ਕਿਚਨ ਕੈਬਨਿਟਸ ਬਣਾ ਕੇ ਦਿੰਦੇ ਹਨ, ਕੋਈ ਵੀ ਵੁੱਡ ਵਰਕਿੰਗ ਦਾ ਕੰਮ ਹੋਵੇ 647-643-3040 'ਤੇ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਤੁਸੀਂ ਕਰ ਲਿਓ। ਬਹੁਤ ਸਾਰੀਆਂ ਖਬਰਾਂ, ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਟਾਕ ਸ਼ੋਅ ਤੁਹਾਡੇ ਵਾਸਤੇ ਲੈ ਕੇ ਆਉਣੇ ਹਾਂ, ਕੀ ਕੁਝ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਉਹੀ ਆਪਾਂ ਲੈ ਕੇ ਆਵਾਂਗੇ। ਸਵੇਰ ਤੋਂ ਸ਼ਾਮ ਤੱਕ ਦੂਰ ਦੂਰ ਤੱਕ ਸੁਣਿਆ ਜਾਂਦਾ 530 AM ਡਾਇਲ, ਅਤੇ ਸਾਡਾ ਵਿਰਾਸਤ TV ਤੁਸੀਂ ਜ਼ਰੂਰ ਦੇਖਿਆ ਕਰੋ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ, ਮੈਨੂੰ ਇੱਕ ਦੋ ਫੋਨ ਕਾਲਸ ਲੈਣੀ ਪੈਣੀ, ਸੁਬਹਾ ਸਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।
7: ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200, 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸੁਬਹ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 647-504-1557, 647-504-1557, ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509,
5: ਔਰ ਵਿਜ਼ਿਟ insuranceforyou.ca।

0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਫ੍ਰੀਕੁਐਂਸੀ ਤੇ ਮੈਂ ਰੁਪਿੰਦਰ ਕੌਰ ਇਸ ਪਿਆਰੀ ਸਵੇਰ ਦੇ ਵਿੱਚ 21 ਮਈ 2026 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਕਰਦੀ ਹਾਂ ਜੀ। ਮੇਰਾ ਜੋ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਹੀ ਪਿਆਰੀ ਨਿੱਘੀ ਗੁੱਡ ਮਾਰਨਿੰਗ ਜੀ ਆਇਆਂ ਨੂੰ, ਜੀ ਸਾਰਿਆਂ ਨੂੰ। ਸੋ ਇੱਕ ਨਵੀਂ ਸਵੇਰ ਦੀ, ਇੱਕ ਪਿਆਰੀ ਸਵੇਰ ਦੀ, ਇੱਕ ਪਿਆਰੇ ਦਿਨ ਦੀ ਜੋ ਅਸੀਂ ਸ਼ੁਰੂਆਤ ਇਕੱਠਿਆਂ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਸ਼ੁਕਰਾਨਾ ਅਤੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਢੇਰ ਸਾਰੀਆਂ ਬੈਸਟ ਵਿਸ਼ਸ। ਸੋ ਤੁਹਾਡਾ ਅੱਜ ਦਾ ਦਿਨ ਜੀ ਜੂਨੀਅਰ ਫਰਾਈਡੇ ਦਾ ਦਿਨ, ਕਿਉਂਕਿ ਇਹ ਜੋ ਹਫ਼ਤਾ ਹੈ ਇਹ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ। ਸੋ ਇਹ ਜੂਨੀਅਰ ਫਰਾਈਡੇ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 905-673-3337 ਜੀ ਤੁਸੀਂ ਬਿਲਕੁਲ ਨੋਟ ਰੱਖੋ। ਤੇ ਨਾਲ ਹੀ ਜੀ ਜੋ ਸਮਾਂ ਹੁਣ ਚਲੋ ਥੋੜਾ ਆਪਣੇ ਕੋਲ ਘੰਟਾ ਹੈ ਤੇ ਘੰਟੇ ਦੇ ਵਿੱਚ ਤੁਹਾਡੀਆਂ ਕਾਲਸ ਵੀ ਹੋਣਗੀਆਂ ਤੇ ਨਾਲ ਹੀ ਅੱਜ ਦੀਆਂ ਜੋ ਮੇਨ ਹੈਡਲਾਈਨਸ ਨੇ ਇਹ ਵੀ ਤੁਹਾਡੇ ਤੱਕ ਪਹੁੰਚਾਉਣੀਆਂ ਨੇ। ਸੋ ਮੈਂ ਰਮੇਸ਼ ਜੀ ਦਾ ਸਵਾਗਤ ਅੱਜ ਦੇ ਇਸ ਸਫ਼ਰ ਦੇ ਵਿੱਚ ਕਰਦੀ ਹਾਂ ਤੇ ਰਮੇਸ਼ ਜੀ ਥੋੜੇ ਹੀ ਚਿਰ ਦੇ ਵਿੱਚ ਸਾਡੇ ਨਾਲ ਜੋ ਹੈ ਜੁਆਇਨ ਹੋ ਜਾਣਗੇ। ਤੇ ਨਾਲ ਹੀ ਜੀ ਤੁਸੀਂ ਵੀ ਆਪਣੀ ਤਿਆਰੀ ਬਿਲਕੁਲ ਕਸ ਲਓ ਤਾਂ ਜੋ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਹੋ ਜਾਓ। ਤੇ ਸਾਡੇ ਨੰਬਰ ਜੀ 905-673-3337 ਤੁਸੀਂ ਬਿਲਕੁਲ ਨੋਟ ਰੱਖੋ ਜੀ ਤੇ ਕਾਲ ਤੁਸੀਂ ਸਾਨੂੰ ਜ਼ਰੂਰ ਕਰ ਸਕਦੇ ਹੋ। ਰਮੇਸ਼ ਜੀ ਮੈਂ ਤੁਹਾਡਾ ਸਵਾਗਤ ਅੱਜ ਦੇ ਇਸ ਸਫ਼ਰ ਦੇ ਵਿੱਚ ਕਰਦੀ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ, ਤੁਸੀਂ ਆਉਂਦੇ ਹੋ ਜੀ। ਰਮੇਸ਼ ਜੀ ਜੇਕਰ ਤੁਸੀਂ ਮੈਨੂੰ ਇਸ ਵੇਲੇ ਸੁਣ ਸਕਦੇ ਹੋ ਤੇ ਕਿਉਂਕਿ ਤੁਹਾਡੀ ਆਵਾਜ਼ ਜੀ ਇਸ ਵੇਲੇ ਸਾਡੇ ਤੱਕ ਨਹੀਂ ਪਹੁੰਚ ਰਹੀ। ਰਮੇਸ਼ ਜੀ ਮੈਂ ਤੁਹਾਡਾ ਸਵਾਗਤ ਜੀ ਅੱਜ ਦੇ ਸਫ਼ਰ ਦੇ ਵਿੱਚ ਕਰਦੀ ਹਾਂ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਰਮੇਸ਼ ਜੀ ਤੇ ਸ਼ੁਰੂਆਤ ਜੀ ਖਬਰਾਂ ਦੀ ਬਿਲਕੁਲ ਕਰੀਏ ਕਿਉਂਕਿ ਜੋ ਕਾਲਸ ਨੇ ਉਹ ਵੀ ਆਣੀਆਂ ਸ਼ੁਰੂ ਹੋਈਆਂ ਨੇ। ਸੋ ਰਮੇਸ਼ ਜੀ ਪਹਿਲੀ ਖਬਰ ਜੋ ਹੈ ਕਾਫੀ ਦਿਲਚਸਪ ਹੈ ਕਿਉਂਕਿ ਭਾਰਤ ਦੇ ਵਿੱਚ ਖਬਰ ਹੈ ਨਵੀਂ ਪਾਰਟੀ ਕਾਕਰੋਚ ਜਨਤਾ ਪਾਰਟੀ ਇਹ ਆਈ ਹੈ ਤੇ ਇਸ ਦੇ ਵਿਰੋਧ ਦੇ ਵਿੱਚ ਵੀ ਇੱਕ ਨਵੀਂ ਪਾਰਟੀ ਹੋਰ ਖੜੀ ਹੋਈ ਹੈ। ਪਰ ਇਹ ਜਿਹੜੀ ਪਲੇਟਫਾਰਮ ਤੇ ਆਈਆਂ ਨੇ ਉੱਥੇ ਇਹਨਾਂ ਦਾ ਵਿਰੋਧ ਜ਼ਰੂਰ ਸ਼ੁਰੂ ਹੋ ਗਿਆ। ਸੋ ਇਹ ਸਾਰਾ ਕੀ ਮਾਜਰਾ ਜੀ, ਇਹਨਾਂ ਪਾਰਟੀਆਂ ਦਾ ਕੀ ਖਾਸ ਰਿਪੋਰਟ ਇਸ ਬਾਰੇ ਹੈ?
1: ਰੁਪਿੰਦਰ ਜੀ ਇਹ ਠੀਕ ਹੈ ਕਿ ਤੁਸੀਂ ਇੱਕ ਵਿਸ਼ੇਸ਼ ਪਲੇਟਫਾਰਮ ਦਾ ਵੀ ਜ਼ਿਕਰ ਕਰਕੇ ਹੋ ਤੇ ਦੋ ਪਾਰਟੀਆਂ ਦਾ ਜ਼ਿਕਰ ਕੀਤਾ ਹੈ
0: ਜੀ,
1: ਔਰ ਇਹਦੇ ਵਿਰੋਧ ਦਾ ਵੀ ਤੁਸੀਂ ਹਲਕਾ ਜਿਹਾ ਇਸ਼ਾਰਾ ਦਿੱਤਾ ਹੈ, ਪਰੰਤੂ ਮੈਨੂੰ ਲੱਗਦਾ ਕਿ ਵਿਰੋਧ ਤੋਂ ਵੱਧ ਇਹਨਾਂ ਨੂੰ ਸਮਰਥਨ ਮਿਲਿਆ, ਖਾਸ ਕਰਕੇ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਾਕਰੋਚ ਜਨਤਾ ਪਾਰਟੀ
0: ਜੀ।
1: ਰੁਪਿੰਦਰ ਜੀ ਦੋ ਕਹਾਣੀਆਂ ਦਾ ਜ਼ਿਕਰ ਕਰਨਾ, ਇੱਕ ਫਰੰਟ ਦੀ ਕਹਾਣੀ ਤੇ ਇੱਕ ਜਿਹਨੂੰ ਆਪਾਂ ਪਿਛਲੀ ਕਹਾਣੀ ਕਹਿੰਦੇ ਹਾਂ। ਫਰੰਟ ਦੀ ਕਹਾਣੀ ਇਹ ਆ ਕਿ 5-4 ਦਿਨ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪਾਰਟੀ ਹੋਂਦ ਵਿੱਚ ਆਉਂਦੀ ਹੈ ਜਿਹਨੂੰ ਆਪਾਂ ਇੰਸਟਾਗ੍ਰਾਮ ਆਖਦੇ ਹਾਂ, ਉਸ ਪਾਰਟੀ ਦਾ ਨਾਮ ਰੱਖਿਆ ਜਾਂਦਾ ਹੈ ਕਾਕਰੋਚ ਜਨਤਾ ਪਾਰਟੀ। ਔਰ ਕਮਾਲ ਦੀ ਗੱਲ ਇਹ ਆ ਰੁਪਿੰਦਰ ਜੀ ਕਿ ਉਸ ਕਾਕਰੋਚ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਭਾਵ ਜਿਹਨੂੰ ਆਪਾਂ ਫੋਲੋਅਰਸ ਆਖਦੇ ਹਾਂ, ਕੀ ਕਾਂਗਰਸ ਤੇ ਕੀ ਭਾਰਤੀ ਜਨਤਾ ਪਾਰਟੀ ਇਹਨਾਂ ਤੋਂ ਉੱਪਰ ਚਲੇ ਗਈ। ਏਡੇ ਵੱਡੇ ਪੱਧਰ ਤੇ ਉਸ ਪਾਰਟੀ ਨੂੰ ਫੋਲੋ ਕਰਨ ਵਾਲੇ ਲੋਕ ਜੁੜੇ, ਕਰੋੜਾਂ ਚ ਨਾਲ ਲੋਕ ਜੁੜੇ, ਕਰੋੜ ਤੋਂ ਵੱਧ ਲੋਕ ਜੁੜੇ ਹੈ
0: ਜੀ।
1: ਉਸ ਕਾਕਰੋਚ ਜਨਤਾ ਪਾਰਟੀ ਨੇ ਆਖਿਆ ਸੀ ਕਿ ਅਸੀਂ ਬੇਰੋਜ਼ਗਾਰ ਤੇ ਆਲਸੀ ਹਾਂ, ਜਿਹਨੇ ਸਾਡੀ ਮੈਂਬਰਸ਼ਿਪ ਲੈਣੀ ਹੈ, ਜਿਹੜਾ ਸੋਸ਼ਲ ਮੀਡੀਆ ਤੇ ਲੱਗਾ ਰਹਿੰਦਾ 11 ਘੰਟੇ ਦਿਨ ਦੇ ਵਿੱਚ, ਜਿਹੜਾ ਬੇਰੋਜ਼ਗਾਰ ਹੈ ਜਿਹੜਾ ਆਲਸੀ ਹੈ ਉਹ ਸਾਡੇ ਨਾਲ ਜੁੜ ਸਕਦਾ ਹੈ। 5-4 ਦਿਨਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਫੋਲੋਅਰਸ ਹੋਏ ਕਿ ਪੁੱਛੋ ਨਾ, ਵੱਡੇ ਵੱਡੇ ਰਾਜਨੀਤਿਕ ਆਗੂ ਵੀ ਇਹਨਾਂ ਨੂੰ ਫੋਲੋ ਕਰਨ ਲੱਗ ਪਏ। ਤੇ ਆ ਥੋੜਾ ਸਮਾਂ ਕਹਿ ਲਓ ਜਾਂ ਕੁਛ ਘੰਟੇ ਪਿੱਛੇ ਚਲੇ ਜਾਈਏ ਤੇ ਇੱਕ ਇਹਦੇ ਪੈਰਲਲ ਵਿਰੋਧ ਵਿੱਚ
0: ਜੀ
1: ਨੈਸ਼ਨਲ ਪੈਰਾਸਟਿਕ ਫਰੰਟ, ਜਿਹੜਾ ਨੈਸ਼ਨਲ ਪੈਰਾਸਟਿਕ ਫਰੰਟ ਬਣਿਆ ਉਹਨੂੰ ਵੀ ਫੋਲੋਅਰ ਕਰਨ ਲੱਗ ਪਏ ਨੇ ਲੋਕ, ਉਹਦੀ ਗਿਣਤੀ ਮੇਰੇ ਕੋਲ ਅੱਜ ਤੱਕ ਨਹੀਂ ਪਹੁੰਚੀ। ਔਰ ਤਾਜ਼ਾ ਤਰੀਨ ਮੈਂ ਦੱਸਦਾ ਕਿ ਜਿਹੜੀ ਕਾਕਰੋਚ ਜਨਤਾ ਪਾਰਟੀ ਇੰਨੇ ਵੱਡੇ ਪੱਧਰ ਤੇ ਪਾਪੂਲਰ ਹੋਈ, ਆ ਥੋੜਾ ਸਮਾਂ ਪਹਿਲਾਂ ਭਾਰਤ ਵਿੱਚ ਉਸਨੂੰ ਬਲੌਕ ਕਰ ਦਿੱਤਾ ਗਿਆ ਇੰਸਟਾਗ੍ਰਾਮ ਤੇ, ਉਹਦਾ ਖਾਤਾ ਸੀਲ ਕਰ ਦਿੱਤਾ ਗਿਆ ਹੈਗਾ। ਜਿਹਦੇ ਵਿੱਚ ਮੈਂ ਦੱਸ ਦਵਾਂ ਕਿ ਇਹ ਪਾਰਟੀ ਦਾ ਰੁਪਿੰਦਰ ਜੀ ਜਨਮ ਉਦੋਂ ਹੋਇਆ ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਹੁਣੀ ਇੱਕ ਵਿਵਾਦਿਤ ਟਿੱਪਣੀ ਕਰ ਬੈਠਦੇ ਆ
0: ਜੀ।
1: ਨੌਕਰੀਆਂ ਦੇ ਸੰਬੰਧ ਵਿੱਚ ਗੱਲ ਕਰਦੇ ਕਰਦੇ ਭਾਰਤੀ ਬੇਰੋਜ਼ਗਾਰਾਂ ਦੀ ਤੁਲਨਾ ਕਾਕਰੋਚ ਸ਼ਬਦ ਦੇ ਨਾਲ ਕਰਕੇ ਪਰਜੀਵੀਆਂ ਦੇ ਨਾਲ ਕਰਕੇ ਵਿਰੋਧ ਸ਼ੁਰੂ ਹੋਇਆ। ਹਾਲਾਂਕਿ ਉਹਨਾਂ ਨੇ ਆਪਣੇ ਸ਼ਬਦਾਂ ਨੂੰ ਘੁਮਾ ਫਰਾ ਕੇ ਵਾਪਸ ਤੇ ਲਿਆ, ਕਿਹਾ ਕਿ ਮੈਂ ਤੇ ਜਾਅਲੀ ਡਿਗਰੀ ਵਾਲਿਆਂ ਨੂੰ ਕਾਕਰੋਚ ਆਖਿਆ ਸੀ, ਪਰਜੀਵੀ ਆਖਿਆ ਸੀ। ਪਰੰਤੂ ਉਹ ਵਿਵਾਦਿਤ ਬਿਆਨ ਤੋਂ ਬਾਅਦ ਫਿਰ ਇੱਕ ਨੌਜਵਾਨ ਜਿਹਦਾ ਨਾਮ ਅਭਿਜੀਤ ਦਿਪਕੇ ਆ, ਜਿਹੜਾ ਕਿ ਸੰਚਾਰ ਸਾਧਨਾ ਦਾ ਜੁੜਿਆ ਹੋਇਆ ਵਿਅਕਤੀ ਹੈ, ਵਿਦਿਆਰਥੀ ਹੈ, ਇੱਕ
0: ਜੀ
1: ਬੋਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਉਸਨੇ ਇੱਕ ਖਾਤਾ ਬਣਾਇਆ ਤੇ ਖਾਤੇ ਦੇ ਵਿੱਚ ਜਿਹੜਾ ਪਾਰਟੀ ਦਾ ਨਾਮ ਰੱਖਿਆ ਕਾਂਗਰਸ ਜਨਤਾ ਪਾਰਟੀ ਦੇ ਨਾਮ ਦਾ ਖਾਤਾ ਬਣਾ ਦਿੱਤਾ। ਇਹ ਕੋਈ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਪਾਰਟੀ ਨਹੀਂ ਹੈ, ਸੋਸ਼ਲ ਮੀਡੀਆ ਤੇ ਰਜਿਸਟਰਡ ਪਾਰਟੀ ਹੈ। ਰੁਪਿੰਦਰ ਜੀ ਕਿ ਉਸ ਖਾਤੇ ਨਾਲ ਦੇਖਦੇ ਦੇਖਦੇ ਲੱਖਾਂ ਤੇ ਦੇਖਦੇ ਦੇਖਦੇ ਕਰੋੜਾਂ ਲੋਕ ਜੁੜ ਗਏ
0: ਜੀ।
1: ਹਾਲਾਂਕਿ ਚਾਹੇ ਇਹ ਪਾਰਟੀ ਚਾਹੇ ਅੱਜ ਬਣੀ ਪਾਰਟੀ ਜਿਹਦਾ ਨਾਮ ਨੈਸ਼ਨਲ ਪ੍ਰੈਸਟਿਕ ਫਰੰਟ ਹੈ, ਇਹ ਦੋਵਾਂ ਨੇ ਬੜਾ ਸਿੱਧਾ ਤੇ ਸਾਫ ਆਪਣੇ ਪੇਜਾਂ ਤੇ ਕਿਹਾ ਕਿ ਅਸੀਂ ਕੇਵਲ ਤੇ ਕੇਵਲ ਇੱਕ ਵਿਅੰਗਮਈ ਇੱਕ ਮਜ਼ਾਕ ਦੇ ਲਈ ਇਹ ਸਾਰਾ ਕੁਛ ਹੈਗਾ, ਗੰਭੀਰ ਮੁੱਦਿਆਂ ਤੇ ਵਿਅੰਗ ਦੇ ਢੰਗ ਦੇ ਨਾਲ। ਪਰੰਤੂ ਹੁਣ ਗੱਲ ਇਹ ਹੈ ਕਿ ਜਿਹੜੇ ਮੈਂ ਇਹ ਤੇ ਹੋ ਗਈ ਕਹਾਣੀ ਜਿਹੜੀ ਫਰੰਟ ਤੇ ਨਜ਼ਰ ਆ ਰਹੀ
0: ਜੀ,
1: ਹੁਣ ਰੁਪਿੰਦਰ ਜੀ ਜਿਹੜੀ ਬੈਕ ਤੇ ਕਹਾਣੀ ਜਿਹੜੀ ਹੁਣ ਮਾੜੀ ਮਾੜੀ ਸਮਝ ਆਉਣ ਲੱਗੀ ਆ, ਠੀਕ ਹੈ ਕਿ ਸ਼ੁਰੂਆਤ ਇਸ ਦੀ ਆਮ ਹਾਲਾਤਾਂ ਚ ਹੋਈ ਹੋ ਸਕਦੀ ਜਿੱਥੇ ਕਿਸੇ ਦਾ ਕੋਈ ਮਨ ਨਹੀਂ ਸੀ
0: ਜੀ।
1: ਹੁਣ ਇੱਕ ਪਾਸੇ ਸ਼ਬਦ ਆ ਗਿਆ ਕਾਕਰੋਚ, ਕਾਕਰੋਚ ਵੀ ਇੱਕ ਕੀੜਾ ਜਿਹੜਾ ਸਮਾਜ ਲਈ ਮਨੁੱਖਤਾ ਲਈ ਕਦੇ ਵੀ ਨਹੀਂ ਚੰਗਾ ਹੋ ਸਕਦਾ। ਹਾਲਾਂਕਿ ਜਿਹੜਾ ਕਾਕਰੋਚ ਹੈ, ਜੇ ਮੈਂ ਇਹਦੇ ਇਤਿਹਾਸ ਵਿੱਚ ਚਾਹਾਂ ਤੇ ਕਹਿੰਦੇ ਜਦੋਂ ਧਰਤੀ ਤੇ ਡਾਇਨਾਸੌਰ ਸੀ ਉਹ ਤੋਂ ਪਹਿਲਾਂ ਹੁੰਦੇ ਸੀ ਕਾਕਰੋਚ, ਏਡਾ ਲੰਬਾ ਇਤਿਹਾਸ ਹੈ
0: ਜੀ,
1: ਹੈ ਇਹ ਕੀੜਾ ਆ। ਔਰ ਇਹ ਕੀੜਾ ਗੰਦਗੀ ਚ ਬਾਥਰੂਮਾਂ ਦੇ ਜਿੱਥੇ ਉੱਥੇ ਪਾਇਆ ਜਾਂਦਾ ਹੈ। ਹੁਣ ਭਾਰਤੀ ਬੇਰੋਜ਼ਗਾਰਾਂ ਨੂੰ ਕਾਂਗਰਸ ਜਿਹੜਾ ਸੱਦਿਆ ਗਿਆ, ਰੁਪਿੰਦਰ ਜੀ ਕਹਤੇ ਕਿ ਗਾਲ ਹੈ ਨਾ, ਭਾਰਤੀ ਬੇਰੋਜ਼ਗਾਰ ਜਿਹੜੇ ਉਹਨਾਂ ਦਾ ਕਸੂਰ ਥੋੜੋ ਨਾ ਕੋਈ, ਇੱਕ ਤੁਸੀਂ ਨੌਕਰੀਆਂ ਨਾ ਦੇਵੋ ਤੇ ਦੂਜਾ ਉਹਨਾਂ ਨੂੰ ਤੁਸੀਂ ਕਾਂਗਰਸ ਸੱਦੋ। ਫਿਰ ਇੱਕ ਵਿਅਕਤੀ ਨੇ ਜਦੋਂ ਪਾਰਟੀ ਬਣਾਈ, ਹੁਣ ਉਸ ਪਾਰਟੀ ਨੂੰ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਕਿਉਂਕਿ ਕਰੋੜਾਂ ਲੋਕ ਨਾਲ ਜੁੜ ਕੇ। ਦੂਜੇ ਪਾਸੇ ਜਿਹੜਾ ਪਰਜੀਵੀ ਸ਼ਬਦ ਹੈ
0: ਜੀ,
1: ਜਿਹਨੂੰ ਆਪਾਂ ਆਖਦੇ ਅੰਗਰੇਜ਼ੀ ਭਾਸ਼ਾ ਚ ਵਿਗਿਆਨਕ ਭਾਸ਼ਾ ਚ, ਇਹ ਵੀ ਇੱਕ ਕੀੜਾ ਹੀ ਹੈ ਜਿਹੜਾ ਮਨੁੱਖ ਦੇ ਸਰੀਰ ਦੇ ਉੱਪਰ ਮਨੁੱਖ ਦੀ ਚਮੜੀ ਮਨੁੱਖ ਦਾ ਸਰੀਰ ਦਾ ਪ੍ਰਯੋਗ ਕਰਕੇ ਮਨੁੱਖ ਲਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਯਾਦ ਹੋਵੇਗਾ ਇਹ ਪਰਜੀਵੀ ਸ਼ਬਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਕਿਸਾਨਾਂ ਲਈ ਵਰਤਿਆ ਸੀ, ਬਹੁਤ ਫਰੋਤਾ ਹੋਈ ਸੀ। ਹੁਣ ਜਿਹੜੀ ਇਹ ਨਵੀਂ ਪਾਰਟੀ ਬਣੀ ਹੈ, ਫਰੰਟ ਬਣਿਆ ਹੈ ਜਿਹਦਾ ਨਾਮ ਨੈਸ਼ਨਲ ਪ੍ਰੈਸਟਿਕ ਫਰੰਟ ਹੈ
0: ਜੀ,
1: ਉਹ ਕਹਿੰਦੇ ਅਸੀਂ ਕੌਮ ਦੇ ਪਰਜੀਵੀ ਹਾਂ। ਉਹਨਾਂ ਨੇ ਗੱਲ ਬਦਲ ਦਿੱਤੀ, ਕਹਿੰਦੇ ਅਸੀਂ ਚਿਪਕਦੇ ਨਹੀਂ, ਅਸੀਂ ਬਦਲਦੇ ਹਾਂ, ਕਿਉਂਕਿ ਪਰਜੀਵੀ ਤੇ ਮੰਨਿਆ ਜਾਂਦਾ ਕਿ ਘਾਤਕ ਹੈ, ਉਹ ਕਹਿੰਦੇ ਅਸੀਂ ਕੌਮ ਦੇ ਪਰਜੀਵੀ ਹਾਂ। ਹੁਣ ਇੱਕ ਪਾਸੇ ਉਹ ਫਰੰਟ ਜਿਹੜਾ ਭਾਰਤ ਦੇ ਚੀਫ ਜਸਟਿਸ ਦੇ ਵਿਵਾਦਿਤ ਬਿਆਨ ਤੋਂ ਬਾਅਦ ਬਣਦਾ ਹੈ, ਜਿਹਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਫੋਲੋ ਕਰ ਰਹੀਆਂ ਨੇ, ਹਾਲਾਂਕਿ ਹੈ ਸਾਰਾ ਮਜ਼ਾਕ ਹੈ। ਦੂਜੇ ਪਾਸੇ ਆ ਤਾਜ਼ਾ ਤਰੀਨ ਬਣਿਆ ਇੱਕ ਫਰੰਟ ਹੈ, ਉਹ ਵੀ ਨਾ ਗੱਲ ਆਹਮੋ ਸਾਹਮਣੇ ਦੀ, ਤੇ ਕਹਾਣੀ ਤੇ ਬੜੀ ਸਿੱਧੀ ਪੱਧਰੀ ਹੈ ਕਿ ਜਿੱਥੇ ਲਗਾਤਾਰ ਬਹੁਤ ਸਾਰੇ ਪਾਸੇ ਨੂੰ ਸਿਆਸਤ ਲਈ ਵਰਤਿਆ ਜਾਂਦਾ ਹੈ, ਹੁਣ ਇਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਵੀ ਪਾਰਟੀਆਂ ਖੜੀਆਂ ਕਰਕੇ ਆਪਣੀ ਆਪਣੀ ਗੱਲ ਕਹੀ ਜਾ ਰਹੀ ਹੈ। ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੇ ਵਿੱਚ ਕਿਸਾਨਾਂ ਨੂੰ ਪਰਜੀਵੀ ਕਹਿੰਦੇ ਆ, ਅੱਜ ਹੋਰ ਢੰਗ ਦੇ ਨਾਲ ਕਦੇ ਦੇਸ਼ ਦੇ ਚੀਫ ਜਸਟਿਸ ਨੇ ਕਹਿ ਦਿੱਤਾ ਬੇਰੋਜ਼ਗਾਰਾਂ ਨੂੰ ਪਰਜੀਵੀ, ਕਦੇ ਹੁਣ ਇੱਕ ਸੋਸ਼ਲ ਮੀਡੀਆ ਤੇ ਪਰਜੀਵੀ ਸ਼ਬਦ ਹੋਂਦ ਵਿੱਚ ਆ ਜਾਂਦਾ ਹੈ। ਮੈਂ ਸਮਝਦਾ ਰੁਪਿੰਦਰ ਜੀ ਕਿ ਗੰਭੀਰਤਾ ਜਿਹੜੀ ਹੈ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਭਾਰਤੀ ਸਿਆਸਤ ਵਿੱਚੋਂ ਖਤਮ ਹੋ ਰਹੀ ਹੈ
0: ਜੀ,
1: ਔਰ ਗੰਭੀਰ ਮੁੱਦਿਆਂ ਤੇ ਵਿਅੰਗ ਹੋਣੇ ਚਾਹੀਦੇ ਹੈ, ਪਰੰਤੂ ਵਿਅੰਗ ਦੀ ਵੀ ਇੱਕ ਹੱਦ ਹੁੰਦੀ ਹੈ। ਤੇ ਅੱਜ ਜਿੱਥੇ ਤੱਕ ਗੱਲ ਚਲੇ ਗਈ ਆ ਨਾ, ਇਹਦੇ ਵਿੱਚੋਂ ਨਿਕਲ ਪੈਣ ਨੂੰ ਵਾਲਾ ਕੁਛ ਦਿਸਦਾ ਨਹੀਂ, ਤੇ ਉਲਟਾ ਮੈਨੂੰ ਲੱਗਦਾ ਕਿ ਇੱਕ ਨਵੀਂ ਸਿਆਸਤ ਨੇ ਜਨਮ ਲੈ ਲਿਆ। ਸੋ ਵੇਖਦੇ ਆ ਚੋਂ ਨਿਕਲਦਾ ਕੀ ਹੈ। ਮੈਨੂੰ ਲੱਗਦਾ ਕਿ ਬਹੁਤਾ ਕੁਛ ਦੇਸ਼ ਪੱਕੀ ਨਿਕਲਣ ਲਈ ਨਹੀਂ ਹੈਗਾ,
0: ਹਾਂ
1: ਸਿਆਸੀ ਪਾਰਟੀਆਂ ਜ਼ਰੂਰ ਕਿਤੇ ਨਾ ਕਿਤੇ ਮਜ਼ੇ ਲੈ ਰਹੀਆਂ
0: ਜੀ। ਬਿਲਕੁਲ ਰਮੇਸ਼ ਜੀ, ਤੇ ਇਸ ਪਿੱਛੇ ਕੀ ਹੀ ਮਾਨਸਿਕਤਾ ਹੋਣੀ ਹੈ ਇਹ ਸਾਨੂੰ ਨਜ਼ਰ ਆ ਰਹੀ ਹੈ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਅਸੀਂ ਹਰਮਨ ਬੱਤਾ ਜੀ ਦਾ ਸੰਦੇਸ਼ ਜ਼ਰੂਰ ਦੇ ਦਈਏ ਜੀ। ਮੌਰਗੇਜ ਦਾ ਤੁਹਾਡਾ ਕੰਮ ਹੈ, ਤੁਸੀਂ ਚਾਹੁੰਦੇ ਹੋ ਕਿ ਬਿਨਾਂ ਕਿਸੇ ਫਿਕਰ ਤੋਂ ਇਹ ਪੂਰਾ ਹੋਵੇ, ਅਤੇ ਹਰਮਨ ਬੱਤਾ ਜੀ ਦਾ ਤਜਰਬਾ ਤੁਸੀਂ ਇਸ ਦੇ ਵਿੱਚ ਜ਼ਰੂਰ ਜੀ ਸ਼ਾਮਿਲ ਕਰੋ, ਤਾਂ ਜੋ ਕਿ ਤੁਹਾਡਾ ਕੰਮ ਜੋ ਹੈ ਉਹ ਸਮੇਂ ਸਿਰ ਹੋਵੇ। ਮਲਟੀਪਲ ਲੈਂਡਰਸ ਜੀ ਏ ਅਤੇ ਬੀ ਲੈਂਡਰਸ ਨਾਲ ਇਹ ਪੂਰਾ ਕੰਮ ਕਰਦੇ ਨੇ, ਤਾਂ ਜੋ ਕਿ ਪਹਿਲੀ ਮੌਰਗੇਜ ਹੋਵੇ, ਦੂਸਰੀ ਮੌਰਗੇਜ ਹੋਵੇ, ਮੌਰਗੇਜ ਰਿਨਿਊਅਲ ਵੀ ਆ ਗਈ ਹੈ ਤਾਂ ਵੀ ਕਾਲ ਕਰੋ। ਨੰਬਰ 647-985-9000 ਜੀ ਨੰਬਰ ਹੈ, 6476859000 ਹਰਮਨ ਬੱਤਾ ਜੀ ਦੇ ਲਈ ਤੁਸੀਂ ਨੋਟ ਰੱਖਣਾ ਜੀ। ਅਤੇ ਨਾਲ ਹੀ ਜੀ ਮੈਂ ਤੁਹਾਨੂੰ ਇਸ ਸੁਨਹਿਰੀ ਮੌਕੇ ਬਾਰੇ ਵੀ ਬਿਲਕੁਲ ਦੱਸ ਦੇਵਾਂ, ਜੋ ਕਿ ਰੀਅਲਟਰ ਜਪਿੰਦਰ ਬਰਾੜ ਜੀ ਲੈ ਕੇ ਆਏ ਨੇ। ਐਕਸਕਲੂਸਿਵ ਲਗਜ਼ਰੀਅਸ ਲਿਸਟਿੰਗ ਹੈ 20 ਗਲਾਸ ਫੂਡ ਕੋਰਟ ਕੈਲੇਡਨ ਦੇ ਵਿੱਚ, ਤੁਸੀਂ ਆਨਲਾਈਨ ਇਸ ਨੂੰ ਚੈੱਕ ਕਰੋ। ਵੱਡੇ ਪਰਿਵਾਰ ਜੋ ਚਾਹੁੰਦੇ ਨੇ ਕਿ ਇੱਕ ਵੱਡਾ ਲਗਜ਼ਰੀ ਘਰ ਹੋਵੇ, ਜੁਆਇੰਟ ਫੈਮਿਲੀ ਖਾਸ ਤੌਰ 'ਤੇ, ਅਤੇ 3.99 million ਤਕਰੀਬਨ 4 million ਦੇ ਲਾਗੇ ਇਸ ਪ੍ਰੋਪਰਟੀ ਦਾ ਪ੍ਰਾਈਜ਼ ਹੈ। 2021 ਦੇ ਵਿੱਚ ਪੂਰਾ ਬਣਿਆ, 3.6 acres ਦਾ ਪ੍ਰਾਈਵੇਟ ਲੈਂਡ ਹੈ, 11,700 square foot ਦਾ ਏਰੀਆ, ਅਤੇ ਨਾਲ ਇਸ ਸ਼ਾਮਲ ਹੈ 7,000 square foot ਦੀ ਵਾਕਆਊਟ ਬੇਸਮੈਂਟ ਵੀ। ਸੋ ਨਵਾਂ ਨਕੋਰ ਲਗਜ਼ਰੀਅਸ ਸਟੇਟ ਘਰ ਜੋ ਇਹ ਤਿਆਰ ਹੋਇਆ, ਅਤੇ 3.99 million ਇਸ ਦੀ ਜੀ ਪ੍ਰਾਈਜ਼ ਹੈ। ਅਤੇ ਘਰ ਦੇ ਅੰਦਰ ਜਿੱਥੇ 22 foot ਸੀਲਿੰਗਸ ਨੇ, ਫਾਰਮਲ ਲਿਵਿੰਗ ਰੂਮ, 19 foot ਸੀਲਿੰਗ ਵਾਲਾ ਵੱਡਾ ਫੈਮਿਲੀ ਰੂਮ, ਡਿਜ਼ਾਈਨਰ ਕਿਚਨ, ਬਹੁਤ ਹੀ ਵੱਡਾ ਆਈਲੈਂਡ, ਅਤੇ ਜੀ 6 bedrooms ਨੇ ਉੱਤੇ, ਅਤੇ ਹਰ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਟ ਵੀ ਹੈ, ਅਤੇ ਨਾਲ ਤੁਸੀਂ ਜਿੱਥੇ ਅੰਦਰੋਂ ਇਹ ਘਰ ਵੇਖਣਾ ਜੋ ਕਿ ਨਵਾਂ ਬਿਲਡ ਹੈ, ਉੱਥੋਂ ਬਾਹਰੋਂ ਵੀ ਕਮਾਲ ਹੈ। 7 garage spots ਨੇ, ਅਤੇ 35 to 2 ਕਾਰਾਂ ਦੀ ਪਾਰਕਿੰਗ ਵੀ ਘਰੇ ਹੀ ਹੋ ਸਕਦੀ ਹੈ। ਸੋ ਜੀ ਇੰਨੀ ਵੱਡੀ ਅਸਟੇਟ ਪ੍ਰੋਪਰਟੀ, ਅਤੇ ਇਸ ਦਾ ਪ੍ਰੋਪਰਟੀ ਟੈਕਸ ਜੋ ਹੈ, ਈਅਰਲੀ ਪ੍ਰੋਪਰਟੀ ਟੈਕਸ ਸਿਰਫ $8,836 ਹੈ। ਸੋ ਰੀਅਲਟਰ ਜਪਿੰਦਰ ਬਰਾੜ ਜੋ ਨੇ ਸ਼ਨੀਵਾਰ ਨੂੰ 1 to 6 ਓਪਨ ਹਾਊਸ ਵੀ ਇੱਥੇ ਹੋਸਟ ਕਰ ਰਹੇ ਨੇ। ਸੋ ਤੁਹਾਨੂੰ ਖੁੱਲ੍ਹਾ ਸੱਦਾ ਜੀ, ਤੁਸੀਂ ਆਓ, ਆਪਣਾ ਡ੍ਰੀਮ ਘਰ ਜੋ ਹੈ ਆਪ ਆ ਕੇ ਵੇਖੋ।

0: ਸਮਝ ਲਓ ਕਿ ਕੁਛ ਦਿਨ ਰਹਿ ਗਏ ਹੈ। ਅੱਜ ਭਾਰਤੀ ਸਮੇਂ ਦੀ 21 ਤਰੀਕ ਹੈ, ਉਹ ਵੀ 21 ਤਰੀਕ ਸਮਝ ਲਓ ਕਿ ਸ਼ਾਮ ਪੈ ਗਈ ਹੈ
1: ਜੀ,
0: ਤੇ 26 ਤਰੀਕ ਨੂੰ ਵੋਟਾਂ ਪੈਣੀਆਂ ਹੈ। ਹੁਣ ਇੱਥੇ ਇੱਕ ਰਿਟ ਪਟੀਸ਼ਨ ਜਨਹਿਤ ਦੇ ਵਿੱਚ ਹਾਈਕੋਰਟ ਚ ਦਾਇਰ ਕੀਤੀ ਗਈ ਆ ਦੋ ਤਿੰਨ ਦਿਨ ਪਹਿਲਾਂ। ਜਿਹੜੇ ਬੈਲਟ ਪੇਪਰ ਹੁੰਦੇ ਆ, ਬੈਲਟ ਪੇਪਰ ਦੇ ਨਾਲ ਨਤੀਜੇ ਵੀ ਲੇਟ ਹੁੰਦੇ ਆ, ਉਹਦੇ ਵਿੱਚ ਧਾਂਦਲੀ ਦੇ ਚਾਂਸ ਹੁੰਦੇ ਆ, ਉਹਦੇ ਵਿੱਚ ਆਹ ਮਾੜਾ ਆਹ ਮਾੜਾ ਬਹੁਤ ਕੁਛ ਕਹਿ ਕੇ ਇੱਕ ਰਿਟ ਪਟੀਸ਼ਨ ਹਾਈਕੋਰਟ ਵਿੱਚ ਦਰਜ ਕੀਤੀ ਗਈ
1: ਜੀ।
0: ਹਾਈਕੋਰਟ ਨੇ ਸੁਣਵਾਈ ਕੀਤੀ, ਸੁਣਵਾਈ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਪੁੱਛਿਆ ਕਿ ਭਾਈ ਦੱਸੋ ਤੁਸੀਂ ਈਵੀਐਮ ਦੇ ਨਾਲ ਵੋਟਾਂ ਕਿਉਂ ਨੀ ਪਵਾ ਰਹੇ। ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ। ਜਦੋਂ ਦੋਵੇਂ ਚੋਣ ਕਮਿਸ਼ਨ ਪਹੁੰਚੇ, ਪੰਜਾਬ ਰਾਜ ਚੋਣ ਕਮਿਸ਼ਨ ਕਹਿੰਦਾ ਜੀ ਸਾਡੇ ਕੋਲ ਤਾਂ ਈਵੀਐਮ ਮਸ਼ੀਨਾਂ ਹੀ ਨਹੀਂ। ਕੇਂਦਰ ਵਾਲੇ ਕਹਿੰਦੇ ਜੀ ਸਾਡੇ ਤੋਂ ਮੰਗ ਲਓ, ਅਸੀਂ ਕਿਹੜਾ ਦੇਣ ਨੂੰ ਮਨਾ ਕਰਦੇ ਹਾਂ, ਤੁਸੀਂ ਮੰਗੀਆਂ ਹੁੰਦੀਆਂ ਤੇ ਅਸੀਂ ਦੇ ਦੇਣੀਆਂ ਸੀਗੀਆਂ। ਪੰਜਾਬ ਦੀ ਸਰਕਾਰ ਬੋਲੀ ਕਿ ਜੀ ਹੁਣ ਤੇ ਸਮਾਂ ਹੀ ਬਹੁਤ ਥੋੜਾ ਰਹਿ ਗਿਆ। ਹਾਈਕੋਰਟ ਕਹਿੰਦਾ ਕਿ ਤੁਹਾਡਾ ਲੈਣਾ ਦੇਣਾ ਹੀ ਕੋਈ ਨਹੀਂ, ਇੱਥੇ ਚੋਣ ਕਮਿਸ਼ਨ ਦਾ ਮਸਲਾ ਹੈ, ਤੁਹਾਡਾ ਦੇ ਵਿੱਚ ਹੈ ਹੀ ਨਹੀਂ। ਇੱਥੇ ਚੋਣ ਕਮਿਸ਼ਨ ਨੇ ਵੇਖਣਾ ਕਿ ਈਵੀਐਮ ਨੇ ਕਰਾਉਣੀਆਂ ਕਿਵੇਂ ਕਰਾਉਣੀਆਂ, ਤੁਸੀਂ ਵਿੱਚ ਕਿਉਂ ਦਖਲ ਅੰਦਾਜ਼ੀ ਕਰਦੇ ਹੋ
1: ਜੀ।
0: ਪੰਜਾਬ ਦੀ ਸਰਕਾਰ ਨੂੰ ਤੇ ਰੁਪਿੰਦਰ ਜੀ ਕਰ ਦਿੱਤਾ ਹਾਈਕੋਰਟ ਨੇ ਪਰੇ। ਅੱਜ ਜਿਹੜੇ ਦੋਹਾਂ ਪਾਸੇ ਤੋਂ ਦਲੀਲਾਂ ਹੋਈਆਂ, ਹੁਣ ਗੱਲ ਦੇਖੋ ਬੜੀ ਹੈਰਾਨੀ ਵਾਲੀ ਆ ਕਿ 26 ਤਰੀਕ ਨੂੰ ਵੋਟਾਂ ਆ ਤੇ ਅਜੇ ਭੰਬਲ ਭੂਸੇ ਵਾਲੀ ਸਥਿਤੀ ਆ ਕਿ ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਜਾਂ ਈਵੀਐਮ ਦੇ ਨਾਲ। ਦੇਖੋ ਕਿੱਦਾਂ ਦਾ ਇੱਥੋਂ ਦਾ ਪ੍ਰਬੰਧ ਹੋਵੇਗਾ। ਉਹ ਕਹਿੰਦੇ ਹੁੰਦੇ ਨਾ ਕਿ ਬੂਹੇ ਆਈ ਚੰਨ ਤੇ ਬਿੰਨੋ ਕੁੜੀ ਦੇ ਕੰਨ। ਹੁਣ ਜਦੋਂ ਦਿਨ ਰਹਿ ਗਏ 4-5 ਕੇਵਲ ਵੋਟਾਂ ਵਿੱਚ, ਤੇ ਉਦੋਂ ਅਜੇ ਤੱਕ ਇਹ ਫੈਸਲਾ ਹਾਈਕੋਰਟ ਦੇ ਵਿੱਚ ਲਟਕਿਆ ਹੋਇਆ ਆ, ਕੱਲ ਫੈਸਲਾ ਆਉਣ ਦੀ ਸੰਭਾਵਨਾ ਆ। ਹੁਣ ਅੱਜ ਜਿਹੜਾ ਭਾਰਤ ਦਾ ਚੋਣ ਕਮਿਸ਼ਨ, ਉਹ ਕਹਿੰਦਾ ਜੀ ਗਵਾਂਢੀ ਸੂਬਾ ਰਾਜਸਥਾਨ ਹੈ, ਰਾਜਸਥਾਨ ਤੋਂ ਅਸੀਂ ਟਰੱਕ ਤੋੜ ਦਿੱਤੇ ਭਰ ਕੇ ਮਸ਼ੀਨਾਂ ਦੇ, ਜਿਹਦੇ ਵਿੱਚ ਜਿੰਨੀਆਂ ਕੁ ਮਸ਼ੀਨਾਂ ਚਾਹੀਦੀਆਂ, ਇਸ ਵੇਲੇ 6,000 ਮਸ਼ੀਨਾਂ ਚਾਹੀਦੀਆਂ, ਕਹਿੰਦੇ ਅਸੀਂ 6,000 ਮਸ਼ੀਨਾਂ ਲੱਦ ਦਿੱਤੀਆਂ। ਪੰਜਾਬ ਦੀ ਸਰਕਾਰ ਨੇ ਜਿੱਥੇ ਲਹਾਉਣੀਆਂ ਲਹਾ ਲਏ, ਕਿਸੇ ਜ਼ਿੰਮੇਵਾਰ ਅਧਿਕਾਰੀ ਦੀ ਡਿਊਟੀ ਲਾ ਦੇ, ਉਹਦੇ ਅਸੀਂ ਸਪੁਰਦ ਕਰ ਦਿੰਦੇ ਹਾਂ। ਕਿੱਡੀ ਕੁ ਗੱਲ ਹੈ, 2 ਦਿਨ ਚ ਕਹਿੰਦੇ ਤਿਆਰ ਹੋ ਜਾਣੀਆਂ ਵੋਟਾਂ ਵਿੱਚ, ਤੇ ਜੇ 5 ਦਿਨ ਪਏ ਆ, ਇਹ ਭਾਰਤ ਚੋਣ ਕਮਿਸ਼ਨ ਨੇ ਕਹਿ ਦਿੱਤਾ
1: ਜੀ।
0: ਪੰਜਾਬ ਚੋਣ ਕਮਿਸ਼ਨ ਕੋਲੋਂ ਕੁਛ ਕਹਿ ਨਹੀਂ ਹੋ ਰਿਹਾ। ਪੰਜਾਬ ਦੀ ਸਰਕਾਰ ਭਜਦੀ ਹੈ ਕਿ ਬੈਲਟ ਪੇਪਰ ਨਾਲ ਖਾ ਲਈਏ, ਉਹ ਸਾਰਿਆਂ ਮਸਲਿਆਂ ਦੇ ਵਿੱਚ ਇਸ ਵੇਲੇ ਮਸਲਾ ਹਾਈਕੋਰਟ ਚ ਹੈ। ਹਾਈਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣ ਲਈਆਂ, ਫੈਸਲਾ ਰੁਪਿੰਦਰ ਜੀ ਅਜੇ ਨਹੀਂ ਸੁਣਾਇਆ। ਸੰਭਾਵਨਾ ਕਿ ਕੱਲ ਫੈਸਲਾ ਆ ਜਾਏਗਾ, ਬਾਕੀ ਵੇਖਦੇ ਹਾਂ ਕਿ ਕੱਲ ਕਿੱਧਰ ਨੂੰ ਗੱਲ ਤੁਰਦੀ ਹੈ। ਹੈਰਾਨੀਜਨਕ ਹੈ ਕਿ ਕਿਹੜੀ ਏਦਾਂ ਦੀ ਐਮਰਜੈਂਸੀ ਆ ਗਈ ਵੋਟਾਂ ਤੇ ਬੈਲਟ ਪੇਪਰ ਦੇ ਨਾਲ ਹੀ। ਅਸੀਂ ਸਦਾ ਬਹੁਤ ਵਾਰ ਹੁੰਦੀਆਂ ਵੇਖੀਆਂ, ਸਰਪੰਚੀ ਪੰਚੀ ਜ਼ਿਲ੍ਹਾ ਪ੍ਰੀਸ਼ਦ ਬੀਤੇ ਸਮੇਂ ਦੇ ਵਿੱਚ ਜਿਨ੍ਹਾਂ ਦੀ ਆਹ ਗੱਲ ਕਰਦੇ ਆ, ਨਗਰ ਨਿਗਮ ਦੀ, ਨਗਰ ਕੌਂਸਲ ਦੀ, ਤੇ ਇਸ ਵਾਰੀ ਪਤਾ ਨੀ ਇਹ ਕਿਉਂ ਏਡਾ ਵੱਡਾ ਰੌਲਾ ਰੱਪਾ ਪਿਆ ਆ। ਉਹ ਫਿਰ ਕਈ ਵਾਰ ਇੰਝ ਲੱਗਦਾ ਕਿ ਸੱਚਮੁੱਚ ਕਿਤੇ ਈਵੀਐਮ ਮਸ਼ੀਨਾਂ ਦੇ ਅੰਦਰ ਕੋਈ ਭੇਦ ਨਾ ਛੁਪਿਆ ਹੋਵੇ, ਫਿਰ ਕਈ ਵਾਰੀ ਏਦਾਂ ਦੀ ਸ਼ੰਕ ਜਾਪਣ ਲੱਗ ਪੈਂਦੀ ਹੈ। ਬਾਕੀ ਵੇਖਦੇ ਹਾਈਕੋਰਟ ਕੱਲ ਕੀ ਫੈਸਲਾ ਸੁਣਾਉਂਦਾ ਹੈ
1: ਜੀ। ਰਮੇਸ਼ ਜੀ, ਤੇ ਜਿੱਥੇ ਹੁਣ 4 ਕੁ ਦਿਨ ਹੀ ਰਹਿ ਗਏ ਨੇ, ਤੇ ਦੇਖਦੇ ਆ ਹੁਣ ਕੱਲ ਦਾ ਫੈਸਲਾ ਕੀ ਬਣਦਾ। ਰਮੇਸ਼ ਜੀ, ਐਚ ਕੇ ਮੂਵਰਸ ਵੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ, ਤੇ ਆਪਣਾ ਕੰਮ ਬਹੁਤ ਹੀ ਬਖੂਬੀ ਕਰਦੇ ਨੇ। ਸੋ ਮੂਵਿੰਗ ਦਾ ਕੰਮ ਤੁਸੀਂ ਕਰਵਾਉਣਾ, ਤੁਸੀਂ ਪੂਰੇ ਨਾਰਥ ਅਮਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣਾ ਆਪਣੇ ਪਰਿਵਾਰ ਦੇ ਨਾਲ, ਤੇ ਚਾਹੁੰਦੇ ਹੋ ਕਿ ਸਮਾਨ ਜੋ ਹੈ ਪੂਰੀ ਸੰਭਾਲ ਦੇ ਨਾਲ ਜੀ ਸ਼ਿਫਟ ਹੋਵੇ, ਤੇ ਫਿਰ ਐਚ ਕੇ ਮੂਵਰਸ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰਨੀ ਹੈ। ਨੰਬਰ 416-524-6604 4165-24-6704 ਇਹ ਨੰਬਰ ਹੈ ਜੀ, ਤੁਸੀਂ ਨੋਟ ਰੱਖੋ। ਤੇ ਨਾਲ ਹੀ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਇਹਨਾਂ ਨੂੰ ਜ਼ਰੂਰ ਦੇਣਾ ਜੀ, ਅੱਛੇ ਡਿਸਕਾਊਂਟਸ ਤੁਹਾਨੂੰ ਬਿਲਕੁਲ ਮਿਲਣਗੇ। ਤੇ ਇਸ ਦੇ ਨਾਲ ਹੀ ਮੈਂ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਦਾ ਵੀ ਜ਼ਿਕਰ ਕਰ ਦੇਵਾਂ। ਕੁਲਵਿੰਦਰ ਧਾਲੀਵਾਲ ਜੀ, ਜਿੱਥੇ ਕੌਨਕ੍ਰੀਟ ਦਾ ਕੰਮ ਹੋਵੇ, ਬਾਹਰ ਤੁਸੀਂ ਘਰੇ ਆਪਣੇ ਕੰਮ ਕਰਵਾਉਣਾ, ਡਰਾਈਵੇ ਆਪਣਾ ਹੁਣ ਇਹਨਾਂ ਗਰਮੀਆਂ ਦੇ ਵਿੱਚ ਸੋਹਣਾ ਕੌਨਕ੍ਰੀਟ ਦਾ ਤਿਆਰ ਕਰਵਾਉਣਾ, ਪੈਟੀਓ ਅੱਛਾ ਹੋਵੇ ਕਿ ਬੈਠਣ ਦੇ ਵਿੱਚ ਵੀ ਬਹੁਤ ਅੱਛਾ ਲੱਗੇ, ਸੋ ਜੀ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਨੂੰ ਤੁਸੀਂ ਕਾਲ ਕਰੋ। ਨੰਬਰ 1 ਸੇਵਾਵਾਂ, ਸਮੇਂ ਸਿਰ ਕੰਮ ਕਰਦੇ ਨੇ, ਤੇ ਜੋ ਕੰਮ ਅਜਿਹਾ ਕਰਨਗੇ, ਤੇ ਬਾਕੀ ਜੋ ਤੁਹਾਡੇ ਆਂਢੀ ਗੁਆਂਢੀ ਨੇ, ਜੋ ਤੁਹਾਡੇ ਰਿਲੇਟਿਵਸ ਨੇ, ਉਹ ਵੀ ਫਿਰ ਆ ਕੇ ਜ਼ਰੂਰ ਪੁੱਛਣਗੇ। ਸੋ ਜੀ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ। ਕੁਲਵਿੰਦਰ ਧਾਲੀਵਾਲ ਜੀ ਨੂੰ ਨੰਬਰ 647-526-2372 ਨੰਬਰ ਹੈ। ਇਸ ਦੇ ਨਾਲ ਨਾਲ ਨੋਟ ਇਹ ਵੀ ਰੱਖਣਾ ਕਿ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹ ਬਹੁਤ ਚੰਗੀ ਤਰ੍ਹਾਂ ਕਰਦੇ ਨੇ। ਸੋ ਬੇਸਮੈਂਟ ਲੀਕੇਜ ਹੈ, ਸੋ ਇਸ ਨੂੰ ਵੀ ਤੁਸੀਂ ਜੀ ਠੀਕ ਕਰਵਾਓ। ਨੰਬਰ 647-526-2372 ਤੇ ਕਾਲ ਕਰਕੇ ਜੀ। ਰਮੇਸ਼ ਜੀ, ਖਬਰ ਅਗਲੀ ਜੀ, ਜੋ ਮੁਲਾਜ਼ਮਾਂ ਦੀ ਗੱਲ ਕਰੀਏ, ਜੋ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਜੋ ਗੱਲ ਹੈ ਇਸ ਦੀ ਗੱਲ ਕਰਾਂਗੇ। ਸੋ ਕਾਨੂੰਨੀ ਪੱਖ ਖਬਰ ਹੈ ਮੁਲਾਜ਼ਮਾਂ ਦਾ ਸਰਕਾਰ ਤੇ ਕਿਤੇ ਨਾ ਕਿਤੇ

0: ਭਾਰੀ ਪਿਆ ਜੀ, ਕੀ ਖਾਸ ਰਿਪੋਰਟ ਹੈ?
1: ਉਵੇਂ ਤੇ ਰੁਪਿੰਦਰ ਜੀ, ਮੁਲਾਜ਼ਮਾਂ ਦੇ ਮਸਲਿਆਂ ਦੀ ਬੜੀ ਇੱਕ ਪੰਡ ਹੈ
0: ਜੀ,
1: ਚਾਹੇ ਉਹ ਨੌਕਰੀ ਤੇ ਹੈ ਚਾਹੇ ਉਹ ਸੇਵਾ ਮੁਕਤ ਹੋ ਚੁੱਕੇ ਹੈ। ਕਿਉਂਕਿ ਭਾਰਤ ਵਿੱਚ, ਮੈਂ ਦੁਨੀਆਂ ਦੀ ਗੱਲ ਨਹੀਂ ਕਰਦਾ, ਭਾਰਤ ਦੇ ਵਿੱਚ ਬੀਤੇ ਕੁਛ ਵਰ੍ਹਿਆਂ ਤੋਂ ਜਾਂ ਦਹਾਕਿਆਂ ਤੋਂ ਇੱਕ ਟ੍ਰੈਂਡ ਚੱਲਿਆ, ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਸੀ ਉਹਨਾਂ ਦੇ ਬਹੁਤ ਸਾਰੇ ਭੱਤੇ, ਬਹੁਤ ਸਾਰੇ ਹੱਕ ਉਹਨਾਂ ਵਿੱਚ ਕਟੌਤੀਆਂ ਕੀਤੀਆਂ ਗਈਆਂ। ਇੱਥੋਂ ਤੱਕ ਕਿ ਹੁਣ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੁੰਦੇ ਆ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਪੈਨਸ਼ਨ ਵੀ ਹੈ ਨਹੀਂ ਗੀ, ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਘਟਾ ਦਿੱਤੀਆਂ ਗਈਆਂ। ਭਾਰਤ ਕੀ ਨਿੱਜੀਕਰਨ ਦਾ ਕਾਫੀ ਪ੍ਰਭਾਵ ਹੈਗਾ, ਤਨਖਾਹਾਂ ਵਿੱਚ ਵੀ ਕਟੌਤੀ ਆਈ, ਬਹੁਤ ਕੁਛ ਜਿਹੜਾ ਹੇਠਾਂ ਨੂੰ ਗੱਲ ਕਹੀ ਹੈ। ਹੁਣ ਜਿਹੜਾ ਤੁਸੀਂ ਤਾਜ਼ਾ ਤਰੀਨ ਮਸਲਾ ਕਾਨੂੰਨੀ ਤੌਰ ਤੇ ਜ਼ਿਕਰ ਕੀਤਾ, ਜਿਹੜਾ ਪੰਜਾਬ ਸਰਕਾਰ ਤੇ ਮੁਲਾਜ਼ਮ ਤੇ ਪੈਨਸ਼ਨਰ ਭਾਰੀ ਪਏ ਹੈ, ਰੁਪਿੰਦਰ ਜੀ, ਉਹ ਮਸਲਾ ਭਾਰਤ ਦੇ ਮਹਿੰਗਾਈ ਢਾਂਚੇ ਨਾਲ ਜੁੜਿਆ ਮਸਲਾ ਹੈ। ਭਾਰਤੀ ਸੰਵਿਧਾਨ ਵਿੱਚ ਜਿੱਥੇ ਬਹੁਤ ਕੁਛ ਹੋਰ ਚੰਗਾ ਦਰਜ ਹੈ, ਉੱਥੇ ਭਾਰਤੀ ਕਾਨੂੰਨ ਪ੍ਰਣਾਲੀ 'ਚ ਇਹ ਵੀ ਗੱਲ ਦਰਜ ਹੈ ਕਿ ਮੁਲਾਜ਼ਮ ਦੀ ਤਨਖਾਹ ਕਿਵੇਂ ਵਧਣੀ ਚਾਹੀਦੀ ਹੈ। ਜਿੰਨੀ ਕੁ ਮਹਿੰਗਾਈ ਵੱਧਦੀ ਹੈ ਉਨੀ ਕੁ ਮੁਲਾਜ਼ਮ ਦੀ ਹਰ ਸਾਲ ਤਨਖਾਹ ਵੱਧਦੀ ਹੈ, ਜਿਹਨੂੰ ਟੈਕਨੀਕਲ ਭਾਸ਼ਾ ਦੇ ਵਿੱਚ DA ਸ਼ਬਦ ਦਿੱਤਾ ਜਾਂਦਾ ਹੈ, ਮਹਿੰਗਾਈ ਭੱਤੇ ਦੀ ਕਿਸ਼ਤ ਕਿਹਾ ਜਾਂਦਾ ਹੈ, ਉਹ ਮੁਲਾਜ਼ਮ ਦੀ ਤਨਖਾਹ ਨਾਲ ਜੁੜਦੀ ਹੈ, ਪੈਨਸ਼ਨਰ ਦੀ ਪੈਨਸ਼ਨ ਨਾਲ ਜੁੜਦੀ ਹੈ। ਹੁਣ ਇੱਥੇ ਪਿਛਲੇ ਕਾਫੀ ਵਰ੍ਹਿਆਂ ਤੋਂ ਰਵਾਇਤੀ ਪੈ ਗਈ, ਮਹਿੰਗਾਈ ਭੱਤੇ ਦੀ ਕਿਸ਼ਤ ਜਦੋਂ ਸਰਕਾਰਾਂ ਦਾ ਚਿੱਤ ਕਰਦਾ ਦੇ ਦਿੰਦੇ, ਜਦੋਂ ਚਿੱਤ ਕਰਦਾ ਨਹੀਂ ਦਿੰਦੇ। ਉਵੇਂ ਸਾਲ ਵਿੱਚ 2 ਵਾਰ ਮਹਿੰਗਾਈ ਭੱਤਾ ਲੱਗਦਾ, ਉਹ ਕੋਈ ਦਾਨ ਨਹੀਂ ਹੈ, ਕਿਸੇ ਸਰਕਾਰ ਦਾ ਆਸਾਨ ਨਹੀਂ ਹੈ, ਕਾਨੂੰਨੀ ਤੌਰ ਤੇ ਮੁਲਾਜ਼ਮ ਦਾ ਤੇ ਪੈਨਸ਼ਨਰ ਦਾ ਹੱਕ ਹੈ। ਹੁਣ ਤਾਜ਼ਾ ਤਰੀਨ ਹਾਲਾਤ ਇਹ ਹੈ, ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ 18% ਉਹਨਾਂ ਦਾ ਪੈਂਡਿੰਗ ਹੈ ਮਹਿੰਗਾਈ ਭੱਤੇ ਦੀ ਕਿਸ਼ਤ, ਜਾਂ ਇੰਝ ਕਹੀਏ ਕਿ ਐਵਰੇਜ 10 ਤੋਂ 15 ਹਜ਼ਾਰ ਰੁਪਇਆ ਤਨਖਾਹ ਮੁਲਾਜ਼ਮ ਘੱਟ ਲੈ ਰਹੇ ਹੈ, 10 ਤੋਂ 15 ਹਜ਼ਾਰ, ਏਡੀ ਵੱਡਾ ਫਰਕ ਹੈ। ਔਰ ਦੂਜੇ ਪਾਸੇ ਜਿਹੜਾ ਕਾਨੂੰਨੀ ਪੱਖ ਵਾਲੀ ਗੱਲ ਆਈ ਹੈ ਚਰਚਾ ਚ, ਉਹ ਇਹ ਆਈ ਕਿ ਮੁਲਾਜ਼ਮਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮੁਲਾਜ਼ਮ ਕਹਿੰਦੇ ਜੀ ਆਹ ਵੇਖੋ ਕਿੱਡੀ ਕਾਣੀ ਵੰਡ ਹੈ, ਮੁਲਾਜ਼ਮ ਤੇ ਮੁਲਾਜ਼ਮ ਹੀ ਹੁੰਦੇ, ਚਾਹੇ IAS ਹੋਵੇ, ਚਾਹੇ IPS ਹੋਵੇ, ਚਾਹੇ ਕੋਈ ਜੱਜ ਹੈ, ਚਾਹੇ ਕੁਛ ਵੀ ਹੈ, ਚਾਹੇ ਉਹ ਬਿਜਲੀ ਬੋਰਡ ਦਾ ਕਰਮਚਾਰੀ ਹੈ, ਚਾਹੇ ਮਾਸਟਰ ਹੈ, ਚਾਹੇ ਡਾਕਟਰ ਹੈ
0: ਜੀ,
1: ਤੇ ਬੀਤੇ ਸਮੇਂ ਚ ਸਰਕਾਰਾਂ ਨੇ ਕਾਣੀ ਵੰਡ ਇਹ ਕੀਤੀ, IAS ਜਿਹੜੇ ਜੱਜ ਹੈ ਚਾਹੇ ਵੱਡੇ ਹੋਰ ਅਧਿਕਾਰੀ ਹੈ IPS, ਉਹਨਾਂ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਤੇ ਰੱਖੀ ਨਿਰੰਤਰ ਜਾਰੀ
0: ਜੀ।
1: ਭਾਵੇਂ ਜਿਸ ਤਰੀਕ ਮਹਿੰਗਾਈ ਭੱਤੇ ਦੀ ਕਿਸ਼ਤ ਐਲਾਨ ਹੁੰਦੀ ਹੈ, ਦੂਜੀ ਤਰੀਕ ਉਹਨਾਂ ਦੇ ਹੱਥ ਫੜਾ ਦਿੰਦੇ ਆ, ਬਾਕੀ ਸਾਰਿਆਂ ਦਾ ਆੜਾਤਾ। ਜਦੋਂ ਹਾਈ ਕੋਰਟ ਵਿੱਚ ਮੁਲਾਜ਼ਮ ਗਏ ਤੇ ਹਾਈ ਕੋਰਟ ਕਹਿੰਦਾ ਕਿ ਆਹ ਕਿਉਂ ਬਈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਹਾਈ ਕੋਰਟ ਨੇ ਹੁਕਮ ਦਿੱਤੇ ਸੀ ਕਿ ਰੁਕਿਆ ਸਾਰਾ ਮਹਿੰਗਾਈ ਭੱਤਾ 30 ਜੂਨ ਤੱਕ ਜਾਰੀ ਕਰੋ, ਜਿਹੜੀ ਆ 30 ਜੂਨ ਆ ਜਾਣੀ ਹੈ
0: ਜੀ।
1: ਹੁਣ ਜਦੋਂ 30 ਜੂਨ ਦੌੜੀ ਆ ਰਹੀ ਹੈ ਤੇ ਸਰਕਾਰ ਨੂੰ ਇੱਥੇ ਪੈ ਗਿਆ ਫਿਕਰ, ਸਰਕਾਰ ਨੇ ਮੁਲਾਜ਼ਮਾਂ ਦੇ ਖਿਲਾਫ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਦੇ ਖਿਲਾਫ ਡਬਲ ਬੈਂਚ ਕੋਲ ਰਿਟ ਪਟੀਸ਼ਨ ਪਾਤੀ ਕਿ ਭਾਈ ਮੁਲਾਜ਼ਮਾਂ ਦਾ ਤਾਂ ਹੱਕ ਹੀ ਨਹੀਂ ਹੈਗਾ, ਕਾਹਦਾ ਹੈ, ਤੇ ਕਹਿੰਦੇ ਅਸੀਂ ਦੇਖਾਂਗੇ ਦੇਣਾ ਕਿ ਨਹੀਂ ਦੇਣਾ ਜਾਂ ਕਦੋਂ ਦੇਣਾ, ਸਾਡੇ ਵਿੱਤੀ ਹਾਲਾਤ ਵਧੀਆ ਨਹੀਂ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਿਲਾਫ ਕੇਸ ਦਾਇਰ ਕਰ ਦਿੱਤਾ ਜਿੱਤੇ ਹੋਏ ਫੈਸਲੇ ਦੇ ਖਿਲਾਫ, ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਝਟਕ ਦੇ ਦਿੱਤਾ, ਕਹਿੰਦੇ ਜੀ ਤੁਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਇਹ ਮੁਲਾਜ਼ਮਾਂ ਦਾ ਹੱਕ ਹੈ, ਇਸ ਕਰਕੇ ਇਹ ਤੇ ਤੁਹਾਨੂੰ ਦੇਣਾ ਹੀ ਪਏਗਾ। ਪੰਜਾਬ ਸਰਕਾਰ ਦੀ ਰਿਟ ਪਟੀਸ਼ਨ ਅੱਜ ਰੁਪਿੰਦਰ ਜੀ ਖਾਰਜ ਹੋ ਗਈ ਹੈ, ਜਿਹੜਾ ਸਿੱਧਾ ਅਰਥ ਇਹ ਆ ਕਿ ਹੁਣ ਪੰਜਾਬ ਦੀ ਸਰਕਾਰ ਨੂੰ ਜਾਂ ਤੇ ਸੁਪਰੀਮ ਕੋਰਟ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਿਲਾਫ ਜਾਣਾ ਪਵੇਗਾ, ਜਾਂ ਉਹਨਾਂ ਨੂੰ 30 ਜੂਨ ਤੱਕ ਬਕਾਏ ਜਾਰੀ ਕਰਨੇ ਪੈਣਗੇ। ਹਾਲਾਂਕਿ ਹਾਈ ਕੋਰਟ ਨੇ ਰੁਪਿੰਦਰ ਜੀ ਇੱਕ ਰਾਹਤ ਜ਼ਰੂਰ ਦਿੱਤੀ ਹੈ
0: ਜੀ,
1: ਹਾਈ ਕੋਰਟ ਨੇ ਰਾਹਤ ਇਹ ਦਿੱਤੀ ਕਿ ਜੇ ਤੁਹਾਡੇ ਤੋਂ ਵਕਤੀ ਤੌਰ ਤੇ ਪੈਸੇ ਥੋੜੇ ਹੈ, ਤੁਸੀਂ ਨਹੀਂ ਦੇ ਸਕਦੇ, ਥੋੜੇ ਬਹੁਤ ਲੇਟ ਕਰ ਲਓ, ਤੁਸੀਂ ਇਹ ਵੀ ਕਹਿੰਦੇ ਲਿਖ ਕੇ ਲੈ ਕੇ ਆਓ ਹਾਈ ਕੋਰਟ ਚ, ਦੱਸੋ ਕਦੋਂ ਦਊਂਗੇ। ਇਹ ਨਹੀਂ ਕਿ ਲੇਟ ਨੂੰ ਤੁਸੀਂ ਕੋਈ ਸਾਲਾਂ ਵੱਧੀ ਨਹੀਂ ਦੇਣਾ, ਏਦਾਂ ਨਹੀਂ ਚੱਲਣੀ ਹੈਗੀ। ਸੋ ਕਾਨੂੰਨੀ ਤੌਰ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਵਾਰ ਫਿਰ ਅੱਜ ਹਾਈ ਕੋਰਟ ਚ ਜਿੱਤ ਗਏ ਹੈ, ਤੇ ਪੰਜਾਬ ਦੀ ਮੌਕੇ ਦੀ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਮੁਲਾਜ਼ਮਾਂ ਦਾ ਗਲਾ ਘੁੱਟ ਰਹੀ ਸੀ ਉਹ ਹਾਰ ਗਈ ਹੈ। ਹੁਣ ਵੇਖਦੇ ਹਾਂ ਪੰਜਾਬ ਦੀ ਸਰਕਾਰ ਕੀ ਕੁਛ ਕਰਦੀ ਹੈ
0: ਜੀ। ਰਮੇਸ਼ ਜੀ, ਤੇ ਜੀ ਇਸ ਨਾਲ ਹੀ ਅਸੀਂ ਟੈਕਸਲ ਅਕਾਊਂਟਿੰਗ ਦਾ ਜ਼ਿਕਰ ਕਰਾਂਗੇ ਜੀ, ਸਾਡੇ ਪ੍ਰਾਊਡ ਸਪਾਂਸਰ, ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨੰਬਰ 647-461-61 ਤੇ, ਜੋ ਅਕਾਊਂਟਿੰਗ ਦਾ ਕੰਮ ਹੈ, ਜੋ ਕਾਰਪੋਰੇਟ ਟੈਕਸੇਸ਼ਨ ਤੇ ਬੁੱਕ ਕੀਪਿੰਗ ਦਾ ਕੰਮ ਇਹਨਾਂ ਦੀ ਫਰਮ ਬਖੂਬੀ ਕਰਦੀ ਹੈ, ਤੇ ਨੰਬਰ 647-461-61 ਟੈਕਸਲ ਅਕਾਊਂਟਿੰਗ ਦੇ ਲਈ ਹੈ। 6474610361 ਨੰਬਰ ਇਹ ਨੋਟ ਰੱਖੋ ਜੀ। ਤੇ ਰਮੇਸ਼ ਜੀ ਅੱਜ ਅਸੀਂ ਆਪਣੀ ਜੋ ਪਹਿਲੀ ਕਾਲ ਲਵਾਂਗੇ ਜੀ ਲੰਮੀ ਵੇਟ ਤੋਂ ਬਾਅਦ ਜਤਿੰਦਰ ਜੀ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
2: ਹਾਂਜੀ ਸਤਿ ਸ੍ਰੀ ਅਕਾਲ
0: ਜੀ ਸਰ
2: ਹਾਂਜੀ ਰਮੇਸ਼ ਜੀ ਮੈਂ ਆਪਣਾ ਕੁਐਸਚਨ ਦੋ ਹੈਗੇ ਆ ਇੱਕ ਤਾਂ ਤੁਸੀਂ ਜਿਹੜੀ ਖਬਰ ਦਿੱਤੀ ਆ ਵੀ ਜਿਹੜੇ ਕੋਕਰੇਜ ਪਾਰਟੀ ਆ ਰਮੇਸ਼ ਜੀ ਪੁੱਛਣਾ ਚਾਹੁੰਦਾ ਵੀ ਇੰਨੇ ਬੰਦੇ ਫ੍ਰੀ ਆ ਵੀ 12-12 ਘੰਟੇ ਉੱਥੇ ਸਿਰਫ ਫੋਨ ਤੇ ਹੀ ਲੱਗੇ ਰਹਿੰਦੇ ਹੈਗੇ ਆ ਇਹ ਵੀ ਦੱਸਿਓ ਤੇ ਸੈਕਿੰਡ ਮੇਰਾ ਕੁਐਸਚਨ ਉਹੀ ਹੈ ਜੀ ਰਿਲੇਟਡ ਜਿਹੜਾ ਆਪਾਂ ਡਿਸਕਸ਼ਨ ਕਰ ਰਹੇ ਹੈਗੇ ਆ ਪੰਜਾਬ ਦੀ ਪੋਲਿਟਿਕਸ ਦੀ ਆਪਣਾ ਇਲੈਕਸ਼ਨਾਂ ਲਈ ਰਮੇਸ਼ ਜੀ ਤੁਹਾਡੀ ਇਨਪੁੱਟ ਵੀ ਮਤਲਬ ਕਿ ਮੈਂ ਸੁਣੀ ਹੈਗੀ ਆ ਤੇ ਓਦਾਂ ਵੀ ਸੋਸ਼ਲ ਮੀਡੀਆ ਤੋਂ ਮੈਂ ਗੈਦਰ ਕੀਤਾ ਨਾ ਜੀ ਜਿਵੇਂ ਆਪਣਾ ਇਨਫੋਰਮੇਸ਼ਨ ਉਹਦੇ ਵਿੱਚ ਰਮੇਸ਼ ਜੀ ਇਹ ਆ ਰਿਹਾ ਹੈਗਾ ਆਉਟਪੁੱਟ ਕੇ ਵੀ ਜਿਹੜਾ ਅੰਮ੍ਰਿਤਪਾਲ ਹੈਗਾ ਉਹ ਜੇ ਅੱਜ ਦੀ ਡੇਟ ਦੇ ਵਿੱਚ ਜੇ ਇਲੈਕਸ਼ਨ ਹੁੰਦੀ ਆ ਤਾਂ 50-60 ਸੀਟਾਂ ਵੀ ਲਿਜਾ ਸਕਦਾ ਜੀ ਈਜ਼ੀ ਪਿੰਡਾਂ ਚ ਸ਼ਹਿਰ ਸਿਰਫ ਉਹ ਸਿਰਫ ਮਾਰ ਖਾਊਗਾ ਥੋੜਾ ਸ਼ਹਿਰੀ ਦੇ ਵਿੱਚ ਤੇ ਸ਼ਹਿਰੀ ਵਿੱਚ ਜੋ ਇਨਪੁੱਟ ਤੁਹਾਡੀ ਤੇ ਓਦਾਂ ਇਨਫੋਰਮੇਸ਼ਨ ਆ ਰਹੀ ਆ ਉਹਦੇ ਵਿੱਚ ਕਾਂਗਰਸ ਜਾ ਰਹੀ ਆ ਇਟ ਮੀਨਸ ਦੋ ਪਾਰਟੀਆਂ ਹੀ ਅੱਗੇ ਜਾ ਰਹੀਆਂ ਅੰਮ੍ਰਿਤਪਾਲ ਦੀ ਤੇ ਕਾਂਗਰਸ ਉਹਨਾਂ ਵਿੱਚ ਫਾਈਟ ਹੋਣ ਦੇ ਚਾਂਸ ਹੈਗੇ ਆ ਬੀਜੇਪੀ ਤਾਂ ਇਸ ਟਾਈਮ ਬਿਲਕੁਲ ਹੀ ਜ਼ੀਰੋ ਹੈਗੀ ਆ ਤੇ ਅਕਾਲੀ ਦਲ ਨੂੰ ਇਸ ਟਾਈਮ ਪੁੱਛ ਨਹੀਂ ਰਿਹਾ ਤੇ ਉਹ ਜਾਂ ਤੁਸੀਂ ਆਪਣੀ ਹੋਰ ਇਨਪੁੱਟ ਦੇ ਸਕਦੇ ਹੋ ਵੀ ਦੋ ਹੀ ਪਾਰਟੀਆਂ ਅੱਗੇ ਜਾ ਰਹੀਆਂ ਹੈਗੀਆਂ ਅੰਮ੍ਰਿਤਪਾਲ ਤੇ ਦੂਸਰਾ
0: ਜੀ ਰਮੇਸ਼ ਜੀ ਇਸ ਬਾਰੇ ਜੀ
1: ਦੇਖੋ ਜਿਹੜਾ ਤੇ ਕਾਕਰੋਚ ਪਾਰਟੀ ਕਾਕਰੋਚ ਜਨਤਾ ਪਾਰਟੀ ਤੇ ਦੂਜੇ ਪਾਸੇ ਨੈਸ਼ਨਲ ਪ੍ਰੈਸਟਿਕ ਫਰੰਟ ਮੈਂ ਇੱਥੇ ਟਿੱਪਣੀ ਪਹਿਲਾਂ ਵੀ ਕੀਤੀ ਦੁਬਾਰਾ ਕਰਦਾ ਕਿ ਮੈਂ ਸਮਝਦਾ ਕਿ ਠੀਕ ਹੈ ਸੋਸ਼ਲ ਮੀਡੀਆ ਦੇ ਉੱਪਰ ਸਿਆਸਤ ਦੇ ਉੱਪਰ ਵਿਅੰਗ ਕੱਸੇ ਜਾਣੇ ਚਾਹੀਦੇ ਹੈ
0: ਜੀ
1: ਪਰੰਤੂ ਇੰਨੇ ਵੀ ਵਿਅੰਗ ਨਾ ਕੱਸੋ ਜਾਣ ਕਿ ਸੋਸ਼ਲ ਮੀਡੀਆ ਹੀ ਸਾਡੇ ਹੱਥੋਂ ਨਿਕਲ ਜਾਏ ਕੇਵਲ ਤੇ ਕੇਵਲ ਸਿਆਸਤ ਸਾਡੇ ਤੁਹਾਡੇ ਵਿਅੰਗਾਂ ਤੱਕ ਸੀਮਤ ਹੋ ਕੇ ਰਹਿ ਜਾਏ ਇਹ ਚਾਲ ਤੋਂ ਵੀ ਬਚਣਾ ਮੈਨੂੰ ਇਹਦੇ ਵਿੱਚ ਇਹ ਚਾਲ ਨਜ਼ਰ ਆ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਲੀਡਰਾਂ ਤੇ ਤੰਜ ਅਸੀਂ ਤੁਸੀਂ ਕੱਸਦੇ ਹਾਂ ਕਿਉਂਕਿ ਸਾਡੇ ਕੋਲ ਇੱਕ ਆਜ਼ਾਦ ਪਲੇਟਫਾਰਮ ਹੈ ਜਿੱਥੇ ਤੁਹਾਡੀ ਸਾਡੀ ਕਿਸੇ ਨੇ ਵਾਹ ਨਹੀਂ ਫੜੀ ਹੁੰਦੀ ਜੋ ਚਿਤ ਕਰਦਾ ਅਸੀਂ ਕਹਿ ਦਿੰਦੇ ਹਾਂ ਉਹ ਵੱਖਰੀ ਗੱਲ ਹੈ ਬਾਅਦ ਵਿੱਚ ਅਗਲੇ ਬਲੌਕ ਕਰ ਦੇਣ ਤੁਹਾਡਾ ਖਾਤਾ ਮੈਨੂੰ ਲੱਗਦਾ ਕਿ ਉਸ ਪਲੇਟਫਾਰਮ ਨੂੰ ਵੀ ਕਿਤੇ ਗਲਤ ਨਾ ਵਰਤਿਆ ਜਾਵੇ ਭਾਵ ਕਿ ਇੱਥੋਂ ਦੀਆਂ ਸਿਆਸੀ ਪਾਰਟੀਆਂ ਏਦਾਂ ਦਾ ਮਾਹੌਲ ਨਾ ਕ੍ਰੀਏਟ ਕਰ ਦੇਣ ਕਿ ਉਹ ਪਲੇਟਫਾਰਮ ਵੀ ਇਹਨਾਂ ਦੇ ਹੱਕ ਵਿੱਚ ਹੀ ਭੁਗਤ ਜਾਣ ਮੈਨੂੰ ਇਹ ਸ਼ੰਕਾ ਲੱਗਦੀ ਹੈ ਦੂਜਾ ਪੰਜਾਬ ਤੇ ਤੁਸੀਂ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਹੈ ਕਿ ਰਾਜਨੀਤਿਕ ਤੌਰ ਤੇ ਤਾਜ਼ਾ ਹਾਲਾਤ ਕੀ ਇਸ਼ਾਰਾ ਕਰਦਾ ਹੈ
0: ਜੀ
1: ਵੈਸੇ ਤੇ ਸਰੋਤਿਓ ਬੜਾ ਔਖਾ ਸਵਾਲ ਹੈ ਤੁਸੀਂ ਵੀ ਸਮਝਦੇ ਹੋ ਉਵੇਂ ਮੇਰਾ ਮੰਨਣਾ ਇਹ ਹੈ ਕਿ ਮੈਂ ਤੁਹਾਡੀ ਗੱਲ ਤੇ ਥੋੜਾ ਜਿਹਾ ਵੱਖਰਾ ਆਪਣਾ ਪੱਖ ਰੱਖੂੰਗਾ ਮੇਰੀ ਸਮਝ ਇਹ ਹੈ ਕਿ ਅੰਮ੍ਰਿਤਪਾਲ ਦੀ ਪਾਰਟੀ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਗਵਾਚ ਚੁੱਕੀ ਹੈ ਮੈਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਸਿਆਸੀ ਤੌਰ ਤੇ ਜੇ ਅੱਜ ਦੀ ਗੱਲ ਕਰਤਾ ਵੋਟਾਂ ਪੈਣ ਤੇ ਰੰਗ ਢੰਗ ਨਹੀਂ ਦਿਖਾ ਸਕਦੀ ਉਹਦੇ ਵਿੱਚ ਮੈਂ ਇੱਕ ਆਪਣਾ ਤਰਕ ਦਿੰਦਾ ਅੰਮ੍ਰਿਤਪਾਲ ਤੇ NSA ਹਟ ਗਿਆ ਸਧਾਰਨ ਵਿਅਕਤੀ ਉਹ ਹੈ ਨੀ ਲੋਕ ਸਭਾ ਮੈਂਬਰ ਹੈ ਲੋਕ ਸਭਾ ਮੈਂਬਰ ਧੱਕੇ ਨਾਲ ਬਣਿਆ ਨੀ ਹੈਗਾ ਰੈਲੀਆਂ ਕੱਢ ਕੇ ਲੋਕਾਂ ਦੀਆਂ ਵੋਟਾਂ ਨਾਲ ਬਣਿਆ ਹੁਣ ਉਹ ਵਿਅਕਤੀ ਜਿਹੜੇ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਕਿ ਪੋਲੀਟੀਕਲ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਵੇਗੀ ਜੇ ਉਹ ਸੀਟਾਂ ਲੈਣ ਦੀ ਤਾਕਤ ਰੱਖਦੀ ਹੋਵੇ ਤੇ ਪੰਜਾਬ ਸਰਕਾਰ ਦੇ ਨੱਕ ਚ ਨਾ ਦਮ ਕਰਦੇ ਕਿ ਸਾਡਾ ਲੀਡਰ ਪਹਿਲਾਂ ਤੁਸੀਂ ਲਿਆਓ ਪੰਜਾਬ ਉੱਥੇ ਕਿਉਂ ਫਾਹੇ ਦਿੱਤਾ ਜਦਕਿ ਹੁਣ ਤਾਂ ਕਾਨੂੰਨੀ ਤੌਰ ਤੇ ਵੀ ਰਾਈਟ ਆ ਨਾ ਤੁਸੀਂ ਏਦਾਂ ਦੀ ਲਹਿਰ ਪੰਜਾਬ ਦੇ ਵਿੱਚ ਕਿਤੇ ਵੇਖ ਰਹੇ ਹੋ ਜਿਹੜੀ ਅੰਮ੍ਰਿਤਪਾਲ ਦੇ ਹੱਕ ਵਿੱਚ ਹੋਵੇ ਤੇ ਪੰਜਾਬ ਸਰਕਾਰ ਦੇ ਖਿਲਾਫ਼ ਹੋਵੇ ਇਸ ਮੁੱਦੇ ਤੇ
0: ਜੀ
1: ਜੇ ਅਸੀਂ ਅੱਜ ਦੇ ਸਮੇਂ ਉਹ ਲਹਿਰ ਨਹੀਂ ਬਣਾ ਸਕੇ ਜਿਹੜੀ ਲਹਿਰ ਜਾਇਜ਼ ਆ ਮੈਨੂੰ ਲੱਗਦਾ ਜੈਨੂਅਨ ਹੈ ਕੋਈ ਉਹ ਚ ਗੁਨਾਹ ਨਹੀਂ ਹੈ ਮੰਗ ਜਾਇਜ਼ ਹੈ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਨਹੀਂ ਗੱਲ ਕਰਦਾ ਜੇ ਉਹਦੇ ਵਿੱਚ ਹਰੇਕ ਬੰਦੀ ਸਿੰਘ ਦੇ ਆਪਣੇ ਆਪਣੇ ਹਾਲਾਤ ਹੈ ਕਿਸੇ ਦਾ ਕਾਰਨ ਕੋਈ ਜੁੜ ਜਾਂਦਾ ਕਿਸੇ ਦਾ ਕਾਰਨ ਕੋਈ ਜੁੜ ਜਾਂਦਾ ਇੱਥੇ ਤੇ ਗੱਲ ਹੀ ਬੜੀ ਸਿੱਧੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਪੰਜਾਬ ਚ ਸਿਆਸੀ ਤੌਰ ਤੇ ਕਮਜ਼ੋਰ ਹੈ ਇਸ ਵੇਲੇ ਮੈਨੂੰ ਮੇਰੀ ਸਮਝ ਇਹ ਕਹਿੰਦੀ ਬਾਕੀ ਕਿਹੜੀ ਪਾਰਟੀ ਹੈ ਮਾਤਾ ਨਾ ਅਜੇ ਤੱਕ ਉਹ ਮੈਂ ਨਹੀਂ ਕਹਿ ਸਕੂੰਗਾ ਪੰਜਾਬ ਦੀ ਸਿਆਸਤ ਬੜੀ ਸਿਆਸਤ ਹੈ ਬੜੀ ਟੇਢੀ ਮੇਢੀ ਸਿਆਸਤ ਹੋ ਗਈ ਹੈ ਮੈਂ ਕੱਲ ਨਾ ਸਤਿੰਦਰਪਾਲ ਸਿੱਧਵਲ ਸਾਹਿਬ ਨਾਲ ਗੱਲ ਕਰਦਾ ਸੀ ਇਸੇ ਵਿਸ਼ੇ ਤੇ
0: ਜੀ
1: ਕਿਉਂਕਿ ਮੇਰੇ ਸ਼ਬਦ ਨਹੀਂ ਮੈਂ ਤਾਂ ਜ਼ਿਕਰ ਕੀਤਾ ਉਹਨਾਂ ਨੇ ਇੱਕ ਸ਼ਬਦ ਵਰਤਿਆ ਰੁਪਿੰਦਰ ਜੀ
0: ਜੀ
1: ਕਹਿੰਦੇ ਕਿ ਬਹੁਤ ਕੁਛ ਨਾ ਸਮਾਜ ਵਿੱਚ ਉਗੜਾ ਦੁਗੜਾ ਹੋ ਗਿਆ ਉਗੜਾ ਦੁਗੜਾ ਸ਼ਬਦ ਮੇਰੇ ਜਦੋਂ ਕੰਨਾਂ ਚ ਪਿਆ ਤਾਂ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਮੈਂ ਕੈਨੇਡਾ ਦੀ ਧਰਤੀ ਤੇ ਬੈਠੇ ਵਿਅਕਤੀ ਤੋਂ ਸ਼ੁੱਧ ਪੰਜਾਬੀ ਦਾ ਸ਼ਬਦ ਸੁਣਿਆ ਔਰ ਵਾਕਈ ਗੱਲ ਸਹੀ ਹੈ ਕੁਦਰਤੀ ਤਾਣਾ ਬਾਣਾ ਉਹ ਉਗੜਾ ਦੁਗੜਾ ਹੋ ਗਿਆ ਪਤਾ ਨੀ ਕਦੋਂ ਮੀਂਹ ਪਤਾ ਨੀ ਕਦੋਂ ਗਰਮੀ ਹੈ ਪੰਜਾਬ ਦੀ ਸਿਆਸਤ ਇੰਨੀ ਉਗੜੀ ਦੁਗੜੀ ਹੋਈ ਹੈ ਸਰੋਤਿਓ ਤੁਸੀਂ ਸਵਾਲ ਪੁੱਛਦੇ ਹੋ ਮੇਰੇ ਵਰਗਾ ਪੱਤਰਕਾਰ ਹੱਥ ਖੜੇ ਕਰ ਰਿਹਾ ਕਿ ਮੈਂ ਨੀ ਦੱਸ ਸਕਦਾ ਗੱਲ ਕਿੱਧਰ ਨੂੰ ਜਾਵੇਗੀ ਇੰਨੀ ਉਗੜੀ ਦੁਗੜੀ ਹੋਈ ਹੈ ਇੱਥੇ ਹਾਲਾਤ ਹੈ ਕਿ ਭਾਰਤ ਦਾ ਚੀਫ ਜਸਟਿਸ ਬੇਰੁਜ਼ਗਾਰਾਂ ਦੀ ਤੁਲਨਾ ਕਾਕਰੋਚ ਦੇ ਨਾਲ ਕਰ ਜਾਂਦਾ ਹੈ। ਹਾਲਾਤ ਇਹ ਬਣ ਗਏ ਆ ਕਿ ਇੱਕ ਪਾਰਟੀ ਬਣ ਜਾਂਦੀ, ਉਹਨਾਂ ਕਰੋੜਾਂ ਲੋਕ ਜੁੜ ਜਾਂਦੇ ਆ, ਲੋਕਾਂ ਦੇ ਮਨ ਵਿੱਚ ਦੇਖੋ ਕਿੱਥੇ ਤੱਕ ਗੁੱਸਾ ਹੋਵੇਗਾ। ਸੋ ਇਸ ਕਰਕੇ ਬੜੇ ਹੀ ਹਾਲਾਤ ਜਿਹੜੇ ਹੈਗੇ ਆ ਦੁਗੜੇ ਦੁਗੜੇ ਨੇ। ਇਸ ਵੇਲੇ ਦਾਵਾ ਨਹੀਂ ਕੀਤਾ ਜਾ ਸਕਦਾ ਕਿ 2027 ਦੀ ਪੰਜਾਬ ਦੀ ਸਿਆਸਤ ਕਿੱਧਰ ਜਾਵੇਗੀ।
0: ਜੀ ਰਮੇਸ਼ ਜੀ, ਇਹੀ ਇੱਕ ਵੱਡਾ ਸਵਾਲ ਹੈ। ਅਤੇ ਇਸ ਦੇ ਨਾਲ ਹੀ ਜੀ ਮੈਂ ਪ੍ਰੋਗਰਾਮ ਦੇ ਵਿੱਚ ਸਾਡੇ ਜੀ ਪ੍ਰਾਊਡ ਸਪੋਂਸਰ ਜੋ ਹਰਪ੍ਰੀਤ ਸੈਣੀ ਜੀ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਇਹਨਾਂ ਦਾ ਸਵਾਗਤ ਕਰਾਂ ਜੀ। ਹਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
3: ਥੈਂਕ ਯੂ ਸੋ ਮੱਚ ਰੁਪਿੰਦਰ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਹਰਪ੍ਰੀਤ ਜੀ, ਤੇ ਖਬਰਾਂ ਦੇ ਨਾਲ ਨਾਲ ਜੋ ਅਸੀਂ ਇਹ ਜਾਣਕਾਰੀ ਇੰਸ਼ੋਰੈਂਸ ਬਾਰੇ ਵੀ ਆਪਣੇ ਸਰੋਤਿਆਂ ਨੂੰ ਦੱਸਦੀ ਆਈ ਦੀ ਹੈ, ਕਿਉਂਕਿ ਕਈ ਵਾਰੀ ਕਈ ਟਰਮਸ ਦਾ ਹਰਪ੍ਰੀਤ ਜੀ ਸਾਨੂੰ ਮੇਰੇ ਖਿਆਲ ਪਤਾ ਨਹੀਂ ਹੁੰਦਾ, ਤੇ ਜਦੋਂ ਤੁਹਾਡੇ ਵਰਗੇ ਐਕਸਪਰਟਸ ਤੋਂ ਇਸ ਬਾਰੇ ਜਾਣਕਾਰੀ ਹੁੰਦੀ ਹੈ ਤੇ ਫਿਰ ਮੱਥਾ ਠਣਕਦਾ ਕਿ ਇਹ ਚੀਜ਼ ਵੀ ਸਾਨੂੰ ਕਰਵਾ ਲੈਣੀ ਚਾਹੀਦੀ ਹੈ। ਸੋ ਗੱਲ ਅੱਜ ਹਰਪ੍ਰੀਤ ਜੀ ਲੋਨ ਇੰਸ਼ੋਰੈਂਸ ਬਾਰੇ ਜ਼ਰੂਰ ਕਰੀਏ ਕਿ ਕੋਈ ਲੋਨ ਅਸੀਂ ਲਿਆ, ਭਾਵੇਂ ਉਹ ਕਾਰ ਦਾ ਹੋਵੇ ਭਾਵੇਂ ਕਿਸੇ ਹੋਰ ਚੀਜ਼ ਦਾ ਹੋਵੇ, ਤੇ ਉਸ ਦੀ ਇੰਸ਼ੋਰੈਂਸ ਫਿਰ ਉੱਤੋਂ ਹੋਣੀ ਉਹ ਕਿੰਨੀ ਕੁ ਜ਼ਰੂਰੀ ਹੈ?
3: ਬਿਲਕੁਲ ਰੁਪਿੰਦਰ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਕੁਛ ਟਰਮਸ ਕੁਛ ਇੰਸ਼ੋਰੈਂਸ ਪਾਲਿਸੀਜ਼ ਦੀ ਬਹੁਤ ਘੱਟ ਗੱਲ ਹੁੰਦੀ ਆ, ਜਾਂ ਸਾਡੇ ਲਿਸਨਰਸ ਜਿਹੜੇ ਹੈਗੇ ਉਹ ਅਵੇਅਰ ਨਹੀਂ ਹੁੰਦੇ ਕਿ ਇੱਦਾਂ ਦੀ ਕਵਰੇਜ ਵੀ ਆਪਾਂ ਲੈ ਸਕਦੇ ਸੀਗੇ। ਸੋ ਜਿੱਥੇ ਆਪਾਂ ਲਿਵਿੰਗ ਬੈਨੀਫਿਟਸ ਦੀ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਪੈਸ਼ਲੀ ਅਗਰ ਮੈਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਾਂ, ਇਨਕਮ ਰਿਪਲੇਸਮੈਂਟ, ਕਿਉਂਕਿ ਜਦੋਂ ਵੀ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਨਾਲ ਇਹਦੇ ਇਨਕਮ ਰਿਪਲੇਸਮੈਂਟ, ਪੇ ਚੈੱਕ ਪ੍ਰੋਟੈਕਸ਼ਨ, ਇਹ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ ਕਿ ਕੱਲ ਨੂੰ ਅਗਰ ਇਨਕੇ ਸਾਨੂੰ ਕੋਈ ਇੰਜਰੀ ਹੁੰਦੀ ਆ, ਕੋਈ ਸਿਕਨੈਸ ਹੁੰਦੀ ਆ, ਉਸ ਸਿਚੁਏਸ਼ਨ ਤੇ ਅਸੀਂ ਕੰਮ ਤੇ ਨਹੀਂ ਜਾ ਰਹੇ ਤੇ ਕੰਮ ਤੋਂ ਜਿਹੜੀ ਸਾਨੂੰ ਇਨਕਮ ਆਉਣੀ ਸੀਗੀ ਉਹਨੂੰ ਅਸੀਂ ਆਪਣੀ ਕਵਰ ਕਰ ਸਕੀਏ ਇਨਕਮ ਇੰਸ਼ੋਰੈਂਸ ਦੇ ਨਾਲ, ਇਨਕਮ ਰਿਪਲੇਸਮੈਂਟ ਦੇ ਨਾਲ। ਬਟ ਮੇਨ ਪ੍ਰੋਬਲਮ ਉਦੋਂ ਆਉਂਦੀ ਆ ਰੁਪਿੰਦਰ, ਕਿਉਂਕਿ ਜਿਹੜੀ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਹੈਗੀ ਆ, ਸਪੈਸ਼ਲੀ ਜੇ ਮੈਂ ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਾਂ, ਜੇ ਹੁਣ ਅਸੀਂ ਟਰੱਕ ਡਰਾਈਵਰਸ ਦੀ ਗੱਲ ਕਰੀਏ, ਕੰਸਟਰਕਸ਼ਨ ਵਰਕਰ ਦੀ ਗੱਲ ਕਰੀਏ, ਤਾਂ ਉਹਨਾਂ ਦੀ ਨੈੱਟ ਇਨਕਮ ਜਿਹੜੀ ਹੈਗੀ ਉਹ ਕਾਫੀ ਘੱਟ ਸ਼ੋਅ ਹੁੰਦੀ ਆ। ਸੋ ਜਦੋਂ ਅਸੀਂ ਇਨਕਮ ਘੱਟ ਸ਼ੋਅ ਕਰਦੇ ਹਾਂ ਤਾਂ ਇਨਕਮ ਰਿਪਲੇਸਮੈਂਟ ਕਵਰੇਜ ਦੇ ਵਿੱਚ, ਕਿਉਂਕਿ ਪ੍ਰੂਫ ਆਫ ਇਨਕਮ ਲਿਖਿਆ ਜਾਂਦਾ ਹੈਗਾ ਤੇ ਇਸ ਕਰਕੇ ਅਸੀਂ ਬਹੁਤ ਘੱਟ ਬੈਨੀਫਿਟ ਦੇ ਲਈ ਕੁਆਲੀਫਾਈ ਕਰਦੇ ਹਾਂ। ਹੁਣ ਜਿੱਥੇ ਸਾਡੀ ਇਨਕਮ ਜ਼ਿਆਦਾ, ਵੈਸੇ ਰੈਗੂਲਰ ਸਾਡੀ ਇਨਕਮ ਜ਼ਿਆਦਾ ਹੁੰਦੀ ਆ, ਸਾਡੇ ਖਰਚੇ ਵੀ ਜ਼ਿਆਦਾ ਹੈਗੇ ਆ, ਸਾਡੀਆਂ ਮੌਰਗੇਜ ਦੀਆਂ ਪੇਮੈਂਟ, ਗੱਡੀਆਂ ਦੇ ਲੋਨ, ਉਹਨਾਂ ਦੀਆਂ ਇੰਸਟਾਲਮੈਂਟਸ, ਉਹ ਸਾਰਾ ਕੁਛ ਐਡ ਆਨ ਹੋ ਜਾਂਦਾ ਆ, ਪਰ ਇਨਕਮ ਰਿਪਲੇਸਮੈਂਟ ਦੇ ਨਾਲ ਬਹੁਤਿਆਂ ਬੰਦਿਆਂ ਦੇ ਕੋਲ ਸਿਰਫ $2,000 ਦੀ ਪਾਲਿਸੀ ਆ ਤੇ $2,000 ਦੇ ਨਾਲ ਕਿੱਥੇ ਘਰ ਚੱਲਦੇ ਆ। ਸੋ ਇਸ ਕਰਕੇ ਕੰਪਨੀਜ਼ ਵੱਲੋਂ ਲੋਨ ਇੰਸ਼ੋਰੈਂਸ ਜਿਹੜੀ ਇੰਟਰੋਡਿਊਸ ਕੀਤੀ ਗਈ ਹੈਗੀ ਆ, ਜਿਹਦੇ ਵਿੱਚ ਤੁਹਾਡੀ ਕੋਈ ਇਨਕਮ ਰਿਪਲੇਸਮੈਂਟ ਕਵਰੇਜ ਨਹੀਂ ਹੈਗੀ। ਸੋ ਇਨਕਮ ਰਿਪਲੇਸਮੈਂਟ ਤੋਂ ਇਲਾਵਾ ਤੁਸੀਂ ਇਹ ਕਵਰੇਜ ਲੈ ਸਕਦੇ ਆ। ਜਿਹੜੀ ਲੋਨ ਇੰਸ਼ੋਰੈਂਸ ਆ ਉਹਦਾ ਮਤਲਬ ਇਹ ਹੈਗਾ ਆ ਕਿ ਜਿੰਨੀਆਂ ਵੀ ਤੁਹਾਡੀ ਲੋਨਸ ਹੈਗੇ ਆ, ਚਾਹੇ ਉਹ ਮੌਰਗੇਜ ਦੀ ਇੰਸਟਾਲਮੈਂਟ ਆ, ਚਾਹੇ ਤੁਹਾਡੀ ਕੋਈ ਗੱਡੀ ਦੀ ਫਾਈਨੈਂਸ ਦੀ ਜਾਂ ਲੀਜ਼ ਦੀ ਪੇਮੈਂਟ ਹੈਗੀ ਆ, ਚਾਹੇ ਤੁਸੀਂ ਰੈਂਟ ਤੇ ਰਹਿੰਦੇ ਹੈਗੇ ਆ ਤੇ ਰੈਂਟ ਦੀ ਇੰਸਟਾਲ ਜਿਹੜਾ ਤੁਸੀਂ ਰੈਂਟ ਪੇ ਕਰਦੇ ਆ ਉਹਦੀ ਜਿਹੜੀ ਕਿਸ਼ਤ ਆਉਂਦੀ ਹੈਗੀ ਆ ਉਹਦੀ ਕਵਰੇਜ ਆ। ਜਾਂ ਇਸ ਤੋਂ ਇਲਾਵਾ ਜੇ ਹੋਰ ਕੋਈ ਤੁਹਾਡੇ ਲੋਨਸ ਹੈਗੇ ਆ, ਕੋਈ ਤੁਸੀਂ RRSP ਦਾ ਲੋਨ ਲਿਆ ਸੀਗਾ ਜਾਂ ਤੁਹਾਡਾ ਕੋਈ ਸਟੂਡੈਂਟ ਲੋਨ ਹੈਗਾ ਆ ਉਹਦੀ ਇੰਸਟਾਲਮੈਂਟ ਆ, ਸੋ ਇਹ ਸਾਰੇ ਲੋਨਸ ਦੀਆਂ ਇੰਸਟਾਲਮੈਂਟਸ ਤੁਸੀਂ ਇਸ ਪਾਲਿਸੀ ਦੇ ਵਿੱਚ ਕਵਰ ਕਰਵਾ ਸਕਦੇ ਆ ਕਿ ਕੱਲ ਨੂੰ ਇਨਕੇਸ ਅਗਰ ਕੋਈ ਇੰਜਰੀ ਹੋ ਜਾਂਦੀ ਆ, ਕੋਈ ਸਿਕਨੈਸ ਹੋ ਜਾਂਦੀ ਆ, ਹੁਣ ਤੁਸੀਂ ਕੰਮ ਤੇ ਨਹੀਂ ਜਾ ਰਹੇ ਹੈਗੇ, ਜਿੱਥੇ ਇਨਕਮ ਰਿਪਲੇਸਮੈਂਟ ਦੇ ਨਾਲ ਤੁਸੀਂ ਇਨਕਮ ਨੂੰ ਕਵਰ ਕਰ ਸਕਦੇ ਆ, ਉੱਥੇ ਲੋਨ ਇੰਸ਼ੋਰੈਂਸ ਦੇ ਨਾਲ ਤੁਸੀਂ ਲੋਨ ਦੀਆਂ ਇੰਸਟਾਲਮੈਂਟਸ ਕਵਰ ਕਰਵਾ ਸਕਦੇ ਆ। ਐਂਡ ਮੇਨ ਇਹਦਾ ਜਿਹੜਾ ਗੁੱਡ ਪੁਆਇੰਟ ਇਹ ਕਹਿ ਸਕਦੇ ਆ ਕਿ ਲੋਨ ਇੰਸ਼ੋਰੈਂਸ ਦੇ ਵੇਲੇ ਕੋਈ ਵੀ ਇਨਕਮ ਰਿਪਲੇਸਮੈਂਟ ਨਹੀਂ ਚੈੱਕ ਕੀਤੀ ਜਾਂਦੀ, ਮਤਲਬ ਕੋਈ ਵੀ ਇਨਕਮ ਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਕਿ ਆਪਣੀਆਂ ਨੋਟਿਸ ਆਫ ਅਸੈਸਮੈਂਟ, ਈਵਨ ਜਰਨਲ, ਫਾਈਨੈਂਸ਼ੀਅਲਸ, ਇਹ ਸਾਰੀਆਂ ਚੀਜ਼ਾਂ ਦਿਖਾਉਣ ਦੀ ਲੋੜ ਨਹੀਂ ਹੈਗੀ। ਸਿਰਫ ਆਪਾਂ ਜਿਹੜੀਆਂ ਲੋਨਸ ਸਾਡੇ ਜਾ ਰਹੇ ਆ, ਜਿਹੜੀਆਂ ਉਹਦੀਆਂ ਇੰਸਟਾਲਮੈਂਟ ਜਾ ਰਹੀਆਂ, ਉਹਨਾਂ ਦਾ ਪ੍ਰੂਫ ਦੇਣਾ ਆ ਕਿ ਇੰਨਾ ਸਾਡੀ ਮੌਰਗੇਜ ਸੀਗੀ, ਇੰਨੀ ਸਾਡੀ ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਸੀਗੀ। ਸੋ ਆਪਾਂ ਉਹ ਸਾਰੇ ਪ੍ਰੂਫ ਦੇ ਕੇ ਆਪਣੀ ਲੋਨ ਦੀ ਜਿਹੜੀ ਕਵਰੇਜ ਹੈਗੀ ਆ ਉਹਦਾ ਕਲੇਮ ਲੈ ਸਕਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਆਪਣੇ ਉੱਪਰ ਸਭ ਤੋਂ ਵੱਡਾ ਲੋਨ ਜਿਹੜਾ ਹੈਗਾ ਉਹ ਮੌਰਗੇਜ ਦਾ ਹੀ ਹੁੰਦਾ ਆ, ਤੇ ਸਾਨੂੰ ਇਸ ਚੀਜ਼ ਦੀ ਚਿੰਤਾ ਹੁੰਦੀ ਹੈ ਕਿ ਕੱਲ ਨੂੰ ਅਗਰ ਅਸੀਂ ਡਿਸੇਬਲ ਹੋ ਜਾਂਦੇ ਆ ਤਾਂ ਸਾਡੀਆਂ ਇਹ ਜਿਹੜੀਆਂ ਕਿਸ਼ਤਾਂ ਹੈਗੀਆਂ ਉਹ ਕਿੱਦਾਂ ਭਰ ਹੋਣਗੀਆਂ। ਤਾਂ ਇਹਨਾਂ ਪਾਲਿਸੀਜ਼ ਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਪਰਲੀ ਕਵਰ ਕਰ ਸਕਦੇ ਹਾਂ। ਸੋ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਹਰੇਕ ਬੰਦੇ ਦੇ ਲਈ ਉਹਨਾਂ ਦੀ ਨੀਡਸ ਦੇ ਅਕੋਰਡਿੰਗਲੀ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।
0: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਇਸ ਜਾਣਕਾਰੀ ਦੇ ਲਈ। ਤੇ ਸਿਰਫ ਗੱਡੀਆਂ ਦੇ ਲੋਨ ਹੀ ਨਹੀਂ ਪਰ ਘਰ ਦੀ ਮੌਰਗੇਜ ਜੋ ਸਭ ਤੋਂ ਵੱਡਾ ਲੋਨ ਸਾਡੇ ਸਿਰ ਤੇ ਖੜਾ ਹੁੰਦਾ ਜੀ, ਇਹ ਵੀ ਇਸ ਦੇ ਨਾਲ ਕਵਰ ਹੋ ਸਕਦਾ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਅਗਲੇ ਲਿੰਕ ਦੇ ਵਿੱਚ ਗੱਲ ਅਗਲੀ ਤੋਰਾਂਗੇ। ਤੇ ਨਾਲ ਹੀ ਜੀ ਬ੍ਰੈਂਪਟਨ ਕ੍ਰੈਮਟੋਰੀਅਮ ਤੇ ਏਜਿਕਸ ਕ੍ਰੈਮਟੋਰੀਅਮ ਦਾ ਇਹ ਜੋ ਸੰਦੇਸ਼ ਹੈ ਇਹ ਵੀ ਜ਼ਰੂਰ ਅਸੀਂ ਪਹੁੰਚਾਈਏ, ਕਿਉਂਕਿ क्रिमेशन फ्यूनरल दियां जो सेवावां ने जी इह जो ऑफर करदे ने कम्युनिटी दे पूरे रीति रिवाज फॉलो करदे ने ते नाल ही फ्यूनरल प्री प्लानिंग जो कि तुसी अपने लिए जो असी चाहुंदे आ कि असी जांदे होए भी अपने आते बोझ ना बनीए ते फ्यूनरल प्री प्लानिंग बारे भी इन्हां पासों जानकारी ली जा सकती है। नंबर 905-458-2222 905 जी तुसी नोट करो नंबर 905-458-2222 905-458-2222 जी नंबर ए नोट करना। ते नाल ही जी गल थोड़ी तोर लिए जी जिथे हुण शुक्रवार दा दिन आ ही गया जूनियर फ्राइडे अज दा दिन है ते कल तो जी जो ग्रैंड होम फर्नीचर पास जी कमाल दी सेल शुरू हुई है तुसी कॉफी टेबल सैट डाइनिंग टेबल सैट फ्लोर मॉडल्स जो बेडरूम लिए अच्छा सैट तुसी वेखना या फिर सोफे सोने लैके आने ने ते थानू जी अच्छिया डील्स ग्रैंड होम फर्नीचर पासों बिल्कुल मिल जाणगियां। सो हरदीप जी स्वागत है थोड़ा जिहा संदेश जी।
4: बहुत शुक्रिया धन्यवाद रविंदर जी। बिल्कुल कल फ्राइडे वाले दिन लाइव ऑन लोकेशन भी चलूगा पंजाबी लहरां दा ते बहुत सारी जिहड़ी इनवेंटरी असीं फ्लोर मॉडल क्लीयर आउट कर रहे हैं बिलो द कॉस्ट क्योंकि बहुत सारे कंटेनर जिहड़े नवे पहुंच रहे हैं ते बहुत सारी इनवेंटरी जिहड़ी फ्लोर मॉडल क्लीयर आउट की जा रही है बिलो द कॉस्ट। चाहे तुसीं बेडरूम सैट लेना चाहुंदे हो सोफा सैट डाइनिंग टेबल कॉफी टेबल तो जरूर एक चक्कर लाओ 294 वॉकर ड्राइव के उपर 294 वॉकर ड्राइव 294 वॉकर वॉकर वॉकर ड्राइव में तुसीं याद रखना इस वीकेंड के उपर। ते नाल दी नाल मैं जद जांदा एक डील दे रहना जिन्हों परिवार ने सोफा कम बैड लेना जी हाँ ग्रे कलर का सोफा भी बन जाए बैड भी बन जाए सोफा कम बैड जिसकी रेगुलर कीमत 1000-1200 सी लास्ट ही पीस है भी फ्लोर मॉडल 199 के सोफा कम बैड 199 का तुहानू दिता जाना। सो इहो जिहियां डीलां बैडरूम सैट सोफा सैट डाइनिंग टेबल से बहुत सारी इनवेंटरी जी क्लीयर आउट की जानी है इस वीकेंड के उपर तुम भी एक चक्कर जरूर लाओ 294 वॉकर ड्राइव 294 वॉकर ड्राइव क्वीन एंड गेटवे की मेन इंटरसैक्शन सर्विस सेंटर की बिल्कुल बैकसाइड से क्वीन वाले वालमार्ट के बिल्कुल बैकसाइड के उपर 294 वॉकर ड्राइव 294 वॉकर ड्राइव ग्रैंड ग्रैंड ग्रैंड होम फर्नीचर। थैंक यू वेरी मच जी।
0: बहुत बहुत शुक्रिया हरदीप जी रोजाना तुसी बहुत ही कमाल दी डील्स लेके आने हो बहुत बहुत धन्यवाद। रमेश जी अपनी अगली कॉल वाल चलांगे जी काफी समय तो होल्ड ते ने 8900 जी सत श्री अकाल जी।
5: ਸਤਿ ਸ਼੍ਰੀ ਅਕਾਲ ਰਪਿੰਦਰ ਜੀ ਸਤਿ ਸ਼੍ਰੀ ਅਕਾਲ ਰਮੇਸ਼ ਜੀ
0: ਜੀ ਸਰ
5: ਦੇਖੋ ਆਮ ਪਾਰਟੀ ਡਰਦੀ ਤਾਂ ਹੈ ਭਾਈ ਅੰਮ੍ਰਿਤਪਾਲ ਸਿੰਘ ਕੋਲੋਂ ਇਸੇ ਕਰਕੇ ਉਹਨੂੰ ਰਿਹਾ ਨਹੀਂ ਕਰ ਰਹੀ ਜੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਂਦੇ ਤਾਂ ਨੈਚੁਰਲੀ ਉਹ ਇਹਨਾਂ ਨੂੰ ਕਾਫੀ ਸੱਟ ਮਾਰ ਸਕਦੇ ਨੇ ਸੀਟਾਂ ਦੇ ਵਿੱਚ ਤੇ ਹੋਰ ਕੋਈ ਉਹਨਾਂ ਦੀ ਐਬਸੈਂਸ ਕੋਈ ਹੈ ਨਹੀਂ ਐਸਾ ਬੰਦਾ ਵੀ ਜਿਹੜਾ ਇਸ ਪਾਰਟੀ ਸੰਭਾਲ ਪਾਏ ਜੇਕਰ ਉਹ ਆ ਕੇ ਬਾਹਰ ਆ ਕੇ ਆਰਗੇਨਾਈਜ਼ ਹੁੰਦੇ ਤਾਂ ਉਹ ਸੀਟਾਂ ਲੈ ਜਾਣਗੇ ਇਹ ਤਾਂ ਮੇਰੀ ਮੰਨਣਾ ਹੈ। ਦੂਜੀ ਗੱਲ ਆਪਾਂ ਜੇ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਦੌਰਿਆਂ ਤੇ ਦੇਖੋ ਪ੍ਰਧਾਨ ਮੰਤਰੀ ਦੇ ਦੌਰੇ ਆਉਂਦੇ ਜਾਂਦੇ ਰਹਿੰਦੇ ਨੇ ਇੱਕ ਦੂਜਿਆਂ ਨੂੰ ਗਿਫਟ ਵਗੈਰਾ ਦਿੰਦੇ ਰਹਿੰਦੇ ਨੇ ਪਰ ਮੈਨੂੰ ਇੱਕ ਕੰਟਰੋਵਰਸੀ ਜਿਹੜੀ ਸ਼ੁਰੂ ਹੋਈ ਹੈ ਪ੍ਰਧਾਨ ਮੰਤਰੀ ਜੀ ਨੇ ਜਾਂ ਮੋਦੀ ਜੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਇੱਕ ਚਾਕਲੇਟ ਦਾ ਡੱਬਾ ਦਿੱਤਾ ਜਿਸ ਤੇ ਮੈਲੋਡੀ ਨਾਮ ਲਿਖਿਆ ਹੈ। ਦੇਖੋ ਮੈਲੋਡੀ ਉਹਨਾਂ ਦੀ ਇਟਲੀ ਦੀ ਪ੍ਰਧਾਨ ਮੰਤਰੀ ਦਾ ਵੀ ਨਾਂ ਹੈ ਉਹ ਹੀ ਦਿੱਤਾ ਇੱਕ ਫੰਡ ਦੇ ਵਿੱਚ ਦੇ ਦਿੱਤਾ ਜਾਂ ਜਿਸ ਤਰ੍ਹਾਂ ਮਰਜ਼ੀ ਦੇ ਦਿੱਤਾ ਕੋਈ 200-400 ਦਾ ਗਿਫਟ ਹੀ ਹੋਏਗਾ ਉਹ ਜ਼ਿਆਦਾ ਨਹੀਂ ਪਰ ਕਾਂਗਰਸ ਪਾਰਟੀ ਦੇ ਇੱਥੇ ਬੜਾ ਸ਼ੋਰ ਸ਼ਰਾਬਾ ਮਚਾਇਆ। ਮੈਨੂੰ ਉਹ ਗੱਲ ਸਮਝ ਨਹੀਂ ਆਈ ਵੀ ਕਿਉਂ ਇਸ ਗੱਲ ਦੇ ਉੱਤੇ ਸ਼ੋਰ ਸ਼ਰਾਬਾ ਪਜਾਇਆ ਉਹਨਾਂ ਨੂੰ ਗੱਦਾਰ ਵੀ ਕਿਹਾ ਪਰ ਕੀ ਕੁਛ ਕਿਹਾ ਮਤਲਬ ਕਾਂਗਰਸ ਪਾਰਟੀ ਦੇ ਕੋਲ ਕੋਈ ਮੁੱਦੇ ਨਹੀਂ ਇਸ ਗੱਲ ਤੋਂ ਇਲਾਵਾ ਔਰ ਮੈਨੂੰ ਲੱਗਦਾ ਜਾਂ ਤਾਂ ਅਦਾਨੀ ਜਿਹੜਾ ਉੱਥੋਂ ਉਹਦੇ ਕੇਸ ਖਤਮ ਹੋਏ ਨੇ ਅਮਰੀਕਾ 'ਚ ਉਸ ਮਾਮਲੇ ਨੂੰ ਡਾਇਵਰਟ ਕਰਨ ਲਈ ਕਾਂਗਰਸ ਪਾਰਟੀ ਨੇ ਇਹ ਮੁੱਦਾ ਚੁੱਕ ਲਿਆ ਤੁਸੀਂ ਆਪਣੇ ਵਿਚਾਰ ਦੇਣਾ। ਥੈਂਕ ਯੂ ਸੋ ਮਚ
0: ਜੀ ਸ਼ੁਕਰੀਆ ਜੀ ਰਮੇਸ਼ ਜੀ।
1: ਦੇਖੋ ਗੱਲ ਇਹ ਹੈ ਜਿਹੜਾ ਨਾ ਮੈਲਿਟੀ ਟੋਫੀਆਂ ਪੈਸੇ ਜਿਨ੍ਹਾਂ ਨੇ ਖਾਧੀਆਂ ਉਹਨਾਂ ਨੂੰ ਇਹ ਪਤਾ ਕਿ ਵਾਕਈ ਟੇਸਟੀ ਬੜੀਆਂ ਹੁੰਦੀਆਂ
0: ਜੀ ਸਰ
1: ਜਿਹੜਾ ਇੱਕ ਟੋਫੀ ਖਾ ਲਏ ਉਹਦਾ ਦੂਜੀ ਨੂੰ ਵੀ ਚੀ ਕਰ
0: ਬਿਲਕੁਲ।
1: ਹੁਣ ਜਾਰਜੀਆ ਮੈਲਨੀ ਹੁਣਾਂ ਨੇ ਦਿੱਤੀਆਂ ਜਾਂ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤੀਆਂ ਗੱਲ ਤੇ ਟੋਫੀਆਂ ਦੀ ਹੈ। ਦੇਖੋ ਗੱਲ ਇਹ ਆ ਮੈਂ ਬੀਤੇ ਕੱਲ ਤੇ ਜ਼ਿਕਰ ਕੀਤਾ ਸੀ ਜੇ ਤੇ ਆਪਾਂ ਇਹਨੂੰ ਸਧਾਰਨ ਅਵਸਥਾ ਚ ਲਈਏ ਆਮ ਤੌਰ ਤੇ ਵਿਦੇਸ਼ਾਂ ਦੇ ਟ੍ਰੈਂਡ ਦੇ ਨਾਲ ਲਈਏ ਜਾਂ ਜਿਹੜੇ ਨਾ ਨਿਆਣੇ ਪਾੜੂ ਹੁੰਦੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਪਤਾ ਚੌਕਲੇਟ ਦੀ ਮਹੱਤਤਾ ਕਈ ਵਾਰ ਨਾ ਬਹੁਤ ਵੱਡੀ ਹੁੰਦੀ ਹੈ ਭਾਵੇਂ ਉਹ ਚੌਕਲੇਟ ਦੀ ਕੀਮਤ ਸ਼ਾਇਦ 50-100 ਰੁਪਏ ਹੋਵੇ ਪਰੰਤੂ ਜਦੋਂ ਅਸੀਂ ਕਿਸੇ ਨੂੰ ਸਨੇਹ ਨਾਲ ਮੁਹੱਬਤ ਦੇ ਨਾਲ ਦਿੰਦੇ ਤਾਂ ਉਹਦੇ ਮੀਨਿੰਗ ਹੀ ਬਦਲ ਜਾਂਦੇ।
0: ਬਿਲਕੁਲ ਸਰ
1: ਇਵੇਂ ਹੀ ਇਹ ਟੋਫੀਆਂ ਦੇਖੋ ਜੇ ਤੇ ਉਸ ਗੱਲ ਦੇ ਨਾਲ ਲੈਣਾ ਤੇ ਕੋਈ ਰੌਲਾ ਨਹੀਂ ਹੈ। ਹੁਣ ਗੱਲ ਇਹ ਆ ਨਾ ਕਿ ਅਸੀਂ ਕਾਂਗਰਸ ਨੂੰ ਮਾੜੇ ਤਾਂ ਕਹੀਏ ਜੇ ਭਾਜਪਾ ਵਾਲੇ ਘੱਟ ਕੱਢਦੇ ਹੋਣ ਹੁਣ ਮੰਨ ਲਓ ਆਹ ਹੀ ਚੀਜ਼ ਰਾਹੁਲ ਗਾਂਧੀ ਨੇ ਕੀਤੀ ਹੁੰਦੀ ਕਿਤੇ ਚੌਕਲੇਟ ਦਿੱਤੀ ਹੁੰਦੀ ਜਾਂ ਲਈ ਹੁੰਦੀ ਤੇ ਅਸੀਂ ਕਿਹੜਾ ਅਸੀਂ ਤੋਂ ਭਾਵ ਕਿ ਭਾਜਪਾ ਨੇ ਕਿਹੜਾ ਖਾਲੀ ਜਾਨ ਦੇਣਾ ਸੀ ਉਹਨਾਂ ਨੇ ਵੀ ਤੇ ਕਹਿਣਾ ਸੀ ਆ ਕੇ ਕੀ ਕਰੀ ਜਾਂਦਾ ਰਾਹੁਲ ਗਾਂਧੀ। ਹੁਣ ਕਾਂਗਰਸ ਨੇ ਕੋਈ ਬਹੁਤੀ ਟਿੱਪਣੀ ਉੱਤੇ ਸਖ਼ਤ ਨਹੀਂ ਕੀਤੀ। ਜਿਹੜਾ ਨਾ ਕਾਂਗਰਸ ਤੇ ਰਾਹੁਲ ਗਾਂਧੀ ਨੇ ਰਾਏ ਬਰੇਲੀ ਦੇ ਵਿੱਚ ਸੰਬੋਧਨ ਚ ਕਿਹਾ ਕਿ ਜਦੋਂ ਆਰਐਸਐਸ ਦੇ ਵਰਕਰ ਤੁਹਾਡੇ ਕੋਲ ਆਉਣ ਤੇ ਉਹਨਾਂ ਨੂੰ ਕਿਹੋ ਤੁਹਾਡਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਵੀ ਗਦਾਰ, ਅਮਿਤ ਸ਼ਾਹ ਵੀ ਗਦਾਰ, ਪੂਰਾ ਸੰਗਠਨ ਗਦਾਰ, ਕਿਉਂਕਿ ਉਹਨੇ ਹਿੰਦੁਸਤਾਨ ਹੀ ਵੇਚ ਦਿੱਤਾ। ਉਹ ਟਰਾਫੀਆਂ ਨਾਲ ਜੁੜਤੀ ਗੱਲ ਨਹੀਂ ਹੈ ਸਰੂਤੀ, ਉਹ ਟਰਾਫੀਆਂ ਨਾਲ ਨਾ ਉਹਨੂੰ ਜੋੜੀਏ। ਹਾਂ, ਉਵੇਂ ਮੈਂ ਸਮਝਦਾ ਹੈ ਕਿ ਵਿਵਾਦਿਤ ਛੱਤ ਹੈ, ਆਪਾਂ ਇੱਕ ਸਿਆਸੀ ਮੰਚ ਤੋਂ ਇੱਥੇ ਤੱਕ ਗੱਲ ਲੈ ਆਏ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਉਹਨੂੰ ਗਦਾਰ ਸੱਦਣ ਲੱਗੇ ਹਾਂ, ਫਿਰ ਉਹ ਤੋਂ ਅੱਗੇ ਆ ਜਾਈਏ ਪੂਰੀ ਪਾਰਟੀ ਗਦਾਰਾਂ ਦੀ ਹੈ। ਮਾਫ ਕਰਨਾ, ਮੈਨੂੰ ਉਹ ਤੋਂ ਇੱਕ ਦਿਮਾਗ ਚ ਫੁਰਨਾ ਆਇਆ ਕਿ ਜਦੋਂ ਆਪਾਂ ਅੱਜ ਚਿੰਤਤ ਹੈ ਕਿ ਹਿੰਦੁਸਤਾਨ ਵੇਚ ਦਿੱਤਾ ਜਾਂ ਵਿਕ ਗਿਆ ਜਾਂ ਵਿਕ ਰਿਹਾ, ਮੈਂ ਕਾਂਗਰਸ ਦੀ ਗੱਲ ਕਰਦਾ ਕਿ ਅੱਜ ਅਸੀਂ ਚਿੰਤਤ ਹੈ, ਅੱਜ ਅਸੀਂ ਗਦਾਰੀ ਦੇ ਠੱਪੇ ਲਾ ਰਹੇ ਹਾਂ। ਇਹ ਜਦੋਂ ਬਹੁਤ ਸਾਰੇ ਸਿਆਣੇ ਲੋਕਾਂ ਨੇ ਇਹ ਗੱਲ ਕੀਤੀ ਸੀ ਕਿ ਰੱਬ ਦੇ ਵਾਸਤੇ ਭਾਰਤ ਨੂੰ ਗੈਟ ਸਮਝੌਤੇ ਤੋਂ ਵੱਖਰਾ ਰੱਖੋ, ਉਦੋਂ ਤੇ ਕਾਂਗਰਸ ਹੀ ਸੀ ਨਾ। ਇਹ ਰਵਾਇਤਾਂ ਕਿਹਨੇ ਪਾਈਆਂ, ਇਹ ਚੀਜ਼ਾਂ ਨੂੰ ਤੋੜਿਆ ਕਿਹਨੇ? ਠੀਕ ਹੈ, ਭਾਰਤੀ ਜਨਤਾ ਪਾਰਟੀ ਨੇ ਰਫ਼ਤਾਰ ਵਧਾਈ, ਮੈਂ ਇਸ ਗੱਲ ਨੂੰ ਮੰਨਦਾ ਹੈ, ਪਰੰਤੂ ਭਾਰਤ ਵਿੱਚ ਨੀਤੀਆਂ ਲਿਆਉਣ ਵਾਲੀ ਤੇ ਕਾਂਗਰਸ ਹੈ, ਨਾਲ ਖੱਬੇ ਪੱਖੀ ਵੀ ਰਲੇ ਹੋਏ ਸੀ। ਖੱਬੇ ਪੱਖੀ ਕਹਿੰਦੇ ਸਾਡੇ ਤੋਂ ਦੂਸਰਾ ਰਾਹ ਨਹੀਂ ਸੀ, ਇਸ ਕਰਕੇ ਨਾਲ ਤੁਰੇ ਹਾਂ। ਤੇ ਜਦੋਂ ਹੁਣ ਭਾਈ ਰਾਹ ਬਣ ਗਏ ਆ, ਫਿਰ ਕਿਹਨੂੰ ਗਦਾਰ ਕਹਿਣਾ ਤੇ ਕਿਹਨੂੰ ਨਾ ਕਹੀਏ? ਸੋ ਮੈਨੂੰ ਲੱਗਦਾ ਸਰੋਤਿਓ ਕਿ ਇਹ ਮਸਲੇ ਦੇ ਵਿੱਚ ਦੋਵੇਂ ਜਿਹੜੇ, ਚਾਹੇ ਕਾਂਗਰਸ ਹੈ ਚਾਹੇ ਭਾਜਪਾ ਆ, ਇਹ ਸਿਆਸੀ ਮੌਕਾ ਲੱਭਦੇ ਆ। ਪ੍ਰਧਾਨ ਮੰਤਰੀ ਨੂੰ ਵੀ ਇੱਥੇ ਮੌਕਾ ਨਹੀਂ ਦੇਣਾ ਚਾਹੀਦਾ ਸੀ, ਜੇ ਉੱਥੇ ਟਰਾਫੀਆਂ ਦੇ ਲਈਆਂ ਸੀ ਜਾਂ ਦੋ ਟਰਾਫੀਆਂ ਲੈ ਲਈਆਂ ਸੀ ਤੇ ਰੀਲਾਂ ਪਾਉਣ ਦੀ ਲੋੜ ਨਹੀਂ ਸੀ। ਕੁਛ ਚੀਜ਼ਾਂ ਚੁੱਪ ਚਪੀਤ ਵੀ ਕੀਤੀਆਂ ਜਾ ਸਕਦੀਆਂ, ਜਦੋਂ ਅਸੀਂ ਖੋਰੂ ਪਾਵਾਂਗੇ ਤੇ ਫਿਰ ਭਾਈ ਪ੍ਰਤੀਕਰਮ ਆਉਣੇ ਹੀ ਆਉਣੇ।
0: ਜੀ ਬਿਲਕੁਲ ਸਹੀ ਜੀ। ਤੇ ਜੀ ਅਗਲੀ ਕਾਲ ਹੈ ਪੌਲ ਜੀ, ਪਰ ਇਹ ਕਾਲ ਜੀ ਕੱਟ ਗਈ ਹੈ, ਦੁਬਾਰਾ ਜ਼ਰੂਰ ਕੋਸ਼ਿਸ਼ ਕਰ ਸਕਦੇ ਹੋ ਜੀ। ਤੇ ਨੈਕਸਟ ਕਾਲਰ ਸਾਡੇ ਨਾਲ ਨੇ ਜੀ ਗੁਣਤਾਜ ਜੀ, ਜੀ ਵੈਲਕਮ ਜੀ ਗੁਣਤਾਜ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਖਿਆਲ ਕਾਲ ਇਹ ਵੀ ਹਲੇ ਹੋਲਡ ਤੇ ਹੀ ਹੈ ਜੀ, ਦੁਬਾਰਾ ਕੋਸ਼ਿਸ਼ ਜੀ ਜ਼ਰੂਰ ਕਰੋ। ਤੇ ਨੈਕਸਟ ਕਾਲ ਸਾਡੇ ਨਾਲ ਹੈ 3056। ਥੋੜ੍ਹੀ ਜਿਹੀ ਮੈਂ ਗੁਜ਼ਾਰਿਸ਼ ਕਰਾਂਗੀ, ਥੋੜ੍ਹੀ ਜਿਹੀ ਪੇਸ਼ੈਂਸ ਜੀ, ਤੇ ਕਾਲ ਤੁਹਾਡੀ ਜ਼ਰੂਰ ਲਈ ਜਾਵੇਗੀ, ਤੁਸੀਂ ਬਸ ਥੋੜ੍ਹਾ ਸਮਾਂ ਸਾਨੂੰ ਦੇਣਾ ਜੀ। ਨੈਕਸਟ ਕਾਲਰ ਸਾਡੇ ਨਾਲ ਨੇ 9445 ਜੀ, ਵੈਲਕਮ
6: ਹੁਸ਼ਿਆਰਪੁਰੀ ਜੀ। ਬੇਬਾ ਜੀ ਸਜੀ ਕਰ, ਹੁਸ਼ਿਆਰਪੁਰੀ ਜੀ, ਤੁਸੀਂ ਕਾਫੀ ਸਮਾਂ ਪਹਿਲਾਂ ਵੀ ਅੰਮ੍ਰਿਤਪਾਲ ਬਾਰੇ ਕਿਹਾ ਸੀ ਤੇ ਅੱਜ ਵੀ ਕਿਹਾ, 100% ਤੁਸੀਂ ਸਹੀ ਕਹਿ ਰਹੇ ਹੋ। ਜਿਹਨਾਂ ਲੋਕਾਂ ਨੇ ਉਹ ਸੀਨ ਦੇਖਿਆ ਨਾ, ਜਿਸ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚੱਲੇ ਆ, ਉਹ ਮੈਂ ਦੇਖਿਆ। ਮੈਂ ਉਸੇ ਦਿਨ ਕਹਿਤਾ ਸੀ ਕਿ ਇਹ ਸ਼ਖਸ ਕਾਮਯਾਬ ਨੀ। ਇਹ ਕਿਹੜਾ ਤਰੀਕਾ ਸੀ ਭਾਈ, ਗੁਰੂ ਗ੍ਰੰਥ ਸਾਹਿਬ ਦੀ ਬੇਡ ਨੂੰ ਲੈ ਕੇ ਇੱਕ ਬੰਦੇ ਨੂੰ ਛਡਾਉਣ ਵਾਸਤੇ ਚੱਲਣਾ, 8-10 ਸ਼ਸਤਰ ਧਾਰੀ ਉਹਦੇ ਬੰਦੇ, ਦੂਜੇ ਪਾਸੇ ਸਾਡੀਆਂ ਬੀਬੀਆਂ ਬੇਟੀਆਂ ਪੁਲਿਸ ਮੁਲਾਜ਼ਮ SP SSP ਉਹ ਧੱਕਾ ਮਾਰ ਰਿਹਾ ਵੀ ਪਿੱਛੇ ਹਟ ਜਾਓ ਪਿੱਛੇ ਹਟ ਜਾਓ। ਜੇ ਉਸ ਦਿਨ ਕੋਈ ਸ਼ਰਾਰਤੀ ਗੋਲੀ ਚਲਾ ਦਿੰਦਾ ਤਾਂ ਕਹਾਣੀ ਹੋਰ ਦੀ ਹੋਰ ਬਣ ਜਾਣੀ ਸੀ। ਫਿਰ ਉਹ ਗੁਰੂ ਘਰ ਦੇ ਵਿੱਚ ਉਹ ਵੀ ਭੱਜਿਆ, ਫਿਰ ਜਦੋਂ ਫੜਿਆ ਜਾਂਦਾ ਉਹ ਸੀਨ ਵੀ ਮੈਂ ਦੇਖਿਆ, ਬੈਠਾ ਪਾਠ ਕਰ ਰਿਹਾ ਸੀ ਉੱਥੇ ਸੱਜੇ ਹੱਥ ਜਸਵੀਰ ਸਿੰਘ ਰੋਡੇ, ਸੰਤ ਜਰਨੈਲ ਸਿੰਘ ਦਾ ਭਤੀਜਾ, ਉਹ ਵੀ ਬੈਠਾ ਹੋਇਆ ਸੀ, ਤੇ ਬਾਹਰਲੇ ਪਾਸੇ 4 ਪੁਲਿਸ ਮੁਲਾਜ਼ਮ ਸੀ। ਮੈਂ ਉਹ ਵੀ ਸੀਨ ਦੇਖਿਆ ਜਦੋਂ ਉਹ ਵਿਆਹ ਕਰ ਰਿਹਾ ਸੀ, ਸਿਰਫ ਉਸ ਲੜਕੀ ਦੀ ਪਿੱਠ ਦਿਖਾਈ ਗਈ, ਇਹਦਾ ਚਿਹਰਾ ਸਾਹਮਣੇ ਦਿਖਾਇਆ, ਔਰ ਇਹ ਕਹਿ ਰਿਹਾ ਦੇਖੋ ਜੀ ਅਸੀਂ ਜਾਣ ਬੁੱਝ ਕੇ ਜਗ੍ਹਾ ਬਦਲੀ ਕਰ ਦਿੱਤੀ। ਮੰਨ ਲਓ ਉਸ ਨੂੰ ਇਹ MLA ਖੜਾ ਕਰ ਦਿੰਦੇ ਆ, MLA ਜਿੱਤੀ ਜਾਂਦਾ, MP ਦੀ ਸੀਟ ਤੋਂ ਅਸਤੀਫਾ ਦੇ ਦਿੰਦਾ, ਤੁਸੀਂ ਸੋਚੋਗੇ ਕਿ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣਗੇ? ਉਹਨੇ ਕਿਸੇ ਪਾਸੇ ਜੋਗਾ ਨੀ ਰਹਿਣਾ। ਮੇਰੀ ਗੱਲ ਇੱਕ ਯਾਦ ਰੱਖਿਆ, ਇੱਕ ਬੰਦੇ ਨੂੰ ਛਡਾਉਣ ਦੀ ਖਾਤਰ ਇੰਨਾ ਲਾਮ ਲਸ਼ਕਰ ਲੈ ਕੇ ਚੱਲਣਾ ਕਿੱਥੋਂ ਦਾ ਸਹੀ ਹੈ ਕਿ ਉਹ ਦਵਾਈ ਦੇ ਵਿੱਚੋਂ ਸਪੈਸ਼ਲ ਟ੍ਰੇਨਿੰਗ ਕਰਕੇ ਆਇਆ ਸੀ?
0: ਜੀ ਸ਼ੁਕਰੀਆ ਜੀ, ਤੁਸੀਂ ਆਪਣੀ ਗੱਲ ਰੱਖੀ ਜੀ। ਰਮੇਸ਼ ਜੀ
1: ਕੈਪਟਨ ਸਾਹਿਬ, ਇਸ ਉਕੜੀ ਦੁਕੜੀ ਸਿਆਸਤ ਚ ਨਾ ਦਾਅਵੇ ਦੇ ਨਾਲ ਤਾਂ ਨੀ ਕੁਛ ਕਿਹਾ ਜਾ ਸਕਦਾ। ਜਿਹੜਾ ਅੰਮ੍ਰਿਤਪਾਲ ਤੇ ਧਰਾਵਾਂ ਇਹਨਾਂ ਨੇ ਲਾ ਕੇ ਅੰਮ੍ਰਿਤਸਰ ਚ ਕੇਸ ਸ਼ੁਰੂ ਕਰ ਦਿੱਤਾ, ਬਕਾਇਦਾ ਉਹਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਆ, ਦੋਸ਼ ਐਦ ਹੋ ਚੁੱਕੇ ਆ। ਇਹ ਕੇਸ ਤਾਂ ਇੱਕ ਬਹੁਤ ਅਹਿਮ ਪੜਾ ਹੁੰਦਾ ਜਦੋਂ ਦੋਸ਼ ਐਦ ਹੋ ਜਾਣੇ, ਔਰ ਜਿਹੜੇ ਉਹ ਦੋਸ਼ ਐਦ ਹੋਏ ਆ ਔਰ ਜੋ ਲਗਭਗ ਰਿਪੋਰਟਾਂ ਨੇ, ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਵੈਸੇ ਹੀ ਖਾਰਜ ਕਰਦੇ ਨੀ ਇੱਥੋਂ ਦੇ ਨਿਜ਼ਾਮ ਨੇ। ਜਦੋਂ ਉਹਨੂੰ ਸਜ਼ਾ ਹੋਗੀ, ਦੇਖੋ ਉਹ ਲਾਲਜੀਤ ਭੁੱਲਰ ਜਾਂ ਮਨਜਿੰਦਰ ਸਿੰਘ ਲਾਲਪੁਰਾ ਤੇ ਹੈ ਨੀ ਕਿ ਜਿਹੜੀ ਖਾਰਜੀ ਨੀ ਕਰਨੀ, ਮੌਕੇ ਦੇਣੇ ਕਿ ਭਾਈ ਤੂੰ ਜ਼ਮਾਨਤ ਲੈ ਆ, ਸਮਝੌਤੇ ਕਰ ਲਾ, ਇਹਦਾ ਤਾਂ ਸਜ਼ਾ ਹੋਣ ਦੀ ਦੇਰ ਆ, ਤੀਜੇ ਦਿਨ ਤੀਜੇ ਵੀ ਕਾਹਨੂੰ? ਮੈਨੂੰ ਲੱਗਦਾ ਕਿ ਉਦਣ ਸ਼ਾਮ ਨੂੰ ਹੀ ਫਰਮਾਨ ਆ ਜਾਣਾ ਕਿ ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰੀ ਗਈ, ਤੁਸੀਂ ਵੇਖ ਲਿਓ ਤੁਸੀਂ ਵੀ ਇੱਥੇ, ਮੈਂ ਵੀ ਇੱਥੇ। ਸੋ ਮੈਨੂੰ ਲੱਗਦਾ ਕਿ ਇਸ ਉਗੜੀ ਦੁਗੜੀ ਸਿਆਸਤ ਚ ਜੇ ਤੇ ਕੋਈ ਤੰਦਾ ਤਾਰਾ ਰਲ ਗਈਆਂ ਸਰਕਾਰੀ ਦਰਬਾਰੇ ਤੇ ਠੀਕ ਹੈ, ਨਹੀਂ ਤੇ ਵੈਸੇ ਹੀ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਇੱਥੋਂ ਦੇ ਨਿਜ਼ਾਮ ਨੇ ਖਾਰਜ ਕਰ ਦੇਣੀ ਹੈ।
0: ਜੀ ਰਮੇਸ਼ ਜੀ, ਤੇ ਇਸ ਦੇ ਨਾਲ ਹੀ ਜੀ ਮੈਂ ਹਰਪ੍ਰੀਤ ਸੈਣੀ ਜੀ ਦਾ ਸਵਾਗਤ ਫਿਰ ਤੋਂ ਕਰਾਂ ਜੀ ਟੌਪ ਚੋਇਸ ਇੰਸ਼ੋਰੈਂਸ ਤੋਂ। ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰਨਾ ਜੀ, ਨੰਬਰ 416-816-6065-00 ਤੇ ਹਰਪ੍ਰੀਤ ਜੀ ਦੇ ਨਾਲ ਗੱਲ ਜ਼ਰੂਰ ਹੋ ਸਕਦੀ ਹੈ। ਤੁਸੀਂ ਅੱਛੀ ਇੰਸ਼ੋਰੈਂਸ ਪਾਲਿਸੀ ਲੈਣੀ, ਤੁਸੀਂ ਅੱਛੇ ਇਨਵੈਸਟਮੈਂਟ ਪਲਾਨਸ ਡਿਸਕਸ ਕਰਨੇ, ਨੰਬਰ 416-816-6065-00 ਜੀ ਨੰਬਰ ਹੈ। ਹਰਪ੍ਰੀਤ ਜੀ ਮੁੜ ਸਵਾਗਤ।
3: ਥੈਂਕ ਯੂ ਸੋ ਮਚ ਰੁਪਿੰਦਰ।
0: ਹਰਪ੍ਰੀਤ ਜੀ, ਸਮਾਂ ਇਹ ਹੁਣ ਜੋ ਅੱਛੇ ਮੌਸਮ ਦਾ ਹੈ ਤੇ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਸਾਡੇ ਜੋ ਵੱਡੇ ਨੇ ਸਾਨੂੰ ਜੋ ਮਿਲਣ ਆਉਂਦੇ ਨੇ, ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਗੱਲ ਕਰੀਏ ਜਾਂ ਫਿਰ ਰਿਲੇਟਿਵਸ ਨੇ ਆਉਣਾ, ਤੇ ਫਿਰ ਸਭ ਤੋਂ ਪਹਿਲੀ ਤਿਆਰੀ ਜੋ ਹੈ ਜਦੋਂ ਉਹਨਾਂ ਨੇ ਆਉਣਾ ਤੇ ਪਹਿਲੀ ਤਿਆਰੀ ਜੀ ਮੇਰੇ ਖਿਆਲ ਇੰਸ਼ੋਰੈਂਸ ਦੀ ਹੀ ਹੋਣੀ ਚਾਹੀਦੀ ਹੈ ਕਿ ਜੋ ਕੋਈ ਵੀ ਮੁਸ਼ਕਿਲ ਜੋ ਫਿਰ ਇੱਥੇ ਆ ਕੇ ਆਵੇ ਤੇ ਫਿਰ ਉਹ ਸਿਰਦਰਦੀ ਨਾ ਬਣੇ ਜੀ, ਇਸ ਬਾਰੇ ਥੋੜੀ ਜਿਹੀ ਗੱਲ ਕਰੀਏ।
3: ਦੇਖੋ ਰੁਪਿੰਦਰ, ਸਮਰ ਦਾ ਟਾਈਮ ਹੈਗਾ ਆ, ਸੋ ਮੋਸਟ ਆਫ ਦਾ ਟਾਈਮ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਿੰਟਰ ਟਾਈਮ ਸਾਡੇ ਪੇਰੈਂਟਸ ਵਾਪਸ ਚਲੇ ਜਾਂਦੇ ਆ ਇੰਡੀਆ ਨੂੰ, ਤੇ ਹੁਣ ਉਹ ਵਾਪਸ ਆ ਰਹੇ ਆ ਇੱਥੇ ਕੈਨੇਡਾ ਦੇ ਵਿੱਚ, ਬਹੁਤ ਸਾਰੀਆਂ ਕਾਲਸ ਐਵਰੀ ਡੇ ਬੇਸਿਸ ਤੇ ਆ ਰਹੀਆਂ ਸਾਨੂੰ ਕਿ ਸਾਡੇ ਪੇਰੈਂਟਸ ਨੇ ਹੁਣ ਵਾਪਸ ਆਉਣਾ ਹੈਗਾ। ਮੇਨ ਚੀਜ਼ ਇਹ ਹੈਗੀ ਆ ਕਿ ਜਦੋਂ ਵੀ ਉਹ ਰਿਟਰਨ ਕਰਦੇ ਹੈਗੇ ਆ ਇੱਥੇ ਰੀਵਿਜ਼ਿਟ ਕਰਦੇ ਆ, ਅਗਰ ਉਹਨਾਂ ਦੇ ਕੋਲ ਸੁਪਰ ਵੀਜ਼ਾ ਹੈਗਾ ਆ ਤੇ ਇੱਕ ਮੈਂਡੇਟਰੀ ਕੰਡੀਸ਼ਨ ਇਹੀ ਸੀਗੀ ਕਿ ਉਹਨਾਂ ਦੇ ਕੋਲ ਕਵਰੇਜ ਹੋਣੀ ਚਾਹੀਦੀ ਆ। ਬਹੁਤ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਸ਼ਾਇਦ ਉਹਨਾਂ ਨੇ ਸੈਕਿੰਡ ਟਾਈਮ ਆਉਣਾ ਹੈਗਾ ਜਾਂ ਥਰਡ ਟਾਈਮ ਆਉਣਾ ਆ, ਹੁਣ ਆਪਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈਗੀ। ਬਟ ਜਦੋਂ ਇਮੀਗ੍ਰੇਸ਼ਨ ਆਫੀਸਰ ਰੈਂਡਮਲੀ ਉੱਥੇ ਏਅਰਪੋਰਟ ਤੇ ਚੈੱਕ ਕਰਦੇ ਆ, ਸੋ ਦੋ ਇੰਸੀਡੈਂਟ ਮੇਰੇ ਖੁਦ ਦੇ ਕਲਾਇੰਟ ਨਾਲ ਹੋ ਚੁੱਕੇ ਆ। ਇੱਕ ਦੀ ਤਾਂ ਸਿਰਫ 4 ਮਹੀਨੇ ਦੀ ਕਵਰੇਜ ਕਰਵਾਈ ਸੀਗੀ, ਬਟ ਉਹਨਾਂ ਦੇ ਪੇਰੈਂਟਸ ਹੈ ਸੁਪਰ ਵੀਜ਼ਾ ਦੇ ਉੱਪਰ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਿਰਫ 4 ਮਹੀਨੇ ਲਈ ਉਹਨਾਂ ਨੇ ਆਉਣਾ, ਰਿਟਰਨ ਟਿਕਟ ਉਹਨਾਂ ਦੇ ਕੋਲ ਕੋਈ ਨਹੀਂ ਸੀਗੀ। ਤਾਂ ਜਦੋਂ ਉਹ ਏਅਰਪੋਰਟ ਤੇ ਪਹੁੰਚੇ, ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਸੀਗਾ ਕਿ ਸਾਲ ਦੇ ਲਈ ਪਾਲਿਸੀ ਚਾਹੀਦੀ ਆ, ਤੇ ਜਦੋਂ ਏਅਰਪੋਰਟ ਤੇ ਪਹੁੰਚੇ ਤਾਂ ਇਮੀਗ੍ਰੇਸ਼ਨ ਆਫੀਸਰ ਨੇ ਵੀ ਸੇਮ ਗੱਲ ਕਹੀ ਕਿ ਤੁਹਾਡੇ ਕੋਲ ਸਿਰਫ 4 ਮਹੀਨੇ ਦੀ ਕਵਰੇਜ ਹੈਗੀ ਆ, ਅਸੀਂ ਤੁਹਾਡਾ ਸੁਪਰ ਵੀਜ਼ਾ ਚੇਂਜ ਕਰਕੇ ਵਿਜ਼ਿਟਰ ਕਰ ਦਿੰਦੇ ਹਾਂ ਅਗਰ ਤੁਹਾਡੇ ਕੋਲ ਸਾਲ ਦੀ ਕਵਰੇਜ ਨਹੀਂ ਹੈਗੀ ਤਾਂ। ਸੋ ਫਿਰ ਉਹਨਾਂ ਨੇ ਰਾਈਟ ਵੇ ਉਸੇ ਵੇਲੇ ਮੈਨੂੰ ਏਅਰਪੋਰਟ ਤੋਂ ਕਾਲ ਕੀਤੀ ਤੇ ਅਸੀਂ ਉਸੇ ਵੇਲੇ ਉਹਨੂੰ ਸਾਲ ਦੀ ਪਾਲਿਸੀ ਚੇਂਜ ਕਰਕੇ ਦਿੱਤਾ, ਐਂਡ ਦੈਨ ਉਹਨਾਂ ਨੇ ਉਹਨਾਂ ਦਾ ਜਿਹੜਾ PG-1 ਵੀਜ਼ਾ ਸੀਗਾ ਸੁਪਰ ਵੀਜ਼ਾ ਉਹਨੂੰ ਲੱਗਾ ਰਹਿਣ ਦਿੱਤਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਜਾਣ ਦਿੱਤਾ। ਸੋ ਮੇਨ ਕਹਿਣ ਦਾ ਮਤਲਬ ਇਹੀ ਹੈਗਾ ਆ ਕਿ ਜਦੋਂ ਆਪਾਂ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਵੀਜ਼ਾ ਲਿਆ ਹੁੰਦਾ ਆ, ਸੋ ਉਹ ਕੰਡੀਸ਼ਨਸ ਜਿਹੜੀਆਂ ਹੈਗੀਆਂ ਆਪਾਂ ਨੂੰ ਲਾਈਕ ਆਲ ਦਾ ਟਾਈਮ ਫੁਲਫਿਲ ਕਰਨੀਆਂ ਚਾਹੀਦੀਆਂ। ਐਂਡ ਸੁਪਰ ਵੀਜ਼ਾ ਜਿਹੜਾ ਹੈਗਾ ਉਹ ਕੋਈ ਇੱਦਾਂ ਨਹੀਂ ਹੈਗਾ ਕਿ ਜਿਹੜੀ ਇੰਸ਼ੋਰੈਂਸ ਲਈ ਆਪਾਂ, ਉਹ ਕੋਈ ਜਸਟ ਪੇਪਰ ਵਰਕ ਆ ਕਿ ਅਸੀਂ ਆਪਣੇ ਵੀਜ਼ੇ ਦੀ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਉਹ ਰੱਖ ਰਹੇ ਹਾਂ। ਸੁਪਰ ਵੀਜ਼ਾ ਦਾ ਜਿਹੜੀ ਇੰਸ਼ੋਰੈਂਸ ਹੈਗੀ ਉਹ ਮੇਨਲੀ ਤਾਂ ਇਸ ਚੀਜ਼ ਦੇ ਲਈ ਆ ਕਿ ਕੱਲ ਨੂੰ ਜਦੋਂ ਵੀ ਪੇਰੈਂਟਸ ਸਾਡੇ ਇੱਥੇ ਆਉਂਦੇ ਹੈਗੇ ਆ, ਸਾਡੇ ਗ੍ਰੈਂਡ ਪੇਰੈਂਟਸ ਆ ਰਹੇ ਆ, ਆਫਕੋਰਸ ਉਹਨਾਂ ਦੀ ਏਜ ਜ਼ਿਆਦਾ ਹੈਗੀ ਆ, ਉਹਨਾਂ ਨੂੰ ਕੋਈ ਮੈਡੀਕਲ ਕੰਸਰਨ ਹੋ ਸਕਦੇ ਆ, ਇੱਥੇ ਆ ਕੇ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਆ ਸਕਦੇ ਆ, ਉਸ ਟਾਈਮ ਦੇ ਉੱਪਰ ਸਾਡੀਆਂ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰੋਪਰਲੀ ਕਵਰ ਕਰ ਸਕਣ। ਅਗਰ ਕੱਲ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ ਤਾਂ ਸਾਡੇ ਉੱਪਰ ਬਰਡਨ ਨਾ ਪਵੇ ਉਸ ਚੀਜ਼ ਦਾ, ਇਸੇ ਚੀਜ਼ ਦੇ ਲਈ ਆਪਾਂ ਇੰਸ਼ੋਰੈਂਸ ਪਾਲਿਸੀ ਕਰਵਾਈ ਹੁੰਦੀ ਆ। ਸੋ ਡਿਫਰੈਂਟ ਡਿਫਰੈਂਟ ਅਮਾਊਂਟ ਦੀਆਂ ਕਵਰੇਜਿਸ ਹੈਗੀਆਂ, ਅਗਰ ਸੁਪਰ ਵੀਜ਼ਾ ਤੇ ਹੈਗੀ ਆ ਮਿਨੀਮਮ ਰਿਕੁਆਇਰਮੈਂਟ ਜਿਹੜੀ $1,00,000 ਦੀ ਆ, ਤੁਸੀਂ ਅਪਰ ਲਿਮਿਟ $1,000,000 ਤੱਕ ਵੀ ਜਾ ਸਕਦੇ ਆ, ਐਂਡ ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨ ਹੈਗੀਆਂ ਅਗਰ ਉਹਨਾਂ ਦੀਆਂ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਆ ਉਹ ਪ੍ਰੋਪਰਲੀ ਡਿਸਕਲੋਜ਼ ਕਰਕੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਜ਼ਰੂਰ ਐਡ ਆਨ ਕਰਿਆ ਕਰੋ। ਬਹੁਤ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਆ, ਬਹੁਤ ਤਰ੍ਹਾਂ ਦੀਆਂ ਕੰਡੀਸ਼ਨ ਨੂੰ ਕਈ ਕੰਪਨੀਜ਼ ਕਵਰ ਕਰਦੀਆਂ, ਕਈ ਕੰਪਨੀਜ਼ ਨਹੀਂ ਕਵਰ ਕਰਦੀਆਂ। ਸੋ ਐਜ਼ ਐਨ ਐਡਵਾਈਜ਼ਰ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਬੰਦੇ ਨੂੰ ਕਿਹੜੀ ਕੰਡੀਸ਼ਨ ਆ ਤੇ ਉਹ ਕਿਹੜੀ ਕੰਪਨੀ 'ਚ ਕੁਆਲੀਫਾਈ ਕਰ ਸਕਦੇ ਆ। ਸੋ ਕਈ ਵਾਰ ਸਾਨੂੰ ਕਾਲ ਆਉਂਦੀ ਹੈਗੀ ਆ ਕਿ ਸਾਡੇ ਪੇਰੈਂਟਸ ਨੂੰ ਆਹ ਕੰਡੀਸ਼ਨ ਆ, ਉਹਨਾਂ ਨੂੰ ਇਹ ਪਾਲਿਸੀ ਮਿਲ ਜੂਗੀ ਜਾਂ ਉਹਨਾਂ ਦੀ ਆਹ ਪਾਲਿਸੀ ਕਰ ਦਿਓ, ਤੇ ਜਦੋਂ ਅਸੀਂ ਉਹਨਾਂ ਨੂੰ ਦੱਸੀਦਾ ਕਿ ਨਹੀਂ ਇਹ ਵਾਲੀ ਕਵਰੇਜ ਨਹੀਂ ਹੋ ਸਕਦੀ, ਉਹ ਸਾਡੇ ਦੀ ਬਜਾਏ ਕਿਸੇ ਹੋਰ ਤੋਂ ਕਰਵਾ ਲੈਂਦੇ ਤੇ ਉਹ ਕਹਿੰਦੇ ਕਿ ਉੱਥੇ ਤਾਂ ਕਰ ਦਿੱਤੀ ਸੀ ਉਹਨਾਂ ਨੇ, ਤੇ ਜਦੋਂ ਕਲੇਮ ਆਇਆ ਕਲੇਮ ਮਿਲਿਆ ਨਹੀਂ ਤਾਂ ਫਿਰ ਉਹਨਾਂ ਨੇ ਕਿਹਾ ਕਹਿੰਦੇ ਹਾਂਜੀ ਤੁਸੀਂ ਸਹੀ ਕਹਿੰਦੇ ਸੀ। ਸੋ ਜਦੋਂ ਅਸੀਂ ਮਨਾ ਕਰ ਰਹੇ ਹਾਂ ਤਾਂ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਉਹ ਕਲਾਇੰਟ ਚਾਹੀਦੇ ਨਹੀਂ ਹੈਗੇ, ਉਹਦਾ ਮਤਲਬ ਇਹ ਹੈਗਾ ਕਿ ਉਹ ਬੰਦਾ ਕੁਆਲੀਫਾਈ ਨਹੀਂ ਕਰ ਰਿਹਾ, ਇਸੇ ਕਰਕੇ ਐਡਵਾਈਜ਼ਰ ਉਹਨਾਂ ਲਈ ਮਨਾ ਕਰ ਰਿਹਾ ਕਿ ਆਹ ਚੀਜ਼ ਦੀ ਸਟੇਬਿਲਿਟੀ ਕਲੋਜ਼ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ। ਸੋ ਕਿਸੇ ਵੀ ਥਾਂ ਤੇ ਕੋਈ ਵੀ ਝੂਠ ਬੋਲ ਕੇ ਕਵਰੇਜ ਨਾ ਲਓ, ਕਿਉਂਕਿ ਕਲੇਮ ਦੇ ਟਾਈਮ ਦੇ ਉੱਪਰ ਇੰਸ਼ੋਰੈਂਸ ਕੰਪਨੀ ਸਾਰਾ ਕੁਝ ਫਾਈਂਡ ਆਊਟ ਕਰੀ ਲੈਂਦੇ ਆ।
0: ਜੀ ਬਿਲਕੁਲ ਸਹੀ ਹਰਪ੍ਰੀਤ ਜੀ, ਤੇ ਜਾਂਦੇ ਜਾਂਦੇ ਹਰਪ੍ਰੀਤ ਜੀ ਗੱਲ ਥੋੜੀ ਜੀ ਇਨਵੈਸਟਮੈਂਟ ਪਲਾਨਸ ਬਾਰੇ ਵੀ ਕਰੀਏ ਕਿ ਇੱਕ ਅੱਛਾ ਫਾਈਨੈਂਸ਼ੀਅਲ ਪਲਾਨ ਜੋ ਹੈ ਸਾਡੇ ਲਈ ਹੋਣਾ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੈ, ਤੇ ਇਸ ਨਾਲ ਫਿਰ ਅੱਗੇ ਅਸੀਂ ਕਿੰਨੇ ਜ਼ਿਆਦਾ ਮੂਵ ਹੋ ਸਕਦੇ ਹਾਂ।
3: ਬਿਲਕੁਲ ਰੁਪਿੰਦਰ, ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਜਿਹੜੇ ਲਿਵਿੰਗ ਬੈਨੀਫਿਟਸ ਆ, ਆਪਣੇ ਲੋਨ ਪ੍ਰੋਟੈਕਸ਼ਨ ਆ, ਕਿੱਦਾਂ ਅਸੀਂ ਆਪਣੀ ਇਨਕਮ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਪਣੇ ਖਰਚਿਆਂ ਨੂੰ ਕਵਰ ਕਰ ਸਕਦੇ ਹਾਂ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈਗੀ ਆ, ਤਾਂ ਉਹਦੇ ਨਾਲ ਨਾਲ ਜਿਹੜਾ ਐਮਰਜੈਂਸੀ ਫੰਡ ਆ ਬਹੁਤ ਜ਼ਰੂਰੀ ਆ ਕਿ ਤੁਹਾਡੇ ਕੋਲ ਅਵੇਲੇਬਲ ਹੋਣੇ ਚਾਹੀਦੇ ਆ। ਮੈਂ ਜਦੋਂ ਵੀ ਮੇਰੇ ਕੋਈ ਕਲਾਇੰਟ ਆਉਂਦੇ ਹੈਗੇ, ਆਪਾਂ ਉਹਨਾਂ ਦਾ ਫੁੱਲ ਜਿਹੜਾ ਹੈਗਾ ਨੀਡ ਅਨਾਲਿਸਿਸ ਕਰੀਦਾ ਆ ਕਿ ਕਿੰਨੀ ਕੁ ਉਹਨਾਂ ਦੀ ਐਸੈਟਸ ਹੈਗੇ ਆ, ਕਿੰਨੀ ਉਹਨਾਂ ਦੀ ਇਨਕਮ ਹੈਗੀ ਆ, ਕਿੰਨਾ ਕੁ ਸੇਵ ਕਰਦੇ ਹੈਗੇ ਆ। ਸੋ ਉਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਜਿੱਥੇ ਆਪਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਇੰਸ਼ੋਰੈਂਸ ਦੇ ਪਲਾਨ ਰਿਕਮੈਂਡ ਕਰਦੇ ਹਾਂ, ਉੱਥੇ ਆਪਾਂ ਇਸ ਚੀਜ਼ ਦੀ ਵੀ ਹਮੇਸ਼ਾ ਗੱਲ ਕਰਦੇ ਹਾਂ ਕਿ ਕੀ ਤੁਸੀਂ TFSA ਅਕਾਊਂਟ ਖੋਲਿਆ ਹੋਇਆ, ਕੀ ਤੁਸੀਂ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਕਰ ਰਹੇ ਹਾਂ। ਬਹੁਤੇ ਕਲਾਇੰਟ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ TFSA ਦਾ ਇਹ ਟਰਮ ਨਹੀਂ ਪਤਾ ਹੈਗੀ ਕਿ ਐਕਚੁਅਲ TFSA ਹੈਗੀ। ਸੋ ਉਹ ਕਹਿ ਦਿੰਦੇ ਕਿ ਹਾਂਜੀ ਸਰ, ਅਸੀਂ ਜਦੋਂ ਬੈਂਕ ਜਾਂਦੇ ਹਾਂ ਸਾਨੂੰ ਕਹਿ ਦਿੰਦੇ ਆ TFSA ਖੋਲੋ, ਕਈਆਂ ਨੇ ਖੋਲਿਆ ਹੋਇਆ ਔਰ ਕਈ ਤਾਂ ਬਹੁਤ ਐਜੂਕੇਟਿਡ ਪਰਸਨ ਆ, ਵਧੀਆ ਜੋਬਸ ਦੇ ਲੱਗੇ ਹੋਏ ਆ, ਉਹ ਉਹਨਾਂ ਨੂੰ TFSA ਦਾ ਕੋਈ ਲੈਣਾ ਦੇਣਾ ਹੀ ਨਹੀਂ ਆ ਕਿ ਹਾਂਜੀ ਕੋਈ ਹੈਗਾ ਹੈਗਾ ਜੇ ਨਹੀਂ ਹੈਗਾ, ਅਸੀਂ ਖੋਲਿਆ ਜੇ ਨਹੀਂ ਖੋਲਿਆ ਕੋਈ ਫਰਕ ਨਹੀਂ ਪੈ ਰਿਹਾ। ਬਟ ਇਹ ਜਿਹੜੇ ਪਲਾਨਸ ਬਣੇ ਹੋਏ ਆ, ਸੋ CRA ਨੇ ਪਲਾਨ ਐਵੇਂ ਥੋੜੀ ਬਣਾ ਦਿੱਤੇ ਕਿ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਲਈ ਸੇਵਿੰਗ ਕਰੋ, ਜੇ ਅਸੀਂ ਗ੍ਰਾਂਟਸ ਦੇ ਰਹੇ ਹਾਂ, ਤੁਹਾਡੀ ਫੈਮਿਲੀ ਚ ਕੋਈ ਡਿਸੇਬਲ ਪਰਸਨ ਆ, ਅਸੀਂ $90,000 ਤੱਕ ਗ੍ਰਾਂਟ ਦੇ ਰਹੇ ਹਾਂ। ਸੋ ਉਹਨਾਂ ਨੇ ਜਦੋਂ ਇੱਦਾਂ ਦੇ ਪਲਾਨਸ ਕੋਈ ਵੀ ਬਣਾਏ ਆ, ਚਾਹੇ ਉਹ TFSA ਦਾ ਅਕਾਊਂਟ ਆ, ਉਹਨਾਂ ਨੂੰ ਕੀ ਬਣਾਉਣ ਦੀ ਜ਼ਰੂਰਤ ਸੀਗੀ ਕਿ ਤੁਸੀਂ ਜੀ ਅੱਜ ਦੇ ਦਿਨ ਦੇ ਵਿੱਚ ਜੇ TFSA ਨਹੀਂ ਖੋਲਿਆ ਹੈਗਾ ਤਾਂ $1,09,000 ਤੱਕ ਦੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਆ, ਤੇ ਉਹਦੇ ਉੱਪਰ ਜਿਹੜਾ ਤੁਹਾਨੂੰ ਕੰਪਾਊਂਡ ਇੰਟਰਸਟ ਮਿਲੂਗਾ ਉਹ ਟੈਕਸ ਫ੍ਰੀ ਹੋਜੂਗਾ। ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਇੱਦਾਂ ਦੇ ਪਲਾਨ ਬਣਾਉਂਦੇ, ਉਹਨਾਂ ਨੂੰ ਤਾਂ ਟੈਕਸ ਆਉਣਾ ਹੀ ਸੀਗਾ। ਸੋ ਜਦੋਂ ਇੱਦਾਂ ਦਾ ਕੋਈ ਵੀ ਪਲਾਨ ਬਣਦਾ ਹੈਗਾ ਤੇ ਟੈਕਸ ਵਾਈਜ਼ ਸਾਨੂੰ CRA ਤੋਂ ਬੈਨੀਫਿਟਸ ਮਿਲ ਰਹੇ ਹੁੰਦੇ ਆ, ਡੈਫੀਨੇਟਲੀ ਆਪਾਂ ਨੂੰ ਉਹ ਅਵੇਲ ਕਰਨੇ ਚਾਹੀਦੇ ਆ, ਕਿਉਂਕਿ ਉਹ ਵੀ ਬਿਲੀਅਨਸ ਆਫ ਡਾਲਰ ਲੂਜ਼ ਕਰਕੇ ਟੈਕਸ ਦੇ ਵਿੱਚ ਇੱਦਾਂ ਦੇ ਪਲਾਨ ਇੰਟਰੋਡਿਊਸ ਕਰਦੇ ਆ। ਸੋ ਜ਼ਰੂਰ ਤੁਸੀਂ ਸਾਡੇ ਨਾਲ ਇਹ ਸਾਰੀਆਂ ਚੀਜ਼ਾਂ ਡਿਸਕਸ ਕਰ ਸਕਦੇ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਹੈਗੀ ਆ, ਕਿੱਦਾਂ ਪਲਾਨ ਉਹ ਵਰਕ ਕਰੂਗਾ, ਕੀ ਤੁਹਾਡੇ ਲਈ ਕੰਟਰੀਬਿਊਸ਼ਨ ਉਹਦੇ ਵਿੱਚ ਕਰਨੀ ਫਾਇਦੇਮੰਦ ਹੈਗੀ ਆ ਕਿ ਨਹੀਂ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500 ਐਂਡ ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਨੰਬਰ ਮੇਰਾ ਅਗੇਨ 416-817-6500।
0: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਤੁਸੀਂ ਇੰਨੀ ਅੱਛੀ
3: ਥੈਂਕ ਯੂ ਸੋ ਮਚ ਰੁਪਿੰਦਰ
0: ਇਸ ਬਾਰੇ ਜੋ ਜਾਣਕਾਰੀਆਂ ਸਾਨੂੰ ਦਿੱਤੀਆਂ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ 4 ਕਮੈਂਟ ਆਪਣੇ ਕੋਲ ਨੇ ਤੇ ਇੱਕ ਕਾਲ ਤਾਂ ਜ਼ਰੂਰ ਲੈ ਲਈਏ ਜੀ। 7479 ਜੀ ਵੈਲਕਮ ਜੀ, ਥੋੜਾ ਸ਼ਾਰਟ ਚ ਰੱਖਿਆ ਸੀ। ਸਤਿ ਸ਼੍ਰੀ ਅਕਾਲ ਜੀ ਜੀ ਸਰ, ਸਤਿ ਸ਼੍ਰੀ ਅਕਾਲ।
7: ਮੈਨੂੰ ਰਮੇਸ਼ ਉਹਨਾਂ ਦਾ ਫੋਨ ਨੰਬਰ ਚਾਹੀਦਾ ਜੀ, ਮੈਂ ਕੋਈ ਗੱਲਬਾਤ ਕਰਨੀ ਉਹਨਾਂ ਨਾਲ।
0: ਜੀ ਜੀ ਬਿਲਕੁਲ ਬਿਲਕੁਲ ਦੇ ਦਿੰਦੇ ਹਾਂ ਜੀ। ਰਮੇਸ਼ ਜੀ ਮੈਂ ਤੁਹਾਡਾ ਨੰਬਰ ਜੋ ਹੈ ਜੀ ਜ਼ਰੂਰ ਨੋਟ ਕਰਵਾ ਦਿਆਂ। ਨੰਬਰ ਤੁਸੀਂ ਨੋਟ ਕਰਨਾ ਜੀ 8284094222 ਤੇ ਇੰਡੀਆ ਦੇ ਕੋਡ ਨਾਲ ਇਹ ਤੁਸੀਂ ਨੰਬਰ ਲਾਉਣਾ 8284094222। ਉਮੀਦ ਕਰਦੇ ਹਾਂ ਜੀ ਨੰਬਰ ਤੁਸੀਂ ਨੋਟ ਕਰ ਲਿਆ ਹੋਵੇਗਾ। ਰਮੇਸ਼ ਜੀ ਅਖੀਰਲੀ ਕਾਲ, ਚਲੋ ਇੱਕ ਹੋਰ ਲੈ ਲਈਏ। 2989 ਜੀ ਸਤਿ ਸ਼੍ਰੀ ਅਕਾਲ ਜੀ, ਥੋੜਾ ਸ਼ਾਰਟ ਚ ਰੱਖਿਓ ਜੀ।
8: ਰਮੇਸ਼ ਜੀ ਸ਼ਾਸਤਰੀ ਕਰਕੇ ਆ ਜੀ, ਉਹਨੂੰ
1: ਕੁਛ ਮਸਲਿਆਂ ਦੀ ਜਾਣਕਾਰੀ ਵਕਤ ਸਬਰ ਮਿਲਦੀ ਨੀ ਤੇ ਉਹ ਸਾਂਝੀ ਕਰਨ ਤੋਂ ਮੈਂ ਜਿਹੜਾ ਫਿਰ ਅਸਮਰਥ ਹੋ ਜਾਣਾ ਆ। ਸੋ ਇੰਤਜ਼ਾਰ ਹੀ ਕਰਨਾ ਪੈਣਾ ਜੀ, ਕਿ ਅਜੇ ਤਸਵੀਰਾਂ ਹੀ ਆ, ਬਹੁਤਾ ਨੀ ਪਤਾ ਕੀ ਰੌਲਾ, ਤਸਵੀਰਾਂ ਵਿੱਚ ਹੀ ਹੈ ਇੱਦਾਂ ਦਾ ਸਾਰਾ ਕੁਛ, ਉਹ ਵੀ ਪਤਾ ਨੀ ਘਟਣਾ ਹੈ ਸੱਚੀ ਕਿ ਝੂਠੀ ਹੈ। ਸੋ ਇੰਤਜ਼ਾਰ ਕਰਨਾ ਪੈਣਾ, ਰੋਤਿਓ ਮੈਨੂੰ ਮਾਫੀ ਚਾਹਾਂਗਾ ਮੈਂ।
0: ਜੀ ਰਮੇਸ਼ ਜੀ, ਤੇ ਰਮੇਸ਼ ਜੀ ਜਾਂਦੇ ਜਾਂਦੇ ਅਸੀਂ ਇਸ ਪ੍ਰੋਪਰਟੀ ਬਾਰੇ ਵੀ ਦੱਸ ਦਈਏ, ਜਿੱਥੇ ਰਿਐਲਟਰ ਜਪਿੰਦਰ ਬਰਾੜ ਜੀ ਲੈ ਕੇ ਆਏ ਨੇ ਜੀ ਐਕਸਕਲੂਸਿਵ ਲਗਜ਼ਰੀਅਸ ਲਿਸਟਿੰਗ। ਕੈਲੇਡਨ ਦੇ ਵਿੱਚ ਐਸਟੇਟ ਘਰ ਹੈ 20 ਗਲਾਸਫੋਰਡ ਕੋਰਟ, ਜਿੱਥੇ ਇਹ 3.6 ਏਕੜ ਪ੍ਰਾਈਵੇਟ ਲੈਂਡ ਦੇ ਵਿੱਚ ਤਿਆਰ ਹੋਇਆ ਜੀ। 2021 ਦੇ ਵਿੱਚ ਬਣਿਆ, ਪੂਰਾ ਏਰੀਆ ਬੇਸਮੈਂਟ ਦੇ ਨਾਲ 1800 ਸਕੁਆਇਰ ਫੁੱਟ ਦਾ ਹੈ, ਬਹੁਤ ਹੀ ਵੱਡੀ ਲਿਵਿੰਗ ਸਪੇਸ ਹੈ ਤੇ ਨਾਲ ਹੀ ਜੀ ਜੋ 7 ਗਰਾਜ ਸਪੋਟਸ ਨੇ ਤੇ 35 ਤੋਂ ਵੱਧ ਕਾਰਾਂ ਦੀ ਪਾਰਕਿੰਗ ਵੀ ਹੋ ਸਕਦੀ ਹੈ। ਸੋ 3.99 million ਤੇ ਇਹ ਪ੍ਰੋਪਰਟੀ ਲਿਸਟਡ ਹੈ। ਤੁਸੀਂ ਆਪਣੇ ਵੱਡੇ ਪਰਿਵਾਰ ਲਈ ਇੱਕ ਅੱਛਾ ਵੱਡਾ ਘਰ ਚਾਹੁੰਦੇ ਹੋ ਤੇ ਇਹ ਇੱਕ ਜੀ ਅੱਛਾ ਸੁਨਹਿਰੀ ਮੌਕਾ ਹੈ। ਤੇ ਜਪਿੰਦਰ ਬਰਾੜ ਜੀ ਇਸ ਸ਼ਨੀਵਾਰ 1 to 6 PM ਤੱਕ ਓਪਨ ਹਾਊਸ ਵੀ ਹੋਸਟ ਕਰ ਰਹੇ ਨੇ। ਤੁਸੀਂ ਆਓ ਇਸ ਡ੍ਰੀਮ ਘਰ ਨੂੰ ਆ ਕੇ ਵੇਖੋ ਤੇ ਤੁਸੀਂ ਆਪਣੀ ਕਾਲ ਵੀ ਕਰ ਸਕਦੇ ਹੋ ਨੰਬਰ 416-769-3636 ਤੇ 416-729-3616 ਨੰਬਰ। ਜਪਿੰਦਰ ਬਰਾੜ ਜੀ ਦੇ ਲਈ ਨੋਟ ਤੁਸੀਂ ਬਿਲਕੁਲ ਰੱਖਣਾ ਜੀ। ਸੋ ਇਸ ਦੇ ਨਾਲ ਜੋ ਜਾਣ ਦਾ ਸਮਾਂ ਹੈ, ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ। ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਸ਼ੁਕਰੀਆ।
1: ਜੀ ਦਪਿੰਦਰ ਜੀ ਮਿਹਰਬਾਨੀ ਜੀ
0: ਤੇ ਜਾਣ ਦਾ ਸਮਾਂ ਜੀ ਸਿਰਫ ਸਾਡਾ ਹੀ ਹੈ ਕਿਉਂਕਿ ਪ੍ਰੋਗਰਾਮ ਪੰਜਾਬੀ ਲਹਿਰਾਂ ਬਿਲਕੁਲ ਇਸੇ ਤਰ੍ਹਾਂ ਬਣੇ ਰਹਿਣਾ ਨੰਬਰ 905-673-3337 ਤੁਸੀਂ ਬਿਲਕੁਲ ਨੋਟ ਰੱਖਣੇ ਨੇ ਤੇ ਬਹੁਤ ਹੀ ਜਲਦ ਨਵੀਂ ਸਿੱਧੂ ਆਉਣਗੇ ਜੀ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਜੋ ਹੈ ਤੁਸੀਂ ਸੁਣਦੇ ਰਹਿਣਾ ਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ ਹੱਸਦੇ ਵਸਦੇ ਰਹਿਣਾ ਜੀ ਸਤਿ ਸ੍ਰੀ ਅਕਾਲ
9: Swinging the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: ਪੰਜਾਬੀ ਲਹਿਰਾਂ
12: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
12: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
12: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
12: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
11: ਪ੍ਰੋਗਰਾਮ ਪੰਜਾਬੀ ਲਹਿਰਾਂ
12: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
15: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
16: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ
17: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
18: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
19: Jolly good mood today. What is the reason?
20: This is the effect of famous
19: Masala Chai by Navigators Cafe.
20: I know this place. They're also famous for delicious snacks like Alu Fettis, Samosa, Vada Pav, Spring Rolls, Mango Lassi and my favorite, Samosa Chaat and Bhel.
21: Navigators Cafe, located at northwest corner of Queen Street East and Airport Road in Brampton. They are conveniently open 24/7.
22: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
23: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੜਵਾਇਆ ਤੁਹਾਡਾ ਵੀ ਡਿਪੋਜ਼ਿਟ ਮੜਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477-1987 6477-1987 J. Gill, Canada Build Real Estate Advisors.

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਬਹੁਤ ਹੀ ਸੋਹਣੀ, ਬੜੀ ਪਿਆਰੀ, ਬੜੀ ਮਿੱਠੀ ਸਵੇਰ ਹੈ। ਹਲਕੀ ਮੱਠੀ ਮੱਠੀ ਠੰਡ ਵੀ ਹੈ, ਬਟ ਚਲੋ ਧੁੱਪ ਨਿਕਲੀ ਹੈ, ਹਰੇ ਵਾਈ ਹੋ ਚੁੱਕੀ ਹੈ। ਅੱਜ ਡਰਾਈਵ ਕਰਦੇ ਕਰਦੇ ਨਾ ਆਲੇ ਦੁਆਲੇ ਹਰੇ ਵਾਈ ਦੇਖ ਕੇ, ਦਰਖਤਾਂ ਦੇ ਉੱਤੇ ਕਿਵੇਂ ਪੱਤੇ ਆ ਗਏ ਨੇ, ਅਤੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਨਾ। ਹੁਣ ਤੁਸੀਂ ਕਿਤੇ ਵੀ ਜਾਓ, ਗ੍ਰੀਨਰੀ ਨੂੰ ਮਿਸ ਕਰ ਰਹੇ ਸੀ ਯਾਰ, ਨੋਟਿਸ ਹੀ ਨਹੀਂ ਸੀ ਕੀਤਾ। ਵਿੰਟਰ ਦੇ ਵਿੱਚ ਵੀ ਗ੍ਰੀਨਰੀ ਕਿੱਥੇ ਹੈ? ਹੁਣ ਘਾਹ ਦੇਖੀਦਾ, ਦਰਖਤਾਂ ਵੱਲ ਦੇਖੀਦਾ, ਫੁੱਲ ਬੂਟਿਆਂ ਵੱਲ ਦੇਖੀਦਾ, ਅਤੇ ਕੁਦਰਤ ਦੇ ਨਜ਼ਾਰੇ ਲਓ ਯਾਰ। ਬਹੁਤ ਸੋਹਣੇ ਦਿਨ ਨੇ ਅਤੇ ਧੁੱਪ ਨਿਕਲਿਆ ਹੀ ਹਲਕੀ ਅੱਜ, ਕੱਲ੍ਹ ਪਰਸੋਂ ਨਾਲੋਂ ਥੋੜ੍ਹਾ ਮੌਸਮ ਠੰਡਾ ਜ਼ਰੂਰ ਹੈ। ਲੱਗਦਾ 14-15 ਡਿਗਰੀ ਤੱਕ ਕੁਛ ਹੋ ਜੂਗਾ। ਸਟਿਲ ਵੈਰੀ ਨਾਈਸ, ਅੱਜ ਵੀ ਸੋਹਣਾ ਦਿਨ ਹੈ ਅਤੇ ਕੱਲ੍ਹ ਪਰਸੋਂ ਅਤੇ 2-4 ਦਿਨ ਹੁਣ ਕਹਿੰਦੇ ਨੇ ਕਣੀਆਂ, ਕਣੀਆਂ ਦੇ ਨਾਲ ਨਾਲ ਫਿਰ ਕੋਲਡਰ ਟੈਂਪਰੇਚਰਸ ਐਂਡ ਬੱਦਲਵਾਈ, ਅਤੇ ਉਸ ਤੋਂ ਬਾਅਦ ਸਟਾਰਟਿੰਗ ਟਿਊਜ਼ਡੇ ਫਿਰ ਤਾਂ ਬੱਲੇ ਬੱਲੇ ਆ। ਹੁਣ ਮੈਨੂੰ ਤਾਂ ਸਮਰ ਆ ਜੂਗੀ ਟਿਊਜ਼ਡੇ ਤੋਂ ਬਾਅਦ, ਤਾਂ ਹੁਣ 25+ ਹੀ ਦੇਖਣ ਨੂੰ ਮਿਲ ਰਿਹਾ। ਸੋ ਨਾਈਸ ਡੇਜ਼ ਆਰ ਕਮਿੰਗ। ਵੈਸੇ ਹਰ ਰੋਜ਼ ਹੀ ਸਵੇਰ ਹੀ ਸੋਹਣੀ ਹੈ ਯਾਰ। ਹੁਣ ਕਿੰਨਾ ਸੋਹਣਾ ਗਾਣਾ, ਕਿੰਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਹੈ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਇਸ ਹਰ ਸ਼ਹਿਰ ਨੇ ਆਖਿਰ ਮੁੱਕ ਜਾਣਾ, ਤੂੰ ਲੈ ਰੱਬ ਦਾ ਨਾਂ ਬੰਦਿਆ। ਸੋ ਕੁਛ ਨਹੀਂ ਰਹਿੰਦਾ ਯਾਰ, ਚੰਗੇ ਦਿਨ ਨੇ ਉਹ ਨਹੀਂ ਰਹਿੰਦੇ, ਮਾੜੇ ਦਿਨ ਉਹ ਨਹੀਂ ਰਹਿੰਦੇ, ਹਰ ਇੱਕ ਮੂਮੈਂਟ ਨੇ ਲੰਘ ਜਾਣਾ। ਘੜੀ ਇੱਕ ਇੱਕ ਚੀਜ਼ ਹੈ ਜਿਹੜੀ ਕਿ ਟਿਕ ਟਿਕ ਕਰਦੀ ਰਹਿੰਦੀ ਹੈ, ਅਤੇ ਬੰਦੇ ਦਾ ਟਿਕ ਟਿਕ ਮੁੱਕ ਜਾਣਾ, ਜਾਨਵਰ ਦਾ ਟਿਕ ਟਿਕ ਮੁੱਕ ਜਾਣਾ, ਬਸ ਸਮੇਂ ਨੇ ਕਦੇ ਨਹੀਂ ਰੁਕਣਾ। ਸੋ ਇੰਜੋਏ ਕਰਿਆ ਕਰੋ, ਟਰਾਈ ਕਰਿਆ ਕਰੋ। ਹੁਣ ਮੈਨੂੰ ਪਤਾ ਬਹੁਤ ਸਾਰੀਆਂ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ, ਬਟ ਕੋਸ਼ਿਸ਼ ਕਰਿਆ ਕਰੀਏ ਕਿ ਹਰ ਇੱਕ ਮੂਮੈਂਟ ਨੂੰ ਆਪਾਂ ਜਿੰਨਾ ਹੋ ਸਕੇ ਇੰਜੋਏ ਕਰੀਏ। ਸਵੇਰੇ ਉੱਠਦੇ ਹੋ, ਆਪਣੀ ਚਾਹ ਪੀਣ ਵੇਲੇ ਬਹਿ ਕੇ ਮਾੜੇ ਆਰਾਮ ਨਾਲ ਤੁਸੀਂ ਜਸਟ ਗ੍ਰੈਟੀਟਿਊਡ ਐਕਸਪ੍ਰੈਸ ਕਰੋ, ਸ਼ੁਕਰਾਨਾ ਕਰੋ ਕਿ ਯਾਰ ਜ਼ਿੰਦਗੀ ਬੜੀ ਸੋਹਣੀ ਹੈ। ਮੈਂ ਕੁਝ ਕੁ ਹੁਣੇ ਸਟੋਰੀ ਸੁਣ ਰਿਹਾ ਸੀ ਯਾਰ, ਕੁਝ ਕੁ ਮੁੰਡੇ ਨੇ ਇੰਡੀਆ ਛੱਡ ਕੇ ਯੂਰਪ ਜਾਂਦੇ ਨੇ, ਉਹਨਾਂ ਨੂੰ ਕੀ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨੇ ਘਟੀਆ ਲੋਕ ਟੱਕਰਦੇ ਨੇ, ਕੋਈ ਕੰਮ ਨਹੀਂ ਮਿਲਦਾ, ਫਿਰ ਕੰਮ ਉਹਨਾਂ ਨੂੰ ਕੋਈ ਆਫਰ ਕਰਦਾ, ਫਿਰ ਐਕਸਪਲੋਇਟ ਬਹੁਤ ਕਰਦਾ, ਅਤੇ ਬੜੀ ਯਾਰ ਲੋਕਾਂ ਦੀ ਜ਼ਿੰਦਗੀ ਔਖੀ ਹੈ। ਆਪਾਂ ਐਟਲੀਸਟ ਕੰਮਾਂ 'ਤੇ ਜਾ ਰਹੇ ਹਾਂ, ਘਰ ਆਪਣੇ ਆ ਰਹੇ ਹਾਂ, ਨਹੀਂ ਤਾਂ ਦੁਨੀਆ 'ਤੇ ਬਹੁਤ ਪਰੇਸ਼ਾਨ ਲੋਕ ਨੇ, ਕੋਈ ਹੈਲਥ ਪੱਖੋਂ, ਕੋਈ ਫਾਈਨੈਂਸ਼ਲੀ, ਕੁਝ ਇਕੱਲੇ ਨੇ, ਕੋਈ ਕੰਮ ਨਹੀਂ, ਕੋਈ ਪਰਿਵਾਰ ਨਹੀਂ, ਅਤੇ ਫਿਰ ਜਦੋਂ ਗਲਤ ਰਾਹ 'ਤੇ ਪੈ ਜਾਂਦੇ ਆ, ਫਿਰ ਉਸ ਰਾਹ ਤੋਂ ਮੁੜਨਾ ਵੀ ਮੁਸ਼ਕਿਲ ਹੈ। ਸੋ ਜਸਟ ਆਲਵੇਜ਼ ਗ੍ਰੈਟੀਟਿਊਡ ਐਕਸਪ੍ਰੈਸ ਕਰਨੀ ਬਹੁਤ ਜ਼ਰੂਰੀ ਹੈ। ਆਪਾਂ ਅੱਜ ਕੱਲ੍ਹ ਅੜਾਂਬੇ ਦਿੰਦੇ ਹਾਂ, ਬਟ ਸ਼ੁਕਰਾਨਾ ਕਰਦੇ ਘੱਟ ਹਾਂ। ਸਾਰੀ ਮੈਂ ਵੀ ਵਿੱਚ ਹੀ ਹਾਂ, ਤੁਸੀਂ ਵਿੱਚ ਹੀ ਹੋ। ਆਪਾਂ ਤਾਂ ਰੈੱਡ ਲਾਈਟ ਮਿਲ ਜਾਵੇ ਤਾਂ ਗਾਲਾਂ ਕੱਢਦੇ ਹੋ, ਯਾਰ ਮੇਰੀ ਜ਼ਿੰਦਗੀ ਬਹੁਤ ਔਖੀ ਹੈ, ਰੈੱਡ ਲਾਈਟਾਂ ਹੀ ਮਿਲਦੀਆਂ ਨੇ। ਸੋ ਐਟਲੀਸਟ ਲਾਈਟ ਕੋਈ ਨਾ ਕੋਈ ਤਾਂ ਮਿਲਦੀ ਹੈ, ਕਿ ਇਹਨੂੰ ਲਾਈਟ ਹੀ ਨਹੀਂ ਦੇਖਣ ਨੂੰ ਮਿਲਦੀ। ਸੋ ਹਰ ਇੱਕ ਨਿੱਕੀ ਜੀ ਕੋਈ ਗੱਲ ਹੁੰਦੀ ਹੈ, ਆਪਾਂ ਬਹੁਤ ਉਹਨੂੰ ਵੱਡੀ ਬਣਾ ਲੈਂਦੇ ਹਾਂ, ਜਦੋਂ ਹੁੰਦੀ ਕੋਈ ਓਡੀ ਵੱਡੀ ਗੱਲ ਨਹੀਂ ਹੈ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਵੱਲੋਂ। ਗੱਡੀ ਦੀ ਕੋਈ ਵੀ ਬਾਡੀ ਰਿਪੇਅਰ ਦਾ ਕੰਮ ਹੈ ਤਾਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, ਜੋ ਕਿ ਡਾਇਰੈਕਟ ਇੰਸ਼ੋਰੈਂਸ ਕਲੇਮਸ ਨਾਲ ਇਹ ਡੀਲ ਕਰਨਗੇ, ਤੁਹਾਡੀ ਕੋਈ ਹੈਡੇਕ ਨਹੀਂ। ਗੱਡੀ ਇੱਥੇ ਲੈ ਜਾਓ, ਤੁਹਾਨੂੰ ਰੈਂਟਲ ਦੇ ਦੇਣਗੇ, ਤੁਹਾਨੂੰ ਇੰਸ਼ੋਰੈਂਸ ਨਾਲ ਹੈਲਪ ਕਰ ਦੇਣਗੇ। ਸੋ ਕੋਈ ਵੀ ਡੈਂਟਿੰਗ ਪੇਂਟਿੰਗ ਜਿਹਨੂੰ ਕਹਿੰਦੇ ਆ ਪੰਜਾਬੀ 'ਚ, ਬੰਪਰ ਟੁੱਟ ਗਿਆ, ਫੈਂਡਰ ਦੀ ਰਿਪੇਅਰ ਹੈ, ਕੋਈ ਬਾਡੀ ਦਾ ਵਰਕ ਹੈ, ਪੇਂਟ ਕਰਾਉਣੀ ਹੈ ਗੱਡੀ, ਤਾਂ ਤੁਸੀਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ 181 ਰਦਰਫਰਡ ਰੋਡ ਸਾਊਥ 'ਤੇ ਗੱਡੀ ਲੈ ਜਾਓ। ਨੰਬਰ ਇਜ਼ 905-453-6780, 905-453-6780, 905-453-6780। ਐਕਸੀਡੈਂਟ ਹੋ ਗਿਆ, ਗੱਡੀ ਇੱਥੇ ਜ਼ਰੂਰ ਲੈ ਕੇ ਜਾਓ, ਹੋਰ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ, ਵਧੀਆ ਕੁਇਕ ਸਰਵਿਸ ਹੈ। ਐਂਡ ਨੰਬਰ ਵਨ ਸੀ ਗਿਆ 905-453-6780,
8-0 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਹੜੇ ਸਾਡੇ NBA ਬਾਸਕਟਬਾਲ ਦੇ ਫੈਨ ਨੇ, ਕੱਲ ਰਾਤੀ ਯਾਰ ਓਕਲਾਹੋਮਾ ਵਾਲੇ ਜਿੱਤੇ ਫਸਵਾਂ ਮੈਚ, ਫਿਰ ਐਂਡ 'ਤੇ ਜਾ ਕੇ ਓਕਲਾਹੋਮਾ ਨੇ ਥੋੜ੍ਹੀ ਜਿਹੀ ਜਿੱਤ ਸਟ੍ਰੈਚ ਕੀਤੀ, ਸੋ ਦੇ ਹੈਵ ਵਨ। ਅਤੇ ਅੱਜ ਕਲੀਵਲੈਂਡ ਅਤੇ ਨਿਊਯਾਰਕ ਦਾ ਦੂਜਾ ਮੈਚ ਹੈ। ਤੁਸੀਂ ਦੇਖੋ ਨਿਊਯਾਰਕ ਯਾਰ, ਆਪਾਂ ਨੂੰ ਪਤਾ ਹੀ ਹੈ ਵੀ ਕਿੱਡਾ ਵੱਡਾ ਸ਼ਹਿਰ ਹੈ, ਅਤੇ ਨਿਊਯਾਰਕ ਦੀਆਂ ਟਿਕਟਾਂ ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਨੇ। ਕਿਸਨੇ ਪਾਇਆ, ਹੁਣ ਮੈਂ ਦੇਖ ਰਿਹਾ ਸੀ ਕਿ ਸਸਤੀ ਤੋਂ ਵੀ ਸਸਤੀ ਤੁਸੀਂ ਜੇ ਟਿਕਟ ਲੈਂਦੇ ਹੋ ਨਿਊਯਾਰਕ, ਕਿਉਂਕਿ ਇੱਕ ਕਾਨਫਰੰਸ ਫਾਈਨਲਸ ਚੱਲ ਰਹੇ ਨੇ। ਅਤੇ ਹੁਣੇ ਦੱਸ ਦਿੰਦੇ ਹਾਂ, ਅੱਜ ਦੀ ਜੇ ਗੇਮ ਦੇਖਣੀ ਹੈ ਕਿਸੇ ਨੇ, ਦੋ ਟਿਕਟਾਂ ਲੈਣੀਆਂ, ਸਸਤੀ ਤੋਂ ਸਸਤੀ ਟਿਕਟ $1,028 ਦੀ, ਉਹ ਵੀ ਸੀਟਾਂ ਬਹੁਤ ਹੀ ਹਾਈ ਅਪ ਹੈ, ਤੁਹਾਨੂੰ ਮੈਚ ਦਿਸੇਗਾ ਹੀ ਮਸਾਂ। ਜੇ ਤੁਸੀਂ 100 ਸੈਕਸ਼ਨ ਥੋੜ੍ਹੀ ਜਿਹੀਆਂ ਠੀਕ ਟਿਕਟਾਂ ਲੈਣੀਆਂ, ਉਹ ਸ਼ੁਰੂ ਹੁੰਦੀਆਂ ਨੇ $2,200-$2,300 ਤੋਂ। ਬੱਲੇ ਬੱਲੇ ਬੱਲੇ। ਸੋ ਮੈਡੀਸਨ ਸਕੁਏਅਰ ਗਾਰਡਨ ਬਹੁਤ ਹੀ ਇੱਕ ਦੁਨੀਆ ਭਰ ਦਾ ਆਈਕੋਨਿਕ ਵੈਨਿਊ ਹੈ। ਮੈਡੀਸਨ ਸਕੁਏਅਰ ਗਾਰਡਨ 'ਚ ਦੇਖੋ ਦਿਲਜੀਤ ਹੁਣੇ ਪਰਫੋਰਮ ਕਰ ਚੁੱਕੇ ਨੇ। ਬੱਲੇ ਬੱਲੇ ਬੱਲੇ ਬੱਲੇ। ਸੋ ਜਦੋਂ ਪੰਜਾਬੀ ਕੌਂਸਰਟ ਐਡੇ ਵੱਡੇ ਵੈਨਿਊ ਦੇ ਵਿੱਚ ਹੋਣ ਲੱਗ ਜਾਣਾ, ਤਾਂ ਫਿਰ ਸਮਝ ਲਓ ਕਿ ਕੁਛ ਨਾ ਕੁਛ ਤਾਂ ਆਪਾਂ ਚੰਗਾ ਕਰ ਰਹੇ ਹਾਂ। ਆਪਾਂ ਨਾ ਨਿੰਦਦੇ ਬਹੁਤ ਆ ਆਪਣੀ ਕਮਿਊਨਿਟੀ ਨੂੰ, ਖਾਸ ਤੌਰ 'ਤੇ ਆਪਾਂ ਲੋਕ ਵੀ, ਆਪਾਂ ਆਏ ਹਾਂ, ਆਪਾਂ ਉਵੇਂ ਆ, ਆਪਾਂ ਆਹ ਖਰਾਬ ਕਰ

0: ਆਪਾਂ ਗਲਤੀਆਂ ਕੱਢਣ ਨੂੰ ਤਾਂ ਬਹੁਤ ਤੇਜ਼ ਆ, ਕ੍ਰੈਡਿਟ ਦੇਣ ਨੂੰ ਆਪਾਂ ਕਈ ਵਾਰ ਸਮਾਂ ਥੋੜ੍ਹੇ ਲਾ ਦਿੰਦੇ ਹਾਂ। ਇੱਕ ਤੁਸੀਂ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਫਰੈਸ਼ ਫੂਡ ਸੈਂਟਰ ਲੋਕੇਟਡ ਹੈ, 12,570 ਕੈਨੇਡੀ ਰੋਡ। ਆਪਣੇ ਮਨਪਸੰਦ ਦੀ ਗਰੋਸਰੀ ਕਰੋ, ਫਰੈਸ਼ ਫੂਡ ਸੈਂਟਰ ਦੇ ਨਾਲ ਜੁੜੋ ਅਤੇ ਵਿਜ਼ਿਟ ਤੁਸੀਂ ਕਰ ਸਕਦੇ ਹੋ, 12,570 ਕੈਨੇਡੀ ਰੋਡ। ਅੱਜ ਦੀ ਗੱਲਬਾਤ ਵੱਲ ਨੂੰ ਬੜੀ ਜਲਦ ਤੁਹਾਡੇ ਨਾਲ ਵੱਧਦੇ ਹਾਂ। ਸੌਰਭ ਜੀ ਆਏ ਨਹੀਂ, ਮੇ ਬੀ ਕਿਤੇ ਨਾ ਕਿਤੇ ਬਿਜ਼ੀ ਹੋਣਗੇ ਅਤੇ ਜਲਦੀ ਹੀ ਤੁਹਾਡੇ ਨਾਲ ਅੱਜ ਦੀਆਂ ਗੱਲਾਂ ਬਾਤਾਂ ਕੁਝ ਕੁ ਸ਼ੁਰੂ ਕਰਦੇ ਹਾਂ। ਉਸੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਅਤੇ ਸੁਣਿਆ ਵੀ ਹੋਊਗਾ, ਆਪਾਂ ਕੱਲ੍ਹ ਪਰਸੋਂ ਵੀ ਆਈ ਥਿੰਕ ਗੱਲ ਕੀਤੀ ਸੀ ਵੀ ਕਿਵੇਂ ਪੀਅਰਸਨ ਏਅਰਪੋਰਟ 'ਤੇ ਯਾਰ ਕ੍ਰਾਈਮ ਇੰਪਲੋਈਜ਼ ਵੱਲੋਂ ਹੀ ਵੱਧ ਰਿਹਾ ਅਤੇ ਏਅਰਪੋਰਟ ਇੰਪਲਾਈਜ਼ ਹੁਣ ਲਿੰਕ ਕੀਤੇ ਜਾ ਰਹੇ ਆ ਔਰਗਨਾਈਜ਼ਡ ਕ੍ਰਾਈਮ, ਡਰੱਗ ਟ੍ਰੈਫਿਕਿੰਗ ਅਤੇ ਵਾਇਲੈਂਸ ਦੇ ਨਾਲ, ਅਤੇ ਇਹਨਾਂ ਨੂੰ ਫਿਰ ਵੀ ਸਿਕਿਉਰਿਟੀ ਕਲੀਅਰੈਂਸ ਪਤਾ ਨਹੀਂ ਕਿਵੇਂ ਮਿਲ ਰਹੀ ਆ। ਹੁਣ ਬੀਤੇ ਦਿਨੀ ਆਪਾਂ ਇੱਕ ਇਹ ਵੀ ਖਬਰ ਸੁਣੀ ਸੀਗੀ ਵੀ ਕੁਝ ਕੁ ਬੈਗ ਦੇ ਟੈਗਸ ਜਿਹੜੇ ਨੇ ਉਹ ਚੇਂਜ ਕੀਤੇ ਜਾ ਰਹੇ ਆ ਅਤੇ ਇਨੋਸੈਂਟ ਲੋਕ ਫੜੇ ਜਾ ਰਹੇ ਆ ਵੱਖਰੀਆਂ ਵੱਖਰੀਆਂ ਕੰਟਰੀਜ਼ ਦੇ ਵਿੱਚ। ਬੈਗ ਉਹਨਾਂ ਦਾ ਹੁੰਦਾ ਨਹੀਂ, ਨਸ਼ੇ ਪਾਏ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਕਿੰਨੇ ਕਿੰਨੇ ਯਾਰ ਉਹ ਮਹੀਨੇ ਫਿਰ ਜੇਲ੍ਹ 'ਚ ਵੀ ਰਹਿੰਦੇ ਆ। ਸੋ ਕਲੀਅਰੈਂਸ ਥੋੜ੍ਹੀ ਜਿਹੀ ਫਿਰ ਏਅਰਪੋਰਟ ਨੂੰ ਤਾਂ ਵਧਾਉਣੀ ਚਾਹੀਦੀ ਯਾਰ, ਏਅਰਪੋਰਟ ਦੇ ਵਿੱਚ ਤਾਂ ਕੋਈ ਕੰਮ ਕਰ ਰਿਹਾ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਬੰਦਾ ਜਿਹਨੂੰ ਸਿਕਿਉਰਿਟੀ ਕਲੀਅਰੈਂਸ ਬਿਨਾਂ ਕਿਸੇ ਗੱਲੋਂ ਮਿਲ ਰਹੀ ਹੈ। ਬਹੁਤ ਸਾਰੇ ਲੋਕ ਫਲੈਗ ਵੀ ਕੀਤੇ ਗਏ ਬਟ ਫਿਰ ਵੀ ਅਪਰੂਵ ਕੀਤੇ ਜਾਂਦੇ ਨੇ। 5 ਸਾਲਾਂ ਦੇ ਵਿੱਚ 1,25,000 ਸਿਕਿਉਰਿਟੀ ਕਲੀਅਰੈਂਸਿਸ ਅਪਰੂਵ ਕੀਤੀਆਂ ਗਈਆਂ ਕੈਨੇਡਾ ਦੀਆਂ 4 ਲਾਰਜੈਸਟ ਏਅਰਪੋਰਟਸ 'ਤੇ, ਅਤੇ ਕਹਿੰਦੇ ਆਲਮੋਸਟ 7500 ਤੋਂ ਵੱਧ ਇੰਪਲੋਈਜ਼ ਫਲੈਗ ਕੀਤੇ ਗਏ ਕੋਈ ਨਾ ਕੋਈ ਸਿਕਿਉਰਿਟੀ ਕੰਸਰਨ ਨਾਲ, ਬਟ ਫਿਰ ਵੀ ਉਹਨਾਂ ਨੂੰ ਕਲੀਅਰੈਂਸ ਮਿਲੀ। ਯਾਰ ਕੋਈ ਵੀ ਸਿਕਿਉਰਿਟੀ ਕੰਸਰਨ ਹੈ ਤਾਂ ਉਹਨਾਂ ਨੂੰ ਏਅਰਪੋਰਟ ਦੇ ਵਿੱਚ ਕੰਮ ਕਰਨ ਨੂੰ ਤੁਸੀਂ ਇਜਾਜ਼ਤ ਹੀ ਕਿਵੇਂ ਦੇ ਰਹੇ ਹੋ। ਸੋ ਖੈਰ ਸਾਡੇ ਨਾਲ ਹਰਮਨ ਹੁਣੇ ਜੁੜੇ ਨੇ। ਸੋ ਤੁਸੀਂ ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਕੋਈ ਤੁਹਾਨੂੰ ਲੋਨ ਚਾਹੀਦਾ, ਫੰਡਿੰਗ ਫਾਈਨੈਂਸਿੰਗ ਕਿਸੇ ਚੀਜ਼ ਲਈ ਚਾਹੀਦੀ ਹੈ ਤਾਂ ਟੀਮ ਹਾਰਮਨ ਬੱਤਾ ਮੋਸਟ ਰਿਲਾਇਬਲ, ਬਹੁਤ ਸੋਹਣਾ ਕੰਮ ਕਰਦੇ ਆ। ਕੱਲ੍ਹ ਪਰਸੋਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਨਵੀਂ ਮਹੀਨਾ ਹੋ ਗਿਆ, ਅਸੀਂ ਘਰ ਦੀ ਚਲੋ ਘਰ ਸਾਡਾ ਅਸੀਂ ਖਰੀਦ ਲਿਆ, ਕਲੋਜ਼ਿੰਗ ਹੁਣ ਬਸ ਆ ਰਹੀ ਹੈ ਕੁਝ ਕੁ ਦਿਨਾਂ ਦੇ ਵਿੱਚ। ਕਹਿੰਦੇ ਮਹੀਨਾ ਹੋ ਗਿਆ, ਕੋਈ ਮੋਰਗੇਜ ਏਜੰਟ ਸਾਡੀ ਫਾਈਲ 'ਤੇ ਕੰਮ ਕਰ ਰਿਹਾ, ਹਜੇ ਮੋਰਗੇਜ ਨਹੀਂ ਅਪਰੂਵ ਹੋਈ। ਮੈਂ ਕਿਹਾ ਹਰਮਨ ਕੋਲ ਜਾਂਦੇ, ਹਰਮਨ ਹੁਣ ਨੇ ਤਾਂ ਹੁਣ ਨੂੰ ਸਾਰਾ ਕੁਝ ਤੁਹਾਡੇ ਹੱਥਾਂ 'ਚ ਫੜਾ ਦੇਣਾ ਸੀ, ਆਰਾਮ ਨਾਲ ਤੁਸੀਂ ਆਪਣੀ ਕਲੋਜ਼ਿੰਗ ਕਰਦੇ। ਸੋ ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ ਕੱਲ ਮੈਂ ਰਿਸਰਚ ਕਰ ਰਿਹਾ ਸੀ ਇਨਫਲੇਸ਼ਨ ਤੇ, ਜੋ ਇਨਫਲੇਸ਼ਨ ਡੇਟਾ ਆਇਆ, ਜੋ ਇਨਫਲੇਸ਼ਨ ਰੇਟ ਆ ਉਹ ਵੱਧ ਕੇ ਆਇਆ ਤੇ ਉਹਦਾ ਮੇਨ ਰੀਜ਼ਨ ਸੀਗਾ ਜਿਹੜੇ ਗੈਸ ਪ੍ਰਾਈਸਿਸ ਅੱਪ ਜਾ ਰਹੇ ਨੇ। ਮੈਂ ਡਿਸਕਸ ਕਿਉਂ ਕਰ ਰਿਹਾ, ਬਿਕਾਜ਼ ਜਦੋਂ ਇਨਫਲੇਸ਼ਨ ਵੱਧਦੀ ਆ ਤਾਂ ਬੈਂਕ ਆਫ ਕੈਨੇਡਾ ਨੂੰ ਪ੍ਰੈਸ਼ਰ ਹੁੰਦਾ ਰੇਟ ਵਧਾਉਣ ਦਾ ਟੂ ਕੰਟਰੋਲ ਦਾ ਇਨਫਲੇਸ਼ਨ। ਸੋ ਜਿਹੜੀ ਨੈਕਸਟ ਬੈਂਕ ਆਫ ਕੈਨੇਡਾ ਦੀ ਪਾਲਿਸੀ ਰੇਟ ਡਿਸੀਜਨ ਮੀਟਿੰਗ ਆ ਉਹ ਹੈਗੀ ਆ June 10, 2026। ਸੋ ਜੇ ਆਪਾਂ ਕੱਲੇ ਇਨਫਲੇਸ਼ਨ ਵੱਲ ਦੇਖੀਏ, ਇਨਫਲੇਸ਼ਨ ਕਾਫੀ ਵੱਧ ਕੇ ਆਈ ਆ, ਜਿਹਦੇ ਕਰਕੇ ਹੋ ਸਕਦਾ ਉਹਨਾਂ ਨੂੰ ਪ੍ਰੈਸ਼ਰ ਹੋਵੇ ਕਿ ਅਸੀਂ ਇੰਟਰਸਟ ਰੇਟ ਵਧਾਈਏ। ਬਟ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਵੀ ਬਹੁਤ ਵੱਧ ਰਿਹਾ, ਬਹੁਤ ਜ਼ਿਆਦਾ ਲੋਸ ਹੋ ਰਿਹਾ। ਜਦੋਂ ਅਨਇੰਪਲੋਇਮੈਂਟ ਰੇਟ ਵੱਧਦਾ ਉਦੋਂ ਉਹ ਰੇਟ ਘਟਾਉਂਦੇ ਨੇ। ਸੋ ਹੋ ਸਕਦਾ ਇਹ ਦੋਨੇ ਚੀਜ਼ਾਂ ਇੱਕ ਦੂਜੇ ਨੂੰ ਆਫਸੈਟ ਕਰਕੇ ਉਹ ਫੇਰ ਹੋਲਡ ਹੀ ਕਰ ਲੈਣ। ਬਟ ਜਿਵੇਂ ਜਿਵੇਂ ਮੋਰ ਆਪਾਂ ਨੂੰ ਨਿਊਜ਼ ਮਿਲੂਗੀ ਮਾਰਕੀਟ ਦੇ ਵਿੱਚੋਂ, ਮੈਂ ਜ਼ਰੂਰ ਆਪਣੇ ਲਿਸਨਰਸ ਨਾਲ ਸ਼ੇਅਰ ਕਰੂੰਗਾ। ਇਸ ਤੋਂ ਇਲਾਵਾ ਤੁਹਾਡਾ ਕੋਈ ਕੁਐਸਚਨ ਆ, ਕੋਈ ਮੋਰਗੇਜ ਦੀ ਐਪਲੀਕੇਸ਼ਨ ਚੱਲ ਰਹੀ ਆ ਜਿੱਦਾਂ ਨਵੀਂ ਨੇ ਦੱਸਿਆ, ਜ਼ਰੂਰ ਫੋਲੋ ਅਪ ਕਰਿਆ ਕਰੋ। ਇੰਨਾ ਮਹੀਨਾ ਨਹੀਂ ਲੱਗਦਾ ਹੈਗਾ ਕਦੇ ਵੀ ਬੈਂਕ ਨੂੰ ਡਿਸੀਜ਼ਨ ਲੈਣ ਨੂੰ, ਹੋ ਸਕਦਾ ਇੱਕ ਵੀਕ ਪ੍ਰੋਫੈਸ਼ਨਲ ਨੂੰ ਲੱਗ ਜਾਂਦਾ ਫਾਈਲ ਪ੍ਰਿਪੇਅਰ ਕਰਨ ਨੂੰ। ਬਟ ਨੈਕਸਟ ਵੀਕ ਤੁਹਾਡੀ ਫਾਈਲ ਜਦੋਂ ਸਬਮਿਟ ਹੋ ਜਾਂਦੀ ਆ, ਵਿਦ ਇਨ 3-4 ਬਿਜ਼ਨਸ ਡੇਜ਼ ਤੁਹਾਡੇ ਡਿਸੀਜ਼ਨ ਹੋ ਜਾਂਦਾ ਤੁਹਾਡੀ ਫਾਈਲ ਤੇ। ਸੋ ਕਿਤੇ ਨਾ ਕਿਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਅਪ ਟੂ ਡੇਟ ਰਹੀਏ ਆਪਣੀ ਫਾਈਲ ਤੇ। ਇੰਟਰਸਟ ਰੇਟ ਬਹੁਤ ਵਧੀਆ ਨੇ, 3.5-3.6% ਤੋਂ ਸਟਾਰਟ ਹੋ ਰਹੇ ਨੇ। ਸੋ ਜੇ ਤੁਸੀਂ ਵੀ ਘਰ ਦੇਖਣਾ ਚਾਹੁੰਦੇ ਹੋ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪਗ੍ਰੇਡ ਕਰਨਾ ਜਾਂ ਡਾਊਨ ਸਾਈਜ਼ ਕਰਨਾ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਪੱਤਾ 6476859000। 647, 685, 9000. Thank you, Navi.
0: Thank you, Herman. 647, 685.

0: 85 9000 ਟੀਮ ਹਰਮਨ ਬੱਤਾ 6476859000 ਹਰਮਨ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਓਕੇ ਅੱਜ ਨਾ ਥੋੜ੍ਹੀ ਜਿਹੀ ਇੱਕ ਗੱਲਬਾਤ ਲਿਵਿੰਗ ਇੱਕ ਸਿਚੁਏਸ਼ਨ ਬਾਰੇ ਕਰਨੀ ਹੈ। ਇੱਕ ਲੇਡੀ ਹੈ ਅਤੇ ਉਹ ਕਹਿੰਦੀ ਕਿ ਮੈਂ ਇੱਥੇ ਰਹਿ ਰਹੀ ਹਾਂ ਆਪਣੇ ਹਸਬੈਂਡ ਨਾਲ, ਉਹ ਆ ਅਤੇ ਉਹਦੇ ਹਸਬੈਂਡ ਨੇ ਬਸ। ਉਹ ਕਹਿੰਦੀ ਮੇਰੇ ਜਿਹੜੇ ਇਨਲੋਜ਼ ਨੇ, ਇਨਲੋ ਪਰਿਵਾਰ ਹੈ, ਉਹ ਸਾਰਾ ਹਜੇ ਇੰਡੀਆ ਅਤੇ ਮੇਰੇ ਸੱਸ ਸਹੁਰਾ ਵੀ ਇੰਡੀਆ ਦੇ ਵਿੱਚ ਹੀ ਨੇ। ਉਹ ਕਹਿੰਦੀ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਉਹ ਇੱਥੇ ਆਉਂਦੇ ਨੇ, ਸਾਨੂੰ ਵਿਜ਼ਿਟ ਕਰਦੇ ਨੇ, ਮਹੀਨਾ ਮਹੀਨਾ ਰਹਿੰਦੇ ਆ ਅਤੇ ਵਾਪਸ ਚਲ ਜਾਂਦੇ ਨੇ। ਕਈ ਵਾਰ ਆਉਂਦੇ ਨੇ, ਦੋ ਮਹੀਨੇ ਰਹਿੰਦੇ ਆ, ਫਿਰ ਵਾਪਸ ਚਲ ਜਾਂਦੇ ਨੇ। ਅਤੇ ਕਹਿੰਦੀ ਹਰ ਵਾਰ ਜਦੋਂ ਆਉਂਦੇ ਆ, ਚਲੋ ਸਾਡਾ ਵੀ ਖਰਚਾ ਬਹੁਤ ਵੱਧ ਜਾਂਦਾ, ਅਤੇ ਬਾਕੀ ਉਹ ਆਫਕੋਰਸ ਕਹਿੰਦੀ ਸਾਡੇ ਘਰ ਹੀ ਰਹਿੰਦੇ ਆ, ਹੋਰ ਕਿਸੇ ਰਿਲੇਟਿਵ ਕੋਲ ਨਹੀਂ। ਕਹਿੰਦੀ ਮੈਂ ਫੁੱਲ ਟਾਈਮ ਕੰਮ ਕਰਦੀ ਹਾਂ ਘਰੋਂ, ਮੇਰਾ ਹਸਬੈਂਡ ਬੜੇ ਲੰਬੇ ਲੰਬੇ ਦਿਨ ਕੰਮ ਕਰਦਾ, ਤਕਰੀਬਨ ਕਹਿੰਦੀ ਉਹ ਘਰੋਂ 13-14 ਘੰਟੇ ਬਾਹਰ ਹੀ ਰਹਿੰਦਾ। ਅਤੇ ਕਹਿੰਦੀ ਜਦੋਂ ਉਹ ਆਉਂਦੇ ਆ ਤਾਂ ਮੈਂ ਘਰੋਂ ਕੰਮ ਕਰਨਾ, ਮੈਂ ਹੀ ਉਹਨਾਂ ਨਾਲ ਟਾਈਮ ਸਪੈਂਡ ਕਰਨਾ। ਅਤੇ ਕਹਿੰਦੀ ਘਰ ਦਾ ਜਿਹੜਾ ਕੰਮ ਹੈ ਉਹ ਵੀ ਚਲੋ ਵੱਧ ਜਾਂਦਾ ਨੈਚੁਰਲੀ, ਕੁਕਿੰਗ ਕਰਨੀ, ਗਰੋਸਰੀ ਸ਼ੋਪਿੰਗ ਕਰਨੀ, ਮੀਲ ਪਲੈਨਿੰਗ ਕਰਨੀ, ਕਲੀਨ ਅਪ ਕਰਨੀ। ਕਹਿੰਦੀ ਸਾਰਾ ਖਾਣਾ ਖੁਣਾ ਮੈਂ ਬਣਾਉਂਦੀ, ਚਲੋ ਥੋੜ੍ਹੀ ਬਹੁਤੀ ਹੈਲਪ ਮੈਨੂੰ ਮਿਲ ਜਾਂਦੀ ਹੈ, ਬਟ ਕਹਿੰਦੀ ਫਿਰ ਸਫਾਈ ਕਰਨੀ, ਉਹਨਾਂ ਨੇ ਖਾਣਾ ਖਾਧਾ ਤਾਂ ਮੇਕ ਸ਼ੋਰ ਕਰਨਾ ਵੀ ਪਲੇਟ ਰੀਫਿਲ ਕਰਨੀ, ਚਲੋ ਹੁੰਦਾ ਹੀ ਹੈ ਜੇ ਉਹ ਰਹਿ ਰਿਹਾ ਤਾਂ ਖਿਆਲ ਰੱਖਣਾ। ਅਤੇ ਕਹਿੰਦੀ ਮੇਰਾ ਬਹੁਤ ਕੰਮ ਵੱਜ ਜਾਂਦਾ ਅਤੇ ਸਾਰਾ ਦਿਨ ਮੈਂ ਕੰਮ ਵੀ ਕਰਨਾ। ਕਹਿੰਦੀ ਘਰ ਸਾਡਾ ਠੀਕ ਹੈ, ਆਈ ਨਹੀਂ ਵੀ ਬਾਹਲਾ ਛੋਟਾ ਨਾ ਬਾਹਲਾ ਵੱਡਾ। ਕਹਿੰਦੀ ਮੈਂ ਕੰਮ ਕਰਦੀ ਕਰਦੀ ਸਮਟਾਈਮਸ ਬੈਕਹੈਡ 'ਚ ਬਹਿ ਜਾਂਦੀ ਹਾਂ, ਫਰੰਟ 'ਚ ਬਹਿ ਜਾਂਦੀ ਹਾਂ। ਕਹਿੰਦੀ ਮੈਂ ਬਹਿਣ ਜਾਂਦੀ ਹਾਂ ਤਾਂ ਉਹ ਬੈਠੇ ਹੁੰਦੇ ਉੱਥੇ, ਅਤੇ ਮੇਰਾ ਜਿਹੜਾ ਰਿਲੈਕਸਿੰਗ ਟਾਈਮ ਹੈ ਉਹ ਵੀ ਨਹੀਂ ਮੈਨੂੰ ਮਿਲਦਾ। ਕਹਿੰਦੀ ਉਹ ਨਾਈਸ ਲੋਕ ਨੇ, ਆਈ ਨਹੀਂ ਵੀ ਮੈਂ ਡਿਸਲਾਈਕ ਕਰਦੀ ਹਾਂ, ਪਰ ਕਹਿੰਦੀ ਫਿਰ ਵੀ ਮੈਨੂੰ ਹੈਂਡਲ ਕਰਨਾ ਔਖਾ ਜਦੋਂ ਮਹੀਨਾ ਮਹੀਨਾ ਦੋ ਦੋ ਮਹੀਨਾ ਆਉਂਦੇ ਨੇ। ਅਤੇ ਕਹਿੰਦੀ ਮੈਂ ਬੜੀ ਪ੍ਰਾਈਵੇਟ ਜੀ ਹਾਂ ਅਤੇ ਕੋਈ ਮਹੀਨਾ ਰਹੇ ਮੇਰੇ ਘਰ ਮੈਨੂੰ ਥੋੜ੍ਹਾ ਜਿਹਾ ਓਵਰਵੈਲਮਿੰਗ ਲੱਗਦਾ। ਕਹਿੰਦੀ ਮੈਂ ਆਪਣੇ ਹਸਬੈਂਡ ਨੂੰ ਵੀ ਕਿਹਾ ਪਰ ਕੁਛ ਚੇਂਜ ਨਹੀਂ ਹੁੰਦਾ। ਹੁਣ ਕਹਿੰਦੀ ਮੈਂ ਇਸ ਸਾਲ, ਉਹ ਕਹਿੰਦੀ ਫਿਰ ਆ ਰਹੇ ਨੇ ਹੁਣ, ਅਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਦੇਖ ਆਪਣੇ ਪੇਰੈਂਟਸ ਨੂੰ ਕਹਿ ਕਿ ਜੇ ਯੂਨੋ ਨਹੀਂ ਜ਼ਰੂਰੀ ਉਹ ਨਾ ਆਉਣ, ਆਪਾਂ ਚਲ ਜਾਵਾਂਗੇ ਅੱਗੇ ਜਾ ਕੇ, ਦੋ ਹਫ਼ਤੇ ਆਪਾਂ ਲਾ ਆਵਾਂਗੇ ਇੰਡੀਆ। ਜਾਂ ਉਹ ਕਹਿੰਦੀ ਜੇ ਉਹ ਆ ਰਹੇ ਆ ਤਾਂ ਉਹਨਾਂ ਨੂੰ ਕਹਿ ਦੇ ਕਿ ਦੋ ਕੁ ਹਫ਼ਤਿਆਂ ਲਈ ਆ ਜਾਣ, ਮਹੀਨੇ ਦੋ ਮਹੀਨੇ ਲਈ ਨਾ ਆਉਣ। ਅਤੇ ਜਾਂ ਕਹਿੰਦੀ ਵੀ ਆਪਾਂ ਕੋਈ ਹੋਰ ਇੱਥੇ ਰਿਲੇਟਿਵ ਜੇ ਹੈਗੇ ਨੇ ਉਹਨਾਂ ਕੋਲ ਹਫ਼ਤਾ ਖਣ ਦੋ ਹਫ਼ਤੇ ਰਹਿ ਲੈਣ। ਮੁੰਡਾ ਕਹਿੰਦਾ ਯਾਰ ਮੇਰੇ ਪੇਰੈਂਟਸ ਨੇ ਮੈਂ ਕਿਵੇਂ ਰੋਕਿਆ। ਹੁਣ ਤੁਹਾਡਾ ਕੀ ਖਿਆਲ ਹੈ? ਕੁੜੀ ਪੁੱਛ ਰਹੀ ਹੈ ਕਿ ਕੀ ਮੈਂ ਗਲਤ ਹੈ ਜੇ ਮੈਂ ਇਹ ਕੰਸਰਨ ਐਕਸਪ੍ਰੈਸ ਕੀਤਾ ਕਿ ਉਹਨਾਂ ਦਾ ਮਹੀਨਾ ਦੋ ਮਹੀਨੇ ਆਉਣਾ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ, ਜੇ ਉਹ ਕਹਿ ਰਹੀ ਹੈ ਕਿ ਦੋ ਕੁ ਮਹੀਨੇ ਲਈ ਨਾ ਆਉਣ, ਦੋ ਕੁ ਹਫ਼ਤਿਆਂ ਲਈ ਆ ਜਾਣ, ਜਾਂ ਉਹ ਨਾ ਹੀ ਆਉਣ ਅਤੇ ਆਪਾਂ ਜਾ ਆਵਾਂਗੇ ਅੱਗੇ ਸਰਦੀਆਂ 'ਚ ਜਾਂ ਫਾਲ ਟਾਈਮ ਦੇ ਵਿੱਚ। ਸੋ ਇਜ਼ ਦ ਗਰਲ ਰੋਂਗ, ਕੁੜੀ ਗਲਤ ਹੈ ਜੇ ਉਹ ਇਹ ਕੰਸਰਨਸ ਐਕਸਪ੍ਰੈਸ ਕਰ ਰਹੀ ਹੈ? ਕਹਿੰਦੀ ਮੈਂ ਆਪਣੇ ਹਸਬੈਂਡ ਨੂੰ ਕਿਹਾ, ਉਹਨੇ ਜਦੇ ਕਹਿਤਾ ਵੀ ਚੁੱਪ ਕਰ ਜਾ, ਮੈਂ ਨਹੀਂ ਉਹਨਾਂ ਨੂੰ ਕਹਿਣਾ ਆਏ ਅਤੇ ਨਾ ਇਹ ਹੋਣਾ, ਉਹ ਆ ਰਹੇ ਆ ਜਿੰਨੇ ਚਿਰ ਮਰਜ਼ੀ ਲਈ ਆਉਣ। ਥੋੜ੍ਹਾ ਸਿਚੁਏਸ਼ਨ ਟ੍ਰਿਕੀ ਤਾਂ ਹੋ ਜਾਂਦਾ ਉਹਦੇ ਲਈ ਵੀ ਔਖਾ ਅਤੇ ਕੁੜੀ ਲਈ ਵੀ, ਇੱਧਰੋਂ ਦੋ ਮਹੀਨੇ ਹੁਣ ਹੈਂਡਲ ਕਰਨੇ, ਇਟਸ ਲਿਟਲ ਸਮਟਾਈਮਸ ਕਈ ਲੋਕਾਂ ਲਈ ਮੈਂ ਅਨਕੰਫਰਟੇਬਲ ਨਹੀਂ ਕਹੂੰਗਾ, ਜਸਟ ਓਵਰਵੈਲਮਿੰਗ ਹੋ ਜਾਂਦਾ। ਨੰਬਰ ਹੈ ਆਪਣਾ 9056733337 905-673-3333 ਆਪਣਾ ਨੰਬਰ ਹੈ 9056733337 905-673-3337 905-673-3333 ਆਪਣਾ ਫੋਨ ਨੰਬਰ ਹੈ 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਏਰਿਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੈ ਤਾਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰਸ ਨੇ ਏਰਿਨ ਮਿਲਸ ਐਕਿਰਾ 'ਤੇ, ਅਤੇ ਨੰਬਰ ਹੈ 9058285800 9058285800 'ਤੇ ਕਾਲ ਕਰੋ, ਵਧੀਆ ਐਕਿਰਾ ਦੀ ਡੀਲ ਲਓ। 6488 ਹਾਂ ਜੀ ਵੈਲਕਮ
1: ਨਵੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
0: ਠੀਕ ਹੈ ਜੀ ਕਿਵੇਂ ਹੋ
1: ਬਸ ਠੀਕ ਹੈ ਜੀ ਮੈਂ ਸੁਣਿਆ ਸੀ ਹੁਣੇ ਆਪਣਾ ਜਿਹੜਾ ਟਾਪਿਕ ਤੁਹਾਡਾ ਤੁਸੀਂ ਸਟਾਰਟ ਹੀ ਕੀਤਾ ਆ ਸੋ ਥੈਂਕਸ ਫੋਰ ਸ਼ੇਅਰਿੰਗ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਉਹ ਜਿਹੜੀ ਕੁੜੀ ਹੈਗੀ ਆ ਆਪਣੇ ਪੇਰੈਂਟਸ ਦੇ ਲਈ ਲੈ ਕੇ ਇਨ-ਲਾਜ਼ ਦੇ ਲਈ ਰਿਸਪੈਕਟ ਪੂਰੀ ਦਿਖਾ ਰਹੀ ਆ ਠੀਕ ਹੈ ਜੀ ਸਭ ਕੁਛ ਅੱਛਾ ਕਰ ਰਹੀ ਆ ਬਟ ਸਟਿਲ ਕਿਤੇ ਨਾ ਕਿਤੇ ਇਹ ਜੇ ਮਤਲਬ ਕਿ ਜਿਹੜੀ ਇਹ ਗੱਲ ਹੈਗੀ ਆ ਇਹ ਠੀਕ ਮੈਨੂੰ ਤਾਂ ਨਹੀਂ ਲੱਗ ਰਹੀ ਬਾਕੀ ਸਰੋਤਿਆਂ ਨੂੰ ਪਤਾ ਨੀ ਕਿਉਂਕਿ ਅਗਰ ਉਹ ਮਾਂ ਬਾਪ ਵੀ ਸੁਣਦੇ ਹੋਣ ਇਨ-ਲਾਜ਼ ਉਹਨਾਂ ਦੇ ਤਾਂ ਉਹਨਾਂ ਦਾ ਹਸਬੈਂਡ ਵੀ ਸੁਣਦਾ ਹੋਏਗਾ ਤਾਂ ਉਹਨਾਂ ਨੂੰ ਵੀ ਆਈ ਥਿੰਕ ਇਹ ਠੀਕ ਨਹੀਂ ਲੱਗੇਗਾ ਕਿਤੇ ਨਾ ਕਿਤੇ ਇਹਦੇ ਵਿੱਚ ਕੁਛ ਦਰਾਰ ਲੱਗ ਰਹੀ ਆ ਇਹੀ ਚੀਜ਼ ਅਗਰ ਉਹ ਆਪਣੇ ਮੰਮ ਡੈਡੀ ਦੇ ਲਈ ਯੂਜ਼ ਕਰੇ ਜਾਂ ਫੀਲਿੰਗ ਫੀਲ ਕਰੇ ਤਾਂ ਕੀ ਇਹ ਠੀਕ ਰਹੇਗਾ ਆਈ ਡੋਂਟ ਥਿੰਕ ਸੋ ਕਿਤੇ ਨਾ ਕਿਤੇ ਇਸ ਰਿਸ਼ਤੇ ਨੂੰ ਦੂਰ ਲੈ ਕੇ ਜਾ ਰਹੇ ਆ
0: ਦੇਖੋ ਉਹ ਰਿਸਪੈਕਟ ਵੀ ਕਰਦੀ ਆ ਉਹ ਕਹਿੰਦੀ ਕਿ ਮੈਨੂੰ ਉਹਨਾਂ ਨਾਲ ਆਈ ਨਹੀਂ ਵੀ ਕੋਈ ਤਕਲੀਫ ਆ ਉਹਨੇ ਕਿਹਾ ਵੀ ਹੈ ਕਹਿੰਦੀ ਦੇ ਵੈਰੀ ਨਾਈਸ ਪੀਪਲ ਬਟ ਕਹਿੰਦੀ ਦੋ ਮਹੀਨੇ ਉਹਨਾਂ ਨੂੰ ਰੱਖਣਾ ਮੇਰੇ ਲਈ ਜ਼ਿਆਦਾ ਹੋ ਜਾਂਦਾ
1: ਆਈ ਨੋ ਪਰ ਇਹ ਚੀਜ਼ਾਂ ਇੱਥੇ ਇਸ ਰਿਸ਼ਤੇ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਪੇਰੈਂਟਸ ਦੇ ਵਿੱਚ ਜਿਹੜੇ ਕਲੋਜ਼ ਰਿਸ਼ਤੇ ਆ ਤੁਹਾਡੇ ਜਿਹੜੇ ਆ ਕਿ ਕਦੀ ਮਤਲਬ ਦੂਰ ਨਾ ਹੋਣ ਵਾਲੇ ਰਿਸ਼ਤੇ ਆ ਤੁਸੀਂ ਉਹਨਾਂ ਦੇ ਵਿੱਚ ਇਹ ਫੀਲਿੰਗ ਨੂੰ ਆਈ ਡੋਂਟ ਥਿੰਕ ਸੋ ਕੋਈ ਲਿਆਓ ਤੁਸੀਂ ਕੁਛ ਆਪਣੇ ਬ੍ਰੇਨ ਦੇ ਵਿੱਚ ਜਾਂ ਆਪਣੇ ਦਿਲ ਦੇ ਵਿੱਚ ਇਹ ਕਿਤੇ ਨਾ ਕਿਤੇ ਤੁਹਾਨੂੰ ਦੂਰ ਲੈ ਜਾਊਗਾ
0: ਸੋ ਠੀਕ ਹੈ ਉਹਨੂੰ ਯੂ ਨੋ ਬਰਦਾਸ਼ਤ ਕਰਨਾ ਚਾਹੀਦਾ ਜੇ ਉਹ ਆਉਂਦੇ ਆ ਦੋ ਮਹੀਨੇ ਵਧੀਆ ਹੱਸ ਖੇਡ ਕੇ ਰਵੇ ਤੇ ਆਏ ਨਾ ਆਪਣੇ ਹਸਬੈਂਡ ਨੂੰ ਕਵੇ ਕਿ ਬਈ ਦੋ ਹਫ਼ਤਿਆਂ ਲਈ ਹੀ ਆਉਣ
1: ਹਾਂਜੀ ਫਿਰ ਪ੍ਰੋਬਲਮ ਪੈਂਦੀ ਆ ਹਸਬੈਂਡ ਵਾਈਫ ਦੇ ਵਿੱਚ ਵੀ ਰਿਸ਼ਤਿਆਂ ਦੇ ਵਿੱਚ ਵੀ ਚਾਹੇ ਉਹ ਜਿੰਨਾ ਮਰਜ਼ੀ ਅੱਛੇ ਹੋਵੇ ਫਿਰ ਵੀ ਉਹ ਜਿਹੜੇ ਇਨ-ਲੌਜ਼ ਹੋਣਗੇ ਉਹ ਕਹਿਣਗੇ ਲੈ ਵੀ ਸਾਡੀ ਨੌਂ ਨੇ ਸਾਨੂੰ ਇਹ ਗੱਲ ਕਹੀ ਹੈਗੀ ਆ ਉਹ ਵੀ ਕੰਫਰਟੇਬਲ ਨਹੀਂ ਹੋਣਗੇ ਤੇ ਇਹ ਵੀ ਨਹੀਂ ਹੋਣਗੇ ਤਾਂ ਰਿਸ਼ਤਾ ਅੱਛਾ ਨਹੀਂ ਲੱਗੇਗਾ ਨਿਭੇਗਾ ਨਹੀਂ
0: ਠੀਕ ਹੈ ਨੋ ਬਿਲਕੁਲ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਤੇ ਨੰਬਰ ਹੈ ਆਪਣਾ 9056733337 ਸਾਡੇ ਨਾਲ ਸੁੱਖ ਜੀ ਜੁੜੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਕੱਲ ਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਲੋਕੇਸ਼ਨ ਕੁਈਨ ਗੇਟਵੇ ਏਅਰਪੋਰਟ ਕੁਈਨ ਦੇ ਨੇੜੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਇਨਵੈਂਟੋਰੀ ਕਲੀਅਰ ਆਊਟ ਸੇਲ ਹੈ ਸਮਾਨ ਬਹੁਤ ਸਾਰਾ ਕਲੀਅਰ ਆਊਟ ਹੋ ਰਿਹਾ ਕਿਉਂਕਿ ਨਵੀਂ ਇਨਵੈਂਟੋਰੀ ਆ ਰਹੀ ਹੈ ਸੋ ਸਮਾਨ ਮਸਟ ਗੋ ਤੇ ਸੁਖ ਜੀ ਵੈਲਕਮ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਰਾਈਡੇ ਸੈਚਰਡੇ ਸੰਡੇ ਬਿਲੋ ਦਾ ਕੋਸਟ ਅਸੀਂ ਕਲੀਅਰ ਆਊਟ ਕਰ ਦੇਣੀ ਆ ਜਿਹ 'ਚ ਬਹੁਤ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਹਾਡੇ ਲਈ ਕਲੀਅਰ ਆਊਟ ਕੀਤੇ ਜਾਣੇ ਆ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਕੈਨੇਡੀਅਨ ਮੇਡ ਸੋਫਾ ਸੈੱਟ ਕਾਫੀ ਟੇਬਲ ਡਾਇਨਿੰਗ ਟੇਬਲ ਸੋ ਭਾਰੀ ਡਾਲਰਾਂ ਦੀ ਤੁਹਾਡੀ ਸੇਵਿੰਗ ਹੋਣੀ ਹੈ ਇਸ ਵੀਕਐਂਡ ਦੇ ਉੱਪਰ ਸੋ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਤੇ ਮੈਂ ਜਾਂਦੇ ਜਾਂਦਾ ਇੱਕ ਡੀਲ ਦੇਣਾ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਰਸਟਿਕ ਲੁੱਕ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਬੈੱਡ ਹੋਊਗਾ ਡਰੈਸਰ ਮਿਰਰ ਨਾਲ ਸਾਈਟੇਬਲ ਬਲੈਕ ਕਲਰ ਦੇ ਉੱਪਰ ਹੈਂਡਲ ਲੱਗੇ ਹੋਣੇ ਜਿਹਦੀ ਰੈਗੂਲਰ ਕੀਮਤ 2200 ਡਾਲਰ ਸੀ ਪੂਰਾ ਬੈਡਰੂਮ ਸੈੱਟ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਰਸਟਿਕ ਲੁੱਕ ਦੇ ਵਿੱਚ 499 ਦਾ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਲੈ ਜਾਓ ਲਾਸਟ ਹੀ ਪੀਸ ਆ ਫਲੋਰ ਤੋਂ 499 ਦਾ ਤੁਹਾਨੂੰ ਕੰਪਲੀਟ ਬੈਡਰੂਮ ਸੈੱਟ ਮਿਲੂਗਾ ਸੋ ਇਹੋ ਜਿਹੀਆਂ ਡੀਲਾਂ ਬਹੁਤ ਸਾਰੀਆਂ ਹੋਰ ਹਕਿੰਗ ਸਾਈਜ਼ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਗਈਆਂ ਕਰ ਰਹੀਆਂ ਨੇ ਸੋ ਤੁਸੀਂ ਵੀ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ
0: ਥੈਂਕ ਯੂ ਸਰ ਜੀ 1457 ਹੈਲੋ
3: ਹੈਲੋ
0: ਜੀ ਵੈਲਕਮ
3: ਹਾਂਜੀ ਉਹ ਕੁੜੀ ਕਿਸੇ ਹੱਦ ਤੱਕ ਠੀਕ ਹੈ ਪਤਾ ਜਦੋਂ ਇੰਨਾ ਕੰਮ ਕਰਨਾ ਹੁੰਦਾ ਤੁਸੀਂ ਤੇ ਕਿੰਨਾ ਸਟ੍ਰੈਸ ਵੀ ਹੁੰਦੀ ਤੁਹਾਡੇ ਕੰਮ ਦੀ ਫਿਰ ਉਹ ਬੰਦਾ ਚਾਹੁੰਦਾ ਮੈਂ ਥੋੜ੍ਹਾ ਜਿਹਾ ਰਿਲੈਕਸ ਹੋਵਾਂ ਇਹ ਚਲੋ ਪੇਰੈਂਟਸ ਚੱਲ ਰਿਸ਼ਤੇਦਾਰ ਕੋਈ ਵੀ ਹੋਵੇ ਨਾ ਜੇ 24 ਆ ਤੁਹਾਡੇ ਸਾਹਮਣੇ ਬੈਠਾ ਕਿਉਂ ਚਾਹ ਪਾਣੀ ਵੀ ਦਿਓ ਲੰਚ ਵੀ ਦਿਓ ਡਿਨਰ ਵੀ ਦਿਓ ਬਣਾ ਕੇ ਵੀ ਦਿਓ ਭਾਂਡੇ ਵੀ ਚੱਕੋ ਵਾਸ਼ ਵੀ ਕਰੋ ਉਹ ਤੇ ਔਖਾ ਹੀ ਲੱਗਦਾ ਖਿਆਲ ਤੁਹਾਡਾ ਖਿਆਲ ਹੋ ਨਾ ਫਿਰ ਆਪਣੇ ਆਪ ਬੰਦਾ ਬਣਾ ਸਕੇ ਖਾ ਸਕੇ ਆਪਣੇ ਚਲੋ ਇੱਕ ਦੋ ਪਲੇਟਾਂ ਵੀ ਸਾਫ਼ ਕਰ ਲਏ ਸਟੋਰ ਵਗੈਰਾ ਗੇੜਾ ਕੱਢ ਆਉਣ ਗੁਰਦੁਆਰੇ ਜਾਣ ਨੂੰ ਥੋੜਾ ਜਿਹਾ ਤਾਂ ਐਕਟੀਵਿਟੀ ਰੱਖਣ ਫਿਰ ਤੇ ਓਕੇ ਜੇ 24 ਰਾਤ ਸਰ ਤੁਹਾਡੇ ਸਾਹਮਣੇ ਹੈ ਨਾ ਕੋਈ ਵੀ ਚਾਹੇ ਪੇਰੈਂਟਸ ਚਾਹੇ ਕੋਈ ਵੀ ਪਰਾਉਣਾ ਹੋਵੇ ਉਹ ਔਖਾ ਹੀ ਲੱਗਦਾ ਹੈ
0: ਉਹਨੂੰ ਉਹ ਹੁਣ ਇਹ ਕਹਿ ਰਹੀ ਹੈ ਕਹਿੰਦੀ ਕਿ ਮੈਂ ਘਰੋਂ ਹੀ ਕੰਮ ਕਰਨਾ ਹੁੰਦਾ ਘਰ ਵਾਲਾ ਮੇਰਾ ਬਾਹਰ ਹੁੰਦਾ ਕਿਉਂਕਿ ਉਹਦਾ ਕੰਮ ਬਾਹਰ ਹੈ ਸੋ ਕਹਿੰਦੀ 24 ਘੰਟੇ ਬਸ ਮੈਂ ਹੀ ਨਾਲ ਹੁੰਦੀ ਹਾਂ
3: ਉਹਨੇ ਔਖਾ ਕੋਈ ਰਾਈਟ ਹੈ ਕਾਫੀ ਹੱਦ ਤੱਕ ਕੁੜੀ ਦੀ
0: ਕੁੜੀ ਕਾਫੀ ਹੱਦ ਤੱਕ ਭਾਜੀ ਕਹਿੰਦੇ ਕਿ ਠੀਕ ਹੈ ਠੀਕ ਹੈ ਸੋ ਇਹੀ ਸਵਾਲ ਹੈ ਕੁੜੀ ਇਹੀ ਪੁੱਛ ਰਹੀ ਹੈ ਕਿ ਕੀ ਮੈਂ ਗਲਤ ਹਾਂ ਜੇ ਮੈਂ ਆਪਣੇ ਹਸਬੈਂਡ ਨੂੰ ਕਹਿ ਰਹੀ ਹਾਂ ਕਿ ਆਪਣੇ ਮਾਂ ਬਾਪ ਨੂੰ ਕਹਿ ਕੇ ਸਿਰਫ 2 ਹਫ਼ਤਿਆਂ ਲਈ ਆ ਜਾਣ ਜਾਂ ਉਹ ਨਾ ਹੀ ਆਉਣ ਤੇ ਆਪਾਂ ਜਾ ਆਵਾਂਗੇ ਹੁਣ ਕਈ ਕਹਿਣਗੇ ਨਾ ਵੀ 2 ਹੀ ਮਹੀਨੇ ਆ, ਫਿਰ ਕੀ ਹੋ ਗਿਆ। ਕਈਆਂ ਲਈ 2 ਮਹੀਨੇ ਵੀ ਇੱਕ ਬੜਾ ਲੰਬਾ ਸਮਾਂ ਹੋ ਜਾਂਦਾ। ਸੋ ਨੰਬਰ ਹੈ ਆਪਣਾ 9056733337 9056733337 4790। ਹਾਂਜੀ ਵੀਰੇ, ਕੀ ਹਾਲ ਹੈ?
4: ਹੈਲੋ ਨਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
4: ਕੀ ਹਾਲ ਹੈ ਜੀ?
0: ਵਧੀਆ, ਤੁਸੀਂ ਸੁਣਾਓ?
4: ਵਧੀਆ ਵਧੀਆ। ਮੈਨੂੰ ਲੱਗਦਾ ਨਹੀਂ ਵੀਰੇ, ਗਲਤ ਆ, ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ। ਲਾਈਕ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਕਿ 2 ਹਫ਼ਤਿਆਂ ਲਈ ਆਉਣ, ਕਿਉਂਕਿ ਇਹ ਆਪਣੀ ਰਿਸਪੋਂਸੀਬਿਲਟੀ ਆ, ਰਾਈਟ, ਵੀ ਆਪਣੇ ਪੇਰੈਂਟਸ ਨੂੰ ਆਪਾਂ ਸੰਭਾਲ ਲਈਏ, ਹਨਾ। ਤੇ ਮੈਨੂੰ ਲੱਗਦਾ ਉਹ ਜਿੱਦਾਂ ਹੁਣ ਅਸੀਂ ਆਏ ਆ ਇੱਥੇ, ਹਨਾ, ਮੈਂ ਇੱਥੇ ਆ, ਮੇਰੇ ਮੰਮੀ ਡੈਡੀ ਉੱਥੇ ਇੰਡੀਆ ਇਕੱਲੇ, ਤਾਂ ਮੈਨੂੰ ਬਹੁਤ ਹੁੰਦਾ ਕਿ ਯਾਰ ਉਹ ਵੀ ਲਾਈਕ ਕਿੰਨਾ ਉਹਨਾਂ ਲਈ ਔਖਾ, ਹਨਾ। ਚਲੋ ਉਹ ਆਪਣੀ ਖੁਸ਼ੀ ਲਈ ਇਹ ਸਭ ਚੀਜ਼ਾਂ ਕਰਦੇ ਕਿ ਆਪਾਂ ਨੂੰ ਦੂਰ ਭੇਜਦੇ ਆਪਦੇ ਤੋਂ, ਬਟ ਕਿਸੇ ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਹੁੰਦਾ ਵੀ ਸਾਡਾ ਬੱਚਾ ਸਾਡੇ ਤੋਂ ਦੂਰ ਰਵੇ, ਹਨਾ। ਉਹ ਸਿਰਫ ਆਪਣੀ ਖੁਸ਼ੀ ਲਈ ਆਪਾਂ ਨੂੰ ਦੂਰ ਭੇਜਦੇ, ਤੇ ਜੇ ਉਹ ਇੱਥੇ ਆਉਂਦੇ ਆ ਆਪਣੇ ਪੇਰੈਂਟਸ, ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿੰਨਾ ਹੋ ਸਕਦਾ ਵੀ ਆਪਾਂ ਰਿਸਪੈਕਟ ਦੇਈਏ ਤੇ ਨਾਲ ਰੱਖੀਏ, ਹਨਾ, ਜਿੰਨਾ ਟਾਈਮ ਉਹ ਚਾਹੁੰਦੇ ਆ ਵੀ ਅਸੀਂ ਰਹਿਣਾ ਤੁਹਾਡੇ ਨਾਲ। ਤੇ ਮੈਨੂੰ ਨੀ ਲੱਗਦਾ ਵੀ ਉੱਥੇ, ਹੁਣ ਦੇਖੋ ਤੁਸੀਂ ਉਹ ਗੱਲ ਕੀਤੀ ਕਿ ਉਹ ਲੜਕੀ ਕਹਿ ਰਹੀ ਹੈ ਵੀ ਆਪਣੇ ਵੀ ਉਹਦੇ ਸੱਸ ਜਾਂ ਸਹੁਰਾ ਉਹ ਮਤਲਬ 2 ਹਫ਼ਤਿਆਂ ਲਈ ਆਉਣ, ਰਾਈਟ, ਪਰ ਉਹ ਆਪਦੇ ਮੰਮੀ ਡੈਡੀ ਲਈ ਵੀ ਏਦਾਂ ਹੀ ਕਹੂਗੀ ਕਿ ਹਾਂ ਉਹ ਵੀ 2 ਹਫ਼ਤਿਆਂ ਲਈ ਆਉਣ। ਹਮੇਸ਼ਾ ਇਹ ਕਿਉਂ ਹੁੰਦਾ ਕਿ ਮੁੰਡੇ ਦੇ ਮਾਂ ਪਿਓ ਲਈ ਉਹ ਏਦਾਂ ਸੋਚਦੇ ਆ, ਹਨਾ, ਵੀ ਆਪਦੇ ਪੇਰੈਂਟਸ ਨੂੰ ਵੀ ਜਾਂ ਤਾਂ ਉਹ ਸੇਮ ਹੀ ਰੱਖਣ। ਬਟ ਮੈਨੂੰ ਲੱਗਦਾ ਵੀ ਦੋਨਾਂ ਨੂੰ ਨਹੀਂ ਕਰਨਾ ਚਾਹੀਦਾ ਏਦਾਂ ਕਿ ਆਪਦੇ ਪੇਰੈਂਟਸ ਲਈ ਵੀ 2 ਹਫ਼ਤੇ ਲਈ ਆਉਣ ਜਾਂ 3 ਹਫ਼ਤਿਆਂ ਲਈ ਆਉਣ। ਮੈਨੂੰ ਲੱਗਦਾ ਉਹਨਾਂ ਨੂੰ ਰੱਖਣਾ ਚਾਹੀਦਾ ਨਾਲ।
0: ਠੀਕ ਹੈ, ਸੋ ਤੁਹਾਡੇ ਕੀ ਤੁਹਾਨੂੰ ਲੱਗਦਾ ਕੁੜੀ ਗਲਤ ਹੈ ਤੇ ਉਹਨੂੰ ਨਹੀਂ ਐਂ ਕਹਿਣਾ ਚਾਹੀਦਾ ਵੀ ਉਹ ਘੱਟ ਸਮੇਂ ਲਈ ਆਉਣ?
4: ਹਾਂਜੀ ਹਾਂਜੀ ਬ੍ਰਦਰ, ਬਹੁਤ ਔਖਾ ਹਨਾ ਆਪਣੇ ਪੇਰੈਂਟਸ ਲਈ ਇਕੱਲਿਆਂ ਨੂੰ ਰਹਿਣਾ, ਹਨਾ, ਆਪਾਂ ਨੂੰ ਨੀ ਪਤਾ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੁੰਦਾ, ਹਨਾ। ਆਪਾਂ ਆਪਦੇ, ਚਲੋ ਠੀਕ ਆ, ਮੈਂ ਮੰਨਦਾ ਇੱਥੇ ਬਿਜ਼ੀ ਹੁੰਦੇ ਆ ਆਪਾਂ, ਆਪਣੇ ਕੋਲੇ ਬਹੁਤ ਕੰਮ ਹੁੰਦੇ ਆ, ਬਟ ਨਹੀਂ ਉਹ ਸਹੀ ਨੀ ਹੈਗਾ, ਉਹਨਾਂ ਨੂੰ ਰੱਖਣਾ ਚਾਹੀਦਾ ਨਾਲ।
0: ਪਰ ਹੁਣ ਉਹ ਸਾਰਾ ਦਿਨ ਘਰੇ ਆ, ਹਸਬੈਂਡ ਉਹਦਾ 14-15 ਘੰਟੇ ਬਾਹਰ ਹੁੰਦਾ, ਸੋ ਸਾਰਾ ਬਰਡਨ ਤੁਹਾਨੂੰ ਲੱਗਦਾ ਨੀ ਕਿ ਕੁੜੀ ਦੇ ਉੱਤੇ ਹੀ ਆ?
4: ਨਹੀਂ ਭਾਜੀ, ਦੇਖੋ ਪਤਾ ਕੀ ਹੈ ਨਵੀਂ ਵੀਰੇ, ਉਹ ਨਾ ਲਾਈਕ ਆਪਣੇ ਪੇਰੈਂਟਸ ਜਿੱਥੇ ਆਉਂਦੇ ਵੀ ਆ ਉਹ ਬਹੁਤ ਹੈਲਪ ਕਰਾਉਂਦੇ ਆ ਆਗੇ, ਰਾਈਟ, ਉਹ ਕਿਚਨ ਚ ਵੀ ਕੰਮ ਕਰਦੇ ਆ, ਹਨਾ। ਉਹ ਏਦਾਂ ਨੀ ਹੈਗੇ ਕਿ, ਚਲੋ ਕੋਈ ਪੇਰੈਂਟਸ ਹੋ ਸਕਦਾ ਲਾਈਕ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਜਾਂ ਬਿਮਾਰ ਹੋਣ ਜਾਂ ਨਾ ਕੰਮ ਕਰ ਸਕਦੇ ਹੋਣ, ਮੈਨੂੰ ਲੱਗਦਾ 90-95% ਪੇਰੈਂਟਸ ਆਪਣੇ ਕੰਮ ਕਰਦੇ ਇੱਥੇ ਆ ਕੇ ਹੈਲਪ ਕਰਾਉਂਦੇ, ਹਨਾ, ਕਿਚਨ ਚ ਆਪਣੀ ਵਾਈਫ ਨਾਲ ਜਾਂ ਆਪਣੇ ਫਾਦਰ ਸਾਹਿਬ ਬੱਚਿਆਂ ਨੂੰ ਚੱਲ ਲੈ ਕੇ ਬਾਹਰ ਅੰਦਰ ਜਾ ਵੜੇ, ਉਹ ਚੀਜ਼ਾਂ ਚ ਬਹੁਤ ਹੈਲਪ ਹੁੰਦੀ ਹੈ ਵੀਰੇ ਮੈਨੂੰ। ਉਹ ਇਹ ਨਾ ਇਹ ਆਪਣਾ ਫਰਜ਼ ਵੀ ਆ, ਤੇ ਮੈਨੂੰ ਲੱਗਦਾ ਆਪਣੇ ਹੋਣੀ ਵੀ ਚਾਹੀਦੀ ਅੰਦਰ ਰਿਸਪੈਕਟ ਉਹਨਾਂ ਲਈ, ਹਨਾ। ਆਪਾਂ ਨੂੰ ਸੋਚਣਾ ਹੀ ਨੀ ਚਾਹੀਦਾ ਵੀ ਉਹ ਕਿਹੜਾ ਕੋਈ ਆਪਣਾ ਦੂਰ ਦਾ ਕੋਈ ਰਿਸ਼ਤੇਦਾਰ, ਹਨਾ, ਆਪਣੇ ਪੇਰੈਂਟਸ ਆ ਵੀਰੇ, ਉਹਨਾਂ ਨੂੰ ਰੱਖਣਾ ਚਾਹੀਦਾ ਕੋਲੇ। ਮੈਂ ਉਹ ਗੱਲ ਆਪਣੇ ਜੋ ਕਹਿ ਰਹੇ,
0: ਠੀਕ ਹੈ, ਸੋ ਕੁੜੀ ਗਲਤ ਹੈ, ਥੈਂਕ ਯੂ ਵੀਰੇ। ਸੋ ਭਾਜੀ ਹੁਣੇ ਕਹਿੰਦੇ ਨਵੀਂ ਕੁੜੀ ਗਲਤ ਹੈ ਵੀ ਉਹਨੂੰ ਐਂ ਸੁਜੈਸਟ ਨਹੀਂ ਕਦੇ ਵੀ ਕਰਨਾ ਚਾਹੀਦਾ। ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤੇ ਤੁਹਾਡੀ ਬੁੱਕਕੀਪਿੰਗ ਪਿੱਛੇ ਰਹਿ ਗਈ ਜਾਂ ਪੇਰੋਲ, HST, ਕਾਰਪੋਰੇਟ ਟੈਕਸ, CRA ਕੰਪਲਾਈਂਸ ਦੀ ਕੋਈ ਵੀ ਟੈਨਸ਼ਨ ਹੈ, ਟੈਕਸ ਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ, ਤੁਸੀਂ ਟਰੱਕਿੰਗ ਚੋਂ ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸ ਸੈਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਔਰਗੇਨਾਈਜ਼ਡ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣੀ 15-20 ਮਿੰਟ ਦੀ ਤੁਸੀਂ ਟੈਕਸ ਰਿਵਿਊ ਬਿਲਕੁਲ ਫ੍ਰੀ ਬੁੱਕ ਕਰੋ 6474610361 6474610361। ਅੱਜ ਤੁਹਾਨੂੰ ਇੱਕ ਨਾਲ ਦੀ ਨਾਲ ਬਹੁਤ ਹੀ ਸ਼ਾਨਦਾਰ ਲਿਸਟਿੰਗ ਦੀ ਜਾਣਕਾਰੀ ਦੇਣੀ ਹੈ। ਮੈਂ ਘਰ ਬਾਰੇ ਸੁਣ ਕੇ ਬੜਾ ਇੰਪ੍ਰੈਸ ਹੋਇਆ ਕਿਉਂਕਿ ਯੂਨੀਕ ਹੈ, ਲਗਜ਼ਰੀ ਘਰ ਹੈ, ਕੈਲਡਨ ਦੇ ਵਿੱਚ ਕਸਟਮ ਬਣਿਆ, 3.6 acres ਯਾਨੀ ਕਿ 3.5 acres ਤੋਂ ਵੱਧ ਲੈਂਡ ਨਾਲ ਤੁਹਾਨੂੰ ਮਿਲਦਾ ਆਫਕੋਰਸ, ਤੇ ਟੋਟਲ 18,000 square feet ਤੋਂ ਵੱਧ ਲਿਵਿੰਗ ਸਪੇਸ ਹੈ, 11,700 square feet ਅਬਵ ਗ੍ਰੇਡ, ਤੇ 7,000 square feet ਦੀ ਵਾਕਆਊਟ ਬੇਸਮੈਂਟ ਹੈ। ਆਪਣੇ ਘਰ ਹੀ ਹੈ ਨਹੀਂ ਕਿ 7,000 square feet ਦੇ ਇਹ ਬੇਸਮੈਂਟ ਇਕੱਲੀ 7,000 square feet ਦੀ ਹੈ, ਅੰਦਰ ਵੜੋ 22 feet ਦੀਆਂ ਸੀਲਿੰਗਾਂ ਨੇ ਐਂਡ 19 feet ਦੀ ਸੀਲਿੰਗ, ਫੈਮਿਲੀ ਰੂਮ 'ਚ ਡਿਜ਼ਾਈਨਰ ਕਿਚਨ ਹੈ, 6 bedrooms ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਹੈ, ਟੋਟਲ 42 ਗੱਡੀਆਂ ਪਾਰਕ ਕਰੋ, 7 ਗੱਡੀਆਂ ਗਰਾਜ 'ਚ ਨੇ, ਸੈਟਰਡੇ ਸੰਡੇ 2 ਦਿਨ, 1 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਹਾਊਸ ਵੀ ਹੈ। ਤੁਸੀਂ ਜਪਿੰਦਰ ਨੂੰ ਕਾਲ ਕਰ ਲਓ 416-729-3616 416-729-3616 416-729-3616 769-3616 ਜੀ 7922 ਹੈਲੋ
5: ਹੈਲੋ ਹਾਂਜੀ ਸੇਵਾ ਜੀ ਕੀ
0: ਹਾਲ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਕਿਵੇਂ ਹੋ
5: ਵਧੀਆ ਭਾਜੀ ਭਾਜੀ ਪਹਿਲਾਂ ਤਾਂ ਇੱਕ ਮੈਨੂੰ ਨਾ ਇੱਕ ਤਾਂ ਬੜੀ ਮਾੜਾ ਲੱਗਦਾ ਕਿ ਨਾਲ ਰੱਖੇ ਆ ਭਾਜੀ ਮਾਂ ਪੇ ਦਾ ਹੱਕ ਹੁੰਦਾ ਕੋਈ ਰੱਖਣਾ ਨੀ ਹੁੰਦਾ ਹੈ ਨਾ ਉਹਨਾਂ ਨੂੰ ਨਾਲ ਆਪਣੇ ਭਾਜੀ ਦੂਜੀ ਗੱਲ ਕਿ ਜੇ ਕਿਸੇ ਨੂੰ ਏਦਾਂ ਲੱਗਦਾ ਨਾ ਕਿ ਪ੍ਰਾਈਵੇਸੀ ਜ਼ਿਆਦਾ ਇੰਪੋਰਟੈਂਟ ਆ ਜਾਂ ਉਹ ਵਿਆਹ ਤੋਂ ਪਹਿਲਾਂ ਇਹ ਡਿਸਾਈਡ ਕਰ ਲੈਣ ਆਪਸ ਚ ਕਿ ਮੈਂ ਅਸੀਂ ਏਦਾਂ ਰਹਿਣਾ ਕਿ ਮੈਂ ਨੀ ਚਾਹੁੰਦਾ ਕਿ ਤੇਰੇ ਮਾਂ ਪੇ ਆਣ ਜਾਂ ਕੁੜੀ ਚਾਹੁੰਦੀ ਤੇਰੇ ਮਾਂ ਪੇ ਆਣ ਪਹਿਲਾਂ ਹੀ ਡਿਸਾਈਡ ਕਰ ਲੈਣ ਫੇਰ ਜੇ ਉਹਨਾਂ ਨੇ ਵਿਆਹ ਕਰਾਉਣਾ ਕਰਾ ਲੈਣਾ ਹਨਾ ਪਰ ਜੇ ਪਹਿਲਾਂ ਇਹ ਗੱਲਾਂ ਨਹੀਂ ਕੀਤੀਆਂ ਫਿਰ ਬਾਅਦ ਚ ਇਹ ਗੱਲਾਂ ਕਰਨੀਆਂ ਉਹ ਵਧੀਆ ਨੀ ਲੱਗਦੀਆਂ ਹਨਾ ਭਾਜੀ ਉਹ ਜਿੱਦਾਂ ਭਾਜੀ ਪਿਛਲੇ ਕਹਿ ਕੇ ਗਏ ਭਾਜੀ 99 ਕਿਵੇਂ ਕਹਿੰਦਾ 100% ਹੀ ਮਾਂ ਪੇ ਆ ਭਾਵੇਂ ਬਿਮਾਰ ਵੀ ਹੁੰਦੇ ਆ ਨਾ ਫਿਰ ਵੀ ਉਹ ਘਰ ਚ ਹੈਲਪ ਕਰਾਉਂਦੇ ਹੀ ਆ ਹਨਾ ਕੁਛ ਨਾ ਕੁਛ ਕਰਦੇ ਹੀ ਆ ਤੁਹਾਡੇ ਨਿਆਣਿਆਂ ਨੂੰ ਹੀ ਦੇਖ ਲੈਂਦੇ ਆ ਹਨਾ ਭਾਜੀ ਯਾਰ ਇੱਥੇ ਆਪਣੇ ਬੰਦਿਆਂ ਨੇ ਘਰ ਲੈਣੇ ਹੁੰਦੇ ਆ ਨਾ ਪਹਿਲਾਂ ਫੋਨ ਇੰਡੀਆ ਬਾਪੂ ਨੂੰ ਹੀ ਕਰਦੇ ਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਡਾਊਨ ਪੇਮੈਂਟ ਲਈ ਹਨਾ ਉਹਨਾਂ ਨੇ ਤਾਂ ਕਦੀ ਪੁੱਛਿਆ ਨੀ ਕਿ ਮੇਰੇ ਕੋਲ ਹੈ ਨੀ ਭਾਵੇਂ ਨਾ ਵੀ ਹੋਣ ਤਾਂ ਵੀ ਭੇਜ ਦਿੰਦੇ ਆ ਤਾਂ ਫਿਰ ਜਦ ਆਪਾਂ ਏਦਾਂ ਕਹਿੰਦੇ ਕਿ ਅਸੀਂ ਰੱਖੇ ਆ 2 ਮਹੀਨੇ ਰੱਖੇ ਆ ਮੈਨੂੰ ਦੁੱਖ ਹੁੰਦਾ ਸੁਣ ਕੇ ਵੀ ਲਾਈਕ ਇਹ ਵੀ ਸੋਚ ਹੈਗੀ ਆ ਕਿ ਉਹ ਉਲੇ ਹੀ ਇਰੀਟੇਸ਼ਨ ਹੋ ਜਾਂਦੀ ਆ ਕਿ ਸਾਡੀ ਪ੍ਰਾਈਵੇਸੀ ਇਹ ਹੋ ਗਈ ਸਾਡੀ ਇਹ ਹੋ ਗਈ ਤਾਂ ਭਾਜੀ
0: ਬਹੁਤ ਸ਼ੁਕਰੀਆ ਤੁਹਾਡਾ ਇੱਕ ਮੈਂ ਤੁਹਾਨੂੰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਦਾ ਨੰਬਰ ਵੀ ਦਵਾਂ ਨਵੀਂ ਕਿਚਨ ਰੈਡੀ ਕਰਾਓ ਯਾਰ ਜੇ ਕਿਚਨ ਤੁਹਾਡੀ ਵਧੀਆ ਬਣੀ ਹੈ ਨਾ ਤਾਂ ਘਰ ਦੀ ਸ਼ਾਨ ਮੱਲੋ ਮੱਲੀ ਵੱਧ ਜਾਂਦੀ ਆ ਕੋਈ ਘਰੇ ਆਵੇ ਤੇ ਦੇਖੇ ਵੀ ਯਾਰ ਕਿਚਨ ਕਿੰਨੀ ਸੋਹਣੀ ਆ ਬੰਦਾ ਨੋਟਿਸ ਜ਼ਰੂਰ ਕਰਦਾ ਨਵੀਂ ਕਿਚਨ ਰੈਡੀ ਕਰਾਉਣੀ ਹੈ ਬਹੁਤ ਹੀ ਰੀਜ਼ਨੇਬਲ ਰੇਟ ਬਹੁਤ ਹੀ ਸੋਹਣਾ ਕੰਮ ਜਸਪਾਲ ਰਾਏ ਬਾਈ ਜੀ ਨੂੰ ਕਾਲ ਕਰੋ ਨਿਊ ਹਾਈਟਸ ਕਿਚਨ 416-859-1920 ਫ੍ਰੀ ਐਸਟੀਮੇਟ ਮੇਰਾ ਨਾਂ ਲੈ ਦਿਓ ਵਧੀਆ ਡਿਸਕਾਊਂਟ ਭਾਅ ਜੀ ਹੋਣਾਂ ਕੋਲ 15 ਸਾਲ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਬੜੇ ਚਿਰ ਤੋਂ ਜੁੜੇ ਨੇ ਕਿਚਨ ਤਿਆਰ ਕਰਾਉਣੀ ਹੈ ਨਾ ਇੱਕ ਵਾਰ ਕਾਲ ਕਰ ਲਓ ਇਹਨਾਂ ਨੂੰ ਮੇਰੇ ਕਹਿਣ 'ਤੇ ਬਹੁਤ ਸੋਹਣਾ ਕੰਮ ਹੈ ਮੈਂ ਆਪਣੀ ਵਾਈਫ ਨੂੰ ਵੈਸੇ ਦਿਖਾ ਰਿਹਾ ਸੀ ਇਹਨਾਂ ਦਾ ਕੰਮ ਉਹ ਕਹਿੰਦੀ ਨਵੀਂ ਯਾਰ ਇੰਨਾ ਸੋਹਣਾ ਕੰਮ ਇੰਨੀ ਹਾਈ ਕੁਆਲਿਟੀ ਚਾਹੇ ਨਵਾਂ ਕਿਚਨ ਨਵਾਂ ਬਾਰ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੀ ਹੈ 416-859-1920 416-859-1920 ਜੀ 6204 ਹੈਲੋ
6: ਹੈਲੋ ਗੁੱਡ ਮਾਰਨਿੰਗ ਨਵੀਂ
0: ਗੁੱਡ ਮਾਰਨਿੰਗ ਜੀ
6: ਹੋਪ ਯੂ ਆਰ ਗੁੱਡ
0: ਥੈਂਕ ਯੂ ਜੀ
6: ਮੈਂ ਇਹ ਪੁੱਛਣਾ ਸੀਗਾ ਉਹ ਕੁਛ ਦੇਰ ਲਈ ਆਫ ਨਹੀਂ ਲੈ ਸਕਦੇ
0: ਜਿਹੜਾ ਹਸਬੰਡ ਹੈ
6: ਹਾਂਜੀ
0: ਉਹ ਕਹਿੰਦੀ ਉਹ ਨਹੀਂ ਲੈਂਦਾ ਆਫ ਪਤਾ ਨਹੀਂ ਹੁਣ ਕੀ ਚੱਕਰ ਹੈ ਉਹ ਉਹਨੇ ਇਹ ਵੀ ਕਿਹਾ ਕਹਿੰਦੀ ਕਿ ਉਹ ਟਾਈਮ ਆਫ ਲੈਂਦਾ ਹੀ ਨਹੀਂ ਵਾਲਾ
6: ਕਿਉਂਕਿ ਗੱਲ ਮੈਂ ਇਹ ਨਹੀਂ ਕਹਿ ਰਹੀ ਕੁੜੀ ਦੇ ਪੇਰੈਂਟਸ ਜਾਂ ਮੁੰਡੇ ਦੇ ਪੇਰੈਂਟਸ ਇੱਥੇ ਜਿਹੜੀ ਕੰਪਲੈਕਸਿਟੀ ਹੈ ਨਾ ਉਹ ਪੇਰੈਂਟ ਇਹ ਨਹੀਂ ਕਿ ਕਿਹਦੇ ਪੇਰੈਂਟਸ ਹੈ ਕੰਪਲੈਕਸਿਟੀ ਇਹ ਹੈ ਕਿ ਇੱਥੇ ਆਪਾਂ ਸਾਰਾ ਕੰਮ ਸੈਲਫ ਕਰਨਾ ਹੁੰਦਾ ਹੈ ਰਾਈਟ ਤਾਂ ਇੱਥੇ ਕੋਈ ਮੇਡ ਹੈਲਪ ਤਾਂ ਹੈ ਨੀ ਕਿ ਕੋਈ ਆਊਗਾ ਸਫਾਈਆਂ ਕਰ ਜੇਗਾ ਯੇ ਵੋ ਤੇ ਸਾਰਿਆਂ ਦੇ ਪੇਰੈਂਟਸ ਸੇਮ ਨਹੀਂ ਹੁੰਦੇ ਆਪਾਂ ਪੇਰੈਂਟਸ ਨੂੰ ਇੰਨੀ ਦੂਰੋਂ ਬੁਲਾ ਰਹੇ ਹਾਂ ਇਹਦਾ ਮਤਲਬ ਇਹ ਨੀ ਕਿ ਉਹ ਆਪਣੇ ਨਾਲ ਕੰਮ ਕਰਾਉਣਗੇ ਤੇ ਪੇਰੈਂਟਸ ਦੇ ਅਲੱਗ ਅਲੱਗ ਫਿਜ਼ੀਕਲ ਕੈਪੇਬਿਲਿਟੀਜ਼ ਹੋਣੀਆਂ ਜਦੋਂ ਉਹਨਾਂ ਨੇ ਇੰਡੀਆ ਨਹੀਂ ਕੀਤਾ ਇੰਨਾ ਕੰਮ ਤਾਂ ਉਹ ਇੱਥੇ ਕਿਉਂ ਕਰਨਗੇ
0: ਜੀ ਜੀ
6: ਮਤਲਬ ਹੁਣ ਜਿਵੇਂ ਮੇਰੇ ਮਦਰ ਮਦਰ ਇਨ ਲਾ ਦੋਨੋਂ ਆਉਂਦੇ ਆ ਉਹ ਲਾਈਕ ਕਿ ਝਾੜੂ ਪੋਚੇ ਵਾਲੀ ਉੱਥੇ ਆਉਂਦੀ ਹੈ ਬਰਤਨ ਧੋਣ ਵਾਲੀ ਆਉਂਦੀ ਹੈ ਕੱਪੜੇ ਧੋਣ ਵਾਲੀ ਆਉਂਦੀ ਉਹ ਇੱਥੇ ਕਿਉਂ ਮੈਂ ਕਰਵਾ ਲਾ ਮੈਂ ਉਹਨਾਂ ਤੋਂ ਪਰਦੇ ਨਹੀਂ ਹੋ ਤਾਂ ਮਤਲਬ ਮੈਂ ਅਸੀਂ ਬਹੁਤ ਔਖੇ ਹੋਏ 2 ਸਾਲ ਪਹਿਲਾਂ ਜਦੋਂ ਆਉਣ ਆਉਣ ਲੱਗੇ ਕਿ ਇਟਸ ਵੈਰੀ ਟਫ ਟੂ ਮੈਨੇਜ ਰਾਈਟ ਤੇ ਇੱਕ ਇਹ ਹੈ ਕਿ ਉਹਨਾਂ ਨੇ 3 ਮੀਲਸ ਪ੍ਰੋਪਰ ਲੈਣੇ ਆ ਕਿਉਂਕਿ ਇਟਸ ਦੇਅਰ ਇਟਸ ਸਿੰਸ ਬਿਗਨਿੰਗ ਉਹਨਾਂ ਨੇ ਉਹੀ ਦੇਖਿਆ ਕਿ 3 ਮੀਲਸ ਰਾਈਟ ਰੋਟੀ ਸਬਜ਼ੀ ਉਹਨਾਂ ਨੂੰ ਚਾਹੀਦੀ ਹੀ ਚਾਹੀਦੀ ਹੈ ਤਾਂ ਜੇ ਆਪਾਂ ਉਹ ਵੀ ਨਹੀਂ ਕਰ ਰਹੇ ਤਾਂ ਉਹ ਵੀ ਡਿਸਰਿਸਪੈਕਟ ਚ ਕਾਊਂਟ ਹੋ ਜਾਂਦਾ ਤਾਂ ਮਤਲਬ ਅਸੀਂ ਫਸਟ ਈਅਰ ਚ ਬਹੁਤ ਉਹ ਕੀਤਾ ਕਿ ਸਾਨੂੰ ਬਹੁਤ ਦਿੱਕਤ ਆਈ ਫਿਰ ਅਸੀਂ ਇਹੀ ਸੋਚਿਆ ਕਿ ਜਦੋਂ ਅਸੀਂ ਬੁਲਾਉਂਦੇ ਹਾਂ ਨਾ ਵੀ ਪਲਾਨ ਦਾ ਹੋਲੀਡੇਜ਼ ਕਿ ਹਾਫ ਆਫ ਟਾਈਮ ਹੋਲੀਡੇਜ਼ ਲੈ ਲਓ ਇਸ ਤੋਂ ਉੱਤੇ ਹੋਰ ਕੁਛ ਨਹੀਂ ਹੋ ਸਕਦਾ ਦੈਟਸ ਇਟ
0: ਅੱਛਾ ਸੋ ਤੁਹਾਡੇ ਹਸਬੰਡ ਵੀ ਟਾਈਮ ਆਫ ਲੈ ਲੈਂਦੇ ਤੁਸੀਂ ਵੀ ਲੈ ਲੈਂਦੇ ਹੋ
6: ਜਦੋਂ ਉਹਨਾਂ ਦੇ ਪੇਰੈਂਟਸ ਆਉਂਦੇ ਆ ਤਾਂ ਉਹ ਜ਼ਿਆਦਾ ਟਾਈਮ ਆਫ ਲੈਂਦੇ ਆ, ਜਦੋਂ ਮੇਰੇ ਆਉਂਦੇ ਆ ਤਾਂ ਮੈਂ ਜ਼ਿਆਦਾ ਟਾਈਮ ਆਫ ਲੈਂਦੀ ਹਾਂ, ਕਿਉਂਕਿ ਉਹ ਐਟ ਦ ਐਂਡ ਉਹ ਆਪਦੇ ਬੱਚੇ ਕੋਲ ਹੀ ਆ ਰਹੇ ਆ, ਤੇ ਲੇਡੀ ਉਹਨਾਂ ਦੀ ਕੰਫਰਟ ਆਪਦੇ ਬੱਚੇ ਨਾਲ ਹੁੰਦੀ ਹੈ ਨਾ, ਉਹ ਲੱਖ ਕਹਿ ਲਓ ਜੋ ਵੀ ਹੈ ਤੁਸੀਂ,
0: ਫਿਰ ਵੀ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਹੈ ਕਿ ਅੱਛਾ ਰੋਟੀਆਂ ਬਣਾ ਲਈਆਂ, ਮੇਕ ਸ਼ੁਰ ਕਰਨਾ ਉਹਨਾਂ ਦੀ ਪਲੇਟ ਫੁੱਲ ਹੈ, ਮੇਕ ਸ਼ੁਰ ਕਰਨਾ ਕਿ ਉਹਨਾਂ ਕੋਲ ਇਨਫ ਫੂਡ ਹੈ, ਫਿਰ ਮੇਕ ਸ਼ੁਰ ਕਰਨਾ ਉਹਨਾਂ ਨੂੰ ਪੁੱਛਣਾ ਕਿ ਹਾਂਜੀ ਹੋਰ ਕੁਛ ਤਾਂ ਨਹੀਂ ਚਾਹੀਦਾ। ਤੇ ਉਹਨੇ ਆਹ ਵੀ ਥੋੜ੍ਹੇ ਜਿਹੇ ਜ਼ਿਕਰ ਕੀਤਾ, ਕਹਿੰਦੀ ਕਿ ਖਾਣਾ ਪੀਣਾ ਸਾਰਿਆਂ ਨੇ ਖਾ ਲਿਆ, ਚਲੋ ਕਹਿੰਦੀ ਮੈਨੂੰ ਹੈਲਪ ਵੀ ਕਰ ਦਿੰਦੇ ਆ, ਇਹ ਨਹੀਂ ਕੋਈ ਗੱਲ, ਪਰ ਕਹਿੰਦੀ ਫਿਰ ਡਿਨਰ ਤੋਂ ਬਾਅਦ ਉਹਨਾਂ ਨੇ ਤਿੰਨਾਂ ਨੇ ਬਹਿ ਜਾਣਾ, ਗੱਲਾਂ ਬਾਤਾਂ ਮਾਰਦੇ, ਤੇ ਮੈਂ ਫਿਰ ਯੂਨੋ ਹੋਰ ਥੋੜ੍ਹੀ ਬਹੁਤੀ ਸਫਾਈ ਸਫੂਈ ਕਰਨੀ ਹੁੰਦੀ ਹੈ ਤਾਂ ਮੈਂ ਉਹ ਕਰਦੀ ਹਾਂ। ਕਹਿੰਦੀ ਮੈਨੂੰ ਥੋੜ੍ਹੇ ਆ ਅਨਕੰਫਰਟੇਬਲ ਜਿਹਾ ਫੀਲ ਹੁੰਦਾ।
6: ਪਤਾ ਨੀ ਮੈਨੂੰ ਲੱਗਦਾ ਨਾ ਇਹ ਥੋੜਾ ਜਿਹਾ ਆਪਾਂ ਐਂਗਲ ਗਲਤ ਲੈ ਜਾਂਦੇ ਹਾਂ ਕਿ ਪੇਰੈਂਟਸ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਇੰਡੀਆ ਵੀ ਮੈਂ ਦੇਖਿਆ, ਇੰਡੀਆ ਸਾਰੇ ਲੋਕ ਰਹਿੰਦੇ ਆ, ਕਈ ਆਪਣੇ ਦੇ ਸਿਬਲਿੰਗਸ ਇੰਡੀਆ ਹੀ ਹੈ ਜਿਹੜੇ ਪੇਰੈਂਟਸ ਕੋਲ ਰਹਿ ਰਹੇ ਆ, ਤਾਂ ਉੱਥੇ ਹੈਲਪ ਹੈਗੀ ਆ ਉਹਨਾਂ ਨੂੰ। ਤੇ ਦੂਸਰੀ ਗੱਲ, ਪੇਰੈਂਟਸ ਉੱਥੇ ਓਬਵੀਅਸਲੀ ਕੰਫਰਟੇਬਲ ਹੁੰਦੇ ਆ, ਇੱਥੇ ਤਾਂ ਉਹ ਬੈਠੇ ਵੀ ਕਹਿ ਦਿੰਦੇ ਕਿ ਮਤਲਬ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਗੈਸਟ ਅਪੀਅਰੈਂਸ ਦੇਣ ਆਏ ਹਾਂ, ਅਸੀਂ ਵੀ ਕੰਮ ਕਰੀਏ, ਅਸੀਂ ਇੰਨੇ ਹੈਕਟਿਕ ਕਿਉਂ ਬਣਾਈਏ ਆਪਦੇ ਆਪ ਨੂੰ, ਤਾਂ ਉਹਨਾਂ ਨੂੰ ਲੱਗਦਾ ਘੁਮਾਉਣਾ ਵੀ ਹੈ, ਇਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ। ਜਦੋਂ ਆਪਣਾ ਵੀਕਐਂਡ ਹੁੰਦਾ ਆਪਾਂ ਨੂੰ ਲੱਗਦਾ ਰਿਲੈਕਸ ਕਰ ਲੈਂਦੇ ਹਾਂ, ਬਟ ਨਹੀਂ, ਜਦੋਂ ਉਹ ਆਉਂਦੇ ਆਪਾਂ ਨੂੰ ਲੱਗਦਾ ਉਹਨਾਂ ਨੂੰ ਮੈਕਸੀਮਮ ਆਪਾਂ ਐਕਸਪਲੋਰ ਵੀ ਕਰਾ ਦਈਏ, ਯਾਰ ਪਤਾ ਨਹੀਂ ਮਤਲਬ ਏਦਾਂ ਹੀ ਹੁੰਦਾ ਕਿ ਇਹ ਜਾ ਰਹੀ ਹੈ ਸਮਰ ਆਏ ਆ, ਪਤਾ ਨਹੀਂ ਅਗਲੀ ਸਮਰ ਕੀ ਹੋਣਾ, ਤਾਂ ਮੈਕਸ ਤਾਂ ਮੈਨੂੰ ਲੱਗਦਾ ਨਾ ਇਹਦੇ ਚ ਅੰਡਰਸਟੈਂਡਿੰਗ ਦੀ ਬਹੁਤ ਲੋੜ ਹੈ। ਏਦਾਂ ਨਾ ਕਹੋ ਕਿ ਸ਼ੀ ਡੋਂਟ ਵਾਂਟ ਟੂ ਡੂ, ਨੋ ਸ਼ੀ ਡੋਂਟ ਟੂ ਡੂ, ਬਟ ਇਜ਼ ਹਸਬੈਂਡ ਓਕੇ ਟੂ ਟੇਕ ਕੇਅਰ ਆਫ ਆਲ ਦਾ ਫਾਈਨੈਂਸ਼ੀਅਲ ਰਿਸਪੋਂਸਿਬਿਲਿਟੀਜ਼, ਕਿ ਕੁੜੀ ਫ੍ਰੀ ਹੋ ਜੇ, ਉਹਨੂੰ ਕੋਈ ਜੋਬ ਦੀ ਲੋੜ ਨਹੀਂ ਹੈ, ਸ਼ੀ ਵਿਲ ਸਰਵ ਦਾ ਪੇਰੈਂਟਸ ਇਦਰ ਔਰ।
0: ਨਹੀਂ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਸੋ ਮਚ ਫਾਰ ਯੂਰ ਕਾਲ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ ਦੋ ਲੋਕੇਸ਼ਨਸ ਤੋਂ। ਇੱਥੇ ਵਿਆਹਾਂ ਵਾਸਤੇ ਜਾਗੋ, ਪੱਕੀਆਂ, ਨਾਨਕਿਆਂ, ਦਾਦਕਿਆਂ ਅਤੇ ਨਾਲ ਦੀ ਨਾਲ ਸਾਰਾ ਸਮਾਨ ਤੁਹਾਨੂੰ ਯੂਨੋ ਮੁੰਡੇ ਦੇ ਵਿਆਹ ਦਾ ਮਿਲ ਰਿਹਾ, ਕੁੜੀ ਦੇ ਵਿਆਹ ਦਾ ਮਿਲ ਰਿਹਾ। ਤੁਸੀਂ ਇੱਕ ਵਾਰ ਜ਼ਰੂਰ ਇੱਥੇ ਜਾਓ ਛੱਜ, ਅਤੇ ਕੋਈ ਵੀ ਤੁਹਾਨੂੰ ਜਾਗੋਜ਼ ਚਾਹੀਦੀਆਂ ਨੇ ਉਹ ਵੀ ਮਿਲ ਰਹੀਆਂ ਨੇ, ਕੋਈ ਢੋਲਕੀਆਂ ਰੈਂਟ ਕਰਨੀਆਂ ਉਹ ਵੀ ਮਿਲ ਰਹੀਆਂ ਨੇ। ਸੋ ਤੁਸੀਂ ਇੱਕ ਵਾਰ ਇੱਥੇ ਪਹੁੰਚੋ ਸਬਜ਼ੀ ਮਾਰਕੀਟ, ਅਤੇ ਹੀਲੀਅਮ ਵਾਲੇ ਬਲੂਨ, ਕਿਸੇ ਵੀ ਬਰਥਡੇ ਪਾਰਟੀ ਕਾਰਟੂਨ ਵਾਲੇ ਸਪੈਸ਼ਲ ਲੈਟਰਸ ਵਾਲੇ ਬਲੂਨ ਵੀ ਇੱਥੇ ਮਿਲਦੇ ਨੇ। ਨੋਨ ਵੈਜ ਵੈਜ ਕੇਟਰਿੰਗ ਕਰਵਾਉਣੀ ਆ, ਲਾਈਵ ਜਲੇਬੀ ਸਟੇਸ਼ਨ ਹੈ, ਅਤੇ ਬਾਕੀ 24 ਘੰਟੇ ਹੀ ਤੁਹਾਨੂੰ ਇੱਥੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ ਮਿਲ ਰਿਹਾ। 10 ਲੋਰਡ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ, ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ। ਫੈਸ਼ਨ ਆਈ ਕਿਊ, ਕੱਲ੍ਹ ਮੈਨੂੰ ਇੱਕ ਮੈਸੇਜ ਆਇਆ, ਨਵੀਂ ਬੈੱਡ ਸ਼ੀਟਾਂ ਅਤੇ ਕੰਬਲ ਚਾਹੀਦੇ ਨੇ, ਕਿੱਥੋਂ ਲਈਏ? ਫੈਸ਼ਨ ਆਈ ਕਿਊ ਦੀਆਂ ਮਲਟੀਪਲ ਲੋਕੇਸ਼ਨਸ ਨੇ, 5 ਬੈੱਡ ਸ਼ੀਟ ਦਾ ਸੈੱਟ $50 'ਚ, ਹੈਵੀ ਕੰਬਲ ਅਤੇ ਰਜਾਈ 1 ਕਿਲੋ, ਦੂਜਾ 25% ਆਫ, 3 ਕੰਬਲ ਕੁਇਲਟ ਸੈੱਟ ਅਤੇ ਕੰਫਰਟਰ ਸੈੱਟ $100 'ਚ, ਕੋਟ ਪੈਂਟ ਅਤੇ ਕੁੜਤੇ ਪਜਾਮੇ 1 ਕਿਲੋ, ਦੂਜਾ 25% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਅਲ, 905-453-2225-905-453-2225-6648 ਹੈਲੋ।
7: ਹਾਂਜੀ ਰਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
7: ਮੇਰੇ ਹਿਸਾਬ ਨਾਲ ਰਵੀ ਟਾਈਮ ਨੀ ਰੱਖਣਾ ਚਾਹੀਦਾ, ਲਾਈਕ 2 ਹਫ਼ਤੇ ਆ ਜਾਂ 2 ਮਹੀਨੇ ਜਿੰਨਾ ਚਿਰ ਉਹ ਆਉਣਾ ਚਾਹੁੰਦੇ ਆ। ਲੜਕਾ ਵਿਸ਼ਾਕੁਰਾ ਨੂੰ ਫੋਨ ਕਰਕੇ ਦੱਸ ਦੇਵੇ, ਦੇਖੋਗੇ ਮੈਂ ਕੰਮ ਬਾਹਰ ਕਰਦਾ, ਵਾਈਫ ਘਰੋਂ ਹੀ ਕਰਦੀ ਆ, 2 ਹਫ਼ਤੇ ਦਾ ਉਹ ਕਹਿੰਦੇ ਆ ਜਾਣਾ, 2 ਹਫ਼ਤੇ ਦਾ ਉਹਨੇ ਲੁੱਕ ਆਫਟਰ ਕਰਨਾ, ਉਹਨੇ ਚੈਨ ਚ ਜੇ ਕੋਈ ਪ੍ਰੋਬਲਮ ਹੈ ਕੁਕਿੰਗ ਦੀ, ਗੈਸ ਦੀ, ਉਹਨਾਂ ਨੂੰ ਸ਼ੋ ਕਰ ਦੇਣ, ਨਹੀਂ ਆ ਤਾਂ ਕੰਮ ਹੀ ਕਰਨਾ ਚਾਹੁੰਦੇ ਆ, ਇੱਕ ਮੇਡ ਰੱਖ ਲੈਣ, ਬਹੁਤ ਨਿਆਣੇ ਇੱਥੇ ਆਏ ਹੋ, ਇੱਕ ਲੜਕੀ ਨੂੰ ਰੱਖ ਲੈਣ ਉਹਦਾ ਖਾਣਾ ਪੀਣਾ ਬਣਾਉਣ ਲਈ, ਉਹਨਾਂ ਨੂੰ ਇੰਜੋਏ ਕਰਨ ਦੇਣਾ ਚਾਹੀਦਾ।
0: ਅੱਛਾ, ਮਾਂ ਬਾਪ ਆਉਂਦੇ ਆ, ਉਹਨਾਂ ਤੋਂ ਕੋਈ ਕੰਮ ਨਹੀਂ ਕਰਾਉਣਾ ਚਾਹੀਦਾ ਉਹਨਾਂ ਨੂੰ, ਉਹਨਾਂ ਲਈ ਕੋਈ ਮੇਡ ਰੱਖ ਦੋ ਤੇ ਉਹ ਸਾਰਾ ਕੰਮ ਕਰੇ ਤੇ ਉਹ ਇੰਜੋਏ ਕਰ ਲੈਣ।
7: ਨਹੀਂ, ਕੰਮ ਜੇ ਉਹ ਕਰਨਾ ਚਾਹੁੰਦੇ ਆ, ਦੇਖੋ ਜੇ ਉਹ ਹੁਣ ਉਹਨਾਂ ਦੀ ਆਪਾਂ ਨੂੰ ਹਾਲਾਤ ਦਾ ਪਤਾ ਨੀ ਵੀ ਉਹ ਸਿਆਣੇ ਆ ਕਿੰਨੇ ਆ ਕੀ ਆ, ਜੇ ਆਪ ਕਰ ਸਕਦੇ ਨੀ ਆਪ ਕਰੀ ਜਾਣਾ, ਪਰ ਜੇ ਉਹ ਨਹੀਂ ਕਰ ਸਕਦੇ ਫਿਰ ਆਪਾਂ ਨੂੰ ਕੀ ਪ੍ਰੋਬਲਮ ਆ। ਹੁਣ ਕੱਲ ਨੂੰ ਇਹਨਾਂ ਦੇ ਕੋਈ ਬੇਬੀ ਆ ਜਾਵੇ, ਹਜੇ ਪਤਾ ਨੀ ਵੀ ਹੈ ਕਿ ਨਹੀਂ, ਪਰ ਫੇਰ ਵੀ ਤਾਂ ਅਸੀਂ ਮੇਡ ਰੱਖਣੀ ਆ ਨਾ, ਹੁਣ ਵੀ ਰੱਖ ਸਕਦੇ ਆ, ਪੈਸੇ ਤਾਂ ਉਹਨਾਂ ਕੋਲ ਬਹੁਤ ਆ ਰਹੇ ਆ, ਜੇ ਉਹ 14 ਘੰਟੇ 16 ਕੰਮ ਕਰਦਾ ਇਹ ਕਰ ਰਹੀ ਆ, ਵੈਰੀ ਗੁੱਡ
0: ਜੀ ਜੀ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸਾਡੇ ਨਾਲ ਸਦੀਕ ਜੀ ਜੁੜਿਆ ਆਲ ਡੈਟ ਸੋਲੂਸ਼ਨਸ ਤੋਂ, ਤੇ ਸਦੀਕ ਸਾਹਿਬ ਨਾਲ ਵੀ ਗੱਲਬਾਤ ਕਰਕੇ ਫਿਰ ਅਗਲੀ ਕਾਲ ਤੁਹਾਡੀ ਲਵਾਂਗੇ। ਜਸਟ ਹੋਲਡ ਕਰੋ ਜੇ ਕਾਲ ਕਰ ਰਹੇ ਹੋ। ਹਾਂ, ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਈਦ ਉਲ ਅਦਾ ਪ੍ਰੇਅਰ ਵੈਡਨਸਡੇ May 27 ਨੈਕਸਟ ਵੀਕ ਹੋ ਰਹੀ ਹੈ। ਪਹਿਲੀ ਪ੍ਰੇਅਰ ਸਵੇਰੇ 8 ਵਜੇ ਤੇ ਦੂਜੀ ਪ੍ਰੇਅਰ ਸਵੇਰੇ 10 ਵਜੇ ਤੇ ਲੇਡੀਜ਼ ਲਈ ਅਲੱਗ ਅਰੇਂਜਮੈਂਟ ਹੈ, ਫ੍ਰੀ ਪਾਰਕਿੰਗ ਹੈ ਤੇ ਬੱਚਿਆਂ ਲਈ ਫ੍ਰੀ ਬਲੂਨ ਤੇ ਚੌਕਲੇਟਸ ਨੇ। ਮਿਰਾਜ ਬੈਂਕਟ ਹਾਲ ਐਂਡ ਕਨਵੈਨਸ਼ਨ ਸੈਂਟਰ 1917 ਐਲਬੀਅਨ ਰੋਡ ਤੇ ਤੁਸੀਂ ਪਹੁੰਚਣਾ ਈਦ ਉਲ ਅਦਾ ਪ੍ਰੇਅਰ ਅਗਲੇ ਵੀਕ ਵੈਡਨਸਡੇ May 27 ਸਪੋਂਸਰਡ ਬਾਏ ਆਲ ਡੈਟ ਸੋਲੂਸ਼ਨਸ ਦੈਨ ਮੁਹੰਮਦ ਸਦੀਕ ਸਾਹਿਬ 416-671-0577। ਸਦੀਕ ਸਾਹਿਬ ਵੈਲਕਮ, ਤੇ ਜ਼ਰੂਰ ਜਿਹੜੇ ਲੋਕ ਕਰਜ਼ੇ 'ਚ ਫਸੇ ਆ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੋ?
8: ਬਿਲਕੁਲ, ਥੈਂਕ ਯੂ ਨਵੀਂ ਸਾਹਿਬ। ਨਵੀਂ ਜੀ, ਅਗਰ ਕਿਸੇ ਨੂੰ ਕਿਸੇ ਕਿਸਮ ਦਾ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ। ਆਪਣਾ ਪੈਸਾ ਇੰਟਰਸਟ ਹੀ ਜ਼ਾਇਆ ਨਾ ਕਰੋ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਤੁਸੀਂ ਕਾਲ ਕਰਕੇ ਫੋਨ ਤੇ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਅੱਜ ਆਓ, ਚਾਹੇ 10 ਦਫ਼ਾ ਆਓ, 15 ਦਫ਼ਾ ਆਓ, ਕੁਛ ਪੇ ਨਹੀਂ ਕਰਨਾ ਹੈਗਾ। ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਨੰਬਰ ਹੈ ਸਾਡਾ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਬਿਜ਼ਨਸ ਦੇ ਲੋਨ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ, CR ਦੇ ਨਾਲ ਪਰਸਨਲ ਜਾਂ ਬਿਜ਼ਨਸ GST ਪੇਰੋਲ ਵੇਚ ਸਬਸਿਡੀ ਆਊਟਸਟੈਂਡਿੰਗ ਹੈ, ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੇ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜੀ, ਅਸੀਂ ਪੂਰੀ ਪੂਰੀ ਹੈਲਪ ਕਰਾਂਗੇ ਤੁਹਾਡਾ ਕ੍ਰੈਡਿਟ ਰੀਬਿਲਡ ਕਰਨੇ 'ਚ, ਔਰ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਵਾਪਸ ਮਿਲ ਸਕਦਾ ਅਗਰ ਤੁਸੀਂ ਮੇਰੀ ਐਡਵਾਈਸ ਤੇ ਅਮਲ ਕਰਦੇ ਹੋ। ਨੰਬਰ 416-671-0577 ਤੇ ਕਾਲ ਕਰ ਸਕਦੇ ਹੋ ਜਾਂ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤਾਂ ਸਕਾਰਪੋਰਟ ਵਿੱਚ ਹੈ ਮਾਰਕਮ ਐਲਜਮਰ ਦੇ ਕੋਲ, ਤਗੋ ਤੋਂ ਹੀ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਵਿਲ ਦੇ ਕੋਲ, ਮਿਸ ਸਾਗਰ ਵਿੱਚ ਹੈ ਡਿਕਸੀ 401 ਦੇ ਕੋਲ ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਬਲੀ ਬੁਗੇਟ ਦੇ ਕੋਲ। ਮੇਰੀ ਡਾਇਰੈਕਟ ਲਾਈਨ ਹੈਗੀ ਹੈ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀਂ ਜੀ,
0: ਨੰਬਰ ਇੱਕ ਵੀ ਕਿਹਾ 416-671-0577 416-671-0577। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੇ ਇੱਕ ਵਾਰ ਫਿਰ ਤੋਂ ਲਿਸਟਿੰਗ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇੱਕ ਲਗਜ਼ਰੀ ਲਿਸਟਿੰਗ ਜਿਹੜੀ ਕਿ ਜਪਿੰਦਰ ਬਰਾੜ ਹੋਣਾ ਕੋਲ ਆਈ ਹੈ, ਤੇ ਜਪਿੰਦਰ ਕੋਲ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਹੈ। ਇਹ ਉਹਨਾਂ ਪਰਿਵਾਰਾਂ ਲਈ ਬਹੁਤ ਕਮਾਲ ਦੀ, ਜਿਹੜੇ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਆ, ਖਾਸ ਕਰਕੇ ਕੋਈ ਜੁਆਇੰਟ ਫੈਮਿਲੀ, ਦੋ ਭਰਾ ਇਕੱਠੇ ਰਹਿਣਾ ਚਾਹੁੰਦੇ ਨੇ। ਇਸਟੇਟ ਹੋਮ 2021 'ਚ ਬਣਿਆ, 3.6 acre ਲੈਂਡ ਹੈ, 11,700 ਸਕੁਏਅਰ ਫੁੱਟ ਅਬਵ ਗ੍ਰੇਡ, 7,000 ਸਕੁਏਅਰ ਫੁੱਟ ਦੀ ਵਾਕਰ ਬੇਸਮੈਂਟ, ਟੋਟਲ 18,000 ਸਕੁਏਅਰ ਫੁੱਟ ਤੋਂ ਵੀ ਵੱਧ ਲਿਵਿੰਗ ਸਪੇਸ, ਬਹੁਤ ਹੀ ਲਗਜ਼ਰੀ ਪ੍ਰੋਪਰਟੀ। 22 ਫੁੱਟ ਦੀਆਂ ਸੀਲਿੰਗਸ ਨੇ ਅੰਦਰ ਵੜੋ, 19 ਫੁੱਟ ਦੀਆਂ ਸੀਲਿੰਗਸ ਫੈਮਿਲੀ ਰੂਮ 'ਚ ਨੇ, ਉੱਪਰ 6 ਬੈਡਰੂਮ ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਤੇ ਔਨ ਸਵੀਟ ਬਾਥਰੂਮ ਹੈ। ਨਾਲ ਦੀ ਨਾਲ ਜਿਹੜਾ ਪ੍ਰਾਈਮਰੀ ਬੈਡਰੂਮ ਹੈ ਉਹਦੇ ਵਿੱਚ ਸਪਾ ਵਰਗਾ 5 ਪੀਸ ਔਨ ਸਵੀਟ ਤੇ ਪ੍ਰਾਈਵੇਟ ਬੈਲਕੋਨੀ ਵੀ ਹੈ। ਟੋਟਲ 42 ਗੱਡੀਆਂ ਪਾਰਕ ਕਰੋ, ਸੈਟਰਡੇ ਸੰਡੇ 2 ਦਿਨ ਓਪਨ ਹਾਊਸ ਰੱਖ ਰਹੇ ਨੇ। ਜਪਿੰਦਰ ਨੂੰ ਫੋਨ ਕਰੋ 416-729-3616, 416-729-3616, 416-729-3616। ਕੁਆਲਿਟੀ ਕਾਰ ਰਿਪੇਅਰ ਨੂੰ ਸਾਰੇ ਯਾਦ ਰੱਖੋ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਪੰਗਾ ਪਿਆ ਗੱਡੀ ਦਾ, ਬ੍ਰੇਕਾਂ ਨਵੀਆਂ, ਸਸਪੈਂਸ਼ਨ, ਕੋਈ ਵੀ ਮਕੈਨਿਕੀ ਦਾ ਇਸ਼ੂ ਹੈ ਗੱਡੀ ਦਾ, ਤਾਂ 905-460-1111, 905-460-1111, 5050। ਹੈਲੋ
9: ਹੈਲੋ ਹੈਲੋ ਨਵੀ ਜੀ, ਮੇਰਾ ਨਾਮ ਨਾਜ਼ ਆ। ਥੈਂਕ ਯੂ, ਤੁਸੀਂ ਲਾਸਟ ਵੀਕ ਮੇਰਾ ਨੰਬਰ ਦਿੱਤਾ ਸੀ ਉਹਦਾ, ਉਹ ਬਲਾਈਂਡਸ ਵਾਲੇ ਦਾ, ਹੀ ਕੇਮ ਵੈਰੀ ਨਾਈਸ ਗਾਏ।
0: ਅੱਛਾ,
9: ਜਿਹੜਾ ਤੁਹਾਡਾ ਇਸ਼ੂ ਚੱਲ ਰਿਹਾ ਇਹਦੇ ਮੁਤਲਕ ਮੈਂ ਕਹਾਂਗੀ, ਜਿਹੜੀ ਨਵੀਂ ਜਨਰੇਸ਼ਨ ਆ ਨਾ, I am so sick of this new generation, honest to God. ਇਹਨਾਂ ਨੂੰ ਨੇਰੇ ਵਾਲੇ ਕਮਰੇ ਚ ਇੰਨਾ ਛਿੱਤਰ ਪੈਣਾ ਚਾਹੀਦਾ ਨਾ ਕਿ ਯਾਦ ਰੱਖਣ। ਇਹ ਮਾਂ ਬਾਪ ਨੂੰ ਦੇਖੋ, ਮਾਂ ਬਾਪ ਵਾਸਤੇ ਕਿੰਨੇ ਇਹਨਾਂ ਕੋ ਬਹਾਨੇ ਆ ਜਾਂਦੇ ਨੇ, ਆਪਣੇ ਵਾਸਤੇ ਸਭ ਕੁਛ ਕਰਦੇ ਨੇ, ਲੇਕਿਨ ਜਦੋਂ ਮਾਂ ਬਾਪ ਦੀ ਗੱਲ ਆਉਂਦੀ ਹੈ, ਲੁੱਕ ਐਟ ਦਿਸ ਵੂਮੈਨ, ਆਈ ਡੋਂਟ ਕੇਅਰ ਉਹਦੇ ਮਦਰ ਇਨ ਲਾ ਏ, ਉਹਦੇ ਆਪਣੇ ਮਾਂ ਏ, ਉਹਦੇ ਪਿਓ ਏ, ਜੇ ਉਹ ਆ ਰਹੇ ਨੇ ਦੋ ਮਹੀਨੇ ਵਾਸਤੇ ਤੇ ਕੀ ਮੁਸੀਬਤ ਹੈ ਇਹਨੂੰ, ਸੋ ਵਟ ਵਾਜ਼ ਦਾ ਬਿਗ ਡੀਲ। ਥੋੜਾ ਜਿਹਾ ਹਾਰਡ ਕੰਮ ਕਰ ਲੇਗੀ, ਠੀਕ ਹੈ, ਮੈਂ ਸਮਝਦੀ ਹਾਂ, ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ, ਲੇਕਿਨ ਉਹ ਪੇਰੈਂਟਸ ਹੈਗੇ ਨੇ, ਇਹ ਇੰਨੇ ਸੈਲਫਿਸ਼ ਲੋਕੀ ਨੇ ਨਾ, ਮੈਂ ਦੇਖਦੀ ਹਾਂ ਹਰ ਵਕਤ, ਮਤਲਬ ਕਿ ਕਿਸ ਤਰ੍ਹਾਂ ਇਹ ਲੋਕੀ ਆਪਣੇ ਮਾਂ ਬਾਪ ਨੂੰ ਟ੍ਰੀਟ ਕਰਦੇ ਨੇ, ਇਹਨਾਂ ਨੂੰ ਬਹੁਤ ਮਸਲਾ ਹੋ ਜਾਂਦਾ ਮਾਂ ਪਿਓ ਨਾਲ, ਇਸ ਤਰ੍ਹਾਂ ਕਿਉਂ ਹੁੰਦਾ ਹੈ, ਆਈ ਡੋਂਟ ਨੋ, ਵਟਸ ਦ ਰੀਜ਼ਨ ਫਾਰ ਦੈਟ। ਯੂ ਨੋ, ਆਈ ਐਮ 67 ਈਅਰ ਓਲਡ, ਲੇਕਿਨ ਮੈਂ ਅਰਾਊਂਡ ਦੇਖਦੀ ਹਾਂ, ਮੈਨੂੰ ਬਹੁਤ ਦੁੱਖ ਹੁੰਦਾ, ਜਿਹੜੇ ਮਾਂ ਬਾਪ ਨੇ ਇਹਨਾਂ ਵਾਨੂੰ ਇਸ ਇੱਥੇ ਤੱਕ ਪਹੁੰਚਾਇਆ ਹੈ, ਤੁਹਾਨੂੰ ਪਤਾ ਹੈ ਮਾਂ ਬਾਪ ਦੀ ਕੁਰਬਾਨੀਆਂ ਦਾ, ਆਈ ਡੋਂਟ ਵਾਂਟ ਟੂ ਰਿਪੀਟ ਇਟ। ਇਹਨਾਂ ਵਾਸਤੇ ਕਿੰਨੇ ਉਹ ਭਾਰੀ ਹੋ ਜਾਂਦੇ ਨੇ, ਮਤਲਬ ਇਹ ਨਵੀਂ ਜਨਰੇਸ਼ਨ ਦਾ ਕੀ ਮਸਲਾ ਹੈ। ਅਸੀਂ ਲੋਕੀ ਜਦੋਂ ਸੀਗੇ, ਅਸੀਂ ਵੀ ਕੰਮ ਕਰਦੇ ਸੀ, ਘਰਾਂ ਨੂੰ ਵੀ, ਸਹੁਰਿਆਂ ਨੂੰ ਵੀ, ਸਭ ਨੂੰ ਸੰਭਾਲਿਆ, ਲੇਕਿਨ ਪਤਾ ਨੀ ਇਹਨਾਂ ਲੋਕਾਂ ਦੇ ਕੀ ਮਸਲੇ ਨੇ। ਯੂ ਨੋ, ਈਵਨ ਐਵਰੀਥਿੰਗ ਹੁਣ ਇੰਨਾ ਈਜ਼ੀ ਹੋ ਗਿਆ ਕੰਮ, ਵੈਕਿਊਮ ਮਾਰ ਦੋ, ਡਿਸ਼ਵਾਸ਼ਰ ਚ ਭਾਂਡੇ ਪਾ ਦੋ, ਮਸ਼ੀਨ ਚ ਪਾ ਦੋ, ਇੰਨੀ ਲਾਈਫ ਈਜ਼ੀ ਹੋ ਗਈ ਆ, ਫਿਰ ਵੀ ਇਹ ਮਾਂ ਪਿਓ ਨੂੰ ਨੀ ਕਰ ਸਕਦੇ, ਉਹਨਾਂ ਦੀ ਰੋਟੀ ਨੀ ਪਕਾ ਸਕਦੇ। ਦੈਟਸ ਆਲ ਆਈ ਹੈਵ ਟੂ ਸੇ।
0: ਠੀਕ ਹੈ ਜੀ, ਬਹੁਤ ਧੰਨਵਾਦ, ਤੁਹਾਡਾ ਸ਼ੁਕਰੀਆ। ਐਂਡ ਬਿਯੋਂਡ ਆਈਵਰ ਨੂੰ ਯਾਦ ਰੱਖੋ, ਹੰਬਰ ਵੈਸਟ ਐਂਡ ਗੋਰਵੇ ਤੇ ਬਿਯੋਂਡ ਆਈਵਰ, ਨੰਬਰ 1 ਆਪਟੀਕਲ ਸਟੋਰ, ਚਾਹੇ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਚਾਹੇ ਸਨਗਲਾਸਿਸ ਲੈਣੀਆਂ, ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਆਈ ਡਾਕਟਰ ਵੀ ਅਵੇਲੇਬਲ ਨੇ, ਨੰਬਰ ਹੈ 9057939 37 ਬਿਯੋਂਡ ਆਈਵਰ। ਮਿਤਸੂਬਿਸ਼ੀ, ਕੈਲਡਨ ਮਿਤਸੂਬਿਸ਼ੀ ਦੇ ਜੀਵਨ ਹੁਣਾਂ ਨੂੰ ਕਾਲ ਕਰ ਲਓ, 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਹੈ, ਮਿਤਸੂਬਿਸ਼ੀ ਦੀ ਗੱਡੀ ਲੈਣੀ ਹੋਵੇ ਤਾਂ 647-678-4754, 6476782754। ਤੁਸੀਂ ਮੂਵ ਹੋ ਰਹੇ ਹੋ ਨੰਬਰ 1 ਮੂਵਿੰਗ ਕੰਪਨੀ ਸ਼ਹਿਰ ਦੀ, HK Movers ਨੂੰ ਕਾਲ ਕਰੋ, ਸੇਫ, ਰਿਲਾਇਬਲ, ਬਹੁਤ ਵਧੀਆ ਟੀਮ ਹੈ, ਨੰਬਰ ਹੈ 416-524-6704, HK Movers, 416-524-6704। ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਸਮਾਨ ਕੋਈ ਸਟੋਰ ਕਰਨਾ ਤਾਂ ਦੇ ਵਿਲ ਡੂ ਇਟ ਫੋਰ ਯੂ, ਨੋ ਇਸ਼ੂਜ਼। ਐਂਡ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਇੱਕ ਵਾਰ ਫਿਰ, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, ਕੋਈ ਤੁਹਾਡਾ ਐਕਸੀਡੈਂਟ ਹੋ ਗਿਆ, ਗੱਡੀ ਦੀ ਰਿਪੇਅਰ ਹੋਣ ਵਾਲੀ ਹੈ, ਇਹ ਡਾਇਰੈਕਟ ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਕਰਨਗੇ, ਤੁਹਾਨੂੰ ਰੈਂਟਲ ਗੱਡੀ ਵੀ ਦੇ ਦੇਣਗੇ, ਸਾਰਾ ਕੰਮ ਇਹ ਕਰਨਗੇ, ਗੱਡੀ ਦੀ ਰਿਪੇਅਰ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਕੁਛ ਹੋਇਆ ਸੀਗਾ, ਫੈਂਡਰ ਟੁੱਟ ਗਿਆ, ਬੰਪਰ ਟੁੱਟ ਗਿਆ, ਤਾਂ 9054536780, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਐਂਡ ਪੇਂਟਿੰਗ, 9054536780। 7927, ਹੈਲੋ,
10: ਹਾਂਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
10: ਹਾਂਜੀ, ਟਾਈਮ ਥੋੜਾ ਮੈਂ ਸ਼ੋਰਟ ਕਾਟੇ ਗੱਲ ਕਰਨ ਲੱਗਿਆ, ਆਪਾਂ ਨਾ 12 ਮਹੀਨਿਆਂ ਚੋਂ 2 ਮਹੀਨੇ ਜੇ ਆਪਾਂ ਮਾਂ ਬਾਪ ਨੂੰ ਦੇ ਦੇ, ਬਹੁਤ ਵਧੀਆ ਗੱਲ ਆ, ਪਰ ਜਿੰਨੇ ਜ਼ਿਆਦਾ ਪੜ੍ਹ ਲੈ ਕੇ ਬੱਚੇ, ਜਦੋਂ ਇਹਨਾਂ ਨੇ ਬੱਚਾ ਪੈਦਾ ਕਰਨਾ ਉਹਦੇ ਤਾਂ ਮੰਮੀ ਡੈਡੀ 6 ਮਹੀਨੇ ਲਵਾ ਜਾਂਦੇ ਆ, ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਫਿਰ ਕਹਿੰਦੇ ਨੋ ਪ੍ਰੋਬਲਮ, ਵੀ ਕੋਈ ਮਾਂ ਬਾਪ ਨੀ ਸਾਡਾ ਹੈਗਾ, ਸਾਡੇ ਕੋਲ ਟਾਈਮ ਹੀ ਹੈ ਨੀਗਾ, ਇਹ ਜ਼ਿਆਦਾ ਪੜ੍ਹਾਈ ਲਿਖਾਈ ਦਾ ਅਸਰ ਆ, ਬਹੁਤ ਜ਼ਿਆਦਾ ਪੈਸੇ ਦਾ ਅਸਰ ਆ, ਜ਼ਿਆਦਾ ਪੜ੍ਹ ਲੈ ਗਏ ਬੱਚੇ।
0: ਠੀਕ ਹੈ, ਜ਼ਿਆਦਾ ਪੜ੍ਹੇ ਲਿਖੇ ਇੱਦਾਂ ਕਰਦੇ ਆ, ਕਹਿੰਦੇ 6092 2। ਹੈਲੋ,
11: ਹੈਲੋ
0: ਜੀ,
11: ਹਾਂਜੀ ਬਾਈ, ਮੈਂ ਵੀ ਬਾਈ ਨਾਲ ਸਹਿਮਤ ਆ, ਇਹ ਪੜ੍ਹੇ ਲਿਖਿਆ ਜ਼ਿਆਦਾ ਪੜ੍ਹੇ ਲਿਖਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਥੋੜਾ ਜਿਹਾ, ਇਹਨਾਂ ਨੂੰ ਓਦਾਂ ਤਾਂ ਲੱਗਦਾ ਵੀ ਅਸੀਂ ਬੰਦਿਆਂ ਦੇ ਬਰਾਬਰ ਆ, ਜਨਾਨੀਆਂ ਬੰਦੇ ਬਰਾਬਰ ਨੇ, ਤੇ ਇਹਨਾਂ ਤੋਂ ਕੰਮ ਕਰਨ ਦੇ ਬਰਾਬਰ ਇਹ ਆ ਨੀ ਜਾਤੀਆਂ। ਉਹ ਕੁੜੀ ਕਹਿੰਦੀ ਮੇਰਾ ਬੰਦਾ ਵੀ ਬਾਹਰ 13 ਘੰਟੇ ਕੰਮ ਕਰਦਾ, ਤੇ ਤੂੰ ਵੀ ਕਰ ਲੈ ਫਿਰ ਕੀ ਹੋਜੂਗਾ।
0: ਨਹੀਂ ਨਹੀਂ, ਕਈ ਕਰਦੀ ਹੈ ਕੰਮ, ਆਈ ਨੀ ਕਰਦੀ ਹੈ, ਘਰੋਂ ਕਰਦੀ ਹੈ ਕੰਮ। ਨਹੀਂ ਨਹੀਂ, ਮੀਟਿੰਗ ਹੁੰਦਾ, ਕਿਉਂ ਨੀ ਹੁੰਦਾ
11: ਭਾਜੀ? ਹੁੰਦਾ ਜੀ, ਫਿਜ਼ੀਕਲੀ ਬੰਦਾ ਨਹੀਂ ਥੱਕਦਾ ਉਹਦੇ ਚ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਉਹ ਕੰਮ ਤੇ ਬਾਹਰ ਜਿਹੜਾ ਬੰਦਾ 13 ਘੰਟੇ ਕੰਮ ਕਰਦਾ, ਉਹਦੇ ਜ਼ਮੀਨ ਆਸਮਾਨ ਦਾ ਫਰਕ
0: ਆ ਜੀ। ਚਲੋ ਫਿਜ਼ੀਕਲੀ ਚਲੋ ਫਰਕ ਹੁੰਦਾ, ਉਹ ਮੈਂ ਤੁਹਾਡੇ ਨਾਲ ਸਹਿਮਤ ਆ, ਬਟ ਫਿਰ ਵੀ ਯਾਰ ਬੜਾ ਕੰਮ ਹੁੰਦਾ, ਪੇਪਰ ਵਰਕ ਬਹੁਤ ਹੁੰਦਾ, ਮੀਟਿੰਗਸ ਬਹੁਤ ਹੁੰਦੀਆਂ, ਇਹ ਨਹੀਂ ਵੀ ਕੋਈ ਕੰਮ ਨਹੀਂ ਹੁੰਦਾ, ਉਹ ਡਿਫਰੈਂਟ ਕਿਸਮ ਦਾ ਕੰਮ ਹੈ, ਹੁੰਦਾ ਜ਼ਰੂਰ ਹੈ,
11: ਹੁੰਦਾ ਹੋਣਾ ਭਾਜੀ, ਪਰ ਇਹ ਗੱਲ ਉਹ ਏਡਾ ਕੰਮ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਪਣੇ ਮਾਂ ਪਿਓ ਨੂੰ ਮਨਾ ਕਰੀਏ ਨਾ, ਆਪਾਂ ਉਹ ਕੰਮ ਛੱਡ ਦਿੰਦੇ ਏਡਾ ਕੀ, ਬੰਦਾ 13 ਘੰਟੇ ਕੰਮ ਕਰਕੇ ਪੈਸੇ ਕਮਾ ਕੇ ਲਿਆ ਰਿਹਾ, ਤੇ ਬਹੁਤ ਹੋਣਗੇ ਭਾਜੀ, 13 ਘੰਟੇ ਕੰਮ ਕਰਦਾ ਬੰਦਾ ਕੁਛ ਤਾਂ ਲੈ।
12: ਓ ਹੀਟ ਵੇਵ ਆ ਗਈ।
13: ਕੀ ਗੱਲ ਇੰਨੀ ਜਲਦੀ?
12: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
13: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ। ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ, ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ।
12: ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
13: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
12: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ holesaleclub.ca ਤੇ ਜਾਓ।
14: ਹੋਲਸੇਲ ਕਲੱਬ, whole lot of value. After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.
15: This is AM 530, CHLO AM, serving Brampton, Mississauga, Toronto, the GTA, and the world at AM530.ca.

0: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
7: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: पावर स्ट्रीट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। पावर स्ट्रीट इंश्योरेंस के दीक्षा गुलेरिया 6476562810, that is 6476562810।
10: drive car।
11: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
12: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।
13: ਡਰਾਈਵ ਕਰ ਰਹੇ ਹੋ, ਸ਼ੋਨੋ ਇੰਜੋਏ ਕਰ ਰਹੇ ਹੋ, ਕੁਝ
10: बोल रहे हो?
13: ड्राइविंग लाइसेंस?
10: नो.
13: पुलिस ऑफिसर?
10: नो नो.
13: ट्रैफिक लाइसेंस?
10: नो.
13: देन
14: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 4742-9900 6472-5910 पवन कौर गिल फ्रॉम डायमंड इंश्योरेंस.
15: जिंदगी एक सफर है सुहाना.
16: जदो असी फूड डिलीवर करदे आ कस्टमर्स नू ते उना दे रिव्यूज या व्यूज अक्सर ए हुंदे ने.
17: ਹਾਂਜੀ ਸਤਿ ਸ਼੍ਰੀ ਅਕਾਲ ਜੀ. ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ. ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ. ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ. ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ. ਥੈਂਕ ਯੂ ਸੋ ਮਚ.
14: ਤਵਾ ਕਿਚਨ 50 Sunnyvale Gate, Brampton, Mountainash and Bovedda intersection. ਜਾਂ ਵਿਜ਼ਿਟ ਕਰੋ www.tawakitchen.ca. 905-790-1699 905-790-1699
16: TAWA ਜਦੋਂ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ.
18: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ. ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ. ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ. ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ. ਇਹਨਾਂ ਦੀ ਸਰਵਿਸ ਐਕਸੀਲੈਂਟ ਹੈ. ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ.
14: 50 Sunnyvale Gate, Brampton, Mountainash and Bovedda intersection. ਜਾਂ ਵਿਜ਼ਿਟ ਕਰੋ www.tawakitchen.ca. 905-790-1699 905-790-1699 TAWA.
19: ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ. ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ.
20: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ.
21: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ.
22: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ.
23: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ. ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200.

ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਅਤੇ ਬੱਲੇ ਹੀ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ਿਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਆ ਚੱਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੀਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਆਪ ਸਭ ਸਾਨੂੰ ਸੁਣ ਰਹੇ ਹੋ ਆਪ ਸਭ ਦਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਹਾਰਦਿਕ ਸਵਾਗਤ ਕਰਦੇ ਹਾਂ ਫਿਰ ਸੈਨ ਰਿਪੋਰਟ ਦਾ ਟਰੈਕ 6 ਜਿੱਥੇ ਵੈਸਟ ਜੈੱਟ ਅਤੇ ਟਰਾਂਸਜੈੱਟ ਜੈੱਟ ਅਤੇ ਜੈੱਟ ਦੋਨੋਂ ਉੜਨ ਨੂੰ ਤਿਆਰ ਖੜ੍ਹੇ ਨੇ ਅਤੇ ਨਾਲ ਨਾਲ ਚਮਕਵੀਂ ਧੁੱਪ ਦੇ ਨਾਲ ਗ੍ਰੀਨਰੀ ਬੜੀ ਖੂਬਸੂਰਤ ਲੱਗਦੀ ਹੈ ਹਲਕੀ ਜਿਹੀ ਹਵਾ ਮਿਕਸਚਰ ਜਿਹਾ ਹੈਗਾ ਕਿ ਠੰਡ ਔਰ ਗਰਮੀ ਦਾ ਅਤੇ ਯਾਨੀ ਕਿ ਫੁੱਲ ਐਂਡ ਹਾਫ ਸਲੀਪ ਦੇ ਨਾਲ ਤੁਸੀਂ ਘਰੋਂ ਨਿਕਲ ਸਕਦੇ ਹੋ ਅਤੇ ਆਪ ਸਭ ਨੂੰ 10 ਵਜੇ ਤੱਕ ਅਸੀਂ ਆਪਣੇ ਨਾਲ ਬੰਨੀ ਰੱਖਦੇ ਹਾਂ 9 ਤੋਂ 10 ਪ੍ਰਾਈਮ ਟਾਈਮ 'ਚ ਰਸ਼ ਆਵਰ 'ਚ ਰੇਡੀਓ ਆਵਾਜ਼ ਲੈ ਕੇ ਸ਼ਾਮਿਲ ਹੁੰਦੇ ਹਾਂ ਅਤੇ ਇਸ ਸਮੇਂ ਤੁਸੀਂ ਸਾਡੇ ਨਾਲ ਸੁਣ ਰਹੇ ਹੋ ਆਪਣੇ ਕਾਰ ਗੱਡੀਆਂ ਘਰਾਂ ਕੰਮਾਂ 'ਤੇ ਕਾਰਖਾਨਿਆਂ 'ਤੇ ਵਾਕ ਕਰ ਰਹੇ ਹੋ ਕਿਚਨ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਡਰਾਈਵ ਕਰ ਰਹੇ ਹੋ ਯੂਐਸ ਦੇ ਵਿੱਚ ਅਤੇ ਆਪ ਸਭ ਨੂੰ ਬਹੁਤ ਬਹੁਤ ਪਿਆਰ ਅਤੇ ਉਮੀਦ ਕਰਦਾ ਕਿ ਜੇ ਸਾਨੂੰ ਕੋਈ ਯੂ ਐਸ ਏ 'ਚੋਂ ਸੁਣਦੇ ਨੇ ਜਿਹੜੇ ਇੱਥੋਂ ਗਏ ਹੁੰਦੇ ਨੇ ਜਾਂ ਕੋਈ ਬਾਹਰਲੀ ਸਟੇਟ ਤੋਂ ਸੁਣਦੇ ਹੋ ਕਿਸੇ ਵੀ ਪ੍ਰੋਵਿੰਸ 'ਚੋਂ ਮੈਨੂੰ ਬਹੁਤ ਵਾਰ ਫੋਨ ਹੈਲੀਫੈਕਸ ਤੋਂ ਆਉਂਦੇ ਹੁੰਦੇ ਆ ਬਹੁਤ ਵਾਰ ਵਿਨੀਪੈਕ ਤੋਂ ਆਉਂਦੇ ਹੁੰਦੇ ਆ ਬਹੁਤ ਵਾਰੀ ਐਡਮਿੰਟਨ ਕੈਲਗਰੀ ਦੇ ਏਰੀਏ 'ਚ ਲੋਕ ਚਲੇ ਗਏ ਨੇ ਉਹ ਕਰਦੇ ਨੇ ਮੇਕ ਸ਼ੋਰ ਤੁਸੀਂ ਕਾਲ ਜ਼ਰੂਰ ਕਰੋ 905-673-3337 ਦੱਸੋ ਦੂਰ ਦੂਰ ਕਿੱਥੇ ਸੁਣਦੇ ਪਏ ਹੋ ਅਤੇ ਵੈਸੇ ਵੀ ਇਹ ਫ੍ਰੀਕੁਐਂਸੀ ਜਿਹੜੀ ਆ ਅਗਰ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ AM 530 ਕਿਉਂ ਜ਼ਰੂਰੀ ਆ ਅਤੇ ਪ੍ਰਾਈਮ ਟਾਈਮ ਮੈਂ ਕਿਉਂ ਕਹਿੰਦਾ ਹੁੰਦਾ ਪ੍ਰਾਈਮ ਟਾਈਮ ਹੈ ਕਿ ਫਰੈਸ਼ ਹੋ ਤੁਸੀਂ ਸਵੇਰੇ ਸਵੇਰੇ ਰੇਡੀਓ ਸੁਣਨਾ ਸ਼ੁਰੂ ਕੀਤਾ ਬਹੁਤ ਸਾਰੇ ਲੋਕ ਹੁਣ ਇਸ ਵੇਲੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੱਡ ਕੇ ਨਾ ਸਪੈਸ਼ਲੀ ਸੈਲਫ ਇੰਪਲੋਇਡ ਲੋਕ ਜਿਹੜੇ ਹੁੰਦੇ ਨੇ ਉਹ ਆਪਣੇ ਕੰਮਾਂ ਵੱਲ ਨੂੰ ਚੱਲ ਪਏ ਨੇ ਯਾਨੀ ਕਿ ਉਹਨਾਂ ਨੇ 8:45 'ਤੇ ਸਕੂਲ ਛੱਡਿਆ ਬੱਚਿਆਂ ਨੂੰ ਘਰ ਗਏ ਮਾੜਾ ਮੋਟਾ ਘਰੋਂ ਫਿਰ ਦੁਬਾਰਾ ਚੱਲ ਪਏ ਚਾਹ ਪਾਣੀ ਪੀ ਕੇ ਅਤੇ ਹੁਣ ਆਪਣੀ ਗੱਡੀਆਂ 'ਚ ਬੈਠੇ ਨੇ ਅਤੇ ਤੁਸੀਂ ਸਾਨੂੰ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਸਾਡੇ ਨਾਲ ਕਿਉਂ ਇਸ ਸਮੇਂ ਮੈਂ ਬੋਲ ਰਿਹਾ ਪਰ ਲੋਕ ਮੈਨੂੰ ਲੰਡਨ ਅਤੇ ਸਾਰਨੀਆਂ ਦੇ ਵਿੱਚ ਸੁਣ ਰਹੇ ਨੇ ਇਸ ਸਮੇਂ ਮੈਂ ਬੋਲ ਰਿਹਾ ਮੈਨੂੰ ਲੋਕ ਨਾਇਗਰਾ ਫਾਲ ਤੋਂ ਲੈ ਕੇ ਬਫਲੋ ਰੋਚੈਸਟਰ ਦੇ ਏਰੀਆ ਤੱਕ ਸੁਣ ਰਹੇ ਨੇ ਇਸ ਲਈ ਮੈਂ ਬੋਲ ਰਿਹਾ ਨੌਰਥ ਦੇ ਵਿੱਚ ਲੋਕ ਮੈਨੂੰ ਬੈਰੀ ਮਸਕੋਕਾ ਮਿਡਲੈਂਡ ਤੋਂ ਲੈ ਕੇ ਜੋ ਓਵਨ ਸਾਊਂਡ ਟੋਬਰ ਮਰੀ ਤੱਕ ਏਰੀਏ ਸੁਣ ਰਹੇ ਨੇ ਸਾਨੂੰ ਵਿੰਗਮ ਤੋਂ ਲੈ ਕੇ ਲੋਕ ਲੰਡਨ ਤੱਕ ਸੁਣ ਰਹੇ ਨੇ ਸਾਨੂੰ ਕੋਬਰਗ ਤੋਂ ਲੈ ਕੇ ਲੋਕ ਲਿੰਡਜ਼ੀ ਪੀਟਰਬਰੋ ਤੱਕ ਸੁਣ ਰਹੇ ਨੇ ਸਾਰੇ ਹੀ 400 ਸੀਰੀਜ਼ ਹਾਈਵੇਜ਼ ਨੇ ਅਸੀਂ ਉਹਨਾਂ ਨੂੰ ਕਵਰ ਕਰਦੇ ਹਾਂ PIA ਦਾ ਜਹਾਜ਼ ਵੀ ਆ ਗਿਆ ਸਾਹਮਣੇ ਮੇਰੇ ਅਤੇ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਪਹੁੰਚ ਚੁੱਕੇ ਨੇ ਜੀ ਆਇਆਂ ਨੂੰ ਤੁਹਾਨੂੰ ਅਤੇ ਲੈਂਡਮਾਰਕ ਵਾਲੇ ਆਪਣੇ ਪੰਜਾਬੀ ਭਰਾਵਾਂ ਦਾ ਟਰੱਕ ਲੰਘ ਗਿਆ ਕੈਨੇਡਾ ਕਾਟੇ 'ਚ ਸਾਹਮਣੇ ਬੈਠੇ ਨੇ ਮੇਰੇ ਪੀਅਰਸਨ ਦੇ ਮੂਹਰੇ 'ਚ ਲੰਘ ਰਿਹਾ ਟਰੱਕ ਟੈਂਡਾ ਮਾਰਤਾ ਮੈਨੂੰ ਲੱਗਦਾ ਅਤੇ ਤੁਸੀਂ ਸਾਰੇ ਠੀਕ ਠਾਕ ਹੋ ਕੈਮ ਹੋ ਮੈਂ ਉਮੀਦ ਕਰਦਾ ਅੱਜ ਦੇ ਸ਼ੋਅ ਨੂੰ ਤੁਹਾਡੇ ਤੱਕ ਟਰੂ ਨੌਰਥ ਲੈ ਕੇ ਆਉਂਦੇ ਨੇ ਟਰੂ ਨੌਰਥ ਇੱਕ ਐਸੀ ਥਾਂ ਆ ਜਿੰਨੇ ਵੀ ਕੌਂਕਰੀਟ ਦਾ ਕੰਮ ਕਰਦੇ ਲੋਕ ਉਹ ਸੁਣਨ ਤੁਹਾਨੂੰ ਮਸ਼ੀਨਰੀ ਰੈਂਟ 'ਤੇ ਚਾਹੀਦੇ ਆ ਡਰਾਈਵੇ ਪੱਟਣ ਲਈ ਲੱਤਾਂ ਬਾਹਾਂ ਦਾ ਜ਼ਿਆਦਾ ਜ਼ੋਰ ਨਾ ਲਾਓ ਉਨੀ ਲੇਬਰ ਨਾ ਪਾਓ ਤੁਹਾਨੂੰ ਮਸ਼ੀਨਰੀ ਰੈਂਟ 'ਤੇ ਮਿਲ ਜਾਂਦੀ ਹੈ ਡਰਾਈਵੇ ਪੱਟਣ ਵਾਸਤੇ ਤੁਹਾਡਾ ਜਿਹੜਾ ਗਾਰਬੇਜ ਡਰਾਈਵੇ ਦਾ ਨਿਕਲਦਾ ਹੈਗਾ ਕੌਂਕਰੀਟ ਆ ਚਾਹੇ ਪੁਰਾਣੀ ਐਸ਼ਫੋਲਟ ਆ ਲੁੱਕ ਹੈਗੀ ਆ ਬਜਰੀ ਆ ਇਹ ਸਾਰੀ ਸੁੱਟਣ ਜਾਣ ਲਈ ਬੜਾ ਪਿੱਟ ਸਿਆਪਾ ਹੈਗਾ ਇੱਥੇ ਨਹੀਂ ਸੁੱਟ ਸਕਦੇ ਉੱਥੇ ਨਹੀਂ ਸੁੱਟ ਸਕਦੇ ਲੰਬੀ ਲਾਈਨ 'ਚ ਨਹੀਂ ਲੱਗਣਾ 30 ਤੋਂ 50 ਸੈਕਿੰਡ 'ਚ ਤੁਸੀਂ ਡੰਪ ਕਰਕੇ ਆਪਣਾ ਬਾਹਰ ਨਿਕਲੇ ਹੁੰਦੇ ਹੋ ਟਰੂ ਨੌਰਥ ਦਾ ਡੰਪਿੰਗ ਸਟੇਸ਼ਨ ਆ ਅਤੇ ਟਰੂ ਨੌਰਥ ਵਾਲੇ ਗ੍ਰੈਵਲ ਪਾਉਂਦੇ ਨੇ ਗ੍ਰੈਵਲ ਅਤੇ ਡੈਮੋਲੇਸ਼ਨ ਦਾ ਕੰਮ ਵੀ ਕਰਦਾ ਕਿਸੇ ਨੂੰ ਕੋਈ ਚੀਜ਼ ਢੁਹਾ ਕੇ ਪੱਧਰੀ ਕਰਨੀ ਹੈ ਨਾ ਉਹ ਵੀ ਕਰਦੇ ਆ ਗ੍ਰੈਵਲ ਪਾਉਣੀ ਹੈ ਜਿਹਨਾਂ ਲੋਕਾਂ ਨੇ ਇਹਨਾਂ ਤੋਂ ਸਸਤੀ ਗ੍ਰੈਵਲ ਨਹੀਂ ਕੋਈ ਦੇ ਸਕਦਾ ਅਗਰ ਕੌਂਕਰੀਟ ਵਾਲੇ ਵੀ ਸੁਣਦੇ ਨੇ ਟਰੂ ਨੌਰਥ ਜਿਹੜੇ ਕਿ ਲੋਕੇਟਡ ਨੇ ਕੈਨੇਡੀ ਐਂਡ ਜੋ ਡੇਰੀ ਦੇ ਇੰਟਰਸੈਕਸ਼ਨ ਕੋਲ 416-803-0623 ਨੰਬਰ ਡਾਇਲ ਕਰਨਾ 416-803-0623 ਦੇ ਉੱਤੇ ਕਾਲ ਕਰਨੀ ਹੈ ਔਰ ਜਿਹੜੇ ਲੋਕ AZ ਲਾਇਸੈਂਸ ਦੇ ਨਾਲ ਜੋਬ ਲੱਭ ਰਹੇ ਨੇ ਜ਼ਰੂਰ ਕਾਲ ਕਰੋ ਦੋ ਟੀਮ ਦੇ ਵਿੱਚ ਜਾਣਾ ਚਾਹੁੰਦੇ ਦੋ ਲੋਕ ਇਕੱਠੇ ਅਲੱਗ ਅਲੱਗ ਜਾਣਾ 6 ਡਰਾਈਵਰ ਟੀਮਸ ਦੇ ਵਿੱਚ ਚਾਹੀਦੇ ਨੇ 25,000 ਮਾਈਲਸ ਤੱਕ ਮਿਲਣਗੀਆਂ ਮਹੀਨੇ ਦੀਆਂ ਅਤੇ ਚੌਖੇ ਨੋਟ ਬਣਾਓਗੇ US ਅਤੇ ਕੈਨੇਡਾ ਦੇ ਡਰਾਈਵਿੰਗ ਹੈ ਕੈਨੇਡਾ ਦੀਆਂ ਟੌਪ 5 ਕੰਪਨੀਜ਼ ਨੇ ਉਹਨਾਂ ਕੰਮ ਕਰਨਾ ਤੁਸੀਂ ਅਤੇ 647-831-4930 ਨੰਬਰ ਨੂੰ ਡਾਇਲ ਕਰਨਾ 647-831-4930 647-831-4930 'ਤੇ ਜਸਪ੍ਰੀਤ ਨਾਲ ਗੱਲਬਾਤ ਕਰਨੀ ਹੈ ਔਰ ਸ਼ੋਅ ਨੂੰ ਤੁਹਾਡੇ ਤੱਕ ਨਜ਼ਾਰਾ ਲੈ ਕੇ ਆਉਂਦੇ ਨੇ ਨਜ਼ਾਰਾ ਫਾਈਨ ਡਾਈਨ ਇੰਡੀਅਨ ਜਿੱਥੇ ਰੈਸਟੋ ਹੈਗੀ ਹੈ ਰੈਸਟੋਰੈਂਟ ਹੈ ਜਿੱਥੇ ਉੱਥੇ ਇਹ ਬੈਂਕਟ ਹਾਲ ਵਾਂਗੂ ਵੀ ਹੈ ਬੈਂਕਟ ਹਾਲ ਤੋਂ ਵਧੀਆ ਬੈਂਕਟ ਹਾਲ ਨਹੀਂ ਹੈਗਾ ਬੈਂਕਟ ਹਾਲ ਤੋਂ ਵਧੀਆ ਇਹ ਸਟੇਜ ਹੈ ਇਹਨਾਂ ਕੋਲ ਆਪਣੀ ਸਟੇਜ ਦੀ ਡੈਕੋਰੇਸ਼ਨ ਹੈ ਲਾਈਟਨਿੰਗ ਹੈ ਲੇਜ਼ਰ ਲਾਈਟ ਹੁੰਦੀ ਹੈ ਜਿਹੜੀ ਜਿਹਦੇ 'ਚ ਤੁਸੀਂ ਡਾਂਸ ਵਗੈਰਾ ਕਰਦੇ ਹੋ ਲੇਜ਼ਰ ਲਾਈਟਨਿੰਗ ਲੱਗੀ ਹੋਈ ਹੈ ਅਤੇ ਬਹੁਤ ਹੀ ਲਾਜਵਾਬ ਸੋਹਣਾ ਅੰਦਰੋਂ ਬਣਿਆ ਹੋਇਆ ਹੈਗਾ ਅਤੇ ਤੁਸੀਂ 100 ਬੰਦੇ ਤੱਕ ਦੀ ਪਾਰਟੀ ਕੋਈ ਕਰਨੀ ਹੈ 100 ਬੰਦੇ ਤੱਕ ਦੀ ਫੂਡ ਡਰਿੰਕਸ ਤੁਹਾਡੀ ਅਲਕੋਹਲ ਤੁਸੀਂ ਆਪਣਾ ਪੈਟੀਓ ਬਣਿਆ ਹੋਇਆ ਬਾਹਰ ਬਹੁਤ ਵਧੀਆ ਅੱਧੇ ਲੋਕ ਅੰਦਰ ਨੇ ਮਿਊਜ਼ਿਕ ਚੱਲ ਰਿਹਾ DJ ਲੱਗਿਆ ਹੋਇਆ ਅੰਦਰ ਇਹਨਾਂ ਦਾ ਜਸ ਬਟਨੇ ਦੱਬਣੇ ਆ ਸਾਰੇ ਸਕਰੀਨ ਲੱਗੀਆਂ ਹੋਈਆਂ ਸਕਰੀਨ 'ਤੇ ਤੁਸੀਂ ਆਪਣੀਆਂ ਪਿਕਚਰਸ ਚਲਾ ਸਕਦੇ ਹੋ ਤੁਹਾਡੀਆਂ ਕੋਈ ਵੀ ਪਿਕਚਰਸ ਨੇ ਤੁਸੀਂ ਰਨ ਕਰਨੀਆਂ ਨੇ ਉੱਦਣ
ਇਵੈਂਟ ਵਾਲੇ ਦਿਨ ਉਹ ਰਨ ਕਰ ਸਕਦੇ ਹੋ। ਇੱਕ ਬੜਾ ਵਧੀਆ ਇਵੈਂਟ ਤੁਹਾਡਾ 10 ਜਣਿਆਂ ਦਾ, 20 ਜਣਿਆਂ ਦਾ ਜਨਮਦਿਨ ਆ ਇਕੱਠਿਆਂ ਦਾ, 5 ਜਣੇ, 15, 25, 50, 100 ਨਜ਼ਾਰਾ। ਕਹਿੰਦਾ ਫੂਡ, ਇਨਵਾਇਰਮੈਂਟ ਅਤੇ ਮਾਹੌਲ ਜਿਹੜਾ ਹੈਗਾ, ਅਸੀਂ ਜਿਹੜੇ ਦੋ ਤਿੰਨਾਂ ਦੇ ਉੱਤੇ ਅਸੀਂ ਫੋਕਸ ਕਰਕੇ ਚੱਲਦੇ ਹਾਂ। 905-400-5100 ਕੈਨੇਡੀ ਐਂਡ ਸਟੀਲ ਦੇ ਕੋਲ ਆ, 30 ਰੈਂਬਲ ਡਰਾਈਵ ਦੇ ਉੱਤੇ। ਨਜ਼ਾਰਾ ਨਜ਼ਾਰਾ 905-400-5100 ਨੰਬਰ ਆ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਨਾ ਹੈਗਾ। ਅਤੇ ਪੀਜ਼ਾ ਸ਼ੈਫ ਜਿੱਥੇ ਤੁਹਾਡੇ ਲਈ ਡੀਲਸ ਲੈ ਕੇ ਆਉਂਦੇ ਨੇ, ਉੱਥੇ ਤੁਹਾਡੇ ਲਈ ਅਲੱਗ ਅਲੱਗ ਟੇਸਟ ਦੇ ਪੀਜ਼ਾਸ ਔਰ ਸਪੈਸ਼ਲ ਡੀਲਸ ਅਸੀਂ ਰੇਡੀਓ ਦੇ ਲਿਸਨਰਸ ਦੇ ਲਈ ਲਵਾਏ ਨੇ। ਮੈਂ ਜਿਹੜੇ ਕਿ ਤੁਸੀਂ 2 ਲਾਰਜ ਪੀਜ਼ਾ ਜਾਂ ਇਕੱਲੇ ਤੁਸੀਂ ਲੈਣਾ 1999 ਪਲੱਸ ਟੈਕਸ 3 ਟੋਪਿੰਗ ਦੇ ਨਾਲ, ਈਚ 6 ਟੋਪਿੰਗ ਦੇ ਨਾਲ, ਜਾਂ ਤੁਸੀਂ 2 ਲਾਰਜ ਪੀਜ਼ਾ 6 ਟੋਪਿੰਗ ਅਤੇ ਨਾਲ ਤੁਸੀਂ 2 ਡਿਪਿੰਗ ਅਤੇ ਨਾਲ ਬਿਰਿਆਨੀ ਭਟੂਰਾ ਜਾਂ ਤੁਸੀਂ ਕੁਛ ਵੀ ਹੋਰ ਲੈਣਾ ਹੈਗਾ। 2 ਕਿਚਨ ਚੱਲਦੀਆਂ ਨੇ ਪੈਰਲਰ ਇੱਕੋ ਜਗ੍ਹਾ 'ਤੇ, ਦੂਸਰੀ ਕਿਚਨ 'ਚੋਂ ਬਣ ਕੇ ਆਊਗਾ। 647-547-4200 2 ਲਾਰਜ ਪੀਜ਼ਾ $25, 6 ਟੋਪਿੰਗ 2 ਡਿਪਿੰਗ ਦੇ ਨਾਲ। 2 ਲੋਕੇਸ਼ਨ ਤੋਂ ਪੀਜ਼ਾ ਸ਼ੈਫ, ਇੱਕ ਹੈਗਾ ਵੈਸਟਰਨ ਐਂਡ ਫਿੰਚ, ਦੂਸਰੀ ਲੋਕੇਸ਼ਨ ਹੈ ਕੈਨੇਡੀ ਐਂਡ ਸਟੀਲ, ਅਤੇ ਨਾਲ ਤੀਸਰੀ ਕੋਈ ਵੀ ਆਈਟਮ ਹੈ ਜਿਹੜੀ ਉਹਦੀ ਕੋਈ ਵੀ ਕੋਸਟ ਪੇ ਨਹੀਂ ਕਰਨੀ, ਜਿਹੜੀ ਤੀਸਰੀ ਤੁਹਾਨੂੰ ਫ੍ਰੀ ਮਿਲਣੀ ਹੈ। 6 ਆਈਟਮ ਦਾ ਤੁਹਾਡੇ ਕੋਲ ਚੂਜ਼ ਕਰਨ ਦਾ ਹੈਗਾ। 647-547-4200 ਤੁਸੀਂ ਕਾਲ ਕਰੋਗੇ। ਅਤੇ ਸੁਣਾਓ ਬਈ ਬਾਬਿਓ ਕਿਵੇਂ ਹੋ? ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਤੁਸੀਂ ਦੂਰ ਨੇੜੇ ਦੇ ਸ਼ਹਿਰਾਂ 'ਚੋਂ ਹੋ ਸਕਦੇ ਹੋ, ਮੈਨੂੰ ਜਿਹੜੇ ਓਨਟੈਰੀਓ ਤੋਂ ਬਾਹਰ ਨੇ ਲੋਕ ਸੁਣਦੇ ਨੇ, ਹੈਲੋ ਹਾਈ ਕਰ ਲਿਓ ਬਈ, ਨਾ ਹੈਲੋ ਹੈਲੋ ਕਰਿਆ ਕਰ। ਸਟੂਡੀਓ ਦੇ ਨੰਬਰ ਨੇ ਫਿਰ ਲਾਈਨ ਬਿਜ਼ੀ ਹੋ ਜਾਂਦੇ, 905-600-7373। ਕੋਈ ਕੈਲਗਰੀ ਸੁਣ ਰਿਹਾ, ਵਿਨੀਪੈਕ ਸੁਣ ਰਿਹਾ, ਈਵਨ ਇੰਡੀਆ 'ਚ ਸੁਣ ਰਿਹਾ, ਕੋਈ ਅਮੈਰੀਕਾ 'ਚ ਸੁਣ ਰਿਹਾ ਸਾਨੂੰ, ਕੋਈ ਕਿਊਬੈਕ 'ਚ। 905-600-7373 ਪਿਆਰੇ, ਤੁਹਾਡੀ ਆਵਾਜ਼ ਸੁਣ ਲਈ ਆ ਜਾਓ।

0: सो स्टूडेंट नंबर 9573337 9567333377 गलबात हो रही है ते मेरे नाल संतोष जी भी आ गए। संतोष जी सत श्री अकाल जी। सत श्री अकाल।
1: ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ।
0: ਤੇ ਭਾਈ ਹੋਰ ਬਹਿਣਾ ਨੂੰ ਵੀ ਪਿਛਲੇ ਕਿੱਥੇ ਆਏ? ਭਾਈ ਹੋਰ ਬਹਿਣੋ ਤਾਂ ਇਟਲੀ ਦੇ ਵਿੱਚ ਮੈਲੋਨੀ ਦੇ ਨਾਲ ਵੀਡੀਓ ਬਣਾ ਰਹੇ ਸੀਗੇ ਤੇ ਵੀਡੀਓ ਬਣਾ ਕੇ

0: ਲੈਫਟ ਕਿ ਰਾਈਟ?
1: ਤਕਰੀਬਨ ਹਾਂਜੀ ਲੈਫਟ ਸਾਈਡ ਤੇ, ਤਕਰੀਬਨ ਡੇਢ ਸੈਲਬਰਨ ਤੋਂ ਅੱਗੇ ਜੀ,
0: ਸ਼ੈਲਬਰਨ ਤੋਂ ਅੱਗੇ ਮਾਊਂਟ ਫੋਰੈਸਟ। ਅੱਛਾ ਤੁਸੀਂ ਚਲੇ ਗਏ
1: ਤਕਰੀਬਨ ਆਪਣੇ ਔਰੰਜਵਿਲ ਤੋਂ ਡੇਢ ਘੰਟੇ ਦਾ ਰਸਤਾ।
0: ਹਾਂ ਮੈਂ ਸਮਝ ਗਿਆ, ਬਰੂਸ ਬੀਅਰ ਪਾਵਰ ਪਲਾਂਟ ਹੈ ਇੱਧਰ, ਇੱਕੋ ਨੌਕਰੀ ਦਾ ਜਿਹੜੀ ਜਗ੍ਹਾ ਬਰੂਸ ਬੀਅਰ ਪਾਵਰ ਪਲਾਂਟ, ਉਹ ਪਾਵਰ ਜਨਰੇਸ਼ਨ ਪਲਾਂਟ ਆ, ਉੱਥੇ ਹੀ ਸਾਰੇ ਨੌਕਰੀਆਂ ਕਰਦੇ ਆ ਗੋਰੇ ਸਾਰੇ, ਪਿੰਡਾਂ ਦੇ ਇੱਧਰਲੇ ਪਾਸੇ, ਹੈ ਨਾ?
1: ਹਾਂਜੀ ਹਾਂਜੀ, ਇਹ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਜਿੱਦਾਂ ਇਹ ਇੱਧਰ ਜਿੱਦਾਂ ਗੋਰੇ ਜੇ ਬਹੁਤ ਵਧੀਆ ਰਹਿੰਦੇ ਆ, ਜਿੱਦਾਂ ਆਪਾਂ ਦੇਸੀ ਸਿੰਪਲ ਸਟਾਈਲ ਚ ਰਹਿੰਦੇ ਆ ਜੀ ਸਾਡਾ।
0: ਰਸ਼ਪਾਲ ਜੀ, ਅਜਿਹਾ ਇੱਕ ਬੰਦਾ ਮੈਨੂੰ ਕਹਿੰਦਾ, ਮੈਨੂੰ ਮੈਨੂੰ ਸਵਾਲ ਭੇਜ ਦਿੰਦੇ ਲਿਖ ਕੇ ਜੀ, ਆ ਪੁੱਛ ਦਿਓ ਮੜ ਜਾ, ਕਹਿੰਦਾ ਵੀ ਜਿਹੜੇ ਪਟਾਕੇ ਨੇ ਇੰਡੀਅਨਸ ਦੇ ਬੰਦ ਕਰਤੇ ਸਾਡੇ, ਤੇ ਬਾਕੀ ਇਵੈਂਟਸ ਤੇ ਵੀ ਪਟਾਕੇ ਸਾਰੇ ਬੰਦ ਹੋਣੇ ਚਾਹੀਦੇ ਨੇ, ਤੁਹਾਡਾ ਕੀ ਵਿਚਾਰ ਹੈ ਤੇ?
1: ਬਿਲਕੁਲ ਜੀ, ਸਾਰਿਆਂ ਲਈ ਤਾਂ ਵੈਸੇ ਸੇਮ ਹੀ ਰੂਲ ਚਾਹੀਦਾ ਆ,
0: ਸਾਰਿਆਂ ਲਈ ਸੇਮ ਚਾਹੀਦਾ।
1: ਬਿਲਕੁਲ ਜੀ, ਜੇ ਉਹ ਚਲਾਓਗੇ ਤਾਂ ਆਪਣੇ ਬੰਦੇ ਵੀ ਚਲਾਓਗੇ, ਜੇ ਆਪਣੇ ਬੰਦੇ ਚਲਾਓਗੇ ਤਾਂ ਫਿਰ ਉਹ ਵੀ ਚਲਾਓਗੇ ਜੀ।
0: ਸੁਣਦੇ ਰਹੋਗੇ ਸ਼ੋਅ ਨੂੰ ਮੜ ਜਾ?
1: ਮੈਂ ਤਾਂ ਸੁਣਦਾ ਹੀ ਆ ਤੁਹਾਡਾ, ਹਰ ਡੇਲੀ ਸੁਣਦਾ।
0: ਨਹੀਂ ਸੁਣਦੇ ਰਹੋ, ਪਵਾਕੇ ਨੂੰ ਪੁੱਛ ਲਈਏ। ਉਹ ਰਸ਼ਪਾਲ ਜੀ, ਮੈਂ ਤਾਂ ਫਿਰ ਇੱਕ ਲਾਈਨ ਹੋਰ ਕੱਟੀ ਗਈ, 905 ਨੰਬਰ ਤੋਂ ਵੀ ਸੀ, ਇੱਕ ਨਾ ਬਟਨ ਜਿਹਾ ਹੁੰਦਾ ਜਿਹਨੂੰ ਕਨੈਕਸ਼ਨ ਡਿਸਕਨੈਕਟ ਕਰਨ ਦੀ, ਇੱਕ ਲਾਈਨ ਸਾਰੇ ਕਈ ਵਾਰੀ ਪ੍ਰੈਸ ਹੁੰਦੀ ਹੈ ਮੇਰੇ ਤੋਂ। 905-673-33। ਸੰਤੋਸ਼ ਜੀ,
2: ਹਾਂਜੀ ਅਮਨ ਜੀ,
0: ਸਾਨੂੰ ਵੀ ਖਡਾਓ ਨਹੀਂ ਤਾਂ ਖੇਡ ਵੀ ਮਟਾਓ ਹੈ ਜੀ। ਤੁਸੀਂ ਕੀ ਸੋਚਦੇ, ਜਿਹੜੇ ਮੈਨੂੰ ਭਾਈ ਸਾਹਿਬ ਨੇ ਲਿਖ ਕੇ ਭੇਜਿਆ, ਕਹਿੰਦਾ ਵੀ ਪਟਾਕੇ ਸਾਰਿਆਂ ਦੀ ਬੰਦ ਹੋਣੇ ਚਾਹੀਦੇ, ਸਾਡੇ ਇਕੱਲਿਆਂ ਦੇ ਕਿਉਂ ਬੰਦ ਨੇ? ਐ ਤੇ ਡਿਸਕ੍ਰਿਮੀਨੇਸ਼ਨ ਹੋ ਗਈ ਨਾ, ਐ ਤੇ ਡਿਸਕ੍ਰਿਮੀਨੇਸ਼ਨ ਹੋ ਗਈ। ਪੁੱਛਦੇ ਆ ਭਾਜੀ ਸਾਰਿਆਂ ਨੂੰ, 905-673-33-37। ਸੰਤੋਸ਼ ਜੀ, ਤੁਸੀਂ ਕੀ ਕਹਿੰਦੇ ਹੋ?
2: ਬਿਲਕੁਲ ਅਮਨ ਜੀ, ਜਿੱਦਾਂ ਹੁਣੇ ਪਹਿਲੇ ਕਾਲਰ ਬੋਲ ਕੇ ਗਏ ਆ ਕਿ ਸਾਰਿਆਂ ਲਈ ਇਕਵੈਲਿਟੀ ਹੋਣੀ ਚਾਹੀਦੀ ਹੈ, ਜੇ ਸਾਡੇ ਲਈ ਬੰਦ ਆ ਮਤਲਬ ਸਾਰੇ ਸੇਮ ਹੋਣੇ ਚਾਹੀਦੇ, ਚਾਹੇ ਕੋਈ ਵੀ ਕਮਿਊਨਿਟੀ ਆ, ਕੋਈ ਵੀ।
0: ਤੁਸੀਂ ਉਹੀ ਗੱਲ ਕਰਤੀ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਧਰਨਾ ਲਾਵਾਂਗੇ, ਤੇਰੇ ਘਰ ਮੂਹਰੇ ਆਵਾਂਗੇ, ਤੇਰੀ ਦੁਕਾਨ ਮੂਹਰੇ ਆਵਾਂਗੇ, ਤੇਰੇ ਫਲਾਣੇ ਮੂਹਰੇ ਆਵਾਂਗੇ, ਧਮਕੀ ਧਮਕੀ, ਇਨਕਲਾਬ ਜ਼ਿੰਦਾਬਾਦ। ਤੁਸੀਂ ਕੀ ਸੋਚਦੇ ਹੋ ਬਈ, ਬਾਕੀ ਸਾਰੇ ਜਿਹੜੇ ਇਹ ਪਟਾਕਿਆਂ ਦੀ ਗੱਲ ਭਾਈ ਸਾਹਿਬ ਨਾਲ ਮੈਂ ਕੀਤੀ ਆ, ਮੈਨੂੰ ਹੁਣੇ ਕਿਸੇ ਨੇ ਲਿਖ ਕੇ ਭੇਜਿਆ ਦਲਜੀਤ ਜੀ ਨੇ, ਕਿ ਇਹ ਪੁੱਛਿਓ ਜੀ ਸਾਡੇ ਪਟਾਕੇ ਕਿਉਂ ਬੰਦ ਕਰਾਤੇ, ਬਾਕੀਆਂ ਦੇ ਪਟਾਕੇ ਚੱਲਦੇ ਰੱਖੇ ਹੋਏ ਨੇ, ਇਹ ਕਿਉਂ? ਮੈਂ ਕਿਹਾ ਭਾਜੀ ਭੇਜ ਤਾਂ ਦਿੱਤੇ ਸੀ ਬੰਦੇ ਪਰਸੋਂ ਚੌਥੇ, ਵੀ ਬਾਕੀਆਂ ਦੇ ਵੀ ਬੰਦ ਕਰਾ ਦਈਏ। ਹੈ ਹੈ 14 ਚਾਰਜ ਲਗਵਾ ਕੇ ਆਏ ਨੇ ਅਗਲੇ, 14 ਚਾਰਜਸ ਨੇ, 14। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ, ਮੈਂ ਬ੍ਰਹਮਪੁਰ ਤੋਂ ਕਾਲ ਕਰ ਰਿਹਾ, ਕੁਲਵਿੰਦਰ ਸਿੰਘ।
0: ਹਾਂਜੀ ਕੁਲਵਿੰਦਰ ਜੀ,
3: ਪਟਾਕਿਆਂ ਦੀ ਤੁਸੀਂ ਗੱਲ ਕਰਦੇ ਸੀ, ਪਟਾਕੇ ਤਾਂ ਮਤਲਬ ਆਲ ਓਵਰ ਬੰਦ ਹੋਣੇ ਚਾਹੀਦੇ, ਕਿੰਨਾ ਇਹ ਚ ਪੈਸਾ ਬਰਬਾਦ ਹੁੰਦਾ, ਪਲੱਸ ਕਿੰਨਾ ਪੋਲੂਸ਼ਨ ਬਣਦਾ ਹੈਗਾ, ਇਹਦੀ ਲੋੜ ਕੀ? ਮੈਂ ਤਾਂ ਹੈਰਾਨ ਸੀ, ਪਹਿਲਾਂ ਜਿਹੜੇ ਇਨਵੈਂਟ ਕੀਤੇ ਕੀ ਸੋਚ ਕੇ ਕੀਤੇ ਹੋਣਗੇ। ਚਲੋ ਐਨੀ ਵਜੇ ਇੰਨੇ ਕਹਿਣਾ ਸੀ, ਸਤਿ ਸ਼੍ਰੀ ਅਕਾਲ ਜੀ।
0: ਕੱਲ ਨੂੰ ਤੁਹਾਡੇ ਮੁੰਡੇ ਕੁੜੀ ਦਾ ਵਿਆਹ ਹੈ ਨਾ, ਉਹਨਾਂ ਨੇ ਪਹਿਲਾਂ ਕਹਿਣਾ ਪਾਪਾ ਜੀ ਪਹਿਲਾਂ ਪਟਾਕੇ ਚਲਵਾਓ ਬਾਰ।
3: ਉਹੀ ਤਾਂ ਗੱਲ ਹੈ, ਜਿਹੜੇ ਮੁੰਡੇ ਕੁੜੀਆਂ ਆਪਣੇ ਇੱਥੇ ਇੱਥੇ ਅੱਜ ਕੱਲ੍ਹ ਦੇ ਬੱਚੇ ਤਾਂ ਅੱਧੇ ਪਾਗਲ ਹੋਏ ਫਿਰਦੇ ਆ, ਉਹਨਾਂ ਪਤਾ ਲੱਗਦਾ ਇਹ ਕਰਨਾ ਕੀ ਆ।
0: ਅੱਛਾ ਜੋ ਵੀ ਹੈ, 905-673-33-37। ਸੰਤੋਸ਼ ਜੀ, ਤੁਸੀਂ ਕਹਿੰਦੇ ਹੋ, ਭਾਈ ਸਾਹਿਬ ਕਹਿੰਦੇ ਨੇ, ਤੁਸੀਂ ਬਾਕੀਆਂ ਨੂੰ ਪੁੱਛ ਲਈ ਵੀ ਪਟਾਕੇ ਕਹਿੰਦੇ ਨੇ ਵੀ ਸਾਰਿਆਂ ਦੇ ਬੰਦ ਹੋਣੇ ਚਾਹੀਦੇ ਨੇ। ਹਾਂਜੀ, 289 ਨੰਬਰ ਆ ਜੀ ਨਾ, 2999 ਨੰਬਰ ਆ। ਹਾਂਜੀ ਹੈਲੋ।
4: ਹਾਂਜੀ ਹਾਂਜੀ ਭਾਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਭਾਜੀ,
4: ਪਟਾਕੇ ਜਿਹੜੇ ਪਹਿਲੇ ਇਹਨਾਂ ਦੇ ਚੱਲਦੇ ਆ ਜੀ, ਜਿੱਦਾਂ ਕੈਨੇਡਾ ਡੇ ਵਗੈਰਾ ਜਿਹੜੇ ਪਹਿਲੇ ਚੱਲਦੇ, ਉਹ ਚੱਲਣੇ ਚਾਹੀਦੇ ਆ। ਤੇ ਨਾਲੇ ਉਹ ਕਹਿੰਦੇ ਨਾ ਵੀ ਬੰਦੇ ਵਾਂਗੂ ਚਲਾਉਣੇ ਚਾਹੀਦੇ ਆ, ਤੇ ਇਹੋ ਫਰਕ ਹੈਗਾ ਜੀ, ਜਿੱਦਾਂ ਵੇਖੀ ਤੁਸੀਂ ਵੀਡੀਓ।
0: ਬਾਕੀ ਪੁੱਛ ਲੈਂਦੇ, ਕਹਿੰਦੇ ਜੀ ਸਾਡੇ ਬੰਦ ਕਰਾਤੇ, ਸਾਰਿਆਂ ਦੇ ਬੰਦ ਹੋਣੇ ਚਾਹੀਦੇ ਆ, ਸਾਡੇ ਬੰਦ ਬਾਕੀਆਂ ਦੇ ਚੱਲਣ, ਇਹ ਕਿਹੜੀ ਕਿਤਾਬ 'ਚ ਲਿਖਿਆ ਹੋਇਆ ਹੈਗਾ? ਮਿਸਟਰ ਪੈਟਰਿਕ ਬ੍ਰਾਊਨ
4: ਭਾਜੀ, ਉੱਪਰ ਵਾਲਾ ਖਾਨਾ ਥੋੜਾ ਜਿਹਾ ਨਾ ਉਹ ਰੀਫਰੈਸ਼ ਕਰਨ ਵਾਲਾ ਇਹਨਾਂ ਦਾ।
0: ਓਕੇ, ਸੋ ਇਹ ਉੱਪਰਲਾ ਖਾਨਾ ਕਹਿੰਦੇ ਨੇ, ਉਹਨੇ ਮੈਨੂੰ ਸਮਝਾਇਆ ਕਿਹੜਾ, ਪਰ ਗੱਲ ਇਹ ਆ ਵੀ ਮਿਸਟਰ ਪੈਟਰਿਕ ਬ੍ਰਾਊਨ ਕਹਿੰਦੇ ਕਿ ਜੀ ਪਟਾਕੇ ਜਿਹੜੇ ਨੇ ਦਿਵਾਲੀ 'ਤੇ ਨਹੀਂ ਚੱਲਣਗੇ। ਹੁਣ ਦਿਵਾਲੀ 'ਤੇ ਤਾਂ ਅਸੀਂ ਇੰਨਾ ਰੁਪਈਆ ਫੂਕਦੇ ਹਾਂ ਪਟਾਕਿਆਂ ਦੇ ਉੱਤੇ, ਇੰਨਾ ਰੁਪਈਆ ਫੂਕਦੇ ਹਾਂ, ਮਿਸਟਰ ਪੈਟਰਿਕ ਬ੍ਰਾਊਨ ਹੁਣ ਅਸੀਂ ਨੋਟ ਚਲਾਇਆ ਕਰੀਏ, ਮਿਸਟਰ ਪੈਟਰਿਕ ਬ੍ਰਾਊਨ ਹੋਰ ਤੁਹਾਡੇ ਲਵਾਏ ਹੋਏ ਕੈਮਰਾ ਮੂਹਰੇ ਗੱਡੀ ਭਜਾਇਆ ਕਰੀਏ। ਹਾਂਜੀ, ਤੁਸੀਂ ਵੀ ਤਾਂ ਸਾਡੇ ਤੋਂ 250 ਰੁਪਈਆ ਲੈ ਲੈਂਦੇ ਸੀ ਇੱਕ ਟਿਕਟ ਦਾ, ਖਾਤੇ ਹੀ ਖੋਲ੍ਹ ਲਏ ਸੀ ਨਵੇਂ, ਗਲੀਆਂ 'ਚ ਕੈਮਰੇ ਲਾਉਣ ਦਾ ਕੰਮ ਸ਼ੁਰੂ ਕਰਤਾ ਸੀ, ਮੈਨੇਜਮੈਂਟ ਬੰਦ ਕਰਤੇ ਸੀ ਮਿਸਟਰ ਪੈਟਰਿਕ ਬ੍ਰਾਊਨ। ਚਲੋ, ਜਿਹੜੀ ਚੀਜ਼ ਅਸੀਂ ਕ੍ਰਿਟੀਸਾਈਜ਼ ਕਰਨ ਵਾਲੇ ਕਹਿੰਦੇ ਹਾਂ, ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ, ਪਰ ਜਿਹੜੀਆਂ ਗਲਤ ਨੇ, ਚਲੋ ਬੰਦ ਵੀ ਹੋ ਗਈਆਂ ਆਪਣੇ ਆਪ, ਮੈਂ ਨਹੀਂ ਕਹਿੰਦਾ, ਡੱਕਫੂਡ ਕਹਿੰਦਾ ਸੀ, ਮੈਂ ਤਾਂ ਉਹਦਾ ਨਾਂ ਲੈਂਦਾ। ਸੰਤੋਸ਼ ਜੀ ਮੇਰੇ ਨਾਲ, ਸੰਤੋਸ਼ ਜੀ ਕੈਸੇ ਹੈ ਆਪ?
2: ਜੀ ਜੀ, ਬਹੁਤ ਵਧੀਆ ਜੀ।
0: ਹਮਨੇ ਏਕ ਬਿਲੀਅਨ ਡਾਲਰ ਖਰਚਣਾ ਹੈ, 14 ਮੈਚ ਸਿਰਫ ਹੋਣੇ ਹੈ ਹਮਾਰੇ ਯਹਾਂ ਪੇ, ਏਕ ਬਿਲੀਅਨ ਡਾਲਰ, ਸਿਰਫ 14 ਮੈਚ ਹੈ ਫੁੱਟਬਾਲ ਕੇ ਹਮਾਰੇ ਯਹਾਂ, ਸੋਕਰ ਕੇ, ਬਸ ਹਮਨੇ ਉਨਕੋ ਲੋਗੋਂ ਕੋ ਦਿਖਾਨਾ ਹੈ, ਹਮਨੇ ਹੋਸਟ ਕੀਆ ਥਾ,

0: ਬ੍ਰੈਂਟਨ ਦੀ ਕੰਪਨੀ ਹੈ ਜਿਹਨਾਂ ਨੂੰ ਬਿਲੀਅਨਸ ਦੇ ਵਿੱਚ ਮਿਲੀਅਨਸ ਦੇ ਵਿੱਚ ਜਿਹੜੇ ਹੈਗੇ ਨੇ ਮਿਲੀਅਨਸ ਦੇ ਵਿੱਚ ਯੂ ਐਸ ਟੈਰਿਫ ਨੇ, ਉਹਨਾਂ ਦੇ ਉੱਪਰ ਗੱਲ ਚੱਲ ਰਹੀ ਹੈ, ਲੋਹਾ ਸਪਲਾਈ ਕਰਦੇ ਨੇ ਕਿ ਜੀ ਟੈਰਿਫ ਪ੍ਰੋਪਰਲੀ ਨਹੀਂ ਭਰੇ। ਉਹ ਭਾਅ ਜੀ ਬ੍ਰੈਂਪਟਨ ਨੂੰ ਹੁਣ ਬੱਸ ਕਰੋ, ਕਿਉਂ ਦੁਖੀ ਕੀਤਾ ਭਾਅ ਜੀ, ਹਰ ਚੀਜ਼ 'ਚ ਬ੍ਰੈਂਪਟਨ ਕਿਉਂ ਬਦਨਾਮ ਹੈ। 1427 ਨੰਬਰ ਹੈ 437 ਵਾਲੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੁਨੀਆ ਆਊਗੀ, ਬਟ ਖਰਚਾ ਜਿਹੜਾ ਹੈਗਾ ਉਹ ਤੇ ਰੈਵਨਿਊ ਕੀ ਹੈ ਉਹ ਨੀ ਪਤਾ, ਖਰਚਾ ਦੱਸਦਾ ਸਾਨੂੰ, ਕੰਨੀ ਪਾ ਦੋ ਕਹਿੰਦੇ ਕੇਰੇ ਇਹਨਾਂ ਦੇ, ਕਹਿੰਦੇ ਹੁੰਦੇ ਕਹਿਣੀਆਂ ਧੀ ਨੂੰ ਸੁਣਾਉਣੀਆਂ ਨੂੰਹ ਨੂੰ ਸੁਣਾ ਆਪਾਂ ਨੇ, ਵਧੀਆ ਚੀਜ਼ ਆ, ਮੈਂ ਮਾੜੀ ਨਹੀਂ ਕਹਿੰਦਾ। ਗੁੰਜਨ ਮੇਰੇ ਨਾਲ, ਗੁੰਜਨ ਕੀ ਹਾਲ ਚਾਲ ਨੇ?
1: ਗੁੰਜਨ ਬਹੁਤ ਵਧੀਆ, ਤੁਸੀਂ ਦੱਸੋ।
0: ਬਸ ਵਧੀਆ ਚੜ੍ਹਦੀ ਕਲਾ। ਤੇ ਗੁੰਜਨ ਜੀ ਮੈਨੂੰ ਇਹ ਦੱਸੋ ਕਿ ਦੰਦਾਂ ਦੇ ਉੱਪਰ ਆਪਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਲਾਈਫ ਟਾਈਮ ਲਈ ਹੋਇਆ, ਇੱਕ ਪਲਾਨ ਆ ਜਿਹੜਾ ਰਿਲੀਜ਼ ਕੀਤਾ ਗਿਆ ਸੀ ਜਿਹਦੇ ਵਿੱਚ ਤੁਸੀਂ 90,000 ਤੋਂ ਘੱਟ ਅਗਰ ਇਨਕਮ ਆ, ਤੁਹਾਨੂੰ 90,000 ਤੋਂ ਘੱਟ ਇਨਕਮ ਦੇ ਵਿੱਚ ਦੰਦਾਂ ਦਾ ਇਲਾਜ ਮੁਫਤ ਹੋ ਸਕਦਾ। ਜਿਹੜਾ ਬੰਦਾ ਬੋਲ ਰਿਹਾ ਹੈਗਾ, ਇਹਨੂੰ ਲੱਗਦਾ ਸੀ ਕਿ ਮੇਰੇ ਦੰਦ ਤਾਂ ਹਜੇ 20 ਸਾਲ ਨਹੀਂ ਕਿਤੇ ਜਾਂਦੇ, ਰੇਡੀਓ ਸ਼ੋਅ ਖਤਮ ਕਰਦੇ ਦਰਦ ਸ਼ੁਰੂ ਹੋ ਗਿਆ, ਪਹਿਲਾਂ ਹਲਕਾ ਹਲਕਾ ਸੀਗਾ, ਇੱਕਦਮ ਸ਼ੁਰੂ ਹੋਇਆ। ਇੱਕਦਮ ਗਿਆ ਡੈਂਟਿਸਟ ਕੋਲ, ਅਤੇ ਉੱਥੇ ਡੈਂਟਿਸਟ ਨੇ ਛੁਰੀਆਂ ਤਿੱਖੀਆਂ ਕੀਤੀਆਂ, ਚੱਲ ਮੇਰੇ ਭਾਈ $1,650 ਜਮ੍ਹਾਂ ਕਰਾ ਲਿਆ। ਬੈਠਾ ਰਿਸੈਪਸ਼ਨ ਏਰੀਆ ਸੋਚ ਰਿਹਾ ਸੀ, ਕਹਿੰਦਾ 500 ਦੀ ਕੈਬ ਪੈਣੀ ਹੈ, $2,150 ਬਣ ਜਾਣਗੇ। ਬੈਠਾ ਸੋਚਦਾ ਸੀ ਜਿਹੜੀ ਤਨਖਾਹ ਹੈ 2,500 ਰੁਪਈਆ, ਜਿਹੜਾ ਦੰਦ ਖਰਾਬ ਹੋ ਜਾਵੇ ਵਿਚਾਰਾ ਕੀ ਕਰੋ, ਐਂ ਸੋਚਦੇ ਸੋਚਦੇ ਟੂਡੋ ਦੇ ਕੰਨ 'ਚ ਪੈ ਗਿਆ ਕਿਤੇ। ਉਹਨੇ ਜੱਗੇ ਨੂੰ ਨਾਲ ਲੈ ਲਿਆ, ਕਹਿੰਦਾ ਜੱਗੇ ਹੋਰ ਤਾਂ ਕੋਈ ਚੱਜ ਦਾ ਕੰਮ ਕੀਤਾ ਨੇ ਆਪਣੀ ਤਨਖਾਹ ਤੋਂ ਇਲਾਵਾ ਆਪਾਂ ਨੇ, ਚੱਲ ਆਪਾਂ ਕਰ ਲਈਏ। ਦੋਨਾਂ ਨੇ ਇੱਕ ਪਲਾਨ ਕੱਢਿਆ। ਹੁਣ ਇਹਨੂੰ ਕੀ ਕਹਿੰਦੇ ਗੁੰਜਨ, CDC CBC ਕੀ ਕਹਿੰਦੇ ਨੇ?
1: ਕੈਨੇਡੀਅਨ ਡੈਂਟਲ ਕੇਅਰ ਪਲਾਨ, CDCP।
0: ਹਾਂਜੀ CDCP। ਹੁਣ ਇਹ ਜਿਹੜਾ ਹੈਗਾ ਇਹ ਬਿਲਕੁਲ ਤੁਸੀਂ ਇਲਾਜ ਕਰਾ ਸਕਦੇ ਹੋ, ਤੁਹਾਨੂੰ ਪੈਸਾ ਪੇ ਕਰਨ ਦੀ ਲੋੜ ਨਹੀਂ। ਮੇਰੇ ਵਾਂਗੂ $1,650 ਇੱਕ ਜਾੜ ਦੇ ਭਰਾਈ ਦੇ, ਤੁਸੀਂ ਆਪਣੇ ਐਕਸਰੇ ਕਰਾ ਸਕਦੇ ਹੋ, ਚੈੱਕਅਪ ਕਰਾ ਸਕਦੇ ਹੋ ਐਡਵਾਂਸ ਦੇ ਵਿੱਚ ਕਿ ਕਿਤੇ ਕੋਈ ਕੀੜਾ ਜਾਂ ਕੋਈ ਚੀਜ਼ ਲੱਗਣੀ ਤਾਂ ਨਹੀਂ ਸ਼ੁਰੂ ਹੋਈ, ਜਿਹਨੂੰ ਕੈਵਿਟੀ ਕਹਿੰਦੇ ਆਪਾਂ। ਇਹ ਕੈਵਿਟੀ ਤੁਹਾਡੇ ਬੱਚਿਆਂ ਦੇ ਦੰਦਾਂ 'ਚ ਅਗਰ ਲੱਗ ਰਹੀ ਆ, ਤੁਹਾਨੂੰ ਲੱਗਦਾ ਵੀ ਉਹ ਤਾਂ ਨਿਕਲੇ ਜਾਣਾ, ਨਵਾਂ ਆ ਜਾਣਾ, ਡਾਕਟਰ ਗਰੇਵਾਲ ਦੱਸ ਕੇ ਗਏ ਸੀ ਕਿ ਇਹ ਕੈਵਿਟੀ ਪਿਛਲੇ ਨਵੇਂ ਆਉਣ ਵਾਲੇ ਦੰਦ 'ਚ ਵੀ ਟ੍ਰਾਂਸਫਰ ਹੋ ਜਾਂਦੀ ਹੈ, ਤੁਹਾਨੂੰ ਇਹਦਾ ਬਹੁਤ ਕੇਅਰਫੁਲੀ ਚੱਲਣਾ ਪੈਣਾ, ਯਾਨੀ ਕਿ ਬੱਚਿਆਂ ਦੇ ਦੰਦ ਜਿਹੜੇ ਨਿਕਲਣੇ ਨੇ ਨਾ ਉਹਨਾਂ 'ਚ ਵੀ ਕੈਵਿਟੀ ਜਾ ਸਕਦੀ ਹੈ, ਇਹਨਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਵੀ ਪੰਜਾਬੀ 'ਚ ਬੈ ਕਹਿ ਦਿੰਦੇ ਆ ਅਤੇ ਅੰਗਰੇਜ਼ੀ 'ਚ ਇਨਫੈਕਸ਼ਨ ਕਹਿ ਦਿੰਦੇ ਨੇ, ਇਨਫੈਕਸ਼ਨ ਜਾ ਸਕਦੀ ਹੈ। ਸੋ ਗੁੰਜਨ ਜਿਹੜੇ ਹੈਗੇ ਡੈਂਟਿਸਟਰੀ ਐਟ ਰੈਂਬਲਰ, ਜਿਹਦੀ ਅਸੀਂ ਬਹੁਤ ਜ਼ਿਆਦਾ ਪ੍ਰਮੋਸ਼ਨ ਕਰਦੇ ਹਾਂ, ਔਰ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਡੈਂਟਿਸਟਰੀ ਐਟ ਰੈਂਬਲਰ 'ਤੇ ਜਾ ਕੇ ਤੁਸੀਂ ਭੁੱਲੇ ਜਾਂਦੇ ਹੋ ਕਿ ਮੂੰਹ 'ਚੋਂ ਤੁਸੀਂ ਕੋਈ ਇਲਾਜ ਕਰਾਉਣ ਚੱਲੇ ਹੋ। ਇੰਨਾ ਕੰਫਰਟ ਜ਼ੋਨ, ਇੰਨੇ ਵਧੀਆ ਡਾਕਟਰਸ, ਇੰਨਾ ਵਧੀਆ ਇਨਵਾਇਰਮੈਂਟ। ਅਤੇ 905-451-8211 ਗੁੰਜਨ ਦਿਓ ਮੈਸੇਜ ਆਪਣਾ।
1: ਹਾਂਜੀ, ਗਵਰਨਮੈਂਟ ਪਲਾਨ ਨੂੰ ਅਪਲਾਈ ਕਰਨ ਦੇ ਲਈ ਜਿਨ੍ਹਾਂ ਨੂੰ ਵੀ ਹੈਲਪ ਚਾਹੀਦੀ ਹੈ ਉਹ ਸਾਡੇ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਨੇ। ਫੋਰ ਨਾਓ ਜਿਹੜੀਆਂ ਐਪਲੀਕੇਸ਼ਨ ਨੇ ਉਹ ਉਹਨਾਂ ਨੇ ਹੋਲਡ 'ਤੇ ਪਾਈਆਂ ਹੋਈਆਂ ਨੇ, ਜਦੋਂ ਆਪਾਂ ਔਨਲਾਈਨ ਐਪਲੀਕੇਸ਼ਨ ਕਰਨ ਜਾਂਦੇ ਹਾਂ, ਕਿਉਂਕਿ ਟੈਕਸ ਸੀਜ਼ਨ ਹੈ ਤਾਂ ਉਹ June 2 ਤੋਂ ਦੁਬਾਰਾ ਐਪਲੀਕੇਸ਼ਨ ਸਟਾਰਟ ਹੋਣਗੀਆਂ। June 2 ਤੋਂ ਪਹਿਲਾਂ ਜਿਹਨਾਂ ਨੂੰ, ਜੇ ਕਿਸੇ ਪੇਸ਼ੈਂਟ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਉਹਨਾਂ ਦੇ ਪੇਨ ਹੋ ਰਿਹਾ, ਬੱਚਿਆਂ ਦੇ ਪੇਨ ਹੈ, ਵੱਡਿਆਂ ਦੇ ਪੇਨ ਹੈ, ਉਹ ਆ ਕੇ ਸਾਡੇ ਕੋਲ ਆਪਣਾ ਚੈੱਕਅਪ ਕਰਾ ਸਕਦੇ ਨੇ। ਅਸੀਂ ਉਹਨਾਂ ਦੀ ਹੈਲਪ ਕਰਾਂਗੇ CDCP ਅਪਲਾਈ ਕਰਨ 'ਚ, ਤਾਂ ਕਿ ਆਫਟਰ ਜੂਨ ਉਹਨਾਂ ਦਾ ਉਹ ਟ੍ਰੀਟਮੈਂਟ ਸਾਰਾ ਪੂਰਾ ਹੋ ਸਕੇ।
0: ਤੋ ਤੁਸੀਂ ਕਿਸੇ ਨੇ ਵੀ ਕੰਟੈਕਟ ਕਰਨਾ ਹੈਗਾ ਚੈੱਕ ਕਰਨ ਲਈ ਕਿ ਮੈਂ ਕੁਆਲੀਫਾਈ ਹੋ ਰਿਹਾ, ਜਾਂ ਤੁਹਾਡਾ ਪਲਾਨ ਜਿਹੜਾ ਐਕਸਪਾਇਰ ਹੋ ਗਿਆ ਪਿਛਲਾ, ਪਿਛਲੇ ਪਲਾਨ ਨੂੰ ਰੀਨਿਊ ਕਰਾ ਲਓ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਸੁਣਨ 'ਚ ਆਇਆ ਡੈਂਟਿਸਟਰੀ ਦੇ ਪਲਾਨ ਨੂੰ। ਇਹ ਲਾਈਫ ਟਾਈਮ ਨਹੀਂ, ਵਨ ਈਅਰ ਵਾਸਤੇ ਸੀ, ਅਤੇ ਤੁਸੀਂ ਇਹ ਚੈੱਕਅਪ ਕਰਾਉਣਾ ਹੈਗਾ ਕਿ ਮੇਰਾ ਨਾਂ ਜੀ ਅੰਗਦ ਆ ਜੀ, ਮੇਰਾ ਰਹਿਣਾ ਫਲਾਣੇ ਸ਼ਹਿਰ 'ਚ ਆ, ਅਤੇ ਮੈਂ ਆਹ ਕੰਮ ਕਰਦਾ, ਇੰਨੀ ਇਨਕਮ ਆ, ਕਿੱਦਾਂ ਇਹ ਪਲਾਨ ਅਪਲਾਈ ਕਰਨਾ, ਇਹ ਲੈ ਕੇ ਰੱਖ ਲਓ, ਰੱਬ ਨਾ ਕਰੇ ਜ਼ਰੂਰਤ ਪਵੇ ਤਾਂ ਤੁਸੀਂ ਜਦੇ ਕਿਸੇ ਵੀ ਡੈਂਟਿਸਟ ਨੂੰ ਦੇਖ ਸਕੋ। ਪਰ ਡੈਂਟਿਸਟਰੀ ਐਟ ਰੈਂਬਲਰ ਤੁਹਾਡੀ ਹੈਲਪ ਕਰ ਰਿਹਾ ਹੈਗਾ। 905-451-8211 ਕਿਸੇ ਦੇ ਵੀ ਦੰਦਾਂ 'ਚ ਕੋਈ ਵੀ ਪ੍ਰੋਬਲਮ ਆ, ਬ੍ਰੇਸਿਸ ਤੋਂ ਲੈ ਕੇ ਦੰਦਾਂ ਦੀ ਕੋਈ ਛੋਟੀ ਮੋਟੀ ਸਰਜਰੀ ਤੋਂ ਲੈ ਕੇ, ਜਾਂ ਦੰਦਾਂ ਦੇ ਵਿੱਚ ਕੋਈ ਸਮੈਲ ਆ ਰਹੀ ਆ, ਮਸੂੜਿਆਂ 'ਚ ਖੂਨ ਨਿਕਲ ਰਿਹਾ ਹੈਗਾ, ਯੂ ਸ਼ੁੱਡ ਕਾਲ ਦੈਮ। ਨੰਬਰ ਟੂ ਕਾਲ 905-451-8211 9054518211। ਗੁੰਜਨ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਥੈਂਕ ਯੂ। 905-451-8211 ਬੱਚਿਆਂ ਦੇ ਦੰਦਾਂ ਦਾ ਇਲਾਜ ਬਿਲਕੁਲ ਫਰੀ ਹੁੰਦਾ, 17 ਸਾਲ ਤੋਂ ਘੱਟ ਹੁੰਦੇ ਨੇ, ਬਜ਼ੁਰਗਾਂ ਦਾ ਹੁੰਦਾ, ਤੇ ਤੁਸੀਂ ਜਿੰਨੇ ਵੀ ਲੋਕ ਜਾ ਰਹੇ ਹੋ, ਅਗਰ ਕੋਈ ਵੀ ਪਹਿਲੇ ਪੰਜ ਲੋਕ ਜਿਹੜੇ ਕਾਲ ਕਰਦੇ ਨੇ ਉੱਥੇ, ਤੁਸੀਂ ਆਪਣੇ ਬੱਚਿਆਂ ਦਾ ਇਲਾਜ ਕਰਾਉਣਾ ਜਾਂ ਆਪਣਾ, ਤੁਸੀਂ ਇੱਕ ਇਲੈਕਟ੍ਰਿਕ ਬ੍ਰੱਸ਼ ਆ ਤੁਹਾਨੂੰ ਫ੍ਰੀ ਮਿਲੂਗਾ। ਇਹ ਇਲੈਕਟ੍ਰਿਕ ਬ੍ਰੱਸ਼ ਤੁਹਾਡੇ ਮਗਰਲੇ ਦੰਦ ਨੇ ਨਾ ਜਿਹੜੇ ਉਹ ਸਾਫ਼ ਨਹੀਂ ਹੁੰਦੇ, ਅਕਲ ਜਾਣਦੀ, ਅਕਲ ਨਹੀਂ ਸਾਫ਼ ਹੁੰਦੀ, ਅਕਲ ਬਹੁਤ ਸਾਫ਼ ਕਰਦੇ ਕਰਦੇ ਉਮਰ ਲੰਘ ਜਾਂਦੀ ਆ ਬੰਦੇ ਦੀ, ਕਹਿੰਦੇ ਇਹਨੂੰ ਹਜੇ ਤੱਕ ਅਕਲ ਨਹੀਂ ਆਈ, ਇਹਨੂੰ ਹਜੇ ਤੱਕ ਅਕਲ ਨਹੀਂ ਆਈ। ਸੋ ਅਕਲ ਜਾੜ ਜਿਹੜੀ ਆ ਉਹ ਸਾਫ਼ ਕਰ ਦਿੰਦਾ ਤੁਹਾਡਾ ਮਗਰ ਤੱਕ ਜਾਂਦਾ ਬ੍ਰੱਸ਼। ਇਹ ਇਲੈਕਟ੍ਰਿਕ ਆ, ਆਪਣੇ ਆਪ ਘੁੰਮਦਾ ਅਤੇ ਦੂਸਰੇ ਦਾ ਪੇਸਟ ਨਾਲ ਬਹੁਤ ਵਧੀਆ ਕੰਮ ਕਰਦਾ। ਰੇਡੀਓ ਆਵਾਜ਼ ਕਹਿਣਾ ਤੁਸੀਂ, ਚੈੱਕਅਪ ਤੋਂ ਬਾਅਦ ਅਸੀਂ ਉੱਥੇ ਇਹਨਾਂ ਕੋਲ 50 ਤੋਂ ਵੱਧ ਬ੍ਰੱਸ਼ ਰੱਖੇ ਹੋਏ ਨੇ, ਪੰਜ ਪੰਜ ਕਰਕੇ ਦਿੰਦੇ ਨੇ, ਅਤੇ ਪੰਜ ਜਣਿਆਂ ਨੂੰ ਬਿਲਕੁਲ ਇਲੈਕਟ੍ਰਿਕ ਬ੍ਰੱਸ਼ ਬਿਲਕੁਲ ਫ੍ਰੀ ਆ ਜੇ ਤੁਸੀਂ ਚੈੱਕਅਪ ਕਰਾਉਣਾ, ਸਿਰਫ ਚੈੱਕਅਪ ਹੀ ਕਰਾਉਣਾ। 905-451-8211 ਪਾਸਵਰਡ ਆ ਸਾਡਾ, ਰੇਡੀਓ ਆਵਾਜ਼ ਕਹਿ ਦੇਣਾ, ਤੁਹਾਨੂੰ ਬ੍ਰੱਸ਼ ਫ੍ਰੀ ਮਿਲੂਗਾ। 905-451-8211 'ਤੇ ਕਾਲ ਕਰਨੀ ਹੈ।

0: ਮਨ ਜੇ ਤੁਹਾਡੇ ਇਦਾਂ ਦੇ ਹੋ ਜਾਣ ਕਿ ਉਹ ਸਾਡੀ ਬੁਰਾਈ ਕਰਨ, ਅਸੀਂ ਉਹਨਾਂ ਦਾ ਵੀ ਭਲਾ ਚਾਹੀਏ, ਅਸੀਂ ਵੀ ਕਹੀਏ ਹੇ ਸਤਿਗੁਰ ਸੱਚੇ ਪਾਤਸ਼ਾਹ ਮਤ ਬੁੱਧ ਕਰ ਆਖਾ ਆਪ ਵਾਹਿਗੁਰੂ, ਇਹਨਾਂ ਨੂੰ ਮਤ ਦੇ, ਬੁੱਧੀ ਦੇ, ਸਾਡੇ ਚੁਲਝੇ ਹੋਏ ਨੇ ਸੱਚੇ ਪਾਤਸ਼ਾਹ ਜੀ, ਇਹ ਆਪਣੇ ਕੰਮ ਲੱਗਣ, ਇਹ ਆਪਣੇ ਜੀਵਨ ਨੂੰ ਸਵਾਰਨ, ਇਹ ਸਾਡੇ ਉੱਤੇ ਸਮਾਂ ਕਿਉਂ ਵਿਅਰਥ ਕਰ ਰਹੇ ਨੇ, ਆਪਣਾ ਗਵਾਹ ਕਿਉਂ ਰਹੇ ਨੇ, ਆਪਣਾ ਬੇਸ਼ਕੀਮਤੀ ਸਮਾਂ ਸੱਚੇ ਪਾਤਸ਼ਾਹ ਜੀ ਇਹ ਸਾਡੇ ਉੱਪਰ ਖਰਾਬ ਕਰ ਰਹੇ ਨੇ, ਇਹਨਾਂ ਨੂੰ ਮਤ ਬਖਸ਼ ਸੱਚੇ ਪਾਤਸ਼ਾਹ ਜੀ, ਮਿਹਰ ਕਰੋ ਇਹਨਾਂ ਦੇ ਉੱਤੇ, ਕਿਰਪਾ ਕਰੋ ਮਹਾਰਾਜ, ਇਹਨਾਂ ਦੇ ਮਨਾਂ 'ਚੋਂ ਨਫ਼ਰਤਾਂ ਕੱਢੋ, ਜਿਹੜੀ ਜ਼ਹਿਰ ਆ ਇਹ ਇਹਨਾਂ ਦੇ ਦਿਮਾਗ ਦੇ ਵਿੱਚੋਂ ਤੇਰੇ ਨਾਮ ਨੂੰ ਖਤਮ ਕਰ ਰਹੀ ਹੈ, ਇਹ ਡਿਲੀਟ ਕਰ ਦਿੰਦੀ ਹੈ, ਪਰਮੇਸ਼ਵਰ ਦਾ ਨਾਂ ਡਿਲੀਟ ਹੋ ਜਾਂਦਾ ਦਿਮਾਗ 'ਚੋਂ ਜਦੋਂ ਤੁਸੀਂ ਇਹ ਜ਼ਹਿਰ ਭਰਦੇ ਹੋ। ਇੱਕ ਵਾਰ ਸਫ਼ਰ ਕਰਨ ਆਏ ਹਾਂ ਆਪਾਂ, ਇੱਥੇ ਕੁਛ ਨਹੀਂ ਹੈਗਾ, ਕਦੋਂ ਬੰਦਾ ਚਲਿਆ ਗਿਆ ਪਤਾ ਹੀ ਨਹੀਂ ਲੱਗਦਾ। ਵੀ ਹੈਵ ਸੀਨ ਅਵਰ ਲਾਈਫ, ਅਸੀਂ ਦੇਖੇ ਨੇ ਕਿ ਹੱਥਾਂ 'ਚੋਂ ਲੋਕ ਚਲੇ ਜਾਂਦੇ, ਤੁਹਾਡੇ ਹੱਥਾਂ 'ਚ ਫੜੇ ਹੋਏ ਹੁੰਦੇ ਨੇ, ਹੱਥਾਂ 'ਚੋਂ ਹੀ ਨਿਕਲ ਕੇ ਚਲੇ ਜਾਂਦੇ ਨੇ। ਯੂ ਹੈਵ ਨੋ ਕੰਟਰੋਲ, ਨੋ ਮੈਡੀਸਨ, ਕੋਈ ਪੈਸਾ, ਕੋਈ ਤਾਕਤ, ਕੁਛ ਵੀ ਨਹੀਂ ਕੰਮ ਕਰਦੀ। ਅਗਰ ਅੱਜ ਸਮਾਂ ਸਹੀ ਨਹੀਂ ਚੱਲ ਰਿਹਾ ਨਾ, ਪਰੇਸ਼ਾਨ ਹੈਗੇ ਹੋ, ਤਾਂ ਤੁਸੀਂ ਪਰੇਸ਼ਾਨ ਨਹੀਂ ਹੋਣਾ, ਸਮਾਂ ਸਹੀ ਆ ਜਾਣਾ, ਬਸ ਤਕੜੇ ਹੋਣਾ ਹੈਗਾ, ਗਾਹਾਂ ਲਈ ਤਕੜੇ ਹੋ ਜਾਓ। ਆਹ ਸਮੇਂ ਨੂੰ ਕਾਟ ਕਿਵੇਂ ਪਾਉਣੀ, ਇਹਦੇ ਲਈ ਹੱਥ ਪੈਰ ਮਾਰੋ, ਪੁੱਠੇ ਸਿੱਧੇ ਕੰਮ 'ਚ ਕਿਸੇ 'ਚ ਨਹੀਂ ਪੈਣਾ। ਇੱਕ ਕੰਮ ਗਲਤ ਹੋ ਗਿਆ ਅਤੇ ਉਹਦੇ ਮਗਰੇ ਦੂਆ ਗਲਤ, ਤੀਸਰਾ ਗਲਤ, ਲਾਈਫ ਨੂੰ ਨਰਕ ਵੱਲ ਲੈ ਜਾਂਦਾ। ਲਾਈਫ ਬਹੁਤ ਖੂਬਸੂਰਤ ਹੈ, ਕਿੰਨਾ ਸੋਹਣਾ ਮੌਸਮ ਹੈ, ਰੋਟੀ ਖਾਣ ਨੂੰ ਮਿਲ ਗਈ ਸਵੇਰੇ, ਗੱਡੀ ਥੱਲੇ ਹੈਗੀ ਆ, ਅੱਗੇ ਪੈਸੇ ਬਹੁਤ ਜ਼ਿਆਦਾ ਹੁੰਦੇ ਸੀ ਤਾਂ ਵੀ ਜੇਬ 'ਚ ਨਹੀਂ ਰੱਖਦੇ ਸੀ, ਹੁਣ ਘੱਟ ਨੇ ਤਾਂ ਵੀ ਜੇਬ 'ਚ ਨਹੀਂ, ਪਰ ਕੋਈ ਚੀਜ਼ ਖਾਣ ਪੀਣ ਪਹਿਨਣ ਤੋਂ ਤਰਸਦੇ ਨਹੀਂ ਹੈਗੇ। ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਆ ਰਹੇ ਨੇ, ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ 15 ਸੈਕਿੰਡ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਐਂਬੂਲੈਂਸ ਆ ਜਾਂਦੀ ਹੈ। ਹੁਣ ਮੁੰਡੇ ਨੂੰ ਪ੍ਰੋਬਲਮ ਆਈ, ਉੱਧਰ ਮੈਂ ਕਾਲ ਕਰਤੀ, ਤੁਸੀਂ ਯਕੀਨ ਮੰਨੋ ਮੈਨੂੰ ਇੰਨਾ ਪ੍ਰਾਊਡ ਫੀਲ ਹੁੰਦਾ, ਮੈਂ ਸਲਿਊਟ ਮਾਰਿਆ। ਮੈਂ ਸਟੂਡੀਓ ਦੇ ਨੰਬਰ ਨੇ 905-673-3337, 905-673-3337 ਮੇਰੇ ਸੈੱਲ 'ਤੇ ਕਾਲ ਆ ਰਹੇ ਨੇ, 905-673-3337 'ਤੇ ਕਾਲ ਕਰੋ। ਔਰ ਮੈਂ ਐਂਬੂਲੈਂਸ ਕਾਲ ਕੀਤੀ, ਤੁਸੀਂ ਯਕੀਨ ਮੰਨੋ ਐਂਬੂਲੈਂਸ ਤੋਂ ਮੂਹਰੇ ਫਾਇਰ ਟਰੱਕ ਪਹੁੰਚ ਗਿਆ ਸੀਗਾ, ਉਹ 'ਚ ਵੀ ਇੱਕ ਪੈਰਾਮੈਡਿਕ ਬੈਠਾ ਹੁੰਦਾ, ਫਾਇਰ ਟਰੱਕ ਪਹੁੰਚ ਗਿਆ ਸੀ, ਉਹ ਗਲਤੀ ਨਾਲ ਡਰਾਈਵਰ ਟੱਪ ਗਿਆ ਅੱਗੇ, ਮੈਂ ਕਿਹਾ ਲੈ ਆਪਣੇ ਕੋਲ ਆ ਰਿਹਾ ਹੋਣਾ, ਮਗਰੇ ਦੂਸਰੀ ਐਂਬੂਲੈਂਸ ਆ ਗਈ, ਮਗਰੇ ਤੀਸਰੀ ਐਂਬੂਲੈਂਸ ਆ ਗਈ, ਕਿਉਂਕਿ ਜਿਹਦੇ ਲਈ ਮੈਂ ਕਾਲ ਕੀਤੀ ਸੀ ਉਹਦੀ ਛਾਤੀ 'ਚ ਪੇਨ ਹੋਈ ਸੀ ਹਾਰਟ ਵਾਸਤੇ। 3 ਗੱਡੀਆਂ ਮਤਲਬ ਇੱਕ ਬੰਦੇ ਵਾਸਤੇ 20 ਬੰਦੇ ਪਹੁੰਚ ਗਏ ਸੀ ਉੱਥੇ, 3 ਗੱਡੀਆਂ ਦੇ ਵਿੱਚ 17-20 ਇੰਨੇ ਹੋਣਗੇ, ਭਰ ਗਿਆ ਸਾਰਾ ਏਰੀਆ, ਪਾਰਕਿੰਗ ਲੋਟ ਭਰ ਗਿਆ ਸੀ। ਇਹ ਆ ਇਸ ਮੁਲਕ ਦੀ ਖੂਬਸੂਰਤੀ। ਬਾਕੀ ਤਾਂ ਕੈਨੇਡਾ ਮਰ ਗਿਆ, ਕੈਨੇਡਾ ਗਰਗ, ਰਿਸੈਸ਼ਨ ਚੱਲਦਾ ਪਿਆ ਯਾਰ, ਇਕੋਨਮੀ ਦੇ ਵਿੱਚ ਫੇਰ ਬਦਲ ਆ, ਮਿਲੀਨੀਅਰ ਥੱਲੇ ਚਲੇ ਜਾਂਦੇ ਹੁੰਦੇ ਨੇ, ਥੱਲੇ ਵਾਲੇ ਉੱਪਰ ਆ ਜਾਂਦੇ ਨੇ, ਇਹੋ ਜਿਹਾ ਕੁਛ ਚੱਲਦਾ। ਸਟੂਡੀਓ ਨੰਬਰ 905-673-3337, ਲਾਈਨ ਬਿਜ਼ੀ ਮਿਲਣੀ ਆ, ਕਰਿਓ ਨਾ ਕਾਲ, ਹਜੇ ਵੇਟ ਕਰ ਲਓ। ਮੈਂ ਜਲਦੀ ਤੋਂ ਪਹਿਲਾਂ ਮਨਮੋਹਨ ਸਿੰਘ ਨੇ, ਮਨਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਭਾਜੀ।
0: 1993 ਦੇ ਵਿੱਚ ਭਾਰਤ ਆਪਣੀਆਂ ਇੰਟਰਨੈਸ਼ਨਲ ਕਰਜ਼ੇ ਦੀਆਂ ਕਿਸ਼ਤਾਂ ਤੋੜ ਚੁੱਕਿਆ ਸੀ, ਬਾਹਰ ਬਣੋ, ਵਿਸ਼ਵ ਗੁਰੂ, ਵਿਸ਼ਵ ਸ਼ਕਤੀ। ਕੱਲ ਕੇ ਰਾਨੀ ਮਿਲਿਆ ਮੈਨੂੰ, ਚੁੱਭ ਜਿਹਾ ਗਿਆ ਬਹੁਤ ਜ਼ਿਆਦਾ, ਮੈਨੂੰ ਬਹੁਤਾ ਹੀ ਚੁੱਭ ਗਿਆ, ਕਿਹਾ ਨਹੀਂ ਕੁਛ ਕਰਿਆ ਆਇਆ ਹੋਇਆ ਸੀਗਾ। ਪਤਾ ਕੀ ਕਹਿੰਦਾ, ਕਹਿੰਦਾ 900,000 ਸਾਲ ਗੁਲਾਮ ਰਹੇ ਤੁਸੀਂ, ਮੈਨੂੰ ਕਹਿੰਦਾ।
1: ਅੱਛਾ,
0: ਤੁਹਾਡੇ ਕਹਿੰਦਾ ਕੋਈ ਗੱਲ ਨਹੀਂ, ਕੁਛ ਨਹੀਂ ਬੋਲਦੇ, ਆਪਣੇ ਆਪਣੇ ਤੱਕ ਮਤਲਬ ਰੱਖਦੇ ਹੋ, ਕਹਿੰਦਾ ਤੁਸੀਂ ਮਤਲਬ ਹੀ ਇਨਡਾਇਰੈਕਟਲੀ ਕਹਿ ਰਹੇ, ਡਾਇਰੈਕਟਲੀ ਨਹੀਂ ਕਹਿ ਰਿਹਾ ਸੀ ਮੈਨੂੰ, ਇਨਡਾਇਰੈਕਟਲੀ ਮਤਲਬ ਹੀ ਲੋਕ ਹੋ ਤੁਸੀਂ, ਬਹੁਤ ਜ਼ਿਆਦਾ ਆਪਣੇ ਤੱਕ ਮਤਲਬ ਰੱਖਦੇ ਹੋ। ਇਰਾਨ ਦੀ ਵਾਰ ਦੀ ਗੱਲ ਚੱਲ ਪਈ, ਕਹਿੰਦਾ $2 ਮਿਲੀਅਨ ਇੱਕ ਸ਼ਿਪ ਦਾ ਅਸੀਂ ਲੈ ਰਹੇ ਹਾਂ ਅਸੀਂ ਉੱਥੋਂ ਲੰਘਣ ਦਾ। ਮੈਂ ਕਿਹਾ ਪੈਸਾ? ਕਹਿੰਦਾ ਬਹੁਤ ਪੈਸਾ ਸਾਡੇ ਕੋਲ। ਮੈਂ ਕਿਹਾ ਉਹ ਤਾਂ ਕਹਿੰਦੇ ਮਲੰਗ ਹੋ ਗਏ ਤੁਸੀਂ, ਪਾਟੇ ਕੱਪੜੇ ਫਕੀਰ ਨਾਲ ਜਾਣੀ ਦਿਲਾਂ ਵਿੱਚ ਰੱਬ ਵੱਸਦਾ। ਕਹਿੰਦਾ ਨਾ ਨਾ ਜੀ, ਬਹੁਤ ਪੈਸਾ ਸਾਡੇ ਕੋਲ, ਸਾਡੀ ਸਰਕਾਰ ਕੋਲ। ਮੈਂ ਕਿਹਾ ਚੰਗਾ ਭਾਈ, ਤਾਂ ਹੀ ਤੂੰ ਇੱਥੇ ਧੱਕੇ ਖਾਂਦਾ ਫਿਰਦਾ ਆਪਣੇ ਮਨ 'ਚ, ਕਿਹਾ। ਅੱਛਾ, ਫਿਰ ਕਹਿੰਦਾ ਵੀ ਅਸੀਂ ਸਾਊਦੀ ਅਰੇਬੀਆ ਤੋਂ ਲੈ ਕੇ ਉਹ ਪਰੇ ਤੱਕ ਗਏ, ਕਹਿੰਦਾ ਤੁਹਾਡੇ 'ਤੇ ਤਾਂ ਅਸੀਂ ਮਲਟੀਪਲ ਹਮਲੇ ਕੀਤੇ, ਤੁਹਾਡੇ 'ਤੇ ਲੁੱਟ ਖੋ ਕੇ ਤੁਹਾਡੇ ਤੋਂ ਅਸੀਂ ਸਮਾਨ ਲਿਆਉਂਦੇ ਸੀ। ਮੈਂ ਆਪਣੇ ਮਨ 'ਚ ਸੋਚਿਆ, ਲੁੱਟਣ ਤੁਸੀਂ ਜਾਂਦੇ ਸੀ ਸਰ, ਗੱਲਾਂ ਤੁਸੀਂ ਕੀ ਕਰਦੇ ਹੋ, ਡਾਕੂਆਂ ਵਾਂਗੂ ਜਾਂਦੇ ਸੀ, ਡਾਕੂਆਂ ਵਾਂਗੂ ਲੁੱਟ ਕੇ ਮੁੜੇ ਆਉਂਦੇ ਸੀ ਬੈਕ, ਹੈ ਜੀ। ਕਹਿੰਦਾ ਵੀ ਇੱਕ ਇੱਕ ਇਰਾਨੀ ਇਸ ਵੇਲੇ ਖੜਾ ਲੜਾਈ ਦੇ ਵਿੱਚ, ਕਹਿੰਦਾ ਪਰਵਾਹ ਹੀ ਨਹੀਂ, ਕੋਈ ਮਲੰਗ ਹੋ ਗਏ, ਕੋਈ ਪਰਵਾਹ ਨਹੀਂ, ਚੰਗਾ ਵੀ ਹੋਊਗਾ ਕੁਛ, ਮਾੜਾ ਨਹੀਂ ਕਹਿੰਦਾ ਮੈਂ, ਹੋ ਸਕਦਾ ਚੰਗਾ ਵੀ ਹੋਵੇ ਇਸ ਗੱਲ 'ਚ। ਕਹਿੰਦਾ ਇੱਕ ਇੱਕ ਇਰਾਨੀ ਖੜ ਗਿਆ ਡਟ ਕੇ, ਵੀ ਕਰ ਲਾ ਜੋ ਕਰਨਾ, ਹੁਣ ਅਸੀਂ ਤੈਨੂੰ ਦੱਸਾਂਗੇ ਅਸੀਂ ਕੀ ਕਰਨਾ। ਮੈਂ ਕਿਹਾ ਚਲੋ ਚੰਗਾ ਭਾਈ, ਬਹੁਤ ਠੀਕ ਹੈ, ਕੱਲ੍ਹ ਨੂੰ ਪਿੱਛੋਂ ਰਸ਼ੀਆ 'ਤੇ ਉਹਨੂੰ ਕੱਟ ਦਿਉ, ਉਹਦੇ ਸੜਕ ਜੀ ਤੋਂ ਸਮਾਨ ਭੇਜਦੇ ਨੇ ਮਗਰਲੇ ਪਾਸਿਓਂ। 4 ਦਿਨਾਂ 'ਚ ਭੈਂ ਭੈਂ ਕਰਾਤੀ, ਸਾਰਾ ਮਿਡਲ ਈਸਟ ਕੁੱਟ ਕੁੱਟ ਕੇ ਅਮੈਰੀਕਾ ਨੇ ਬੁਰਾ ਹਾਲ ਕੀਤਾ। ਬਾਈ ਤੂੰ ਕਿਹੜੇ ਮੂੰਹ ਨਾਲ ਗੱਲਾਂ ਕਹਿ ਰਿਹਾ ਕਿ ਤੁਸੀਂ ਜਿਹੜੇ ਹੈਗੇ ਹੋ ਜੀ, ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ, ਪਰ ਕਿਸੇ ਲਈ ਇੱਦਾਂ ਨਾ ਬੋਲੋ। ਪਤਾ ਕਿਉਂ ਬੋਲਿਆ ਉਹ ਮਨਮੋਹਨ ਸਿੰਘ, ਦੱਸਾਂ?
1: ਹਾਂਜੀ ਭਾਜੀ।
0: ਗੂਗਲ ਖੋਲ੍ਹ ਕੇ ਇੱਕ ਆਪਣੇ ਪੰਜਾਬੀ ਬੰਦੇ ਦਾ ਦਿਖਾਉਣ ਲੱਗ ਗਿਆ, ਇਹਨਾਂ ਨੇ ਫਰੋਡ ਕੀਤਾ, 4 ਬੰਦਿਆਂ 'ਤੇ $3 ਮਿਲੀਅਨ ਦੇ ਫਰੋਡ ਦੇ ਚਾਰਜ ਲੱਗੇ ਨੇ, ਜੇਲ੍ਹ 'ਚ ਗਏ ਹੋਏ ਨੇ। ਉਹਨਾਂ ਦੇ ਨਾਂ ਦਿਖਾ ਰਿਹਾ ਸੀ ਖੁੱਲ੍ਹ ਕੇ। ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ, ਬਦਨੀਤ ਲੋਕਾਂ ਨੂੰ, ਘਟੀਆ ਲੋਕਾਂ ਨੂੰ ਜਿਹੜੇ ਇਹ ਕੁਛ ਕਰਦੇ ਨੇ ਇਸ ਕੰਟਰੀ 'ਤੇ, ਸਾਡਾ ਨਾਂ ਬਦਨਾਮ ਹੁੰਦਾ। ਮੈਂ ਉਹਨੂੰ ਕਿਹਾ ਸੀ 88 ਵਾਲੇ ਹਾਂ, 1984 'ਚ ਜਿਹੜੇ ਸਾਡੇ ਮੁੰਡੇ ਇੱਥੇ ਆਏ ਸੀ ਨਾ ਪੁਲਿਸ ਤੋਂ ਜਾਨਾਂ ਬਚਾਉਂਦੇ, ਐਡੇ ਐਡੇ ਅੰਪਾਇਰ ਉਹਨਾਂ ਨੇ ਖੜ੍ਹੇ ਕੀਤੇ ਨੇ, ਹਜੇ ਵੀ ਖੜ੍ਹੇ ਨੇ ਉਹ, ਹਿੱਲੇ ਨਹੀਂ। ਇਹ ਹਿੱਲੇ ਉਹ ਸੀ ਜਿਹੜੇ ਨਵੇਂ ਨਵੇਂ ਉੱਠੇ ਸੀ ਸਾਰੇ। ਚਲੋ ਮੁੱਦਾ ਅਲੱਗ ਆ, ਪਰ ਜਦੋਂ ਨੇ ਇਹ ਗੱਲ ਕਹੀ ਨਾ ਕਿ ਇੰਨੇ 100 ਸਾਲ ਗੁਲਾਮ ਰਹੇ, ਗੱਲ ਚੁੱਭ ਗਈ ਯਾਰ ਬਹੁਤ ਜ਼ਿਆਦਾ। ਬੈਠਿਆਂ ਨੂੰ ਯਾਦ ਆ ਗਿਆ ਕਿ ਇੱਕ ਮੁੰਡਾ 23 ਸਾਲ ਦਾ, ਜਿਹੜਾ ਉਹਦੇ ਕਮਰੇ ਦੇ ਵਿੱਚੋਂ ਲੈਟਰਨ ਦੀ ਸਫਾਈ ਕਰਨ ਆਉਂਦਾ ਬੰਦਾ, ਉਹਨੂੰ ਬੁਲਾਉਂਦਾ, ਉਹਨੂੰ ਕਹਿੰਦਾ ਵੀ ਮੇਰੀ ਆਖਰੀ ਇੱਛਾ ਇੱਕ, ਉਹ ਪੂਰੀ ਕਰ ਦੇਗਾ। ਕਹਿੰਦਾ ਕੀ? ਕਹਿੰਦਾ ਮੈਨੂੰ ਲੱਗ ਜਾਣੀ ਆ ਫਾਂਸੀ 2 ਦਿਨਾਂ ਨੂੰ, ਕੱਲ੍ਹ ਸਵੇਰੇ ਮੇਰਾ ਨਾਸ਼ਤਾ ਤੂੰ ਆਪਣੇ ਘਰੋਂ ਬਣਾ ਕੇ ਲੈ ਆਏਗਾ ਆਪਣੇ ਹੱਥਾਂ ਨਾਲ। ਉਹ ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਤੂੰ ਮੇਰੀ ਮਾਂ, ਤੈਨੂੰ ਮੈਂ ਮਾਂ ਕਹਿੰਦਾ ਹੁੰਦਾ, ਜੋਧਾ ਮਾਈ, ਅਤੇ ਤੂੰ ਮੇਰੀ ਮਾਂ, ਮੈਂ ਆਪਣੇ ਮਾਂ ਦਾ ਖਾਣਾ ਖਾ ਕੇ ਜਾਣਾ ਚਾਹੁੰਦਾ ਹੱਥ ਦਾ, ਅਤੇ ਤੂੰ ਮੇਰਾ ਕੂੜਾ ਚੱਕਦਾ। ਪਤਾ ਕਿਉਂ ਕੀਤਾ ਸੀ ਮਨਮੋਹਨ ਸਿੰਘ ਨੇ ਆਹ ਸਭ ਕੁਛ?
1: ਜੀ ਜੀ ਭਗਤ ਸਿੰਘ ਜੀ,
0: ਹਾਂਜੀ, ਕਿਉਂਕਿ ਸਾਰੀ ਜੇਲ੍ਹ ਨਫ਼ਰਤ ਕਰਦੀ ਸੀ ਉਸ ਤੋਂ ਕਿ ਇਹ ਜਮਾਦਾਰ ਹੈ, ਕੂੜਾ ਚੱਕਦਾ। ਅਤੇ ਉਹਨੇ ਉਹਦੇ ਹੱਥ ਦੀ ਰੋਟੀ ਖਾ ਕੇ ਲੋਕਾਂ ਨੂੰ ਇੱਕ ਸੁਨੇਹਾ ਭੇਜਿਆ ਸੀ, ਜਿਹੜੇ ਲੋਕ ਅੱਜ ਭੁੱਲ ਚੁੱਕੇ ਨੇ, ਜਾਤਾਂ 'ਚ ਵੰਡੇ ਹੋਏ ਨੇ। ਉਹਨੇ ਜਿਹੜੇ 23 ਸਾਲ ਦੇ ਸੁੱਤੇ ਪਏ ਨਹੀਂ ਨਾ ਉੱਠਦੇ, 11 ਵਜੇ ਕਿਸੇ ਨਾਲ ਗੱਲ, ਹਾਂਜੀ ਤੁਸੀਂ ਜੋਬ ਲਈ ਅਪਲਾਈ ਕੀਤਾ ਸੀ, ਇੰਟਰਵਿਊ ਲੈਣ, ਅੱਜ ਕੱਲ੍ਹ ਪਰਸੋਂ, ਪਤਾ ਇਹੋ ਜਿਹੀਆਂ ਡਰਾਉਣੀਆਂ ਆਵਾਜ਼ਾਂ ਕੱਢਦੇ ਨੇ ਬੰਦਾ, ਕਹਿੰਦਾ ਯਾਰ ਫਿਟੇ ਮੂੰਹ ਲਾਣਤੀ ਲੋਕ। ਉਹ ਜਿਹੜਾ 11 ਵਜੇ ਸੁੱਤਾ ਨਹੀਂ ਉੱਠਦਾ, ਉਹ ਤੇਰੀ ਉਮਰ ਦੇ ਨੇ, ਜਿਹੜੇ ਕਹਿੰਦੇ ਬੱਚੇ ਆ ਗਏ ਇੱਥੇ, ਬੱਚੇ ਬੱਚੇ ਵੜ ਕਹਿੰਦੇ ਹੁੰਦੇ ਨੇ 23 ਸਾਲ ਦੇ ਨੇ ਇੱਥੇ, ਬੱਚੇ ਆਏ ਹੋਏ ਨੇ ਬਹੁਤ ਸਾਰੇ ਇੱਥੇ। ਉਹ 23 ਸਾਲ ਦੇ ਉਸ ਬੱਚੇ ਨੇ ਸਾਰਾ ਹਿੰਦੁਸਤਾਨ ਜਗਾਤਾ ਸੀਗਾ, ਇੱਕ ਬੱਚੇ ਨੇ, ਸਰਦਾਰ ਭਗਤ ਸਿੰਘ, ਸ਼ਹੀਦ ਏ ਆਜ਼ਮ। ਇਹਨਾਂ ਨੇ ਵੀ ਨਹੀਂ ਪਤਾ ਨਾ ਸ਼ਹੀਦ ਏ ਆਜ਼ਮ ਦਾ ਖਿਤਾਬ ਕੀ ਹੁੰਦਾ, ਸਰਤਾਜ। 9 ਤੇ 7 ਸਾਲ ਦਿਆਂ ਨੇ ਮੁਗਲਾਂ ਦੀਆਂ ਜੜ੍ਹਾਂ ਪੱਟਤੀਆਂ, ਜਿਹੜਾ ਬਿਨਾਂ ਗੱਲਾਂ ਕਰਦਾ ਸੀ ਨਾ ਬੈਠਾ, ਕਿ ਜੀ ਇੰਨੇ ਹਮਲੇ ਕੀਤੇ, ਖੋਹ ਲਿਆਉਂਦੇ ਸੀ, ਪੱਟ ਲਿਆਉਂਦੇ, ਵਾਕਈ ਪੱਟ ਲਿਆਉਂਦੇ ਸੀ। ਤੁਸੀਂ ਸਾਡੇ ਸੋਮਨਾਥ ਦਾ ਮੰਦਿਰ ਢਾਹ ਕੇ ਉਹਦੇ ਦਰਵਾਜ਼ੇ ਪੱਟ ਲਿਆ ਸੀ ਵੱਡੇ ਵੱਡੇ, ਅਤੇ ਅਸੀਂ ਉਹ ਲਿਆ ਕੇ ਵਾਪਸ ਤੁਹਾਡੇ ਤੋਂ ਖੋਹ ਕੇ ਤੁਹਾਡੇ ਘਰੋਂ ਲੈ ਕੇ ਆਏ ਸੀ, ਅਤੇ ਅਸੀਂ ਦਰਬਾਰ ਸਾਹਿਬ ਦੇ ਦਰਵਾਜ਼ੇ 'ਤੇ ਲਾਏ ਸੀ, ਕਿਉਂਕਿ ਸੋਮਨਾਥ ਦਾ ਮੰਦਿਰ ਢਾਹ ਦਿੱਤਾ ਗਿਆ ਸੀ। ਉਹਨਾਂ ਦੀ ਅਦਬ ਵਾਸਤੇ, ਉਹਨਾਂ ਦੀ ਇੱਜ਼ਤ ਵਾਸਤੇ ਅਸੀਂ ਦਰਬਾਰ ਸਾਹਿਬ ਦੇ ਦਰਵਾਜ਼ੇ 'ਤੇ ਉਹ ਦਰਵਾਜ਼ੇ ਲਾਏ ਸੀ। ਅਸੀਂ ਉਹ ਕੌਮ ਹਾਂ ਜਿਨ੍ਹਾਂ ਨੇ ਤੁਹਾਨੂੰ ਖਦੇੜ ਕੇ ਭਜਾਇਆ ਸੀ, ਸਾਡੇ ਤੋਂ ਬਾਅਦ ਤੁਸੀਂ ਦੁਬਾਰਾ ਨਹੀਂ ਵੜ ਸਕੇ ਅੰਦਰ। ਚਲੋ ਜੀ ਮਨਮੋਹਨ ਸਿੰਘ ਜੀ, ਸੋਰੀ ਅਬਾਊਟ, ਮੈਂ ਭਾਵੇਂ ਕੋਕੇ ਬੋਲ ਰਿਹਾ ਹੋਊਂਗਾ, ਪਰ ਮੈਂ ਆਪਣੀ ਅਸਲੀਅਤ ਦੱਸ ਰਿਹਾ ਸੀ ਕੌਣ ਆ, ਅਤੇ ਮੈਂ ਅੱਜ ਦੀ ਅਸਲੀਅਤ ਦੱਸ ਰਿਹਾ, ਬੱਚੇ ਬੱਚੇ ਅਖਬਾਰ 'ਚ ਜਿਹੜੀ ਵੀ ਫੋਟੋ ਦੇਖ ਲਓ ਬੱਚਿਆਂ ਦੀ ਹੁੰਦੀ ਹੈ ਜ਼ਿਆਦਾਤਰ, ਹੈ ਤਾਂ ਕੱਲ੍ਹ 53 ਸਾਲਾਂ ਦਾ ਬੰਦਾ ਤੇਲ ਪਵਾ ਕੇ ਵੀ ਭੱਜਿਆ, ਬੁੱਢਾ ਬੱਚਾ ਸੀਗਾ ਉਹ। ਮੈਂ 79 ਸਾਲ ਦੇ ਬੱਚੇ ਦੇਖੇ ਨੇ ਡੋਨਲਡ ਟਰੰਪ ਵਰਗੇ, ਅਤੇ ਮੈਂ 17-17 ਸਾਲ ਦੇ, 19-19 ਸਾਲ ਦੇ ਸਰਾਭੇ ਹੋਣੇ ਦੇਖੇ ਨੇ, ਕਿਤਾਬਾਂ ਪੜ੍ਹੀਆਂ ਉਹਨਾਂ ਦੇ ਨਾਂ ਦੀਆਂ, ਕਿ ਕਰਤਾਰ ਸਿੰਘ ਸਰਾਭਾ ਉੱਡਣਾ ਸੱਪ, ਗੋਰੇ ਲੱਭਦੇ ਫਿਰਦੇ ਸੀ, ਅਮਰੀਕਾ ਆ ਗਿਆ ਸੀ, ਸੈਟਲ ਹੋ ਗਿਆ ਸੀ, ਕੰਮ ਕਰਨ ਲੱਗ ਗਿਆ ਸੀ, ਲਿਖਿਆ ਹੋਇਆ ਪੜ੍ਹ ਲਿਆ ਕਿਤੇ, ਕੁੱਤੇ ਅਤੇ ਭਾਰਤੀ ਅਲਾਓ ਨਹੀਂ ਹੈਗੇ ਇੱਥੇ ਅੰਦਰ ਆਉਣੇ। ਸੱਟ ਲੱਗ ਗਈ ਸੀ ਮਨ ਨੂੰ, ਸਾਡੇ ਹੀਰੇ, ਸਾਡੇ ਜਵਾਹਰਾਤ, ਸਾਡਾ ਸਭ ਕੁਛ ਖੋਹ ਲਿਆ, ਸਾਨੂੰ ਅਲਾਓ ਨਹੀਂ ਹੈਗਾ, ਉਹ ਵਾਪਸ ਚਲਿਆ ਗਿਆ ਸੀ, ਲੱਭਦਾ ਨਹੀਂ ਹੁੰਦਾ ਸੀ, ਨਾਂ ਰੱਖਿਆ ਸੀ ਉੱਡਣਾ ਸੱਪ, ਕਰਤਾਰ ਸਿੰਘ ਸਰਾਭਾ, 19 ਸਾਲ ਦੀ ਏਜ, ਸਿਆਣੇ ਤੋਂ ਸਿਆਣੇ ਬੰਦੇ ਨੂੰ ਆਪਣੇ ਨਾਲ ਜੋੜ ਲੈਂਦਾ ਸੀ। ਫਿਲਹਾਲ ਬਾਈ ਜੀ ਸ਼ੋਅ 'ਚ ਟਾਈਮ ਘੱਟ ਜਾਣਾ, ਸੰਤੋਸ਼ ਵੀ ਕਾਫੀ ਟਾਈਮ ਤੋਂ ਹੋਲ 'ਤੇ ਆ, ਕੁਇਕਲੀ ਮੈਸੇਜ ਦਿਓ ਆਪਣਾ।
1: ਜੀ ਭਾਅ ਜੀ, ਸੋ ਮੈਂ ਹਮੇਸ਼ਾ ਕਹਿੰਦਾ ਕਿ ਜੇ ਤੁਹਾਡੇ ਰਿਨਿਊਲ ਆ ਗਈ ਹੈ ਜਾਂ ਆਉਣ ਵਾਲੀ ਹੈ, ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ ਜਾਂ ਇਸ ਵਾਰ ਰਿਨਿਊਲ ਤੁਹਾਡੀ ਕਾਫੀ ਵੱਧ ਗਈ ਆਈ ਹੈ, ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਡੀ ਆਟੋ ਦੀ ਇੰਸ਼ੋਰੈਂਸ ਲਈ ਤੇ ਹੋਮ ਇੰਸ਼ੋਰੈਂਸ ਲਈ, ਚਾਹੇ ਤੁਹਾਡੇ ਕੋਲ ਮਲਟੀਪਲ ਕਾਰਸ ਨੇ ਜਾਂ ਮਲਟੀਪਲ ਪ੍ਰੋਪਰਟੀਜ਼ ਨੇ, ਜਾਂ ਤੁਸੀਂ ਲੱਭ ਰਹੇ ਹੋ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਤੁਹਾਡੇ ਕਿਸੇ ਰੈਸਟੋਰੈਂਟ ਲਈ, ਤੁਹਾਡੇ ਸਟੋਰ ਲਈ, ਜਾਂ ਤੁਸੀਂ ਸੈਲਫ ਇੰਪਲੋਇਡ ਹੋ ਉਸ ਲਈ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਇੰਸ਼ੋਰੈਂਸ ਲਈ ਸਾਨੂੰ ਕਾਲ ਕਰ ਸਕਦੇ ਹੋ 416-990-3200 ਤੇ, 416-990-3200, 416-990-3200 ਤੇ। ਸੋ ਇਸ ਹਫ਼ਤੇ ਜਿਹੜੇ 2 ਡੀਲਸ ਨੇ ਜਿਹਦੇ ਵਿੱਚ ਆਪਾਂ ਸੇਵਿੰਗ ਕਰਕੇ ਦਿੱਤੀ ਹੈ, 3 ਗੱਡੀਆਂ ਇੱਕ ਘਰ ਦੇ ਪਿੱਛੇ ਆਲਮੋਸਟ $2200 ਈਅਰਲੀ ਸੇਵਿੰਗ ਕਰਕੇ ਦਿੱਤੀ ਹੈ, ਤੇ ਦੂਸਰੇ ਕੇਸ ਦੇ ਵਿੱਚ ਦੋ ਗੱਡੀਆਂ ਦੋ ਘਰ ਦੇ ਪਿੱਛੇ $1,650 ਈਅਰਲੀ ਉਹਨਾਂ ਨੂੰ ਸੇਵ ਕਰਾ ਦਿੱਤੇ ਭਾਜੀ ਆਪਾਂ ਇਸ ਹਫ਼ਤੇ। ਸੋ ਜੇ ਤੁਸੀਂ ਵੀ ਲੱਭ ਰਹੇ ਕੋਈ ਵਧੀਆ ਕੋਰਟ, ਆਪਾਂ ਬੀ ਪਲੱਸ ਕੰਪਨੀ ਨਾਲ ਡੀਲ ਕਰਦੇ ਹਾਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-990-3200 ਦੇ ਉੱਤੇ, ਤੁਹਾਨੂੰ ਸੇਮ ਡੇ ਆਪਾਂ ਕੋਰਟ ਪ੍ਰੋਵਾਈਡ ਕਰਦੇ ਹਾਂ। ਥੈਂਕ ਯੂ।
0: 3200 ਨੰਬਰ ਤੁਹਾਡੇ ਕੋਲ ਹੋਣਗੇ, ਪਰ ਮੈਂ ਜਿਹੜੇ ਰੇਡੀਓ ਤੇ ਮੇਰੇ ਨਾਲ ਬੰਦੇ ਬੋਲਦੇ ਹੁੰਦੇ ਨੇ ਨਾ, ਮੈਂ ਕੋਸ਼ਿਸ਼ ਕਰਦਾ ਨਾ ਕਿ ਪਰ ਕੇ ਕੱਲ ਪਰਮ ਆਟੋ ਵਾਲਿਆਂ ਨੂੰ ਮਿਲ ਕੇ ਆਇਆ, ਇਹਨਾਂ ਨੇ ਨੈਗਰਾ ਫਾਲ 'ਚ ਆਪਣੀ ਲੋਕੇਸ਼ਨ ਖੋਲੀਆਂ ਸੀ, ਉਹਦੀ ਵੀ ਤਿਆਰੀ ਕਰ ਰਹੇ ਹਾਂ ਅਤੇ ਓਪਨਿੰਗ 'ਤੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਉੱਥੇ। ਪਰ ਮਨਮੋਹਨ ਇੱਕ ਇਮਾਨਦਾਰ ਇਨਸਾਨ ਆ, ਤੁਹਾਡਾ ਕੋਈ ਬੇਈਮਾਨੀ ਵਾਲੀ ਹਰਕਤ ਹੈ ਟੁੱਚੀ ਹਰਕਤ ਨਹੀਂ ਕਰੂਗਾ। ਕਾਰ ਦਾ ਐਡਰੈਸ ਬਦਲ ਦਿਉ, ਘਰ ਦਾ ਐਡਰੈਸ ਬਦਲ ਦਿਉ, ਕੋਈ ਜਾਲੀ ਕੰਮ ਨਹੀਂ, ਟੁੱਚਾ ਕੰਮ ਨਹੀਂ ਕਰਨਾ ਕੋਈ। ਇਹ ਲਾਈਫ ਟਾਈਮ ਲਈ ਆਇਆ, ਆਪਣੇ ਬੱਚੇ ਪਾਲ ਲੈਣ ਇਸ ਕਾਰੋਬਾਰ 'ਚੋਂ, ਇਹਨੇ ਸਾਫ਼ ਸੁਥਰਾ ਇਨਸਾਨ, ਪੂਰੀ ਕਵਰੇਜ ਦੇ ਨਾਲ, ਤੁਹਾਨੂੰ ਪੂਰੀ ਕਵਰੇਜ ਦੇ ਨਾਲ। ਪਾਲਿਸੀ ਚੇਂਜ ਹੁੰਦੀ ਹੈ, ਤੁਹਾਨੂੰ ਫਾਇਦਾ ਹੁੰਦਾ ਤਾਂ ਕਰਦਾ, ਨਹੀਂ ਹੁੰਦਾ ਤੁਹਾਨੂੰ ਦੱਸ ਦਿੰਦਾ ਕਿ ਹਜੇ ਫਾਇਦਾ ਨਹੀਂ, ਰੁਕ ਜਾਓ ਤੁਸੀਂ। ਨੰਬਰ ਬੋਲਿਓ ਇੱਕ ਵਾਰ
1: ਜੀ, 416-990-3200-4169903200।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਮੀਗ੍ਰੇਸ਼ਨ 'ਚ, ਇਮੀਗ੍ਰੇਸ਼ਨ 'ਚ ਸੰਤੋਸ਼ ਜੀ ਮਾੜਾ ਕਰੋ ਕਿਰਪਾ ਉਹਨਾਂ ਨੂੰ। ਤੇ ਰਸ਼ਪਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ,
2: ਹਾਂਜੀ ਭਾਜੀ, ਮੈਂ ਨਾ ਇਹ ਪੁੱਛਣਾ ਚਾਹੁੰਦਾ ਆ, ਜਾਂ ਮੈਨੂੰ ਦੂਜਾ ਦੱਸੋ ਨਾ, ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ।
0: ਹਾਂ
2: ਠੀਕ ਆ, 15-20 ਦਿਨ ਪਹਿਲਾਂ।
0: ਠੀਕ ਹੈ।
2: ਤੇ ਐਂਬੂਲੈਂਸ ਆਈ ਔਰ ਫਾਇਰ ਬ੍ਰਿਗੇਡ ਆਈ, ਠੀਕ ਆ ਜੀ, ਉਹ ਕੰਮ ਕਰਦਾ ਪਿਆ, ਕੰਸਟਰਕਸ਼ਨ ਦਾ ਵਧੀਆ ਕੰਮ ਆ, ਤੇ ਉਹਦੇ ਨਾ ਵੀਕ ਦਾ ਘੱਟੋ ਘੱਟ ਵੀ ਭਾਜੀ ਤਕਰੀਬਨ 1100-1200 ਟੈਕਸ ਕੱਟ ਹੁੰਦਾ ਇੱਕ ਵੀਕ ਦਾ।
0: ਕੁਐਸਚਨ
2: ਹੈਨਾ, ਤੇ ਅਸੀਂ ਆਪਾਂ ਇੱਥੇ ਟੈਕਸ ਵੀ ਦਿੰਦੇ ਆ, ਤਾਂ ਐਂਬੂਲੈਂਸ ਨੇ ਔਰ ਫਾਇਰ ਬ੍ਰਿਗੇਡ ਨੇ ਆਫਟਰ ਹੁਣ ਬਿੱਲ ਭੇਜਿਆ ਭਾਜੀ ਘੱਟੋ ਘੱਟ ਵੀ $1,300 ਦਾ।
0: ਠੀਕ ਹੈ।
2: ਇੱਥੇ ਉਦਾਂ ਕਹਿੰਦੇ ਆ ਕਿ ਐਂਬੂਲੈਂਸ ਲੈਣ ਆਉਂਦੀ ਆ ਜਾਂ ਫਾਇਰ ਬ੍ਰਿਗੇਡ ਆਉਂਦੀ ਆ, ਉਹ ਫ੍ਰੀ ਆ।
0: ਠੀਕ ਹੈ।
2: ਹੁਣ ਉਹ $1,300 ਦਾ ਬਿੱਲ ਕਾਤੇ
0: ਆ। ਰੀਜਨ ਕਿਹੜੀ ਸੀਗੀ?
2: ਹਾਂਜੀ,
0: ਰੀਜਨ ਕਿਹੜੀ ਸੀ?
2: ਰੀਜਨ ਜਿੱਦਾਂ ਹੁਣ ਉਹਦਾ ਐਕਸੀਡੈਂਟ ਹੋ ਗਿਆ
0: ਭਾਜੀ। ਕਿਹੜੇ ਸ਼ਹਿਰ 'ਚ ਐਕਸੀਡੈਂਟ ਹੋਇਆ ਭਾਈ ਜੀ?
2: ਆਪਣੇ ਹਾਈਵੇ ਜਿਹੜਾ 10 ਆ,
0: ਔਰੰਜ ਭਾਈ ਜੀ, ਸ਼ਹਿਰ ਤਾਂ ਹੋਊਗਾ ਉੱਥੇ ਕੋਈ ਬੱਸਦਾ?
2: ਹਾਂਜੀ,
0: ਕੋਈ ਸ਼ਹਿਰ ਦਾ ਨਾਮ ਹੋਊਗਾ ਉੱਥੇ ਦਾ?
2: ਆਪਣਾ ਜਿਹੜਾ ਭਾਜੀ ਹਾਈਵੇ 10 ਆ, ਕਿੰਗ ਸਟਰੀਟ ਦੇ ਹਾਈਵੇ 10 ਦੇ।
0: ਕੋਈ ਨਹੀਂ, ਬਾਅਦ 'ਚ ਕਾਲ ਕਰ ਲਿਓ, ਰੀਜਨ ਦੇ ਵਿੱਚ ਲਿਖ ਕੇ ਤੁਸੀਂ ਪਾ ਸਕਦੇ ਹੋ, ਤੁਹਾਡੇ ਮਾਫ ਹੋਣ ਦੇ ਚਾਂਸਸ ਹੁੰਦੇ ਨੇ। ਪਰ ਹੁਣ ਮੇਰੇ ਕੋਲ ਸਮਾਂ ਘੱਟ ਹੈ, 9:45 ਹੋ ਗਏ। ਇਮੀਗ੍ਰੇਸ਼ਨ ਦੇ ਵਿੱਚ ਹਰੇਕ ਨੂੰ ਨਿਊ ਪ੍ਰੋਸਪੈਕਟ ਭੇਜ ਦਿੰਦੇ ਨੇ, 10 ਲੱਖ ਬੰਦਾ, 3,000 ਜੋਬ ਆ, 10 ਲੱਖ ਬੰਦਾ ਉੱਥੇ ਭੇਜਣ ਨੂੰ ਤਿਆਰ, ਹਰੇਕ ਹੀ ਬੈਠਾ ਹੁੰਦਾ, ਮੂੰਹੇ ਹਿਲਾਉਣਾ, ਨਿਊ ਪ੍ਰੋਸਪੈਕਟ ਚੱਲ ਜਾਓ, ਉੱਥੇ ਸਾਡਾ ਟਿਕਾਣਾ ਹੈਗਾ, ਜਗਾੜ ਹੈਗਾ, ਉੱਥੇ ਤੁਸੀਂ ਫਲਾਣੇ ਗੀਤੇ ਨੂੰ ਮਿਲ ਲਿਓ, ਗੀਤਾ ਤੁਹਾਨੂੰ ਸਾਂਭਲੂਗਾ। ਇਹ 2 ਨੰਬਰੀਆਂ ਸਾਰੀਆਂ ਛੱਡ ਕੇ ਤੁਸੀਂ ਇਮੀਗ੍ਰੇਸ਼ਨ ਇੱਥੇ ਹੀ ਕਿਵੇਂ ਸੈਟਲ ਕਰ ਸਕਦੇ ਹੋ? ਜਿਹਨੇ 12ਵੀਂ ਕਰ ਲਈ ਉਹੀ ਇਮੀਗ੍ਰੇਸ਼ਨ ਕੰਸਲਟੈਂਟ ਬਣਿਆ ਫਿਰਦਾ ਸੀ ਅੱਗੇ, ਜਿਹਦੀ 12ਵੀਂ ਕੀਤੀ ਹੁੰਦੀ ਸੀ, ਹਰੇਕ 12ਵੀਂ ਵਾਲਾ ਕੰਸਲਟੈਂਟ ਹੁੰਦਾ ਸੀ ਆਪੇ। ਇਮੀਗ੍ਰੇਸ਼ਨ 'ਚ ਤੁਸੀਂ ਸਹੀ ਸਲਾਹ ਲੈਣੀ ਆ। ਇੱਕ ਕੰਪਨੀ ਆ ਜਿਹ 'ਚ 4 ਕਾਉਂਸਲਰਸ ਨੇ, ਜਿਹਨਾਂ 'ਚ ਇੱਕ ਨੇ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਇਮੀਗ੍ਰੇਸ਼ਨ ਨਾਲ ਰਿਲੇਟਡ ਕੰਮ ਕੀਤਾ ਹੋਇਆ, ਯਾਨੀ ਕੋਈ ਤਜ਼ਰਬਾ ਹੈਗਾ ਐਗਜੈਕਟਲੀ, ਅਤੇ ਦੂਸਰਾ ਪੈਰਾਲੀਗਲ ਹੈਗਾ ਇੱਕ। 2 ਕੰਸਲਟੈਂਟ ਹੋਣੇ, 4 ਕੰਸਲਟੈਂਟ ਤੁਹਾਨੂੰ ਸਲਾਹ ਦੇਣਗੇ, ਬਿਲਕੁਲ ਜੈਨੂਅਨ। ਇੰਡੀਆ ਤੋਂ ਕਿਸੇ ਨੇ PR ਕੈਨੇਡਾ ਉਤਰਨਾ ਹੈਗਾ, ਪ੍ਰੋਗਰਾਮ ਹੈ 1-2, ਤੁਸੀਂ ਉਹਨਾਂ ਲਈ ਕਾਲ ਕਰਨੀ ਆ। ਇੱਕੋ ਨਾਂ ਇੱਕੋ ਥਾਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਲੋਰੀਅਰ, LAURIER ਇਮੀਗ੍ਰੇਸ਼ਨ ਸਲਿਊਸ਼ਨ, 905-903-3200। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਕੀ ਹਾਲ ਚਾਲ ਹੈ? ਬਹੁਤ ਟਾਈਮ ਬਾਅਦ ਮੈਂ ਤੁਹਾਡੀ ਆਵਾਜ਼ ਸੁਣੀ, ਤੇ ਬਹੁਤ ਸ਼ੁਕਰੀਆ, ਸਭ ਤੋਂ ਪਹਿਲਾਂ ਆਪਣਾ ਨਾਂ ਤੇ ਆਪਣੀ ਕੰਪਨੀ ਬਾਰੇ ਦੱਸ ਦਿਓ ਪਲੀਜ਼।
3: ਹਾਂਜੀ ਸਰ, ਮੇਰਾ ਨਾਮ ਸੰਦੀਪ ਆ ਐਂਡ ਆਈ ਵਰਕ ਫਾਰ ਲੋਰੀ ਇਮੀਗ੍ਰੇਸ਼ਨ ਸੋਲੂਸ਼ਨ। ਸੋ ਅਸੀਂ ਕਾਫੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਰੇਂਜਿੰਗ ਬਿਟਵੀਨ ਸਟੱਡੀ ਪਰਮਿਟਸ, ਵਰਕ ਪਰਮਿਟਸ, ਵਿਜ਼ਿਟਰ ਵੀਜ਼ਾਸ, ਸੁਪਰ ਵੀਜ਼ਾਸ, ਸਿਟੀਜ਼ਨਸ਼ਿਪ ਐਪਲੀਕੇਸ਼ਨਸ, ਫੈਮਿਲੀ ਸਪਾਂਸਰਸ਼ਿਪਸ, ਐਂਡ ਅੱਜ ਕੱਲ੍ਹ ਦੇਰ ਇਜ਼ ਲੋਟਸ ਆਫ ਰਿਫਿਊਜ਼ਲਸ, ਵੈਦਰ ਇਟਸ ਅ ਸਪਾਊਸਲ ਸਪਾਂਸਰਸ਼ਿਪ, PGWP, a lot of the times ਲੋਕਾਂ ਨੂੰ ਪਤਾ ਨਹੀਂ ਹੁੰਦਾ, ਬਟ ਉਹ ਇਨਸਫਿਸ਼ੀਐਂਟ ਡਾਕੂਮੈਂਟੇਸ਼ਨ ਅਟੈਚ ਕਰ ਦਿੰਦੇ ਆ, ਔਰ ਕੰਸਰਨਸ ਅਬਾਊਟ ਇਨਐਲੀਜੀਬਿਲਿਟੀ, ਇਨਕੰਪਲੀਟ ਐਪਲੀਕੇਸ਼ਨਸ। ਸੋ ਜੇ ਤੁਹਾਡੀ ਵੀ ਕੋਈ ਰਿਫਿਊਜ਼ਲ ਆਈ ਆ, ਕੰਟੈਕਟ ਅਸ, ਵੀ ਆਰ ਹੇਅਰ ਟੂ ਹੈਲਪ। ਵੀ ਆਰ ਲੋਕੇਟਡ ਇਨ ਡਾਊਨਟਾਊਨ ਬ੍ਰੈਂਪਟਨ ਐਂਡ ਆਰ ਕੰਟੈਕਟ ਨੰਬਰ ਇਜ਼ 905-903-3200।
0: ਛੋਟੀ ਜਿਹੀ ਗੱਲ ਕਰਕੇ ਚਲੇ ਜਾਂਦੇ ਹੁੰਦੇ ਨੇ, ਪਰ ਤੁਹਾਨੂੰ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਬੰਦਿਆਂ ਨਾਲ ਮੈਂ ਗੱਲ ਕਰਨ ਲੱਗਿਆ। ਆ ਜੋ ਕਰ ਲੈਂਦੇ ਆ, ਆ ਜੋ ਹੋ ਜੂਗਾ, ਮੋਰਗੇਜ ਤਾਂ ਇਮੀਗ੍ਰੇਸ਼ਨ 'ਚ ਬਹੁਤ ਮਸ਼ਹੂਰ ਆ, ਅਤੇ ਜਿਹੜਾ ਬੰਦਾ ਸਿਰੇ ਦਾ ਲਾਲਚੀ ਹੁੰਦਾ ਨਾ, ਇੱਕ ਨੰਬਰ ਦਾ ਲਾਲਚੀ, ਉਹ ਭੱਜਿਆ ਹੀ ਜਾਂਦਾ ਹੁੰਦਾ ਵੀ ਹੋ ਗਿਆ ਲਾ, ਫਿਰ ਉਹ ਕਹਿੰਦਾ ਭਾਜੀ ਪੈਸੇ, ਕਹਿੰਦਾ ਪੈਸਿਆਂ ਦਾ ਵੀ ਹੋ ਜਾਊਗਾ, ਬਸ ਇੱਕ ਵਾਰ ਫਾਰਮ ਭਰ ਦੇ, ਫਸ ਜਾ, ਤੇਰੇ ਫਸਣ ਤੋਂ ਬਾਅਦ ਤੈਨੂੰ ਨਜ਼ਾਰੇ ਦਿਖਾਵਾਂਗੇ ਕਿੱਦਾਂ ਦੇ ਆ। ਲੋਰੀ ਇਮੀਗ੍ਰੇਸ਼ਨ, ਇਮਾਨਦਾਰ ਸਲਾਹ, ਹਾਂ ਟੇਬਲ 'ਤੇ, ਨਾ ਟੇਬਲ 'ਤੇ। ਨਹੀਂ ਹੋ ਸਕਣਾ ਤੁਸੀਂ ਇਹਨੂੰ ਇੱਦਾਂ ਟਰਾਈ ਨਾ ਕਰੋ, ਜੇ ਇਹਨਾਂ ਨੇ ਕਹਿਤਾ ਦੂਜਾ ਕੋਈ ਕੁੱਟ ਕੇ ਨਹੀਂ ਕਰਾ ਕੇ ਦਊ। ਲੋ ਆ, ਲੋ ਦੀ ਇੱਜ਼ਤ ਕਰੋ। 905-903-3200 'ਤੇ ਕਾਲ ਕਰ ਲਿਓ, 905-903-3200 ਬ੍ਰੈਂਟਨ ਡਾਊਨਟਾਊਨ 'ਚ ਨੇ ਲੋਰੀ ਇਮੀਗ੍ਰੇਸ਼ਨ। ਥੈਂਕ ਯੂ ਸੋ ਮਚ। ਸੰਤੋਸ਼ ਜੀ ਕੀ ਹਾਲ ਚਾਲ ਨੇ? ਐ ਸੰਤੋਸ਼, ਮੈਂ ਆਪ ਜੀ ਸੇ ਬਾਤ ਕਰਾਂ ਹੂੰ। ਸੰਤੋਸ਼ ਜੀ, ਤੁਸੀਂ ਸਾਨੂੰ ਨਹਿਰ ਵਾਲੀ ਪੁਲੀ ਤੇ ਬੁਲਾ ਕੇ ਆਪ ਚਲੇ ਜਾਣਾ?
4: ਹੋਰ ਅਮਨ ਜੀ, ਮੈਂ ਪੁਲੀ ਚ ਵੇਟ ਕਰੀ ਜਾ ਰਹੀ
0: ਹਾਂ। ਅੱਛਾ, ਆਈ ਐਮ ਸੋ ਸੌਰੀ, ਤੁਸੀਂ ਬਹੁਤ ਟਾਈਮ ਤੋਂ ਹੋਰ ਤੇ ਸੀ। ਸੰਤੋਸ਼, ਜਿਵੇਂ ਮੈਂ ਗੱਲ ਕਰਦਾ ਹੁੰਦਾ, ਇਹਨਾਂ ਨੂੰ ਬੁਰਾ ਤਾਂ ਨਹੀਂ ਲੱਗ ਜਾਂਦਾ ਕਿਸੇ ਨੂੰ ਜਿਹੜੇ ਸੁਣਦੇ ਪੈਂਦੇ ਨਾ ਚੋ?
4: ਨਹੀਂ, ਮੈਨੂੰ
0: ਤੁਸੀਂ ਕਿਵੇਂ ਕਹਿੰਦੇ ਨੇ ਉਹਨਾਂ ਦੇ ਬਿਹਾਫ ਤੇ? ਸੰਤੋਸ਼ ਜੀ,
4: ਮੈਂ
0: ਸਾਡੀ ਬਿੱਲੀ, ਬਿੱਲੀ ਤੁਹਾਡੀ ਬਿੱਲੀ, ਮਿਆਉਂ ਕਿਵੇਂ ਹੋ ਸਕਦੀ ਹੈ?
4: ਮੈਂ ਸਾਰਿਆਂ ਨੂੰ ਜਾਣਦੀ ਹਾਂ।
0: ਅੱਛਾ, ਮੈਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਕੋਈ ਜਾਣਦਾ। ਆ ਦੱਸਿਓ ਆਵਾਜ਼ ਕੀ ਨੇ ਜਿਹੜੇ ਬੋਲਦੇ ਪਏ? ਭਾਈ ਦੱਸਿਓ ਮਾੜਾ ਜਿਹਾ, ਆਵਾਜ਼ ਕੀਦੀ ਹੈ?
4: ਜੀ ਬਿਲਕੁਲ, ਸਾਰੇ ਦੱਸੋ ਜੇ ਤੁਸੀਂ ਮੇਰਾ ਨਾਮ ਜਾਣਦੇ ਹੋ। 905-600-3333
0: ਇਹ ਤੇ ਕਾਲ ਕਰਨਾ ਹੈਗਾ। ਰਾਈਟ ਵਿੰਡੋ ਫਿੱਟ ਵਾਲੇ ਕਹਿੰਦੇ ਨੇ ਕਿ ਤੁਸੀਂ ਵਿੰਡੋਜ਼ ਚੇਂਜ ਕਰਾਓ। ਸੰਤੋਸ਼, ਕੋਈ ਨਹੀਂ ਜਾਣਦਾ ਸ਼ਹਿਰ 'ਚ ਤੁਹਾਨੂੰ ਭਾਈ। ਦੇਖ ਲਓ, ਤੁਸੀਂ ਇਕੱਲੇ ਨਾ ਹੱਸੋ, ਤੁਸੀਂ ਤੁਸੀਂ ਆਪਣੇ ਆਪ ਤੇ ਹੱਸ ਨਹੀਂ ਸਕਦੇ ਸੰਤੋਸ਼ ਜੀ। ਇੱਦਾਂ
4: ਸੰਤੋਸ਼
0: ਜੀ, ਅੱਛਾ ਰਾਈਟ ਵਿੰਡੋ ਫੋਰਸ ਵਾਲੇ ਨੇ ਵਿੰਡੋਜ਼ ਦੇ ਵਿੱਚ ਐਸਟੀਮੇਟ ਲੈਣਾ, ਵਿੰਡੋ ਨਾਲ ਲੈ ਕੇ ਆਊਗਾ, ਨਾਲ ਤੁਹਾਨੂੰ ਪੇਮੈਂਟ ਪਲਾਨ ਦੇ ਕੇ ਜਾਊਗਾ। ਦੋਨੋਂ ਚੀਜ਼ਾਂ ਕੰਫਰਟੇਬਲ ਹੋ ਕੇ ਕਰੋ। ਤੁਸੀਂ ਕਾਲ ਕਰਨੀ ਹੈ 416-206-3200, 416-206-3200, 416-206-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ? ਹੈਲੋ, ਸਮਝ ਨਹੀਂ ਆ ਰਿਹਾ ਮੈਨੂੰ। ਹਾਂਜੀ ਸੰਤੋਸ਼ ਜੀ, ਪੂਰੇ ਸ਼ਹਿਰ 'ਚ ਤੁਹਾਨੂੰ
4: ਜੀ
0: 5-10 ਬੰਦੇ ਤਾਂ ਜਾਣਦੇ ਹੋਣੇ ਚਾਹੀਦੇ ਆ।
4: ਹੈਲੋ ਜੀ, ਅਮਨ ਜੀ, ਹੁਣ ਸਾਡੀਆਂ ਲਾਈਨ ਹੀ ਤੇ ਚਾਰ।
5: ਹਾਂਜੀ, ਅਸੀਂ ਜਾਣਦੇ ਹਾਂ ਸੰਤੋਸ਼ ਜੀ ਨੂੰ।
0: ਤੁਸੀਂ ਜਾਣਦੇ ਹੋ ਸੰਤੋਸ਼ ਜੀ ਨੂੰ?
5: ਹਾਂਜੀ।
0: ਸੰਤੋਸ਼, ਟੈਕਸਟ ਮੈਸੇਜ ਕਰਕੇ ਤਾਂ ਨਹੀਂ ਕਾਲ ਕਰਾਈ ਕਿਸ ਤੋਂ?
5: ਨਹੀਂ, ਮੋਸਟਲੀ ਰੀਅਲ ਸਟੇਟ ਦੀਆਂ ਡੀਲਸ ਦੱਸਦੇ ਹੁੰਦੇ ਆ ਇਹ।
0: ਚਲੋ, ਬਹੁਤ ਸ਼ੁਕਰੀਆ ਤੁਹਾਡਾ ਬਾਈ। ਸੰਤੋਸ਼, ਇੱਕ ਬੰਦਾ ਤਾਂ ਜਾਣਦਾ ਨਿਕਲਿਆ। ਹਾਂਜੀ
6: ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਸਰ ਜੀ, ਜਦੋਂ ਤੁਹਾਡੀ ਜੋੜੀ ਬੋਲਦੀ ਆ ਨਾ, ਇਹ ਬਿਮਾਰ ਬੰਦਾ ਵੀ ਠੀਕ ਹੋ ਜਾਂਦਾ, ਨਾ ਪਛਾਣਨ ਤਾਂ ਕੋਈ ਗੱਲ ਹੀ ਨਹੀਂ ਹੈਗੀ।
0: ਉਹ ਤੇਰੇ ਦੀ ਲਓ, ਚੱਕ ਦੋ ਭਾਜੀ, ਹਸਪੀਟਲ ਖੋਲਦੇ ਮੇਰਾ। 905-600-3333। ਅੱਛਾ, ਤੁਸੀਂ ਨਾਲ ਨਾਲ ਕੁਛ ਨੰਬਰ ਨੋਟ ਕਰੀ ਚੱਲੋ, ਹੈ ਨਾ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ। ਸੰਤੋਸ਼ ਨੂੰ ਤਾਂ ਪੂਰੇ ਸ਼ਹਿਰ 'ਚ ਦੋ ਬੰਦੇ ਜਾਣਦੇ, ਬਸ ਦੈਟਸ ਇਟ। ਗੈਰੀ ਗਰੇਵਾਲ,
4: ਸਾਰੀ ਲਾਈਨਸ ਹੈ ਆਪਣੀਆਂ।
0: ਮੈਂ ਕਹਾਂ ਜੀ, ਪੂਰੀਆਂ ਐਨ ਪਈਆਂ ਖਾਲੀ ਤੁਹਾਡੇ ਲਈ। ਗੈਰੀ ਗਰੇਵਾਲ 905-463-3333 ਨੰਬਰ ਹੈ। ਤੁਸੀਂ ਗੱਡੀ ਰਿਪੇਅਰ ਕਰਾਉਣੀ ਹੈ ਅਤੇ ਨਾਲੇ ਦੋਸਤੀ ਪਾਉਣੀ ਆ, ਦੋਨੋਂ ਕੰਮਾਂ ਵਾਸਤੇ। ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ। ਤੁਸੀਂ 905-463-3333, 38 ਆਟੋਮੈਟਿਕ ਡਰਾਈਵ ਆ, ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਕੋਲ ਨੇ। 905-403-3333 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਤੇਜਿੰਦਰ ਜੀ, ਕੀ ਕਹੋਗੇ? ਤੇਜਿੰਦਰ,
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
7: ਬਾਈ ਜੀ, ਰੇਡੀਓ ਆਵਾਜ਼ ਸੁਣਨ ਦਾ ਕਾਰਨ 530 ਲਾਉਣ ਦਾ ਕਾਰਨ ਸੰਤੋਸ਼ ਜੀ ਹੈ ਜੀ।
0: ਵਾਹ ਬਾਈ, ਸੰਤੋਸ਼ ਜੀ ਨੇ ਇੱਕ ਵੋਟ ਹੋਰ ਪੈ ਗਈ, ਬਹੁਤ ਸ਼ੁਕਰੀਆ ਸਰ। ਤੇ 4205 ਨੰਬਰ ਆ। ਹੈਲੋ,
7: ਹਾਂਜੀ ਹਾਂਜੀ ਸਰ, ਜਦੋਂ ਤੁਸੀਂ ਚਾਈਨਾ ਘੁੰਮ ਰਹੇ ਸੀ ਤੇ ਸੰਤੋਸ਼ ਜੀ ਨਹੀਂ ਸੰਭਾਲਿਆ ਸੀ?
0: ਐ ਮੈਨੂੰ ਯਾਦ ਕਰਾਤਾ, ਐਡਾ ਵੱਡਾ ਅਹਿਸਾਨ ਮੇਰੇ ਤੇ, ਯਾਦ ਕਰਾਤਾ ਮੈਨੂੰ। ਹਾਂਜੀ, ਵੈਸੇ ਦਿਲ ਲੱਗਿਆ ਰਹਿੰਦਾ ਤੁਹਾਡਾ, ਸਾਰਿਆਂ ਨਾਲ ਗੱਲ ਹੋ ਜਾਂਦੀ। ਤੁਸੀਂ ਵੀ ਕਿੰਨੇ ਖੁਸ਼ ਹੁੰਦੇ, ਅਸੀਂ ਵੀ ਕਿੰਨੇ ਖੁਸ਼ ਹੁੰਦੇ ਹਾਂ। ਹਾਂਜੀ, 8282 ਨੰਬਰ ਆ। ਠਾਕੁਰ, ਮੁਝੇ ਆਪਣੀ ਬਾਹੇ ਦੇ ਦੇ ਭਾਜੀ, ਸਾਨੂੰ ਨੰਬਰ ਦੇ ਦਿਓ 8282 ਤੁਹਾਡਾ।
8: ਹਾਂ ਜੀ,
0: ਤੁਹਾਡਾ ਨੰਬਰ ਦੇ ਦਿਓ ਸਾਨੂੰ, 8282 ਬਹੁਤ ਵਧੀਆ।
8: 8282 ਨੰਬਰ ਬਹੁਤ ਵਧੀਆ, ਬਹੁਤ ਸ਼ੁਕਰੀਆ। ਮੈਂ ਆਪਕੋ ਇਹ ਬਤਾ,
0: ਹਾਂਜੀ,
8: ਸੰਤੋਸ਼ ਜੀ ਨੇ ਜੋ ਫੱਟੇ ਚੱਕੇ ਰੱਖੇ ਥੇ ਨਾ, ਤੋ ਆਪ ਸੰਤੋਸ਼ ਜੀ ਕੋ ਹੀ ਸਭ ਜ਼ਿਆਦਾ ਜਾਣਤੇ।
0: ਕਿਆ ਬਾਤ ਹੈ, ਕੈਸਾ ਟੋਆ ਪਾਟਾ ਹੈ ਨਾ, ਲੰਘਾ ਜਾਤਾ ਹੈ ਨਾ, ਟਾਪਾ ਜਾਤਾ ਹੈ, ਕਿਆ ਬਾਤ ਹੈ ਸਰ। ਗਰੇਵਾਲ ਜੀ,
9: ਹਾਂਜੀ ਅਮਨ, ਤੁਹਾਡਾ ਪ੍ਰੋਗਰਾਮ ਅੱਜ ਦਾ ਬਹੁਤ ਵਧੀਆ। ਜਿੱਦਾਂ ਜਿਹੜੇ ਬੱਚੇ ਕਹਿੰਦੇ ਆ ਨਾ ਵੀ ਹੈ ਕੰਮ ਲਈ ਕਿਹਾ ਸੀ,
0: ਚਾਈਨਾ ਦੀ ਗੱਲ ਸੁਣਾਉਂਗਾ ਕੱਲ ਨੂੰ, ਸੱਚੀ ਗੱਲ ਹੈ, ਬਿਲਕੁਲ ਸੱਚੀ। ਅਲੀ ਐਕਸਪ੍ਰੈਸ ਕਰਕੇ ਅਲੀ ਬਾਬਾ ਦਾ ਜਿਹੜਾ ਮਾਲਕ ਹੈ ਨਾ, ਉਹਨੇ ਇੱਕ ਛੋਟੀ ਜਿਹੀ ਗੱਲ ਸਟੇਜ ਤੋਂ ਕਹਿਤੀ ਸੀ, ਤੁਸੀਂ ਨੋਟਿਸ ਕਰੋ ਪਿਛਲੇ 4 ਮਹੀਨਿਆਂ ਤੋਂ ਗਾਇਬ ਆ।
10: ਹਾਂਜੀ।
0: ਤੇ ਇੱਕ ਕੋਰਟ ਦੀ ਰੂਲਿੰਗ ਆਈ ਸੀ AI ਦੇ ਖਿਲਾਫ, ਯਿੰਗਪਿੰਗ ਜਿਹੜਾ ਪ੍ਰੈਜ਼ੀਡੈਂਟ ਆ ਉਹਨੇ ਸਟੇਟਮੈਂਟ ਦਿੱਤੀ ਹੈ ਇੱਕ ਰੂਲਿੰਗ ਤੇ ਪਬਲਿਕ ਫੇਵਰ ਦੇ ਵਿੱਚ,
10: ਹਾਂਜੀ,
0: ਜਨਤਾ ਦੇ ਹੱਕ ਚ AI ਦੇ ਉੱਪਰ ਕੰਪਨੀਜ਼ ਵਾਸਤੇ ਸਖਤ ਤਾੜਨਾ ਕੀਤੀ ਉਹਨੇ। ਕਹਿੰਦਾ ਇਸ ਚੀਜ਼ ਦਾ ਖਿਆਲ ਰੱਖਿਓ, ਕੱਲ ਨੂੰ ਯਾਦ ਕਰਾਇਓ ਸੰਤੋਸ਼, ਆਪਾਂ ਗੱਲ ਕਰਾਂਗੇ। ਠੀਕ ਹੈ। ਸੋ ਜਦੋਂ ਤੁਹਾਡੇ ਬੰਦੇ ਹੀ 11-11 ਵਜੇ ਉੱਠ ਰਹੇ ਆ, ਤੁਹਾਡੀ ਲੇਬਰ ਫੋਰਸ ਇੰਨੀ ਮਾੜੀ ਆ, ਉੱਤੋਂ ਚ ਤੁਹਾਨੂੰ ਇਹਨਾਂ ਦਾ ਪਹਿਲਾ ਕੁਸ਼ਚਨ ਦਾ ਰੇਟ ਕੀ ਹੈ, ਉਹ ਬੰਦਾ ਕੰਮ ਲਈ ਪੁੱਛ ਰਹਿੰਦਾ ਕਿ ਤੂੰ ਮੈਨੂੰ ਕੀ ਹੈਲਪ ਕਰ ਸਕਦਾ ਜਾਂ ਕਰ ਸਕਦੀ ਹੈ, ਇਹ ਪੁੱਛ ਦਿੰਦੇ ਰੁਪਈਏ ਕਿੰਨੇ ਦੇਵੇਂਗਾ ਪਹਿਲਾਂ ਤੂੰ। ਇੰਟਰਵਿਊ ਇਹ ਕਰ ਰਹੇ ਹੁੰਦੇ ਦੂਸਰੇ ਬੰਦੇ ਦੀ, ਜਦੋਂ ਕਿ ਇਹਨਾਂ ਦੀ ਹੋ ਰਹੀ ਹੁੰਦੀ ਆ। ਇਹ ਸੈਟਬੈਕਸ ਨੇ, ਤੁਹਾਡੀ ਇੰਡਸਟਰੀ ਗਰਕ ਕਿਉਂ ਰਹੀ ਆ, ਕਿਉਂਕਿ ਤੁਸੀਂ ਸੁੱਤੇ ਪਿਆਂ ਨੂੰ 19 ਰੁਪਏ ਔਫਰ ਕਰ ਰਹੇ ਹੋ। ਉਹ ਕੈਲਕੂਲੇਟ ਕਰਦੇ ਵੀ ਇੱਕ ਘਰ 'ਚ 8 ਬੰਦੇ ਰਹਿੰਦੇ ਆ, 300 ਰੁਪਏ ਦੇ ਕੇ ਕਮਰਾ ਮਿਲ ਗਿਆ ਸ਼ੇਅਰਿੰਗ 'ਚ, ਜਿਹਦਾ 300 ਰੁਪਏ ਖਰਚਾ ਉਹਨੇ ਕੰਮ ਕੀ ਸਵਾਹ ਕਰਨਾ। ਜਿਹਨ ਦਾਲ ਆਟਾ ਤੁਸੀਂ ਘਰੇ ਦੇ ਦਿੱਤੇ ਬੈਠੇ ਨੂੰ, ਉਹਨਾਂ ਨੇ ਨਿਕੰਮੇ ਹੀ ਪੈਦਾ ਹੋਣਾ। ਇਹੀ ਕੁਛ ਭਾਰਤ 'ਚ ਹੋ ਰਿਹਾ। ਜਦੋਂ ਤੇ ਪੇ ਕਰਨਾ ਹੋਊ ਨਾ 700 ਰੁਪਏ ਖਰਚਾ, ਕਰੋ ਜਾਂ ਮਰੋ ਦੀ ਲੜਾਈ ਸ਼ੁਰੂ ਹੋ ਜੂਗੀ। ਮਾੜਾ ਬੰਦਾ ਆਊਗਾ ਨਹੀਂ ਅਤੇ ਚੰਗਾ ਟਿਕੂਗਾ। ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ ਆ ਸੰਤੋਸ਼, ਜੋ ਮਜ਼ਾ ਇੱਥੇ ਜਾ ਕੇ ਆਉਂਦਾ ਨਾ, ਜੋ ਮਜ਼ਾ ਇੱਥੇ ਜਾ ਕੇ ਆਉਂਦਾ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ, ਆਨੰਦ ਆ ਜਾਂਦਾ। ਕੁਦਰਤ ਦੇ ਵਿੱਚ ਖੇਡਦੇ ਫਿਰਦੇ ਹੋ, ਕੁਦਰਤ ਦੇ ਵਿੱਚ ਖੇਡਦੇ ਫਿਰਦੇ ਹੋ ਤੁਸੀਂ। ਗ੍ਰੀਨ ਵੈਲੀ ਦੀਆਂ ਦੋ ਲੋਕੇਸ਼ਨ ਨੇ, ਸੰਤੋਸ਼ ਦੇ ਕਹੇ 'ਤੇ ਜਾਇਓ ਨਾ, ਮੇਰੇ ਕਹੇ 'ਤੇ ਜਾਇਓ ਜ਼ਰੂਰ।
10: ਮਿਲਟਨ
0: ਚੋ, ਕੈਂਬਰਿਜ ਕਿਚਨਰ ਵਾਟਰਲੂ ਚੋ, ਤੁਸੀਂ ਹੈਮਿਲਟਨ ਚੋ, ਜਾਂ ਤੁਸੀਂ ਹੈਗੇ ਹੋ ਆਪਣਾ ਓਰੰਜਵਲ ਜਾਂ ਜੋਰਜਟਾਊਨ ਜਾਂ ਬ੍ਰੈਂਪਟਨ ਵੈਸਟ ਦੇ ਵਿੱਚੋਂ, ਬਾਈ ਜੀ ਇੱਕ ਵਾਰ ਜਾ ਕੇ ਆਓ, ਸਵਾਦ ਆਜੂ। ਤੁਸੀਂ ਨਰਸਰੀਆਂ 'ਤੇ ਜਾਣਾ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਫੁੱਲ ਕੀ, ਉੱਥੇ ਸਟਿੱਕਰ ਜਿਹਾ ਲੈ ਆਉਂਦਾ, ਨਾ ਪੜ ਹੋਵੇ ਨਾ ਉਹ ਹੋਵੇ, ਕੈਸਾ ਟੋਆ ਪਾਟਾ ਹੈ, ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਉਹ ਸਟਿੱਕਰ ਵੀ ਹੋ ਜਾ ਹੀ ਹੁੰਦਾ, ਨਾ ਪੜ ਹੁੰਦਾ ਨਾ ਪਤਾ ਲੱਗਦਾ ਕੀ ਹੈ। ਕੰਸਲਟਿੰਗ ਕਰਨਗੇ, ਤੁਹਾਨੂੰ ਦੱਸਣਗੇ, ਇਹ ਕਈ ਫੁੱਲ ਤੁਹਾਨੂੰ ਇਹੋ ਜਿਹੇ ਦੇਣਗੇ, ਹਰ ਸਾਲ ਆਪਣੇ ਆਪ ਨਿਕਲਿਆ ਆਇਆ ਕਰਨਗੇ। ਇਕੱਲੇ ਗੋਰਿਆਂ ਦਾ ਠੇਕਾ ਨਹੀਂ ਲਾਇਆ ਫੁੱਲ ਸੋਹਣੇ ਸੋਹਣੇ ਘਰ ਦੇ ਬਾਹਰ ਲਾਉਣ ਦਾ। ਯੂ ਗਾਈਜ਼ ਕੈਨ ਡੂ ਟੂ, ਜੂ ਜੂ ਜੂ ਜੂ। ਪਹੁੰਚੋ ਉੱਥੇ 647-222-5601 6472225601 ਗ੍ਰੀਨ ਵੈਲੀ ਗਾਰਡਨ ਸੈਂਟਰ, ਸ਼ਾਮ ਨੂੰ ਪਹੁੰਚੋ। ਰਿਓ ਦੇ ਬੈਗ ਮਿਲਣਗੇ ਫ੍ਰੀ ਤੁਹਾਨੂੰ, 50-100 ਡਾਲਰ ਦੀ ਪਰਚੇਸ 'ਤੇ। ਫਲਾਵਰ ਬਾਸਕਿਟ ਮਿਲ ਸਕਦੀ ਹੈ ਫ੍ਰੀ ਤੁਹਾਨੂੰ, ਸਬਜ਼ੀਆਂ ਦੀ ਬਾਸਕਿਟ ਫ੍ਰੀ ਮਿਲ ਸਕਦੀ ਹੈ, ਅਤੇ ਨਾਲ $2.49 'ਚ ਇਹਨਾਂ ਦਾ ਰੇਟ ਕੋਈ ਬੀਟ ਨਹੀਂ ਕਰ ਸਕਦਾ ਬੂਟਿਆਂ ਦਾ। ਗ੍ਰੀਨ ਵੈਲੀ ਗਾਰਡਨ ਸੈਂਟਰ, ਦੂਸਰੀ ਲੋਕੇਸ਼ਨ ਆ ਮਕਵੀਨ ਐਂਡ ਮੇਫੀਲਡ, ਗ੍ਰੀਨ ਵੈਲੀ ਗਰੋਸਰੀ ਸਟੋਰ ਦੇ ਬਾਹਰ। ਦੂਸਰਾ ਗ੍ਰੀਨ ਵੈਲੀ ਗਾਰਡਨ ਸੈਂਟਰ, 2547 ਐਂਬਲਟਨ ਰੋਡ ਬ੍ਰੈਂਪਟਨ ਦੇ ਵਿੱਚ, 647-222-5501। ਹੁਣ ਤੁਸੀਂ ਕੰਸਟਰਕਸ਼ਨ ਕਰਾਉਣੀ ਆ, ਕੰਸਟਰਕਸ਼ਨ ਅਤੇ ਡਿਵੈਲਪਮੈਂਟ ਦੋਨੋਂ ਕਰਦਾ ਇਹ ਮੁੰਡਾ, ਕੁਛ ਬਣਾਉਣਾ ਵੀ ਆ। ਇਹ ਮੁੰਡਾ ਇੰਜੀਨੀਅਰ ਰਿਹਾ ਇੰਡੀਆ ਤੋਂ, ਇੱਥੇ ਆ ਕੇ ਇਹਨੇ ਪੜ੍ਹਾਈ ਕੀਤੀ ਇੰਜੀਨੀਅਰਿੰਗ ਦੀ, ਜੋਬ ਛੱਡ ਕੇ ਕੰਸਟਰਕਸ਼ਨ ਦੀ, ਉਸ ਤੋਂ ਬਾਅਦ ਕੰਸਟਰਕਸ਼ਨ 'ਚ ਆਇਆ। ਨਾਂ ਹੈ ਜਗਜੀਤ ਸਿੰਘ ਪਨੇਸਰ। ਗੱਲ ਕਰੇ ਤਾਂ ਹੀ ਪਤਾ ਲੱਗ ਜਾਂਦਾ ਮਿੱਠ ਬੋਲਣਾ ਅਤੇ ਡਾਊਨ ਟੂ ਅਰਥ। ਕੰਸਟਰਕਸ਼ਨ ਦਾ ਕੋਈ ਵੀ ਪ੍ਰੋਜੈਕਟ ਆ ਨਾ, ਸਮਝਦਾਰ ਬੰਦੇ ਨੂੰ ਬੁਲਾਓ। ਨੰਬਰ ਆ ਜਗਜੀਤ ਸਿੰਘ ਪਨੇਸਰ, HSP ਕੰਸਟਰਕਸ਼ਨ ਇੰਕ, 416-671-6700 416-671-0709 ਸੰਤੋਸ਼ ਕੋਲ ਦੋ ਪ੍ਰੋਪਰਟੀਆਂ ਪਾਵਰ ਆਫ ਸੇਲ 'ਚ ਆਉਣ ਲੱਗੀਆਂ ਨੇ। ਹਰਦੀਪ ਭੰਦੇਰ ਬ੍ਰੋਕਰ ਆਫ ਰੈਕਡ ਨੇ ਉਹਨਾਂ ਦੇ ਨਾਲੇ ਕੰਮ ਕਰਦੀ ਹੈ, ਹਰਦੀਪ ਉਹਨਾਂ ਦੀ ਟੀਮ ਦੇ ਵਿੱਚ, ਇਹ 5 ਤੋਂ ਵੱਧ ਏਜੰਟ ਨੇ। ਪਾਵਰ ਆਫ ਸੇਲ ਦੀ ਪ੍ਰੋਪਰਟੀਆਂ ਨੇ, ਹੈਮਿਲਟਨ 'ਚ ਕਮਰਸ਼ੀਅਲ ਪ੍ਰੋਪਰਟੀ ਕਿਸੇ ਨੇ ਲੈਣੀ ਹੈ ਹੈਮਿਲਟਨ 'ਚ ਬਿਫੋਰ ਗੋਇੰਗ ਟੂ ਪਾਵਰ ਆਫ ਸੇਲ, ਇਹ 'ਚ ਸੈਲਰ ਦਾ ਵੀ ਫਾਇਦਾ ਤੁਹਾਡਾ ਵੀ ਫਾਇਦਾ। ਹੈਮਿਲਟਨ 'ਚ 65-90 ਫੁੱਟ ਦਾ ਕਮਰਸ਼ੀਅਲ ਲੋਟ ਫਰੂਟਲੈਂਡ ਐਂਡ ਬਾਟਨ 'ਤੇ ਐਮਾਜ਼ੋਨਿੰਗ ਦੇ ਨਾਲ ਕਮਰਸ਼ੀਅਲ ਪਾਵਰ ਆਫ ਸੇਲ 'ਤੇ, ਬਹੁਤ ਸੋਹਣਾ ਘਰ ਵਿੱਚ ਬਣਿਆ ਹੋਇਆ, ਹਜੇ ਰਹੀ ਚੱਲੋ, ਲੇਟਰ ਉਹਨਾਂ ਨੂੰ ਕਮਰਸ਼ੀਅਲ 'ਚ ਚੇਂਜ ਕਰ ਲਿਓ। ਬਹੁਤ ਸੋਹਣਾ ਘਰ, ਅਤੇ ਤੁਸੀਂ ਬਹੁਤ ਰੀਜ਼ਨੇਬਲ ਕੀਮਤ 'ਤੇ ਪ੍ਰੋਪਰਟੀ ਆ ਹੈਮਿਲਟਨ 'ਚ। ਅਤੇ ਦੂਜੀ ਪ੍ਰੋਪਰਟੀ ਆ 3-bedroom ਲੀਗਲ ਹੋਸਪਿਟਲ ਦੇ, ਸੋਰੀ, ਹੋਸਪਿਟਲ ਅਤੇ ਕਾਲਜ ਦੇ ਮੂਹਰੇ, 3-bedroom ਲੀਗਲ ਬੇਸਮੈਂਟ, 3-bedroom ਉੱਪਰ, ਦੋਨੋਂ ਲੀਗਲ ਪੋਰਸ਼ਨ, ਰੈਂਟ 5,000 ਦੇ ਆਸ ਪਾਸ ਆਉਂਦਾ। ਦੋਨੋਂ ਪ੍ਰੋਪਰਟੀਆਂ ਵਾਸਤੇ ਸੰਤੋਸ਼ ਨੰਬਰ ਬੋਲ ਦਿਓ
10: ਜੀ। ਬਿਲਕੁਲ, 416-473-4242-4162
0: 416-473-4242. ਹੈਮਿਲਟਨ ਚ ਇੱਕ ਕਮਰਸ਼ੀਅਲ ਤੇ ਇੱਕ ਡਿਊਪਲੈਕਸ, ਤਿੰਨ ਤਿੰਨ ਬੈਡਰੂਮ ਦੇ ਹਸਪੀਟਲ ਤੇ ਕਾਲਜ ਦੇ ਮੂਹਰੇ ਡਾਊਨਟਾਊਨ ਹੈਮਿਲਟਨ ਚ, ਤੇ ਦੂਸਰੀ ਕਮਰਸ਼ੀਅਲ ਪ੍ਰੋਪਰਟੀ ਕਿਊ ਡਬਲਯੂ ਦੇ ਉੱਪਰ ਤੁਸੀਂ ਲੈਣੀ ਚਾਹੁੰਦੇ ਹੋ। ਡਿਟੈਚ ਘਰ ਆ, ਪਿੱਛੇ ਆਪਣਾ ਕੰਮ ਕਰੀ ਚੱਲੋ, ਮੂਹਰੇ ਰਹੋ, ਬਹੁਤ ਰੀਜ਼ਨੇਬਲ ਕੀਮਤ। ਨੰਬਰ ਨਹੀਂ ਬੋਲੂੰਗਾ ਮੈਂ, 416-473-4242 ਤੇ ਕਾਲ ਕਰ ਲਿਓ। ਇੱਕ ਵਾਰ ਫਿਰ ਤੋਂ ਗ੍ਰੀਨ ਵੈਲੀ ਵਾਲਿਆਂ ਦਾ ਨੰਬਰ ਨੋਟ ਕਰ ਲਓ, 647-222-5506। ਐਟਲਸ ਕਿਚਨ ਵਾਲਿਆਂ ਦਾ ਨੰਬਰ ਨੋਟ ਕਰੋ, ਕਿਚਨ ਦਾ ਕੋਈ ਵੀ ਕੰਮ ਕਰਾਉਣਾ, ਐਟਲਸ ਕਿਚਨ ਰੈਨੋਵੇਸ਼ਨ ਦਾ ਕੋਈ ਵੀ ਕੰਮ, 742-778-7800, 742-778-7800। ਔਰ ਆਰ ਐੱਸ ਜੀ ਕਸਟਮ ਸੋਫੇ ਵਾਲੇ ਨੇ, ਸੋਫਿਆਂ 'ਚ ਟੋਪ ਦਾ ਨਾਮ ਹੈ ਆਰ ਐੱਸ ਜੀ ਕਸਟਮ ਸੋਫਾ, ਅਤੇ ਤੁਸੀਂ ਕਾਲ ਕਰਨੀ ਹੈ ਆਰ ਐੱਸ ਜੀ ਵਾਲਿਆਂ ਨੂੰ। ਨੰਬਰ ਟੂ ਕਾਲ 647-705-1317-6477051317। ਸੁਚੇਤ ਕੌਰ ਨੂੰ ਕਾਲ ਕਰਨੀ ਹੈ, ਤੁਸੀਂ ਅਗਰ ਇੰਸ਼ੋਰੈਂਸ ਦੇ ਵਿੱਚ, ਆਰ ਈ ਐੱਸ ਪੀ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਲੈਣਾ ਚਾਹੁੰਦੇ ਹੋ, ਡਿਸੇਬਿਲਟੀ ਇੰਸ਼ੋਰੈਂਸ, ਕੋਈ ਸੁਪਰ ਵੀਜ਼ੇ 'ਤੇ ਆ ਰਿਹਾ, ਸੁਚੇਤ ਕੌਰ ਦਾ ਨੰਬਰ ਹੈ 647-986-8049 'ਤੇ ਕਾਲ ਕਰਨੀ ਹੈ। ਅਸ਼ੋਕ ਸੈਣੀ ਸੀ ਪੀ ਐੱਸ ਸੀ ਜੀ ਏ 905-458-1399 ਤੇ ਕਾਲ ਕਰੋਗੇ। ਔਰ
11: another Don clean with the Don Ducks.
12: Oh, he's doing dishes with Dawn Platinum.
13: The only soap trusted to save wildlife affected by oil.
12: And Platinum removes up to 99% of grease and food residue, so he doesn't have to work so hard.
13: Well, flap my wings. What'll he do with all that unused elbow grease?
12: Organize the fridge, the spice rack, the junk drawer.
13: What are you quacking on about? He's gonna make enchiladas.
12: More dishes? That's giving this duck goosebumps.
11: Dawn Platinum, the better grease getter.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8877sofascudio.ca. Thank you, ji.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557 6472927557।
2: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6472027223।
3: लाइसेंस नंबर 10394।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6477562340।
4: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 21 ਤਰੀਕ ਸਾਲ 2026 ਦਾ, ਅਤੇ ਦਿਨ ਅੱਜ ਕਿਹੜਾ ਹੋ ਗਿਆ, ਕਿਹੜਾ ਕਿਹੜਾ ਕਿਹੜਾ ਵੀਰਵਾਰ ਦਾ। ਸੋ ਬਿਲਕੁਲ ਜੀ, ਅੱਜ ਹੈਪੀ ਥਰਸਡੇ ਹੋ ਗਿਆ ਅਤੇ ਬਸ ਕੱਲ੍ਹ ਨੂੰ ਫਰਾਈਡੇ, ਉਸ ਤੋਂ ਬਾਅਦ ਵੀਕਐਂਡ ਜਿਹੜਾ ਆ ਗਿਆ। ਸੋ ਵੀਕਐਂਡ ਦੀ ਬੜੀ ਜਿਹੜੀ ਆਪਾਂ ਨੂੰ ਲੋੜ ਰਹਿੰਦੀ ਹੈ ਵੀ ਹਾਂਜੀ ਵਧੀਆ ਸਾਨੂੰ ਵੀਕਐਂਡ ਮਿਲੇ ਅਤੇ ਆਪਾਂ ਰੈਸਟ ਕਰੀਏ, ਹੈ ਨਾ, ਜਾਂ ਘੁੰਮੀਏ ਫਿਰੀਏ, ਖਾਈਏ ਪੀਏ, ਕਿਉਂਕਿ ਬਿਜ਼ੀ ਬਿਜ਼ੀ ਬਿਜ਼ੀ ਬਿਜ਼ੀ ਵੀਕਐਂਡ ਜਿਹੜਾ ਸਾਰਾ ਹੁੰਦਾ। ਸੋ ਬਿਲਕੁਲ ਜੀ, ਅੱਜ ਵੀਰਵਾਰ ਦਾ ਦਿਨ ਹੈ। ਫਿਰ ਵੀਰਵਾਰ ਵਾਲੇ ਦਿਨ ਆਪਾਂ ਕੀ ਕਰਦੇ ਹੁੰਦੇ ਹਾਂ, ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ ਨੂੰ, ਬਾਕੀ ਸਭ ਛੱਡ ਛੁੱਡ ਕੇ ਚੱਲੋ ਪੰਜਾਬ, ਹੈ, ਅਤੇ ਫਿਰ ਪੰਜਾਬ ਦੀ ਗੱਲਬਾਤ ਕਰਦੇ ਹਾਂ ਅਤੇ ਅੱਜ ਵੀ ਕਰਾਂਗੇ। ਸੋ ਤੁਸੀਂ ਵੀ ਫਿਰ ਗੱਲਬਾਤ ਕਰਨੀ ਹੈ, ਆਪਣੇ ਪੰਜਾਬ ਨੂੰ ਯਾਦ ਕਰਨਾ, ਆਪਣੇ ਘਰ ਨੂੰ, ਆਪਣੀ ਗਲੀਆਂ ਨੂੰ, ਆਪਣੇ ਪਿੰਡਾਂ ਨੂੰ, ਅਤੇ ਫਿਰ ਆਪਣੇ ਸਕੂਲਾਂ ਨੂੰ ਜਾਂ ਕਾਲਜ ਯੂਨੀਵਰਸਿਟੀਆਂ ਨੂੰ, ਕੁਛ ਵੀ ਜਿਹੜੀ ਵੀ ਗੱਲਬਾਤ ਆਪਾਂ ਕਰਾਂਗੇ। ਸੋ ਫਿਰ ਤੁਸੀਂ ਵੀ ਗੱਲਬਾਤ ਕਰੋਗੇ ਤਾਂ ਫਿਰ 647-874-1313 'ਤੇ ਗੱਲਬਾਤ ਕਰੋਗੇ, 6478741313। ਤੇ ਲਓ ਜੀ, ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਜੇਠ ਦੀ, ਸੋ ਅੱਜ ਹੋ ਗਈ 7 ਤਰੀਕ, ਤੇ ਫਿਰ ਜੇਠ ਦਾ ਮਹੀਨਾ ਤਾਂ ਪੂਰੀ ਗਰਮੀ ਹੁੰਦੀ ਹੈ, ਤੇ ਇੰਡੀਆ ਦੇ ਵਿੱਚ ਤਾਂ ਕਹਿੰਦੇ ਪੂਰੀ ਗਰਮੀ ਜਿਹੜੀ ਉਹ ਪੈ ਰਹੀ ਹੈ, ਤੇ ਇੰਨੀ ਗਰਮੀ ਹੈ ਤੇ ਕਹਿੰਦੇ ਆ ਵੀ ਦੁਪਹਿਰ ਨੂੰ ਬਾਹਰ ਨਾ ਨਿਕਲੋ, ਅੰਦਰ ਹੀ ਰਹੋ ਤੁਸੀਂ ਜਿੰਨਾ ਹੋ ਸਕਦਾ, ਕਿਉਂਕਿ ਧੁੱਪ ਕਹਿੰਦੇ ਬੜੀ ਤੇਜ਼ ਹੈ। ਤੇ ਦੇਖੋ ਜੇ ਇੱਥੇ ਟੈਂਪਰੇਚਰ 32-32 ਹੋ ਜਾਂਦਾ ਹੈ ਜਾਂ 34 ਤੱਕ ਚਲਾ ਜਾਂਦਾ, ਕਹਿੰਦੇ ਲੈ ਇੱਥੇ ਤਾਂ ਅਲਰਟ ਜਾਰੀ ਹੋ ਜਾਂਦਾ ਵੀ ਭਾਈ ਗਰਮੀ ਬੜੀ ਹੈ, ਪਰ ਉੱਥੇ ਤਾਂ ਇੰਨੇ ਕੁ ਟੈਂਪਰੇਚਰ ਨੂੰ ਆਪਾਂ ਸਿਆਣਦੇ ਨਹੀਂ, ਅਤੇ ਜਿਹੜੇ ਉੱਥੇ ਰਹਿੰਦੇ ਹੁਣ ਵੀ, ਪਰ ਜਦੋਂ ਹੁਣ ਕਹਿੰਦੇ ਆ 45-47-50 ਡਿਗਰੀ ਜਾਂ ਇਹ ਤੋਂ ਉੱਪਰ ਟੱਪ ਜਾਣਾ, ਅਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਗਰਮੀ ਉੱਥੇ ਹੋਊਗੀ। ਪਰ ਗੱਲ ਉਹੀ ਹੈ ਵੀ ਜੋ ਵੀ ਹਾਲਾਤ ਹੋਣ ਜੀ, ਵਧੀਆ ਵਧੀਆ ਬਸ ਇੰਜੋਏ ਹੀ ਕਰਨਾ ਆਪਾਂ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਚੱਲੀ ਜਾਂਦਾ, ਕਦੀ ਉਤਾਰ ਚੜਾਅ, ਜਿਵੇਂ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ, ਸੋ ਚੱਲੀ ਜਾਣਾ, ਪਰ ਹਰ ਇੱਕ ਪਲ ਨੂੰ ਜਿਹੜਾ ਮਾਨਣਾ ਬੜਾ ਜ਼ਰੂਰੀ ਹੈ। ਪਤਾ ਨਹੀਂ ਉਹ ਸਮਾਂ, ਕਿਉਂਕਿ ਮੁੜ ਕੇ ਆਉਂਦਾ ਨਹੀਂ, ਪਰ ਅਸੀਂ ਕਈ ਵਾਰੀ ਨਾ ਉਹ ਸਮਾਂ ਇੱਦਾਂ ਹੀ ਲੰਘਾ ਦਿੰਦੇ ਹਾਂ ਵੀ ਚੱਲ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਪਰ ਕਹਿੰਦੇ ਆ ਵੀ ਇੱਦਾਂ ਜੀਣਾ ਚਾਹੀਦਾ ਵੀ ਜਿਹੜਾ ਆਹੀ ਪਲ ਹੈ ਇਹ ਹੈ ਸਾਡੇ ਕੋਲ, ਅਤੇ ਅਗਲਾ ਪਲ ਪਤਾ ਨਹੀਂ ਦੇਖਣਾ ਕਿ ਨਹੀਂ, ਆਪਾਂ ਨੂੰ ਨਹੀਂ ਪਤਾ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ। ਅੱਜ ਆਪਾਂ ਨੇ ਪੰਜਾਬ ਵੱਲ ਨੂੰ ਜਾਣਾ, ਕੀ ਗੱਲਬਾਤ ਕਰਨੀ ਹੈ ਅੱਜ ਪੰਜਾਬ ਦੀ, ਪੰਜਾਬ ਦੀ ਆਪਾਂ ਅੱਜ ਗੱਲਬਾਤ, ਜਿਹੜੇ ਮੁਹਾਵਰੇ ਅਤੇ ਕਹਾਵਤਾਂ, ਲਕੋਕਤੀਆਂ ਕਹਿ ਦਿੰਦੇ ਆ ਹਿੰਦੀ ਦੇ ਵਿੱਚ, ਜਾਂ ਫਿਰ ਜਿਹੜੇ ਵਾਕ ਆਪਾਂ ਬਣਾਉਂਦੇ ਹੁੰਦੇ ਸੀ, ਹੈ ਨਾ, ਆਪਾਂ ਨੂੰ ਮੁਹਾਵਰੇ ਦਿੰਦੇ ਹੁੰਦੇ ਸੀ ਵਾਕ ਬਣਾਓ, ਪਰ ਅੱਜ ਅਸੀਂ ਮੁਹਾਵਰੇ ਕਹਾਵਤਾਂ ਨੂੰ ਦੁਹਰਾਉਣਾ, ਕਿਉਂਕਿ ਇਹ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਗੱਲਾਂ ਵਿਸਰੀ ਜਾ ਰਹੀਆਂ, ਭੁੱਲੀ ਜਾ ਰਹੀਆਂ, ਅਤੇ ਉਹਨਾਂ ਨੂੰ ਆਪਾਂ ਯਾਦ ਨਹੀਂ ਕਰਦੇ, ਪਰ ਅੱਜ ਆਪਾਂ ਕਹਾਵਤਾਂ, ਜਿਹੜੇ ਮੁਹਾਵਰੇ ਆਪਾਂ ਬੋਲਦੇ ਹੁੰਦੇ ਸੀਗੇ ਜਾਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਸੋ ਉਹਨਾਂ ਨੂੰ ਅੱਜ ਅਸੀਂ ਥੋੜ੍ਹਾ ਜਿਹਾ ਪਿੱਛੇ ਝਾਕੀਏ ਅਤੇ ਫਿਰ ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਅਤੇ ਅੱਜ ਸਪੈਸ਼ਲ ਤੌਰ 'ਤੇ ਨੰਬਰਸ, ਜਿਹੜੇ ਜਿਵੇਂ ਕੋਈ 1, 2, 3, 4 ਜਿਹੜੇ ਨੰਬਰ ਹੁੰਦੇ ਆ ਗਣਿਤ ਦੇ, ਮੈਥ ਦੇ, ਉਹ ਵਿੱਚ ਆਉਣ, ਕਿਹੜੇ ਮੁਹਾਵਰੇ ਜਾਂ ਲਕੋਕਤੀਆਂ ਕਹਾਵਤਾਂ ਤੁਸੀਂ ਕਹਿ ਸਕਦੇ ਹੋ, ਜਿਵੇਂ ਫੋਰ ਐਗਜ਼ਾਮਪਲ ਮੈਂ ਇੱਕ ਦੱਸੂੰਗੀ, ਕਿਉਂਕਿ ਫਿਰ ਤਾਂ ਤੁਹਾਨੂੰ ਜ਼ਿਆਦਾ ਜਿਹੜਾ ਹੈਗਾ ਲੱਭਣੇ ਪੈਣਗੇ, ਹੈ ਨਾ। ਸੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ 1 ਅਤੇ 1 11, ਅਤੇ ਇਹਦੇ ਵਿੱਚ ਮੈਥ ਆ ਗਿਆ, ਗਣਿਤ ਆ ਗਿਆ, ਸੋ ਇੱਦਾਂ ਨੰਬਰਸ ਜਿਹਦੇ ਵਿੱਚ ਆਉਂਦੇ ਆ, ਡਿਜਿਟਸ ਆਉਂਦੀਆਂ ਜਿਹਦੇ ਵਿੱਚ, ਇੱਦਾਂ ਦੇ ਕਹਾਵਤਾਂ ਅਤੇ ਮੁਹਾਵਰੇ ਕਿਹੜੇ ਆ, ਜਿਵੇਂ 1 ਅਤੇ 1 11 ਹੁੰਦੇ ਆ, ਸੋ ਇੱਦਾਂ ਹੀ ਹੋਰ ਬਹੁਤ ਸਾਰੇ ਆ। ਸੋ ਲੱਭ ਲੱਭ ਕੇ ਲਿਆਓ ਅਤੇ ਦੱਸੋ, ਅਤੇ ਮੀਨਿੰਗ ਵੀ ਦੱਸ ਸਕਦੇ ਹੋ, ਕਈ ਵਾਰ ਮੀਨਿੰਗ ਵੀ ਨਹੀਂ ਪਤਾ ਹੁੰਦਾ ਵੀ ਹਾਂਜੀ 1 ਅਤੇ 1 11 ਦਾ ਕੀ ਮਤਲਬ ਹੋ ਗਿਆ, ਸੋ ਇਹਦਾ ਕੀ ਮਤਲਬ ਨਿਕਲਦਾ, ਕੀ ਅਰਥ ਨਿਕਲਦਾ 1 ਅਤੇ 1 11, ਉਂਝ ਤਾਂ 1 ਅਤੇ 1 ਤਾਂ ਆਪਾਂ 2 ਕਹਿੰਦੇ ਹਾਂ, ਅਤੇ 1 ਅਤੇ 1 11 ਕਿਵੇਂ ਹੋ ਗਏ, ਸੋ ਇਹ ਹੁਣ ਦੇਖ ਲਓ। ਅੱਛਾ, ਇੱਕ ਮੈਨੂੰ ਹੋਰ ਦਿਮਾਗ 'ਚ ਗੱਲ ਆਉਂਦੀ ਹੈ, ਇਹ ਵੀ ਆਪਾਂ ਕਈ ਵਾਰ ਕਰ ਚੁੱਕੇ ਹਾਂ, ਵੀ ਦੇਖੋ ਜਿਹੜੇ ਮੁਹਾਵਰੇ ਜਾਂ ਕਹਾਵਤਾਂ ਬਣੀਆਂ ਉਹ ਪਹਿਲਾਂ ਦੀਆਂ ਹੀ ਆ ਸਾਰੀਆਂ, ਹੁਣ ਇਸ ਸਮੇਂ ਦੇ ਵਿੱਚ ਜਦੋਂ ਕਿ ਪੜ੍ਹੇ ਲਿਖੇ ਲੋਕ ਜ਼ਿਆਦਾ ਹੋ ਗਏ, ਕਿੱਡੀਆਂ ਕਿੱਡੀਆਂ ਡਿਗਰੀਆਂ ਲਿੱਤੀਆਂ ਹੋਈਆਂ, ਆਮ ਤੌਰ ਤੇ ਲੋਕਾਂ ਨੇ, ਪਰ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਉਹ ਇੰਨੇ ਪੜ੍ਹੇ ਲਿਖੇ ਵੀ ਨਹੀਂ ਸੀ ਹੁੰਦੇ, ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਹੀਆਂ ਹੋਈਆਂ ਉਹ ਹੁਣ ਵੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਯੂਨੀਵਰਸਲ ਟਰੂਥ ਹੀ ਬਣ ਜਾਂਦਾ ਵੀ ਹਾਂ ਇਹ ਗੱਲ ਇੱਦਾਂ ਹੀ ਹੈ, ਤੇ ਕਹਾਵਤਾਂ ਵੀ ਜਿਹੜੀਆਂ ਉਹਨਾਂ ਨੇ ਬਣਾਈਆਂ ਪੁਰਾਣੀਆਂ ਹੀ ਆ ਸਾਰੀਆਂ, ਨਵੀਂ ਬਣਦੀ ਹੈ ਕੋਈ? ਜਾਂ ਜੇ ਬਣੀ ਹੈ ਤਾਂ ਜ਼ਰੂਰ ਦੱਸੋ ਵੀ ਕਿਹੜੀ ਨਵੀਂ ਕਹਾਵਤ ਹੋਂਦ ਦੇ ਵਿੱਚ ਹੁਣ ਆਈ ਹੈ, ਪਰ ਪੁਰਾਣੀਆਂ ਦੀ ਗੱਲਬਾਤ ਚਲੋ ਆਪਾਂ ਕਰੀ ਜਾ ਰਹੇ ਹਾਂ, ਸੋ ਤੁਸੀਂ ਜ਼ਰੂਰ ਦੱਸੋ ਵੀ ਕਿਹੜੀਆਂ ਕਿਹੜੀਆਂ ਕਹਾਵਤਾਂ ਜਾਂ ਮੁਹਾਵਰੇ ਜਿਹਨਾਂ ਨੂੰ ਅਸੀਂ ਨੰਬਰਸ ਦੇ ਆਧਾਰਿਤ ਕਹਿ ਸਕਦੇ ਹਾਂ। ਤੇ ਪਹਿਲੀ ਕਾਲ ਆਈ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: 9 ਤੋਂ 11
0: ਠੀਕ ਹੈ। 9 ਤੋਂ 11 ਕੀ ਮਤਲਬ?
1: 9 ਤੋਂ 11 ਦਾ ਮਤਲਬ ਇਹ 9 ਤੋਂ 11 ਹੋ ਜਾ, ਜਲਦੀ ਜਲਦੀ 9 ਤੋਂ 11 ਹੋ ਜਾ, ਮਤਲਬ ਨਿਕਲ ਜਾ ਇੱਥੋਂ।
0: ਅੱਛਾ ਵੀ ਚਲੇ ਜਾਓ, ਹੈ ਭੱਜ ਜਾਓ।
1: ਹਾਂ 9 ਤੋਂ 11 ਦਾ ਭੱਜ ਜਾਓ। ਫਿਰ ਇੱਕ ਹੈਗੀ ਹੈ, ਤੂੰ ਬੰਦਾ ਕਿ 9 ਤਰੀਕ ਦੱਸੋ ਵੀ ਇਹ 9 ਤਰੀਕ ਨਾਲ ਬੰਦੇ ਦਾ ਕੀ ਤਾਲੁਕਾਤ, ਲੇਕਿਨ ਉਹਨੂੰ 9 ਤਰੀਕ ਮਤਲਬ ਇਹਦਾ ਮਹੀਨੇ ਮੈਨੂੰ ਪਤਾ ਲੱਗਿਆ ਕਿ 9 ਤਰੀਕ ਦਾ ਬੰਦੇ ਤੂੰ ਬੰਦਾ ਕਿ 9 ਤਰੀਕ, ਇਹ ਬੜੀ ਕਹਾਵਤ ਹੈਗੀ ਹੈ।
0: ਅੱਛਾ ਮੈਂ ਪਹਿਲੀ ਵਾਰ ਸੁਣੀ ਆ।
1: ਇੱਕ ਭੈਣ ਜੀ ਤੂੰ ਬੰਦਾ ਕਿ 9 ਤਰੀਕ।
0: ਅੱਛਾ
1: ਅੱਛਾ ਇੱਕ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਾਂਗਾ, ਉਹ ਬਹੁਤ ਧਿਆਨ ਦੇ ਨਾਲ ਸਾਰੇ ਸੁਣ ਲੈਣ ਜਿਹੜੇ ਕੈਨੇਡਾ ਚ ਰਹਿੰਦੇ ਆ। ਇੱਕ ਕੇਸ ਹੈਗਾ ਇੱਥੇ ਜਿਹੜਾ ਕਿ ਬੰਦਾ ਚਾਰਜ ਹੋ ਗਿਆ, ਉਹ ਆਮ ਤੌਰ ਦੇ ਉੱਤੇ ਆਪਣੇ ਪੰਜਾਬ ਦੇ ਵਿੱਚ ਕਹਾਵਤ ਕਹਿੰਦੇ, ਗੁੱਸਾ ਆਇਆ ਹੋਵੇ ਕਿਸੇ ਨੇ ਡੈਡੀ ਨੂੰ ਮਾਮੇ ਨੂੰ ਕਿਸੇ ਨੂੰ, ਉਹਦੇ ਨੂੰ ਮੈਂ ਗੋਲੀ ਮਾਰ ਦੂੰਗਾ, ਹੈ ਨਾ ਆਮ ਕਹਿ ਦਿੰਦੇ ਆ ਏਦਾਂ ਵੱਡੇ ਵੱਡੇ।
0: ਅੱਛਾ
1: ਉਹ ਕਿਸੇ ਬੰਦੇ ਨੇ ਕਹਿਤਾ ਤੇ ਉਹਨੂੰ ਪੁਲਿਸ ਨੇ ਚਾਰਜ ਕਰ ਦਿੱਤਾ।
0: ਅੱਛਾ ਵੀ ਏਦਾਂ ਕਿਉਂ ਕਹਿਤਾ, ਥ੍ਰੈਟ ਕਿਉਂ ਕੀਤਾ?
1: ਉਹ ਤਾਂ ਕੋਈ ਵੀ ਪਤਾ ਨੀ, ਹੁਣ ਕਿਤੇ ਤੁਸੀਂ ਸੁਣੀ ਕਹਾਵਤ ਜਾਂ ਏਦਾਂ ਦੀ ਕੋਈ ਚੀਜ਼ ਸੁਣੀ ਆਪਣੇ ਘਰੋਂ ਕਿ ਨਹੀਂ, ਪਰ ਮੈਂ ਆਮ ਤੌਰ ਦੇ ਉੱਤੇ ਦਾਦੇ ਪੜਦਾਦਿਆਂ ਨੂੰ ਜਾਂ ਕਿਸੇ ਡੈਡੀ ਨੂੰ ਕੋਈ ਗੁੱਸਾ ਆਇਆ ਹੋਵੇ, ਨਾ ਤਾਂ ਉਹਨਾਂ ਕੋਲ ਰਿਵਾਲਵਰ ਹੁੰਦੀ, ਨਾ ਉਹਨਾਂ ਨੇ ਦੇਖੀ ਹੁੰਦੀ, ਨਾ ਉਹਨੂੰ ਚਲਾਣੀ ਆਉਂਦੀ ਹੁੰਦੀ ਹੈ, ਤੇ ਫਿਰ ਵੀ ਉਹ ਉਹਨੂੰ ਬੜਾ ਕਿਹਾ ਪੁਲਿਸ ਵਾਲੇ ਨੂੰ ਬਈ ਇਹ ਸਾਡੇ ਪੰਜਾਬ ਦੇ ਵਿੱਚ ਕਹਾਵਤ ਹੈ, ਕਹਿੰਦਾ ਅਸੀਂ ਇਹਦੇ ਬਾਰੇ ਛਾਣਬੀਨ ਕਰਾਂਗੇ। ਲੱਗਦਾ
0: ਠੀਕ ਹੈ ਬਿਲਕੁਲ ਨਹੀਂ, ਇਹ ਤਾਂ ਚਲੋ ਉਂਜ ਕਹਿ ਦਿੰਦੇ ਆ ਵੀ ਹਾਂ ਤੂੰ ਚਲਾ ਜਾ ਇੱਥੋਂ ਨਹੀਂ ਤਾਂ ਤੈਨੂੰ ਗੋਲੀ ਮਾਰ ਦੂੰ, ਪਰ ਉਂਜ ਤਾਂ ਇਹ ਥ੍ਰੈਟ ਹੋ ਜਾਂਦਾ, ਇਸ ਕਰਕੇ ਮੇ ਬੀ ਉਹ ਤੇ ਜਿਹੜੇ ਚਾਰਜ ਲੱਗੇ ਹੋਣਗੇ। ਸੋ ਬਿਲਕੁਲ ਜੀ, ਅੱਜ ਆਪਾਂ ਗੋਲੀ ਵਾਲੀ ਗੱਲ ਨਹੀਂ ਕਰਨੀ, ਅੱਜ ਆਪਾਂ ਨੰਬਰਾਂ ਦੀ ਗੱਲ ਕਰ ਰਹੇ ਹਾਂ। ਸੋ ਤੁਸੀਂ ਨੰਬਰ ਦੱਸਣੇ ਆ, ਨੰਬਰਾਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਸੋ ਜਿਵੇਂ ਚਲੋ ਇਹਨਾਂ ਨੇ ਦੱਸਤਾ ਵੀ 9 ਤੋਂ 11 ਇਹਦਾ ਮਤਲਬ ਹੁੰਦਾ ਵੀ ਭੱਜ ਜਾ, ਹੈ 9 ਤੋਂ 11 ਹੋ ਜਾ, ਇਹਦੀ ਵੀ ਆਪਾਂ ਮੁਹਾਵਰਿਆਂ ਦੇ ਬਣਾਉਂਦੇ ਹੁੰਦੇ ਸੀ ਵਾਕ। ਸੋ 9 ਤੋਂ 11 ਤੇ 1 ਤੇ 1 11 ਇਹ ਹੋ ਗਿਆ, ਚਲੋ ਇਹ 11 ਨਾਲ ਦੋਨੋਂ ਆ ਗਏ। ਬਾਕੀ ਹੁਣ ਤੁਸੀਂ ਹੋਰ ਦੱਸੋ, ਹੋਰ ਕਿਹੜੇ ਨੰਬਰਸ ਦੇ ਜਿਹੜੇ ਮੁਹਾਵਰੇ ਜਾਂ ਵਾਕ ਹੈਗੇ ਆ? ਸੋ 647-874-1313 ਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਜਿਹੜੇ ਆ ਦੱਸ ਸਕਦੇ ਹੋ ਜੀ ਇਹਨਾਂ ਮੁਹਾਵਰਿਆਂ ਬਾਰੇ ਕਿਹੜੇ ਕਿਹੜੇ ਆ ਹੋਰ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਟਿਕਟਾਂ ਚਾਹੁੰਦੇ ਹੋ, ਸਰਵਿਸ ਨੰਬਰ 1 ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਨੀ ਹੈ ਜੀ, ਕਿਉਂਕਿ ਤੁਹਾਨੂੰ ਬਹੁਤ ਵਧੀਆ ਇਹ ਪੈਕੇਜ ਬਣਾ ਕੇ ਦੇਣਗੇ। ਜੇ ਕੋਈ ਟੂਰ ਟ੍ਰਿਪ ਕਰੂਜ਼ ਤੁਹਾਨੂੰ ਚਾਹੀਦਾ ਤਾਂ ਵੀ, ਜਾਂ ਬੈਕ ਹੋਮ ਜਾਣਾ ਤਾਂ ਵੀ, ਕਿਉਂਕਿ ਹੁਣ ਰੇਟ ਤੁਹਾਨੂੰ ਬੜੇ ਵਧੀਆ ਮਿਲ ਰਹੇ ਆ। ਸੋ ਨੰਬਰ ਤੁਸੀਂ ਨੋਟ ਕਰੋਗੇ ਜੀ, ETN ਟਰੈਵਲਸ ਦਾ ਨੰਬਰ ਹੈਗਾ ਜੀ 905-463-1301-905-463-1301। ਹਾਂਜੀ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਨਹੀਂ ਤੁਹਾਡੀ ਆਵਾਜ਼ ਨਹੀਂ ਆਈ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਇਹ ਵੀ ਤੁਹਾਡਾ ਠੀਕ ਹੈ, 19-21 ਦਾ ਫਰਕ ਹੈ ਨਾ, ਇਹਦਾ ਮਤਲਬ ਕੀ ਹੋਇਆ?
2: ਥੋੜਾ ਬਹੁਤਾ ਫਰਕ ਹੋਣਾ। ਹਾਂਜੀ
0: ਵਿੱਚ 20 ਆਉਂਦਾ ਬਸ, 19 ਤੋਂ ਬਾਅਦ 20 ਆਉਂਦਾ, ਤੇ ਕੋਈ ਗੱਲ ਨੀ, ਥੋੜਾ ਜਿਹਾ ਫਰਕ ਬਿਲਕੁਲ ਠੀਕ ਹੈ ਤੁਹਾਡਾ। ਥੈਂਕ ਯੂ ਥੈਂਕ ਯੂ ਜੀ ਬਿਲਕੁਲ 19-21 ਦਾ ਫਰਕ ਦੇਖੋ ਨੰਬਰਸ ਅੱਜ ਨੰਬਰਾਂ ਦੀ ਗੇਮ ਹੈ ਅੱਛਾ ਜਿਵੇਂ ਆਪਾਂ ਜੇ ਜ਼ਿੰਦਗੀ ਦੀ ਗੱਲ ਕਰੀਏ ਉਹ ਵੀ ਨੰਬਰਾਂ ਦੀ ਉਹ ਗੇਮ ਹੈ ਹਾਂ ਕਿੰਨੀ ਜ਼ਿੰਦਗੀ ਬੰਦੇ ਦੀ ਹਾਂਜੀ ਗੁਰਮੀਤ ਜੀ ਸਤਿ ਸ੍ਰੀ ਅਕਾਲ ਹਾਂਜੀ ਅੱਛਾ ਨਹੀਂ ਸੁਣਿਆ ਵੈਸੇ ਤਾਂ ਕੀ ਮਤਲਬ ਇਹਦਾ
3: ਜਿਹੜਾ ਤਾਕਤਵਰ ਹੈ ਨੀ ਉਹ ਜੋ ਚਾਹੇ ਕਰ ਸਕਦਾ ਵੈਸੇ ਤਾਂ ਪੰਜਾਂ ਮੀਆਂ ਦਾ ਸੌ ਹੁੰਦਾ ਉਹਦਾ 3600
0: ਕਿੰਨਿਆਂ ਦਾ ਸੌ ਹੁੰਦਾ ਨਹੀਂ ਤਾਂ ਨਹੀਂ ਕਿੰਨਾ ਬਣਦਾ ਸੌ ਅੱਛਾ ਵੀ ਆਪਣੇ ਆਪ ਨੂੰ ਫਾਇਦਾ ਕਰ ਰਿਹਾ ਬੰਦਾ ਹੈ 3700 ਕਰਕੇ ਸੌ ਹੋਇਆ ਨਾ ਤੇ ਉਹ ਕਹਿੰਦੇ ਮੈਨੂੰ ਫਾਇਦਾ ਹੋਣਾ ਚਾਹੀਦਾ ਏਦਾਂ ਦੀ ਗਿਣਤੀ ਗਿਣ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ
4: ਜਿਨ੍ਹਾਂ ਨੇ ਫੋਨ ਕਰਨਾ ਬਾਰ ਬਾਰ ਇਸ ਨੰਬਰ ਤੇ ਜਿਹੜਾ ਗੱਲ ਕਰਨਾ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੁਸੀਂ
0: ਠੀਕ ਹੈ ਥੈਂਕ ਯੂ ਭਾਜੀ ਤੇ ਹਾਂਜੀ ਦੱਸੋ ਹੁਣ
4: ਕੋਈ ਕਹਾਵਤ ਹੁੰਦਾ 21 ਜਾਂ 31 ਪਾਉਣੀ ਜੀ
0: ਅੱਛਾ 21 ਦੇ 31 ਪਾਉਣੇ ਹੈ ਇਹਦਾ ਕੀ ਮਤਲਬ ਹੋ ਗਿਆ
4: ਉਹ ਆਪਾਂ ਪਾਉਂਦੇ ਹੁੰਦੇ ਸੀਗੇ ਜੀ ਅੱਗੇ ਉਹ ਦੂਜਾ ਕੀ ਹੁੰਦਾ
0: ਸਗਨ
4: ਵਿਆਹ ਦੇ ਵਿੱਚ ਤਾਂ ਸਗਨ ਪਾਉਂਦੇ ਹੁੰਦੇ ਜੀ ਉਹਦੇ 21 ਪਾਇਆ ਤੇ ਦੂਜੇ ਨੇ 31 ਪਾਤੇ ਜੀ
0: ਅੱਛਾ ਸਗਨ ਪਾਉਂਦੇ ਹੁੰਦੇ ਸੀ ਜਿਹੜੇ
4: ਸਗਨ ਪਾਉਂਦੇ ਹੁੰਦੇ
0: ਜੀ ਠੀਕ ਹੈ ਥੈਂਕ ਯੂ
4: ਮੈਡਮ 21 ਦੇ 31 ਪਾਇਆ ਹੀ ਆ
0: ਠੀਕ ਹੈ ਨਹੀਂ ਇਹਦਾ ਕੁਛ ਹੋਰ ਵੀ ਹੋਣਾ ਮਤਲਬ ਕਿ ਨਹੀਂ
4: ਹਾਂਜੀ ਦਾ ਹੋਰ ਹੈ ਮਤਲਬ ਤਾਂ ਹੋਰ ਹੈ ਵੀ
0: ਕੀ
4: ਵਾਅਦਾ ਕਰਿਆ ਤੇ ਮੈਂ ਉਹਦੇ ਦੂਜਾ ਉਹਨੇ ਮੈਨੂੰ ਆਇਆ ਕਿਹਾ ਸੀ ਮੈਂ ਉਹਨੂੰ ਆਇਆ ਕਿਹਾ ਕਿ ਆਈ
0: ਬਿਲਕੁਲ
4: ਮਤਲਬ ਤਾਂ ਇਹ ਹੈ ਕਿ ਲੜਾਈ ਵਧਾ ਆਇਆ ਹੀ ਆ
0: ਵਾਰੀ ਦਾ ਵੱਟਾ ਕਰਦਾ ਮੈਂ
4: ਹਾਂ ਲੜਾਈ ਵਧਾ ਆਇਆ ਹੀ ਆ ਮੈਂ
0: ਠੀਕ ਹੈ ਥੈਂਕ ਯੂ ਭਾਜੀ
5: I don't care jab dukhi tikki dukhi de jani koi value nahi right main ke dukhi tikki nu manda
0: theek hai dukhi tikki bhi koi parwah nahi
5: ani hamnu koi ke dukhi tikki di parwah nahi ek punjabi song hai jehda america da banda hai jehda kehnda dukhi tikki tikki te gall chhad de
0: ha bilkul bilkul eh kehda oh apna ਜਿਹੜਾ ਟਰੰਪ ਦਾ ਗੀਤ ਗਾਇਆ ਹੋਇਆ ਨਾ
5: ਟਰੰਪ ਦਾ ਗਾਣਾ ਗਾਇਆ ਨਾ ਦੁਖੀ ਤਿੱਕੀ ਸ਼ਿੱਕੀ ਦੇ ਗੱਲ ਛੱਡ ਦੇ ਦੁਖੀ ਤਿੱਕੀ ਸ਼ਿੱਕੀ ਮੀਨਸ ਜਿਹਾਂ ਦੀ ਕੋਈ ਵੈਲਿਊ ਨਹੀਂ ਸੋ ਆਈ ਡੋਨਟ ਰੀਲੀ ਕੇਅਰ ਫॉर ਦ ਦੁਖੀ ਤਿੱਕੀ ਸ਼ਿੱਕੀ
0: ਜੀ ਜੀ ਥੈਂਕ ਯੂ ਦਿਨੇਸ਼ ਜੀ ਥੈਂਕ ਯੂ ਵੈਰੀ ਮੱਚ ਤੇ ਬਿਲਕੁਲ ਇਹ ਸੌਂਗ ਹੈਗਾ ਦੁਖੀ ਸ਼ਿੱਕੀ ਦੁਖੀ ਤਿੱਕੀ ਸ਼ਿੱਕੀ ਦੀ ਤਾਂ ਗੱਲ ਛੱਡ ਦੇ ਅੱਗੇ ਕੀ ਆ ਹਾਂਜੀ ਸਤਿ ਸ੍ਰੀ ਅਕਾਲ
6: ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਨਾ ਇੱਕ ਦੇ ਇੱਕ 11
0: ਉਹ ਹੋ ਗਿਆ
6: ਹਾਂਜੀ ਹਾਂ ਮੈਂ ਥੋੜੀ ਲੰਬੀ ਦੱਸਣ ਲੱਗਿਆ ਨਾ ਜੇ ਆਪਾਂ ਇੱਕ ਨੂੰ ਇੱਕ ਥਲੇ ਲਾਈਏ ਕਰੀਏ ਤਾਂ ਦੋ ਬਣਦੇ ਆ ਜੀ ਇੱਕ ਜੇ ਬਰਾਬਰ ਲਾਈਏ ਤਾਂ

0: ਹਾਂਜੀ ਜਤਿੰਦਰ ਆਂਟੀ ਕੀ ਹਾਲ ਚਾਲ?
1: ਮੈਂ ਸੁਣਿਆ ਨੀ ਸੀ ਟੌਪਿਕ ਕੀ ਸੀਗਾ, ਹੁਣ ਮੈਨੂੰ ਪਤਾ ਲੱਗ ਰਿਹਾ ਵੀ ਇਹ ਮੁਹਾਵਰੇ ਹੀ ਆ ਇੱਕ ਤਰ੍ਹਾਂ ਦੇ, ਹੈ ਨਾ?
0: ਇਹ ਨੰਬਰਾਂ ਦੀ ਗੇਮ ਹੈ। ਹਾਂ
1: ਅੱਛਾ, ਨੰਬਰਾਂ ਦੀ। ਤੇ ਇਹ ਨਾ ਇੱਕ ਵਾਰੀ ਇੱਕ ਬੀਬੀ ਸੀਗੀ, ਉਹ ਉੱਠ ਕੇ ਨਾ ਸਗਨ ਪਾਉਣ ਗਈ 20 ਰੁਪਈਏ ਕਿਸੇ ਨੂੰ, ਹੈਨਾ। ਤੇ ਜਿਹੜੀ ਉਹਦੀ ਬੇਟੀ ਚਲਾਕ ਨਿਕਲੀ ਬਹੁਤ, ਉਹ ਭੱਜ ਕੇ ਜਾ ਕੇ ਨਾ 1 ਰੁਪਈਆ ਪਾ ਕੇ ਨਾ ਉਹਦੇ ਨਾਲ 20 ਦੇ ਨਾਲ ਰੱਖ ਕੇ, ਤੇ ਸਾਰਿਆਂ ਨੂੰ ਕਹਿੰਦੀ ਮੈਂ ਤੇ ਬੇਬੇ 21।
0: ਅੱਛਾ, ਮੈਂ
1: ਕਹਿੰਦੀ ਮੈਂ ਹਾਂ ਮੈਂ ਤੇ ਬੇਬੇ ਨੇ 21 ਦਿੱਤੇ, ਅੱਜ ਤਾਂ 1 ਰੁਪਈਏ ਨੂੰ ਆਪਣੀ ਮੰਮੀ ਨਾਲ ਰਲਾ ਕੇ 21 ਬਣਾ ਕੇ ਬਹਿ ਗਈ ਵੀ ਸਾਡੇ ਦੋਨਾਂ ਜਣੀਆਂ ਦੇ 21 ਆ, ਤੇ 1 ਦਿੱਤਾ 1 ਰੁਪਈਆ।
0: ਠੀਕ ਹੈ।
1: ਹਾਂ ਤੇ ਇੱਕ ਇੱਕ ਕਹਿੰਦੇ ਸੀ 1300, 101 ਰੁਪਈਏ ਨੂੰ 1300 ਵੀ ਕਹਿ ਦਿੰਦੇ ਸੀ ਬਜ਼ੁਰਗ।
0: ਅੱਛਾ,
1: ਹਾਂ 1300 ਕਹਿੰਦੇ ਸੀ। ਤੇ ਜਾਂ ਇੱਕ ਕਹਿ ਦਿੰਦੇ ਹੁੰਦੇ ਸੀ ਇਹ ਤਾਂ ਕੌਡੀ ਦਾ ਬੰਦਾ ਨੀ, ਉਦੋਂ ਕੌਡੀ ਦੀ ਕੀਮਤ ਨੀ ਸੀ ਨਾ ਹੁੰਦੀ।
0: ਜੀ ਜੀ।
1: ਤੇ ਕਈ ਵਾਰ ਕਹਿੰਦੇ ਸੀ ਵੀ 16 ਆਨੇ ਸੱਚ ਹੈ ਇਹਦੀ ਗੱਲ, 16 ਆਨੇ। ਇਸ ਤਰ੍ਹਾਂ ਮੈਂ ਹਾਂਜੀ, ਤੇ ਮੇਰੇ ਕੋਲ ਤਾਂ ਬਹੁਤ ਹੈ, ਪਰ ਚਲੋ ਆਪਾਂ ਹੋਰਾਂ ਤੋਂ ਬਾਕੀਆਂ ਤੋਂ ਸੁਣਦੇ ਹਾਂ, ਮੇਰੇ ਕੋਲ ਤਾਂ ਕੋਈ ਅੰਤ ਨੀ।
0: ਤੁਹਾਡੇ ਕੋਲ ਤਾਂ ਸਾਰੀ ਨੌਲੇਜ ਹੈ। ਥੈਂਕ ਯੂ ਜੀ
1: ਬੇਟੇ, ਅਸੀਂ ਬਜ਼ੁਰਗਾਂ ਕੋਲੋਂ ਸੁਣੇ ਆ ਬੇਟੇ। ਥੈਂਕ ਯੂ।
0: ਹਾਂਜੀ ਹਾਂਜੀ, ਥੈਂਕ ਯੂ ਜੀ, ਬਿਲਕੁਲ। ਤੇ ਇਹ ਨਾ ਮੈਂ ਵੀ ਤਾਂ ਹੀ ਜਿਹੜਾ ਹੈਗਾ ਜ਼ਰੂਰ ਮੈਂ ਕੋਸ਼ਿਸ਼ ਕਰਦੀ ਹੁੰਦੀ ਵੀ ਕੋਈ ਜਿਹੜੀਆਂ ਆਪਣੀਆਂ ਪੁਰਾਣੀਆਂ ਗੱਲਾਂ ਹੈਗੀਆਂ ਨਾ ਉਹ ਆਪਾਂ ਰਿਵਾਈਜ਼ ਕਰਦੇ ਰਹੀਏ। ਨਹੀਂ ਤਾਂ ਹੁਣ ਦੇਖੋ ਆਹੀ ਜਿਵੇਂ ਕੌਡੀ ਦਾ ਬੰਦਾ, ਹੁਣ ਜਿਹੜੇ ਅੱਜ ਕੱਲ੍ਹ ਦੇ ਨਿਆਣੇ ਇਹਨਾਂ ਨੂੰ ਕੀ ਪਤਾ ਕੌਡੀ, ਦੇਖੋ ਉਹਦੀ ਵੀ ਕੀਮਤ ਹੁੰਦੀ ਸੀ ਉਦੋਂ। ਉਂਝ ਇਹ ਇੱਕ ਹੋਰ ਵੀ ਕਹਾਵਤ ਹੈਗੀ ਕੌਡੀ ਤੇ, ਜਿਵੇਂ ਕੌਡੀ ਦਾ ਬੰਦਾ ਗਏ ਹੈ ਨਾ, ਇੱਕ ਹੋਰ ਵੀ ਹੈਗੀ ਆ ਤੇ ਮੈਂ ਆ ਨਹੀਂ ਦੇਣੀ, ਮਤਲਬ ਕਿ ਕੌਡੀ ਨੂੰ ਵਰਤ ਕੇ ਉਹ ਮੁਹਾਵਰਾ ਜਿਹੜਾ ਬਣਾਇਆ ਜਾਂਦਾ। ਸੋ ਜੇ ਕਿਸੇ ਨੂੰ ਕੁਛ ਨਹੀਂ ਦੇਣਾ ਹੁੰਦਾ ਤੇ ਆਪਾਂ ਕਹਿੰਦੇ ਹਾਂ ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਹੈਂ, ਜਿਵੇਂ ਕੁਛ ਵੀ ਕੋਈ ਮੰਗ ਕਰਦਾ। ਕਈਆਂ ਦੇ ਘਰ ਜਾਂਦੇ ਪਿੰਡਾਂ 'ਚ ਬੜਾ ਹੁੰਦਾ ਸੀ ਵੀ ਹਾਂਜੀ ਕੋਈ ਚੀਜ਼ ਮੰਗਣ ਚਲੇ ਗਏ ਤੇ ਕਈ ਕਹਿੰਦੇ ਵੀ ਹੁਣ ਪਿਆ ਮੰਗੀ ਜਾਵੇ, ਇਹਦਾ ਤਾਂ ਕੰਮ ਹੀ ਇਹ ਹੈ। ਕਦੀ ਕੁਛ ਜਿਵੇਂ ਕਹਿੰਦੇ ਆ ਵੀ ਕਦੀ ਦਾਲ ਮੰਗਣ ਆ ਜਾਂਦਾ, ਕਦੀ ਆਟਾ ਮੰਗਣ ਆ ਜਾਂਦਾ ਤੇ ਕਦੀ ਕੁਛ ਕਦੀ ਕੁਛ, ਤੇ ਇਹਨੇ ਤਾਂ ਫੜ ਹੀ ਲਿਆ ਵੀ ਹੁਣ ਇਹਨਾਂ ਤੋਂ ਲਿਆ ਲਿਆ ਕੇ ਮੈਂ ਖਾਈ ਜਾਣੇ ਹੈ ਫਰੀ ਦੇ। ਸੋ ਬਿਲਕੁਲ ਜੀ, 16 ਆਨੇ ਸੱਚ, ਕੌਡੀ ਦਾ ਬੰਦਾ ਅੱਛਾ ਜਿਹਦੀ ਕੋਈ ਕੀਮਤ ਨਹੀਂ ਹੁੰਦੀ ਹੈ, ਕਿਉਂਕਿ ਕੌਡੀਆਂ ਨੂੰ ਨਾ ਇਹ ਵੀ ਇੱਕ ਮਿਣਤੀ ਗਿਣਤੀ ਸੀਗੀ ਪੁਰਾਣੇ ਸਮਿਆਂ ਦੇ ਵਿੱਚ, ਜਿਹੜੀਆਂ ਕੌਡੀਆਂ ਹੁੰਦੀਆਂ ਸੀਗੀਆਂ ਵੀ ਹਾਂਜੀ ਕਿੰਨੀਆਂ ਕੌਡੀਆਂ ਮਿਲਾ ਕੇ ਅੱਗੇ ਫਿਰ ਆਨੇ ਹੁੰਦੇ ਸੀਗੇ। ਹੁਣ ਤਾਂ ਚਲੋ ਉਹੀ ਆ ਕਿ ਆਪਣੇ ਇੰਡੀਆ 'ਚ ਤਾਂ ਰੁਪਏ ਪੈਸੇ, ਹੁਣ ਪੈਸੇ ਵੀ ਜਿਹੜੇ ਆ ਉਹ ਵੀ ਖਤਮ ਹੋ ਗਏ, ਜਿਹੜੇ 1 ਪੈਸਾ 2 ਪੈਸਾ 3 ਪੈਸੇ 5 ਪੈਸੇ 10 ਪੈਸੇ ਹੁੰਦੇ ਸੀਗੇ, ਅਸੀਂ ਚਲੋ ਦੇਖੇ ਹੋਏ ਆ ਛੋਟੇ ਹੁੰਦਿਆਂ ਨੇ, ਹੈ ਨਾ, ਉਦੋਂ ਹੁੰਦੇ ਸੀਗੇ, ਹੁਣ ਤਾਂ ਨਹੀਂ ਹੁੰਦੇ, ਹੁਣ ਡਿਫਰੈਂਟ ਹੈ। ਅੱਛਾ ਉੱਥੇ ਵੀ ਜਾਓ ਨਾ, ਹੁਣ ਉਹ ਦੇਖਦੇ ਹਾਂ ਆਪਾਂ ਜਿਹੜੇ ਸਿੱਕੇ ਹੁੰਦੇ ਆ ਉਹ ਧਿਆਨ ਨਾਲ ਦੇਖਣੇ ਪੈਂਦੇ ਆ ਵੀ ਹੁਣ ਇਹ ਕਿੰਨੇ ਦਾ, ਜਿਵੇਂ ਅਸੀਂ ਪਿੱਛੇ ਜਾ ਗਏ ਪਤਾ ਹੀ ਨਾ ਲੱਗਿਆ ਕਰੇ ਵੀ ਕੀ ਆ, ਜਿਵੇਂ ਪਹਿਲਾਂ ਪਹਿਲਾਂ ਇੱਥੇ ਆਏ ਸੀ ਸੋ ਇੱਥੇ ਨਹੀਂ ਸੀ ਸਮਝ ਆਉਂਦੀ, ਹੈ ਨਾ। ਸੋ ਇੱਦਾਂ ਥੋੜ੍ਹਾ ਜਿਹਾ ਫਰਕ ਜਦੋਂ ਚੇਂਜ ਹੋ ਜਾਂਦਾ ਤੇ ਫਿਰ ਫਰਕ ਹੋ ਜਾਂਦਾ। ਤੇ ਲਓ ਜੀ ਹੋਰ ਕਿਹੜੇ ਕਿਹੜੇ ਮੁਹਾਵਰੇ ਆ ਜਾਓ ਫਟਾਫਟ, ਹਾਲੇ ਤਾਂ ਬਹੁਤ ਪਏ ਆ, ਅਣਗਿਣਤ ਭੰਡਾਰ ਹੈ ਆਪਣੇ ਪੰਜਾਬ ਦੇ ਕੋਲ ਹਰ ਇੱਕ ਤਰ੍ਹਾਂ ਦਾ। ਪਰ ਇਹਨੂੰ ਜਿਵੇਂ ਕਹਿੰਦੇ ਆ ਵੀ ਚੂੰਡ ਚੂੰਡ ਕੇ ਖਾ ਗਏ ਸਾਡੇ ਪੰਜਾਬ ਨੂੰ ਤੇ ਹੁਣ ਹੋਰ ਚੂੰਡਣ ਲੱਗੇ ਹੋਏ ਆ, ਉਹਦੀ ਵੀ ਗੱਲਬਾਤ ਆਪਾਂ ਅੱਗੇ ਜਾ ਕੇ ਕਰਾਂਗੇ। ਪਰ ਪਹਿਲਾਂ ਇਹ ਕੰਮ ਹੋਰ ਕਰੀਏ ਪੂਰਾ, ਹੋਰ ਕਿਹੜੇ ਕਿਹੜੇ ਮੁਹਾਵਰੇ ਜਾਂ ਕਹਾਵਤਾਂ ਹੈਗੀਆਂ। ਸੋ ਨੰਬਰ ਇੱਕ ਨੋਟ ਕਰੋ ਜੀ ਤੁਸੀਂ, ਅੱਛਾ ਮੈਂ ਸਟੂਡੀਓ ਦਾ ਨੰਬਰ ਦੱਸ ਦੇਵਾਂ ਤੁਹਾਨੂੰ, 647-8074-1313 ਤੇ ਤੁਸੀਂ ਕਾਲ ਕਰਨੀ ਹੈ, ਫਿਰ ਤੁਹਾਡੀ ਕਾਲ ਇੱਥੇ ਸਟੂਡੀਓ 'ਚ ਆਊਗੀ ਤੇ ਫਿਰ ਤੁਹਾਡੀ ਜਿਹੜੀ ਗੱਲਬਾਤ ਹੈ ਸੁਣੀ ਜਾਊਗੀ ਸਾਡੇ ਲਿਸਨਰਸ ਦੁਆਰਾ। ਤੇ ਲਓ ਜੀ ਇੱਕ ਕਾਲ ਆਈ ਹੈ, ਪਹਿਲਾਂ ਇਹਨਾਂ ਨੂੰ ਲੈ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਇੱਕ ਮੁਹਾਵਰਾ ਜੀ, 900 ਜੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਹਾਂਜੀ ਇਹ ਵੀ ਹੈਗਾ ਬਿਲਕੁਲ, ਉਹਦਾ ਕੀ ਮਤਲਬ ਹੈ ਵੈਸੇ?
2: ਜਿਹੜਾ ਬੰਦਾ ਬਾਲਾ ਪਹਿਲਾਂ ਵਿਗੜਿਆ ਹੋਵੇ ਬਾਅਦ ਲੋਕਾਂ ਨੂੰ ਮਤਾਂ ਦੇਵੇ ਉਹਨੂੰ ਕਹਿੰਦੇ ਹੁੰਦੇ 900 ਜੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਦੇਖ ਲਓ ਹੈ, 100 ਚੂਹੇ ਖਾ ਕੇ ਕਿ 900 ਚੂਹੇ ਖਾ ਕੇ?
2: 900 ਜੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਓਹੋ 900 ਤਾਂ ਬੜੀ ਵੱਡੀ ਗਿਣਤੀ ਹੈ। ਥੈਂਕ ਯੂ ਭਾਜੀ। ਥੈਂਕ ਯੂ। ਤੇ ਲੋ ਜੀ ਨੈਕਸਟ ਲੈਣੇ ਆ ਹੁਣ, ਇਹ ਕੀ ਦੱਸਦੇ ਆ। ਹਾਂਜੀ ਕੀ ਹਾਲ ਚਾਲ ਜੀ? ਹੈਲੋ
2: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਤੱਕੜ ਜੀ, ਤੁਸੀਂ ਬੜੇ 420 ਹੋ।
0: ਅੱਛਾ ਮੈਂ 420 ਆ? ਅੱਛਾ ਕੀ 420 ਕੀਤੀ ਮੈਂ, ਇਹ ਦੱਸੋ ਮੈਨੂੰ ਪਹਿਲਾਂ।
3: ਨਹੀਂ ਤੁਸੀਂ ਆਂਦੇ ਨਾ ਆਪਣਾ ਮੈਸੇਜ ਦੇ ਵਿੱਚ ਫਨੀ ਗੱਲ ਪਾਤੀ ਹੈ ਨਾ।
0: ਅੱਛਾ
3: 420 ਮਤਲਬ ਹੁੰਦਾ ਫਰਾਡੀਆ।

0: अच्छा फ्रॉड करता जेड़ा। अच्छा
1: करता है तो मैं जरा तुहानू कह के जरा गल फनी कर दी है।
0: अच्छा नहीं मैं फ्रॉड तो दसो तो सही भी की फनी इन्नी भी ना करो।
1: नहीं नहीं वो तू कहते ने जो किसी गड़बड़ कर दे यार तू तू बड़ा चारसो भी है हर वेले तू अपने चक्करबाजी च रहना है।
0: अच्छा हूं नंबरां दा चक्कर चलाता मैं इस करके 420 हो गए हैं।
1: हाँ जी हाँ जी
0: कोई गल नहीं थैंक यू भाजी बहुत बहुत धन्यवाद। ते लो जी 420 नंबर तो बहुत वड्डा है ना 420। अच्छा कईयां ने ना एक बार मैं देखिया इत्थे गड्डी दा नंबर भी सी 420 वो तो चलो उंज मे बी आ गया होगा है ना पर देखो जे कोई चलाकी करता है ओनू आपां कहिंदे आ 420 कर रहा बंदा है। ते लो जी साडे नाल सरांश जुड़े आ ते सरांश तो आपां कुछ इनफॉर्मेशन लैंदे आ। सरांश की हाल चाल। हेलो
2: ठीक जी
0: हाँ जी सरांश कैसे हैं आप।
2: ठीक आप बताइए जी।
0: बहुत अच्छे हैं बहुत अच्छे। ते लो जी साडे नाल सरांश जुड़े हैं इन्हां नाल आपां गलबात थोड़ी जी करनी है अज्ज ते नंबरां दी गेम चल रही है ते फिर नंबर्स सरांश कोल भी हैगे आ। ते सरांश सब तो पहला तां तुसीं अपनी जिहड़ी तुहाडी कंपनी हैगी है जिथों तुसीं एजुकेशन प्रोवाइड करदे हो या यानी कि जिहड़े फंड हैगे आ ग्रांट हैगे एजुकेशन वास्ते ओह दिंदे हो पहला नंबर बोल दो ते नाम बोल दो कंपनी दा।
2: हाँ जी कंपनी का नाम है जी यूनिक ग्लोबल एडवाइजरी। 7 ईयर्स से हम बिजनेस में हैं एंड नंबर है जी 437-264-3175। जो ग्रांट फंडिंग हम ही देते हम सिर्फ गवर्नमेंट से आपको लाइक जरिया एक तरह से उसके लिए
0: ठीक है।
2: गवर्नमेंट देती है।
0: ते लो जी बिल्कुल जिवें ना हुण समा इदां दा हैगा कि आपां कोल पैसे नहीं इन्ने हैगे पर जिहड़े पढ़ना चाहुंदे आ सारांश उहनां दे लई की ऑप्शन आ तुहाडे कोल।
2: अरे साढ़े कोल ने जी गवर्नमेंट फंडेड
0: हाँ
2: कोर्सेज
0: जी भी कि
2: उहदे
0: तुसीं
2: विच।
0: हेल्प करदे हो उहनां दी। बिल्कुल जी।
2: हाँ जी सो इसमें हम लाइक हमारे टाइप्स हैं एंड गवर्नमेंट फंडेड प्रोग्राम्स में हम डील करते हैं जिसमें आपकी जेब से फीस नहीं जाती गवर्नमेंट फीस पे करती है उन
0: अच्छा।
2: कोर्सेज की डायरेक्टली टू द कॉलेज। तो फीस तो चली गई कॉलेज को डायरेक्टली। एट द सेम टाइम जो कॉलेज को फीस जा रही है तब आपको लिविंग एक्सपेंसिस फंडिंग मिलती है तो आधे डायरेक्ट तो आधे अकाउंट मेरे नहीं तो आधे अकाउंट आती है फंडिंग को गवर्नमेंट तो 30 लाख रुपए की फंडिंग हैगी। इसमें से अप्रोक्सीमेटली हाफ पोर्शन क्या है नॉन रिफंडेबल ग्रांट्स का जो वापस नहीं मोड़ना होता आपने। रेस्ट क्या है ऑप्शनल लोन जो कि 1 साल तक 0% पे है।
0: अच्छा।
2: बाकी हम आपको आगे बताते हैं हमारे ऑफिस आ सकते हैं कोई इसमें कैच नहीं है। 437-264-3175।
0: ठीक है। तो इसमें फंड भी है लोन भी है जो ग्रांट है वो वापस नहीं करनी तो लोन जो होगा वो रीपे करना पड़ेगा ना।
2: बिल्कुल जी वो करना होता है लेकिन वो भी इतने इजी टर्म्स पे है और बहुत टाइम बाद पे करना स्टार्ट करना। आप मान के चलें फैमिली ऑफ 4 है पहले तो आपका स्टेटस कनाडा में पीआर सिटीजन प्रोटेक्टेड पर्सन है एंड आपकी इनकम 2024 के नोटिस ऑफ असेसमेंट पे अभी एकेडमिक ईयर चल रहा है 25-26 इसमें 24 का नोटिस ऑफ असेसमेंट देखा जाता है। अगर कम ना आपकी इनकम $70,000 से हस्बैंड वाइफ की टुगेदर मिला के तो ही आपको इसका फायदा है। सिर्फ ऑन एयर भी ये बात है ऑफ एयर भी ये बात है। हमें लोग कॉल करते हैं लाख डॉलर इनकम होती है उनकी मना कर देते हैं यहाँ भी मना कर रहे हैं वहां भी मना ही करेंगे कॉल करोगे
0: ठीक है ठीक
2: तो
0: है।
2: आपकी इनकम कम हो। सेल्फ एम्प्लॉयड लोग की अगर आपको ऊबर ड्राइवर ट्रक ड्राइवर लाइक सेल्फ एम्प्लॉयड स्मॉल बिजनेस ओनर हो सलून है आपका मतलब तुम्हारे पास वाइड रेंज ऑफ क्लाइंट्स है तो आप स्किल डेवलप करें फुली ऑनलाइन कोर्सेज करें घर के कम्फर्ट से करें। 2-3 घंटे आपने देने हैं कुछ सेल्फ स्टडी वाले कोर्सेज भी अप्रूव पड़े हमारे पास
0: अच्छा
2: वो भी
0: जो
2: करें फंडिंग आती है।
0: एलिजिबल कौन कौन है इसमें कौन अप्लाई कर सकता है इसके लिए।
2: हाँ जी सिर्फ पीआर सिटीजन एक प्रोटेक्टेड पर्सन मींस इनका रिफ्यूजी का केस अप्रूव हो चुका है और मेजर थे जिनकी इनकम कम है 2024 के नोटिस ऑफ असेसमेंट पे उनको अच्छा बेनिफिट है और बाकी सेल्फ एम्प्लॉयड है ज्यादा बेनिफिट है। आपको कोई एज लिमिट नहीं है जी इसमें 30, 40, 50, 70 साल पेंशन पे कोई एज लिमिट नहीं है और इसमें कोई क्रेडिट चेक नहीं होता।
0: ठीक है। अच्छा जो क्लासेस फिर लगती हैं कहाँ पे जाना पड़ता है कॉलेज में या इन पर्सन अटेंड करनी पड़ती है।
2: इसमें जी क्लासेस ज्यादातर क्लाइंट्स चूज करते हैं फुली ऑनलाइन सोखे जे कोर्सेज
0: अच्छा
2: जो वो 2 से 3 घंटे घर से लगा रहे घर के कंफर्ट से और कोर्सेज भी सिंपल है मैनेजमेंट के कोर्सेज है चाहे अकाउंटिंग है और असाइनमेंट्स है एग्जामिनेशन नहीं है। बड़ी सिंगल मदर हाउसवाइफ अनएम्प्लॉयड लोग ऊबर ड्राइवर सेल्फ एम्प्लॉयड घर के कम्फर्ट से लगा रहे क्लासेस 3 घंटे लगानी पूरा दिन नहीं लगानी और आराम से पास होते हैं जी और फंडिंग हासिल करते हैं अपने अकाउंट में डायरेक्ट 30 लाख डॉलर। ऑन अदर हैंड हमारे पास HVAC इलेक्ट्रिशियन प्लम्बर PSW अर्ली चाइल्डहुड असिस्टेंट वाले भी गवर्नमेंट फंडेड कोर्सेज हैं ਉਹਨਾਂ ਦੀ ਗਵਰਨਮੈਂਟ ਫੀਸ ਪੇ ਕਰਤੀ ਹੈ, ਆਪਕੋ ਲਿਵਿੰਗ ਐਕਸਪੈਂਸਿਸ ਲਈ ਫੰਡਿੰਗ ਦਿੰਦੀ ਹੈ 3-2 ਲੱਖ ਕਰੋੜ ਦੀ, ਬਸ ਉਸਨੇ ਆਪਕੋ ਕਾਲਜ ਜਾਣਾ ਪੜੇਗਾ ਕਭੀ ਨਾ ਕਭੀ, ਬਟ ਜ਼ਿਆਦਾ ਕਲਾਇੰਟਸ ਕਿਆ ਚੂਜ਼ ਕਰਤੇ ਹੈ ਫੁੱਲੀ ਆਨਲਾਈਨ ਕੋਰਸਿਸ। ਓਕੇ ਜੀ ਵਾਲੀ
0: ਤੇ ਲਓ ਜੀ, ਬੜਾ ਵਧੀਆ ਹੈ, ਆਨਲਾਈਨ ਕੋਰਸਿਸ ਹੀ ਤੁਸੀਂ ਕਰਨੇ ਆ, ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਲੈਣੀ ਹੈ ਆਪਣੇ ਸਰਾਂਸ਼ ਨੂੰ, ਤੇ ਸਰਾਂਸ਼ ਨੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਹੈ, ਕੋਈ ਇਹਦੇ ਵਿੱਚ ਕਹਿੰਦੇ ਲਕੋਚ ਪੋ ਨਹੀਂ ਹੈਗਾ, ਸਾਰਾ ਕੁਝ ਕਲੀਅਰ ਤੁਹਾਨੂੰ ਐਨ ਦੱਸਿਆ ਜਾਣਾ। ਸੋ ਫਿਰ ਤੁਸੀਂ ਇਹ ਐਜੂਕੇਸ਼ਨ ਆਪਣਾ ਕਰਨੀ ਹੈ, ਤੇ ਗੌਰਮੈਂਟ ਨੇ ਤੁਹਾਨੂੰ ਗ੍ਰਾਂਟ ਦੇਣੀ ਹੈ, ਸੋ ਕੋਈ ਕਿਸੇ ਕਿਸਮ ਦਾ ਇੱਦਾਂ ਨਹੀਂ ਹੈਗਾ ਪਤਾ ਨਹੀਂ ਵਿੱਚ ਕੀ ਹੋ ਜਾਣਾ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਨੀ ਹੈ, ਤੇ ਆਪਣਾ ਨੰਬਰ ਦਿਓ ਜੀ ਇੱਕ ਵਾਰੀ ਸਰਾਂਸ਼।
2: ਹਾਂਜੀ, ਨੰਬਰ ਹੈਗਾ ਜੀ 437-264-31-75, 437-264-31-75। ਇਸਮੇ ਜੀ ਗਵਰਨਮੈਂਟ ਜੈਸੇ ਡੈਂਟਲ ਕੇਅਰ ਮੇ, ਚਾਈਲਡ ਬੈਨੀਫਿਟ ਮੇ ਯੂਕਰੇਨ ਕੋ 30 ਬਿਲੀਅਨ ਡਾਲਰ ਕੀ ਫੰਡਿੰਗ ਦੇ ਚੁੱਕੀ ਹੈ। ਵੈਸੇ ਗਵਰਨਮੈਂਟ ਆਫ ਓਨਟਾਰੀਓ ਕਾ ਬਜਟ ਹੈ ਸਿਰਫ 4 ਬਿਲੀਅਨ ਡਾਲਰ ਕਾ ਐਜੂਕੇਸ਼ਨ ਕਾ, ਤਬ ਵੀ ਜਬ ਲੋਗੋ ਕੋ ਫੰਡਿੰਗ ਆਤੀ ਕੁਛ ਕੈਚ ਹੋਗਾ ਕੁਛ ਕੈਚ ਹੋਗਾ, ਬਟ ਸਰ ਕੋਈ ਕੈਚ ਨਹੀਂ ਹੈ। ਇਹ ਚੀਜ਼ ਜ਼ਰੂਰ ਹੈ, 3 ਬੈਚ ਰਹਿ ਗਏ ਹੈ ਨੈਕਸਟ ਅਕੈਡਮਿਕ ਈਅਰ 1 ਅਗਸਤ ਤੇ, ਸਿਰਫ ਲੋਨ ਆਏਗਾ, ਗ੍ਰਾਂਟ ਨਹੀਂ ਆਏਗੀ। ਤੋ ਅਭੀ ਐਨਰੋਲ ਕਰੇ ਆਜ, ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਸੋਖੇ ਜੇ ਕੋਰਸਿਸ ਕਰਦੇ ਨੇ, ਅਪ ਟੂ 80,000 ਦੀ ਫੰਡਿੰਗ ਉਨਕੀ ਬਣਤੀ ਹੈ, ਜਿਸ ਮੇ ਸੇ 40,000 ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟ, ਜੋ ਰੈਸਟ 40,000 ਡਾਲਰ ਹੈ ਵੋ 0% ਪੇ 1 ਈਅਰ ਤੱਕ। ਪਰ ਆਪਣੇ ਰਿਟਰਨ ਕਬ ਕਰਨਾ ਹੈ, ਮਤਲਬ ਅਗਰ 1 ਸਾਲ ਕਾ ਕੋਰਸ ਹੈ ਤੋ 1 ਸਾਲ ਤੱਕ ਹੀ 0% ਪੇ ਹੈ 40,000 ਡਾਲਰ, ਪਰ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ, 10 ਸਾਲ ਤੱਕ ਲੋਟਾ ਸਕਤੇ ਹੈ, ਉਸ ਟਾਈਮ ਮੇ ਬਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, ਸਿਰਫ 2.5% ਪੂਰੇ ਸਾਲ ਕਾ, 4 ਸਾਲ ਦਰ ਕੀ 421 ਬਣਤੀ ਹੈ, ਜਿਸ ਮੇ ਸੇ ਇੰਟਰੈਸਟ ਸਿਰਫ 40 ਡਾਲਰ ਹੈ। ਯੇ ਬੇਸਿਕ ਮੈਥ ਹੈ, ਮਤਲਬ ਕੋਈ ਕ੍ਰੈਡਿਟ ਚੈੱਕ ਨਹੀਂ ਹੈ। ਔਰ ਹਮਾਰੀ ਫੀਸ ਕਾ ਕੁਸ਼ਚਨ ਆਤਾ ਹੈ ਜੀ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ
0: ਕੋਈ ਕ੍ਰੈਡਿਟ ਚੈੱਕ ਵਗੈਰਾ ਕੁਛ ਨਹੀਂ ਉਹਨਾਂ ਨੇ ਕਰਨਾ, ਅਗਰ ਐਲੀਜੀਬਿਲਟੀ ਬਣਤੀ ਹੈ ਤੋ ਪ੍ਰੋਵਾਈਡ ਹੋ ਜਾਏਗਾ।
2: ਬਿਲਕੁਲ ਸਹੀ ਕਹਾ ਆਪਨੇ, ਔਰ ਇਸਮੇ ਡਾਕੂਮੈਂਟ ਵੀ ਸਿੰਪਲ ਸੇ ਲਗਤੇ ਹੈਂ, ਐਲੀਜੀਬਿਲਟੀ ਗਵਰਨਮੈਂਟ ਚੈੱਕ ਕਰਤੀ ਹੈ, ਨੋਟਿਸ ਆਫ ਅਸੈਸਮੈਂਟ, ਬੱਚੋਂ ਕੇ ਬਰਥ ਸਰਟੀਫਿਕੇਟ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਜਿਤਨੀ ਇਨਕਮ ਕਮ ਹੈ ਉਤਨੀ ਜ਼ਿਆਦਾ ਫੰਡਿੰਗ ਹੈ। ਮੈਂ ਗਲਤ ਨਹੀਂ ਬੋਲ ਰਿਹਾ ਇਸ ਚੀਜ਼ ਕੋ, ਜਿਤਨੀ ਇਨਕਮ ਕਮ ਹੈ ਉਤਨੀ ਜ਼ਿਆਦਾ ਫੰਡਿੰਗ ਗਵਰਨਮੈਂਟ ਆਪਕੋ ਡਾਇਰੈਕਟ ਆਪਕੇ ਅਕਾਊਂਟ ਮੇ ਦੇਤੀ ਹੈ। ਤੋ ਇਸਮੇ ਲਾਈਕ ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ।
0: ਠੀਕ ਹੈ, ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਕੰਟੈਕਟ ਕਰੋ, ਤੇ ਤੁਸੀਂ ਸਰਾਂਸ਼ ਦੇ ਨਾਲ ਗੱਲਬਾਤ ਕਰਨੀ ਹੈ, ਸਰਾਂਸ਼ ਨਾਗਪਾਲ ਦੇ ਨਾਲ, ਤੇ ਤੁਸੀਂ ਨੰਬਰ ਇੱਕ ਵਾਰੀ ਨੋਟ ਕਰ ਲਓ ਇਹਨਾਂ ਦਾ, ਨੰਬਰ ਜਿਹੜਾ ਹੈਗਾ ਜੀ 4372643175, 437-264-3175, ਤੇ ਤੁਸੀਂ ਗੱਲਬਾਤ ਕਰੋਗੇ, ਤੇ ਜ਼ਰੂਰ ਇਹਨਾਂ ਨੂੰ ਪਹਿਲਾਂ ਕਾਲ ਕਰ ਲਓ, ਫਿਰ ਜਾ ਕੇ ਬਹਿ ਕੇ ਪੂਰੀ ਗੱਲਬਾਤ ਸਮਝੋ, ਤੇ ਫਿਰ ਦੇਖੋ ਕਿੰਨੀ ਵਧੀਆ ਐਜੂਕੇਸ਼ਨ ਹੈ ਨਾ ਜਿਹੜੀ, ਉਹ ਤਾਂ ਮਸਟ ਹੈ, ਤੇ ਤੁਹਾਨੂੰ ਜੇ ਮੌਕਾ ਸਰਕਾਰ ਦੇ ਰਹੀ ਹੈ ਤਾਂ ਕਿਉਂ ਨਹੀਂ ਤੁਸੀਂ ਉਸ ਮੌਕੇ ਦਾ ਫਾਇਦਾ ਉਠਾਓ, ਹੈ ਨਾ। ਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਨੂੰ ਤੁਸੀਂ ਕਾਲ ਕਰਨੀ ਹੈ ਸਰਾਂਸ਼ ਨੂੰ। ਸਰਾਂਸ਼ ਹੋਰ ਕੁਝ ਕਹਿਣਾ ਚਾਹੁੰਦੇ ਹੋ?
2: ਲਾਈਕ ਫੰਡਿੰਗ ਦਾ ਜਬ ਨਾਮ ਸੁਣਦੇ ਮੈਂ ਲੱਗਦਾ ਕੁਛ ਕਹਿਣ ਚੁਕਾ, ਹਮਨੇ ਬਿਲਕੁਲ ਟ੍ਰਾਂਸਪੇਰੈਂਟ ਰੱਖਿਆ ਕੰਮ ਐਂਡ ਟੂ ਐਂਡ। ਕਿਉਂ ਇਸਮੇ ਕੋਈ ਨੰਬਰ ਕੇਰੇ ਫਿਰ ਨਹੀਂ ਹੋਤੀ, ਕਿਉਂਕਿ ਜਿਤਨੀ ਕਮ ਇਨਕਮ ਉਤਨੀ ਜ਼ਿਆਦਾ ਫੰਡਿੰਗ। ਗਵਰਨਮੈਂਟ ਕਾ ਡਿਪਾਰਟਮੈਂਟ ਸਰਵਿਸ ਕੈਨੇਡਾ, ਗਵਰਨਮੈਂਟ ਪੇ ਆਪਕੇ ਡਾਕੂਮੈਂਟ ਪਹਿਲੇ ਸੇ ਹੀ ਹੈ ਜੀ, ਕਿਆ ਚੁਕਾਓਗੇ ਆਪ, ਹਨਾ। ਬੈਂਕ ਸੇ ਫੰਡਿੰਗ ਲੇ ਤੋ ਨਹੀਂ ਰਹੇ, ਲਾਸਟ ਚੀਜ਼ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਕੇ ਅਕਾਊਂਟ ਮੇ ਜਬ ਫੰਡਿੰਗ ਆ ਜਾਤੀ ਹੈ, ਮੇਰੇ ਨਹੀਂ ਆਪਕੇ ਅਕਾਊਂਟ ਮੇ, ਤੋ ਹਮਾਰੀ ਫੀਸ ਹੈ 199 ਤੇ 499 ਡਾਲਰ, ਨੋ ਪਰਸੈਂਟੇਜ, ਨੋ ਕਮਿਸ਼ਨ, ਵਨ ਟਾਈਮ ਫੀਸ ਹੈ ਖਾਤਾ ਚਲਾਨੇ ਕੇ ਲੀਏ, ਔਰ ਕੋਈ ਕੈਚ ਨਹੀਂ ਹੈ ਇਸਮੇ। ਔਰ ਫੰਡਿੰਗ ਕਿਸਕੇ ਅਕਾਊਂਟ ਮੇ ਆਤੀ ਹੈ? ਆਪਕੇ ਅਕਾਊਂਟ ਮੇ, 30-90 ਡੇਜ਼ ਮੇ ਜਬ ਤੱਕ ਆਪਕਾ ਕੋਰਸ ਸਟਾਰਟ ਹੋਤਾ ਹੈ,
0: ਤਬ ਆਪਣੀ ਆਮਦਨੀ ਵੋ ਅਕਾਊਂਟ ਮੇ ਆ ਜਾਏਂਗੇ, ਔਰ ਜੋ ਆਪਕੀ ਫੀਸ ਦੇਣੀ ਹੈ ਵੋ ਬਾਅਦ ਮੇ ਦੇਣੀ ਹੈ, ਔਰ ਵੋ ਫੀਸ ਵੀ 199 ਓਨਲੀ ਹੈ, ਹਾਂ
2: 499-4999
0: ਜੀ। ਤੇ ਬਿਲਕੁਲ ਜੀ, ਫਿਰ ਸਰਾਂਸ਼ ਨਾਲ ਫਿਰ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। 437-264-3175 ਤੇ ਤੁਸੀਂ ਕੰਟੈਕਟ ਕਰ ਲਓ, ਤੇ ਦੇਖੋ ਜਿਹੜੀ ਪੜ੍ਹਾਈ ਹੈ ਨਾ ਉਹ ਕਿਸੇ ਏਜ, ਦੇਖੋ ਉਹਦੇ 'ਚ ਏਜ ਲਿਮਿਟ ਵੀ ਨਹੀਂ ਹੈ, ਇਹ ਵੀ ਇੱਕ ਗੁੱਡ ਪੁਆਇੰਟ ਹੈ, ਕਈ ਵਾਰ ਨਹੀਂ ਹੁੰਦਾ ਕਿ ਕੋਈ ਏਜ ਲਿਮਿਟ ਹੁੰਦੀ ਹੈ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਨੰਬਰਾਂ ਦੀ ਗੇਮ ਚੱਲ ਰਹੀ ਹੈ ਅੱਜ, ਨੰਬਰਾਂ ਤੇ ਕਹਾਵਤਾਂ, ਲਕੋਕਤੀਆਂ ਆਪਾਂ ਕਹਿੰਦੇ ਹੁੰਦੇ ਸੀ, ਮੁਹਾਵਰੇ ਕਹਾਵਤਾਂ, ਇਹਨਾਂ ਦੀ ਗੱਲਬਾਤ ਹੋ ਰਹੀ ਹੈ, ਤੇ ਇੱਕ ਕਾਲ ਹੋਰ ਲੈਂਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ ਹਾਂਜੀ,
2: ਮੈਂ ਦੁਬਾਰਾ ਆਇਆ ਜੀ ਨੰਬਰਾਂ ਬਾਰੇ ਜੀ।
0: ਹਾਂਜੀ ਦੱਸੋ,
2: ਇਹ ਜਿਹੜੇ
3: ਭਰਾਵਾਂ ਜੀ ਦਸ 420-302 ਇਹ ਅੰਗਰੇਜ਼ਾਂ ਵਾਲੇ ਦੀਆਂ ਲਾਈਆਂ ਹੋਈਆਂ ਜੀ ਹਨਾ, ਉਹ ਪਾਕਿਸਤਾਨ ਚ ਵੀ ਇਹੀ ਧਰਾਵਾਂ ਚੱਲਦੀਆਂ ਜੀ।
0: ਠੀਕ ਹੈ, ਇਹ ਉਦੋਂ ਉਹਨਾਂ ਨੇ ਸਟਾਰਟ ਕੀਤੀਆਂ ਹੋਈਆਂ,
3: ਇਹ ਉਹਨਾਂ ਦੀਆਂ ਸਟਾਰਟ ਕੀਤੀਆਂ 302-357 ਇਹ ਸਾਰੀਆਂ ਆਪਣੇ ਤਾਂ ਸ਼ਾਇਦ ਹੁਣ ਬਦਲ ਦਿੱਤੀਆਂ ਗਈਆਂ ਇਹ ਧਰਾਵਾਂ। ਆਪਣੇ 420 ਕੋਈ ਕਾਰ ਦਾ ਨੰਬਰ ਨੀ ਲੈਂਦਾ ਗਾ, ਨਾ 10 ਨੰਬਰ ਲਵੇ, 10 ਨੰਬਰੀਆਂ ਖਤਰਨਾਕ ਹੁੰਦਾ, ਬਦਮਾਸ਼ੀ ਦਾ ਹੁੰਦਾ ਜੀ ਇਹ। 10 ਨੰਬਰੀਆਂ ਤੋਂ
0: ਅੱਛਾ 10 ਨੰਬਰੀ ਹਾਂ, ਇੱਕ ਦੁਨੀਆਂ ਇਹ ਗਾਣਾ ਵੀ ਆਈ, ਦੁਨੀਆਂ 1 ਨੰਬਰੀ ਤੋਂ ਮੈਂ 10 ਨੰਬਰੀ ਹਾਂ,
3: 10 ਨੰਬਰੀ ਫਿਲਮ ਆਈ ਸੀ
0: ਮਨੋਜ ਕੁਮਾਰ ਦੀ। ਹਾਂਜੀ ਹਾਂਜੀ,
3: ਜਿਹੜਾ 10 ਨੰਬਰੀ ਥਾਣੇ ਤੋਂ ਲੱਗ ਜਾਂਦਾ ਸੀ ਜੀ, ਉਹਨੂੰ ਫਿਰ ਹਰ ਰੋਜ਼ ਹਾਜ਼ਰੀ ਲਾਉਣੀ ਪੈਂਦੀ ਥਾਣੇ ਜਾ ਕੇ।
0: ਅੱਛਾ, ਯਾਨੀ ਕਿ ਉਹਨੇ ਕੋਈ ਕ੍ਰਾਈਮ ਕੀਤਾ ਜਾਂ ਚੋਰੀ ਚੋਰੀ ਕੀਤੀ? ਹਾਂ
3: ਨਾ, ਉਹਨੂੰ ਬਿਲਕੁਲ ਹਰ ਰੋਜ਼ ਜਾਣਾ ਹੀ ਪੈਂਦਾ ਜੀ, ਜਦੋਂ 10 ਨੰਬਰ ਲੱਗ ਗਈ ਜੀ ਨੂੰ।
0: ਠੀਕ ਹੈ ਭਾਜੀ, ਥੈਂਕ ਯੂ।
3: ਉਹ ਪਿੰਡੋਂ ਬਾਹਰ ਨਹੀਂ ਸੀ ਜਾ ਸਕਦਾ ਕਿਉਂਕਿ ਉਹ ਪਾਬੰਦੀ ਹੁੰਦੀ ਚੋਰੀ।
0: ਅੱਛਾ, ਠੀਕ ਹੈ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਹੁਣ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ, ਤੇ ਨੈਕਸਟ ਕਾਲ ਤੇ ਸਾਡੇ ਨਾਲ ਹੈਗੇ ਆ ਰਾਜਵੀਰ, ਤੇ ਰਾਜਵੀਰ ਤੋਂ ਆਪਾਂ ਸੈੱਲ ਫੋਨ ਡੀਲਸ ਲੈ ਲਈਏ, ਤੇ ਵਧੀਆ ਵਧੀਆ ਸੈੱਲ ਫੋਨ ਡੀਲਸ ਦੋ ਰਾਜਵੀਰ।
4: ਹਾਂਜੀ, ਸਤਿ ਸ੍ਰੀ ਅਕਾਲ ਜੀ, ਕਿਸਾਨ ਲਿਖ ਸਨ ਪਿਆਰ ਕਰੀ, ਸਤਿ ਸ੍ਰੀ ਅਕਾਲ। ਤੇ ਸੈੱਲ ਫੋਨ ਡੀਲ ਜੀ ਕੋਂਬੋ ਚੱਲ ਰਿਹਾ, ਇਹ ਵੀ ਆਪਣਾ 4 ਲਾਈਨਾਂ ਦਾ ਕੋਂਬੋ ਹੈਗਾ, ਜਿਹਦੇ ਵਿੱਚ ਤੁਹਾਡੇ ਕੋਲ ਅਲੱਗ ਅਲੱਗ ਆਪਸ਼ਨਾਂ ਹੁੰਦੀਆਂ। ਪਹਿਲੀ ਆਪਸ਼ਨ ਆਉਂਦੀ $50 ਦਾ ਪਲਾਨ ਹੈਗਾ, ਵਰਲਡ ਪਲਾਨ ਇਹਨੂੰ ਕਹਿ ਦਿੰਦੇ ਆ, ਪੂਰੀ ਦੁਨੀਆ ਚ ਜਾ ਕੇ ਜਿੱਥੇ ਮਰਜ਼ੀ ਦੇ 60 ਕੰਟਰੀਆਂ ਦੇ ਵਿੱਚ ਇੰਕਲੂਡ ਹੋਗੀਆਂ, ਕੈਨੇਡਾ ਚ ਰਹਿ ਕੇ, US ਜਾ ਕੇ ਰੋਮਿੰਗ ਫ੍ਰੀ ਹੈ, ਮੈਕਸੀਕੋ ਰੋਮਿੰਗ ਫ੍ਰੀ ਹੈ, ਇੰਡੀਆ ਰੋਮਿੰਗ ਫ੍ਰੀ, ਯੂਰਪ ਸਾਰਾ, ਦੁਬਈ, ਜਿੱਥੇ ਵੀ ਜਾਂਦੇ ਹੋ ਤੁਹਾਨੂੰ ਸਾਰੇ ਪਾਸੇ ਰੋਮਿੰਗ ਫ੍ਰੀ ਹੈ, $50 ਮਹੀਨੇ ਦੇ ਦੇਣੇ ਆ, ਸੇਮ ਨੰਬਰ ਤੁਸੀਂ ਜਿੱਥੇ ਵੀ ਜਾ ਕੇ ਚਲਾ ਸਕਦੇ, ਤੇ ਡਾਟੇ ਦੀ ਕੋਈ ਲਿਮਿਟ ਨੀ, ਅਨਲਿਮਿਟਡ ਡਾਟਾ ਜਿੰਨਾ ਮਰਜ਼ੀ ਖੁੱਲਾ ਚਲਾਈਆ। ਹੁਣ ਮਹੀਨੇ ਇੱਥੇ ਵੀ $50 ਦੇਣੇ ਆ, ਤੇ ਦੂਜੀ ਆਪਸ਼ਨ ਇਹਦੇ ਵਿੱਚ ਹੈਗੀ $40 ਚ ਕੈਨੇਡਾ ਵਾਈਡ ਕਾਲਿੰਗ, ਕੈਨੇਡਾ ਤੇ US ਜਾ ਕੇ ਚਲਾ ਸਕਦੇ ਹੋ, ਮੈਕਸੀਕੋ ਤਿੰਨੇ ਜਗ੍ਹਾ ਤੁਹਾਨੂੰ ਰੋਮਿੰਗ ਫ੍ਰੀ ਹੋ ਗਈ, ਇੱਥੇ 3 ਕੰਟਰੀਆਂ ਆ ਜਾਂਦੀਆਂ, ਤੇ ਕੈਨੇਡਾ ਚ ਰਹਿ ਕੇ ਤੁਸੀਂ ਇੰਡੀਆ ਅਨਲਿਮਿਟਡ ਕਾਲ, ਤੁਸੀਂ ਯੂਰਪ ਅਨਲਿਮਿਟਡ ਕਾਲ ਤੇ ਪਾਕਿਸਤਾਨ ਅਨਲਿਮਿਟਡ ਕਾਲ ਕਰ ਸਕਦੇ ਹੋ, ਕੈਨੇਡਾ ਚ ਰਹਿ ਕੇ $40 ਦਾ ਪਲਾਨ ਹੈ। ਤੀਜੀ ਆਪਸ਼ਨ ਤੁਸੀਂ ਲੈ ਸਕਦੇ ਹੋ $30 ਚ 60 GB ਕੈਨੇਡਾ ਵਾਈਡ ਇਕੱਲਾ ਹੋਊਗਾ, ਤੁਸੀਂ ਮਿਕਸ ਐਂਡ ਮੈਚ ਲੈ ਸਕਦੇ, ਚਾਹੇ 4 ਲਾਈਨਾਂ 50 ਵਾਲੀਆਂ ਲੈ ਲਓ, ਚਾਹੇ 1 50 ਦੂਜੀਆਂ 40 ਜਾਂ 30, ਤੁਸੀਂ ਮਿਕਸ ਐਂਡ ਮੈਚ ਆਪਸ਼ਨ ਲੈ ਸਕਦੇ, 4 ਪਲਾਨਾਂ ਦਾ ਇੱਕ ਵਧੀਆ ਕੰਬੋ ਬਣਾ ਸਕਦੇ ਹੋ। ਤੇ ਇਹਦੇ ਵਿੱਚ ਤੁਸੀਂ ਅਗਰ ਫੋਨ ਵੀ ਐਡ ਕਰਾਉਣਾ ਤੇ ਲਾਈਨ ਦੇ $10 ਵਧਣਗੇ, ਮਤਲਬ 50 ਵਾਲਾ ਪਲਾਨ ਉਹ ਪੱਕਦਾ ਹੋ ਜਾਂਦਾ ਤੇ 40 ਵਾਲਾ ਜ਼ਿਆਦਾ ਹੁੰਦਾ। ਅਗਰ ਤੁਸੀਂ ਫੋਨ ਐਡ ਕਰਾਉਣਾ, ਤੁਸੀਂ ਫੋਨ ਵੀ ਐਡ ਕਰਾ ਸਕਦੇ, ਫੋਨ ਦੇ ਐਕਸਟਰਾ ਪੈਸੇ ਹੁੰਦੇ ਨੇ, ਕਿੱਦਾਂ ਹੁਣ ਫੋਨ ਸੈਮਸੰਗ S25 Ultra ਸਪੈਸ਼ਲ ਡਿਸਕਾਊਂਟ ਤੇ ਲੱਗਾ, ਫਿਰ $5 ਦੇ ਮਹੀਨੇ ਦੇ ਨਾਲ ਤੁਸੀਂ ਵਰਲਡ ਪਲਾਨ ਦੇ ਨਾਲ S25 Ultra 256 ਵੀ ਸਪੈਸ਼ਲ ਲੈ ਸਕਦੇ ਹੋ। ਨੰਬਰ ਹੈ ਜੀ ਆਪਣਾ 6547-766-3345। ਇਹਦੇ ਨਾਲ ਅਗਰ ਤੁਹਾਨੂੰ ਕਰਦਾ ਹੋਮ ਫੋਨ ਇੰਟਰਨੈਟ ਦਾ ਕੋਂਬੋ ਵੀ ਬਣਾ ਸਕਦੇ, 1.5 GB ਸਪੀਡ ਅਗਰ ਇਸ 4 ਡੀਲਰ ਦੇ ਨਾਲ ਲੈਣਾ ਤੇ $65 ਦਾ ਪਲੱਸ ਤੁਹਾਨੂੰ $600 ਦਾ ਬਿੱਲ ਕ੍ਰੈਡਿਟ ਵੀ ਕਰਵਾ ਕੇ, ਇੱਕ ਵਧੀਆ ਕੋਂਬੋ ਸੈੱਲ ਫੋਨ ਦੇ ਡੀਲਰ ਦੇ ਨਾਲ ਕਰਵਾ ਕੇ ਦੇ ਸਕਦੇ ਹਾਂ। ਤੇ ਇਕੱਲਾ ਇੰਟਰਨੈਟ ਲੈਣਾ ਅਗਰ ਤੁਹਾਡੇ ਫਾਈਬਰ ਆਪਟੀਕਲ ਅਵੇਲੇਬਲ ਹੈ, 1.5 ਤੁਹਾਨੂੰ $55 ਚ ਮਿਲ ਜੂ 3000 ਦੀ ਸਪੀਡ, $60 ਚ ਮਿਲ ਜੂ, ਡਿਪੈਂਡ ਕਰਦਾ ਹਰ ਐਡਰੈਸ ਤੇ ਹਰ ਸਪੀਡ ਤੇ ਰੇਟ ਦਾ ਫਰਕ ਹੁੰਦਾ ਜੀ। ਤੁਸੀਂ ਕਾਲ ਕਰਕੇ ਆਪਣਾ ਐਡਰੈਸ ਦਿਓ ਤੇ ਅਸੀਂ ਤੁਹਾਨੂੰ ਸਪੀਡ ਤੇ ਪ੍ਰਾਈਸ ਦੱਸ ਦੇਵਾਂਗੇ। ਤੇ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ, 50 ਚ ਅਨਲਿਮਿਟਡ ਡਾਟਾ ਵਰਲਡ ਵਾਈਡ ਆ, 40 ਚ ਕੈਨੇਡਾ US ਮੈਕਸੀਕੋ, ਕੈਨੇਡਾ ਚ ਰਹਿ ਕੇ ਇੰਡੀਆ ਕਾਲ ਕਰੋ, ਜਿੱਦਾਂ ਮਰਜ਼ੀ ਪਾਕਿਸਤਾਨ ਕਰੋ, ਤੇ $30 ਚ 60 GB ਤੁਸੀਂ ਮਿਕਸ ਐਂਡ ਮੈਚ 4 ਲਾਈਨਾਂ ਦਾ ਕੋਂਬੋ ਕਰਵਾ ਸਕਦੇ ਹੋ। ਨੰਬਰ ਹੈ ਜੀ 6547-766-3345 ਜੀ। ਥੈਂਕ ਯੂ ਜੀ,
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਰਾਜਵੀਰ ਨੂੰ ਤੁਸੀਂ ਕਾਲ ਕਰੋ 6447-766-3345 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ
5: ਜੀ, ਸਤਿ ਸ੍ਰੀ ਅਕਾਲ, ਕੈਸੀ ਹੈ ਆਪ
0: ਜੀ? ਸਰ ਬਹੁਤ ਅੱਛੇ, ਆਪ ਸੁਣਾਏ?
5: ਮੈਂ ਬਿਲਕੁਲ ਫਸਟ ਕਲਾਸ ਹੂੰ। ਮੁਹਾਵਰੋਂ ਕਾ ਜ਼ਿਕਰ ਚੱਲ ਰਹਾ ਹੈ ਔਰ ਐਸਾ ਨਾ ਹੋ ਕਿ ਹਮ ਨਾ ਆਏ, ਐਸਾ ਹੋ ਹੀ ਨਹੀਂ ਸਕਤਾ। 50 ਚੀਜ਼ਾਂ ਤੋ ਅਸਰ ਦਿਮਾਗ ਮੇਂ ਫਿਰਤੇ ਰਹਿਤੀ ਹੈ, ਤੋ ਲੋ ਜੀ ਹਾਜ਼ਿਰ ਹੈ ਕਿ ਗਰੀਬੀ ਮੇਂ ਆਟਾ ਗੀਲਾ।
0: ਨਹੀਂ ਇਹ ਨਹੀਂ, ਇਹ ਹਮਨੇ ਬਤਾਨਾ ਜਿਸਮੇ ਨੰਬਰ ਆਤਾ ਹੋ, ਕੋਈ 1, 2, 3, 4, 100 ਤੱਕ ਜਾਂ ਇਸਸੇ ਵੀ ਜ਼ਿਆਦਾ ਨੰਬਰਸ।
5: ਕਿਸ ਮੁਹਾਵਰਾ ਬੋਲੇ ਨਾ?
0: ਹਾਂ ਮੁਹਾਵਰਾ, ਕਹਾਵਤੇ ਕੁਛ ਵੀ ਹੋ ਸਕਦੇ ਆ।
5: ਹਾਂ ਤੇ ਕਹਾਵਤੇ ਮਹਾਵਰਾ ਹੀ ਹੈ ਨਾ, ਗਰੀਬੀ ਮੇਂ ਆਟਾ ਗੀਲਾ, ਆਮੋ ਕੇ ਆਮ ਗੁਠਲੀਓਂ ਕੇ ਦਾਮ।
0: ਆਪ ਸਮਝੇ ਨਹੀਂ, ਇਸਮੇ ਨੰਬਰ ਆਨਾ ਚਾਹੀਏ, ਜੈਸੇ 1 ਔਰ 1 11 ਹਮ ਬੋਲਤੇ ਹੈ, 1 3 2 ਨਿਸ਼ਾਨੀ।
5: ਅੱਛਾ ਅੱਛਾ, ਮਹਾਵਰੇ ਮੇਂ
0: हाँ जी, जैसे एक
5: अच्छा,
0: तीर
5: अच्छा,
0: दो
5: अच्छा,
0: निशाने है ना, ऐसे आप कोई नहीं आप कर लें रिमाइंड।
5: नहीं नहीं नहीं नहीं नहीं जो नहीं नहीं वैसा नहीं, जो आप चाह रही वैसी ठीक रहेगा। बहरहाल तो उसमें ये है कि बात चीजों में देखिए, जो मुहावरे ये बताए जाते हैं, अभी आमों के आम गुठलियों के दाम में भी तो नंबर आता ना,
0: कहाँ आया नंबर
5: गुठलियों के दाम, ये कितने गुठलियां
0: अच्छा,
5: है 1 2 3 4 ऐसा
0: अच्छा दाम,
5: दाम यानी फिगर आ गया ना दम है।
0: नहीं दाम तो चलो ठीक है, वो मीनिंग हो गया ना कि हाँ उसका रेट हो गया, बट हम बात कर रहे हैं जिसमें नंबर आए, बोले हम वो चीज, जैसे एक तीर दो निशाना, इसमें एक भी हो गया दो
5: अच्छा,
0: भी हो गया है ना, ऐसे ही कुछ भी, जैसे एक सॉन्ग है 25 25 50 कह देंगे 25 25 50 ते अगे फिर जोड़ी जाते कुछ कुछ है ना, सो इस तरह दे अपा नहीं करना, जिवे 30 20 100 10 के गए है या 9 2 11 होना ऐसे
5: जी,
0: एक और एक 11 ऐसे, कोई नहीं सोच ले आप फिर बताना ठीक है। थैंक यू सर
5: जी जी, चलिए ठीक है। बाकी दूसरा चाय का आलमी दिन है आज 21 में,
0: आज क्या है
5: चाय, चाय टी जो चाय पीते ना अपन
0: अच्छा
5: इंडियन में,
0: आज
5: इंडिया पाकिस्तान में
0: आज टी डे,
5: हाँ टी का आलमी दिन है, यानी जो दुनिया में 21 में जो है चाय का
0: अच्छा,
5: मनाया जाता है चाय का आलमी दिन है
0: अच्छा,
5: तो वो आप जिक्र नहीं करी इसलिए आपको बाखबर कर दिया। और आप बिगनिंग में बता रही थी पंजाब में बेइंतहा गर्मी है, उसकी वजह सिर्फ एक ही है, दरख्त काटते हैं, लोगों को चाहिए दरख्त लगाएं, घास लगाएं, ये बहुत जरूरी है। और एक साहब आए थे पंजाब से यहाँ पे, काफी फिरे करे मेरे साथ, और उनको किंगस्टन ले गया तो लेक मिशिगन देखे, वो अपने लॉरेंस लेक देख के बोले यार ये समंदर है, मैंने कहा नहीं यार समंदर नहीं, मीठा पानी है, लेक है, ये दरिया है, वो अपना वो है बोला तालाब जैसा है, जैसा सतलज है, नीवज है, रावी है, ऐसी है नदी है, मीठा पानी है, बोले इतना पानी, मैंने हाँ इतना पानी यार कनाडा में हर जगह पानी है, मैंने एक ही वजह है यहाँ के सियासतदान झूठ नहीं बोलते, पहले इंडिया में भी बहुत पानी था लेकिन जब झूठ बोलने लगे तो पानी सूख गया बोला
0: जी जी जी जी, अब बोलने लगे
5: यहाँ भी सूख
0: जाएगा। चलो थैंक यू सर,
5: नहीं इतने लेवल पे नहीं बोलते हाँ। जितना हम बोलते हैं अगर होते सच्चे, अगर हमारे पास होते तो हम यहाँ आते क्यों थे। इंसान दुनिया में याद रखिए बेटर प्रॉस्पेक्ट के लिए लाइफ में अच्छी जिंदगी गुजारता ना, किसी से पूछिए आप क्यों आए तो बोलेंगे बेटर बच्चों का अच्छा एजुकेशन, वो यार अच्छी हाँ बेटर प्रॉस्पेक्ट, तो बोलने का मतलब ये चीजें इसीलिए होती है ताकि आप अच्छा हो, लेकिन सारे गंदे नहीं होते, एक आध गंदा होता उसे पकड़े भी जाते, ये मत बोलिए कि बार्सिलोना में 3 पुलिस वाले टोरंटो के जाके गड़बड़ करे तो 3 को जॉब से निकाल दिए।
0: ठीक है सर,
5: तो कानून अभी भी है ना, वहां तो ऐसा कुछ नहीं करता, गृह मंत्री का बच्चा कुछ कर देता तो नहीं पकड़े जाता, ऐसा नहीं होता, कानून सबके लिए एक होना तभी परमात्मा खुश होता, नहीं तो फिर सारी चीजें खराब होती रहेंगी, बीमारी की शक्ल आएंगी, कर्जों में रहेंगे, पता नहीं क्या क्या, आप सोच नहीं सकते, परमात्मा ऐसी चीजें से मार देता। भारत अलग सब्जेक्ट है, थैंक यू सो मच जी वक्त देने के लिए, तुसी खुश रहो, सत श्री अकाल
0: जी, बहुत बहुत धन्यवाद सर, थैंक यू, बिल्कुल बड़ी वधिया गलबात करके जाते हैं जी। ते लो जी हम परमजीत दियोल जी पहला लईए, फिर टॉफियां दी गलबात, टी डे भी हैगा अज है, सो चाह दे बड़े शौकीन होंदे आ कई, सो चाह दे कप किन्ने पींदे, 1 2 3 4 5 6 7 8 9 10 किन्ने एक दिन च। ते लो जी पहला परमजीत दियोल जी आप लै लईए, परमजीत दियोल जी तुसी आउने हो सर।
6: सत श्री अकाल जी, मेरे बनियो गुणतास रेडियो प्रोग्राम सुन रहे सारे श्रोतियां नू प्यार भरी सत श्री अकाल। अपने श्रोतियां नाल कुछ क लिस्टिंग शेयर करनी चाहुंदे सी, सब तो पहले तो एक हॉट लिस्टिंग, एक ब्यूटी सलोन जिहड़ा के ब्रामटन दे विच लिस्ट कीता गया वा, जिसकी सेल थानू $24,000 पर मंथ गरंटी दे नाल मिलेगी, रेंट सिर्फ $5,100 पर मंथ होवेगा, ली जिहड़ी आ लोंग टर्म 5+5 होवेगी, ते प्राइस ਜਿਹੜੀ ਆ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਇਹ ਬਿਊਟੀ ਸਲੋਨ ਤੁਹਾਨੂੰ ਬ੍ਰਾਮਟਨ ਦੇ ਵਿੱਚ ਕੈਨੇਡੀ ਅਤੇ ਬੁਵੇਡ ਏਰੀਏ ਦੇ ਨਜ਼ਦੀਕ ਮਿਲ ਰਿਹਾ ਵਾ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬ੍ਰਾਮਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ 2 ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। दूसरा पीजा स्टोर जिहड़ा कि नागरा फॉल दे विच लिस्ट कीता गया वा, यह पीजा स्टोर जिहड़ा कि तुहानू बिल्कुल फॉल्स दे नज़दीक मिल रहा, बहुत ही टोकवी लोकेशन ते, जिसकी सेल तुहानू $14,000 पर वीक गरंटी दे मिलेगी, रेंट सिर्फ $3,000 पर मंथ होगा, लीज जिहड़ी आ ਲੌਂਗ ਟਰਮ ਹੋਵੇਗੀ 5+5 ਤੇ ਇਸ ਦੇ ਵਿੱਚ 24% ਦੀ ਸੀਟਿੰਗ ਪਾਰਟੀ ਆਊਟਸਾਈਡ ਬਣਿਆ ਹੋਇਆ ਅਤੇ ਲੇਕਰ ਲਾਇਸੈਂਸ ਆ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਇਹ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਮਿਲ ਰਿਹਾ ਵਾ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਤੁਹਾਨੂੰ ਮਾਲਟਨ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ ਜਿਸ ਦੀ ਸੇਲ ਬਹੁਤ ਹੀ ਗੁੱਡ ਆ ਰੈਂਟ ਸਿਰਫ ਆਫਿਸ ਦਾ ਰੈਂਟ ਜਿਹੜਾ $1600 ਆ ਲੌਂਗ ਟਰਮ ਲੀਜ਼ ਆ ਅਤੇ ਇਸ ਦੇ ਨਾਲ ਏਅਰ ਬ੍ਰੇਕ ਦੀ ਕਲਾਸ ਦਾ ਇਕੁਇਪਮੈਂਟ ਨਾਲ ਮਿਲ ਰਿਹਾ ਨਾਲ 2 ਟਰੈਕਟਰ 3 ਟ੍ਰੇਲਰ ਇਹ ਤੁਹਾਨੂੰ ਨਾਲ ਮਿਲ ਰਹੇ ਹਨ ਅਤੇ ਹੋਰ ਬਹੁਤ ਸਾਰਾ ਇਕੁਇਪਮੈਂਟ ਮਿਲ ਰਿਹਾ ਅਤੇ ਇਹ ਬਹੁਤ ਹੀ ਸਕਸੈਸਫੁਲੀ ਬਿਜ਼ਨਸ ਰਨ ਹੋ ਰਿਹਾ ਇਸ ਵਕਤ ਜਿਹੜੇ 9 to 10 ਸਟੂਡੈਂਟਸ ਇਸ ਦੇ ਵਿੱਚ ਲੈਸਨ ਲੈ ਰਹੇ ਹਨ ਅਤੇ ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਤੇ 7378 ਥੈਂਕ ਜੀ
0: ਥੈਂਕ ਯੂ

0: ਜੀ, ਹੁਣ ਆਪਾਂ ਗੱਲਬਾਤ ਥੋੜੀ ਜੀ ਮੋਰਗੇਜ ਦੀ ਕਰੀਏ। ਸਾਡੇ ਨਾਲ ਨਿਰਦੇਵ ਸਿੱਧੂ ਜੀ ਜੁੜਿਆ। ਨਿਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ-ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
1: ਅੱਜ ਆਪਾਂ ਗੱਲ ਕਰਾਂਗੇ ਜੀ, ਜਦੋਂ ਆਪਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ਤੇ ਫਿਰ ਆਪਾਂ ਘਰ ਚੋਂ ਜਿਹੜੇ ਪੈਸੇ ਹੈ ਜੀ ਕਿਸ ਤਰ੍ਹਾਂ ਕੱਢ ਸਕਦੇ ਹੈਗੇ ਆ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਆਪਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ਬਹੁਤੇ ਵਾਰੀ ਜੇਕਰ ਆਪਣੇ ਕੋਲ ਕੋਈ ਫੈਸਿਲਿਟੀ ਨਹੀਂ ਅਵੇਲੇਬਲ ਹੈਗੀ ਤਾਂ ਆਪਾਂ ਕੋਸ਼ਿਸ਼ ਕਰਦੇ ਕਿ ਆਪਣੇ ਭੈਣ ਭਰਾਵਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਣੇ ਪੈਸੇ ਫੜ ਫੜਾ ਕੇ ਆਪਣਾ ਕੰਮ ਘਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰੀ ਪੈਸੇ ਮਿਲ ਜਾਂਦੇ, ਕਈ ਵਾਰੀ ਨਹੀਂ ਵੀ ਮਿਲਦੇ ਜੀ, ਮਿਲ ਜਾਂਦੇ ਹੈਗੇ ਆ ਤਾਂ ਫਿਰ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਆਪਣਾ ਉਹਦੇ ਨਾਲ ਕੰਮ ਕਾਰ ਕਰ ਰਹੇ ਹੁੰਦੇ ਹੋ, ਸਾਡੇ ਕੰਪਲੀਟ ਨਹੀਂ ਹੋਇਆ ਹੁੰਦਾ ਤੁਹਾਡਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਅਗਲੇ ਨੂੰ ਪੈਸੇ ਦੀ ਲੋੜ ਪੈ ਜਾਂਦੀ ਹੈ, ਮੰਗ ਲੈਂਦੇ, ਫਿਰ ਮੁਸ਼ਕਲ ਹੁੰਦੀ ਹੈ ਉਸ ਟਾਈਮ ਨਾ, ਦਿੱਕਤ ਆਉਂਦੀ ਹੈ। ਸੋ ਉਹਦੇ ਨਾਲ ਬੈਟਰ ਇਹ ਹੈ ਕਿ ਆਪਣੇ ਕੋਲ ਕੋਈ ਨਾ ਕੋਈ ਉਹਦਾ ਇੰਤਜ਼ਾਮ ਹੋਵੇ, ਜਦੋਂ ਆਪਾਂ ਨੂੰ ਲੋੜ ਹੈਗੀ ਹੈ ਉਦੋਂ ਫਿਰ ਪੈਸਾ ਆਪਾਂ ਆਪਣੀ ਮਰਜ਼ੀ ਨਾਲ ਵਰਤ ਸਕੀਏ। ਆਮ ਤੌਰ ਤੇ ਤਿੰਨ ਆਪਸ਼ਨ ਜਿਹੜੀਆਂ ਹੈਗੀਆਂ ਜੀ ਅਵੇਲੇਬਲ ਹੋ ਸਕਦੀਆਂ ਹੈਗੀਆਂ ਘਰ ਚੋਂ ਪੈਸਾ ਕੱਢਣ ਦੀਆਂ। ਪਹਿਲੀ ਜਿਹੜੀ ਹੈਗੀ ਹੈ ਰੀਫਾਈਨਾਂਸ ਕਰਕੇ ਪੈਸੇ ਕੱਢੇ ਜਾ ਸਕਦੇ ਹੈਗੇ ਆ। ਲੈਟਸ ਸੇ ਕਿ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਮਿਲੀਅਨ ਡਾਲਰ ਆਉਂਦੀ ਹੈਗੀ ਹੈ, $5 ਲੱਖ ਦੀ ਉੱਤੇ ਪਹਿਲਾਂ ਮੌਰਗੇਜ ਹੈਗੀ ਹੈ ਤੇ ਉੱਤੇ ਜਿਹੜੀ ਹੈਗੀ ਹੈ $3 ਲੱਖ ਦੀ ਉੱਤੇ ਆਪਾਂ ਰੀਫਾਈਨਾਂਸ ਕਰਕੇ ਹੋਰ ਐਕਸਟਰਾ ਮੌਰਗੇਜ ਪਾ ਸਕਦੇ ਹਾਂ, ਕਿਉਂਕਿ ਜਿੰਨੀ ਘਰ ਦੀ ਅਪਰੇਜ਼ਡ ਵੈਲਿਊ ਉਹਦੇ 80% ਤੱਕ ਆਪਾਂ ਜਿਹੜਾ ਨਵਾਂ ਜੀ ਉੱਤੇ ਲੋਨ ਹੈ ਰੀਫਾਈਨਾਂਸ ਕਰਕੇ ਪਾ ਸਕਦੇ ਹਾਂ। ਸੋ ਇਸ ਕੇਸ ਦੇ ਵਿੱਚ ਆਪਾਂ $8 ਲੱਖ ਤੱਕ ਦੀ ਨਵੀਂ ਮੌਰਗੇਜ ਪਾ ਸਕਦੇ ਹਾਂ, ਜਿਹਦੇ 'ਚ ਤੁਹਾਡੀ 5 ਪਹਿਲਾਂ ਦੀ ਖੜੀ ਹੈਗੀ ਹੈ, 3 ਤੁਹਾਨੂੰ ਜਿਹੜਾ ਹੈਗਾ ਜੀ ਐਡੀਸ਼ਨਲ ਜਿਹੜਾ ਹੈਗਾ ਜੀ ਪੈਸਾ ਕੈਸ਼ ਇਨ ਹੈਂਡ ਤੁਹਾਨੂੰ ਮਿਲ ਸਕਦਾ ਹੈਗਾ। ਇਹ ਰੀਫਾਈਨਾਂਸ ਦੀ ਆਪਸ਼ਨ ਹੋ ਗਈ ਜੀ। ਸੈਕਿੰਡ ਜਿਹੜੀ ਆਪਸ਼ਨ ਹੈਗੀ, ਅਗਰ ਤੁਸੀਂ ਰੀਫਾਈਨਾਂਸ ਨਹੀਂ ਕਰਨਾ ਚਾਹੁੰਦੇ, ਬਿਲਕੁਲ ਠੀਕ ਹੈ, ਉਸ ਕੇਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਿੰਦੇ ਹਾਂ। ਜਦੋਂ ਤੁਹਾਨੂੰ ਲੋੜ ਹੈਗੀ ਤੁਸੀਂ ਪੈਸਾ ਵਰਤ ਸਕਦੇ ਹੋ, ਜੇ ਵਰਤੋਂਗੇ ਤਾਂ ਤੁਹਾਨੂੰ ਆਪਣਾ ਵਿਆਜ ਪਏਗਾ, ਤੁਹਾਨੂੰ ਕਿਸ਼ਤ ਆਏਗੀ, ਜੇ ਨਹੀਂ ਵਰਤਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਕਿਸ਼ਤ ਨਹੀਂ ਆਉਣੀ, ਤੇ ਉਸ ਕੇਸ ਦੇ ਵਿੱਚ ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਚੱਲੀ ਜਾਏਗੀ, ਉਹ ਤੇ ਉਹਦਾ ਕੋਈ ਇਫੈਕਟ ਨਹੀਂ ਪੈਂਦਾ। ਤੇ ਕੁਝ ਕੇਸ ਦੇ ਵਿੱਚ ਇਹ ਵੀ ਹੁੰਦਾ ਕਿ ਜੇ ਕਿਸੇ ਕਾਰਨ ਕਰਕੇ ਇਹ ਦੋਨੋਂ ਆਪਸ਼ਨ ਨਹੀਂ ਵਰਕਆਊਟ ਕਰਦੀਆਂ ਤੇ ਕੁਝ ਕੇਸ ਦੇ ਵਿੱਚ ਸੈਕਿੰਡ ਪ੍ਰਾਈਵੇਟ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਆ, ਉਹਦੇ ਮੁਤਾਬਕ ਹੀ ਆਪਾਂ ਤੁਹਾਨੂੰ ਕੋਈ ਇਹ ਜਿਹੜਾ ਸੋਲੂਸ਼ਨ ਹੈ ਜੀ ਤਿੰਨਾਂ 'ਚੋਂ ਕੋਈ ਨਾ ਕੋਈ ਰਿਕਮੈਂਡ ਕਰਦੇ ਹੈਗੇ ਆ। ਸੋ ਤੁਹਾਨੂੰ ਕਿਸੇ ਕਾਰਨ ਕਰਕੇ ਪੈਸੇ ਦੀ ਲੋੜ ਹੈਗੀ ਆ, ਤੁਸੀਂ ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖਣੀ ਚਾਹੁੰਦੇ ਹੈਗੇ, ਰੀਫਾਈਨਾਂਸ ਕਰਨਾ ਹੈ, ਜਾਂ ਜਲਦੀ ਪੈਸੇ ਦੀ ਲੋੜ ਪੈ ਗਈ ਹੈ, ਤੁਹਾਨੂੰ ਕੋਈ ਇਮੀਡੀਏਟਲੀ ਪੈਸੇ ਚਾਹੀਦੇ ਹੈਗੇ ਆ, ਪ੍ਰਾਈਵੇਟ ਸੈਕਿੰਡ ਮੌੜਗੇ ਚਾਹੀਦੀ ਹੈਗੀ ਹੈ, ਕੋਈ ਵੀ ਮੌੜਗੇ ਦਾ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-295-5703। ਨਰਦੇਵ ਸਿੱਧੂ 6472945503।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, SL ਵਿੰਡੋਜ਼ ਡੋਰਸ ਦਾ ਨੰਬਰ ਵੀ ਆਪਾਂ ਦੇ ਦਈਏ ਤੁਹਾਨੂੂੰ। ਤੁਸੀਂ ਨਾ ਵਧੀਆ ਜੇ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਨਾ ਕੈਸ਼ ਨੂੰ ਕਰੋ ਕਾਲ, ਕਿਉਂਕਿ ਕੈਸ਼ ਕਹਿੰਦੇ ਆ ਕਿ ਅਪਗ੍ਰੇਡ ਇੰਨਾ ਕੁਛ ਅਸੀਂ ਫ੍ਰੀ ਦੇ ਵਿੱਚ ਹੀ ਕਰ ਜਾਣਾ ਜਦੋਂ ਅਸੀਂ ਤੁਹਾਡੇ ਵਿੰਡੋਜ਼ ਡੋਰਸ ਨੂੰ ਠੀਕ ਕਰਨ ਆਉਣਾ ਜਾਂ ਨਵੇਂ ਤੁਸੀਂ ਲਵਾਉਣਾ ਚਾਹੁੰਦੇ ਹੋ ਜਾਂ ਫਿਰ ਪੋਰਚ ਤਿਆਰ ਕਰਾਉਣਾ ਚਾਹੁੰਦੇ ਹੋ। ਔਰ ਵਿੰਟਰ ਤੋਂ ਪਹਿਲਾਂ ਪਹਿਲਾਂ ਕਹਿੰਦੇ ਆਪਣਾ ਰੈਡੀ ਕਰਵਾ ਲਓ, ਪੋਰਚ ਵਰਾਂਡਾ ਜਿਹੜਾ ਹੁੰਦਾ ਉਹਨੂੰ ਕਵਰ ਕਰਾ ਲਓ। ਵਧੀਆ ਫਾਈਨਾਂਸਿੰਗ ਵੀ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਸੋ ਨੰਬਰ ਨੋਟ ਕਰ ਲਓ ਤੁਸੀਂ, 647-926-0047 ਨੰਬਰ ਹੈ, 6479-26-0047 ਤੇ ਜਿਹੜੀ ਗੱਲਬਾਤ ਤੁਸੀਂ SL ਵਿੰਡੋਜ਼ ਡੋਰਸ ਦੇ ਨਾਲ ਕਰ ਸਕਦੇ ਹੋ। ਤੇ ਬਿਲਕੁਲ ਜਿਹੜਾ ਨਾ ਕਹਿ ਰਹੇ ਸੀ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡਦੇ, ਬਿਲਕੁਲ ਇਹ ਚੀਮਾ ਬਾਈ, ਮੈਨੂੰ ਨਾਮ ਨਹੀਂ ਉਦੋਂ ਯਾਦ ਆਇਆ ਪਰ ਜਦੋਂ ਮੈਂ ਸੌਂਗ ਹੁਣ ਦੇਖ ਰਹੀ ਸੀ ਫਿਰ ਯਾਦ ਆ ਗਿਆ। ਬਿਲਕੁਲ ਇਹਦੇ ਗੀਤ ਬੜੇ ਉਹ ਹੈ ਨਾ ਅਲੱਗ ਹੀ ਕਿਸਮ ਦੇ, ਸੋ ਆਵਾਜ਼ ਵੀ ਬੜੀ ਡਿਫਰੈਂਟ ਜੀ ਹੈ। ਸੋ ਚੀਮਾ ਬਾਈ ਦਾ ਸੌਂਗ ਹੈ ਇਹ, ਤੇ ਕੋਈ ਨਹੀਂ ਲਾਉਂਦੇ ਆ ਉਹ ਵੀ ਤੁਹਾਡੇ ਲਈ। ਤੇ ਲਓ ਜੀ, ਦੀਪਾਂਸ਼ ਨੂੰ ਵੀ ਤੁਸੀਂ ਕਰੋ ਕਾਲ, ਪਹਿਲਾਂ ਸਰਾਂਸ਼ ਆਏ ਸੀ ਹੁਣ ਦੀਪਾਂਸ਼ ਦੀ ਗੱਲ ਹੋ ਰਹੀ ਹੈ। ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਵਧੀਆ ਰੇਟ ਦੇ ਉੱਪਰ ਟਿਕਟਾਂ ਤੁਸੀਂ ਲੈਣੀਆਂ। ਏਅਰ ਫੇਅਰ ਤੇ ਸਰਵਿਸ ਤਾਂ ਲਾਜਵਾਬ ਹੈ, ਨੰਬਰ 1 ਸਰਵਿਸ ਲੈਣ ਦੇ ਲਈ ਤੁਸੀਂ, ਕਿਉਂਕਿ ਨਾ ਕਈ ਵਾਰ ਆਪਾਂ ਨੇ ਬੜਾ ਕੁਛ ਪੁੱਛਣਾ ਹੁੰਦਾ, ਕੁਐਸਚਨ ਬੜੇ ਆ ਜਦੋਂ ਆਪਾਂ ਕਿਤੇ ਸਫ਼ਰ ਕਰਨਾ ਹੁੰਦਾ। ਸੋ ਇਹ ਨਹੀਂ ਹੁੰਦਾ ਵੀ ਟਿਕਟਾਂ ਔਨਲਾਈਨ ਬਾਏ ਕੀਤੀਆਂ ਤਾਂ ਡਨ ਹੋ ਗਿਆ, ਨੋ, ਬੜੇ ਸਾਰੇ ਕੁਐਸਚਨ ਹੁੰਦੇ ਆ ਐਂਡ ਮੂਵਮੈਂਟ ਤੱਕ ਜਦੋਂ ਤੱਕ ਤੁਸੀਂ ਜਹਾਜ਼ 'ਚ ਨਹੀਂ ਬਹਿਣਾ ਹੁੰਦਾ। ਸੋ ਇਸ ਕਰਕੇ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ ਤੇ ਇੱਕ ਤਾਂ ਤੁਹਾਨੂੰ ਰੇਟ ਬੜਾ ਵਧੀਆ ਮਿਲ ਜਾਣਾ ਜਹਾਜ਼ ਦੀਆਂ ਟਿਕਟਾਂ ਦਾ, ਚਾਹੇ ਬਿਜ਼ਨਸ ਕਲਾਸ, ਇਕੋਨਮੀ ਕਲਾਸ, ਜਿਹੜੇ ਵੀ ਤੁਸੀਂ ਲੈਣਾ, ਇੱਕ ਸਟੋਪੇਜ ਵਾਲੀ ਟਿਕਟ ਲੈਣੀ ਆ, ਦੋ ਵਾਲੀ, ਤਿੰਨ ਵਾਲੀ, ਜਿਵੇਂ ਵੀ। ਸੋ ਨੰਬਰ ਤੁਸੀਂ ਨੋਟ ਕਰੋ, ਦੁਆਬਾ ਟਰੈਵਲਸ 905-673-1400-905-673-1400। ਤੇ ਚਲੋ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਨੰਬਰਾਂ ਤੇ ਜਿਹੜੇ ਕਹਾਵਤਾਂ ਜਾਂ ਮੁਹਾਵਰੇ ਹੈਗੇ ਆ। ਸੋ ਅੱਜ ਜਿਹੜਾ ਆਪਾਂ ਗੈਸ ਪ੍ਰਾਈਸਿਸ ਦਾ ਵੀ ਤੁਹਾਨੂੰ ਦੱਸ ਦਈਏ, ਅੱਜ ਵੈਦਰ ਵੀ ਬੜਾ ਵਧੀਆ, ਐਨ ਧੁੱਪ ਚਮਕ ਰਹੀ ਹੈ। ਅੱਜ ਵੈਦਰ ਦੀ ਗੱਲਬਾਤ ਵੀ ਨਹੀਂ ਹੋਈ, ਮੈਨੂੰ ਲੱਗਦਾ ਆਪਾਂ ਇੱਧਰ ਹੀ ਸ਼ੁਰੂ ਹੋ ਗਏ। ਸੋ ਵੈਦਰ ਬੜਾ ਖੂਬਸੂਰਤ ਹੈ, ਐਨ ਸਨੀ ਡੇ ਹੈ, ਪੂਰੀ ਧੁੱਪ ਚਮਕਾਰੇ ਮਾਰ ਰਹੀ ਹੈ। ਤੇ ਅੱਜ ਇੱਕ ਹੋਰ, ਇੱਕ ਤਾਂ ਚਲੋ ਆਪਣੇ ਖਲੀਲ ਭਾਜੀ ਦੱਸ ਕੇ ਗਏ ਆ, ਬੜਾ ਵਧੀਆ, ਅੱਜ ਟੀ ਡੇ ਆ। ਸੋ ਕਿੰਨੇ ਕੱਪ ਚਾਹ ਦੇ ਪੀਂਦੇ ਹੋ, ਇਹ ਵੀ ਗਿਣਤੀ ਹੋ ਹੈ, 1 2 3 4, ਜਾਂ ਕਈ ਚਾਹ ਹੀ ਨਹੀਂ ਪੀਂਦੇ। ਮੈਨੂੰ ਵੈਸੇ ਕਈ ਵਾਰ ਬੜੀ ਹੈਰਾਨੀ ਹੁੰਦੀ ਜਿਹੜੇ ਚਾਹ ਨਹੀਂ ਪੀਂਦੇ, ਕਿਉਂਕਿ ਚਲੋ ਜ਼ਿਆਦਾ ਆਪਾਂ ਪੀਂਦੇ ਹਾਂ ਉਹ ਤਾਂ ਗਲਤ ਹੋ ਜਾਂਦਾ, ਪਰ ਇੱਕ ਹੁੰਦਾ ਨਾ ਕਿ ਮਾਰਨਿੰਗ ਟਾਈਮ ਤੁਸੀਂ ਪੀਂਦੇ ਹੋ, ਫਿਰ ਤੁਸੀਂ ਐਨ ਆਪਣੇ ਆਪ ਨੂੰ ਚੁਸਤ ਦਰੁਸਤ, ਜਾਂ ਫਿਰ ਈਵਨਿੰਗ ਦੇ ਵਿੱਚ 3 4 ਕੁ ਵਜੇ ਇੱਕ ਕੱਪ ਪੀ ਲਿਆ। ਸੋ ਕਿੰਨੇ ਕੁ ਕੱਪ ਚਾਹ ਜਿਹੜੀ ਪੀਂਦੇ ਆ। ਤੇ ਚਾਹ ਦੀ ਸ਼ੁਰੂਆਤ ਜਿਹੜੀ ਆ ਅੰਗਰੇਜ਼ਾਂ ਨੇ ਕਹਿੰਦੇ ਕੀਤੀ ਸੀ, ਪਹਿਲਾਂ ਤਾਂ ਆਪਣੇ ਲੋਕ ਦੁੱਧ ਲੱਸੀ ਹੈ ਪਾਣੀ ਜਾਂ ਜੋ ਇਦਾਂ ਦੀਆਂ ਚੀਜ਼ਾਂ ਹੀ ਪੀਂਦੇ ਸੀ, ਪਰ ਇਹ ਜਿਹੜੀ ਲੱਤ ਲਾਈ ਨਾ ਚਾਹ ਦੀ, ਇਹ ਕਹਿੰਦੇ ਅੰਗਰੇਜ਼ਾਂ ਨੇ ਲਾਈ ਆ। ਸੋ ਹੁਣ ਚਾਹ ਦੀ ਲੱਤ ਕਹਿੰਦੇ ਇੰਨੀ ਪਈ ਹੋਈ ਹੈ, ਕਈ ਤਾਂ ਚਾਹ ਤੋਂ ਬਗੈਰ ਕਹਿੰਦੇ ਰਹਿ ਹੀ ਨਹੀਂ ਸਕਦੇ ਹਨ। ਜਿਵੇਂ ਕਹਿੰਦੇ ਆ ਵੀ ਚਾਹ ਬੜੀ ਜ਼ਰੂਰੀ ਆ। ਬਾਕੀ ਤੁਸੀਂ ਕਿੰਨੇ ਕੱਪ ਚਾਹ ਦੇ ਪੀਂਦੇ ਹੋ, ਜਾਂ ਜਿਹੜੇ ਨਹੀਂ ਪੀਂਦੇ ਉਹ ਵੀ ਅੱਜ ਦੱਸੋ ਕਿਹੜੇ ਚਾਹ ਨਹੀਂ ਪੀਂਦੇ। ਅੱਜ ਇੰਟਰਨੈਸ਼ਨਲ ਡੇ ਜਾਂ ਨੈਸ਼ਨਲ ਡੇ ਆਫ ਟੀ ਹੈ, ਟੀ ਡੇ ਹੈ ਅੱਜ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਓਹੋ ਆਵਾਜ਼ ਘੱਟ ਕਰੋ ਰੇਡੀਓ ਦੀ। ਹਾਂਜੀ ਹਾਂਜੀ ਸਰ,
1: 3 ਮਹੀਨਾ 13 ਮੇ
0: 3 ਮਹੀਨਾ 13 ਮੇ
1: ਜੀ, ਨਾ ਨਾ
0: ਨਾ 3 ਚ ਨਾ 13 ਚ ਵੀ ਬੰਦੇ ਦੀ ਕੋਈ ਅਹਿਮੀਅਤ ਹੀ ਨਹੀਂ ਹੈਗੀ। ਹਾਂ
1: ਜੀ ਜੀ, ਨਾ ਨਾ 9 ਲੱਖ ਤੇਲ ਹੋਗਾ, ਨਾ 10 ਹਜ਼ਾਰ ਨਾਸੀ ਜੀ,
0: ਨਾ 9 ਲੱਖ ਤੇਲ,
1: ਨਾ 9 ਲੱਖ ਤੇਲ ਹੋਗਾ, ਨਾ 10 ਹਜ਼ਾਰ ਨਾਸੀ ਜੀ,
0: 9 ਮਣ ਤੇਲ। ਠੀਕ ਹੈ ਸਰ,
1: 9 ਮਣ ਹੈ।
0: ਮੈਂ ਕਿਹਾ ਲੱਖਾਂ ਚ ਤੇਲ ਆ ਗਿਆ ਹੈ। ਅੱਜ ਤੇਲ ਦੀ ਕੀਮਤ ਘਟ ਰਹੀ ਹੈ ਬਈ, ਗੈਸ ਪ੍ਰਾਈਸਿਸ ਦਾ ਮੈਂ ਵਿੱਚ ਹੀ ਦੱਸਦਾ, ਭੁੱਲ ਜਾਣਾ ਨਹੀਂ ਤਾਂ ਮੈਂ।
1: ਜੀ ਜੀ ਜੀ ਜੀ
0: ਹਾਂਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਨਾ 9 ਮਨ ਤੇਲ ਹੋਊਗਾ, ਨਾ ਰਾਧਾ ਨਾਚੇਗੀ। ਤੇ ਜਿਹੜੇ ਕਹਿੰਦੇ ਨੇ ਕਈ ਵੀ, ਹਾਂ ਭਾਈ ਮੈਂ ਆ ਹੋਊਗਾ ਤਾਂ ਮੈਂ ਆ ਕਰਨਾ, ਨਹੀਂ ਨਹੀਂ ਕਰਨਾ, ਉਹ ਕਹਿੰਦੇ ਆ ਵੀ ਨਾ ਫਿਰ 9 ਮਨ ਤੇਲ ਹੋਣਾ, ਨਾ ਰਾਧਾ ਨੇ ਨੱਚਿਆ ਜਾਣਾ। ਤੇ ਲਓ ਜੀ, ਸਤਿ ਸ਼੍ਰੀ ਅਕਾਲ ਜੀ।
2: जी सत श्रीकाल, कैसी हैं आप?
0: हाँ जी हाँ जी, बढ़िया सर, बताएं फटाफट।
2: हाँ फटाफट, इसलिए क्योंकि बिल्कुल टाइम बिल्कुल
0: हाँ
2: कट
0: जी।
2: है। वो ये है कि चाय जो है, सबसे पहले अंग्रेज तो ठीक है डाले होंगे, आदत इनकी तो आदत ही हर चीज गंदी डालते हैं दुनिया में। मैं ये बोलना चाह रहा हूँ, लेकिन लेकिन मैं ये बोलना चाह रहा हूँ बीबी, ये आदत नहीं है, ये दरअसल सबसे पहले चाइना से निकला।
0: अच्छा।
2: चाइना में ये जो बुद्धिस होते ना, बैठे रहते थे बुद्धि झाड़ के नीचे, उस्ताद लेके जाते थे बच्चों को, बच्चे बोलते 7 8 10 15 साल के, बोलते थे लाइन में सारे बैठ जाओ, सी झाड़ के नीचे ठंडे में बैठ जाओ, चलो अभी हाथ ऐसा करो और बस सांस लो, ऐसा सोचते रहो, बस ऐसा ज्ञान में रहो, मेडिटेशन जैसा। इतने में एक लड़का था बैठा, उसने सर के ऊपर उसके पत्ता गिरा। उसने कहा यार ये क्या गिरा मेरे सर पे, तो भूख भी लग रही है, अब उस्ताद मास्टर छुट्टी भी नहीं देते, जब तक टाइम नहीं हुआ छुट्टी नहीं होती क्लास से। तो उसने क्या किया, वो पत्ता उठा के खा लिया, चबाया। जब वो पत्ता चबाया उसको बड़ा अच्छा लगा, फिर और एक पत्ता गिरा बाजू, तो उसके उठा के ये खा लिया। अब दोस्त पूछा ये क्या कर रहा तू, पत्ते खा रहा गधे की तरह? तो बोला खामोश बैठ, ये पत्ते में एक अजीब सी चीज है, क्या दिख रहा तुझे? मुझे ऐसा एनर्जी महसूस हो रही। तो उस्ताद को जाके बोला ये देखो दीवाना हो गया, पत्ते खा के एनर्जी आ गई बोल रहा। उस्ताद ने कहा कभी किसी को दीवाना नहीं बोलना, अगर उसको कुछ महसूस हो रहा तो जरूर कोई बात होगी, उस पर रिसर्च करूंगा मैं। फिर जब इन्होंने सारे पत्तों को इकट्ठा करके बॉइल करके उसकी चाय बनाई,
0: वहां से
2: चाय जो पिए, हाँ चाय जो पिए सो जी, इतने ताजा दम फ्रेश हो गए, तुसी नींद ही नहीं आ रही, चंगे चंगे। उन्हें बोला यार इसी का कारोबार शुरू करते, वहां से ये चंगे मंगे शुरू हुए दुनिया में।
0: जी,
2: ये है असल इसकी कहानी। आखिरी में शेर याद आया चाय के ऊपर, सुन लीजिए, बड़ा प्यारा शेर है, वक्त बिल्कुल कम है, कि गमे हयात के झगड़ों से पाक रहते हैं, गमे हयात के झगड़ों से पाक रहते हैं, जो चाय पीते हैं वो ठीक ठाक रहते हैं। अरे क्या चंगी बात है, ऐसा तो कोई बोलता नहीं। थैंक यू सो मच जी,
0: थैंक यू वेरी मच। ते लो जी बिल्कुल, चाय कहते पियो जरूर है। हाँ जी सुभाष जी।
3: हाँ जी सत श्रीकाल जी।
0: हाँ जी सत श्रीकाल।
3: हाँ जी हाँ जी, चाय दादा देखो, ए, मैं जब तक स्टार्ट की है, जब तक मेनु अपना ख्याल है कि मैं 15 16 साल की उम्र तो चाह पीनी शुरू की है, और मैं चाह के बगान के ठेके भी लिते हैं फार्म के, और मैं शुरू तो चाह जी है वह मलाई मार के चाह पीना हाले तक।
0: अच्छा
3: हाले तक मैं मलाई मार के चाह पीना, बिना मलाई तो मेरी चाह बहुत घट के ਮਜਬੂਰੀ ਨੀ ਪੀਣੀ ਪਵੇ ਤਾਂ ਪੀ ਲਵਾਂ ਥੋੜੀ ਬਹੁਤ, ਅਦਰਵਾਈਜ਼ ਮੈਂ ਹਾਲੇ ਵੀ ਘਰ ਦੇ ਵਿੱਚ ਚਾਹੇ ਦੋ ਵਾਰੀ ਪੀਵਾਂ ਤਿੰਨ ਵਾਰੀ ਪੀਵਾਂ
0: ਆਪਣੇ ਟਰੱਕਾਂ ਨੂੰ ਵਾਸ਼ ਕਰਾਓ ਅੰਦਰੋਂ ਬਾਹਰੋਂ, ਤੇ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਜੀ, 24/7 ਸਰਵਿਸ ਹੈ, 905-400-5299-55 ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ, ਤੇ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਕੋਈ ਵੀ ਪ੍ਰੋਬਲਮ ਹੈਗੀ ਠੀਕ ਕਰਾਓ, 905-800-7498-78 ਤੇ ਲਓ ਜੀ। ਇੱਕ ਹੋਰ ਕਾਲ ਆ ਗਈ ਤੇ ਆਪਾਂ ਜਾਂਦੇ ਜਾਂਦੇ ਇਹਨਾਂ ਦੀ ਸੁਣ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਬੇਟਾ ਥੈਂਕ ਯੂ। ਮੈਂ ਕਿਹਾ ਮੈਂ ਤਾਂ ਸਿਰਫ ਇੱਕ ਗੱਲ ਹੀ ਕਹਿ ਦਿੰਦੀ ਹਾਂ, ਮਿਲ ਗਈ ਚਾਹ ਚੜ੍ਹ ਗਿਆ ਚਾਹ।
0: ਦੁਬਾਰਾ ਬੋਲ,
4: ਮਿਲ ਗਈ ਚਾਹ ਤੇ ਚੜ੍ਹ ਗਿਆ ਚਾਹ।
0: ਵੈਰੀ ਗੁੱਡ, ਥੈਂਕ ਯੂ ਥੈਂਕ ਯੂ। ਸਹੀ ਗੱਲ ਹੈ, ਜਿਵੇਂ ਨਾ ਆਪਾਂ ਕਿਸੇ ਦੇ ਘਰ ਵੀ ਜਾਂਦੇ, ਜੇ ਕੋਈ ਚਾਹ ਨਾ ਪੁੱਛੇ ਕਹਿੰਦੇ ਲੈ ਨੇ ਤਾਂ ਚਾਹ ਵੀ ਨੀ ਪੁੱਛੀ ਸਾਨੂੰ, ਹੈ ਉਹ ਚਾਹੇ ਚਲੋ ਦੋ ਘੁੱਟੀ ਹੁੰਦੇ ਆ ਤੇ ਬਿਲਕੁਲ ਜੀ। ਅੱਜ ਇੰਟਰਨੈਸ਼ਨਲ ਟੀ ਡੇ ਵੀ ਹੈ, May 21st ਨੂੰ ਹੁੰਦਾ, ਸੋ ਅੱਜ ਹੈ ਤੇ ਆਪਣੇ ਨਾ ਇਹਦੇ ਹੈਲਥ ਬੈਨੀਫਿਟ ਵੀ ਬੜੇ ਹੈਗੇ ਆ। ਹੁਣ ਕਈ ਅਲੱਗ ਅਲੱਗ ਤਰ੍ਹਾਂ ਦੀ ਚਾਹ ਪੀਂਦੇ ਆ, ਮਸਾਲਾ ਚਾਹ, ਗ੍ਰੀਨ ਟੀ, ਕਈ ਗ੍ਰੀਨ ਟੀ ਪੀਂਦੇ ਆ ਕਹਿੰਦੇ ਪਤਲੇ ਹੋ ਜਾਂਗੇ ਅਸੀਂ, ਹੈ ਆਈਸਡ ਜਿਹੜੀ ਆ ਬਬਲ ਟੀ, ਬੜਾ ਕੁਛ ਹੈ ਹੁਣ ਤਾਂ, ਬੜੇ ਡਿਫਰੈਂਟ ਡਿਫਰੈਂਟ ਫਲੇਵਰ ਵੀ ਆ ਗਏ। ਸੋ ਅੱਜ ਚਾਹ ਪੀਓ ਐਨ ਰੱਜ ਕੇ ਫਿਰ, ਹੈ ਸੋ ਮੈਂ ਵੀ ਹੁਣ ਐਨ ਇੱਕ ਕੱਪ ਵਧੀਆ ਜਿਹਾ ਬਣਾ ਕੇ ਐਨ ਪੀਏ, ਹੈ ਫੁੱਲ ਸਹੀ ਹੈ। ਜਿਹੜਾ ਕੱਪ ਹੈ ਨਾ ਉਹ ਐਂ ਭਰਿਆ ਹੋਣਾ ਚਾਹੀਦਾ, ਅੱਧ ਪਚੱਧਾ ਜਾਂ ਨਹੀਂ ਹੋਣਾ ਚਾਹੀਦਾ। ਅੱਛਾ ਇਹਦੇ ਵੀ ਨਾ ਬੜੀਆਂ ਗੱਲਾਂ ਹੈਗੀਆਂ, ਆਪਾਂ ਕੱਲ ਨੂੰ ਕਰਾਂਗੇ। ਜਿਵੇਂ ਕਈ ਵਾਰੀ ਪਿੱਛੇ ਜਿਹਾ ਕੱਪ ਚੱਲੇ ਸੀ ਜਮੇ ਹੀ ਮਾੜੇ ਜੇ, ਉਹ ਬੰਦਾ ਕਿਸੇ ਦੇ ਘਰ ਜਾਂਦਾ ਦੋ ਘੁੱਟ ਪੀਂਦਾ, ਤੀਜੇ ਨੂੰ ਥੱਲੇ ਹੀ ਦਿਖਣ ਲੱਗ ਜਾਂਦਾ ਕੱਪ ਦਾ। ਸੋ ਇਹ ਵੀ ਬੜਾ ਕੁਛ ਹੈਗਾ, ਸੋ ਕਰਾਂਗੇ ਜੀ ਕੱਲ ਨੂੰ ਗੱਲਬਾਤ। ਬਾਕੀ ਤੁਸੀਂ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਏ ਟੂ ਜ਼ੀ ਕਿਚਨ ਕੈਬਨਟ। ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ। 416-720-7073, 905-720-7073 ਤੇ ਕਾਲ ਕਰ ਸਕਦੇ ਹੋ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਜੀ, ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ। ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
4: ਪੰਜਾਬੀ
5: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
6: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
7: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
8: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450
9: ਤੁਜੁਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
8: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ, ਠੀਕ ਹੋ? ਫਿਰ ਲੋਕ ਕੀ ਕਹਿੰਦੇ ਆ ਜੀ, ਸਿਹਤਾਂ ਖਰਾਬ ਹੋ ਗਈਆਂ, ਢਿੱਲੇ ਹੋ ਗਏ, ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ। ਦੇਖੋ ਮੌਸਮ ਕੈਸੇ ਕਹਿੰਦੇ ਹੁੰਦੇ ਆ ਵੀ ਬਦਲਦਾ ਹੈ ਮੌਸਮ। ਔਰ ਪਿਛਲੇ ਦਿਨਾਂ ਵਿੱਚ ਵੀ ਕਹਿੰਦੇ ਜਿਸ ਵੇਲੇ ਕੀਰਤਨ ਦਰਬਾਰ ਹੋਏ ਉਸ ਦਿਨ ਇੰਨੀ ਜ਼ਿਆਦਾ ਗਰਮੀ, 28-30 ਟੈਂਪਰੇਚਰ ਸੀ ਮੰਡੇ ਵਾਲੇ ਦਿਨ, ਔਰ ਅੱਜ ਦੇਖ ਲਓ ਬਾਹਰ 11-12-13 ਟੈਂਪਰੇਚਰ ਆ। ਔਰ ਕੱਲ੍ਹ ਰਾਤੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ, ਬਹੁਤਿਆਂ ਨੇ ਏਅਰ ਕੰਡੀਸ਼ਨਿੰਗ ਆਪਣੇ ਔਨ ਕਰ ਲਏ ਸੀ, ਉਹਨਾਂ ਬੰਦ ਕਰਨੇ ਪਏ। ਪਰ ਦੇਖੋ ਮੌਸਮ ਦੀ ਕੈਸੀ ਮੌਜ ਹੈ ਕੁਦਰਤ ਦੀ, ਔਰ ਕੁਦਰਤ ਦੀ ਮੌਜ ਦੇ ਨਾਲ ਤਾਂ ਫਿਰ ਸਾਨੂੰ ਚੱਲਣਾ ਹੀ ਪੈਣਾ ਨਾ, ਕੋਈ ਬੰਦੇ ਲਈ ਚੁਆਇਸ ਨਹੀਂ ਹੈ, ਔਰ ਨਾ ਆਪਾਂ ਇਸ ਨੂੰ ਕੋਈ ਬਦਲਾਵ ਕਰ ਸਕਦੇ। ਚਲੋ, ਪੰਜਾਬੀ ਵਿਰਸਾ ਰੇਡੀਓ ਨੂੰ ਤੁਸੀਂ ਔਨ ਕਰ ਲਿਆ ਹੈ, ਔਰ ਥੋੜ੍ਹੀ ਜਿਹੀ ਥਕਾਵਟ ਵੀ ਦੂਰ ਹੋ ਗਈ ਆ। 2-4 ਦਿਨਾਂ ਤੱਕ ਹੋਰ ਠੀਕ ਹੋ ਜਾਵਾਂਗੇ, ਫਰੈਸ਼ ਹੋ ਜਾਵਾਂਗੇ। ਔਰ ਅੱਜ ਰੰਗਾ ਰੰਗ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਤੁਹਾਡਾ ਆਪਣਾ ਸਿੰਘ ਹਰਜੀਤ ਹਾਜ਼ਰ ਹੈ। ਸੁਣਾਓ ਜੀ, ਕੀ ਹਾਲ ਚਾਲ ਆ, ਸਭ ਠੀਕ ਠਾਕ ਹੋ? ਸੁੱਖ ਸਾਧਾ ਭਾਈ, ਘਰਾਂ 'ਚ ਖੁਸ਼ੀਆਂ, ਬਰਕਤਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਜਿਹੜੀ ਕਿ ਜ਼ਰੂਰ ਕਰਦਾ ਹੁੰਦਾ, ਔਰ ਉਹ ਅਰਦਾਸ ਗੁਰੂ ਸਾਹਿਬਾਂ ਦੇ ਚਰਨਾਂ 'ਚ ਆਲਵੇਜ਼ ਹੁੰਦੀ ਹੈ ਕਿ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹੀ ਚੀਜ਼ ਮੈਂ ਤੁਹਾਡੇ ਵਾਸਤੇ ਕਰ ਸਕਦਾ, ਹੋਰ ਇਸ ਤੋਂ ਉੱਪਰ ਮੈਂ ਤੁਹਾਡੇ ਵਾਸਤੇ ਹੋਰ ਕੁਛ ਨਹੀਂ ਮੰਗ ਸਕਦਾ। ਬਸ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਜਿਸ ਜਿਸ ਗੁਰੂ ਨੂੰ ਵੀ, ਜਿਸ ਜਿਸ ਅੱਲਾਹ ਤਾਲਾ ਨੂੰ, ਜਿਸ ਈਸ਼ਵਰ ਨੂੰ, ਭਗਵਾਨ ਨੂੰ ਤੁਸੀਂ ਮੰਨਦੇ ਹੋ, ਸਾਰਿਆਂ ਅੱਗੇ ਇਹੀ ਅਰਦਾਸ ਹੈ। ਅੱਛਾ, ਅੱਜ ਹੁਣ 11:09 ਤਾਂ ਹਰਜੀਤ ਜੀ ਹੋ ਗਏ, ਚਲੋ ਕੋਈ ਗੱਲ ਨਹੀਂ, 11:09 ਹੋ ਗਏ ਆ, ਅਤੇ ਅੱਜ ਕਿਹੜੇ ਗੀਤ ਦੇ ਨਾਲ, ਕੁਛ ਇੱਦਾਂ ਦਾ ਗੀਤ ਦੱਸਿਓ। ਕਈ ਵਾਰ ਮੈਂ ਕਹਿੰਦਾ ਹੁੰਦਾ ਨਾ ਕਿ ਜਿਵੇਂ ਨਾ, ਜਿਵੇਂ ਕਹਿੰਦਾ ਵੀ ਦਿਲ 'ਤੇ ਗੱਲ ਲੱਗ ਗਈ ਹੈ, ਇੱਦਾਂ ਦਾ ਗੀਤ ਦੱਸਿਓ ਕੋਈ, ਜੇ ਕੋਈ ਤੁਹਾਡੀ ਨਿਗਾਹ 'ਚ ਆ ਰਿਹਾ ਤੇ। ਕਿਉਂਕਿ ਕਈ ਵਾਰ ਚਲੋ ਮੇਰੇ ਵੀ ਦਿਮਾਗ ਦਾ ਡੈਫੀਨੇਟਲੀ ਹੁੰਦਾ ਹੀ ਹੈ, ਮੈਂ ਰੇਡੀਓ ਕਰਦਾ ਅਤੇ ਮੈਨੂੰ ਸਵੇਰੇ ਸਵੇਰੇ ਪਤਾ ਹੁੰਦਾ ਕਿਹੜਾ ਗੀਤ ਲਾਉਣਾ ਜਾ ਕੇ, ਪਰ ਤੁਹਾਡੀ ਸਲਾਹ ਹੋ ਜਾਂਦੀ ਹੈ। ਔਰ ਕਹਿੰਦੇ ਆ ਸਲਾਹ ਜਿਹੜੀ ਕੰਧ ਕੋਲ ਲੈ ਲੈਣੀ ਚਾਹੀਦੀ ਹੈ, ਚੰਗੀ ਹੁੰਦੀ ਹੈ, ਇੱਕ ਆਖੇ ਦੂਜਾ ਮੰਨੇ ਉਹਦੀ ਰੱਬ ਵੀ ਨਾ ਭੰਨੇ। ਅਤੇ ਜੇ ਤੁਸੀਂ ਮੈਨੂੰ ਕੋਈ ਦੱਸ ਦਿਓ ਵੀ ਹਰਜੀਤ ਜੀ ਆਹ ਗੀਤ ਅੱਜ ਦੇ, ਦੇਖੋ ਅੱਜ ਗਰਮੀ ਨਹੀਂ ਹੈ ਬਹੁਤੀ ਅਤੇ ਨਾ ਜ਼ਿਆਦਾ ਠੰਡ ਹੈ, ਬੜਾ ਹੀ ਸੁਹਾਵਣਾ ਜਿਹਾ ਮੌਸਮ ਆ, ਪਰ ਮੇਰਾ ਖਿਆਲ ਆ ਲਾਈਟ ਜਿਹੜੀ ਜੈਕਟ ਹੁੰਦੀ ਹੈ ਫਲੀਸੀ ਟਾਈਪ, ਉਹ ਸ਼ਾਇਦ ਉੱਤੇ ਪਾਉਣ ਦੀ ਲੋੜ ਪਏਗੀ, ਬਟ ਕਈਆਂ ਨੇ ਤਾਂ ਪਾਈ ਨਹੀਂ ਹੋਣੀ ਮੇਰੇ ਵਰਗੇ ਸੱਜਣਾ ਨੇ, ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ, ਦੱਸੋ ਕੋਈ ਇੱਦਾਂ ਦਾ ਗੀਤ ਹੋਵੇ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਯਾਰ ਇੱਦਾਂ ਲੱਗੇ ਕਿ ਵਾਕਈ ਹੀ ਹਰਜੀਤ ਜੀ ਤੁਸੀਂ ਇਸੇ ਗੀਤ ਨੂੰ ਹੀ ਲੱਭ ਰਹੇ ਸੀ। 9056733337 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਹੈਲੋ
1: ਜੀ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹਾਲ ਚਾਲ ਭਾਜੀ?
0: ਠੀਕ ਹੈ ਸਰ, ਤੁਸੀਂ ਸੁਣਾਓ ਕਿਦਾਂ, ਠੀਕ ਹੋ?
1: ਵਧੀਆ ਵਧੀਆ।
0: ਕਿਹੜਾ ਗੀਤ ਆਇਆ ਯਾਦ ਤੁਹਾਨੂੰ ਕੋਈ ਇੱਦਾਂ ਦਾ?
1: ਤੁਸੀਂ ਕਿਹਾ ਬਸ ਦਿਲ ਤੇ ਜਾ ਕੇ ਵੱਜੇ, ਮੈਨੂੰ ਤਾਂ ਉਸੇ ਟਾਈਮ ਯਾਦ ਆ ਗਿਆ। ਕੱਟ ਦਿਲ ਤੇ ਲੱਗੀ ਐ ਦੁਖੇ ਹੋ ਮਾਰਦਾਨੀ।
0: ਮੈਨੂੰ ਤੁਹਾਡਾ ਪਤਾ ਸੀ ਤੁਸੀਂ ਇਹੀ ਗੱਲ ਕਰਨੀ ਹੈ। ਇੱਕ ਮਿੰਟ ਹੋਲਡ ਕਰਿਓ, ਬੋਲੋ ਯਾਰ ਕੀ ਕਹਿ ਰਹੇ, ਦੁਬਾਰਾ ਬੋਲੋ, ਸੁਣਿਆ ਨੀ ਮੈਨੂੰ।
1: ਮੈਂ ਕਿਹਾ ਭਾਜੀ ਤੁਸੀਂ ਕਹਿੰਦੇ ਪਏ ਬਸ ਗਾਣਾ ਦਿਲ ਤੇ ਵੱਜੇ ਜਾ ਕੇ, ਮੈਨੂੰ ਤਾਂ ਉਹੀ ਯਾਦ ਆਇਆ ਗੱਲ ਦਿਲ ਤੇ ਮਾਰਦਾਨੀ।
0: ਕੀ ਹੋਇਆ, ਕਿੱਥੇ ਸੱਟ ਲੱਗ ਗਈ ਜਾ ਕੇ? ਬੀਬਾ ਬੋਏ ਜੀ, ਬੀਬਾ ਬੋਏ ਜੀ ਗਵਾਚ ਗਿਆ, ਦੱਸ ਕਮਾਲ ਦੀ ਗੱਲ ਆ।
1: ਹਾਂਜੀ ਹਾਂਜੀ ਭਾਜੀ ਹਾਂਜੀ।
0: ਕੀ ਕਹਿ ਰਹੇ, ਕਿੱਥੇ ਗਵਾਚ ਜਾਣੇ ਆ? ਘਰ ਵਾਲੀ ਦਾ ਫੋਨ ਆ ਗਿਆ ਵਿੱਚ?
1: ਨਹੀਂ ਨਹੀਂ ਭਾਜੀ, ਪਤਾ ਨੀ ਰੇਂਜ ਰੂੰਜ ਟੁੱਟ ਜਾਂਦੀ ਆ।
0: ਅੱਛਾ, ਮੈਂ ਕਿਹਾ ਘਰ ਵਾਲੀ ਦਾ ਫੋਨ ਆ ਗਿਆ, ਡਰ ਗਏ ਤੁਸੀਂ ਕਿਤੇ?
1: ਨਾ ਨਾ ਨਾ, ਮੈਂ ਕਿਹਾ ਫਿਰ ਯਾਦ ਤਾਂ ਫਿਰ ਉਹ ਲਗਾ ਦੋ ਨਾ, ਲੈਂਬਰ ਹੁਸੈਨਪੁਰੀਆ ਦਾ।
0: ਕਿਹੜਾ?
1: ਮਣਕੇ।
0: ਲੈ ਦੱਸ, ਮੈਂ ਕਹਿੰਦਾ ਕੋਈ ਗੀਤ ਇੱਦਾਂ ਦੱਸੋ ਜਿਹੜਾ ਕਿ ਸਿੱਧਾ ਜਾ ਕੇ ਦਿਲ ਤੇ ਲੱਗੇ ਜਾ ਕੇ, ਤੁਸੀਂ ਹੋਰ ਹੀ ਪਾਸ
1: ਸਿੱਧਾ ਜਾ ਕੇ ਦਿਲ ਤੇ ਲੱਗੇ ਤਾਂ ਭਾਜੀ ਫਿਰ ਉਹੀ ਆ, ਕਲੀਅਰ ਕੰਟ ਦਾ ਲਗਾ ਦੋ।
0: ਕਿਹੜਾ?
1: ਓਹ ਦੱਸੀ ਕਿਹੜਾ, ਤੇਰੇ ਬਿਨਾ ਮਰ ਚੱਲੇ ਆ।
0: ਨਹੀਂ ਇਹ ਨਹੀਂ ਗੱਲ, ਝੂਠੀ ਗੱਲ ਆ, ਬੰਦਾ ਬੜਾ ਕਈ ਵਾਰੀ ਹੋ ਜਾਂਦਾ ਹੁੰਦਾ ਇਹ। ਤੁਸੀਂ ਨਾ ਇੱਦਾਂ ਨਾ ਕਰੋ, ਜਦੋਂ ਗੱਲ ਦਿਲ ਤੇ ਲੱਗ ਜਾਵੇ ਨਾ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੁੰਦੀ, ਮੈਂ ਤਾਂ ਦੱਸਾਂ ਤੁਹਾਨੂੰ।
1: ਭਾਜੀ ਜਦੋਂ ਦਿਲ ਤੇ ਗੱਲ ਲੱਗਦੀ ਨਾ ਫਿਰ ਤਾਂ ਸੰਭਾਲਿਆ ਨਹੀਂ ਜਾਂਦਾ।
0: ਤੇ ਫਿਰ ਉਹੀ ਤਾਂ ਗੱਲ ਆ, ਹੁਣ ਤੁਸੀਂ ਇੱਦਾਂ ਦੇ ਸਵੇਰੇ ਸਵੇਰੇ ਗੱਲਾਂ ਕਰਦੇ ਆ ਤੇ ਫਿਰ ਮੈਂ ਹੁਣ ਕੀ ਕਰ ਸਕਦਾ, ਦੱਸੋ ਮੇਰਾ।
1: ਮੈਂ ਤਾਂ ਕਹਿੰਦਾ ਸਾਰੀਆਂ ਗੱਲਾਂ ਛੱਡੋ, ਵੈਦਰ ਬਹੁਤ ਵਧੀਆ ਆ, ਠੀਕ ਆ, ਕਿਉਂ ਐਵੇਂ ਤੁਸੀਂ ਕਿਸੇ ਨੂੰ ਰੋਣਾ ਇਹਨਾਂ ਧੁੱਪ ਦੇ ਮੌਸਮ ਦੇ ਵਿੱਚ?
0: ਫਿਰ ਕੀ ਕੀਤਾ ਜਾ,
1: ਚੁੱਪ ਚੁਪੀਤੇ ਨਾ ਤੁਸੀਂ ਉਹ ਲਗਾ ਦੋ, ਕਿਉਂਕਿ ਇਤਨਾ ਪਿਆਰ ਕਰਤੇ ਹੈ ਤੁਮਕੋ ਸਨਮ, ਸਾਰਿਆਂ ਦੇ ਦਿਲ ਹੋ ਜਾਣੇ।
0: ਹਾਏ, ਇਹ ਤਾਂ ਮੇਰੀ ਜਾਨ ਕੱਢ ਲੈਣਾ ਗੀਤ ਤੁਸੀਂ,
1: ਕਿਉਂਕਿ ਸਾਰਿਆਂ ਦੇ ਦਿਲ ਸੀ ਹੋ ਜਾਣੇ, ਨਾਲੇ ਲੋਕੀ ਤੁਹਾਨੂੰ ਦੁਆਵਾਂ।
0: ਅੱਛਾ, ਤੁਸੀਂ ਇੰਨੀ ਗੱਲ ਦੇਖੋ, ਮੈਂ ਹੈਰਾਨ ਆ, ਇੰਨੇ ਸਾਲਾਂ ਦਾ ਗੀਤ ਕਿਸੇ ਨੇ ਮੈਨੂੰ ਫਰਮਾਇਸ਼ ਨਹੀਂ ਕੀਤੀ, ਉਹ ਗੀਤ ਮੈਂ ਹੀ ਕੱਢਦਾ ਹਰ ਵੇਲੇ ਜਦੋਂ ਲਾਉਣਾ ਗੀਤ ਮੈਂ, ਕਿੰਨੀ ਕਮਾਲ ਦੀ ਗੱਲ।
1: ਮੈਨੂੰ ਤਾਂ ਪਤਾ ਹੀ ਹੈ ਜਦੋਂ ਤੁਸੀਂ ਸ਼ੋ ਸਟਾਰਟ ਕਰਦੇ ਸੀਗੇ ਪਹਿਲਾਂ ਤੁਹਾਡਾ ਹੀ ਗੀਤ ਚੱਲਦਾ ਸੀਗਾ।
0: ਹਾਂ ਇਹ ਗੱਲ ਦੇ ਕਿੰਨਾ ਪਿਆਰਾ ਗੀਤ ਹੈ, ਕਿੰਨਾ ਮੁਹੱਬਤ ਵਾਲਾ ਗੀਤ ਹੈ ਨਾ।
1: ਮੈਂ ਤਾਂ ਕਿਹਾ ਨਾ ਬਸ ਲੋਕਾਂ ਦੇ ਰੌਂਗਟੇ ਖੜੇ ਹੋ ਜਾਣੇ, ਤੁਸੀਂ ਲਗਾਓ।
0: ਚਲੋ ਠੀਕ ਹੈ, ਇੱਕ ਕਾਲ ਹੋਰ ਲੈ ਲੈਣਾ ਵੀਰ ਮੇਰਾ। ਨੈਕਸਟ ਕਾਲ, ਹੈਲੋ
2: ਬਾਈ ਸਤਿ ਸ਼੍ਰੀ ਅਕਾਲ, ਬਲਵੰਤਰ ਬੋਲਦਾ ਜੀ।
0: ਬਲਵੰਤਰ ਜੀ ਕੀ ਹਾਲ ਉੱਠ ਖੜੇ?
2: ਬਾਈ ਜੀ ਆਪਾਂ ਤਾਂ ਬਾਈ 6 ਵਜੇ ਉੱਠ ਸਕਦਾ।
0: ਅੱਛਾ 6 ਵਜੇ ਨਿਤਨੇਮ ਕਰਦੇ ਹੁੰਦੇ ਆ? ਕਮਾਲ ਕਰਦੀ ਹੈ, ਕਿੱਦਾਂ ਪਿਆਰ ਕਰਦੇ ਆ। ਹੈਲੋ
1: ਵੀਰ ਜੀ ਕੀ ਹਾਲ ਜੀ?
0: ਠੀਕ ਹੈ ਜਨਾਬ, ਤੁਸੀਂ ਦੱਸੋ ਭਾਈ ਜਾਨ।
1: ਵੀਰ ਜੀ ਵੈਦਰ ਵੀ ਅੱਛਾ, ਤੁਹਾਡਾ ਮੂਡ ਵੀ ਅੱਛਾ, ਤੇ ਇੱਕ ਮੈਲੋਡੀ ਗਾਣਾ ਸਿਲਸਿਲਾ ਫਿਲਮ ਦਾ ਅਮਿਤਾਭ ਬੱਚਨ ਤੇ ਰੇਖਾ ਤੇ ਫਿਲਮਾਇਆ, ਤੁਸੀਂ ਇਹ ਵੇਖੋਗੇ ਨਾ ਤੇ ਅਸੀਂ ਸੁਣਾਂਗੇ ਅੱਖਾਂ ਬੰਦ ਕਰਕੇ ਤੇ ਉਹ ਫੇ ਸੀਨ ਆਏਗਾ।
0: ਨਹੀਂ ਨਹੀਂ ਤੁਸੀਂ ਪਹਿਲਾਂ ਮੈਨੂੰ ਇੰਨੀ ਗੱਲ ਦੱਸੋ,
1: ਅੱਜ ਵੀ ਜੇ ਕਿਤੇ ਫੀਫਾ ਅਵਾਰਡ ਜਾਂ ਇਹੋ ਜਿਹੀ ਸੈਰਮਨੀ ਹੋਵੇ ਤੇ ਦੋਵੇਂ ਆਮਣੇ ਸਾਹਮਣੇ ਬੈਠੇ ਹੋਣ ਤੇ ਨਜ਼ਰਾਂ ਚਲਾਉਂਦੇ ਹੁੰਦੇ ਤੇ ਚਮਕਦੀਆਂ ਹੁੰਦੀਆਂ ਦੋਵਾਂ ਦੀਆਂ ਨਜ਼ਰਾਂ,
0: ਇਹਨਾਂ
1: ਨੂੰ ਹੋਰ ਲੰਮੀ ਜ਼ਿੰਦਗੀ ਦੇਵੇ ਤੇ ਗਾਣਾ ਲਾਓ।
0: ਨਹੀਂ ਮੇਰੀ ਗੱਲ ਸੁਣੋ, ਜਿਹੜਾ ਗੀਤ ਪਹਿਲਾਂ ਫਰਮਾਇਸ਼ ਕਰਕੇ ਗਏ ਸਾਡੇ ਬੀਬਾ ਬੋਏ ਜੀ ਵੀਰ ਮੇਰਾ, ਉਹ ਗੀਤ ਬੜਾ ਟੌਪ ਦਾ ਗੀਤ ਹੈ, ਤੁਹਾਨੂੰ ਪਤਾ ਨਾ?
1: ਮੈਨੂੰ ਪਤਾ, ਉਹ ਵੀ ਐਵਰ ਜਰੀਨ ਹੈ ਤੇ ਇਹ ਵੀ ਮਾੜਾ ਨਹੀਂ ਜੇ।
0: ਇਹ ਵੀ ਕੱਲ ਤੁਹਾਡੀ ਫਰਮਾਇਸ਼ ਪੂਰੀ ਕੀਤੀ ਸਭ ਤੋਂ ਪਹਿਲਾਂ, ਤੁਹਾਨੂੰ ਯਾਦ ਹੈ ਨਾ?
3: ਬਦਾਨਾ
0: ਭੁਜੀਆ ਖਾ ਗਿਆ ਸਵੇਰੇ ਸਵੇਰੇ।
3: ਅੱਛਾ ਜਲੇਬੀਆਂ ਨਹੀਂ ਖਾਦੀਆਂ ਜੀ?
0: ਨਹੀਂ ਨਹੀਂ ਮੈਂ ਬਦਾਨਾ ਖਾ ਲਿਆ, ਮਿੱਠਾ ਮੈਂ ਕੋਲ ਘੱਟ ਖਾਂਦਾ, ਕਦੀ ਕਦੀ ਮੇਰਾ ਬਦਾਨਾ ਖਾਣ ਦਾ ਜੂਟ ਕਰਦਾ ਹੁੰਦਾ।
3: ਹਾਂਜੀ ਚਲੋ ਵਧੀਆ ਭਾਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਤੇ ਲਾ ਦੋ ਹਿੰਦੀ ਗਾਣਾ ਜੀ ਜਿਹੜਾ ਭਾਜੀ ਉਹਨਾਂ ਨੇ ਕਿਹਾ, ਬਸ ਚੱਕ ਦੋ ਫੱਟੇ ਜੀ।
0: ਬੜੀ ਮਿਹਰਬਾਨੀ, ਥੈਂਕ ਯੂ ਸਿੰਗਰ ਜੀ, ਜਿੰਦਾਬਾਦ, ਤੁਹਾਡੇ ਸਿਰ ਤੇ ਜਿੰਦਾਬਾਦ ਆ ਵੀਰ ਮੇਰੇ। ਚਲੋ ਬੜੀ ਮਿਹਰਬਾਨੀ, ਤੁਹਾਡੀ ਲਾਈਨ ਵੀ ਤੁਹਾਡੀ ਡਿਸਕਨੈਕਟ ਹੋ ਗਈ ਹੈ, ਔਰ ਮੈਨੂੰ ਲੱਗਦਾ ਕਿ ਤੁਸੀਂ ਅੱਜ ਪੂਰੇ ਮੂਡ ਹੋ ਸਾਰੇ ਜਣੇ ਪੰਜਾਬੀ ਵਿਰਸਾ। ਹੈਲੋ ਨੈਕਸਟ ਵਨ, ਹੈਲੋ
2: ਇੱਕ
0: ਗਾਣਾ ਦਿਲ ਤੇ ਮੈਨੂੰ ਯਾਦ ਆ ਗਿਆ, ਹੋਰ ਬੜਾ ਮੇਰਾ ਫੇਵਰਟ ਸੌਂਗ ਹਮਨੇ ਤੁਮਕੋ, ਉਹ ਗੀਤ ਇੱਕ ਹੋਰ ਮੈਨੂੰ ਯਾਦ ਆ ਗਿਆ, ਪਰ ਮੈਂ ਤੁਹਾਡੀ ਲਾਈਨ ਕੱਟਣ ਲੱਗਾ ਹੁਣ, ਲਾਈਨ ਇੱਕ ਵਿਹਲੀ ਹੋਏਗੀ ਨਾ ਤੇ, ਕਿਉਂਕਿ ਟ੍ਰੈਫਿਕ ਜੈਮ ਹੈ। ਇਹ ਗਾਣਾ ਸੀ ਬੜਾ ਵਧੀਆ, ਹਮਨੇ ਤੁਮਕੋ ਦਿਲ ਹੀ ਦੇ ਦਿਆ, ਜੇ ਵੀ ਨਾ ਪੁੱਛਾ ਕੌਣ ਹਾਂ ਤੂੰ। ਓਏ ਹੋਏ ਹੋਏ ਹੋਏ, ਹਰਜੀਤ ਜੀ ਕੈਸੇ ਕੈਸੇ ਗੀਤ ਤਾਂ ਤੁਹਾਡੇ ਦਿਮਾਗ ਜਾ ਰਿਹਾ ਸਵੇਰੇ ਸਵੇਰੇ। ਹੈਲੋ ਸਤਿ ਸ੍ਰੀ ਅਕਾਲ ਪਿਆਰੇ, ਕੀ ਹਾਲ ਹੈ? ਰਜਿੰਦਰ ਸਿੰਘ ਜੀ ਕਿਹੜਾ ਵੀਰੇ?
1: ਟੂਟੇ ਲੜੀ ਵਿਆਹ ਕਰ ਲੈ ਦੋ ਗੜੀ,
0: ਕ੍ਰਾਂਤੀ ਤੁਹਾਡਾ ਅੱਜ ਮੂਡ ਮੈਨੂੰ ਲੱਗਦਾ ਸਾਰਿਆਂ ਦਾ ਅੱਜ, ਪਤਾ ਨੀ ਦੀਵਾਨੇ ਹੋਏ ਫਿਰਦੇ ਸਾਰੇ ਜਣੇ ਅੱਜ, ਕਮਾਲ ਹੋਈ ਪਈ ਤੁਹਾਡੀ ਸਵੇਰੇ ਸਵੇਰੇ ਸਾਰਿਆਂ ਦੀ। ਨੈਕਸਟ ਕਾਲ, ਹੈਲੋ ਟ੍ਰੈਫਿਕ ਜੈਮ, ਆ ਚੱਕੋ ਉਹ ਚੱਲ ਭਾਈ। ਹੈਲੋ
2: ਫੋਨ ਕੱਟ ਗਿਆ ਜੀ ਆਪਣਾ,
0: ਕੋਈ ਗੱਲ ਨੀ ਵੀਰਾ ਜੀ, ਦੁਬਾਰਾ ਗੱਲ ਹੁਕਮ ਜੀ ਜੀ ਬੋਲੋ ਸਰ।
2: ਹਾਂ ਜੀ, ਕਿਸ ਫਿਲਮ ਦਾ ਨਾਮ ਹੈ? ਮੈਂ ਕਿਹਾ
0: ਕਿਹੜਾ ਮੂਵੀ ਦਾ ਗਾਣਾ, ਕਿਹੜੇ ਮੂਵੀ ਦਾ ਗੀਤ?
2: ਕ੍ਰਿਸ ਫਿਲਮ ਦਾ ਗਾਣਾ, ਕ੍ਰਿਸ
0: ਨਹੀਂ, ਗਾਣੇ ਦਾ ਨਾਂ ਕੀ ਹੈ?
2: ਦਿਲ ਤੂੰ ਹੀ ਬਤਾ।
0: ਚਲੋ ਮੈਂ ਕੋਸ਼ਿਸ਼ ਕਰਦਾ ਲਾਉਂਦੀ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ, ਔਰ ਗੱਲਾਂ ਪਤਾ ਸਿਲਸਿਲਾ ਬਿਲਕੁਲ ਪੂਰੇ ਆ ਡਿੱਗ ਪਿਆ ਫੋਨ ਥੱਲੇ, ਇੱਕ ਤਾਂ ਮੇਰੇ ਫੋਨ ਨੇ ਜਾਨ ਲਈ ਹੈ, ਕਿੰਨੇ ਕਿੰਨੇ ਜਾਨ ਲਈ ਹੈ ਮੈਨੂੰ ਪਤਾ ਨਹੀਂ ਹਾਲੇ ਤੱਕ, ਪਰ ਫੋਨ ਨੇ ਮੇਰੀ ਜਾਨ ਜ਼ਰੂਰ ਲਈ ਹੈ। ਇਹ ਇਹ ਟੁੱਟ ਕੇ ਸਾਹ ਲਓ, ਇਹ ਜਦੋਂ ਟੁੱਟੂਗਾ ਉਦੋਂ ਹੀ ਨਵਾਂ ਆਉਣਾ, ਉਦਾਂ ਨਾਮ ਨਹੀਂ ਆਉਣਾ। ਕੀ ਹਾਲ ਹੈ ਪਿਆਰਿਓ?
4: ਬਹੁਤ ਵਧੀਆ ਜੀ,
0: ਸਿਹਤਾਂ ਸੈੱਟ?
4: ਬਹੁਤ ਵਧੀਆ।
0: ਚਲੋ ਹਾਪੀ ਸੈਣੀ ਉਹਨੇ ਆ ਰਹੇ ਆ ਰਸਤੇ ਜੀ, ਕਹਿੰਦੇ ਕਾਫੀ ਲੈ ਕੇ ਆ ਰਹੇ ਤੁਹਾਡੇ ਵਾਸਤੇ ਅੱਜ, ਮੈਂ ਕਿਹਾ ਅੱਜ ਸੂਰਜ ਕਿੱਥੋਂ ਚੜਿਆ?
4: ਕੀ ਬਾਤ ਹੈ।
0: ਕਹਿੰਦੇ ਭੁਪਿੰਦਰ ਭਾਜੀ ਕਹਿੰਦੇ ਚਾਹ ਕਾਫੀ ਲੈ ਕੇ ਜਾਓ ਹਰਜੀਤ ਜੀ ਵਾਸਤੇ, ਮੈਂ ਕਿਹਾ ਅੱਛਾ ਅੱਜ ਪਤਾ ਨਹੀਂ ਕਿੱਥੋਂ ਸੂਰਜ ਚੜ ਗਿਆ, ਅੱਜ ਭਾਗਾਂ ਦੇ ਨਹੀਂ ਹੋਊਗੀ ਕਾਫੀ ਆ ਰਹੀ ਸਾਡੇ ਵਾਸਤੇ ਵੀ।
4: ਕੀ ਬਾਤ ਹੈ,
0: ਤੁਹਾਡੇ ਵਾਸਤੇ ਨਹੀਂ ਆ ਰਹੀ ਐਵੇਂ ਨਾ, ਕਿਆ ਬਾਤ ਹੈ, ਐਵੇਂ ਨਾ ਤੁਸੀਂ ਸਵੇਰੇ ਸਵੇਰੇ ਕਹੀ ਜਾਓ ਤੂੰ ਕਿਤੇ ਤੁਹਾਡੇ ਵਾਸਤੇ ਲੈ ਆਊਗੀ ਹਾਪੀ ਸੈਣੀ, ਤੁਹਾਡੇ ਵਾਸਤੇ ਨਾ ਲਿਆਣੀ ਲੁਣੀ ਹੈਗੀ। ਇਹਦਾ ਭੁਪਿੰਦਰ ਮੇਰਾ ਵੀਰ ਆ, ਮੈਨੂੰ ਪਿਆਰ ਬਹੁਤ ਕਰਦਾ ਤੇ ਕਹਿੰਦਾ ਹਰਜੀਤ ਜੀ ਵਾਸਤੇ ਕਾਫੀ ਲੈ ਕੇ ਜਾਓ, ਪਰ ਮੈਂ ਪੀਨਾ ਸਿੰਗਲ ਸ਼ੂਗਰ ਵਾਲੀ ਹੁੰਦਾ ਜ਼ਿਆਦੀ, ਡਬਲ ਸ਼ੂਗਰ ਵਾਲੀ ਸ਼ੂਗਰ ਪਾਵੇ ਨਾ,
4: ਮੌਕਾ ਬੜਾ ਦਿੱਤਾ ਉਹਨਾਂ ਨੇ ਤੁਸੀਂ,
0: ਸ਼ੂਗਰ ਮੈਂ ਪਾਉਣ ਦੀ ਲੋੜ ਹੀ ਨਹੀਂ, ਮੈਂ ਉਹਦੇ ਬਹੁਤ ਮਿੱਠਾ ਦੁੱਧ ਵਰਗਾ, ਦੁੱਧ ਚ ਥੋੜਾ ਮਿੱਠਾ ਪਾ ਦੋ ਨਾ ਤੇ ਮਿੱਠਾ ਹੋ ਜਾਂਦਾ,
4: ਰੂਹ ਅਫਜ਼ਾ ਵਰਗਾ,
0: ਰੂਹ ਅਫਜ਼ਾ, ਰੂਹ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਫਿਰ ਜ਼ਿਆਦਾ ਮਿੱਠਾ ਹੋ ਜਾਂਦਾ। 905-673-33-37 ਸਟੂਡੀਓ ਦਾ ਨੰਬਰ ਹੈ, ਔਰ ਇਹ ਗੀਤ ਦੀ ਫਰਮਾਇਸ਼ ਕੀਤੀ ਮੇਰੇ ਵੀਰ ਨੇ, ਬੀਬਾ ਬੋਆਏ ਨੇ, ਤੇ ਫਿਰ ਕਿਉਂ ਨਾ ਇਹ ਗੀਤ ਤੋਂ ਸਟਾਰਟ ਅੱਜ ਦਾ ਪ੍ਰੋਗਰਾਮ ਕੀਤਾ ਜਾਏ। ਬਾਈ ਜਾਨ ਹਮ ਹੈ ਆਪਕੇ ਆਪਣੇ ਮੇਰੀ ਜਾਨ, ਇੱਕੋ ਹੀ ਆ ਸਿੰਘ ਹਰਜੀਤ ਸ਼ਹਿਰ ਦੇ ਵਿੱਚ, ਤੇ 11 ਤੋਂ 12 ਫਿਰ ਰੇਡੀਓ ਨਹੀਂ ਕੋਈ ਹੋਰ ਸੁਣ ਦੇਣਾ ਤੁਹਾਨੂੰ 11 ਤੋਂ 12 ਜਿੰਨੇ ਮਰਜ਼ੀ ਚੱਲਦੇ ਹੋ ਰੇਡੀਓ, ਪਰ 11 ਤੋਂ 12 ਸਿੰਘ ਅਜੀਤ ਹੀ ਸੁਣੋਗੇ ਤੁਸੀਂ, ਕਿਉਂਕਿ ਟੈਨਸ਼ਨ ਫਰੀ,
4: ਬਿਲਕੁਲ,
0: ਘਰ ਵਾਲੀ ਤਾਂ ਦੂਰ, ਇਕੱਲਾ ਬੰਦਾ ਗੱਡੀ ਹੱਸਦਾ,
4: ਐਂਟਰਟੇਨਮੈਂਟ
0: ਘਰ ਵਾਲੀ ਇਕੱਲੀ ਬੈਠੀ ਉਹ ਹੱਸੀ ਜਾਂਦੀ ਹੈ ਵੀ ਦੇਖੋ ਹਰਜੀਤ ਜੀ ਕਿੱਦਾਂ ਦੀਆਂ ਸਿਲਸਿਲੇ ਗੱਲਾਂ ਕਰੀ ਜਾਂਦੇ ਆ। ਇਹ ਸਟ੍ਰੈਸ ਫਰੀ ਸ਼ੋਅ ਹੈ, ਔਰ ਜਿਨ੍ਹਾਂ ਨੇ ਆਪਣੀ ਕਹਿੰਦੇ ਬੰਦੇ ਦੀ ਸਿਹਤ ਜਿਹੜੀ ਠੀਕ ਰੱਖਣੀ ਹੋਵੇ ਨਾ, ਸਟ੍ਰੈਸ ਫਰੀ ਹੋਣਾ ਚਾਹੀਦਾ ਬੰਦਾ, ਔਰ ਤੁਹਾਡੀ ਬਾਡੀ ਨੂੰ ਬਹੁਤ ਜ਼ਿਆਦਾ ਇੱਕ ਪੋਜ਼ਿਟਿਵ ਐਨਰਜੀ ਹੈ ਜਿਹੜਾ ਸਟ੍ਰੈਸ ਫਰੀ ਹੈਗਾ, ਔਰ ਖਾਸ ਕਰਕੇ ਕੈਨੇਡਾ ਵਰਗੇ ਸ਼ਹਿਰਾਂ ਦੇ ਵਿੱਚ ਇੱਥੇ ਸਟ੍ਰੈਸ ਲੈਵਲ ਬਹੁਤ ਹਾਈ ਹੈ। ਬਿਲੀਵ ਯੂ ਨੋਟ ਗਾਈਜ਼ ਕਿ ਇੱਥੇ ਜਿਹੜਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹਾਈ ਹੈ, ਔਰ ਇਹਨੂੰ ਕਿਵੇਂ ਤੁਸੀਂ ਰਿਲੀਫ ਕਰਨਾ ਹੈ। ਦਵਾਈ 1 ਘੰਟੇ ਦੀ ਮਿਲਦੀ ਹੈ ਤੁਹਾਨੂੰ ਵਿਦਆਊਟ ਐਨੀ ਕੋਸਟ,
4: 23 ਘੰਟੇ ਗੁਜ਼ਾਰ ਕਰ ਦਿੰਦੀ ਹੋ,
0: 23 ਘੰਟੇ ਇੰਤਜ਼ਾਰ ਹੁੰਦਾ ਤੇ 1 ਘੰਟੇ ਦਵਾਈ ਦਾ ਤੁਹਾਡਾ 23 ਘੰਟੇ ਦਾ ਅਸਰ 24 ਘੰਟੇ ਦਾ ਪੂਰਾ ਹੋ ਜਾਂਦਾ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀ ਸ਼ੋਅ।

0: ਹਾਂ ਸੁਣ ਲਓ ਗੀਤ ਹੁਣ ਯਾਰ ਥੋੜਾ ਜਿਹਾ ਦੋ ਮਿੰਟ ਬਾਅਦ ਕਾਲ ਕਰਿਓ ਵੀਰ ਬਣ ਗਿਆ ਦੋ ਮਿੰਟ ਬਾਅਦ ਵੀਰ ਬਣ ਕੇ ਕਾਲ ਕਰਿਓ ਸੁਣਿਓ ਧਿਆਨ ਨਾਲ ਇਹਦਾ ਮਿਊਜ਼ਿਕ ਐਡਾ ਪਿਆਰਾ ਹੈ ਨਾ ਕਿ ਬੰਦੇ ਨੂੰ ਵੈਸੇ ਰਿਲੈਕਸ ਕਰ ਦਿੰਦਾ ਆਈ ਰੀਅਲੀ ਲਵ ਦਿਸ ਸੌਂਗ ਮੈਨ ਆਈ ਰੀਅਲੀ ਲਵ ਦਿਸ ਸੌਂਗ ਇੱਕ ਤਾਂ ਨਾ ਮੇਰਾ ਮੈਨੂੰ ਮੇਰੇ ਕੋਲ ਵੀ ਰਿਹਾ ਨਹੀਂ ਹੁੰਦਾ ਮੈਨੂੰ ਨਾ ਕਾਲ ਵੱਜਦੀ ਹੋਣਾ ਨਾ ਮੈਨੂੰ ਹੁੰਦਾ ਯਾਰ ਬੰਦੇ ਕੋਈ ਬਿਜ਼ੀ ਹੁੰਦੇ ਉਹਨੇ ਕਾਲ ਰਾਈਟ ਵੇ ਲੈ ਲਈ ਹੈ ਨਾ ਚੰਗਾ ਨਹੀਂ ਲੱਗਦਾ ਹੈਲੋ
1: ਜੀ
0: ਸਤਿ ਸ਼੍ਰੀ ਅਕਾਲ ਜੀ ਕਿਹੜਾ ਜੀ ਅੱਗੇ ਕੀ ਹੈ ਇਹ ਸਨਮ
1: ਅੱਗੇ ਗੂਗਲ ਬਾਬਾ ਜੀ ਨੂੰ ਪਤਾ
0: ਨਹੀਂ ਨਹੀਂ ਇਹ ਸਨਮ ਦੇ ਕਿੰਨੇ ਨਿਕਲ ਜਾਂਦੇ ਗਾਣੇ ਥੋੜਾ ਪੂਰਾ ਗਾਣਾ ਦੱਸ ਦਿਓ ਨਾ ਅਸੀਂ ਗੂਗਲ ਬਾਬੇ ਤੋਂ ਨਹੀਂ ਗਾਣੇ ਕਰਦੇ ਸਾਡੇ ਸਿਸਟਮ ਹੋਰ ਹੈ ਇੱਥੇ
1: ਤੁਸੀਂ ਕੰਪਿਊਟਰ ਤੋਂ ਲੱਭੋ ਇਹ ਸੌਂਗ ਲਗਾਓ ਜ਼ਰੂਰ
0: ਨਹੀਂ ਨਹੀਂ ਪਰ ਮੈਨੂੰ ਗਾਣੇ ਦਾ ਨਾਂ ਤਾਂ ਦੱਸ ਦਿਓ ਕੀ ਹੈ ਇਹ ਸਨਮ ਅੱਗੇ ਕੀ ਹੈ ਗੂਗਲ ਬਾਬਾ ਜੀ ਦੱਸ ਸਕਦੇ ਨਾਲੇ ਤੁਹਾਨੂੰ ਮੈਂ ਅੱਗੇ ਰਿਕੁਐਸਟ ਕੀਤੀ ਸੀ ਗੂਗਲ ਬਾਬੇ ਤੋਂ ਗਾਣੇ ਨਹੀਂ ਕੱਢਦੇ

ਓਏ ਹੋਏ ਹੋਏ ਰੱਬਾ ਮੇਰਿਆ, ਇੱਦਾਂ ਦੇ ਗੀਤ ਕਿਉਂ ਬਣ ਗਏ ਆ? ਮੈਨੂੰ ਸਮਝ ਨਹੀਂ ਆ ਰਹੀ ਕਿ ਇੱਦਾਂ ਦੇ ਗੀਤ ਬਣਾਉਣ ਵਾਲੇ ਬੰਦਿਆਂ ਨੂੰ ਕੋਈ ਜੁਰਮਾਨਾ ਕੀਤਾ ਜਾਵੇ, ਜੁਰਮਾਨਾ ਇਹ ਕੀਤਾ ਜਾਵੇ ਕਿ ਇੱਦਾਂ ਦੇ ਨਵੇਂ ਗੀਤ ਹੋਰ ਬਣਾਓ, ਜੁਰਮਾਨਾ ਇੱਦਾਂ ਦਾ ਕਰਨਾ ਚਾਹੀਦਾ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਓਨਲੀ ਵਨ, ਵਨ ਐਂਡ ਓਨਲੀ, ਵਨ ਐਂਡ ਓਨਲੀ, ਓਨਲੀ ਵਨ, ਵਾਓ। ਅੱਜ ਨਾ ਮੈਨੂੰ ਛੇੜੋ, ਅੱਜ ਮੈਨੂੰ ਨਾ ਹੀ ਛੇੜੋ।

0: ਉਹਨੂੰ ਸੁਣ ਰਹੇ ਆ ਔਰ ਸਾਡੇ ਸ਼ਹਿਰ ਦੇ ਨਾਲ ਉਹਨਾਂ ਦਾ ਪਿੰਡ ਹੈ ਰੂਪੇਆਲ ਨਕੋਦਰ ਦੇ ਨਾਲ ਹੀ ਆ ਰੂਪੇਆਲ ਬੜੇ ਪਿਆਰ ਵਾਲੇ ਵੀਰ ਆ ਮੇਰੇ ਪੂਰੀ ਟੀਮ ਦੇ ਨਾਲ ਆਪਣਾ ਬੇਟਾ ਵੀ ਨਾਲ ਉਹਨਾਂ ਦਾ ਕੰਮ ਕਰ ਰਿਹਾ ਹੈ ਔਰ ਨਾਲ ਸਾਡੇ ਹੋਰ ਵੀਰ ਜੀ ਨਾਲ ਕੰਮ ਕਰ ਰਹੇ ਆ ਔਰ ਨਾਲੇ ਕਹਿੰਦੇ ਹਰਜੀਤ ਜੀ ਬਹੁਤ ਉੱਚੀ ਆਵਾਜ਼ ਛੱਡ ਕੇ ਰੇਡੀਓ ਸੁਣਿਆ ਜਾ ਰਿਹਾ ਪੰਜਾਬੀ ਵਿਰਸਾ ਨਾਲੇ ਕੰਮ ਬਹੁਤ ਜਲਦੀ ਹੋ ਜਾਂਦਾ ਪ੍ਰੋਗਰਾਮ ਪੰਜਾਬੀ ਵਿਰਸਾ ਇਹ ਕਾਲ ਲਈਏ ਹੈਲੋ
1: ਭਾਈ ਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਬਾਹਰ
1: ਮੌਸਮ ਬਹੁਤ ਵਧੀਆ ਜੀ ਉਧਰੋਂ ਗਾਣੇ ਬਹੁਤ ਵਧੀਆ ਚੱਲਦੇ
0: ਵਾਹ ਬਈ ਵਾਹ ਬਸ ਕਮਾਲ ਦੀ ਗੱਲ ਆ ਦੂਜਾ ਗਾਣਾ ਲਾਇਆ ਯਾਰ ਇੱਕੋ ਬੰਦੇ ਨੂੰ ਪਸੰਦ ਆਇਆ ਕਮਾਲ ਹੋ ਗਈ ਬੀਬੋ ਬੋਆਏ ਜੀ ਟੋਨੀ ਭਾਜੀ ਕਿੱਥੇ ਗਵਾਚ ਗਏ 905-673-3337 ਸਟੂਡੀਓ ਨੰਬਰ ਆ

0: ਵਿੱਚ ਜਿਹੜੀ ਹੀਰੋਇਨ ਸੀ ਉਹਦਾ ਆਪਾਂ ਇੱਥੇ ਪ੍ਰੋਗਰਾਮ ਵੀ ਕਰਾ ਚੁੱਕੇ ਹਾਂ, ਸ਼ਿਲਪਾ ਸ਼ੈਟੀ ਦਾ, ਯਾਦ ਆ ਗਿਆ ਮੈਨੂੰ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਢਿੱਲੇ ਜੇ ਮੇਰੀ ਗੱਲ ਸੁਣੋ, ਪੰਜਾਬੀ ਵਿਰਸਾ ਸੁਣਨਾ, ਢਿੱਲੇ ਨੀ ਹੋਣਾ, ਕਿੱਦਾਂ ਬੋਲਣਾ
1: ਭਾਜੀ? ਨੰਬਰ 1 ਸਿੰਗਰ ਜੀ ਜਿੰਦਾਬਾਦ।
0: ਏਦਾਂ ਨੀ ਢਿੱਲੇ ਹੋ ਗਏ, ਨੀ ਪੂਰਾ ਕਾਇਮ ਹੋ ਗਏ। ਬੱਬਰ ਸ਼ੇਰਾਂ ਦੀ ਆਵਾਜ਼ ਆਣੀ ਚਾਹੀਦੀ ਤੁਹਾਡੀ।
1: 530 ਸਿੰਗਰ ਜੀ ਜਿੰਦਾਬਾਦ,
0: ਪੰਜਾਬੀ ਵਿਰਸਾ। ਹੈਲੋ
2: ਹੈਲੋ
0: ਜੀ ਸਰ।
2: ਜਨਾਬ ਤੁਸੀਂ ਤੇ ਅੱਜ ਮੌਸਮ ਬਣਤਾ ਪੂਰਾ।
0: ਓ ਹੋ ਹੋ ਹੋ, ਕਿੱਥੇ ਸੁਣ ਰਹੇ ਆ ਇਸ ਵੇਲੇ ਪ੍ਰੋਗਰਾਮ ਨੂੰ? ਹਾਂਜੀ, ਕਿੱਥੇ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਨੂੰ?
2: ਗੈਲਰ ਜੀ ਜੀ ਬ੍ਰਾਂਟਨ, ਆਪਣਾ ਆਪਣਾ ਪਿਆਰਾ।
0: ਵਾਹ ਜੀ ਵਾਹ, ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ।

0: ਰਹਿਣ ਦਿਓ ਯਾਰ, ਫਿਰ ਮੈਨੂੰ ਕੰਮ ਨਹੀਂ ਹੋਣਾ ਮੇਰੇ ਕੋਲ। ਰਾਜਨ ਜੀ ਕੀ ਹਾਲ ਚਾਲ?
1: ਬਹੁਤ ਵਧੀਆ ਜੀ।
0: ਸਭ ਤੋਂ ਪਹਿਲਾਂ ਮੈਂ ਤੁਹਾਡਾ ਆਨ ਏਅਰ ਥੈਂਕ ਯੂ ਕਰਨਾ ਚਾਹੁੰਦਾ, ਤੁਸੀਂ ਔਰ ਹਰਪ੍ਰੀਤ ਜੀ ਕੀ ਹਾਲ ਚਾਲ ਹੈ?
2: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਭ ਤੋਂ ਪਹਿਲਾਂ ਤੁਹਾਡੇ ਦੋਨਾਂ ਦਾ ਬਹੁਤ ਥੈਂਕ ਯੂ। ਤੁਸੀਂ ਉੱਥੇ 2 ਦਿਨ ਲਗਾਤਾਰ, ਜਿੱਥੇ 1 ਦਿਨ ਪਾਣੀ ਦੀ ਜਲ ਦੀ ਸੇਵਾ ਕੀਤੀ ਔਰ ਨਾਲ 2 ਦਿਨ ਲਗਾਤਾਰ ਇੱਕ ਮੱਠੀ ਔਰ ਚਨੇ ਜਿਹੜੀ ਕਿ ਅੰਮ੍ਰਿਤਸਰ ਦੀ ਇੱਕ ਡਿਸ਼ ਹੈ ਔਰ ਰਾਜਨ ਜੀ ਨੇ ਉਹ ਤਿਆਰ ਕਰਵਾਈ ਵਿਲੇਜ ਆਫ

0: ਰੈਸਟੋਰੈਂਟ ਤੋਂ। ਤੁਹਾਡਾ ਦੋਨਾਂ ਦਾ ਥੈਂਕ ਯੂ। ਤੁਸੀਂ ਦੋ ਦਿਨ ਲਗਾਤਾਰ ਦੇਖ ਲਓ ਕਿੰਨਾ ਕਿੰਨਾ ਸਮਾਨ ਲੱਗ ਗਿਆ ਉੱਥੇ ਹੈ।
1: ਬਿਲਕੁਲ ਜੀ,
0: ਸਮਾਨ ਸਾਰਾ ਬਾਲਟੀਆਂ ਖਾਲੀ ਆਈਆਂ ਹੋਣੀਆਂ ਨਾ। ਅਸੀਂ ਆਪਾਂ ਵੈਸੇ ਹਲੇ ਕਰਦੇ ਸੀ ਗੱਲ ਕਿ ਆਪਾਂ ਕੀਤਾ ਆਈ ਥਿੰਕ ਆਰਡਰ ਥੋੜਾ ਸੀ ਸਮਾਨ ਹੈ ਨਾ।
1: ਨਹੀਂ ਅਸੀਂ ਵਧਾਤਾ ਸੀ ਬਾਅਦ ਚ ਕਾਫੀ।
0: ਹਾਂ ਨਹੀਂ ਪਹਿਲਾਂ ਆਪਾਂ ਆਰਡਰ ਥੋੜਾ ਜਿਹਾ ਨਾ, ਪਹਿਲਾਂ ਥੋੜਾ ਕੀਤਾ ਸੀ ਕਿਉਂਕਿ ਸੰਗਤ ਇੰਨਾ ਜ਼ਿਆਦਾ ਇਕੱਠ ਸੀ ਉੱਥੇ, ਔਰ ਮੰਡੇ ਵਾਲੇ ਦਿਨ ਤਾਂ ਇਹ ਹੀ ਨਹੀਂ ਸਮਝ ਆ ਰਹੀ ਸੀ ਸੰਗਤ ਆ ਕੇ ਥੋੜੀ ਹੈ।
1: ਬਿਲਕੁਲ ਜੀ, ਠਾਕਾ ਮਾਰ
0: ਕੇ ਐਸਾ ਗੁਰੂ ਸਾਹਿਬ ਦੀ ਮੌਜ ਹੋਈ ਹੈ। ਅਤੇ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਉਹਦੇ ਵਿੱਚ ਤੁਸੀਂ ਵੀ ਵੱਡੇ ਸੇਵਾਦਾਰ ਹੋ ਮੈਂ ਸਮਝਦਾ, ਔਰ ਤੁਸੀਂ ਦੋਨਾਂ ਨੇ ਉੱਥੇ ਤੁਹਾਡੀ ਫੈਮਿਲੀ ਨੇ ਇੱਧਰ ਹਰਬੀ ਜੀ ਦੇ ਫੈਮਿਲੀ ਨੇ, ਔਰ ਬਸਰਾ ਸਾਹਿਬ ਸੀ ਉੱਥੇ ਸੀ, ਹੋਰ ਵੀ ਸਾਡੇ ਕਮਿਊਨਿਟੀ ਦੇ ਬਹੁਤ ਜ਼ਿਆਦਾ ਉੱਥੇ ਆਪਣੇ ਹਰਜੀਤ ਭਾਅ ਜੀ ਵੀ ਆਏ ਸੀ ਉੱਥੇ ਨਾ।
2: ਹਾਂਜੀ,
0: ਜਿਹਨਾਂ ਦੇ ਜ਼ੀਨੋ ਪੀਜ਼ਾ ਹੈਗੇ ਆ। ਫਿਰ ਉਹਨਾਂ ਦੇ ਨਾਲ ਉਹਨਾਂ ਦੀ ਮਿਸੀ ਦਾ ਕੀ ਨਾਂ ਸੀ?
2: ਸੋਫੀਆ,
0: ਸੋਫੀਆ ਨਾ।
2: ਹਾਂਜੀ,
0: ਸੋਫੀਆ ਕਾਰੜਾ ਵੀ ਸੀ ਤੁਹਾਡੇ ਟੀਮ ਦੇ ਨਾਲ, ਉਮਰਪ੍ਰੀਤ ਚਾਵਲਾ ਵੀ ਤੁਸੀਂ ਦੇਖੇ ਗਏ, ਹੋਰ ਕੌਣ ਕੌਣ ਸੀ ਥੋੜਾ ਜਿਹਾ ਦੱਸ?
2: ਹਾਂਜੀ, ਹਰਪਾਲ ਮਾਨ ਸੀ, ਉਹਨਾਂ ਦੇ ਹਸਬੈਂਡ ਸੀ ਜਸਪਾਲ ਮਾਨ।
0: ਹਾਂਜੀ, ਉਹ ਵੀ ਸੀ ਨਾ।
2: ਸਾਡੇ ਕਾਫੀ ਸਾਰੇ ਐਡਵਾਈਜ਼ਰ ਸੀਗੇ।
0: ਇੱਕ ਹੋਰ ਸੀ ਉਹਨਾਂ ਦਾ ਨਾਮ ਮੈਨੂੰ, ਵੈਸੇ ਉਹਨਾਂ ਪੱਗ ਨਹੀਂ ਬੰਨੀ ਸੀ, ਉਹ ਸਹਿਜਧਾਰੀ ਜਿੱਦਾਂ, ਕੌਣ ਸੀ ਉਹਨਾਂ ਦਾ ਨਾਮ, ਮੈਨੂੰ ਸ਼ਕਲ ਯਾਦ ਆ ਰਹੀ ਹੈ, ਮੈਂ ਕਿਹਾ ਤੁਹਾਡੇ ਐਡਵਾਈਜ਼ਰ ਤੁਹਾਨੂੰ ਯਾਦ ਹੋਏਗਾ ਉਹਨਾਂ ਦਾ ਨਾਮ। ਬੜੀ ਸੇਵਾ ਕੀਤੀ ਹੈ ਸਾਰਿਆਂ ਨੇ ਉੱਥੇ। ਔਰ ਤੁਹਾਡੇ ਅਗਲਾ ਟੈਂਟ ਸੀ ਬ੍ਰੈਡ ਪਕੌੜਿਆਂ ਦਾ।
2: ਹਾਂਜੀ,
0: ਪਤਾ ਨੀ ਕੀ ਪਾਉਂਦੇ ਆ ਬ੍ਰੈਡ ਪਕੌੜੇ, ਮੈਨੂੰ ਹਾਲੇ ਤੱਕ ਸਮਝ ਨੀ ਆਈ। ਮੈਂ ਦੇਖਣਾ ਪਿੱਛੇ ਜਦੋਂ ਬੇਸਨ ਮਿਕਸ ਕਰਦੇ ਨਾ, ਇਹ ਮੇਰਾ ਖਿਆਲ ਬਖਸ਼ਿਸ਼ ਹੁੰਦੀ ਹੈ ਰਾਜਨ ਜੀ, ਹੈ ਨਾ, ਲੰਗਰ ਦੇ ਰੂਪ ਵਿੱਚ ਨਾ ਬਖਸ਼ਿਸ਼ ਹੁੰਦੀ,
1: ਕਿੰਨੀ ਕੁ ਦਿਲੋਂ ਕਰਦੇ ਹੋ ਸੇਵਾ, ਆਪਣੇ ਆਪ ਹੀ ਉਹਦੇ ਚ ਰਸ।
0: ਔਰ ਮੈਂ ਪਰਸਨਲੀ ਤੌਰ ਤੇ ਇੱਥੇ ਲੱਕੀ ਭਾਜੀ ਦਾ, ਉਹਨਾਂ ਦੀ ਪੂਰੀ ਫੈਮਿਲੀ ਦਾ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਅੱਗੋਂ ਬ੍ਰਦਰ ਸਾਰਾ ਸਾਹਿਬ ਵੀ ਆਏ ਸੀ, ਫਿਰ ਵਰਕਰ ਵੀ, ਟੀਮ ਸਾਰੀ ਸੀ ਉੱਥੇ, ਮੈਂ ਸਾਰਿਆਂ ਦਾ ਇੱਥੇ ਪਰਸਨਲੀ ਤੌਰ ਤੇ ਇੱਕ ਵਾਰੀ ਫਿਰ ਵੀ ਥੈਂਕ ਯੂ ਕਰ ਰਿਹਾ। ਹੁਣ ਕੀਰਤਨ ਦਰਬਾਰ ਤੇ ਨਾ ਜਿਸ ਵੇਲੇ ਅਸੀਂ, ਜੇ ਬ੍ਰੈਡ ਪਕੌੜਾ ਨਾ ਲੱਗਿਆ ਨਾ, ਤੇ ਸਾਨੂੰ ਸੰਗਤ ਪਹਿਲਾਂ ਪੁੱਛਣ ਦੇ, ਔਨ ਏਅਰ ਕਈ ਬੰਦੇ ਕਹਿੰਦੇ ਆ ਗਏ ਯਾਰ ਬ੍ਰੈਡ ਪਕੌੜੇ ਬੜੇ ਟੇਸਟੀ, ਬ੍ਰੈਡ ਪਕੌੜੇ ਬੜੇ ਟੇਸਟੀ। ਔਰ ਤਕਰੀਬਨ ਮੇਰਾ ਖਿਆਲ ਇਹ 4 ਸਾਲ ਤੋਂ ਲਗਾਤਾਰ ਹੀ ਕਰ ਰਿਹਾ, ਹਾਂ ਨਹੀਂ 3-4 ਸਾਲ ਹੋ ਗਏ, ਹਾਂ 1 ਸਾਲ ਪਹਿਲੇ ਨਹੀਂ ਕੀਤਾ ਸੀ ਨਾ, ਆਈ ਥਿੰਕ, ਮੈਨੂੰ ਯਾਦ ਨਹੀਂ ਵੈਸੇ ਐਗਜੈਕਟਲੀ, ਲੇਕਿਨ 4 ਸਾਲ ਦਾ ਲਗਾਤਾਰ ਹੋ ਗਏ ਕਰ ਰਿਹਾ। ਪਰ ਮੈਂ ਦੇਖਿਆ ਸੀ ਉੱਥੇ ਹੱਥ ਵੀ, ਚਲੋ ਤੁਹਾਡਾ ਤਾਂ ਉੱਥੇ ਹੀਟ ਦੇ ਅੱਗੇ ਨਹੀਂ ਸੀ ਕੰਮ, ਪਰ ਇਹਨਾਂ ਦੇ ਉੱਤੇ ਸਟੋਵ ਚੱਲਦੇ ਸੀ, 3-3 ਕੜਾਹੀਆਂ, ਗਰਮ ਤੇਲ, ਤਾਜ਼ੇ ਤਾਜ਼ੇ, ਬੜਾ ਹਾਰਡ ਸੀ। ਔਰ ਪਰਸਨਲੀ ਤੌਰ ਤੇ ਉਸ ਦਿਨ ਦੇਖੋ ਗਰਮੀ ਕਿੰਨੀ ਸੀ, ਮੰਡੇ ਵਾਲੇ ਦਿਨ ਤਾਂ ਦੇਖਣਾ 28-30 ਟੈਂਪਰੇਚਰ ਸੀ ਉਸ ਦਿਨ, ਫਿਰ ਅੰਦਰ ਹੀਟ ਚੱਲਦੀ ਸੀ, ਜਿੱਦਾਂ ਭੱਠੀਆਂ ਚੱਲਦੀਆਂ ਉਹ ਹੀਟ ਹੀ ਹੋ ਗਈ ਨਾ। ਔਰ ਇੰਨੇ ਪਸੀਨੋ ਪਸੀਨ ਹੋਏ ਸੀ ਸਾਰੀ ਫੈਮਿਲੀਜ਼ ਉੱਥੇ। ਮੈਂ ਪਰਸਨਲੀ ਤੌਰ ਤੇ ਜਿਹੜਾ ਨਾ, ਉਹਨਾਂ ਦੇ ਬੱਚੇ ਸੀ ਦੋਨੇ ਜਾਣੇ, ਮੰਨਾ ਅਤੇ ਕੀਸ਼ੂ, ਉਹ ਵੀ ਭੱਜੇ ਨਾਲ ਹੀ ਰਹੇ ਉੱਥੇ, ਨਹੀਂ ਤਾਂ ਬੱਚੇ ਕਈ ਵਾਰੀ ਥੱਕ ਜਾਂਦੇ ਆ ਜਾਂ ਕਿਸੇ ਇੰਨੀ ਗਰਮੀ 'ਚ ਨਾ। ਉਹ ਸਾਰਿਆਂ ਨੇ ਉੱਥੇ ਪੂਰੀ ਜਿਵੇਂ ਕਹਿੰਦਾ ਦਿਲੋਂ ਸੇਵਾ ਕੀਤੀ ਹੈ। ਮੈਂ A to Z ਕਿਚਨ ਕੈਬਨ ਵਾਲਿਆਂ ਦਾ ਇੱਕ ਵਾਰੀ ਫਿਰ ਤੋਂ ਇੱਥੇ ਪੂਰਾ ਥੈਂਕ ਯੂ ਕਰ ਰਿਹਾ। ਇਸ ਦੇ ਨਾਲ ਨਾਲ ਹੀ ਉੱਥੇ ਵਿਲੇਜ ਆਫ ਇੰਡੀਆ ਵੱਲੋਂ ਦੁੱਧ ਸੋਡੇ ਦੇ ਸਟਾਲ ਲਾਏ ਗਏ, ਅਤੇ ਇਸ ਦੇ ਨਾਲ ਨਾਲ ਇੱਕ ਸਾਡੇ ਜੀਪ ਲਵਰਸ ਕਲੱਬ ਹੈ, ਉਹਨਾਂ ਵੱਲੋਂ ਵੀ ਉੱਥੇ ਸ਼ਿਬੀਰ ਲਾਈ ਗਈ। ਦੇਖੋ ਮੰਡੇ ਵਾਲੇ ਦਿਨ ਕਿੰਨੀ ਗਰਮੀ ਸੀ, ਉਹ ਰੱਬ ਆਪੇ ਕਿਰਪਾ ਕਰਦਾ, ਆਈਸਕ੍ਰੀਮ ਦੇ ਲੰਗਰ ਵੀ ਲੱਗ ਗਏ।
1: ਹਾਂਜੀ ਹਾਂਜੀ,
0: ਬੱਚਿਆਂ ਨੇ ਉੱਥੇ ਆਈਸਕ੍ਰੀਮ ਲੱਗਦਾ ਬੜੀ ਜਲਦੀ ਖਤਮ ਕਰ ਦਿੱਤੀ ਹੈ ਨਾ। ਫਿਰ ਪੀਜ਼ੇ ਸਾਡਾ ਬਹੁਤ ਪਿਆਰਾ ਵੀਰ ਆ ਬਾਵਾ ਜੀ ਔਰ ਰਵੀ ਭਾਅ ਜੀ, ਯਾਨੀ ਉਹਨਾਂ ਨੇ ਸ਼ੇਅਰ ਕਰਕੇ ਉੱਥੇ ਪੀਜ਼ੇ ਵੀ ਲਿਆਂਦੇ। ਜੋੜਿਆਂ ਦੀ ਸੇਵਾ ਦੇ ਵਿੱਚ ਸ਼ਰਨ ਜੀ ਸੀ, ਉਹਨਾਂ ਨਾਲ ਹੋਰ ਲਾਇਰ ਸੀ, ਉਹ ਸਾਰੀ ਲਾਇਰ ਦੀ ਟੀਮ ਆ, ਕੈਨੇਡੀਅਨ ਲਾਇਰ ਆ ਇੱਥੇ। ਉਹ ਬੜਾ ਵੱਡਾ ਟੈਂਟ ਸੀ, ਇਸ ਵਿੱਚ 2 ਟੈਂਟ ਐਕਸਟਰਾ ਲਵਾਏ ਸੀ ਅਸੀਂ ਉਹਨਾਂ ਵਾਸਤੇ, ਅਤੇ ਉੱਥੇ ਸਾਰੀ ਜੋੜਿਆਂ ਦੀ ਸੇਵਾ ਕੀਤੀ ਗਈ। ਅਤੇ ਹੋਰ ਆਪਣੇ, ਹਾਂ, ਜਿਨ੍ਹਾਂ ਨੇ ਲੰਗਰ ਉੱਥੇ ਸਾਰਾ ਬਣਾਇਆ, ਦੀਦਾਰ ਭਾਅ ਜੀ, ਯਾਨੀ ਉਹਨਾਂ ਦੀ ਪੂਰੀ ਟੀਮ, ਖਾਸ ਕਰਕੇ ਮੈਂ ਰੇਲ ਆਸਨ ਜਿਹੜਾ ਨਾਨਕਸਰ ਗੁਰਦੁਆਰਾ ਸਾਹਿਬ ਹੈ, ਉਹਨਾਂ ਦਾ ਬੜਾ ਥੈਂਕ ਯੂ ਕਰਨਾ। ਉਹਨਾਂ ਪੂਰੀ ਟੀਮ ਭੇਜੀ ਆਪਣੀ ਉੱਥੇ, 15-20 ਜਣਾਂ ਦਾ ਗਰੁੱਪ ਸੀ ਉਹ, ਉੱਥੇ ਲੰਗਰ ਬਣਾਉਣਾ ਸੌਖਾ ਤਾਂ ਹੈ ਨਹੀਂ ਭਾਅ
1: ਜੀ,
0: ਉਹਨਾਂ ਦਾ ਉੱਥੇ ਪੂਰੀ ਕਿਚਨ ਹੀ ਲਾ ਦਿੱਤੀ ਉੱਥੇ। ਮੈਨੂੰ ਸਿਰਫ ਇੱਕੋ ਗੱਲ ਕਹੀ ਉਹਨਾਂ ਨੇ, ਦੀਦਾਰ ਭਾਅ ਜੀ ਨੇ, ਕਹਿੰਦੇ ਹਰਜੀਤ ਭਾਅ ਜੀ ਬਸ ਤੁਸੀਂ ਉੱਧਰ ਦੇਖੋ, ਬਾਕੀ ਕੰਮ ਸਾਡਾ। ਉਹਨਾਂ ਨੇ ਆਪਣੇ ਪਿੱਕੇ ਲਾ ਤੇ, ਆਪਣੇ ਮੁੰਡੇ ਸੇਵਾਦਾਰ ਸਾਰੇ ਸਮਾਨ ਬੈਕ ਫੋਰਥ ਕਰ ਰਹੇ ਆ, ਉਹਨਾਂ ਦੇ ਉੱਥੇ ਪਰਸੀ ਦਾ ਥੈਂਕ ਯੂ ਕੀਤਾ ਜਾ ਰਿਹਾ। ਹੋਰ ਉੱਥੇ ਕੌਣ ਸੀ, ਕੋਈ ਮੈਂ ਰਹਿ ਨਾ ਜਾਵਾਂ ਤੁਹਾਡੇ ਨਿਗਾਹ 'ਚ ਹੋਵੇ ਕੋਈ? ਕਈ ਵਾਰੀ
1: ਸਾਡੇ ਡਾਕਟਰ ਸਾਹਿਬ ਹੋਗੇ ਸੀ,
0: ਡਾਕਟਰ ਸਾਹਿਬ ਕਿਹੜੇ?
1: ਮੈਂ ਸਾਡੇ ਸਪੈਕਸ ਐਕਸਪ੍ਰੈਸ ਵਾਲੇ ਡਾਕਟਰ ਸਾਹਿਬ, ਉਹ ਵੀ ਆਏ ਸੀ,
0: ਆਏ ਸੀ ਉੱਥੇ। ਹਾਂ, ਦੱਸੋ ਉਹਨਾਂ ਦਾ ਵੀ ਚੰਗਾ, ਉਹਨਾਂ ਦੀ ਐਪਰੀਸ਼ੀਏਸ਼ਨ ਜਿਹੜੀ ਕਰਨੀ ਬਣਦੀ ਆ ਜ਼ਰੂਰ ਬਣਦੀ।
1: ਨਾਲ ਸਾਡੇ ਪਰਿਵਾਰ 'ਚ ਵਾਈਫ ਸੀ, ਬੱਚੇ ਸੀ, ਮੇਰਾ ਕਜ਼ਨ ਸੀ, ਮੇਰਾ ਫਰੈਂਡ ਸੀ, ਸੋ ਹਰਪ੍ਰੀਤ ਸਿੰਘ ਬਿੰਦੀ
0: ਤੇ ਵਾਈਫ ਹੀ ਕਹਿੰਦਾ ਸੀ, ਮੈਂ ਕਹਿੰਦੇ ਵਾਈਫਾਂ ਕਹਿਣ ਲੱਗੇ ਸੀ,
1: ਨਹੀਂ ਨਹੀਂ
0: ਤੇ ਕਹਿਣ ਲੱਗੇ ਸਾਡੇ ਪਰਿਵਾਰ ਚੋਂ। ਬੱਚੇ ਵੀ ਤੁਹਾਡੇ ਆਏ ਸੀ?
1: ਬਿਲਕੁਲ ਜੀ ਬਿਲਕੁਲ।
0: ਪਰ ਤੁਹਾਡੇ ਬੇਟੇ ਦੇਖੇ ਨਹੀਂ ਉੱਥੇ?
1: ਨਹੀਂ, ਬੇਟਾ ਛੋਟਾ ਲੱਗਿਆ ਜੀ, ਬੇਟਾ ਛੋਟਾ ਦਾ ਚੌਰ ਸਾਹਿਬ ਤੇ ਵੀ ਸੇਵ ਕਰਦਾ ਰਿਹਾ।
0: ਅੱਛਾ, ਉਹ ਤੁਹਾਡਾ ਬੇਟਾ ਸੀ?
1: ਹਾਂ, ਛੋਟਾ ਜਿਹੜਾ।
0: ਓਕੇ ਓਕੇ, ਮੈਨੂੰ ਉਹਨੇ ਪੁੱਛਿਆ ਸੀ ਕਹਿੰਦਾ ਚੌਰ ਸਾਹਿਬ ਸੇ, ਮੈਂ ਕਿਹਾ ਕਰੋ ਜਾ ਕੇ, ਇਹ ਪੁੱਛਣ ਹੈਗਾ ਗੁਰੂ ਸਾਹਿਬ ਦੀ ਸੇਵਾ ਸਾਹਿਬ ਕੋਈ ਵੀ
1: ਲੰਗਰ ਦੇ ਉੱਤੇ ਵੀ ਦੋਨੋਂ ਦਿਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਵੇਰ ਤੋਂ ਲੈ ਕੇ
0: ਔਰ
1: ਸ਼ਾਮ ਤੱਕ।
0: ਉੱਥੇ ਨੰਦਾ ਸਾਹਿਬ ਆਏ, ਨੰਦਾ ਲਾਅ ਆਫਿਸ ਤੋਂ, ਉਹਨਾਂ ਦਾ ਵੀ ਮੈਂ ਪਰਸਨਲੀ ਤੌਰ 'ਤੇ ਥੈਂਕ ਯੂ ਕਰ ਰਿਹਾ। ਮੈਨੂੰ ਨੰਦਾ ਸਾਹਿਬ ਨੇ ਕਿਹਾ ਹਰਜੀਤ ਜੀ ਅਗਲੀ ਵਾਰੀ ਸਾਨੂੰ ਟੈਂਟ ਵੀ ਜ਼ਰੂਰ ਦੇਈਓ, ਉਹਨਾਂ ਨੇ ਵੀ ਉੱਥੇ ਸੇਵਾ ਕਰਨੀ ਹੈ, ਕਿਉਂਕਿ ਜਦੋਂ ਤੁਸੀਂ ਉੱਥੇ ਆ ਕੇ ਦੇਖਦੇ ਆ ਹੈਜ਼ ਐਕਸਪੀਰੀਅੰਸ। ਰਾਜਨ ਜੀ ਤੁਸੀਂ ਬੜੇ ਇਸ ਤਰ੍ਹਾਂ ਦੇ, ਔਰ ਹਰਪ੍ਰੀਤ ਜੀ ਨੇ ਵੀ ਇਸ ਤਰ੍ਹਾਂ ਦੇ ਬੜੇ ਸਮਾਗਮ ਅਟੈਂਡ ਕੀਤੇ ਹੋਣੇ, ਉੱਥੇ ਕੁਛ ਹੋਰ ਗੱਲ ਤੁਸੀਂ ਸੁਣੀ ਕੋਈ ਕੀਰਤਨ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਵੀ?
1: ਬਿਲਕੁਲ ਨਹੀਂ ਜੀ, ਬਿਲਕੁਲ ਇੱਥੇ ਸਿਰਫ
0: ਕੋਈ ਸਿਆਸੀ ਗੱਲਾਂ
1: ਕੀਰਤਨ ਦੀ ਬਸ ਹੋਈ ਸੀ ਵਰਖਾ।
0: ਮੈਂ ਤੁਹਾਨੂੰ ਬਲੀਵ ਨਹੀਂ ਕਰ ਸਕਦਾ, ਤੁਸੀਂ ਕੱਲ ਪਰਸੋਂ ਲਗਾਤਾਰ ਇੰਨੀਆਂ ਕਾਲਸ, ਇੰਨੇ ਮੈਸੇਜ ਆਏ। ਮੇਰਾ ਵੀਰ ਬੈਰੀ ਤੋਂ ਹੈਗੇ ਬਰਾੜ ਸਾਹਿਬ, ਉਹਨਾਂ ਦਾ ਮੈਨੂੰ ਮੈਸੇਜ ਵੈਸਾ ਆਇਆ, ਕਹਿੰਦਾ ਹਰਜੀਤ ਜੀ ਬਸ ਤੁਸੀਂ ਛੱਡ ਹੀ ਦਿਓ, ਕਿੰਨਾ ਸਾਨੂੰ ਆਨੰਦ ਆਇਆ। ਔਰ ਬਜ਼ੁਰਗਾਂ ਦਾ ਉੱਥੇ ਇੰਨਾ ਪਿਆਰ ਮਿਲਿਆ, ਮੈਨੂੰ ਚੁੰਮਦੀਆਂ ਸੀ ਮਾਵਾਂ ਮੈਨੂੰ ਉੱਥੇ। ਮੈਂ ਤਾਂ ਹਰਜਿੰਦਰ ਸਿੰਘ ਸ਼੍ਰੀਨਗਰ ਸਟੇਜ 'ਤੇ ਬੈਠੇ ਚੁੰਮ ਲਿਆ, ਕਹਿੰਦੇ ਹਰਜੀਤ ਮੈਂ 2 ਦਿਨ ਲਗਾਤਾਰ ਚੁੰਮਿਆ ਉਹਨਾਂ ਨੇ, ਮੈਨੂੰ ਜੱਫੀ ਪਾ ਕੇ ਚੁੰਮਿਆ ਮੈਨੂੰ। ਮੈਨੂੰ ਉਹ ਮੇਰੇ ਪ੍ਰਾਊਡ ਮੂਮੈਂਟ ਕਿੱਦਾਂ ਦੇ ਹੋਣਗੇ ਦੱਸੋ।
1: ਬਿਲਕੁਲ ਜੀ ਬਿਲਕੁਲ,
0: ਉਹ ਬੜੀਆਂ ਵੱਡੀਆਂ ਗੱਲਾਂ ਹੁੰਦੀ ਜਦੋਂ ਇੱਦਾਂ ਦੀ ਕੀਰਤਨੀ ਜਥੇ ਤੁਹਾਨੂੰ ਜੱਫੀਆਂ ਪਾ ਕੇ ਤੁਹਾਨੂੰ ਪਿਆਰ ਕਰਦੇ ਨਾ, ਉਹ ਇੱਕ ਤੁਹਾਡੇ ਵਾਸਤੇ ਪ੍ਰਾਊਡ ਬਲੈਸਿੰਗ
1: ਬਲੈਸਿੰਗ ਹੈ
0: ਤੁਹਾਡੀ। ਭਾਈ ਸਾਹਿਬ ਹਰਜਿੰਦਰ ਸਿੰਘ ਸ਼੍ਰੀ ਨੇ ਸਾਰੀ ਜ਼ਿੰਦਗੀ ਕੀਰਤਨ ਹੀ ਕੀਤਾ, ਆਪਾਂ ਨੂੰ ਪਤਾ ਹੀ ਹੈ ਨਾ।
1: ਬਿਲਕੁਲ,
0: ਇਹ ਚੀਜ਼ਾਂ ਬੜੀਆਂ ਬਣੀਆਂ ਹੋਈਆਂ। ਚਲੋ ਆਪਾਂ ਹੁਣ ਧਾਰਮਿਕ ਹੋ ਗਏ, 2 ਹਫ਼ਤੇ ਲਾ ਤੇ ਬਾਬਾ ਜੀ ਦਾ ਨਾਂ ਜਪ ਲਿਆ, ਅਤੇ ਹੁਣ ਆਪਾਂ ਐਨਕਾਂ ਵੇਚੋ ਥੋੜ੍ਹੀਆਂ ਜਿਹੀਆਂ, ਅਤੇ ਇੱਧਰ ਆਪਾਂ ਇੰਸ਼ੋਰੈਂਸ ਦਾ ਵੀ ਗੱਲ ਕਰਨੀ ਹੈ। ਜੀ ਸਰ
1: ਬਿਲਕੁਲ ਜੀ ਬਿਲਕੁਲ ਸਰ, ਸਭ ਤੋਂ ਪਹਿਲਾਂ ਦੱਸ ਦਈਏ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਅੱਜ ਅਸੀਂ ਅਰੇਂਜ ਕੀਤਾ ਜੀ, ਡਾਕਟਰ ਸਾਡੇ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਹੈਗੇ ਨੇ। ਜੇ ਤੁਸੀਂ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ 'ਤੇ ਜਾਣਾ ਚਾਹੁੰਦੇ ਹੋ ਉੱਥੇ ਵੀ ਡਾਕਟਰ ਨੇ, ਅਤੇ ਜੇ ਤੁਸੀਂ ਅੱਜ ਸਾਡੀ ਰੈਜੋਲਿਊਸ਼ਨ ਵਾਲੀ ਲੋਕੇਸ਼ਨ 'ਤੇ ਜਾਣਾ ਚਾਹੁੰਦੇ ਹੋ ਤਾਂ ਉੱਥੇ ਵੀ ਡਾਕਟਰ ਅਵੇਲੇਬਲ ਨੇ, ਅਤੇ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ। ਅਸੀਂ ਦੋਨਾਂ ਥਾਵਾਂ ਦੇ ਉੱਤੇ ਪੂਰਾ ਸੈਟਅਪ ਕੀਤਾ ਹੋਇਆ, ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ। ਸੋ ਇਹ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਜਿਉਂ ਜਿਉਂ ਸਾਡੀ ਲੋੜ ਵੱਧਦੀ ਜਾ ਰਹੀ ਹੈ, ਅਸੀਂ ਸਪੈਂਡ ਕਰਦੇ ਹਾਂ ਜ਼ਿਆਦਾ ਟਾਈਮ ਸੈੱਲਫੋਨ ਦੇ ਉੱਤੇ, ਕੰਪਿਊਟਰ ਦੇ ਉੱਤੇ, ਸਾਡੀ ਬੈਕ ਆਫ ਦਾ ਆਈ ਬੜੀਆਂ ਚੀਜ਼ਾਂ ਚੱਲਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਚੱਲਦਾ, ਪਰ ਜਿਹੜੀਆਂ ਸਾਡੀਆਂ ਐਡਵਾਂਸ ਡਿਜੀਟਲ ਮਸ਼ੀਨਾਂ ਨੇ ਜੀ, ਇਹ ਬੈਕ ਆਫ ਦਾ ਆਈ ਸਕੈਨ ਕਰ ਦਿੰਦੀਆਂ ਨੇ ਜਿਹੜੇ ਕਿ ਆਮ ਅੱਖ ਨਹੀਂ ਦੇਖ ਸਕਦੀ, ਔਰ ਸਕੈਨ ਕਰਕੇ ਜੋ ਵੀ ਰਿਜ਼ਲਟ ਆਉਂਦੇ ਨੇ ਜੀ, ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਅਸੀਂ ਪੇਸ਼ੈਂਟ ਜਿਹੜੇ ਕਸਟਮਰ ਲਿਸਟ ਹੁੰਦੇ ਨੇ ਉਹਨਾਂ ਨੂੰ ਦਿਖਾਈਦਾ ਵੀ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ।
0: ਤੁਹਾਡੀ ਗੱਲ ਵਿੱਚ ਹੀ ਹੈ, ਤੁਸੀਂ ਐਨਕਾਂ ਲੈ ਗਏ?
1: ਮੈਂ ਐਨਕਾਂ ਤੁਹਾਨੂੰ ਸਰ ਜੀ ਦੱਸਾਂਗਾ ਵੀ ਸਟੋਰ ਦੇ ਉੱਤੇ, ਕਿਉਂਕਿ ਇੰਨੀਆਂ ਕੁ ਜ਼ਿਆਦਾ ਨੇ, ਮੈਂ ਉਹ
0: ਇਹਦਾ ਮਤਲਬ ਨਹੀਂ ਦੇਣੀ ਹੈ, ਹਰਪ੍ਰੀਤ ਦੇ ਲਓ
1: ਸਟੋਰ ਦੇ ਉੱਤੇ,
0: ਸਿੱਧੀ ਗੱਲ ਦੇਣੀ ਹੈ ਨਹੀਂ ਹੈ। ਇਹਦਾ ਮਤਲਬ ਇਹੀ ਹੋਇਆ ਨਾ, ਬੰਦਾ 2 ਵਾਰੀ ਕਿਹਾ ਸੀ ਤੁਹਾਨੂੰ, ਕਹਿਣਾ ਹੀ ਨਹੀਂ ਤੁਹਾਨੂੰ
1: ਕਿੰਨੀਆਂ ਕਿ ਲੈ ਕੇ ਆ ਸਕਦਾ।
0: ਹਰਪ੍ਰੀਤ ਨਾਰਾਜ਼ ਆ ਤੁਹਾਡੇ ਨਾਲ, ਬਸ
1: ਹਰਪ੍ਰੀਤ ਨਾਰਾਜ਼
0: ਪਤਾ ਮੈਨੂੰ ਇਹਨੇ
1: ਅੱਜ ਪ੍ਰੋਗਰਾਮ ਬਣਾਇਆ ਸੀ ਜਦੋਂ ਜਾਣਾ ਨਾ ਉੱਥੇ ਪੇਮੈਂਟ ਕਰਨਾ, ਕਿਸੇ ਜਿਹਨਾਂ ਨੇ ਐਨਕਾ ਪਿਕ ਕਰਕੇ ਜਾਣਾ।
0: ਤੁਸੀਂ ਇਹਨਾਂ ਨੇ ਮੈਨੂੰ ਉੱਥੇ ਕੀਰਤਨ ਤੋਂ ਬਾਅਦ ਕਿਹਾ ਸੀ ਹੋਲੀ ਆ, ਕਹਿੰਦੇ ਹਰਜੀਤ ਜੀ ਦੇਖ ਲਓ ਰਾਜਨ ਜੀ ਕਿੰਨੇ ਸ਼ਤਾਨ ਆ, ਐਨਕਾ ਨਾ ਸਟੂਡੀਓ ਲੈ ਗਿਆ
1: ਦੇਖ ਲਓ,
2: ਇੰਨਾ ਟਾਈਮ ਬਹੁਤ ਸੀ ਉੱਥੇ।
1: ਹਰਪ੍ਰੀਤ ਜੀ ਤੁਹਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ?
0: ਨਹੀਂ ਮੈਂ ਮੈਨੂੰ ਕਿਹਾ ਸੀ ਮੈਨੂੰ, ਹੁਣ ਹਰਪ੍ਰੀਤ ਤਾਂ ਚਲੋ ਨਹੀਂ ਕਹਿੰਦੀ ਓਪਨਲੀ, ਮੈਂ ਤਾਂ ਤੁਹਾਨੂੰ ਪਤਾ ਓਪਨਲੀ ਗੱਲ ਕਹਿ ਦਿੰਦਾ, ਪਰ ਇਹ ਤੁਹਾਨੂੰ ਲਿਆਣੀ ਚਾਹੀਦੀ ਸੀ ਹਰਪ੍ਰੀਤ, ਪਤਾ
1: ਕਿੰਨੀਆਂ ਕੁ ਲੈ ਕੇ ਆ ਸਕਦਾ ਵਰਾਇਟੀ ਓਨੀ ਹੈ ਵੀ ਮੈਂ ਜੇ ਇੱਕ ਲੈ ਕੇ ਆਵਾਂ ਪਸੰਦ ਨਹੀਂ ਆਏਗੀ ਤਾਂ ਫਿਰ ਕੀ ਕਰਾਂਗੇ?
0: ਉਹ ਮੇਰੀ ਮਰਜ਼ੀ ਹੈ, ਮੈਂ ਆਪੇ ਪਸੰਦ ਕਰਾਵਾਂ ਨਾ ਕਰਾਵਾਂ, ਤੁਹਾਡੀ ਕੀ ਸਰਦਾਰੀ, ਤੁਸੀਂ ਲੈ ਕੇ ਆਓ
1: ਮੈਨੂੰ। ਓਕੇ ਮੈਂ ਹਰਪ੍ਰੀਤ ਜੀ ਨਾਲ ਨਾਲ ਲੈ ਜਾਣਾ, ਅੱਜ ਉੱਥੇ ਸੋਚ ਜਾ ਕੇ ਚੂਜ਼ ਕਰ,
0: ਅਸੀਂ ਹਰਪ੍ਰੀਤ ਬਿਜ਼ੀ ਅੱਜ ਨਹੀਂ ਜਾ ਸਕਦੇ।
1: ਚਲੋ ਠੀਕ ਹੈ,
0: ਅਸੀਂ ਸਾਨੂੰ ਚਾਹੀਦੇ ਨੇ, ਅਸੀਂ ਆਪੇ ਲੈ ਲਾਂਗੇ ਐਨਕਾਉਂਟ, ਬੜੀ ਮਿਹਰਬਾਨੀ ਤੁਹਾਡੀ। ਚਲੋ ਅੱਗੇ ਚਲੋ ਜੀ ਰਾਜਨ ਜੀ, ਹੋਰ ਕੀ ਕਰ
1: ਬਿਲਕੁਲ ਜੀ। ਸੋ ਜਿਨ੍ਹਾਂ ਨੇ ਅੱਖਾਂ ਦਾ
0: ਮਜ਼ਾਕ ਦੀਆਂ ਗੱਲਾਂ ਵੀ ਨਾਲ ਨਾਲ ਚੱਲੀਆਂ ਚਾਹੀਦੀਆਂ ਨਾ, ਜੀ ਜੀ,
1: ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਜ਼ਰੂਰ ਕਾਲ ਕਰਕੇ ਅੱਜ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ, ਡਾਕਟਰ ਸਾਡੇ ਕੋਲ ਅਵੇਲੇਬਲ ਨੇ। 905-405-4888 905-460-8888 ਤੇ ਜੇ ਬੱਚਿਆਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਬੱਚਿਆਂ ਵਾਸਤੇ ਇੱਕ ਸਪੈਸ਼ਲ ਮਸ਼ੀਨ ਲਿਆਉਂਦੀ ਜੀ, ਟੋਪੋਗ੍ਰਾਫੀ। ਹਰਜੀਤ ਜੀ ਇਹ ਸਪੈਸ਼ਲ ਮਸ਼ੀਨ ਹੈ, ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਜਾਂਦਾ,
0: ਠੀਕ ਹੈ।
1: ਸੋ ਕਈ ਬੱਚੇ ਹੁੰਦੇ ਨਾ ਤਾਂ ਇਸ ਸਾਲ ਨੰਬਰ 2 ਹੈ, ਅਗਲੇ ਸਾਲ 3 ਆ ਗਿਆ, ਫਿਰ 4, ਤੇ ਉਹਨਾਂ ਨੂੰ ਹੁੰਦਾ ਵੀ ਨੰਬਰ ਰੋਕੇ ਕਿੱਦਾਂ ਜਾਵੇ। ਜਿਹੜੀ ਸਾਡੇ ਕੋਲ ਸਪੈਸ਼ਲ ਮਸ਼ੀਨ ਹੈ, ਇਹ ਪਹਿਲਾਂ ਹੀ ਡਾਇਗਨੋਸ ਕਰ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟਾਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ, ਤੇ ਜੇ ਉਸ ਕੈਟਾਗਰੀ 'ਚ ਆਉਂਦਾ ਤੇ ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਹੈਗੇ ਨੇ, ਇਹਦੇ 'ਚ ਇੱਕ ਸਪੈਸ਼ਲ ਐਨਕ ਬਣਾ ਦਿੱਤੀ ਜਾਂਦੀ ਹੈ ਜਿਹਦੇ 'ਚ ਤੁਹਾਡਾ ਅੱਖ ਦਾ ਨੰਬਰ।
0: ਜ਼ਰੂਰ ਮੈਂ ਇੱਥੇ ਸਾਰੀਆਂ ਆਪਣੇ ਜਿੰਨੇ ਵੀ ਸਾਡੇ ਪੰਜਾਬੀ ਵਿਰਸਾ ਦੀਆਂ ਫੈਮਿਲੀ ਸੁਣ ਰਹੀ ਹੈ, ਬੱਚੇ ਪਤਾ ਕੀ ਕਈ ਵਾਰੀ ਦੱਸਦੇ ਨਹੀਂ ਹੁੰਦੇ ਨਾ,
1: ਬਿਲਕੁਲ
0: ਮੈਂ ਇਹ ਤੁਹਾਨੂੰ ਪਰਸਨਲੀ ਤੌਰ 'ਤੇ ਕਹੂੰਗਾ, ਇੱਕ ਵਾਰੀ ਤੁਸੀਂ ਬੱਚਿਆਂ ਦੀ ਜਿਹੜੀ ਨਿਗਾਹ ਚੈੱਕ ਜ਼ਰੂਰ ਕਰਾਓ, ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਪਤਾ ਕਿ ਇੱਥੇ ਉਹਨਾਂ ਬੱਚੇ ਹੈਲਦੀ ਫੂਡ ਨਹੀਂ ਜ਼ਿਆਦਾ ਖਾਂਦੇ, ਉਹ ਜਿਹੜਾ ਕਿ ਇਫੈਕਟ ਉਹਦੀਆਂ ਆਈਜ਼ ਦੇ ਉੱਤੇ ਪੈਂਦਾ, ਔਰ ਮੈਂ ਸਮਝਦਾ ਕਿ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਕਿਉਂਕਿ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਪਰ ਜਿਹੜੀਆਂ ਬੱਚਿਆਂ ਦੀਆਂ ਮੰਮੀਆਂ ਸੁਣ ਰਹੀਆਂ, ਮੰਮੀਆਂ ਥੋੜ੍ਹੇ ਜਿਹੇ ਜ਼ਿਆਦਾ ਬਿਜ਼ੀ ਹੋ ਜਾਂਦੇ ਕੰਮਾਂ ਕਾਰਾਂ ਦੇ ਵਿੱਚ, ਮੈਂ ਸਪੈਸ਼ਲੀ ਤੌਰ 'ਤੇ ਲੇਡੀਜ਼ ਨੂੰ ਰਿਕੁਐਸਟ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ ਇਹ ਇਹਨਾਂ ਦੀ ਟੈਸਟ ਦੇ ਪੈਸੇ ਕਿੰਨੇ ਹੁੰਦੇ? ਫ੍ਰੀ ਹੁੰਦੇ
1: ਜੀ, ਇਹ 20 ਸਾਲ ਦੀ ਉਮਰ ਤੱਕ ਕਵਰ ਹੁੰਦੇ ਨੇ।
0: ਅੱਛਾ, ਫਿਰ ਤਾਂ ਹੋਰ ਵਧੀਆ
1: ਵਧੀਆ। ਇਸੇ ਕਰਕੇ ਹਰ ਸਾਲ ਬੱਚਿਆਂ ਦੀ ਕਵਰੇਜ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਆ ਕੇ ਉਹਨਾਂ ਦਾ ਚੈੱਕਅਪ ਕਰਵਾਓ, ਅਤੇ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਟੋਪੋਗ੍ਰਾਫੀ ਵਾਲਾ ਟੈਸਟ, ਇਹ ਤੁਹਾਡੀਆਂ ਇੰਸ਼ੋਰੈਂਸ ਕੰਪਨੀ ਕਵਰ ਕਰ ਦਿੰਦੇ ਆ। ਤੁਸੀਂ ਆਪਣੀ ਜੇਬ 'ਚੋਂ ਕੁਛ ਵੀ ਨਹੀਂ ਸਪੈਂਡ ਕਰ ਰਹੇ, ਪਰ ਤੁਸੀਂ ਸਿਰਫ ਆਪਣਾ ਟਾਈਮ ਸਪੈਂਡ ਕਰ ਰਹੇ ਹੋ, ਅਤੇ ਟਾਈਮ ਤੁਹਾਡਾ ਤੁਹਾਡੇ ਬੱਚੇ ਦੀ ਅੱਖ ਵਾਸਤੇ ਕਿੰਨਾ ਜ਼ਰੂਰੀ ਹੈ ਸੋਚ ਸਕਦੇ ਹੋ।
0: ਬਹੁਤ ਅੱਛੀ।
1: ਜਿਨ੍ਹਾਂ ਨੇ ਵੀ ਇਹ ਚੈੱਕਅਪ ਕਰਵਾਉਣਾ ਹੈ, ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲੈਣ। 905-460-8888 ਅਤੇ ਲੋਕੇਸ਼ਨ ਵੀ ਬੜੀ ਸੌਖੀ ਹੈ ਜੀ, ਸਪੈਕਸ ਐਕਸਪ੍ਰੈਸ ਦੀ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ।
0: ਸੋ
1: ਇੱਕ ਇੱਕ ਨੰਬਰ ਜੀ, 905-460-8888, 905-460-8888
0: ਨੰਬਰ ਰਾਜਨ ਜੀ ਦੁਆਰਾ ਦੋ,
1: 905-460-8888, 905-460-8888।
0: ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਜਿੱਥੇ ਤੁਸੀਂ ਬਹੁਤ ਜ਼ਿਆਦਾ ਵਧੀਆ ਆਪਣੇ ਫੰਕਸ਼ਨਲ ਪਾਰਟੀਜ਼ ਕਰ ਸਕਦੇ ਹਾਂ। ਔਰ ਕਿਸੇ ਬੰਦੇ ਨੂੰ ਕੋਈ 40-50-60-70-80-90-100-110-20-30-40-50-200-250 ਦੀ ਕੋਈ ਫੰਕਸ਼ਨ ਪਾਰਟੀ ਕਰਨਾ ਹੋਵੇ ਤਾਂ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। ਸਟੀਲ ਐਂਡ ਮੈਲਨੀ ਦੇ ਕਾਰਨਰ ਦੇ ਆ, ਫੂਡ ਦੀ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ। ਇੱਕ ਵਾਰੀ ਫੋਨ ਕਰੋ, ਕੋਈ ਛੋਟੇ ਫੰਕਸ਼ਨ ਤੁਸੀਂ ਕਰਨੇ ਆ ਘਰ ਦੇ ਵਿੱਚ, ਕਦੇ ਅਸੀਂ ਗੈਦਰਿੰਗ 100-100 ਬੰਦੇ ਦੀ ਕਰ ਲੈਂਦੇ ਹਾਂ, ਅਤੇ ਘਰ ਬੀਬੀਆਂ ਨੂੰ ਗੋਲਡ ਮੀਟ ਬਣਾਓ, ਉਹ ਬਣਾਓ, ਇਹ ਬਣਾਓ, ਬਹੁਤ ਪੈਸੇ ਲੱਗ ਜਾਂਦੇ ਆ। ਅਤੇ ਬੈਟਰ ਆਪਸ਼ਨ ਇਹ ਹੈ, ਨਾਲੇ ਕੋਈ ਘਰ ਖਿਲਾਰਾ ਨਹੀਂ ਤੁਹਾਡੇ ਪੈਂਦਾ, ਕੋਈ 50-100 ਬੰਦਿਆਂ ਦੀ ਪਾਰਟੀ ਕਰਨੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਰਾਇਲ ਇੰਡੀਆ ਬੈਂਕ। 905-458-0011 ਦੇ ਕੋਲ ਕੀਤੀ ਜਾ ਸਕਦੀ ਹੈ, 905-458-0011 ਤੇ ਕਾਲ ਵੀ ਕਰ ਲਿਓ ਤੁਸੀਂ, ਕਿਉਂਕਿ ਜਿੱਥੇ ਖਾਣਾ ਇਹਨਾਂ ਦਾ ਬੜਾ ਟੇਸਟੀ ਹੈ, ਲੋਕੇਸ਼ਨ ਬੜੀ ਵਧੀਆ ਹੈ ਆਪਣੇ ਬ੍ਰੈਂਪਟਨ ਦੇ ਵਿੱਚ, ਸਟੀਲਸ ਐਂਡ ਮੈਲਨੀ ਦੇ ਬਿਲਕੁਲ ਕਾਰਨਰ ਤੇ ਹੈ ਰਾਇਲ ਇੰਡੀਆ ਬੈਂਕਟ ਹਾਲ, 905-458-0011 ਤੇ ਕਾਲ ਕੀਤੀ ਜਾ ਸਕਦੀ। ਜੀ ਹਰਪ੍ਰੀਤ ਜੀ, ਕੀ ਹਾਲ ਚਾਲ ਹੈ?
2: ਬਿਲਕੁਲ ਠੀਕ ਠਾਕ ਜੀ। ਜੀ
0: ਜੀ ਦੱਸੋ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਸਵਾਲ ਪੁੱਛਦਾ ਸਭ ਤੋਂ ਪਹਿਲਾਂ,
2: ਹਾਂਜੀ
0: ਗਰਮੀਆਂ ਆ ਗਈਆਂ ਹੁਣ,
2: ਹਾਂਜੀ
0: ਗਰਮੀਆਂ ਦੇ ਵਿੱਚ ਬਹੁਤ ਪਰਿਵਾਰ ਇੰਡੀਆ ਤੋਂ, ਪਾਕਿਸਤਾਨ ਤੋਂ ਆਪਣੇ ਆ ਰਹੇ, ਕੋਈ ਲੰਡਨ ਤੋਂ, ਇੰਗਲੈਂਡ, ਕਈਆਂ ਦੀ ਫੈਮਿਲੀ ਜਿੱਥੇ ਤੇ ਵੀ ਹੈਗੀਆਂ, ਡੈਫੀਨੇਟਲੀ ਉਹਨਾਂ ਨੇ ਆਉਣਾ ਹੈ। ਔਰ ਵਿਜ਼ਟਰ ਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ ਵਾਸਤੇ ਉਹਨਾਂ ਨੂੰ ਜ਼ਰੂਰ ਕਰ, ਪਹਿਲਾਂ ਮੈਨੂੰ ਇੰਨੀ ਗੱਲ ਦਾ ਇਹ ਜਵਾਬ ਦਿਓ, ਜਿਹੜੇ ਪਰਿਵਾਰ ਇੰਸ਼ੋਰੈਂਸ ਨਹੀਂ ਕਰਾਉਂਦੇ ਉਹਨਾਂ ਨੂੰ ਕਿੰਨਾ ਵੱਡਾ ਪੰਗਾ ਹੋ ਸਕਦਾ? ਪੰਜਾਬੀ 'ਚ ਮੈਂ ਸਿੱਧਾ ਪੁੱਛ ਰਿਹਾ, ਪੰਗਾ ਇੱਥੇ ਹੋਏ ਪੰਗੇ ਬਹੁਤ ਵੱਡੇ ਵੱਡੇ।
2: ਸੋ ਜੇ ਸਿਚੁਏਸ਼ਨ ਆ ਗਈ ਹੋਸਪਿਟਲ ਜਾਣ ਦੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਦੀ ਰਜਿਸਟ੍ਰੇਸ਼ਨ ਹੋਸਪਿਟਲ 'ਚ ਐਂਟਰੈਂਸ 'ਤੇ ਹੀ ਨਾ $1,000 ਆ।
0: ਅੱਛਾ,
2: ਸੋ ਉਹ ਤਾਂ ਜਸਟ ਤੁਸੀਂ ਬਸ ਉੱਥੇ ਹੋਸਪਿਟਲ 'ਚ ਵੜ ਜਾਓ ਅਤੇ $1,000 ਤਾਂ ਉਸੇ ਚੀਜ਼ ਦੇ ਲੈ ਲੈਣੇ ਆ। ਉਸ ਤੋਂ ਬਾਅਦ ਜੇ ਇੱਕ ਰਾਤ ਵੀ ਹੋਸਪਿਟਲ ਸਟੇਅ ਕਰਨੀ ਪੈ ਜਾਂਦੀ ਹੈ, $3,000-$4,000 ਦਾ ਖਰਚਾ ਹੈਗਾ ਇੱਕ ਰਾਤ ਹੋਸਪਿਟਲ ਸਟੇਅ ਕਰਨ ਦਾ। ਉਸ ਤੋਂ ਬਾਅਦ ਜੇ ਹੁਣ ਤੁਹਾਨੂੰ ਕਿਸੇ ਡਾਕਟਰ ਨੂੰ ਦੇਖਣਾ ਪੈ ਰਿਹਾ, ਕੋਈ ਸਰਜਰੀ ਹੋ ਰਹੀ ਆ, ਕੋਈ ਟੈਸਟ ਹੋ ਰਹੇ ਆ, ਉਹਨਾਂ ਦੇ ਖਰਚੇ ਐਡ ਆਨ ਹੁੰਦੇ ਰਹਿਣੇ ਆ। ਸੋ ਇਸੇ ਕਰਕੇ ਆਪਾਂ ਹਮੇਸ਼ਾ ਕਹੀਦਾ ਹੈ ਕਿ ਜਦੋਂ ਵੀ ਕਿਸੇ ਵਿਜ਼ਿਟਰ ਨੇ ਆਉਣਾ ਹੈਗਾ ਆ, ਕਿਉਂਕਿ ਸਮਰ ਦਾ ਟਾਈਮ ਆ, ਬਹੁਤ ਸਾਰੇ ਸਾਡੇ ਰਿਲੇਟਿਵਸ ਆਉਣਗੇ, ਸਾਡੇ ਪੇਰੈਂਟਸ ਜਿਨ੍ਹਾਂ ਦੇ ਕੋਲ ਸੁਪਰਵੀਜ਼ਰ ਸੀਗਾ ਉਹਨਾਂ ਨੇ ਰੀਵਿਜ਼ਿਟ ਕਰਨੀ ਆ, ਜਿਹੜੇ ਵਿੰਟਰ 'ਚ ਵਾਪਸ ਚਲੇ ਗਏ ਸੀਗੇ। ਸੋ ਕਾਫੀ ਸਾਰੀਆਂ ਕਾਲਸ ਵੀ ਆ ਰਹੀਆਂ ਇਹਨਾਂ ਦਿਨਾਂ ਦੇ ਵਿੱਚ। ਮੇਕ ਸ਼ੋਰ ਜਦੋਂ ਵੀ ਤੁਹਾਡੇ ਪੇਰੈਂਟਸ ਆ ਰਹੇ ਆ, ਜਾਂ ਤੁਹਾਡੇ ਰਿਲੇਟਿਵਸ ਆ ਰਹੇ ਆ, ਜਿੱਥੇ ਤੁਸੀਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰ ਰਹੇ ਆ, ਉੱਥੇ ਜਦੋਂ ਉਹਨਾਂ ਦੀਆਂ ਟਿਕਟਸ ਫਾਈਨਲ ਹੋ ਜਾਂਦੀਆਂ ਹੈਗੀਆਂ, ਉਹਨਾਂ ਦੀ ਕਵਰੇਜ ਰਾਈਟ ਵੇ ਕਰਵਾਓ, ਤਾਂ ਕਿ ਜਦੋਂ ਉਹ ਰਸਤੇ 'ਚੋਂ ਚੱਲਦੇ ਹੈਗੇ ਆ, ਜਿੱਥੋਂ ਉਹ ਚੱਲਣ ਲੱਗੇ ਆ, ਉੱਥੋਂ ਇੱਥੇ ਤੱਕ ਆਉਂਦੇ ਹੋਏ ਇਨ ਬਿਟਵੀਨ ਅਗਰ ਇਨ ਟ੍ਰਾਂਜ਼ਿਟ ਦੇ ਵਿੱਚ ਵੀ ਕੋਈ ਪ੍ਰੋਬਲਮ ਆਵੇ, ਤਾਂ ਕੁਛ ਕੰਪਨੀਜ਼ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਕੋਲ ਇਨ ਟ੍ਰਾਂਜ਼ਿਟ ਕਵਰੇਜ ਵੀ ਹੈਗੀ ਆ। ਸੋ ਮੇਕ ਸ਼ੋਰ ਜਦੋਂ ਵੀ ਆਪਾਂ ਇਹ ਕਵਰੇਜਿਸ ਲੈਂਦੇ ਹੈਗੇ ਆ, ਰੈਦਰ ਦੈਨ ਸਿਰਫ ਸਾਰਾ ਧਿਆਨ ਆਪਾਂ ਇਸ ਗੱਲ 'ਤੇ ਲਾਈਏ ਕਿ ਕਿੰਨਾ ਕੁ ਪ੍ਰੀਮੀਅਮ ਆ, ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਹੈ ਕਿ ਘੱਟ ਤੋਂ ਘੱਟ ਪ੍ਰੀਮੀਅਮ ਦੇਣਾ ਪਵੇ। ਜਿੰਨਾ ਘੱਟ ਪ੍ਰੀਮੀਅਮ ਹੋਊਗਾ, ਅਫਕੋਰਸ ਉਹਦੇ ਵਿੱਚ ਕੁਝ ਸਰਵਿਸਿਸ ਤਾਂ ਘੱਟ ਹੋਣਗੀਆਂ ਹੀ ਨਾ, ਤਾਂ ਹੀ ਕਰਕੇ ਇੰਸ਼ੋਰੈਂਸ ਕੰਪਨੀਜ਼ ਨੇ ਉਹਦਾ ਪ੍ਰੀਮੀਅਮ ਘੱਟ ਰੱਖਿਆ ਹੋਇਆ। ਸੋ ਇਸ ਕਰਕੇ ਜਦੋਂ ਤੁਸੀਂ ਆਪਣੇ ਬੈਨੀਫਿਟਸ ਜ਼ਰੂਰ ਕੰਪੇਅਰ ਕਰਿਆ ਕਰੋ ਕਿ ਕਿਹੜੇ ਪਾਲਿਸੀ ਦੇ ਵਿੱਚ ਕਿਹੜੇ ਐਕਸਟਰਾ ਬੈਨੀਫਿਟ ਮਿਲ ਰਹੇ ਆ, ਉਹਦੇ ਲਈ ਤੁਸੀਂ ਕੀ ਕੋਸਟ ਪੇ ਕਰ ਰਹੇ ਆ, ਕਿਉਂਕਿ ਕੁਝ ਕੰਪਨੀਜ਼ ਇੱਦਾਂ ਦੀਆਂ ਹੈਗੀਆਂ ਕਿ ਤੁਸੀਂ ਸੁਪਰ ਵੀਜ਼ਾ ਦੀ ਪਾਲਿਸੀ ਲਈ ਆ, ਤੁਹਾਡੇ ਪੇਰੈਂਟਸ 1-2 ਮਹੀਨੇ ਬਾਅਦ ਹੀ ਚਲੇ ਗਏ ਆ, ਉਹਨਾਂ ਦੇ ਵਿੱਚ ਪਾਰਸ਼ੀਅਲ ਰਿਫੰਡ ਹੈਗਾ, ਬਟ ਜੇ ਕਲੇਮ ਆ ਗਿਆ ਤਾਂ ਤੁਹਾਨੂੰ ਕੋਈ ਪਾਰਸ਼ੀਅਲ ਰਿਫੰਡ ਨਹੀਂ ਮਿਲਣਾ। ਬਟ ਕੁਝ ਕੰਪਨੀਜ਼ ਇੱਦਾਂ ਦੀ ਵੀ ਹੈਗੀਆਂ ਕਿ ਕਲੇਮ ਆਉਣ ਤੋਂ ਬਾਅਦ ਵੀ ਤੁਹਾਨੂੰ ਰਿਫੰਡ ਮਿਲ ਸਕਦਾ।
0: ਠੀਕ ਹੈ,
2: ਸੋ ਇਸ ਕਰਕੇ ਕੋਸਟ ਜਿੱਥੇ ਆਪਾਂ ਕੰਪੇਅਰ ਕਰਦੇ ਹਾਂ ਉੱਥੇ ਇਹਨਾਂ ਸਰਵਿਸਿਜ਼ ਨੂੰ ਜਾਂ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਦਾ ਫੁੱਲ ਕੰਪੈਰੀਜ਼ਨ ਆਪਾਂ ਕਰਕੇ ਦਿੰਦੇ ਹਾਂ ਐਂਡ ਜੇ ਸੁਪਰਵਿਜ਼ਰ ਤਾਂ ਆ ਰਹੇ ਹੈਗੇ ਆ ਅਤੇ ਤੁਸੀਂ ਮੰਥਲੀ ਇੰਸਟਾਲਮੈਂਟ 'ਚ ਪੇਮੈਂਟ ਦੇਣਾ ਚਾਹੁੰਦੇ ਆ ਐਨੂਅਲ ਪੇਮੈਂਟ ਇਕੱਠੀ ਨਹੀਂ ਦੇ ਸਕਦੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਇਸ ਵੇਲੇ ਅਵੇਲੇਬਲ ਹੈਗੀਆਂ ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਪੋਲਿਸੀਜ਼ ਦੇ ਨਾਲ ਰਿਲੇਟਡ ਨੰਬਰ ਹੈਗਾ ਜੀ 416-817-6500-416-817-6500
0: ਰਾਜਨ ਜੀ ਜਿਸ ਵੇਲੇ ਮੈਂ ਤਾਂ ਆਪਣੇ ਵੀਰ ਹੀ ਕਹਿੰਦਾ ਹੁਣ ਛੋਟੇ ਵੀਰ ਕਹਿੰਦਾ ਹੁੰਦਾ ਭਾਈ ਜਗਜੀਤ ਸਿੰਘ ਬਬੀਆ ਸਾਹਿਬ ਨੂੰ ਦਿੱਲੀ ਵਾਲੇ ਕਿਵੇਂ ਉਹਨਾਂ ਦਾ ਕੀਰਤਨ ਤੁਹਾਨੂੰ ਜਦੋਂ ਸਟੇਜ ਤੇ
1: ਇੱਕ ਵਾਰੀ ਨਾ ਉਹ ਤੁਸੀਂ ਅਲੱਗ ਲੈਵਲ ਦੀ ਦੁਨੀਆ ਚ ਪਹੁੰਚ ਜਾਂਦੇ ਹੋ ਜਦੋਂ ਅੱਖਾਂ ਬੰਦ ਕਰਕੇ ਤੁਸੀਂ ਧੁੰਚ ਗਵਾਜਦੇ ਹੋ ਨਾ ਫਿਰ
0: ਮੈਨੂੰ ਨਾ ਮੈਂ ਤੁਹਾਨੂੰ ਪਤਾ ਬਹੁਤ ਆਪਾਂ ਲੰਬਾ ਸਮਾਂ ਜ਼ਿੰਦਗੀ ਦਾ ਨਾਨਕਸਰ ਕਲੇਰਾਂ ਵਿੱਚ ਗੁਜ਼ਾਰਿਆ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਸੁਣ ਰਹੇ ਆ ਮਹਾਂਪੁਰਖ ਬਾਬਾ ਨੰਦ ਸਿੰਘ ਦੇ ਬੱਚੇ ਨਾ ਜਿਹੜੇ ਕੀਰਤਨੀ ਜਥੇ ਹੁੰਦੇ ਨਾ ਇਹਨਾਂ ਦਾ ਬੜਾ ਸਤਿਕਾਰ ਕਰਨਾ ਚਾਹੀਦਾ
1: ਬਿਲਕੁਲ ਬਿਲਕੁਲ ਜੀ
0: ਸਤਿਕਾਰ ਕਿਉਂ ਕਰਨਾ ਚਾਹੀਦਾ ਉਹਨਾਂ ਦਾ ਕਿਉਂਕਿ ਤੁਹਾਨੂੰ ਗੁਰੂ ਦੀ ਬਾਣੀ ਦੇ ਨਾਲ ਜੋੜ ਰਹੇ ਆ ਗੁਰੂ ਦੇ ਸ਼ਬਦ ਨਾਲ ਜੋੜ ਰਹੇ ਆ ਗੁਰੂ ਦੀ ਉਪਮਾ ਕਰਕੇ ਤੁਹਾਨੂੰ ਉਹਦੇ ਨਾਲ ਸਤ ਸੰਗ ਦੇ ਵਿੱਚ ਬਸ ਹੋਰ ਹੀ ਦੁਨੀਆ 'ਚ ਲੈ ਜਾਂਦੇ ਆ ਔਰ ਐਸੀਆਂ ਕੱਲ ਕਾਲਸ ਐਸੇ ਕੱਲ ਮੈਨੂੰ ਟੈਕਸਟ ਮੈਸੇਜ ਐਸੇ ਫੋਨ ਇੱਥੇ ਰੇਡੀਓ 'ਤੇ ਇੰਨੀਆਂ ਕਾਲਸ ਆਈਆਂ ਮੈਂ ਸਾਰੀਆਂ ਸੰਗਤਾਂ ਇੱਕ ਵਾਰ ਫਿਰ ਤੋਂ ਧੰਨਵਾਦ ਕਰ ਰਿਹਾ ਜਗਜੀਤ ਸਿੰਘ ਜੀ ਬਬੀਆ ਸਾਹਿਬ ਜਿੱਥੇ ਐਸੀਆਂ ਫਿਰ ਜਿਸ ਵੇਲੇ ਫਿਰ ਰੱਬੀ ਰੂਹਾਨੀ ਬਾਣੀ ਦਾ ਕੀਰਤਨ ਕਰਦੇ ਆ ਨਾ ਅਤੇ ਫਿਰ ਆਪ ਦੇ ਵਿੱਚ ਇੱਕ ਮਿਸਾਲ ਹੋ ਜਾਂਦੀ ਹੈ ਸੰਗਤ ਵੀ ਬੜੇ ਪਿਆਰ ਦੇ ਨਾਲ ਅੱਖਾਂ ਬੰਦ ਕਰਕੇ ਉਸ ਗੁਰੂ ਪਰਮੇਸ਼ਵਰ ਪਿਤਾ ਨਾਲ ਜੁੜ ਕੇ ਫਿਰ ਮਿਲ ਮੇਰੇ ਪ੍ਰੀਤਮਾ ਜੀਓ ਐਸੀਆਂ ਫਿਰ ਮਿਊਜ਼ਿਕ ਦੀਆਂ ਐਸੀਓ ਅਤੇ ਸ਼ਬਦ ਦੀਆਂ ਧੁਨਾਂ ਜਿਸ ਵੇਲੇ ਲਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਭਾਈ ਜਗਜੀਤ ਸਿੰਘ ਜੀ ਬਬੀਆਂ

ਭਾਈ ਜਗਜੀਤ ਸਿੰਘ ਜੀ ਬਬੀਆ ਸਾਹਿਬ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਵੀ ਰਹੇ ਆ, ਉਹਨਾਂ ਨਾਲ ਮੈਨੂੰ ਮੈਸੇਜ ਵੀ ਆ ਰਹੇ ਆ ਔਰ ਕਹਿੰਦੇ ਵਾਹ ਜੀ ਵਾਹ ਹਰਜੀਤ ਜੀ ਜੀ ਵਾਹ ਜੀ ਵਾਹ ਤੁਹਾਡਾ, ਔਰ ਤੁਸੀਂ ਸਾਡੀ ਬੇਨਤੀ ਨੂੰ ਮੰਨਿਆ, ਤੁਸੀਂ ਦੂਸਰੀ ਵਾਰੀ ਇਸ ਦੀ ਬੇਨਤੀ ਨੂੰ ਮੰਨਿਆ, ਤੁਸੀਂ ਦੂਸਰੀ ਵਾਰੀ ਇਸ ਪੰਜਵੇਂ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰ ਹੋਣ ਵਾਸਤੇ ਆਏ ਹੋ, ਔਰ ਤੁਹਾਡਾ ਮੈਂ ਇੱਥੇ ਪਰਸਨਲੀ ਤੌਰ 'ਤੇ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਵੱਲੋਂ ਸਿੰਘ ਹਰਜੀਤ ਵੱਲੋਂ ਤੁਹਾਡਾ ਬਹੁਤ ਬਹੁਤ ਬਹੁਤ

ਇੱਥੇ ਬਾਹਰ ਖੜਾ ਸੀ ਇੰਨੇ ਪਿਆਰ ਕਰਨ ਵਾਲੇ ਬਬੀਆ ਸਾਹਿਬ ਨੂੰ, ਮੇਰੇ ਵੀਰ ਨੂੰ, ਔਰ ਕਹਿੰਦੇ ਜੀ ਮੈਨੂੰ ਇੱਕ ਸੰਗਤ ਵਿੱਚ ਮਿਲਿਆ, ਕਹਿੰਦਾ ਤੁਸੀਂ ਦਿੱਲੀ ਸਾਰੀ ਇਕੱਠੀ ਕਰਤੀ ਇੱਥੇ, ਅਤੇ ਮੈਂ ਕਿਹਾ ਜੀ ਦਿੱਲੀ ਤਾਂ ਇਕੱਠੀ ਹੋਈ ਹੋਈ ਹੈ, ਅਤੇ ਦਿੱਲੀ ਨਹੀਂ ਇਕੱਠੀ, ਨਾਲ ਫਰੀਦਾਬਾਦ ਤੋਂ ਵੀ ਬੜੇ ਆਏ ਆ, ਗੁੜਗਾਉਂ ਤੋਂ ਵੀ ਬੜੇ ਆਏ ਆ ਇੱਥੇ, ਕਿਉਂਕਿ ਕਈ ਵਾਰੀ ਨਾ ਹਰ ਜਥੇ ਦੇ ਆਪਣੇ ਆਪਣੇ ਫੈਨ ਹੁੰਦੇ ਆ, ਔਰ ਛੋਟਾ ਵੀਰ ਆ ਸਾਡਾ ਜਗਜੀਤ ਸਿੰਘ ਬੱਬੀ ਆ, ਔਰ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਨਾਮ ਜਿਹੜਾ ਆਪਣੇ ਪੇਰੈਂਟਸ ਦੇ ਸਿਰ ਦੇ ਉੱਤੇ, ਕਿਉਂਕਿ ਇਹ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਇੱਥੇ ਹੁੰਦੀਆਂ ਹੁੰਦੀਆਂ, ਪਰ ਜਿਸ ਮਾਂ ਨੇ ਆਪਣੀ ਕੋਖ ਦੇ ਵਿੱਚ ਜਨਮ ਦਿੱਤਾ ਹੋਵੇ ਐਸੇ ਪੁੱਤਰ ਨੂੰ, ਅਤੇ ਉਹ ਮਾਂ ਨੂੰ ਕਿੰਨਾ ਕੁ ਪ੍ਰਾਊਡ ਹੁੰਦਾ ਹੋਣਾ ਜਿਸ ਵੇਲੇ ਮਾਂ ਕਿਤੇ ਟੀਵੀ 'ਤੇ ਕਿਤੇ ਲਾਈਵ ਬੈਠ ਕੇ ਕੀਰਤਨ ਸੁਣਦੇ ਹੋਣਗੇ, ਉਹ ਉਹਨਾਂ ਦੀ ਜਿਹੜੀ ਮਾਂ ਦੇ ਵਿੱਚ ਉਹਦਾ ਅਸੀਸਾਂ ਨਿਕਲ ਨਿਕਲਣੀਆਂ, ਜਿਵੇਂ ਹੁਣ ਮੈਂ ਉੱਥੇ ਮੈਨੂੰ ਇੰਨੀਆਂ ਬਜ਼ੁਰਗਾਂ ਨੇ ਚੁੰਮਿਆ ਉੱਥੇ ਮੱਥਾ ਮੈਨੂੰ ਜੱਫੀਆਂ ਪਾਈਆਂ ਘੁੱਟ ਘੁੱਟ ਕੇ, ਉਹ ਮੈਂ ਕਿੱਥੇ ਅਸੀਸਾਂ ਭੁੱਲ ਸਕਦਾ। ਪੈਸਾ ਜ਼ਿੰਦਗੀ ਬੜਾ ਇੰਪੋਰਟੈਂਟ ਆ, ਪਰ ਜਿੱਥੇ ਤੁਹਾਨੂੰ ਇੱਕ ਜ਼ਿੰਦਗੀ ਦੇ ਬਿਨਾਂ ਪੈਸੇ ਤੋਂ ਬਿਨਾਂ ਲਾਲਚ ਤੋਂ ਤੁਹਾਡੇ ਸਿਰ 'ਤੇ ਤੁਹਾਡੀ ਪੱਗ 'ਤੇ ਹੱਥ ਰੱਖ ਕੇ ਜਿਸ ਵੇਲੇ ਮਿੱਠਾ ਮਿੱਠਾ ਪਿਆਰ ਔਰ ਮਾਵਾਂ ਚੁੰਮਦੀਆਂ, ਉਹ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਦੇਣਾ ਨਹੀਂ ਦੇ ਸਕਦੇ।

0: ਮਾਂ ਭੁਗਤਾ ਮੈਂ ਪੜ੍ਹਿਆ ਕਦੋਂ ਸੀ ਇੱਕ ਨਾਨਾ ਸਾਹਿਬ ਕਹਿੰਦੇ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਤੇ ਭਗਤ ਕਿਹੜੇ ਆ ਜਿਹੜੇ ਗੁਰੂ ਦੀ ਬਾਣੀ ਦੇ ਨਾਲ ਜੋੜਨ ਜਿਹੜੇ ਗੁਰੂ ਦੇ ਸ਼ਬਦ ਦੀ ਪ੍ਰਚਾਰ ਕਰਨ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਮੈਂ ਦਰਸ਼ਨ ਕੀਤੇ ਬਾਬਾ ਕੁੰਦਨ ਸਿੰਘਾਂ ਦੇ ਕੋਲ ਬਹੁਤ ਸਮਾਂ ਰਿਹਾ ਔਰ ਕਦੀ ਬਾਬਾ ਕੁੰਦਨ ਸਿੰਘਾਂ ਨੇ ਪੈਰੀ ਹੱਥ ਨਹੀਂ ਲਵਾਇਆ ਸੀ ਕਿਸੇ ਦੇ ਔਰ ਜਿੰਨੇ ਵੀ ਬਜ਼ੁਰਗ ਹੁੰਦੇ ਸੀ ਉੱਥੇ ਉਹ ਜਾ ਕੇ ਪੈਰੀ ਹੱਥ ਲਾਉਂਦੇ ਹੁੰਦੇ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇਖੋ ਕਿੱਡਾ ਵੱਡਾ ਨਾਂ ਹੈ ਇਹਨਾਂ ਦੇ ਮਾਤਾ ਜੀ ਉੱਥੇ ਹੁੰਦੇ ਸੀ ਅਤੇ ਇਹ ਵੀ ਉੱਥੇ ਰਣਜੀਤ ਸਿੰਘ ਢੰਡਰੀਆਂ ਵਾਲੇ ਉੱਥੇ ਹੁੰਦੇ ਸੀ ਪ੍ਰੋਫੈਸਰ ਦਰਸ਼ਨ ਸਿੰਘ ਦੀ ਮਾਂ ਨੇ ਉੱਥੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸਮਾਂ ਬਤੀਤ ਕੀਤਾ ਨਾਨਕ ਸਾਹਿਬ ਦੇ ਵਿੱਚ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਕੈਸੀ ਰੂਹਾਨੀਅਤ ਨਾਲ ਕੀਰਤਨਾਂ ਜੋੜ ਦਿੰਦੇ ਆ ਔਰ ਐਸੀਆਂ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਐਸੀ ਗੁਰੂ ਸਾਹਿਬਾਂ ਦੀ ਮੌਜ ਹੀ ਦੇਖੋ ਅੱਜ ਵੱਡੇ ਵੱਡੇ ਰਾਗੀ ਜਥਿਆਂ ਦੇ ਵਿੱਚ ਉਹਨਾਂ ਦਾ ਨਾਮ ਆ ਜਾਂਦਾ ਔਰ ਜਿਹਨਾਂ ਨੇ ਨਾਨਕ ਸਾਹਿਬ ਦੀ ਧਰਤੀ ਦੇ ਵਿੱਚੋਂ ਕੁਛ ਸੇਵਾ ਕੀਤੀ ਹੈ ਉਹ ਕਿਤੇ ਨਾ ਕਿਤੇ ਬੜਾ ਲਾਹੇ ਪਿਆ ਉਹਨਾਂ ਨੂੰ
1: ਜੀ ਤੁਸੀਂ ਕਦੀ ਤੁਸੀਂ ਜਾਂਦੇ ਹੀ ਹੋਗੇ ਜਿਹੜਾ ਪੂਰਨਮਾਸ਼ੀ ਦੀ ਰਾਤ
0: ਉੱਥੇ ਹੁੰਦਾ ਸੀ ਮੈਂ ਜੀ
1: ਬਸ ਉਹ ਦੇਖੋ ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ
0: ਤੇ ਉਹ ਬੜੀ ਕਿਰਪਾ ਕਹਿੰਦੇ ਵੀ ਨਾਨਕ ਸਾਹਿਬ ਦੀ ਜੂਹ ਦੇ ਵਿੱਚ ਹੋਗੇ ਪਸ਼ੂ ਪੰਛੀ ਜਾਨਵਰ ਨਿਕਲ ਜਾਂਦਾ ਸੀ ਉਹ ਅਗਲੇ ਜਨਮ ਵਿੱਚ ਉਹ ਜੂਨ ਵਿੱਚ ਨਹੀਂ ਆਉਂਦਾ ਸੀ ਐਸੀ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਕਿਉਂਕਿ ਬੰਦਗੀ ਹੈ ਮਹਾਂਪੁਰਖਾਂ ਦੀ ਬੰਦਗੀ ਹੈ ਮਹਾਂਪੁਰਖਾਂ ਦੀ ਸੰਤਾਂ ਦੀ ਬੰਦਗੀ ਹੈ ਬਾਬਾ ਨੰਦ ਸਿੰਘ ਦੀ 20-22 ਘੰਟੇ ਜਿਹੜੀ ਉੱਥੇ ਸੇਵਾ ਜਿਹੜਾ ਉੱਥੇ ਇੰਨਾ ਪ੍ਰਚਾਰ ਇੰਨਾ ਉੱਥੇ ਪਿਆਰ ਇੰਨਾ ਉੱਥੇ ਤੁਹਾਨੂੰ ਇੱਕ ਫਿਰ ਮੈਨੂੰ ਗੱਲ ਯਾਦ ਆ ਜਾਂਦੀ ਹੈ ਸੁਲਤਾਨ ਜੀ ਵੀ ਲਾਈਨ 'ਤੇ ਆ ਗਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਬਾ ਨੰਦ ਸਿੰਘ ਦੇ ਜਿਹੜੇ ਉਸਤਾਦ ਹੁੰਦੇ ਆ ਨਾ ਪੁੱਛੋ ਮੰਡੀ ਵਾਲਾ ਸੀ ਬਾਬਾ ਹਰਨਾਮ ਸਿੰਘ ਜੀ ਪੁੱਛੋ
1: ਹਰਨਾਮ ਸਿੰਘ ਜੀ ਨਾਲ ਇੱਕ ਵਾਰੀ
0: ਮੈਂ ਉਹਨਾਂ ਨੂੰ ਗੱਲ ਕੀਤੀ ਆਪਣਾ ਜਦੋਂ ਗੱਲਾਂ ਸੁਣੀਆਂ ਕੀਰਤਨ ਦੇ ਰੂਪ ਦੇ 'ਚ ਨਾ ਅਸੀਂ ਉੱਥੇ ਜਾਂਦੇ ਹੁੰਦੇ ਸੀ ਅਤੇ ਬਾਬਾ ਹਰਨਾਮ ਸਿੰਘ ਜੀ ਪੁੱਛੋ ਮੰਡੀ ਵਾਲੇ ਕਹਿਣ ਲੱਗੇ ਇਹਨਾਂ ਨਾਂ ਸੀ ਬਾਬਾ ਨੰਦ ਸਿੰਘ ਇਹ ਮਿਸਤਰੀ ਬਰਾਦਰੀ ਨੂੰ ਬਿਲੋਂਗ ਕਰਦਾ ਸੀ ਬਾਬਾ ਨੰਦ ਸਿੰਘ ਜੀ ਹੈ ਨਾ ਅਤੇ ਪੁੱਛੋ ਮੰਡੀ ਵਾਲੇ ਸੰਤ ਕਹਿਣ ਲੱਗੇ ਕਹਿੰਦੇ ਵੀ ਜਦੋਂ ਉਸਤਾਦ ਤੋਂ ਉੱਪਰ ਚੇਲਾ ਚਲਾ ਜਾਵੇ ਨਾ ਅਤੇ ਫਿਰ ਉਸਤਾਦ ਨੂੰ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਬਾਬਾ ਨੰਦ ਸਿੰਘ ਜੀ ਜਿਹੜੇ ਸੀ ਉਹ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਕੋਲ ਬੜਾ ਸਿੱਖਿਆ ਲਈ ਅੱਛਾ ਅਤੇ ਬਾਅਦ ਦੇ ਵਿੱਚ ਜਦੋਂ ਇੰਨੀ ਤਪੱਸਿਆ ਇੰਨੀ ਭਗਤੀ ਕਰਕੇ ਅਤੇ ਬਾਬਾ ਹਰਨਾਮ ਸਿੰਘ ਜੀ ਪੁੱਛੋ ਮੰਡੀ ਵਾਲੇ ਕਹਿਣ ਲੱਗੇ ਕਿ ਤੇਰਾ ਅੱਜ ਤੋਂ ਨਾ ਆਨੰਦ ਨਹੀਂ ਤੇਰਾ ਨਾ ਅੱਜ ਤੋਂ ਆਨੰਦ ਹੈ ਇਹ ਬਾਬਾ ਪੁੱਛੋ ਮੰਡੀ ਵਾਲਾ ਨਾਂ ਰੱਖਿਆ ਸੀ ਔਰ ਤੁਸੀਂ ਦੇਖਿਆ ਨਾ ਨਾਨਕਸਰ ਕਲੇਰਾਂ ਦੇ ਗੇਟ ਦੇ ਵਿੱਚ ਵੀ ਕਹਿ ਰਹੀ ਜਿੱਥੇ ਬਾਬਾ ਨੰਦ ਸਿੰਘ ਲਿਖਿਆ ਆਨੰਦ ਸਿੰਘ ਵੀ ਲਿਖਿਆ ਹੋਇਆ ਸਹੀ ਮਾਨਿਆਂ 'ਚ ਨਾਂ ਬਾਬਾ ਨੰਦ ਸਿੰਘ ਹੀ ਸੀ ਪਰ ਹਰਨਾਮ ਸਿੰਘ ਪੁੱਛੋ ਮੰਡੀ ਵਾਲਾ ਨੇ ਨਾਂ ਇਹਨਾਂ ਪਾਤਾ ਸੀ ਆਨੰਦ ਔਰ ਐਸੀ ਭਗਤੀ ਕਰਨੀ ਐਸੀ ਗੁਰੂ ਦੇ ਪ੍ਰਤੀ ਜੋ ਉਹਨਾਂ ਦਾ ਪਿਆਰ ਸੀ ਗਰਮੀਆਂ ਦੇ ਵਿੱਚ ਗੁਰੂ ਸਾਹਿਬਾਂ ਨੂੰ ਚੱਲਣਾ ਇਹ ਨਾਨਕਸਰ ਦੀ ਮਰਿਆਦਾ ਹੀ ਹੋ ਸਕਦੀ ਹੈ ਗਰਮੀਆਂ 'ਚ ਪਤਲੇ ਰੁਮਾਲੇ ਸਰਦੀਆਂ 'ਚ ਗਰਮ ਰੁਮਾਲੇ ਇਹ ਸੇਵਾ ਸਿਰਫ ਕਹਿੰਦੇ ਸੀ ਮਹਾਂਪੁਰ ਕਹਿੰਦੇ ਜਾਗਦੀ ਜੋਤ ਹੈ ਨਾ
1: ਬਿਲਕੁਲ ਜੀ
0: ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਦੀ ਜੋਤ ਕਹਿੰਦੇ ਨਾ ਜਿੱਦਾਂ ਅਸੀਂ ਆਮ ਸੁਣਦੇ ਹਾਂ ਜ਼ਿੰਦਗੀ ਦੇ ਵਿੱਚ ਗਰਮੀਆਂ 'ਚ ਕੱਪੜੇ ਪਤਲੇ ਲੈਂਦੇ ਹਾਂ ਸਰਦੀਆਂ 'ਚ ਕੱਪੜੇ ਭਾਰੇ ਲੈਂਦੇ ਪਾਉਂਦੇ ਹਾਂ ਇਸ ਤਰ੍ਹਾਂ ਦੇ ਰੁਮਾਲਾ ਸਾਹਿਬ ਉੱਥੇ ਸਪੈਸ਼ਲੀ ਤੌਰ 'ਤੇ ਤਿਆਰ ਕੀਤੇ ਜਾਂਦੇ ਔਰ ਬੜਾ ਸਤਿਕਾਰ ਮਹਾਂਪੁਰਖਾਂ ਨੇ ਬਾਬਾ ਨੰਦ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹੈ ਇੱਕ ਮਨ ਦਾ ਗੁਰੂ ਗ੍ਰੰਥ ਸਾਹਿਬ ਸੀ ਉੱਥੇ ਅੱਜ ਵੀ ਉੱਥੇ ਹੈ ਇੱਕ ਮਨ ਗੁਰੂ ਗ੍ਰੰਥ ਸਾਹਿਬ ਦਾ ਅੱਜ ਵੀ ਉੱਥੇ ਪ੍ਰਕਾਸ਼ ਹੁੰਦਾ ਹੈ ਔਰ ਬਾਬਾ ਨੰਦ ਸਿੰਘ ਹੋਰਾਂ ਨੇ ਸੇਵਾ ਕੀਤੀ ਉਹਨਾਂ ਦੀ ਬੜਾ ਸਾਰਿਆਂ ਦਾ ਧੰਨਵਾਦ ਬਬੀਆ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ ਹੋ ਔਰ ਤੁਹਾਡਾ ਇੱਕ ਵਾਰੀ ਫਿਰ ਤੋਂ ਦਿਲੋਂ ਸਤਿਕਾਰ ਸਾਹਿਬ ਆਪ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਪ੍ਰੋਗਰਾਮ ਪੰਜਾਬੀ ਵਿਰਸਾ ਸੁਲਤਾਨ ਜੀ ਕੀ ਹਾਲ ਚਾਲ ਹੈ ਸਰ
2: ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਉਹਦੀ ਰੀਜ਼ਨ ਇਹ ਹੈ ਕਿ ਜਿਹੜੇ ਸਪੋਰਟਸ ਦੇ ਸ਼ੌਕੀਨ ਹੈ ਉਹਨਾਂ ਨੂੰ ਵੀ ਇਹ ਪਤਾ ਕਿ ਫੀਫਾ ਵਰਲਡ ਕੱਪ ਆ ਰਿਹਾ ਸਾਡੇ ਮੇਅਰ ਜਿਹੜੇ ਆ ਉਹ ਬੜੇ ਲੁੱਕ ਫਾਰਵਰਡ ਕਰ ਰਹੇ ਆ ਜੀ ਓਨਟੈਰੀਓ ਗਵਰਨਮੈਂਟ ਜਿਹੜੀ ਹੈ ਪ੍ਰੀਮੀਅਰ ਸਾਡੇ ਉਹ ਵੀ ਬੜੇ ਲੁੱਕ ਫਾਰਵਰਡ ਕਰ ਰਹੇ ਆ ਐਵਰੀ ਡੇ ਕਿਤੇ ਨਾ ਕਿਤੇ ਕੋਈ ਨਾ ਕੋਈ ਫੰਕਸ਼ਨ ਹੋ ਰਹੇ ਆ ਫੀਫਾ ਵਰਲਡ ਕੱਪ ਇੱਕ ਵੱਡਾ ਇਵੈਂਟ ਹੈਗਾ ਔਰ ਇਸ ਇਵੈਂਟ ਦੇ ਵਿੱਚ ਬਿਗ ਸਕਰੀਨ ਟੀਵੀ ਅਗਰ ਡਿਸਕਾਊਂਟਡ ਪ੍ਰਾਈਸ ਤੇ ਮਿਲੇ ਤੇ ਜ਼ਰੂਰ ਸਪੋਰਟਸਮੈਨ ਜਿਹੜੇ
0: ਤੁਸੀਂ ਵੱਡੀ ਸਕਰੀਨ ਜਿਹੜਾ ਸਭ ਤੋਂ ਵੱਡਾ ਟੀਵੀ ਨਾ ਸਰ 95 ਇੰਚ ਵਾਲਾ ਕਿਰਪਾ ਕਰਕੇ ਉਹਦੀ ਪ੍ਰਾਈਸ ਦੇ ਦਿਓ ਤੁਸੀਂ ਮੈਨੂੰ ਫਿਰ ਕਹਿਣਾ ਹਰਜੀਤ ਮੇਰੇ ਕੋਲ 6 ਪੀਸ ਆ 5 ਪੀਸ ਆ ਉਹ ਮੈਨੂੰ ਪਲੀਜ਼ ਜਿੰਨੇ ਕਹਿ ਗਏ ਸਾਨੂੰ ਉਹ ਤਾਂ ਦੇ ਦਿਓ ਘੱਟ ਰੇਟ 'ਚ
2: $3,500 ਵੈਸੇ ਇਹਦੀ ਪ੍ਰਾਈਸ ਹੈ ਸੇਲ ਤੇ ਵੀ $27.99 ਦਾ ਸੀ ਪਰ $19.99 ਸਪੈਸ਼ਲ ਪ੍ਰਾਈਸ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ
0: ਡਿਲੀਵਰੀ ਵੀ ਫ੍ਰੀ ਹੈ ਜੀ ਔਰ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਬਿਨਾਂ ਵਿਆਜ ਤੋਂ ਠੀਕ ਹੈ ਸਰ ਹੋਰ ਦੱਸੋ।
2: 905-450-2828 ਨੰਬਰ ਹੈ ਜੀ, 55 ਇੰਚ 399 ਚ ਜਾਂ 65 ਇੰਚ 699 ਦਾ ਲੈਣਾ ਤਦ ਵੀ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828। ਚਾਹੇ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਫਰਿੱਜ ਸਟੋਵ ਡਿਸ਼ਵਾਸ਼ਰ ਕਿਚਨ ਦੇ ਹੋਮ ਅਪਲਾਇੰਸਿਸ ਲੈਣੇ ਆ 40% ਡਿਸਕਾਊਂਟ ਤੇ ਤੁਹਾਨੂੰ ਆਫਰ ਕੀਤੇ ਜਾ ਰਹੇ ਆ। ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ $5,000 ਵਾਲਾ $29.99 ਚ ਮਿਲ ਜਾਏਗਾ
0: ਜੀ।
2: $2,000 ਤੁਸੀਂ 3 ਪੀਸ ਕਿਚਨ ਬੰਡਲ ਤੇ ਸੇਵ ਕਰੋਗੇ ਤੇ ਵਾਸ਼ਰ ਐਂਡ ਡਰਾਇਰ ਜਿਹੜਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $11.99 ਦਾ ਪੇਅਰ ਮਿਲ ਜਾਏਗਾ ਵਾਸ਼ਰ ਡਰਾਇਰ ਦੋਨੋਂ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ ਜੀ। 905-450-2828 ਨੰਬਰ ਹੈ, 905-450-2828 ਜੀ
0: ਨੰਬਰ ਹੈ। ਸੁਲਤਾਨ ਜੀ ਇੱਕ ਵਾਰੀ ਮੈਨੂੰ ਦੁਬਾਰਾ ਦਿਓ ਨਾਲੇ ਵਾਸ਼ਰ ਡਰਾਇਰ ਦੱਸੋ, ਘਰ ਦੇ ਵਿੱਚ ਕਈ ਵਾਰੀ ਖਰਾਬ ਹੋ ਜਾਂਦੇ ਆ ਮਸ਼ੀਨਾਂ, ਡਰਾਇਰ ਕੱਪੜੇ ਨਹੀਂ ਪ੍ਰੋਪਰ ਸੁਕਾਉਂਦੀਆਂ, ਕੱਪੜੇ ਸਾਫ਼ ਨਹੀਂ ਹੁੰਦੇ ਵਾਸ਼ਰ ਨਾਲ, ਉਹ ਵੀ ਥੋੜੀ ਵਧੀਆ ਜਿਹੀ ਡੀਲ ਦੇ ਦਿਓ ਮੈਨੂੰ ਐਸਾ ਜਿਹਾ।
2: ਜਿਹੜੇ ਕਸਟਮਰ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਤੇ ਅਲਟਰਾ ਲਾਰਜ ਕਪੈਸਿਟੀ ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ, ਤੁਹਾਨੂੰ ਕੁਆਇਨ ਲਾਂਡਰੀ ਤੇ ਜਾਣ ਦੀ ਲੋੜ ਨਹੀਂ। ਵੈਰੀ ਡਿਊਰੇਬਲ ਪ੍ਰੀਮੀਅਮ ਬ੍ਰਾਂਡ ਹੈ GE ਪ੍ਰੋਫਾਈਲ ਦੇ ਵਿੱਚ। ਅਗਰ ਤੁਸੀਂ ਪ੍ਰੋਫਾਈਲ ਸੀਰੀਜ਼ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ ਤੇ $2,200 ਤੋਂ ਤੁਹਾਨੂੰ ਅੱਜ ਅਸੀਂ ਸਿਰਫ $16.99 ਦਾ ਪੇਅਰ ਦੇਵਾਂਗੇ। ਸਿੰਗਲ ਪੀਸ ਵੀ ਚਾਹੀਦਾ ਹੋਵੇ ਤੇ ਤੁਹਾਨੂੰ ਵਾਸ਼ਰ ਜਿਹੜਾ $6.99 ਦਾ ਤੇ ਡਰਾਇਰ $5.99 ਦਾ ਲਿਆ ਜਾ ਸਕਦਾ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। 905-450-2828 ਨੰਬਰ ਹੈ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਬਹੁਤ ਥੈਂਕ ਯੂ ਆਪ ਜੀ ਦਾ, ਬਹੁਤ ਬਹੁਤ ਥੈਂਕ ਯੂ। ਪ੍ਰੋਗਰਾਮ ਪੰਜਾਬੀ ਵਿਰਸਾ 905-673-3333 ਤੁਹਾਡੀਆਂ ਮੇਰੀਆਂ ਗੱਲਾਂ ਬਹੁਤ ਹੋ ਸਕਦੀਆਂ। ਹਰਪੀ ਜੀ ਹੋਰ ਕੀ ਕਹਿਣਾ ਚਾਹੋਗੇ? ਨੀਲਮ ਜੀ ਆ ਗਏ, ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਜੀ। ਹਰਪੀ ਜੀ
3: ਬਿਲਕੁਲ ਜੀ, ਸੋ ਜਿੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਸੁਪਰਵਾਈਜ਼ਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਉੱਥੇ ਜਿਹੜੀ ਮੇਨ ਕਵਰੇਜ ਦੀ ਮੈਂ ਐਡ ਆਨ ਕਰਨ ਲੱਗੀ ਹਾਂ, ਕਿਉਂਕਿ ਜਦੋਂ ਵੀ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇਨਕਮ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ, ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡੀ ਓਬਜੈਕਸ਼ਨ ਇਹ ਆਉਂਦੀ ਹੈਗੀ ਆ ਕਿ ਜਿਹੜੇ ਸੈਲਫ ਇੰਪਲੋਇਡ ਹੈਗੇ ਆ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਆ, ਰੈਨੋਵੇਸ਼ਨ ਦੇ ਵਿੱਚ ਆ, ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਆ, ਉਹਨਾਂ ਦੀ ਨੈੱਟ ਇਨਕਮ ਜਿਹੜੀ ਹੈਗੀ ਉਹ ਕਾਫੀ ਘੱਟ ਸ਼ੋਅ ਹੋਈ ਹੁੰਦੀ ਆ। ਸੋ ਇਸ ਕਰਕੇ ਜਿਹੜੇ ਡਿਸੇਬਿਲਟੀ ਬੈਨੀਫਿਟਸ ਹੈਗੇ ਆ, ਇਨਕਮ ਪ੍ਰੋਟੈਕਸ਼ਨ ਜਿਹੜਾ ਪਲਾਨ ਹੈਗਾ ਆ, ਉਹ ਤੁਹਾਡੀ ਜੋ ਤੁਸੀਂ ਇਨਕਮ ਸ਼ੋਅ ਕਰਦੇ ਆ ਉਹਦੇ ਅਕੋਰਡਿੰਗਲੀ ਤੁਸੀਂ ਬੈਨੀਫਿਟ ਚੂਜ਼ ਕਰ ਸਕਦੇ ਆ। ਕਈ ਵਾਰ ਸਾਡੀ ਰੈਗੂਲਰ ਇਨਕਮ ਜ਼ਿਆਦਾ ਹੁੰਦੀ ਆ, ਪਰ ਕਿਉਂਕਿ ਆਪਾਂ ਟੈਕਸੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਜਿਹੜੀ ਆਪਾਂ ਇਨਕਮ ਸ਼ੋਅ ਕਰਦੇ ਆ ਉਹ ਘੱਟ ਹੋਈ ਹੁੰਦੀ ਆ, ਇਸ ਕਰਕੇ ਬਹੁਤੇ ਟਰੱਕ ਡਰਾਈਵਰਾਂ ਦੇ ਕੋਲ ਸਿਰਫ $2,000 ਦੇ ਬੈਨੀਫਿਟ ਦੀ ਪਾਲਿਸੀ ਆ। ਬਟ ਜਦੋਂ ਆਪਾਂ ਉਹਨਾਂ ਦੇ ਰੈਗੂਲਰ ਖਰਚੇ ਦੇਖੀਏ, ਮੋਰਗੇਜ ਦੀਆਂ ਪੇਮੈਂਟਾਂ, ਗੱਡੀਆਂ ਦੀਆਂ ਪੇਮੈਂਟਾਂ, ਸੋ ਜਿੰਨੇ ਵੀ ਉਹਨਾਂ ਦੇ ਲੋਨ ਹੈਗੇ ਆ ਉਹਨਾਂ ਦੀਆਂ ਪੇਮੈਂਟਾਂ, ਤਾਂ $2,000 ਦੇ ਨਾਲ ਤਾਂ ਉਹਨਾਂ ਦਾ ਖਰਚਾ ਚੱਲ ਹੀ ਨਹੀਂ ਸਕਦਾ। ਸੋ ਇਸ ਕਰਕੇ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਵਧੀਆ ਪਲਾਨ ਇੰਟਰੋਡਿਊਸ ਕੀਤਾ ਗਿਆ ਆ, ਜਿਹਦੇ ਵਿੱਚ ਤੁਸੀਂ ਆਪਣੇ ਜਿੰਨੇ ਲੋਨਸ ਦੀਆਂ ਇੰਸਟਾਲਮੈਂਟ ਹੈਗੀਆਂ ਉਹਨਾਂ ਨੂੰ ਕਵਰ ਕਰ ਸਕਦੇ ਆ, ਜਿਹੜੀ ਤੁਸੀਂ ਆਪਣੀ ਇਨਕਮ ਰਿਪਲੇਸਮੈਂਟ ਤੋਂ ਐਕਸਟਰਾ ਐਡ ਆਨ ਕਰ ਸਕਦੇ ਆ। ਸੋ ਜਿੱਥੇ ਤੁਸੀਂ $2,000 ਦੀ ਪਾਲਿਸੀ ਸਿਰਫ ਇਨਕਮ ਰਿਪਲੇਸਮੈਂਟ ਲਈ ਲੈ ਸਕਦੇ ਆ, ਉੱਥੇ ਤੁਹਾਡੀਆਂ ਜਿੰਨੀਆਂ ਵੀ ਮੋਰਗੇਜ ਦੀਆਂ ਪੇਮੈਂਟ ਜਾ ਰਹੀਆਂ ਹੈਗੀਆਂ, ਤੁਹਾਡੀ ਕੋਈ ਗੱਡੀ ਦੀ ਲੀਜ਼ ਦੀ ਜਾਂ ਫਾਈਨੈਂਸ ਦੀ ਪੇਮੈਂਟ ਜਾ ਰਹੀ ਹੈਗੀ ਆ, ਜਾਂ ਤੁਸੀਂ ਰੈਂਟ ਤੇ ਰਹਿੰਦੇ ਆ ਤਾਂ ਤੁਹਾਡਾ ਰੈਗੂਲਰ ਜਿਹੜਾ ਰੈਂਟ ਪੇ ਹੋ ਰਿਹਾ ਅਗਰ ਰੈਂਟਲ ਐਗਰੀਮੈਂਟ ਹੈਗਾ ਤੁਹਾਡਾ। ਸੋ ਅਗਰ ਕੱਲ ਨੂੰ ਕੋਈ ਵੀ ਇੰਜਰੀ ਹੋ ਜਾਂਦੀ ਆ, ਕੋਈ ਵੀ ਸਿਕਨੈਸ ਹੋ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਜਿੱਥੇ ਤੁਹਾਨੂੰ ਇਨਕਮ ਰਿਪਲੇਸਮੈਂਟ ਦੇ ਪੈਸੇ ਮਿਲਣਗੇ, ਉਹਦੇ ਨਾਲ ਜਿੰਨੀਆਂ ਤੁਹਾਡੀਆਂ ਜਿਹੜੇ ਲੋਨਸ ਦੀਆਂ ਇੰਸਟਾਲਮੈਂਟ ਹੈਗੀਆਂ ਉਹਦੀ ਪੇਮੈਂਟ ਵੀ ਤੁਹਾਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਪੇ ਆਊਟ ਕੀਤੀ ਜਾਊਗੀ। ਸੋ ਹੁਣ ਇਸ ਗੱਲ ਦੀ ਆਪਾਂ ਨੂੰ ਚਿੰਤਾ ਨਹੀਂ ਹੈਗੀ ਕਿ ਜਿਹੜਾ ਇਨਕਮ ਪਰੂਫ ਹੈਗਾ ਆ ਉਹ ਸਿਰਫ ਇਨਕਮ ਰਿਪਲੇਸਮੈਂਟ ਲਈ ਹੀ ਦੇਖਿਆ ਜਾਣਾ ਆ, ਉਹਦੇ ਵਿੱਚ ਵੀ ਅਪ ਟੂ $2,000 ਦੇ ਲਈ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਕਾਫੀ ਲੀਨੀਅੰਟ ਹੈਗੀਆਂ ਆ। ਬਟ ਜਿਹੜਾ ਇਹ ਵਾਲਾ ਨਾਲ ਲੋਨ ਇੰਸ਼ੋਰੈਂਸ ਵਾਲਾ ਕਵਰੇਜ ਵਾਲਾ ਪਲਾਨ ਹੈਗਾ ਉਹਦੇ ਲਈ ਕੋਈ ਇਨਕਮ ਪਰੂਫ ਦੀ ਜ਼ਰੂਰਤ ਨਹੀਂ ਹੈਗੀ, ਉਹਦੇ ਲਈ ਸਿਰਫ ਲੋਨ ਦੀਆਂ ਇੰਸਟਾਲਮੈਂਟ ਦੇ ਪਰੂਫ ਹੀ ਜਾਣੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ, ਕਿਹੜਾ ਪਲਾਨ ਤੁਹਾਡੀਆਂ ਨੀਡਸ ਨੂੰ ਕਵਰ ਕਰਦਾ ਹੈਗਾ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8175-00-416-817-6500।
0: ਬਹੁਤ ਈਜ਼ੀ ਨੰਬਰ ਹੈ ਹਰਪ੍ਰੀਤ ਸੈਣੀ ਜੀ ਦਾ, 416-8175-6500 ਤੇ ਕਾਲ ਕੀਤੀ ਜਾ ਸਕਦੀ। ਨੀਲਮ ਜੀ ਕੀ ਹਾਲ ਚਾਲ ਹੈ?
4: ਆਈ ਐਮ ਵੈਰੀ ਗੁੱਡ, ਥੈਂਕ ਯੂ ਸਰ, ਤੁਸੀਂ ਸੁਣਾਓ?
0: ਬਹੁਤ ਅੱਛਾ, ਕਿੱਥੇ ਗਏ ਸੀ ਘੁੰਮਣ ਲਈ ਇੰਨੇ ਸੋਹਣੇ ਵੈਦਰ ਵਿੱਚ? ਕਿਉਂਕਿ ਮੈਨੂੰ ਪਤਾ ਤੁਸੀਂ ਵਿਆਹ ਨਾਲ ਤਾਂ ਹੈ ਨੀ, ਇਹਨਾਂ ਦਾ ਮੈਨੂੰ ਪਤਾ ਕੋਰਸ ਕਰ ਲੋ, ਇੰਨੇ ਪੈਸੇ ਬੰਦੇ ਆ ਖੁਸ਼ ਦੇ ਲੋ ਔਰ ਤੁਹਾਡੇ ਜਿਹੜੇ ਫੇਸ ਤੋਂ ਆਲਵੇਜ ਸਮਾਈਲ ਝਲਕਦੀ ਹੈ, ਜਿਹੜੇ ਸਾਡੇ ਕਲਾਇੰਟ ਆ ਤੁਹਾਨੂੰ ਬੜਾ ਪਿਆਰ ਕਰਦੇ ਆ, ਤੁਹਾਨੂੰ ਅੱਗੋ ਦੀ ਅੱਗੋ ਬਿਜ਼ਨਸ ਮਿਲਦਾ। ਨੀਲਮ ਜੀ ਕੀ ਕਹਿਣਾ ਚਾਹੋਗੇ ਪਲੀਜ਼?
4: ਮੈਂ ਅੱਜ ਕਹਿਣਾ ਚਾਹਾਂਗੀ ਜੀ, ਦੇਖੋ ਬਿਲਡਰ ਪਰਚੇਸ, ਬਿਲਡਰ ਪਰਚੇਸ ਤੇ ਇੰਨਾ ਜ਼ਿਆਦਾ ਰੌਲਾ ਵਾਲਾ, ਜਿਹਨਾਂ ਨੇ 2 ਸਾਲ ਪਹਿਲਾਂ ਲਿੱਤੀਆਂ ਸੀ ਉਹਨਾਂ ਨੇ ਉਸ ਵੇਲੇ ਇਹ ਸੋਚ ਕੇ ਲਿੱਤੀਆਂ ਸੀ ਕਿ ਇਹਨਾਂ ਦੇ ਪ੍ਰਾਈਸ ਵੱਧ ਜਾਣੇ, ਪਤਾ ਨੀ ਮੁੜ ਕੇ ਮਿਲਣੀਆਂ ਨੀ। ਸੋ ਹੋਇਆ ਕਿ 5% ਈਜ਼ੀ ਡਿਪੋਜ਼ਿਟ ਇਹਨਾਂ ਦੇ ਦੋ ਕਰ ਕਰਾ ਕੇ ਉਹਨਾਂ ਨੇ 20% ਦੀ ਐਂਡ ਦੇ ਡਿਪੋਜ਼ਿਟ ਦੇ ਦਿੱਤਾ। ਉਹਨਾਂ ਨੇ ਇੰਸਟਾਲਮੈਂਟ ਬੜੀਆਂ ਵਧੀਆ ਬਣਾਈਆਂ ਹੁੰਦੀਆਂ, ਤੁਹਾਡੇ ਹਿਸਾਬ ਦੇ ਨਾਲ ਬਣਾਈ ਹੁੰਦੀ ਆ, ਅਫੋਰਡੇਬਿਲਿਟੀ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਦੇ ਦਿੰਦੇ ਹੋ। ਹੁਣ 20% ਉਦੋਂ ਦਿੱਤਾ ਸੀ ਵਿਚ ਇਸ ਅੱਜ ਦੀ ਡੇਟ ਚ ਮੰਨ ਲਓ ਤੁਸੀਂ 8 ਲੱਖ ਦਾ ਲਿੱਤਾ ਸੀ ਤਾਂ ਇਸ ਵੇਲੇ ਉਹਦੀ ਵੈਲਿਊ ਆਉਂਦੀ ਵੀ 6.5 $2.5 ਦੀ ਸ਼ੋਰਟਫਾਲ ਹੈ। ਹੁਣ ਤੁਸੀਂ ਕੀ ਕਰੋਗੇ ਜੇ $2.5 ਕਿਸੇ ਕੋਲ ਨੀ ਹੁੰਦਾ, ਨੋ ਬੜੀ ਹੈਜ਼ਰਡ, ਰਿਸ਼ਤੇਦਾਰਾਂ ਕੋਲ ਵੀ ਨੀ ਹੁੰਦਾ, ਮੰਗਣ ਵਾਸਤੇ ਵੀ ਨੀ ਹੁੰਦਾ, ਬੈਂਕ ਤੁਹਾਨੂੰ ਜਿਹੜਾ ਬੈਂਕ ਆ ਉਹ ਨੀ ਤੁਹਾਨੂੰ ਦਿੰਦਾ ਕਿ ਇੰਨੀ ਜ਼ਿਆਦਾ ਮੌਰਗੇਜ ਆਪਾਂ ਨਹੀਂ ਦੇਣੀ। ਸੋ ਉਹਦਾ ਕੀ ਇਲਾਜ ਕੀ ਹੁੰਦਾ ਉਸ ਵੇਲੇ? ਜੇ ਤੋ ਜਿਹੜਾ ਬਿਲਡਰ ਹੈ ਉਹ ਆਲਵੇਜ ਮੋਸਟ ਆਫ ਦਾ ਟਾਈਮ 99.99 ਤੇ ਉਹ ਕੀ ਕਰਦੇ ਕਿ ਆਪਣੇ ਆਪ ਨੂੰ ਬਲੈਂਕਟ ਕਰਦੇ ਕਿਸੇ ਇੱਕ ਬੈਂਕ ਦੇ।
0: ਤੁਸੀਂ ਇੱਕ ਕੰਮ ਕਰੋ ਅੱਜ ਨੀਲਮ ਜੀ, ਮੈਨੂੰ ਸਭ ਤੋਂ ਪਹਿਲਾਂ ਨੰਬਰ ਦਿਓ, ਆਪਾਂ ਕੱਲ ਇੰਟਰਵਿਊ ਕਰਾਂਗੇ ਫਰਾਈਡੇ ਵਾਲੇ ਦਿਨ ਤੁਹਾਡੀ ਵਧੀਆ ਤਰੀਕੇ।
4: ਵਾਈ ਨਾਟ 6473987100। ਮੈਂ ਛੋਟੀ ਜੀ ਗੱਲ ਲਾਸਟ ਵੀਕ ਮੁਕਾ ਦਿੰਦੀ ਕਿ ਜੇ ਤੁਸੀਂ ਇਸ ਸਿਚੁਏਸ਼ਨ ਚੋਂ ਸ਼ਾਰਟਫਾਲ ਆ ਰਹੀ ਹੈ ਤੁਸੀਂ 20% ਦੇ ਡਾਊਨ ਪੇਮੈਂਟ ਦੀ ਬਜਾਏ ਤੁਸੀਂ ਉਹਨੂੰ ਇੰਸ਼ੋਰਡ ਡੀਲ ਕਰਾ ਲਓ,
0: ਵੈਰੀ ਗੁੱਡ, ਸ਼ਾਰਟਫਾਲ ਨਹੀਂ ਆਏਗਾ। ਨੰਬਰ ਦਿਓ, ਕੱਲ ਫੇਰ ਕਰਾਂਗੇ ਗੱਲ ਆਪਾਂ, ਜਲਦੀ ਕਰ ਲਿਓ ਫੋਨ ਕਾਲ, ਠੀਕ ਹੈ? ਨੰਬਰ
5: 80 ਡਾਲਰ ਪਰ ਜਦੋਂ ਗਲਾਸਿਸ ਲੈਣ ਦੀ ਵਾਰੀ ਆਉਂਦੀ ਕਈ ਲੋਕੀ ਆਨਲਾਈਨ ਲੱਭਣ ਲੱਗ ਪੈਂਦੇ ਨੇ ਜਾਂ ਇੰਡੀਆ ਪ੍ਰਿਸਕ੍ਰਿਪਸ਼ਨ ਭੇਜ ਦਿੰਦੇ ਨੇ, ਬਾਅਦ ਜਦੋਂ ਗਲਾਸਿਸ ਬਣ ਕੇ ਆਉਂਦੀਆਂ ਨੇ ਕਈ ਵਾਰੀ ਉਹ ਗਲਤ ਬਣ ਕੇ ਆਉਂਦੀਆਂ ਨੇ। ਸੋ ਉਸ ਕਰਕੇ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਪੈਕੇਜ ਰੱਖਿਆ ਹੋਇਆ $129 ਦਾ। ਸੋ ਸਿਰਫ $129 ਖਰਚਣੇ ਨੇ, ਇਹ ਤੁਹਾਨੂੰ ਵਧੀਆ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਪਾ ਕੇ ਦੇ ਰਹੇ ਹਾਂ। ਜੇ ਤੁਸੀਂ ਕੋਈ ਉੱਪਰ ਕੋਟਿੰਗ ਐਡ ਕਰਵਾਉਣੀਆਂ ਨੇ, ਕੋਟਿੰਗ ਵੀ 50% ਆਫ ਨੇ, ਤੇ ਜੇ ਤੁਸੀਂ ਚਾਹੁੰਦੇ ਕਿ 2 ਪੇਅਰ ਹੋ ਜਾਣ, ਇੱਕ ਘਰ ਰੱਖ ਲਈਏ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗ ਆ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗ ਆ ਬਿਲਕੁਲ ਫਰੀ ਹੈ। ਸੋ ਜੇ ਇਹ ਡੀਲ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਵਿਜ਼ਿਟ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 4 Tenant ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਹੈ। ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ। ਤੇ ਜਾਂਦੇ ਜਾਂਦੇ ਜੇ ਕਿਸੇ ਨੇ ਪ੍ਰੋਗਰੈਸਿਵ ਕਲਾਸਿਸ ਲੈਣੇ ਨੇ ਉਹਦੇ ਵਾਸਤੇ ਵੀ ਬਹੁਤ ਵੱਡੀ ਡੀਲ ਹੈ ਜੀ, $600 ਦਾ ਪੈਕੇਜ ਹੁੰਦਾ ਹੈ, ਸਿਰਫ ਤੇ ਸਿਰਫ $258 ਤੁਹਾਨੂੰ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਮਿਲ ਰਹੇ ਨੇ ਤੇ ਨਾਲ ਬ੍ਰਾਂਡਡ ਫਰੇਮ। ਤੇ ਅਗੇਨ ਇਹਤੇ ਵੀ ਜਿੰਨੀਆਂ ਮਰਜ਼ੀ ਕੋਟਿੰਗ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ।
0: ਨੰਬਰ
5: ਇੱਕ ਇੱਕ ਨੰਬਰ ਜੀ 905-460-8888 905-460-8888।
0: ਹਰਪ੍ਰੀਤ ਜੀ ਤੁਸੀਂ ਆਪਣਾ ਨੰਬਰ ਵੀ ਦੇ ਦਿਓ,
3: 416-817-6500, 416-817-6500।
0: ਰੇਨੂ ਜੀ ਕਿਆ ਹਾਲ ਹੈ?

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ,
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: 32, 55, 80, 98, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, Brampton TV and Appliances, 801 Bowway Drive near Chingozie. Call 905-450-2828, 905-450-2828.

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
6: 647-7310-647-739-8710।
8: ਏਅਰਪੋਰਟ ਨਿਸਾਨ ਬ੍ਰਾਂਡ ਤੇ ਤੇ ਆ ਗਿਆ ਸਾਲ ਦਾ ਸਭ ਤੋਂ ਵੱਡਾ 48 ਆਰ ਸਪ੍ਰਿੰਗ ਸੇਲ ਬਲੇਜ ਇਵੈਂਟ। ਨਿਸਾਨ ਰੋਗ ਸੈਂਟਰਾ ਤੇ ਕਿਕਸ ਤੇ ਮਿਲ ਰਹੇ ਨੇ ਮੈਸਿਵ ਕੈਸ਼ ਡਿਸਕਾਊਂਟਸ। ਕੋਈ ਵੀ ਨਿਊ ਵਹੀਕਲ ਖਰੀਦੋ ਤੇ ਲਓ ਫ੍ਰੀ ਗਿਫਟਸ, ਟੀਵੀਸ, ਲੈਪਟਾਪਸ, ਬਾਰਬੀਕਿਊਸ, ਗੈਸ ਕਾਰਡਸ ਤੇ ਹੋਰ ਵੀ ਬਹੁਤ ਕੁਝ। ਸੈਟਰਡੇ 23 ਮਈ 9 AM ਟੂ 5 PM, ਸੰਡੇ 24 ਮਈ 10 AM ਟੂ 4 PM। ਇਹ ਡੀਲਸ ਵਾਰ ਵਾਰ ਨਹੀਂ ਆਉਂਦੀਆਂ, ਇਸ ਵੀਕਐਂਡ ਮੌਕਾ ਹੱਥੋਂ ਨਾ ਜਾਣ ਦਿਓ। ਹੋਰ ਜਾਣਕਾਰੀ ਲਈ ਅੱਜ ਹੀ ਰਾਜ ਸੋਹਤਾ ਜਾਂ ਫਾਰੂਕ ਨੂੰ ਕਾਲ ਕਰੋ ਐਟ 905-791-4900।
9: Explicitly authorized by management.
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪਸ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
11: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
12: ਨਹੀਂ ਨਹੀਂ,
11: ਤੂੰ ਚੋਰ ਹੈ,
12: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
13: ਚੋਰ ਹੈ ਤੂੰ।
14: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
15: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
16: Indian Fruitland, one stop for all your grocery needs.
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
18: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
19: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
18: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
19: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
18: 40 ਸਾਲਾਂ ਤੋਂ ਬੇਦਾਗ ਸਰਵਿਸ,
20: ਗਿੱਲ ਇੰਟਰਨੈਸ਼ਨਲ ਟ੍ਰੈਵਲ।
19: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
20: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
19: 905-671-8400 ਔਰ 905-796-8800 ਔਰ ਵਿਜ਼ਿਟ giltravels.ca।
21: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
22: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
19: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
23: ਨਾਓ ਓਪਨ ਟਿਲ 2 AM।
0: Are you ready?
1: जंक्शन लेके आए ने स्पेशल ऑफर्स फॉर फेस्टिव सीजन। खास फेस्टिव सीजन लाई केटरिंग स्टार्ट सिर्फ 9.99
13: जिस विच मिलनगिया 8 आइटम्स ए लाइव केटरिंग भी कर देने।
1: फंक्शन बड़ा होवे या छोटा केटरिंग वाला ता सिरा ला देंगे।
13: एना कोल शानदार पार्टी हॉल भी है वो भी रीजनेबल फूड प्राइसेस ते।
1: इस फेस्टिवल सीजन बनाओ अपनिया खुशियां नु दुगना ते पहुंचो टिक्का जंक्शन।
13: कॉल 6474294040
1: टिक्का जंक्शन खुशियां दा सेलिब्रेशन।
23: ਔਰ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
24: ਉਹ ਜੀ ਕੀ ਦੱਸਾਂ, ਮੁੰਡਾ ਮਗਰ ਪਿਆ ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
23: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
24: ਅੱਛਾ, ਉਹ ਕਿਵੇਂ? ਉਹ ਹੈ ਤਾਂ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ, ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ 905-791-4900।
25: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL, बिकॉज वी केयर।
26: ਹੇ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
27: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
28: Ladies and gentlemen, introducing from CHLO AM 530, the number one radio host in the world.

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਔਰ ਦੇਵਟਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਔਰ ਮੈਂ ਕਿਰਨ, ਅੱਜ ਆਪਣਾ ਜਿਹੜਾ ਹੈ ਜੀ 1 ਘੰਟੇ ਦਾ ਸਾਥ ਰਹੂਗਾ, 12 ਵਜੇ ਤੋਂ ਲੈ ਕੇ 1 ਵਜੇ ਤੱਕ। ਸੋ ਦੇਵ ਜੀ ਦੀ ਜਗ੍ਹਾ ਤੇ ਜਿਹੜਾ ਜੀ ਅੱਜ ਤੁਸੀਂ ਮੇਰੀ ਆਵਾਜ਼ ਜਿਹੜੀ ਹੈ ਜੀ ਰੇਡੀਓ ਰਾਹੀਂ ਸੁਣੋਗੇ, ਤੇ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਸਲਾਹ ਮਸ਼ਵਰਾ ਦੇਣਾ ਹੋਵੇ, ਕੋਈ ਗੀਤ ਸੰਗੀਤ, ਕਿਉਂਕਿ ਆਪਾਂ ਤੁਹਾਨੂੰ ਅੱਜ ਜਿਹੜਾ ਹੈ ਜੀ ਖਬਰਾਂ ਦੇ ਨਾਲ ਨਾਲ ਥੋੜਾ ਜਿਹਾ ਗੀਤ ਸੰਗੀਤ ਦੇ ਨਾਲ ਵੀ ਮਨੋਰੰਜਨ ਕਰਾਂਗੇ, ਤੇ ਤੁਸੀਂ ਬਿਲਕੁਲ ਮੈਨੂੰ ਜਿਹੜਾ ਹੈ ਜੀ ਵਟਸਐਪ ਮੈਸੇਜ ਜਾਂ ਕਾਲ ਕਰ ਸਕਦੇ ਆ ਸਟੂਡੀਓ ਦੇ ਵਿੱਚ 9057990999 ਤੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਤਰੀਕ ਹੋ ਚੁੱਕੀ ਹੈਗੀ ਹੈ 21 ਮਈ, ਤੇ ਦੇਖਦੇ ਦੇਖਦੇ ਜਿਹੜਾ ਹੈ ਜੀ ਮਈ ਦਾ ਆਪਾਂ ਕਹਿ ਸਕਦੇ ਆਲਮੋਸਟ 10 ਕੁ ਦਿਨ ਬਚੇ ਆ, ਤੇ 20 ਦਿਨ ਜਿਹੜੇ ਜੀ ਗੁਜ਼ਰ ਗਏ। ਟਾਈਮ ਬੜੀ ਜਲਦੀ ਜਿਹੜਾ ਜੀ ਗੁਜ਼ਰਦਾ ਜਾ ਰਿਹਾ ਹੈਗਾ ਆ। ਸੋ ਮੇਕ ਸ਼ੋਰ ਕਰਿਆ ਕਰੋ ਕਿ ਆਪਣੇ ਫਰੈਂਡਸ ਦੇ ਨਾਲ, ਫੈਮਿਲੀਜ਼ ਦੇ ਨਾਲ ਜਿੰਨਾ ਜ਼ਿਆਦਾ ਸਮੇਂ ਹੋ ਸਕੇ ਉਹਨੂੰ ਜ਼ਰੂਰ ਜਿਹੜਾ ਜੀ ਬਿਤਾਉਣਾ ਚਾਹੀਦਾ ਆ। ਕਹਿੰਦੇ, ਕਿਸੇ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਕਿ ਅਕਸਰ ਖੋ ਜਾਤੀ ਹੈ ਚੀਜ਼ਾਂ ਜ਼ਿਆਦਾ ਸੰਭਾਲਣੇ ਪਰ। ਬਿਲਕੁਲ ਸਹੀ ਗੱਲ ਹੈ, ਜਦੋਂ ਆਪਾਂ ਜ਼ਿਆਦਾ ਸੰਭਾਲ ਕੇ ਕੋਈ ਚੀਜ਼ ਰੱਖ ਦੇਈਦੀ ਆ, ਕੋਈ ਵੀ ਚੀਜ਼ ਆ, ਫਿਰ ਜਦੋਂ ਆਪਾਂ ਨੂੰ ਲੱਭਣਾ ਹੁੰਦਾ ਆਪਾਂ ਨੂੰ ਲੱਭ ਹੀ ਨਹੀਂ ਪਾਉਂਦੇ। ਤਾਂ ਇੱਦਾਂ ਹੀ ਜ਼ਿੰਦਗੀ ਹੁੰਦੀ ਆ ਕਿ ਲੈਟ ਇਟ ਬੀ, ਜਿੱਦਾਂ ਦੀ ਚੱਲ ਰਹੀ ਆ ਉਹਨੂੰ ਚੱਲ ਲੈਣਾ ਚਾਹੀਦਾ। ਬਹੁਤਾ ਜ਼ਿਆਦਾ ਜੇ ਆਪਾਂ ਕਹੀਏ ਕਿ ਠੀਕ ਹੈ ਆਲ ਦਾ ਟਾਈਮ, ਠੀਕ ਹੈ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ, ਬਟ ਜੇ ਆਪਾਂ ਕਹੀਏ ਕਿ ਆਲ ਦਾ ਟਾਈਮ ਡਿਸਿਪਲਿਨ ਲਾਈਫ ਦੇ ਵਿੱਚ ਚਾਹੀਦਾ, ਨਹੀਂ ਆਹ ਚੀਜ਼ ਨਹੀਂ ਮੈਂ ਲਾਈਫ ਨੂੰ ਇੰਜੋਏ ਨਹੀਂ ਕਰਨਾ, ਆਈ ਜਸਟ ਓਨਲੀ ਹੈਵ ਟੂ ਫੋਕਸ ਔਨ ਮਾਈ ਵਰਕ, ਸੋ ਇੱਦਾਂ ਕੰਮ ਜਿਹੜੇ ਜੀ ਨਹੀਂ ਚੱਲਦੇ ਹੁੰਦੇ। ਲੈਟ ਇਟ ਬੀ, ਇੰਜੋਏ ਕਰੋ ਥੋੜ੍ਹਾ ਜਿਹਾ ਜਿਹੜਾ ਜੀ ਸਮੇਂ, ਬਾਹਰ ਜਾਓ, ਬਾਹਰ ਦਾ ਵੈਦਰ ਦੇਖੋ, ਕਾਫੀ ਵਧੀਆ ਹੁੰਦਾ, ਕਿਉਂਕਿ ਕੈਨੇਡਾ ਦੇ ਵਿੱਚ ਜਾਂ ਆਪਾਂ ਬਾਹਰਲੇ ਮੁਲਕਾਂ ਦੀ ਜ਼ਿੰਦਗੀ ਕਹਿ ਦਈਏ, ਬਹੁਤ ਸਟ੍ਰੈਸਫੁਲ ਲਾਈਫ ਆਲਰੇਡੀ ਹੁੰਦੀ ਆ, ਕੋਈ ਕਿਸੇ ਤਰੀਕੇ ਦੀ ਪ੍ਰੋਬਲਮਸ ਤੋਂ ਗੁਜ਼ਰ ਰਿਹਾ, ਕੋਈ ਕਿਸੇ ਤਰੀਕੇ ਦੀਆਂ ਪ੍ਰੋਬਲਮਸ ਤੋਂ ਗੁਜ਼ਰ ਰਿਹਾ ਹੁੰਦਾ ਆ। ਬਟ ਆਲ ਵੀ ਹੈਵ ਟੂ ਮੇਕ ਇਸ ਆਰਸੈਲਵਸ ਹੈਪੀ। ਜੇ ਕੋਈ ਰਾਤ ਤੁਹਾਡੇ ਨਾਲ ਗੁਜ਼ਰ ਰਿਹਾ, 2 ਮਿੰਟ ਕਿਸੇ ਨਾਲ ਹੱਸ ਕੇ ਬੁਲਾ ਲਓ ਜਾਂ ਸਮਾਈਲ ਜਿਹੜੀ ਚੀਜ਼ ਤੁਸੀਂ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਪਾਸ ਕਰ ਦੋਗੇ, ਤਾਂ ਮੈਨੂੰ ਲੱਗਦਾ ਸ਼ਾਇਦ ਅਗਲਾ ਵੀ ਬੰਦਾ ਦਿਲੋਂ ਜਿਹੜਾ ਜੀ ਖੁਸ਼ ਹੋਜੂ। ਪਤਾ ਨਹੀਂ ਕਿੰਨੀਆਂ ਅੱਖ ਉਹ ਵੀ ਚੀਜ਼ਾਂ ਦਿਮਾਗ ਦੇ ਵਿੱਚ ਜਿਹੜਾ ਜੀ ਲੈ ਕੇ ਤੁਰ ਰਿਹਾ ਸੀਗਾ। ਸੋ ਇਹ ਸੀਗੀਆਂ ਕੁਛ ਕੁ ਜਿਹੜੀਆਂ ਜੀ ਪਿਆਰੀਆਂ ਗੱਲਾਂ, ਤੇ ਉਮੀਦ ਕਰਾਂਗੇ ਕਿ ਤੁਸੀਂ ਕਿਤੇ ਨਾ ਕਿਤੇ ਮੇਰੇ ਗੱਲ ਨਾਲ ਸਹਿਮਤ ਹੋਵੋਗੇ। ਤੇ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਹੈਗਾ 11 ਡਿਗਰੀ, ਓਵਰ ਨਾਈਟ ਹੈਗਾ ਜੀ 7 ਡਿਗਰੀ, ਹਵਾ ਦੀ ਸਪੀਡ ਹੈਗੀ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਸਨਰਾਈਜ਼ ਹੋਇਆ ਸੀਗਾ 5:48 AM ਤੇ ਸਨਸੈਟ ਹੋ ਜਾਣਾ ਹੈ 8:43 PM ਤੇ। ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ। ਨਾਲ ਦੇ ਨਾਲ ਜਿਹੜਾ ਹੈ ਜੀ ਇੱਕ ਵਾਰੀ ਦੱਸ ਦਈਏ ਕਿ ਤੁਸੀਂ ਆਪਣੀ ਸਿਹਤ ਬਣਾਉਣਾ ਚਾਹੁੰਦੇ ਹੈਗੇ ਆ, ਤੁਸੀਂ ਜਿਹੜਾ ਹੈ ਜੀ ਵੀਟ ਗ੍ਰਾਸ ਜੂਸ ਦਾ ਸੇਵਨ ਕਰਕੇ ਉਹਨੂੰ ਇੱਕ ਵਾਰੀ ਟਰਾਈ ਕਰ ਸਕਦੇ ਹਾਂ। ਬਹੁਤ ਸਾਰੇ ਜਿਹੜੇ ਹੈ ਜੀ ਫਾਇਦੇ ਹੋ ਸਕਦੇ ਹੈਗੇ ਆ। ਤੇ ਆਰਡਰ ਕਰਨ ਦੇ ਲਈ ਇਹ ਨਾ ਇੱਕ ਪਾਊਚਾਂ ਦੇ ਵਿੱਚ ਆਉਂਦਾ, ਜਿੱਦਾਂ ਤੁਹਾਨੂੰ ਪੂਰਾ ਵੀਕ ਦਾ ਸੈੱਟ, 2 ਵੀਕਸ ਦਾ ਉਹ ਸੈੱਟ ਦੇ ਦਿੰਦੇ ਆ, ਤੇ ਤੁਸੀਂ ਬਸ ਉਹਦੇ ਵਿੱਚੋਂ ਕੱਢ ਕੇ ਪਾਣੀ ਦੇ ਵਿੱਚ ਪਾਉਣਾ, ਫਰੋਜ਼ਨ ਜਿਹੜਾ ਜੀ ਫ੍ਰੀਜ਼ ਕਰਕੇ ਦਿੱਤੇ ਹੁੰਦੇ ਪਾਊਚ ਬਣਾ ਕੇ, ਤੇ ਉਹਦੇ ਲਈ ਤੁਸੀਂ ਗ੍ਰੀਨ ਨੈਕਟਰ ਜੂਸ ਵਾਲਿਆਂ ਨਾਲ ਜਿਹੜਾ ਜੀ ਸੰਪਰਕ ਕਰ ਸਕਦੇ ਹਾਂ 4164329050 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਜੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ, ਤੁਸੀਂ ਗੁਰਪ੍ਰੀਤ ਸਾਮਰਾ ਜੀ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੈਗੇ ਆ। ਔਰ ਕ੍ਰੋਸ ਬਾਰਡਰ ਏਜ ਐਡ ਡਰਾਈਵਰਸ ਨੂੰ ਜਿਹੜਾ ਹੈ ਜੀ ਡਰਾਈਵਰਸ ਦੀ ਲੋੜ ਹੈਗੀ ਹੈ ਐਵਰੇਜ ਟਰਾਂਸਪੋਰਟ ਨੂੰ, ਉਹ ਕਹਿ ਰਿਹਾ ਕਿ ਜੇ ਤੁਹਾਡੇ ਕੋਲ ਵੈਲਿਡ ਏਜ ਐਡ ਲਾਈਸੈਂਸ ਹੈਗਾ, ਕਲੀਨ CV ਔਰ ਐਨ ਐਬਸਟ੍ਰੈਕਟ ਹੈਗਾ, ਤੁਸੀਂ US ਬਾਰਡਰ ਐਲੀਜੀਬਲ ਹੈਗੇ ਆ, ਔਰ ਤੁਹਾਡੇ ਕੋਲ ਫਾਸਟ ਟੈਗ ਜਿਹੜਾ ਜੀ ਪ੍ਰੀਫਰਡ ਹੈਗਾ ਆ, ਤੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੇ ਆ, ਸੇਮ ਡੇ ਰਨ ਹੈਗਾ, ਸਵੇਰੇ ਜਾ ਕੇ ਕੰਮ ਤੇ ਸ਼ਾਮ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜਿਹੜਾ ਜੀ ਘਰ ਵਾਪਸ ਪਹੁੰਚ ਸਕਦੇ ਹੈਗੇ ਆ। ਤੇ ਤੁਸੀਂ ਗੱਲਬਾਤ ਕਰਨੀ ਆ 9058462 9 ਤੇ, ਐਕਸਟੈਂਸ਼ਨ ਹੈਗੀ 4, ਐਵਰੇਜ ਟਰਾਂਸਪੋਰਟ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈਗੀ ਆ। ਸੋ ਸੁਣਦੇ ਇੱਕ ਪੈਰਾ ਜਾ ਗੀਤ, ਤੇ ਉਹਦੇ ਬਾਅਦ ਜਿਹੜਾ ਜੀ ਆਪਾਂ ਥੋੜੀਆਂ ਜਿਹੀਆਂ ਖਬਰਾਂ ਤੇ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਡੀਐਫ ਚਾਟਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਾਂਗੇ ਕਿ ਤੁਸੀਂ ਜਿਹੜਾ ਜੀ ਅੱਜ ਦਾ ਰੇਡੀਓ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋਵੋਗੇ, ਔਰ ਕੱਲ ਨੂੰ ਜਿਹੜਾ ਜੀ ਤੁਸੀਂ ਦੇਵ ਚਾਟਲਾ ਜੀ ਨੂੰ ਵੀ ਸੁਣੋਗੇ ਦੁਬਾਰਾ ਤੋਂ, ਔਰ ਨਾਲ ਨਾਲ ਤੁਸੀਂ ਮੈਨੂੰ ਜਿਹੜਾ ਜੀ ਰੋਜ਼ ਸੁਣਦੇ ਹੁੰਦੇ ਹੋ ਵਤਨੋ ਦੂਰ ਤੇ, ਸਾਡਾ ਪ੍ਰੋਗਰਾਮ ਹੁੰਦਾ 1 ਵਜੇ ਤੋਂ ਲੈ ਕੇ 2 ਵਜੇ ਤੱਕ, ਔਰ ਉੱਥੇ ਵੀ ਜਿਹੜਾ ਜੀ ਅਸੀਂ ਖਬਰਾਂ ਦੇ ਨਾਲ ਕੁਛ ਕੁ ਜਲੰਧਰ ਤੋਂ ਅਸੀਂ ਪੰਜਾਬ ਦੀਆਂ ਖਬਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਹੁੰਦੇ ਹਾਂ, ਨਾਲ ਦੀ ਨਾਲ ਜਿਹੜਾ ਹੈ ਜੀ ਅਸੀਂ ਆਪਣੇ ਕੁਛ ਹੋਰ ਗੀਤ ਸੰਗੀਤ ਨਾਲੇ ਗੱਲਾਂ ਬਾਤਾਂ ਦੇ ਨਾਲ ਮੈਂ ਸੁਖੀ ਜੀ, ਮਨਪ੍ਰੀਤ ਜੀ ਜਿਹੜਾ ਜੀ ਤੁਹਾਡਾ ਮਨੋਰੰਜਨ ਕਰਦੇ ਰਹਿੰਦੇ ਹੈਗੇ ਆ। ਔਰ ਦੱਸ ਦਈਏ ਕਿ ਸਾਡੀ ਟੀਮ ਜਿਹੜੀ ਜੀ ਵਤਨੋਂ ਦੂਰ ਜਿਹੜੀ ਹੈ ਜੀ ਉਹ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਹੈ। ਰੀਅਲ ਸਟੇਟ ਸੰਬੰਧੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਤੇ ਨੰਬਰ ਹੈਗਾ 4168817070 ਤੇ ਤੁਸੀਂ ਸਾਡੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਮੈਂ ਪੜ੍ਹ ਰਹੀ ਸੀ ਕਿਤੇ ਬੜਾ ਵਧੀਆ ਲਿਖਿਆ ਸੀ, ਕਹਿੰਦੇ ਕਿ ਇੱਕ ਹੁੰਦੀ ਆ ਕਾਇੰਡਨੈਸ ਇੱਕ ਲਾਈਫ ਦੇ ਵਿੱਚ, ਜੇ ਤੁਸੀਂ ਹਨਾ ਆਪਾਂ ਜਿੱਦਾਂ ਹੁਣ ਜਾ ਰਹੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਠੀਕ ਹੈ ਜੇ ਤੁਸੀਂ ਜਾ ਰਹੇ ਹੈਗੇ ਆ ਕਿਸੇ ਵੱਲ ਹੱਸ ਕੇ ਤੁਸੀਂ ਬੁਲਾ ਦਿੰਦੇ ਹੈਗੇ ਆ, ਅਗਲੇ ਦਾ ਵੀ ਇੱਦਾਂ ਹੁੰਦਾ ਕਿ ਠੀਕ ਹੈ ਚੱਲ ਕੋਈ ਗੱਲ ਨੀ ਹਨਾ ਕਿ ਉਹਨੇ ਮੈਨੂੰ ਹੱਸ ਕੇ ਬੁਲਾਇਆ। ਜੇ ਉਹੀ ਹਨਾ ਆਪਾਂ ਕਿਸੇ ਦੇ ਨਾਲ ਰੂਡ ਗੱਲ ਕਰਦੇ ਆ, ਅਗਲਾ ਸੋਚਦਾ ਪਤਾ ਨੀ ਮੇਰੀ ਕੀ ਗਲਤੀ ਸੀਗੀ ਜਿਹੜਾ ਮੇਰੇ ਨਾਲ ਇੱਦਾਂ ਕਰਕੇ ਗੱਲ ਕਰਕੇ ਗਿਆ ਹਨਾ। ਸੋ ਕਹਿੰਦੇ ਆ ਕਿ ਜੀਵਨ ਚ ਮਤਲਬ ਹਰ ਦਿਨ ਆਪਾਂ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਨਵਾਂ ਸਿੱਖਦੇ ਹਾਂ ਜੀ। ਅੱਜ ਦਿਨ ਚੜਿਆ ਆ, ਜੋ ਕੱਲ੍ਹ ਆਪਾਂ ਚੀਜ਼ਾਂ ਰੂਟੀਨ ਜ਼ਰੂਰ ਸੇਮ ਹੋ ਸਕਦਾ ਪਰ ਰੂਟੀਨ ਦੇ ਵਿੱਚ ਸੇਮ ਐਗਜੈਕਟ ਚੀਜ਼ਾਂ ਨਹੀਂ ਹੋ ਸਕਦੀਆਂ। ਜਿੱਦਾਂ ਜੋ ਚੀਜ਼ ਕੱਲ੍ਹ ਹੋ ਗਈ ਹੈ ਉਹ ਅੱਜ ਨਹੀਂ ਹੋ ਸਕਦੀ, ਜੋ ਅੱਜ ਹੋ ਗਈ ਆ ਉਹ ਕੱਲ੍ਹ ਨੂੰ ਜਿਹੜੀ ਹੈ ਜੀ ਬਿਲਕੁਲ ਨਹੀਂ ਹੋਣੀ ਹੈਗੀ। ਤੇ ਸਭ ਤੋਂ ਵੱਡੀ ਚੀਜ਼ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਜੋ ਇਨਸਾਨ ਆਪਣੇ ਦਿਲਾਂ ਦੇ ਵਿੱਚ ਆਲਵੇਜ਼ ਰੱਖ ਕੇ ਚੱਲ ਸਕਦਾ ਉਹ ਹੈਗੀ ਆ ਦਿਆਲੂ। ਜਿਹੜਾ ਤੁਸੀਂ ਕਾਇੰਡਨੈਸ ਕਹਿ ਦਿੰਦੇ ਕਿ ਠੀਕ ਹੈ ਜੀ ਆਪਾਂ ਦਿਆਲੂ ਹੈਗੇ ਹਾਂ, ਤੇ ਉਹ ਤੋਂ ਵੱਡਾ ਗਿਫਟ ਰੱਬ ਦਾ ਕੋਈ ਵੀ ਨਹੀਂ ਹੁੰਦਾ। ਅੱਜ ਕੱਲ੍ਹ ਦੀ ਦੌੜ ਦੇ ਵਿੱਚ ਉਸ ਬੁੱਕ ਦੇ ਵਿੱਚ ਇੱਦਾਂ ਲਿਖਿਆ ਸੀਗਾ ਕਿ ਅੱਜ ਕੱਲ੍ਹ ਦੀ ਦੌੜ ਦੇ ਵਿੱਚ ਹਨਾ ਆਪਾਂ ਪੈਸੇ ਨੂੰ ਲੈ ਕੇ ਇੰਨਾ ਜ਼ਿਆਦਾ ਮਤਲਬ ਉਹਦੇ ਪਿੱਛੇ ਦੌੜ ਲੱਗੀ ਹੋਈ ਹੈ। ਜਿਹਨੂੰ ਪੁੱਛ ਲਓ ਕਿੱਦਾਂ ਆ ਯਾਰ ਕੰਮ ਨਹੀਂ ਵਧੀਆ ਚੱਲ ਰਿਹਾ ਹਨਾ, ਜਾਂ ਪੈਸੇ ਨਹੀਂ ਬਣ ਰਹੇ ਹੈਗੇ, ਪਤਾ ਨਹੀਂ ਹਾਲਾਤ ਕਿੱਦਾਂ ਦੇ। ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਪੈਸੇ ਦੇ ਨਾਲ ਜੁੜੀ ਹੁੰਦੀ ਆ। ਟਰਾਈ ਇਹ ਵੀ ਕਰਨਾ ਚਾਹੀਦਾ ਤੁਸੀਂ ਦੇਖੋ ਤੁਸੀਂ ਠੀਕ ਆ ਜੀ, ਤੁਸੀਂ ਤੁਹਾਨੂੰ ਨਵਾਂ ਦਿਨ ਚੜਿਆ ਹੈਗਾ ਆ, ਤੁਸੀਂ ਵਧੀਆ ਕੰਮ ਤੇ ਪਹੁੰਚੇ ਹੈਗੇ ਆ, ਵਧੀਆ ਕੰਮ ਕਰ ਰਹੇ ਹੈਗੇ ਆ, ਤੁਹਾਡੇ ਕੋਲ ਦਿਮਾਗ ਹੈਗਾ ਕਿ ਠੀਕ ਹੈ ਤੁਸੀਂ ਕੁਛ ਸੋਚ ਸਕੋ, ਕੁਛ ਵਧੀਆ ਕ੍ਰੀਏਟਿਵ ਕਰ ਸਕੋ। ਸੋ ਪੈਸਾ ਜਿਹੜਾ ਆ ਉਹ ਮੈਨੂੰ ਲੱਗਦਾ ਆਉਂਦਾ ਜਾਂਦਾ ਰਹਿਣਾ ਆ, ਗੱਲ ਇਹ ਆ ਕਿ ਤੁਸੀਂ ਕਿੰਨੇ ਪੋਜ਼ਿਟਿਵ ਆ ਅੰਦਰੋਂ ਵਰਕ ਕਰਨ ਦੇ ਲਈ। ਔਰ ਇੱਕ ਚੀਜ਼ ਹੋਰ ਮੈਂ ਜ਼ਰੂਰ ਸਾਂਝੀ ਕਰੂੰਗੀ ਕਿ ਕਈ ਵਾਰੀ ਆਪਾਂ ਹਨਾ ਰੱਬ ਨੂੰ ਕਹਿੰਦੇ ਹਾਂ ਕਿ ਠੀਕ ਆ ਪਤਾ ਨਹੀਂ ਮੇਰੇ ਨਾਲ ਰੱਬਾ ਤੂੰ ਇੱਦਾਂ ਕਿਉਂ ਕੀਤਾ, ਦਿਸ ਇਜ਼ ਹਿਊਮਨ ਨੇਚਰ। ਕਈ ਵਾਰੀ ਮੈਂ ਵੀ ਇੱਦਾਂ ਕਹਿ ਦਿੰਦੀ ਹਾਂ ਕੁਛ ਮਾੜਾ ਹੋ ਗਿਆ, ਪਤਾ ਨਹੀਂ ਰੱਬ ਸਾਡੇ ਨਾਲ ਇੱਦਾਂ ਕਿਉਂ ਕਰਦਾ। ਪਰ ਜਦੋਂ ਆਪਾਂ ਸੋਚ ਲਈਏ ਕਿ ਠੀਕ ਆ ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ, ਜਦੋਂ ਆਪਾਂ ਉਹਦੀ ਨਾ ਰਜ਼ਾ ਦੇ ਵਿੱਚ ਰਹਿਣਾ ਸਿੱਖ ਲਈਏ ਤਾਂ ਹਰ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਵਧੀਆ ਵਧੀਆ ਹੀ ਦੇਖਦਾ। ਬੜੇ ਘੱਟ ਲੋਕ ਜਿਹੜੇ ਜੀ ਇੱਦਾਂ ਦੇ ਹੁੰਦੇ ਆ ਦੁਨੀਆਂ 'ਤੇ ਜਿਹੜੇ ਇਸ ਚੀਜ਼ ਨੂੰ ਕਹਿਣ ਦਾ ਹੌਸਲਾ ਰੱਖਦੇ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ, ਜੋ ਵੀ ਉਹਨੇ ਕੀਤਾ ਹੋਊਗਾ ਉਹ ਚੰਗਾ ਕੀਤਾ, ਉਹ ਮੇਰੇ ਲਈ ਉਹ ਕਦੇ ਵੀ ਮਾੜਾ ਨਹੀਂ ਕਰ ਸਕਦਾ। ਸੋ ਇਹ ਕੁਛ ਕੁ ਚੀਜ਼ਾਂ ਆ ਜਿਹੜੀਆਂ ਜਿਵੇਂ ਕੁਛ ਕੁ ਇਨਸਾਨਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਸ ਪਾਸ ਆਪਣੇ ਕਲੋਜ਼ ਫਰੈਂਡਸ ਤੋਂ ਸਿੱਖਿਆ ਆ। ਔਰ ਉਮੀਦ ਕਰਦੇ ਹਾਂ ਕਿ ਠੀਕ ਹੈ ਮੈਂ ਗੱਲ ਕਰਦੀ ਹਾਂ, ਸ਼ਾਇਦ ਬਹੁਤੀਆਂ ਗੱਲਾਂ ਤਾਂ ਨਹੀਂ ਮੇਰੀਆਂ, ਕੁਛ ਕੁ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਨਾਲ ਤੁਸੀਂ ਵੀ ਸਹਿਮਤ ਹੋਵੋਗੇ। ਅਤੇ ਕਈ ਵਾਰੀ ਕੋਈ ਹੋਰ ਰਾਹ ਜਾਂਦਾ ਵੀ ਜੇ ਆਪਾਂ ਕਿਸੇ ਨਾਲ ਕਈ ਵਾਰੀ ਗੱਲ ਕਰਦੇ, ਉਹ ਵੀ ਸਾਨੂੰ ਬੜੀਆਂ ਪਿਆਰੀਆਂ ਜਿਹੜੀਆਂ ਜੀ ਚੀਜ਼ਾਂ ਸਿਖਾ ਦਿੰਦਾ ਜ਼ਿੰਦਗੀ ਦੇ ਆਪਾਂ ਕਹਿ ਸਕਦੇ ਤਜਰਬੇ। ਬਿਲਕੁਲ ਜੀ, ਔਰ ਜੇ ਪਸੰਦ ਆ ਰਹੀ ਆ ਗੱਲਬਾਤ, ਕੋਸ਼ਿਸ਼ ਮੈਂ ਕਰ ਰਹੀ ਹੈਗੀ ਕਿ ਮੈਂ ਦੇਵ ਜੀ ਵਾਂਗੂ ਜਿਹੜੇ ਜੀ ਥੋੜ੍ਹੀ ਜਿਹੀ ਗੱਲਬਾਤ ਸਿਆਣੇਪੁਣਾ ਦੀ ਕਰੀਏ। ਸੋ ਬਿਲਕੁਲ ਜੀ ਗੱਲਬਾਤ ਕਰ ਸਕਦੇ 9057990999 ਤੇ। ਸੋ ਲਾਉਂਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਉਹਦੇ ਬਾਅਦ ਆਪਾਂ ਰਹਿੰਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475189999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
5: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
6: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 4167009100।
7: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करता फोन पंजाबी बाय नेचर वालियां नूं, ओ घरे आके लाइव कुकिंग करके गए। पंजाबी बाय नेचर वालियां नूं कॉल करियो।
8: पंजाबी बाय नेचर, एयरपोर्ट एंड वे टेक गो रूट 9057944667।
9: यार क्लोजिंग नेड़े आ गई, पेपर वर्क अजे भी कंप्लीट नहीं होया।
10: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
9: कर होवे या कमर्शियल बिजनेस डील, हर क्लोजिंग नू बनाया जांदा है स्मूथ, सिंपल ते स्ट्रेस फ्री। अज

0: विजन वैनिटीज से न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स ने स्पेशल प्राइसेस। नहीं, वैनिटीज भी परचेज से सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800 905-671-1800।
1: कंडीशंस अप्लाई।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
3: Morgan Solution de Gurpreet Samraji. Tuhade makan di renewal aa rahi hai. Tusi apni mortgage B C lender to hata ke A lender na karwani hai. और इंटरेस्ट रेट से भी बचत करनी है। कॉल 905-460-9099। प्री अप्रूवल भी करवा के देंदे हन ताकि कॉन्फिडेंस ना मकान ले सकते हो। 80-90 हजार बेस नो बनाने लई चाहिदे ने। मकान लैण वेले इसका भी अरेंजमेंट किया जाता है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32। 905-460-9099
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ। ਕੰਮ ਤੇ ਵੀ ਨਹੀਂ ਜਾ ਸਕਦੇ। ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ। ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ। ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939 416-999-5939
5: हर महीने मैकेनिक नु पैसे दे दंदे हो। ट्रक खरीदे आया मैकेनिक नु गोद ले ले।
6: ओ मैं की करा, ये पुराना ट्रक ता रोज नखरे करता है।
5: नखरे छड़ो ते सिद्धे जाओ निस्कु ट्रक सेल्स ते।
7: वधिया हालत वाले यूज्ड ट्रक्स। ट्रक बेचना होवे या खरीदना रेट बिल्कुल वाजब लौंदे ने।
5: फाइनेंस दी सुविधा भी उपलब्ध है।
7: मतलब जेब भी सेफ ते घर वाली भी खुश। बस फिर आज ही चलते हैं निस्कु ट्रक सेल्स। टोरब्रम डेरी दे नजदीक 7055 टोरब्रम रोड मिसीसागा। कॉल 647-581-9999। ट्रक ऐसे के मैकेनिक भी कहेगा हुन मैं की करां।
3: ਪੰਜਾਬੀ ਬਾਈ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ। 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ। ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
8: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ।
10: ਪਿੱਤੀ ਭਾਵੇਂ ਘੁੰਮਿਆ ਲਾਹੌਰ, ਭਾਵੇਂ ਘੁੰਮਿਆ ਪਿੱਤੀ ਭਾਵੇਂ ਘੁੰਮਿਆ ਲਾਹੌਰ।

0: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਦੇਰ ਤੱਕਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ ਜੀ। ਔਰ ਨਾਲ ਦੀ ਨਾਲ ਇੱਕ ਵਾਰੀ ਫੇਰ ਮੈਂ ਮੈਸੇਜ ਜਿਹੜਾ ਜੀ ਐਵਰੇਟ ਟਰਾਂਸਪੋਰਟ ਵਾਲਿਆਂ ਦਾ ਦੇ ਦੀ, ਇਹਨਾਂ ਨੂੰ ਜਿਹੜਾ ਹੈ ਜੀ ਕ੍ਰੋਸ ਬਾਰਡਰ ਏਜਡ ਡਰਾਈਵਰਸ ਦੀ ਲੋੜ ਹੈਗੀ ਆ ਜੀ। ਆਟੋ ਪਾਰਟ ਡੈਡੀਕੇਟਡ ਡੇਲੀ ਹੋਮ ਰਨ ਹੈਗਾ ਜੀ, ਸੇਮ ਟਰੱਕ ਐਂਡ ਟ੍ਰੇਲਰ ਤੇ 3000 ਮਾਈਲਸ ਜਿਹੜਾ ਜੀ ਹਫ਼ਤੇ ਦੀਆਂ ਹੈਗੀਆਂ। ਤੇ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਜੀ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੈਗੀ ਕਿ ਤੁਹਾਡੇ ਕੋਲ ਵੈਲਿਡ ਏਜਡ ਲਾਇਸੈਂਸ ਹੋਣਾ ਚਾਹੀਦਾ ਹੈ, ਕਲੀਨ CVOR ਐਂਡ ਐਬਸਟ੍ਰੈਕਟ US ਬਾਰਡਰ ਐਲੀਜੀਬਲ ਹੋਣੇ ਚਾਹੀਦੇ ਆ, ਫਾਸਟਟ੍ਰੈਕ ਪ੍ਰੈਫਰਡ ਹੈਗਾ ਆ। ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਲੀਜੀਬਲ ਹੈਗੇ ਆ, ਸਟਾਰਟਿੰਗ ਪੁਆਇੰਟ ਜਿਹੜੇ ਜੀ ਕੰਮ ਦੇ ਹੈਗੇ ਆ ਓਸ਼ਵਾ ਈਟੋਬਿਕੋ ਬੋਲਟਨ। ਸੋ ਗੱਲਬਾਤ ਹੋ ਸਕਦੀ ਆ 9058462209 ਤੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੰਡੀਅਨ ਫਰੂਟ ਲੈਂਡ ਤੇ ਵੀ ਕਾਫੀ ਜਿਹੜੀਆਂ ਜੀ ਚੀਜ਼ਾਂ ਸੇਲ ਤੇ ਆਈਆਂ ਹੋਈਆਂ, ਕਾਫੀ ਸਪੈਸ਼ਲ ਸਮਰ ਸਪੈਸ਼ਲ ਦੇ ਵਿੱਚ ਜਿਹੜੇ ਜੀ ਆਫਰਸ ਲੱਗੀਆਂ ਹੋਈਆਂ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਤੁਸੀਂ ਜਿਹੜਾ ਹੈ ਜੀ ਕੁਛ ਪਰਚੇਜ਼ ਕਰਨੀ ਆ ਪ੍ਰੋਪਰਟੀ, ਕੁਛ ਇਨਵੈਸਟ ਕਰਨਾ ਚਾਹੁੰਦੇ ਆ, ਤੇ ਤੁਸੀਂ ਜਿਹੜਾ ਜੀ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਜਿਹੜਾ ਹੈ ਜੀ ਬੜਾ ਮਾਇਕ ਨਾਮ ਹੈਗਾ ਜੀ ਜਤਿੰਦਰ ਗੰਨਮ ਜੀ ਦਾ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਉਹਨਾਂ ਕੋਲ ਆਲਵੇਜ਼ ਜਿਹੜੀਆਂ ਜੀ ਕਾਫੀ ਸਪੈਸ਼ਲ ਪ੍ਰੋਪਰਟੀਆਂ ਆਲਵੇਜ਼ ਆਪਾਂ ਕਹਿ ਸਕਦੇ ਕਿ ਸੇਲ ਲਈ ਹੁੰਦੀਆਂ ਹੈ। ਸੋ ਗੱਲਬਾਤ ਕਰਨੀ ਨੰਬਰ 4162652222 ਤੇ ਤੁਸੀਂ ਜਿਹੜੇ ਜੀ ਗੱਲਬਾਤ ਕਰ ਸਕਦੇ ਹੋ, 4162652222 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜੇ ਜੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਆ, ਭਾਵੇਂ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਆ, ਤੇ ਤੁਸੀਂ ਸਾਡੇ ਨਾਲ ਕਰ ਸਕਦੇ 9057990999 ਤੇ। ਔਰ ਸਟੂਡੀਓ ਵਿੱਚ ਵੀ ਜੇ ਕੋਈ ਗੱਲਬਾਤ ਕਰਨੀ ਹੈਗੀ, ਕੋਈ ਫਰਮਾਇਸ਼ੀ ਗੀਤ ਲਵਾਉਣਾ ਜਾਂ ਕੋਈ ਮੈਸੇਜ, ਆਈ ਨੋ ਦੇਵ ਜੀ ਜਿਹੜਾ ਜੀ ਥੋੜ੍ਹਾ ਡਿਫਰੈਂਟ ਤਰੀਕੇ ਦਾ ਰੇਡੀਓ ਪ੍ਰੋਗਰਾਮ ਕਰਦੇ ਹੁੰਦੇ ਆ, ਉਹ ਜਿਹੜਾ ਜੀ ਮਿਊਜ਼ਿਕ ਨਹੀਂ ਪਲੇ ਕਰਦੇ ਹੈਗੇ, ਬਟ ਮੈਂ ਟਰਾਈ ਕੀਤਾ ਕਿ ਥੋੜ੍ਹਾ ਜਿਹਾ ਜਿਹੜਾ ਜੀ ਡਿਫਰੈਂਟ ਆਪਾਂ ਰੇਡੀਓ ਪ੍ਰੋਗਰਾਮ ਕਰੀਏ। ਤੇ ਹੁਣ ਮੈਂ ਥੋੜ੍ਹੀ ਜਿਹੀ ਜਿਹੜੇ ਹੈ ਜੀ ਹੈਲਥ ਟਿਪਸ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਕਹਿੰਦੇ ਕਿ ਇੱਕ ਹੈਲਦੀ ਲਾਈਫ ਸਟਾਈਲ ਦੇ ਲਈ ਕੀ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ। ਕਹਿੰਦੇ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਆ। ਦੇਖੋ ਜੀ, ਜਿੱਦਾਂ ਤੁਹਾਡੇ ਕੰਮ, ਤੁਸੀਂ ਸਵੇਰ ਨੂੰ ਜਾ ਕੇ ਸ਼ਾਮ ਨੂੰ ਘਰ ਟਾਈਮ ਨਾਲ ਵਾਪਸ ਆਉਂਦੇ ਆ ਘਰ, ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ। ਪਰ ਜਿਹਦੀਆਂ ਸ਼ਿਫਟਾਂ ਹੀ ਮਤਲਬ ਰਾਤ ਨੂੰ ਹੁੰਦੀਆਂ ਆ, ਤੇ ਉਹਨਾਂ ਦਾ ਤਾਂ ਫਿਰ ਸਵੇਰ ਨੂੰ ਸੋਣਾ ਜਿਹੜਾ ਜੀ ਬਣਦਾ ਆ। ਬਟ ਉਹ ਕਹਿੰਦੇ ਕਿ ਨਾਲ ਦੀ ਨਾਲ ਥੋੜ੍ਹੀ ਜਿਹੀ ਜਿੱਦਾਂ 10 ਮਿੰਟ 15 ਮਿੰਟ ਜਿਹੜਾ ਹੈ ਜੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਸਪੈਸ਼ਲੀ ਲੇਡੀਜ਼ ਨੂੰ ਤਾਂ ਬਿਲਕੁਲ ਜ਼ਰੂਰੀ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਲਈ ਵੀ ਜਿਹੜਾ ਹੈ ਜੀ ਯੋਗਾ ਐਕਸਰਸਾਈਜ਼ ਥੋੜ੍ਹੀ ਜਿਹੀ ਵਾਕ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜੀ ਜੀ ਜ਼ਰੂਰੀ ਹੈ। ਅਤੇ ਜੇ ਇਸ ਟਾਈਮ ਸਾਡੀਆਂ ਮਾਵਾਂ ਭੈਣਾਂ ਜਾਂ ਸਾਡੀਆਂ ਫਰੈਂਡਸ ਕੋਈ ਵੀ ਮੈਨੂੰ ਸੁਣ ਰਿਹਾ, ਉਸ ਚੀਜ਼ ਨਾਲ ਬਿਲਕੁਲ ਸਹਿਮਤ ਜ਼ਰੂਰ ਹੋਊਗਾ। ਅਤੇ ਕਹਿੰਦੇ ਆ ਕਿ ਜੰਕ ਫੂਡ ਨਹੀਂ ਖਾਣਾ ਚਾਹੀਦਾ ਹੈਗਾ ਬਾਹਰੋਂ। ਜਿੱਦਾਂ ਆਪਾਂ ਸੋਚੀ ਜਾ ਚੱਲ ਠੀਕ ਆ ਘਰ ਜਾ ਕੇ ਕੀ ਬਣਾਉਣਾ ਆ, ਮੈਂ ਵੀ ਖਾ ਲੈਂਦਾ ਹਾਂ ਬਾਹਰੋਂ ਅਤੇ ਘਰਦਿਆਂ ਦੇ ਵੀ ਬਾਹਰੋਂ ਲੈ ਜਾਂਦੇ ਹਾਂ ਜਾਂ ਬੱਚਿਆਂ ਲਈ। ਸੋ ਹੈਲਦੀ ਖਾਣਾ ਇਜ਼ ਵੈਰੀ ਮੱਚ ਇੰਪੋਰਟੈਂਟ, ਕਿਉਂਕਿ ਹੌਲੀ ਹੌਲੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬਹੁਤ ਸਾਰੇ ਇੱਦਾਂ ਦੇ ਵਾਇਰਸ ਆ ਜਿਹੜੇ ਇੱਥੇ ਆ ਚੁੱਕੇ ਹੈਗੇ ਆ, ਜਾਂ ਆਪਾਂ ਕਹੀਦਾ ਵਾਇਰਲ ਸਟਾਰਟ ਹੋ ਗਿਆ ਹੈਗਾ ਆ। ਇਹ ਕਿਉਂ ਹੁੰਦੇ ਆ? ਇਸ ਕਰਕੇ ਜਦੋਂ ਆਪਾਂ ਜੰਕ ਫੂਡ ਖਾਈਦਾ ਕਿਸੇ ਇੱਕ ਨੂੰ ਹੋ ਜਾਂਦੇ ਆ ਵਾਇਰਲ, ਫਿਰ ਦੂਜੇ ਬੰਦੇ ਨੂੰ ਹੁੰਦੇ, ਕਈ ਵਾਰੀ ਗਲਤ ਖਾਣ ਨਾਲ ਵੀ ਜਿਹੜੇ ਜੀ ਹੋ ਜਾਂਦੇ ਆ। ਔਰ ਕਹਿੰਦੇ ਕਿ ਵਧੀਆ ਜਿਹੜੀਆਂ ਜੀ ਆਦਤਾਂ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ। ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਠੀਕ ਹੈ ਮੈਨੂੰ ਹੀ ਸਾਰਾ ਕੁਝ ਪਤਾ ਆ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਯੂ ਸ਼ੁਡ ਲਰਨ ਫਰੋਮ ਸਮਵਨ ਐਲਸ। ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਮੇਰੇ ਸਾਹਮਣੇ ਜਿਹੜਾ ਜੀ ਇਨਸਾਨ ਬੈਠਾ ਆ ਉਹਦੇ ਵਿੱਚ ਕੀ ਅੱਛਾਈਆਂ। ਆਲਵੇਜ਼ ਦੇਖੋ, ਬੁਰਾਈਆਂ ਦੇਖਣ ਨੂੰ ਤਾਂ ਆਪਾਂ ਹਰ ਬੰਦੇ 'ਚ ਬੁਰਾਈਆਂ ਲੱਭ ਦੇਵਾਂਗੇ, ਕਿਸੇ ਨੂੰ ਆਪਾਂ ਚੰਗਾ ਹੀ ਨਹੀਂ ਕਵਾਂਗੇ। ਬਟ ਜੇ ਅੱਛਾਈਆਂ ਦੇਖਣੀਆਂ ਹੋਈਆਂ ਤਾਂ ਆਪਾਂ ਆਲਵੇਜ਼ ਸੋਚ ਸਕਦੇ ਹਾਂ ਕਿ ਇਸ ਬੰਦੇ 'ਚੋਂ ਮੈਂ ਕੀ ਜਿਹੜੀ ਹੈ ਜੀ ਅੱਛਾਈ ਸਿੱਖ ਸਕਦਾ, ਜਾਂ ਮੈਂ ਕੀ ਅੱਛਾ ਉਹ ਤੋਂ ਜਿਹੜਾ ਜੀ ਸਿੱਖਾਂ। ਸੋ ਦਿਸ ਇਜ਼ ਸਮਥਿੰਗ ਆਈ ਥਿੰਕ ਵੀ ਸ਼ੁੱਡ ਲਰਨ ਫਰੋਮ ਸਮਵਨ ਟੂ। ਔਰ ਨਾਲ ਦੀ ਨਾਲ ਇੱਕ ਵਾਰ ਜੀ ਫਿਰ ਹੁਣ ਸਿਹਤ ਦੀ ਗੱਲ ਕੀਤੀ ਸੀ, ਤਾਂ ਮੈਂ ਤੁਹਾਨੂੰ ਜਿਹੜਾ ਜੀ ਵੀਟ ਗਰਾਸ ਜੂਸ ਵਾਲਿਆਂ ਵਾਲੇ ਵੀ ਜ਼ਰੂਰ ਜਿਹੜਾ ਜੀ ਦੱਸ ਦੇਵਾਂ। ਵੀਟ ਗਰਾਸ ਜੂਸ ਕਹਿ ਰਹੇ ਹੈਗੇ ਕਿ ਤੁਸੀਂ ਜਿਹੜਾ ਜੀ ਜੂਸ ਲੈਣਾ, ਭਾਵੇਂ ਤੁਸੀਂ ਉਹਨਾਂ ਨੂੰ ਦੱਸ ਦਿਓ ਤੁਹਾਨੂੰ ਕਿੰਨਾ ਸਟੋਕ ਚਾਹੀਦਾ, ਹਫ਼ਤੇ ਦਾ, 2 ਹਫ਼ਤੇ ਦਾ, ਜਿੰਨਾ ਮਰਜ਼ੀ ਚਾਹੀਦਾ ਹੈਗਾ, ਤੁਸੀਂ ਇਹਨਾਂ ਤੋਂ ਲੈ ਸਕਦੇ ਹੈਗੇ ਆ। ਪਾਊਚਾਂ ਦੇ ਵਿੱਚ ਇਹ ਮਿਲਦਾ ਆ, ਤੁਸੀਂ ਬਸ ਡੇਲੀ ਆਪਣੇ ਪਾਣੀ ਦੇ ਵਿੱਚ ਜਿਹੜਾ ਜੀ ਘੋਲਣਾ ਹੈ, ਤੇ ਬਸ ਤੁਸੀਂ ਇੱਦਾਂ ਸਿਹਤ ਬਣਾ ਸਕਦੇ ਹੈਗੇ ਆ। ਗ੍ਰੀਨ ਨੈਕਟਰ ਵਾਲਿਆਂ ਨਾਲ ਗੱਲਬਾਤ ਹੋ ਸਕਦੀ ਹੈ 4164329050 ਤੇ, ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਗ੍ਰੈਂਡ ਫਰਨੀਚਰ, ਬਿਲਕੁਲ ਜੀ ਗ੍ਰੈਂਡ ਫਰਨੀਚਰ ਤੇ ਵੀ ਤੁਸੀਂ ਬਹੁਤ ਵਧੀਆ ਜਿਹੜਾ ਜੀ ਘਰਾਂ ਦੇ ਲਈ ਸਮਾਨ ਲੈਣਾ ਹੈਗਾ ਆ, ਤੁਸੀਂ ਗ੍ਰੈਂਡ ਫਰਨੀਚਰ ਤੋਂ ਲੈ ਸਕਦੇ ਹੈਗੇ। ਇੰਡੀਅਨ ਫਰੂਟ ਲੈਂਡ ਤੰਦੂਰੀ ਗ੍ਰਿਲ ਜਿਹੜਾ ਹੈ ਜੀ ਬੜਾ ਫਰੈਸ਼, ਉੱਥੇ ਵੀ ਜਿਹੜਾ ਜੀ ਤੁਹਾਨੂੰ ਖਾਣ ਪੀਣ ਨੂੰ ਸਮਾਨ ਮਿਲ ਸਕਦਾ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਆਪਾਂ ਕੁਛ ਇੱਧਰਲੀਆਂ ਨਿਊਜ਼ ਵੀ ਸਾਂਝੀਆਂ ਕਰਾਂਗੇ। ਸੋ ਗੱਲਬਾਤ ਆਪਾਂ ਦੁਬਾਰਾ ਕਰਾਂਗੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੇ ਬਾਅਦ।
1: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002
2: कल्चर ऑफ पंजाब आपका डेली एंटरटेनमेंट डोज।
3: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
4: Are you ready?
5: जंक्शन लेके आए ने स्पेशल ऑफर्स फॉर फेस्टिव सीजन। खास फेस्टिव सीजन लाई कैटरिंग स्टार्ट सिर्फ 9.99
6: जिस विच मिलनगियां 8 आइटम्स। ए लाइव कैटरिंग भी कर देने।
5: फंक्शन वड्डा होवे या छोटा कैटरिंग वाला ता सिरा ला देंगे।
6: एना कोल शानदार पार्टी हॉल भी है, वो भी रीजनेबल फूड प्राइसेस ते।
5: इस फेस्टिवल सीजन बनाओ अपनिया खुशियां नु दुगना ते पहुंचो टिक्का जंक्शन।
6: कॉल 6474294040
5: 647-429-4040 टिक्का जंक्शन खुशियां दा सेलिब्रेशन।
7: आ भेने खरीद लिया गहने।
8: किथे छान लिया शहर दा कोना कोना, किथे नहीं मिलिया चंगा सोना।
7: ले ए वी गल कोई कहण दी है, सोना ता सोना ही हुंदा है, गल ता ज्वेलरी दे डिजाइन दी है।
8: गल ता तेरी सही है भेन, किथों मिलणगे गहनियां दे सोने डिजाइन।
9: जनक ज्वेलर्स। जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच थानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स। कॉल 9052308800।
10: अगर ताड़े करे कोई फंक्शन है या ता तुसी इधर उधर बहुत जाने, तो तुहानू पता घूम फिर के तुसी साड़े कोल ही है ना, तो क्यों ना तुसी पहले ही साड़े कोल आ जाओ। एक तो फूड भी बहुत स्वाद है, उपरों ऑफर भी बहुत वधिया है। ਜਿੱਦਾਂ ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ $12 ਪਰ ਪਰਸਨ, ਤੁਹਾਨੂੰ 3 ਸਬਜ਼ੀਆਂ, ਰਾਇਤਾ, ਸੈਲਡ, ਰਾਈਸ ਤੇ ਤੁਹਾਡੀ ਮਨਪਸੰਦ ਦੀ ਸਵੀਟ ਮਿਲੂਗੀ ਤੁਹਾਨੂੰ। ਅਗਰ ਤੁਸੀਂ ਸਨੈਕਸ ਐਡ ਕਰਵਾਉਣੇ ਤਾਂ ਤੁਹਾਨੂੰ ਕਿਨੇ ਰੋਕੇ, ਤੁਸੀਂ ਕਰਵਾ ਲਿਓ। ਕਾਲ ਕਿਤੇ ਕਰਨੀ ਹੈ? ਇੰਡੀਅਨ ਸਵੀਟ
1: ਮਾਸਟਰ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
11: एयरपोर्ट निसान ब्रांड तक आ गया साल का सब तो वड्डा 48 आवर स्प्रिंग सेल ब्लेज इवेंट। निसान रोग सेंट्रा ते किक्स ते मिल रहे ने मैसिव कैश डिस्काउंट्स। कोई भी न्यू व्हीकल खरीदो ते लो फ्री गिफ्ट्स, टीवीज, लैपटॉप्स, बारबेक्यूज, गैस कार्ड्स ते होर भी बहुत कुछ। सैटरडे 23 मई 9 AM to 5 PM, संडे 24 मई 10 AM to 4 PM। ये डील्स बार बार नहीं आंदिया, इस वीकेंड मौका हथों ना जान दियो। और जानकारी लिए अज ही राज सो होता या फारूक नु कॉल करो एट 9057914900।
12: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushaba, Etobicoke ate Bolton. Je tuhade kol bhi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension है 4 या फिर 9053348222 यानी 905-846-2229 ते, या फिर कॉल करो 905-334-82 एक्सटेंशन है 4।
13: ना चाचा जी, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਵ ਨਹੀਂ ਹੋਈ ਹੈ।
14: ਓ ਤੂੰ ਰੇ ਫੜਾ,
13: ਉਹ ਮੋੜਗੇ ਚ ਪ੍ਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਨੇ ਪੈਂਦੇ ਆ,
14: ਲੱਗਿਆ ਗੱਲਾਂ ਮਾਰਦਾ।
13: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
1: ਲੋ ਜੀ, ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋਅ।
15: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਆ ਜਾਂ ਰੈਪਟਰਸ ਦੀ ਗੱਲ ਕਰਦੇ ਆ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਆ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ। 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। 905-450-2828 905-450-2828
4: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ।
0: ਬੈਡ ਫਰਨੀਚਰ ਕੁਛ ਵੀ ਲੈਣਾ ਚਾਹੁੰਦੇ ਆ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ। ਸੋ ਆਪਾਂ ਕਰਦੇ ਆ ਭਾਜੀ ਉਹਨਾਂ ਦਾ ਸਵਾਗਤ ਹੈ ਜੀ ਤੁਹਾਡਾ ਰੇਡੀਓ ਤੇ।
16: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਪਰਿਵਾਰਾਂ ਤੱਕ। ਵੀਕਐਂਡ ਆ ਰਿਹਾ ਤੇ ਤੁਸੀਂ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ। 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ, ਸੋਫਾ ਸੈੱਟ, ਡਾਇਨਿੰਗ ਟੇਬਲ ਦੇਖ ਰਹੇ ਸੀ, ਬਲੋ ਦਾ ਕੋਸਟ ਜਿਹੜੀ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ। 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ ਤੇ ਮੈਂ ਡੀਲਾਂ ਜਿਹੜੀਆਂ ਕਲੀਅਰ ਆਊਟ ਡੀਲ ਤੁਹਾਨੂੰ ਸ਼ੇਅਰ ਕਰ ਦੇਣਾ ਪਰਿਵਾਰਾਂ ਨੂੰ। ਸੋ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਲਾਸਟ ਹੀ ਪੀਸ ਆ 1500-2000 ਦਾ ਲੈਂਦੇ ਆ। ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈ ਜਾਊਗਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ, 499 ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, 499 ਦਰ ਦੇ ਵਿੱਚ ਲੈ ਜਾਓ। ਸੋਫਾ ਕਮ ਬੈੱਡ, ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ $1000 ਵਾਲਾ ਲਾਸਟ ਹੀ ਪੀਸ ਆ, ਲੈ ਜਾਓ ਚੱਕ ਕੇ 199 ਦਾ। ਪਰ ਫਰਾਈਡੇ ਵਾਲੇ ਦਿਨ ਕੱਲ ਨੂੰ ਤੁਹਾਨੂੰ ਆਉਣਾ ਪੈਣਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1500 ਸੀ, $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ। ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਰਵਿਊ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਜੀ,
0: ਬਹੁਤ ਬਹੁਤ ਸ਼ੁਕਰੀਆ ਭਾਜੀ। ਬਿਲਕੁਲ ਜੀ, ਗ੍ਰੈਂਡ ਫਰਨੀਚਰ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਹਾਂ। ਸੋ ਇਸ ਖੁਸ਼ੀ ਜਿਹੜਾ ਜੀ ਆਪਾਂ ਇੱਕ ਪਿਆਰਾ ਜਿਹਾ ਗੀਤ ਲਾਉਂਦੇ ਹਾਂ ਤੇ ਉਹਦੇ ਬਾਅਦ ਜਿਹੜਾ ਜੀ ਆਪਾਂ ਰਹਿੰਦੀਆਂ ਗੱਲਾਂ ਬਾਤਾਂ ਕਰਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਜਿਹੜਾ ਜੀ ਦੇਵਦਾਤਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ, ਔਰ ਉਮੀਦ ਕਰਾਂਗੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਜਿਹੜਾ ਜੀ ਪਸੰਦ ਆਊਗਾ। ਥੋੜਾ ਜਿਹੜਾ ਜੀ ਆਪਾਂ ਚੇਂਜ ਕੀਤਾ ਪ੍ਰੋਗਰਾਮ ਦੇ ਵਿੱਚ, ਥੋੜਾ ਜਿਹਾ ਗੀਤ ਸੰਗੀਤ ਸਾਡੇ ਲਿਸਨਰਸ ਨੂੰ ਸੁਣਾਇਆ, ਥੋੜਾ ਜਿਹੜਾ ਜੀ ਟੇਸਟ ਡਿਫਰੈਂਟ ਕੀਤਾ, ਔਰ ਕੋਸ਼ਿਸ਼ ਕਰਾਂਗੇ ਕਿ ਮੈਂ ਦੇਵ ਜੀ ਨੂੰ ਵੀ ਰਿਕੁਐਸਟ ਕਰੂੰਗੀ ਕਿ ਵਿੱਚ ਵਿੱਚ ਕਦੇ ਉਹ ਵੀ ਜਿਹੜਾ ਜੀ ਗੀਤ ਸਾਡੇ ਲਿਸਨਰਸ ਨੂੰ ਜ਼ਰੂਰ ਸੁਣਾ ਦਿਆ ਕਰਨ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਕਵਲਜੀਤ ਸਿਨਹਾ ਦੇ ਸੁਨੇਹਾ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਮੋਰਗੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ, ਸਪੈਸ਼ਲੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ, ਤੁਸੀਂ ਮੋਰਗੇਜ ਘਰਾਂ ਦੀ ਲੈ ਰਹੇ ਹੈਗੇ ਆ, ਕੀ ਪ੍ਰੀਕੋਸ਼ਨਸ ਤੁਹਾਨੂੰ ਲੈਣੇ ਚਾਹੀਦੇ ਆ, ਔਰ ਕਿੱਦਾਂ ਤੁਸੀਂ ਜਿਹੜਾ ਜੀ ਇੱਕ ਵਧੀਆ ਸਲਾਹਕਾਰ ਇਨਸਾਨ ਤੋਂ ਲੈ ਕੇ ਜਿਹੜੀ ਜੀ ਆਪਣੀ ਮੋਰਗੇਜ ਰਫਤ ਕੈਮ ਕਰ ਸਕਦੇ ਆ। ਸੋ ਸਾਡੇ ਨਾਲ ਜਿਹੜਾ ਜੀ ਪਹੁੰਚ ਗਏ ਹੈਗੇ ਕਵਲਜੀ ਜੀ, ਸੋ ਇੱਕ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਆਪਣੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਜੀ ਆਪਾਂ ਨੂੰ ਜਦੋਂ ਫਸਟ ਟਾਈਮ ਬੰਦੇ ਨੇ ਘਰ ਲੈਣਾ ਵੀ ਆਪਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤੇ ਕਿੱਦਾਂ ਮੋਰਗੇਜ ਦਾ ਪ੍ਰੋਸੈਸ ਕੰਪਲੀਟ ਕਰਨਾ ਚਾਹੀਦਾ ਹੈ ਨਾ
0: ਜੀ।
1: ਹੁਣ ਇਹਦੇ ਵਿੱਚ ਇਹ ਹੈ ਜਦੋਂ ਫਸਟ ਟਾਈਮ ਬਾਇਰ ਹੁੰਦਾ, ਫਸਟ ਆਫ ਆਲ ਤਾਂ ਇੱਕ ਇਮੋਸ਼ਨ ਨਾਲ ਕਨੈਕਟਡ ਹੋ ਜਾਂਦਾ ਘਰ ਦੇ ਨਾਲ, ਇੱਕ ਉਹ ਜਾਣੀ ਕਿ ਕਹਿਣ ਦਾ ਮਤਲਬ ਫਾਈਨਾਂਸ ਨਾਲ ਘੱਟ ਇੱਕ ਇਮੋਸ਼ਨ ਨਾਲ ਘਰ ਲੈਂਦਾ ਹੈ ਨਾ, ਵੀ ਮੇਰੇ ਫਰੈਂਡ ਨੇ ਵੀ ਲਿਆ ਹੋਇਆ ਜਾਂ ਮੇਰੇ ਰਿਸ਼ਤੇਦਾਰਾਂ ਨੇ ਵੀ ਲਿਆ ਹੋਇਆ ਹੈ ਨਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਵੀ ਆਪਾਂ ਘਰ ਲੈਣਾ, ਘਰ ਆਪਾਂ ਨੂੰ ਮਿਲ ਜਾਣਾ, ਇਸ ਟਾਈਮ ਜਿਹੜੀ ਮਾਰਕੀਟ ਆ ਉਹ ਪੂਰੀ ਤਾਂ ਪੂਰੀ ਬਾਹਰ ਮਾਰਕੀਟ ਆ, ਜਿਹੜਾ ਤੁਸੀਂ ਰੇਟ ਕਹੋਗੇ ਤੁਹਾਨੂੰ ਉਸੇ ਰੇਟ ਦੇ ਉੱਤੇ ਘਰ ਮਿਲ ਜਾਂਦਾ। ਕੋਈ ਇਹੋ ਜਿਹੀ ਨੈਗੋਸ਼ੀਏਟ ਨਹੀਂ ਕਰਨੀ ਪੈਂਦੀ ਵੀ ਜੇ 8 ਲੱਖ ਦਾ ਘਰ ਲੱਗਿਆ ਤੇ ਆਪਾਂ 8.5 ਲੱਖ ਦੀ ਆਫਰ ਪਾ ਦੀ, 8 ਲੱਖ ਦਾ ਲੱਗਿਆ ਆਪਣਾ 7.5 ਨਾਲ ਵੀ ਕੰਮ ਚੱਲ ਜਾਂਦਾ, ਉੱਥੇ ਤੁਹਾਡਾ ਸਾਰਾ ਕੰਮ ਚੱਲ ਜਾਣਾ। ਪਰ ਜਿਹੜੀ ਤੁਹਾਡੀ ਪ੍ਰੋਪਰਟੀ ਆ, ਇਕੱਲੀ ਆਫਰ ਪਾਉਣ ਨਾਲ ਜਾਂ ਆਫਰ ਸਾਈਨ ਕਰਨ ਨਾਲ ਜਾਂ ਡਿਪੋਜ਼ਿਟ ਦੇਣ ਨਾਲ ਤੁਹਾਡੇ ਨਾਮ ਨਹੀਂ ਹੋਣੀ, ਉਹ ਪ੍ਰੋਪਰਟੀ ਉਦੋਂ ਤੁਹਾਡੇ ਨਾਮ ਹੋਣੀ ਜਦੋਂ ਤੁਹਾਡਾ ਮੋਰਗੇਜ ਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ। ਹੁਣ ਮੋਰਗੇਜ ਦੇ ਵਿੱਚ ਕੀ ਕੰਪਲੀਕੇਸ਼ਨ ਆ ਜਾਂਦੇ ਆ, ਆਪਾਂ ਪਹਿਲਾਂ ਸਿਰਫ ਡਿਪੋਜ਼ਿਟ ਦੇ ਦਿੰਦੇ ਹਾਂ ਤੇ 3 ਮਹੀਨੇ ਦੀ ਕਲੋਜ਼ਿੰਗ ਲੈ ਲੈਂਦੇ, ਉਸ ਦੌਰਾਨ ਦੇ ਵਿੱਚ ਆਪਾਂ ਨੂੰ ਜਿਵੇਂ ਕਹਿਣ ਦਾ ਮਤਲਬ ਜਦੋਂ ਵੀ ਆਪਾਂ ਘਰ ਲੈਣਾ, ਸਭ ਤੋਂ ਪਹਿਲਾਂ ਆਪਣੇ ਕੋਲ ਮੋਰਗੇਜ ਦਾ ਫੰਡਾ ਕਲੀਅਰ ਹੋਵੇ ਨਾ ਤਾਂ ਆਪਾਂ ਨੂੰ ਸੌਖਾ ਰਹਿੰਦਾ। ਕਲੀਅਰ ਕਿੱਦਾਂ ਹੋਊਗਾ, ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ, ਆਪਾਂ ਪਹਿਲਾਂ ਡਿਪੋਜ਼ਿਟ ਕਿੰਨਾ ਦੇਣਾ, ਆਪਾਂ ਕਿਹੜੀ ਬੈਂਕ ਤੋਂ ਮੋਰਗੇਜ ਲੈ ਸਕਦੇ ਹਾਂ, ਰੈਦਰ ਦੈਨ ਆਪਾਂ ਬਾਅਦ ਵਿੱਚ ਸਾਰੀਆਂ ਮੋਰਗੇਜਾਂ ਦੇ ਦਰ ਖੜਕਾਈਏ ਵੀ ਕਹਿਣ ਦਾ ਇੱਥੋਂ ਮੋਰਗੇਜ ਮਿਲ ਜਾਏ ਉੱਥੋਂ ਮੋਰਗੇਜ ਮਿਲ ਜਾਏ, ਆਪਾਂ ਪਹਿਲਾਂ ਦੇਖ ਸਕਦੇ ਹਾਂ ਮੋਰਗੇਜ ਕਿੱਥੋਂ ਲੈ ਸਕਦੇ ਹਾਂ, ਤੇ ਸਭ ਤੋਂ ਵੱਡੀ ਗੱਲ ਆਪਾਂ ਮੋਰਗੇਜ ਅਪਰੂਵ ਕਰਾ ਕੇ ਵੀ ਰੱਖ ਸਕਦੇ ਹਾਂ ਤਾਂ ਕਿ ਲੋਅਰ ਦੇ ਜਾ ਕੇ ਆਪਾਂ ਨੂੰ ਕੋਈ ਵੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਇਹਦੇ ਵਿੱਚ ਪਤਾ ਕੀ ਹੁੰਦਾ, ਇਹ ਸਾਰਾ ਜਿਹੜਾ ਤੁਹਾਡਾ ਪ੍ਰੋਸੈਸ ਹੈ ਬਹੁਤ ਵੱਡਾ, ਤੁਹਾਡੀ ਸਾਰੀ ਉਮਰ ਦੀ ਜਿਵੇਂ ਕਹਿ ਦਈਏ ਮੈਂ ਪੂੰਜੀ ਕਹਿ ਦਿਆਂ ਲੱਗੀ ਹੋਈ ਆ, ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਹੁਣ ਗੱਲ ਇਹ ਵੀ ਤੁਸੀਂ ਘਰ ਲੈਣਾ, ਕੋਈ ਸਵਾਦ ਮੋੜਗੇ ਦੇ ਕੰਮ ਦੇ ਵਿੱਚ ਸਵਾਦ ਵਾਲੀ ਗੱਲ ਨਹੀਂ ਵੀ ਆਪਾਂ ਇੱਕ ਰੈਸਟੋਰੈਂਟ ਤੋਂ ਖਾਣਾ ਖਾ ਲਿਆ ਉੱਥੋਂ ਨਹੀਂ ਚੰਗਾ ਲੱਗਿਆ ਤਾਂ ਆਪਾਂ ਦੂਜੇ ਤੇ ਖਾਲਾਂਗੇ। ਸੋ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਘਰ ਲੈਣਾ, ਕਿੰਨੀ ਪੇਮੈਂਟ ਚਾਹੀਦੀ ਆ, ਕਿੰਨਾ ਉਹਨਾਂ ਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇਹਦੀ ਬੈਂਕ ਤੋਂ ਹੋਣਾ, ਕੀ ਰੇਟ ਆਫ ਇੰਟਰਸਟ ਲੱਗਣਾ, ਕਿੰਨੀ ਐਮੋਟੇਸ਼ਨ ਲੱਗਣਾ, ਕੀ ਲੈਂਡ ਟਰਾਂਸਫਰ ਟੈਕਸ ਚਾਹੀਦਾ, ਸੋ ਸਾਰੇ ਖਰਚਿਆਂ ਦੀ ਜਾਣਕਾਰੀ ਲਈ ਨੰਬਰ 1116-3456-1870 ਇੱਕ ਮੈਂ ਇੱਥੇ ਗੱਲ ਹੋਰ ਐਡ ਕਰਨੀ ਚਾਹੂੰਗਾ ਜੀ। ਬਹੁਤ ਸਾਰੀਆਂ ਜਿਹੜੀਆਂ ਕਲੋਜ਼ਿੰਗਾਂ ਬਿਲਡਰਾਂ ਤੋਂ ਤੁਸੀਂ ਘਰ ਬੁੱਕ ਕਰਾਏ ਸੀਗੇ, ਉਹ ਕਲੋਜ਼ਿੰਗਾਂ ਪ੍ਰਾਈਵੇਟ ਤੇ ਹੋ ਰਹੀਆਂ। ਪ੍ਰਾਈਵੇਟ ਤੇ ਕਿਉਂ ਹੋ ਰਹੀਆਂ, ਕਿਉਂਕਿ ਉਹਦੀ ਆਪਾਂ ਮੋਰਗੇਜ ਦੀ ਪਹਿਲਾਂ ਗੌਰ ਹੀ ਨਹੀਂ ਕੀਤੀ, ਸਿਰਫ ਆਪਾਂ ਡਿਪੋਜ਼ਿਟ ਦਿੱਤੇ ਆ, ਜਦੋਂ ਬਿਲਡਰ ਨੇ ਆਪਾਂ ਨੂੰ ਲੈਟਰ ਪਾਈ 30 ਦਿਨਾਂ ਦੇ ਵਿੱਚ ਬਾਅਦ ਤੁਹਾਡੀ ਕੋਈ ਨਾ ਇੱਕ ਤਾਂ ਸ਼ਾਰਟਫਾਲ ਆ ਰਿਹਾ, ਇੱਕ ਤੁਹਾਡੀ ਮੋਰਗੇਜ ਨਹੀਂ ਬੈਂਕ ਤੋਂ ਹੋ ਰਹੀ, ਉਹੀ ਮੋਰਗੇਜ 3 ਸਾਲ ਲਈ ਵੈਲਿਡ ਜਿਹੜੀ ਚੀਜ਼ ਆ ਤੁਸੀਂ ਪਹਿਲਾਂ ਵੀ ਲੈ ਕੇ ਰੱਖ ਸਕਦੇ ਹੋ। ਤੇ ਦੂਸਰੀ ਗੱਲ ਆ, ਬਹੁਤ ਸਾਰੇ ਭੈਣ ਭਰਾਵਾਂ ਦਾ ਇਹੋ ਜਿਹਾ ਹੁੰਦਾ ਜਦੋਂ ਰੀਨਿਊਲ ਦਾ ਟਾਈਮ ਆਉਂਦਾ ਨਾ, ਉਦੋਂ ਸਿਰਫ ਤੁਸੀਂ ਜੇ 4-5 ਦਿਨ ਵੀ ਆਪਦੇ ਕੰਮ ਦੇ ਉੱਤੇ ਗੌਰ ਦੇ ਲਓ ਨਾ, 4-5 ਦਿਨ ਦਾ ਮਤਲਬ ਇਹ ਨਹੀਂ 4-5 ਦਿਨ ਤੁਰੇ ਫਿਰਨਾ, ਜੇ ਤੁਸੀਂ 1-2 ਘੰਟੇ ਕੱਢ ਕੇ ਵੀ ਆਪਦੇ ਫਾਈਨਾਂਸ ਦੇ ਉੱਤੇ ਗੌਰ ਕਰ ਲਓ ਵੀ ਕਿੰਨੇ ਆਪਣੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਆ, ਜਾਂ ਕੋਈ ਆਪਾਂ ਕੋਈ ਸੈਕਿੰਡ ਮੋਰਗੇਜ ਚੱਕੀ ਹੋਈ ਆ, ਜਾਂ ਕੋਈ ਆਪਾਂ ਇਹੋ ਤਰ੍ਹਾਂ ਦਾ ਕਰਜ਼ਾ ਲਿਆ ਜਿਹਦਾ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਆ, ਉਸ ਟਾਈਮ ਤੁਸੀਂ ਉਹ ਸਾਰੇ ਕਰਜ਼ੇ ਆਪਦੀ ਮੋਰਗੇਜ ਦੇ ਵਿੱਚ ਪਾ ਕੇ ਇੱਕ ਛੋਟੀ ਪੇਮੈਂਟ ਬਣਾ ਸਕਦੇ ਆ। ਕਿਉਂਕਿ ਗੱਲ ਪਤਾ ਕੀ, ਜਿਹੜੇ ਫਾਈਨਾਂਸ ਦਾ ਜਿਵੇਂ ਤੁਸੀਂ ਹੁਣ ਆਪਾਂ ਤਾਂ ਆਪਦੇ ਘਰ ਦੀ ਫਾਈਨਾਂਸ ਦੇਖੇ, ਆਪਾਂ ਕਿਹੜਾ ਕੋਈ ਕੰਟਰੀ ਦੀ ਫਾਈਨਾਂਸ ਦੇਖ ਲਈਏ, ਪਰ ਇੰਨਾ ਕਮਲਾ ਕੋਈ ਵੀ ਨਹੀਂ ਹੁੰਦਾ ਵੀ ਜਿਹਨੂੰ ਆਪਦੇ ਘਰ ਦੇ ਨੰਬਰ ਵੀ ਨਾ ਸਮਝਣ ਲੱਗਣ। ਹੁਣ ਜਿਵੇਂ ਕਹਿੰਦੇ ਨਾ, ਜੇ ਕੋਈ ਚੀਜ਼ ਨਹੀਂ ਸਮਝ ਲੱਗੀ ਜਦੋਂ ਪਲੇਨ ਦੇ ਵਿੱਚ ਬਹਿੰਦੇ, ਉਹ ਕਹਿੰਦੇ ਨਾ ਫਸਟ ਯੂਅਰ ਸੀਟ ਬੈਲਟ, ਪਰ ਜੇ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਨਾਲ ਦੇ ਨੂੰ ਵੇਖ ਕੇ ਤਾਂ ਬੰਦਾ ਲਾ ਹੀ ਲੈਂਦਾ ਨਾ ਸੀਟ ਬੈਲਟ, ਵੀ ਉਹ ਵੇਖ ਕੇ ਤਾਂ ਪਤਾ ਲੱਗ ਹੀ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਆ, ਇਹ ਜਿਹੜੇ ਨੰਬਰ ਆ ਇਹਨਾਂ ਦੇ ਨਾਲ ਹੀ ਤੁਹਾਡਾ ਕੰਮ ਚੱਲਦਾ, ਤੁਸੀਂ ਕਿੰਨਾ ਕੰਮ ਕਰਨਾ, ਜ਼ਿਆਦਾ ਕਰਨਾ ਜਾਂ ਥੋੜਾ ਕਰਨਾ, ਜਾਂ ਤੁਸੀਂ ਤੁਹਾਡੀ ਪੇਮੈਂਟ ਕਿੰਨੀ ਬਣਨੀ ਆ, ਉਸ ਹਿਸਾਬ ਨਾਲ ਤੁਹਾਡਾ ਤਾਂ ਜਿਹੜਾ ਕੰਮ ਚੱਲਣਾ ਹੀ ਚੱਲਣਾ, ਕਹਾਂ ਤੁਹਾਡੇ ਬੱਚਿਆਂ ਦਾ ਫਿਊਚਰ ਵੀ ਇਸ ਚੀਜ਼ ਤੇ ਡਿਪੈਂਡ ਕਰਦਾ, ਜੇ ਤੁਸੀਂ ਕਿਸ਼ਤਾਂ ਦੇ ਵਿੱਚ ਫਸੇ ਰਹਿ ਗਏ ਤਾਂ ਕਹਾਂ ਬੱਚਿਆਂ ਦੇ ਨਾਲ ਕੀ ਟਾਈਮ ਸਪੈਂਡ ਕਰੋਗੇ। ਸੋ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਦਾ ਕੋਈ ਵੀ ਕੰਸਰਨ ਆ, ਸਾਫ ਸੁਥਰੀ ਜਾਣਕਾਰੀ ਲੈਣੀ ਆ, ਟਰਾਂਸਪੇਰੈਂਟ ਕੰਮ ਕਰਾਉਣਾ, ਬੈਂਕ ਤੋਂ ਕਰਵਾਉਣਾ, ਕੈਸ਼ ਬੈਕ ਨਾਲ ਲੈਣਾ, ਨੰਬਰ 1116 ਪੈਂਦੀ ਆ। ਲੈਟ ਸੇ ਤੁਸੀਂ ਸੈਲਫ ਇੰਪਲੋਇਡ ਆ, ਤੁਸੀਂ T4 ਆਪਦਾ ਜਾਂ ਨੋਟਸ ਆਫ ਅਸੈਸਮੈਂਟ ਆਪਦਾ ਬਹੁਤ ਘੱਟ ਭਰਿਆ, ਤੁਸੀਂ ਕਿਸੇ ਵੀ ਬ੍ਰੋਕਰ ਕੋਲ ਜਾਓਗੇ ਜਾਂ ਬੈਂਕ ਕੋਲੇ ਜਾਓਗੇ ਤਾਂ ਸੇ ਨੋ, ਉਹ ਬੈਂਕ ਨੇ ਤਾਂ ਤੁਹਾਨੂੰ ਨੋ ਹੀ ਕਹਿ ਦੇਣੀ ਹੈ ਹਨਾ। ਪਰ ਜੇ ਤੁਸੀਂ ਬੀ ਲੈਂਡਰ ਕੋਲ ਜਾਂ ਕਿਸੇ ਬ੍ਰੋਕਰ ਕੋਲ ਵੀ ਜਾਓਗੇ ਵੀ ਤੁਹਾਨੂੰ ਕਹਿਣਗੇ 4-5 ਦਿਨ, ਮਹੀਨਾ 2 ਮਹੀਨੇ ਬੀ ਲੈਂਡਰ ਤੋਂ ਹੋਊਗੀ, ਤੇ ਐਂਡ ਆਫ ਦਾ ਡੇਟ ਤੇ ਜਾ ਕੇ ਕਹਿ ਦਿੰਦੇ ਜੀ ਆਪਾਂ ਨੂੰ ਪ੍ਰਾਈਵੇਟ ਲੈਣੀ ਪੈਣੀ ਆ। ਪਰ ਮੈਂ ਇੱਥੇ ਤੁਹਾਡੀ ਜਿਹੜੀ ਤੁਸੀਂ ਕੁਐਸਚਨ, ਮੈਨੂੰ ਲੱਗਦਾ ਤੁਹਾਨੂੰ ਵੀ ਕਾਫੀ ਜਾਣਕਾਰੀ ਹੈ ਮੌਰਗੇਜ ਦੀ, ਜਿਹਦੇ ਕਰਕੇ ਤੁਸੀਂ ਇਹ ਕੁਐਸਚਨ ਪੁੱਛਿਆ। ਜੇ ਤੁਹਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਵੀ ਆਉਂਦੇ ਆ ਨਾ ਜੀ, ਡਿਪੋਜ਼ਿਟ ਵੀ ਆਉਂਦੇ, ਤੁਸੀਂ ਟੈਕਸ ਨਹੀਂ ਵੀ ਫਿਲ ਕੀਤਾ, T4 ਨਹੀਂ ਵੀ ਬਣਾਈ ਹੋਏਗੀ, ਬੈਂਕਾਂ ਦੇ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਆ ਜਿਹੜੇ ਤੁਹਾਡੇ ਸਿਰਫ ਡਿਪੋਜ਼ਿਟ ਦੇ ਬੇਸ ਦੇ ਉੱਤੇ ਵੀ ਤੁਹਾਨੂੰ ਮੌਰਗੇਜ ਬੈਂਕ ਤੋਂ ਹੀ ਮਿਲ ਜਾਂਦੀ, ਤੁਹਾਨੂੰ ਬੀ ਲੈਂਡਰ ਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ। ਪਰ ਇਹ ਜਿਹੜੀਆਂ ਜਿਵੇਂ ਕਹਿੰਦੇ ਹੁੰਦੇ ਇਹਦੇ ਵਿੱਚ ਹੁਣ ਛੋਟੀ ਛੋਟੀਆਂ ਜਾਣਕਾਰੀਆਂ ਤੇ ਛੋਟੀ ਛੋਟੀ ਆਪਾਂ ਨੂੰ ਨੌਲੇਜ ਦੀ ਲੋੜ ਆ, ਇਹ ਬਹੁਤ ਵਧੀਆ। ਮੈਨੂੰ ਸੱਚੀ ਰੀਲੀ ਖੁਸ਼ੀ ਹੋਈ ਜਦੋਂ ਤੁਸੀਂ ਇਹ ਕੁਐਸਚਨ ਪੁੱਛਿਆ ਨਾ। ਇਹੀ ਮੈਂ ਐਜੂਕੇਟ ਕਰਨ ਦੀ ਟਰਾਈ ਕਰਦਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਇਸ ਚੀਜ਼ਾਂ ਦਾ ਪਤਾ ਹੋਵੇ, ਬੀ ਲੈਂਡਰ ਕਿੱਦਾਂ ਕੰਮ ਕਰਦੇ ਆ, ਇਹ ਤੋਂ ਆਪਾਂ ਕਿਉਂ ਨਹੀਂ ਕੰਮ ਕਰਾ ਸਕਦੇ, ਤੇ ਜੇ ਕਰਾਉਣਾ ਤਾਂ ਕਿੱਦਾਂ ਵਰਕ ਕਰੂਗਾ, ਕਿਵੇਂ ਕੰਮ ਕਰਦੇ ਆ, ਤੇ ਆਪਾਂ ਪ੍ਰਾਈਵੇਟ ਕੋਲੇ ਕਾਹਤੋਂ ਜਾਂਦੇ ਆ। ਕਿਉਂਕਿ ਇੱਥੇ ਆ ਗੱਲ ਇਹ ਨਾ, ਜਦੋਂ ਤੁਸੀਂ ਇੱਕ ਵਾਰੀ ਪ੍ਰਾਈਵੇਟ ਮੌਰਗੇਜ ਦੇ ਅੰਡਰ ਪੈ ਗਏ ਆ, ਹੁਣ ਤੁਹਾਨੂੰ ਬੜਾ ਨਾ ਟਾਈਮ ਲੈਂਦਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਦੱਸ ਦਿੰਦਾ ਜੀ। ਬੰਦੇ ਨੇ ਪ੍ਰੋਪਰਟੀ ਲਈ 8 ਲੱਖ ਦੀ ਮੌਰਗੇਜ ਆ, 8.5 ਲੱਖ ਦੀ ਮੌਰਗੇਜ ਆ, ਕਿਸੇ ਕਾਰਨ ਕਰਕੇ ਬੈਂਕ ਤੋਂ ਮੌਰਗੇਜ ਨਹੀਂ ਹੋਈ, ਤਾਂ ਉਹ ਰੀਸੇਲ ਦੀ ਪ੍ਰੋਪਰਟੀ ਸੀ, ਉਹਨਾਂ ਨੇ ਪ੍ਰਾਈਵੇਟ ਮੌਰਗੇਜ ਲੈ ਲਈ ਜਿਹਦੀ ਲੈਂਡਿੰਗ ਫੀਸ ਸੀ $34,000 ਪਈ ਹੈ ਹਨਾ। ਤੇ ਜੇ ਉਹ ਐਕਸਟੈਂਸ਼ਨ ਲੈ ਕੇ ਲੈਂਡਰ ਨਾਲੋਂ ਤਾਂ ਬੀ ਲੈਂਡਰ ਹੀ, ਪ੍ਰਾਈਵੇਟ ਨਾਲੋਂ ਤਾਂ ਬੀ ਲੈਂਡਰ ਵੀ ਚੰਗਾ ਸੀ, ਉਹਦੀ ਐਮਟਾਈਜੇਸ਼ਨ 30 ਸਾਲ ਦੀ, 21 ਦਾ ਹੀ ਫਰਕ ਹੁੰਦਾ, 1 ਮਹੀਨੇ ਦੀ ਐਕਸਟੈਂਸ਼ਨ ਲੈ ਕੇ ਵੀ ਉਹਦੀ ਫਾਈਲ ਦੁਬਾਰਾ ਲੱਗ ਸਕਦੇ ਸੀ। ਪਰ ਗੱਲ ਇਹ ਆ ਵੀ ਜਿਹਨੇ ਪੈਸੇ ਵੱਟਣੇ ਆ ਉਹਨੇ ਪੈਸੇ ਵੱਟ ਕੇ ਗਾਂਹ ਹੋਣਾ, ਉਸ ਬੰਦੇ ਨੇ ਸਾਲ ਦੇ ਵਿੱਚ ਵਿੱਚ ਇਹ ਪੂਰਾ $125,000 ਦਾ ਘਾਟਾ ਪਿਆ, ਤੇ ਦੁਬਾਰਾ ਮੌਰਗੇਜ ਜੋ ਬੈਂਕ ਤੋਂ ਕਰਵਾਈ ਆ ਪੂਰੇ 1 ਸਾਲ ਬਾਅਦ ਹਨਾ। ਕਿਉਂਕਿ ਜਿਹੜੀਆਂ ਪ੍ਰਾਈਵੇਟ ਦੀਆਂ ਵੀ ਟਰਮ ਆਉਂਦੀਆਂ, ਕੁਛ ਸਾਰੀਆਂ ਟਰਮ ਇਹੋ ਜਿਹੀ ਹੁੰਦੀਆਂ ਜਿਹਨਾਂ 'ਚ ਤੁਹਾਨੂੰ ਪੈਨਲਟੀ ਵੀ ਅਗਲੇ 30-40 ਹਜ਼ਾਰ ਡਾਲਰ ਦੇ ਨੇੜੇ ਲੈ ਜਾਂਦੇ ਆ। ਸੋ ਮੇਰੇ ਕਹਿਣ ਦਾ ਮਤਲਬ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੰਸਰਨ ਆ, ਸਾਫ਼ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਲੋਇਰ ਦੀ ਫੀਸ ਤੱਕ ਵੀ ਤੁਹਾਨੂੰ ਪਹਿਲਾਂ ਦੱਸੀ ਜਾਊਗੀ, ਨੰਬਰ 1-1-416-356-1870-416-356-1870।
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਗੱਲਬਾਤ ਹੋ ਸਕਦੀ ਹੈ 416-356-1870 ਤੇ, ਔਰ ਬਿਲਕੁਲ ਜੀ ਕੋਈ ਵੀ ਹਿਡਨ ਜਿਹੜੀ ਜੀ ਕੋਸਟ ਨਹੀਂ ਤੁਹਾਨੂੰ ਐਟ ਦ ਐਂਡ ਤੇ ਤੁਹਾਡੇ ਸਿਰ ਨਹੀਂ ਪਾਈ ਜਾਊਗੀ, ਸਾਰਾ ਕੁਝ ਕਲੀਅਰ ਐਂਡ ਕੱਟ ਤੁਹਾਨੂੰ ਜਿਹੜਾ ਜੀ ਦੱਸਿਆ ਜਾਊਗਾ।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਵ ਨਹੀਂ ਹੋਈ
3: ਹੈ। ਓ ਤੂੰ ਰੇਫੜਾ,
2: ਉਹ ਮੋੜਗੇ ਚ ਪ੍ਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਣੇ ਪੈਂਦੇ ਆ,
3: ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ,
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਬਿਲਕੁਲ ਜੀ, ਇੱਕ ਵਾਰੀ ਫੇਰ ਸਵਾਗਤ ਹੈ, ਨਾਲ ਦੀ ਨਾਲ ਸਾਡੀ ਲਾਈਨ ਇੱਕ ਵਾਰੀ ਫੇਰ ਗ੍ਰੈਂਡ ਫਰਨੀਚਰ ਦੇ ਨਾਲ ਜਿਹੜੀ ਜੀ ਜੁੜ ਚੁੱਕੇ ਆ, ਸੋ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਵੈਲਕਮ ਭਾਜੀ, ਇੱਕ ਵਾਰੀ ਫੇਰ
7: ਬਹੁਤ ਸ਼ੁਕਰੀਆ, ਧੰਨਵਾਦ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਵੀਕਐਂਡ ਦੇ ਉੱਪਰ ਜਿਹੜੀ ਫਲੋਰ ਕਲੀਅਰੈਂਸ ਸੇਲ ਲੱਗਣ ਜਾ ਰਹੀ ਆ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਬਿਲੋ ਦਾ ਕੋਸਟ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਬਿਲੋ ਦਾ ਕੋਸਟ ਜਿਹੜੇ ਫਲੋਰ ਮਾਡਲ ਪਰ ਪੀਸ ਇੱਕ ਇੱਕ ਦੋ ਦੋ ਨੇ, ਵੀਕਐਂਡ ਤੇ ਜਿਹੜਾ ਪਰਿਵਾਰ ਆ ਕੇ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸੋਲਿਡ ਵੁੱਡ ਦਾ ਟੇਬਲ ਤੇ $4,000 ਵਾਲਾ ਸਿਰਫ $99 ਦਾ, ਸੋਲਿਡ ਵੁੱਡ ਦਾ ਟੇਬਲ ਤੇ $99 ਦੇ ਵਿੱਚ ਮਿਲੂਗਾ। ਜੇ ਤੁਸੀਂ ਆਪਣੇ ਰੂਮ ਦੇ ਲਈ ਸੋਲਿਡ ਵੁੱਡ ਦੀ ਚੈਸ ਲੈਣਾ ਚਾਹੁੰਦੇ ਹੋ, ਅਲਮੀਰਾ ਲੈਣਾ ਚਾਹੁੰਦੇ ਹੋ, ਸਿਰਫ $50 ਦੇ ਵਿੱਚ ਦਿੱਤੀ ਜਾਊਗੀ। ਤੇ ਜੇ ਤੁਸੀਂ ਬੈਡਰੂਮ ਸੈੱਟ ਦੀ ਗੱਲਬਾਤ ਕਰੀਏ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ LED ਲਾਈਟਰ ਦੇ ਨਾਲ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ $699 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸਿੰਗਲ ਸਾਈਡ ਦੇ ਮੈਟਰਸ $30 ਦੇ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋਫਾ ਕਮ ਬੈੱਡ $199 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਪੀਕਰ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ, ਜ਼ਰੂਰ ਇੱਕ ਚੱਕਰ ਲਾਓ। 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਬਿਲਕੁਲ ਜੀ, 2945 ਵਾਕਰ ਡਰਾਈਵ ਤੁਸੀਂ ਜਿਹੜਾ ਜੀ ਕੁਈਨ ਐਂਡ ਗੇਟਵੇ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ, ਤੁਸੀਂ ਉੱਥੇ ਪਹੁੰਚ ਕੇ ਜਿਹੜੇ ਹੈ ਜੀ ਇਹ ਡੀਲਸ ਗ੍ਰੈਬ ਕਰ ਸਕਦੇ ਆ। ਸਾਡੇ ਕੋਲ ਮਿੰਟ ਜਿਹੜੇ ਕੁਛ ਕੁ ਬਚੇ ਹੈਗੇ ਆ, ਸੋ ਆਪਾਂ ਫਿਰ ਇੱਕ ਵਾਰ ਜੀ ਮੋੜ ਕੇ ਸੰਬੰਧੀ ਜਿਹੜੀ ਜੀ ਥੋੜੀ ਜਿਹੀ ਸਲਾਹ ਜ਼ਰੂਰ ਲੈ ਲਈਏ ਜੀ।
1: ਹਾਂਜੀ, ਬਾਕੀ ਮੈਂ ਆਪਣੇ ਮੇਰੇ ਬਹੁਤ ਸਾਰੇ ਭੈਣ ਭਰਾ ਜਿਹੜੇ ਰੀਅਲ ਸਟੇਟ ਦਾ ਵੀ ਕੰਮ ਕਰਦੇ, ਬਹੁਤ ਰੀਅਲਟਰ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ, ਹਨਾ, ਪਰ ਮੈਂ ਹੋਰ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਸਾਡੀਆਂ ਸੇਵਾਵਾਂ ਦੀ ਲੋੜ ਆ, ਕਿਉਂਕਿ ਰੀਅਲਟਰ ਜਿਹਨੇ ਇਹਨਾਂ ਕੋਲ ਕੋਈ ਵੀ ਜਦੋਂ ਆਪਣਾ ਕੋਈ ਕਲਾਇੰਟ ਆਉਂਦਾ, ਸਭ ਤੋਂ ਪਹਿਲਾਂ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੀ ਮੌਰਗੇਜ ਕਿੱਥੋਂ ਹੋਣੀ ਆ, ਆਪਣੀ ਕਿਹੜੀ ਬੈਂਕ ਤੋਂ ਹੋਣੀ ਆ, ਤਾਂ ਕਿ ਜੇ ਮੇਰੇ ਕਹਿਣ ਦਾ ਮਤਲਬ ਆ ਵੀ ਜੇ ਹੁਣ ਤੁਸੀਂ ਪਹਿਲਾਂ ਕਲਾਇੰਟ ਨੂੰ ਸਾਰਾ ਘਰ ਬਾਰ ਦਿਖਾ ਕੇ ਪਹਿਲਾਂ ਉਹਦੀ ਆਫਰ ਪਵਾ ਕੇ ਬਾਅਦ ਵਿੱਚ ਮੌਰਗੇਜ ਦਾ ਪਤਾ ਕਰਨਾ, ਤਾਂ ਸਭ ਨੂੰ ਬਾਅਦ ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ, ਕਲਾਇੰਟ ਨੂੰ ਵੀ, ਮੌਰਗੇਜ ਨੂੰ ਵੀ, ਰੀਅਲ ਸਟੇਟ ਵਾਲੇ ਨੂੰ ਵੀ, ਹਨਾ। ਸੋ ਕਹਿਣ ਦਾ ਮਤਲਬ ਜੇ ਕਿਸੇ ਵੀ ਭੈਣ ਭਰਾ ਕੋਈ ਵੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਕੰਮ ਕਰਦਾ, ਜੇ ਉਹਨਾਂ ਨੂੰ ਕਿਸੇ ਵੀ ਰਿਗਾਰਡਿੰਗ ਕੋਈ ਵੀ ਚੀਜ਼ ਦੀ ਲੋੜ ਆ ਵੀ ਸਾਡੇ ਕਲਾਇੰਟ ਦੀ ਮੌਰਗੇਜ ਕਿੱਦਾਂ ਹੋ ਸਕਦੀ ਆ, 5% ਨਾਲ ਹੋ ਸਕਦੀ ਆ, 10% ਨਾਲ ਹੋ ਸਕਦੀ ਆ, ਜਾਂ 20% ਲੱਗੂਗਾ, ਜਾਂ ਕਿੰਨੀ ਹੋਰ ਡਾਊਨ ਪੇਮੈਂਟ ਚਾਹੀਦੀ, ਜਾਂ ਕੀ ਲੈਂਡ ਟ੍ਰਾਂਸਫਰ ਟੈਕਸ ਲੱਗਣੇ, ਜਾਂ ਕਿਹੜੀ ਬੈਂਕ ਤੋਂ ਹੋਣੀ ਆ, ਕਿਹੜੀ ਬੈਂਕ ਲਈ ਐਲੀਜੀਬਲ ਆ, ਕਿੱਥੋਂ ਹੋਊਗੀ। ਸੋ ਇਹਨਾਂ ਸਾਰੇ ਕੰਮਾਂ ਦੀ ਜਾਣਕਾਰੀ ਲਈ ਨੰਬਰ 1416-356-1370-416-356-1870। ਬਾਕੀ ਮੈਂ ਇੱਕ ਗੱਲ ਗੁਜ਼ਾਰਿਸ਼ ਕਰਨਾ ਚਾਹੂੰਗਾ, ਮੇਰੇ ਇੱਥੇ ਆਉਣ ਦਾ ਕਾਰਨ ਇਹੀ ਹੈ ਜੇ ਕੰਮ ਟ੍ਰਾਂਸਪੇਰੈਂਟ ਕਰਾਉਣਾ, ਹਨਾ। ਸੋ ਜੇ ਕੰਮ ਟ੍ਰਾਂਸਪੇਰੈਂਟ ਹੀ ਹੋਊਗਾ ਤੇ ਟ੍ਰਾਂਸਪੇਰੈਂਟ ਹੀ ਅਸੀਂ ਕਰਨਾ, ਤੁਹਾਨੂੰ ਫੀਸ ਵੀ ਦੱਸੀ ਜਾਊਗੀ, ਤੁਹਾਨੂੰ ਲਾਇਰ ਦੀ ਕੋਸਟ ਵਗੈਰਾ ਵੀ ਦੱਸੀ ਜਾਊਗੀ, ਕਿਹੜੀ ਬੈਂਕ ਤੋਂ ਹੋਣਾ ਤੁਹਾਨੂੰ ਉਹੀ ਦੱਸਿਆ ਜਾਊਗਾ, ਰੇਟ ਆਫ ਇੰਟਰਸਟ ਵਗੈਰਾ ਵੀ ਤੁਹਾਨੂੰ ਸਾਰਾ ਦੱਸਿਆ ਜਾਊਗਾ, ਹਨਾ। ਸੋ ਕੰਮ ਟ੍ਰਾਂਸਪੇਰੈਂਟ, ਸਾਫ ਸੁਥਰਾ ਮੌਰਗੇਜ ਦਾ ਕਰਾਉਣਾ, ਨੰਬਰ 1416-356-1870-416-356-1870।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਕਿਹਾ ਜਾਂਦਾ ਹੈ ਜੀ, ਟ੍ਰਾਂਸਪੇਰੈਂਟ ਕੰਮ ਜਿਹੜਾ ਹੈ ਜੀ ਉਹ ਬਹੁਤ ਜ਼ਰੂਰੀ ਹੁੰਦਾ, ਸਪੈਸ਼ਲੀ ਕਿਉਂਕਿ ਜਿਹੜੀਆਂ ਮੌਰਗੇਜ ਦੀਆਂ ਸਾਂਝਾਂ ਹੁੰਦੀਆਂ ਪੂਰੀਆਂ ਤੁਹਾਡੀਆਂ ਜੀ ਐਂਡ ਤੱਕ ਜ਼ਰੂਰ ਹੁੰਦੀਆਂ, ਜਦ ਤੱਕ ਘਰ ਫੁੱਲ ਦੀ ਪੇਡ ਆਫ ਨਹੀਂ ਹੋ ਜਾਂਦਾ ਹੈਗਾ। ਸੋ ਗੱਲਬਾਤ ਕਰ ਸਕਦੇ ਹਾਂ ਕਮਲਜੀਤ ਸਰਾਂ ਦੇ ਨਾਲ, 416-356-1870। ਸੋ ਲੈਣੇ ਇੱਥੇ ਇਜਾਜ਼ਤ, ਔਰ ਉਮੀਦ ਕਰਾਂਗੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਵਧੀਆ ਲੱਗੂਗਾ। ਕੋਈ ਜਿਹੜੀ ਜੀ ਸਾਤੋ ਜੀ ਹੋ ਗਈ ਹੋਵੇ ਗਲਤੀ ਤੇ ਤੁਸੀਂ ਦੀਪ ਤਾਤਲਾ ਸ਼ੋਅ ਤੇ ਜਿਹੜਾ ਜੀ ਮੈਨੂੰ ਕਰਿਓ ਮਾਫ਼, ਤੇ ਹੁਣ ਆਪਾਂ ਮਿਲਦੇ ਹਾਂ ਵਤਨੋ ਦੂਰ ਰੇਡੀਓ ਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਆਪਣਾ, ਉੱਥੇ ਵੀ ਜਿਹੜਾ ਜੀ ਹੈਗਾ ਸਾਥ। ਸਤਿ ਸ਼੍ਰੀ ਅਕਾਲ ਦੀਪ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ, ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525।
8: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
9: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ। ਇੰਡੀਅਨ ਸਵੀਟ ਮਾਸਟਰ 905-450-2800-450-2800।
10: ਲੇਡੀਜ਼ ਐਂਡ ਜੈਂਟਲਮੈਨ, ਡੇਵ ਟਾਟਲਾ।
11: ਟਾਟਲਾ, yeah, Tatler, Dave Tatler,
10: swinging the golf season with AM 530 at the MCPA 33rd Annual Golf Tournament, June 10th at Piper's Heath Golf Club, sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
14: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
15: This is the Vatno Dur Radio.

0: ਬਿਲਕੁਲ ਜੀ, ਗੁੱਡ ਆਫਟਰਨੂਨ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਤਨੋ ਦੂਰ ਦੀ ਸਾਰੀ ਟੀਮ ਵੱਲੋਂ ਬੜੀ ਜਿਹੜੀ ਜੀ ਪਿਆਰ ਭਰੀ ਔਰ ਨਿੱਘੀ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਾਂਗੇ ਕਿ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋ ਭਾਵੇਂ ਗੱਡੀਆਂ ਚੋਂ ਕਾਰਾਂ ਚੋਂ ਕੰਮਾਂ ਕਾਰਾਂ ਤੋਂ ਸਾਰੇ ਜਿਹੜੇ ਜੀ ਹੋਵੋਗੇ ਇੱਕਦਮ ਕੈਮੋ ਕੈਮ ਤੇ ਕੰਮਾਂ ਤੇ ਜਿਹੜਾ ਜੀ ਬੰਨ ਰਹੇ ਹੋਵੋਗੇ ਕੰਮਾਂ ਦੀ ਧੁੱਕੀ ਤੇ ਵਧੀਆ ਜਿਹੜਾ ਜੀ ਵੈਦਰ ਹੈਗਾ ਆ ਤੇ ਕੰਮ ਕਰੋ, ਨਜ਼ਾਰੇ ਲਓ, ਵਾਹਿਗੁਰੂ ਨੂੰ ਜਿਹੜਾ ਜੀ ਹਮੇਸ਼ਾ ਦਿਲਾਂ ਦੇ ਵਿੱਚ ਰੱਖੋ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਜੀ ਆਲਵੇਜ਼ ਰਹਿਣਾ ਚਾਹੀਦਾ ਹੈ। ਤੇ ਵੈਦਰ ਰਿਪੋਰਟ ਜਿਹੜੀ ਹੈ ਜੀ ਮੈਂ ਸਾਂਝੀ ਕਰਦੇ ਹੋਏ ਦੱਸਦਾਂ ਕਿ ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਹੈਗਾ 11 ਡਿਗਰੀ, ਓਵਰ ਨਾਈਟ ਹੈਗਾ ਜੀ 7 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 5:48 AM ਤੇ ਦਿਨ ਜਿਹੜਾ ਜੀ ਛਿਪ ਜਾਣਾ ਹੈਗਾ, ਸੂਰਜ ਢਲ ਜਾਣਾ ਹੈਗਾ 8:43 PM ਤੇ। ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈਗਾ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਜਿਹੜਾ ਜੀ ਹੈਗਾ ਆ, ਤੇ ਨਾਲ ਦੀ ਨਾਲ ਸਾਹਿਬ ਸਿੰਘ ਸੈਟਰਾ ਫਰੋਮ ਬੈਲਿਆਰਡ ਇੰਸ਼ੋਰੈਂਸ, ਉਹਨਾਂ ਦਾ ਵੀ ਜਿਹੜਾ ਜੀ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਪੂਰਾ ਸਾਥ ਦਿੱਤਾ ਜਾ ਰਿਹਾ ਹੈਗਾ। ਤੁਸੀਂ ਦੇਖੋ ਜੀ, ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਇੰਸ਼ੋਰੈਂਸ ਲੈਣੀ, ਲਾਈਫ ਇੰਸ਼ੋਰੈਂਸ ਲੈਣੀ, ਕਮਰਸ਼ੀਅਲ ਇੰਸ਼ੋਰੈਂਸ ਲੈਣੀ, ਕੋਈ ਇਵੈਂਟ ਇੰਸ਼ੋਰੈਂਸ ਲੈਣੀ ਹੈਗੀ ਆ, ਤੁਸੀਂ ਜਿਹੜੀ ਆ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 6472411309 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਅਸੀਂ ਤੁਹਾਡੀ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਕਰਾਵਾਂਗੇ। ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਹੈਗੇ ਆ, ਭਾਵੇਂ ਤੁਸੀਂ ਜਿਹੜਾ ਜੀ ਰੇਲਿੰਗਸ ਲਵਾਉਣੀਆਂ ਹੈਗੀਆਂ, ਬੇਸਮੈਂਟ ਵਿੰਡੋ ਕਵਰਸ, ਫੈਂਸਿਸ, ਗੇਟਸ, ਗਲਾਸ, ਇਨਕਲੋਜ਼ਰਸ, ਸਨ ਰੂਮ, ਜਿਹੜਾ ਜੀ ਬੜਾ ਇੱਕ ਨਵਾਂ ਜਿਹੜਾ ਜੀ ਵਧੀਆ ਰਿਵਾਜ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਆਪਾਂ ਆਪਣੇ ਘਰਾਂ ਦੇ ਵਿੱਚ ਇਨਬਿਲਟ ਕਰਵਾ ਸਕਦੇ ਹੋ ਹੈਗਾ ਜੀ ਸਨ ਰੂਮ ਦਾ, ਬੇਸਮੈਂਟ ਸਟੇਅਰਸ, ਕੈਨੋਪੀ, ਤੇ ਜੇ ਤੁਸੀਂ ਪੋਰਸ਼ ਕਵਰਸ ਕਰਾਉਣੇ ਆ, ਡੋਰਸ, ਵਿੰਡੋਜ, ਕਸਟਮ ਐਲੀਵੇਸ਼ਨ, ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਦ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4379552200 ਤੇ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਗਰੋਸਰੀ ਦੀ ਬਚਤ ਕਰਾਉਂਦੇ ਹੋਏ ਆਪਾਂ ਜਿਹੜਾ ਜੀ ਨੋਬਲ ਫਰੈਸ਼ ਫੂਡ ਤੇ ਪਹੁੰਚ ਜਾਂਦੇ ਹੈਗੇ। ਨੋਬਲ ਫਰੈਸ਼ ਫੂਡ ਤੇ ਮਈ ਸਪੈਸ਼ਲ ਦੇ ਵਿੱਚ ਬਹੁਤ ਸਾਰੀ ਜਿਹੜੀ ਜੀ ਗਰੋਸਰੀ, ਯਾਨੀ ਕਿ ਬਹੁਤ ਨਹੀਂ ਸਾਰੀ ਹੀ ਗਰੋਸਰੀ ਜਿਹੜੀ ਹੈ ਜੀ ਸੇਲ ਤੇ ਆਈ ਹੋਈ ਹੈ। ਬਹੁਤ ਲੰਬੀ ਜਿਹੜੀ ਹੈ ਜੀ ਇਸ ਟਾਈਮ ਮੇਰੇ ਕੋਲ ਇੱਥੇ ਹੈਗੀ ਆ ਲਿਸਟ, ਤੇ ਤੁਸੀਂ ਜੇ ਕਰਨੀ ਆ ਹੋਲਸੇਲ ਦੀ ਇਨਕੁਆਇਰੀ ਤੇ ਤੁਸੀਂ ਇਸ ਨੰਬਰ ਤੇ ਕਰ ਲੈਣਾ ਕਾਲ ਜੀ 6474465050 ਤੇ, ਜਿਹੜੇ ਜੀ ਮੀਆਂ ਤਾਹਿਰ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈਗੀ ਆ। ਨਾਲ ਦੀ ਨਾਲ ਜਿਹੜਾ ਜੀ ਸਪੈਕਸ ਐਕਸਪ੍ਰੈਸ ਦਾ ਮੈਸੇਜ ਸਾਂਝਾ ਕਰਦੇ ਹੋਏ ਮੈਂ ਜਿਹੜਾ ਜੀ ਤੁਹਾਨੂੰ ਦੱਸ ਦਵਾਂ ਕਿ ਸਪੈਕਸ ਐਕਸਪ੍ਰੈਸ ਤੋਂ ਤੁਸੀਂ ਦੇਖੋ ਜੀ ਜੇ ਡਿਜ਼ਾਈਨਰ ਗਲਾਸਿਸ ਲੈਣੀਆਂ ਹੈਗੀਆਂ ਆ, ਸਪੈਸ਼ਲੀ ਜੇ ਤੁਸੀਂ ਆਪਾਂ ਕਈ ਵਾਰੀ ਲੇਡੀਜ਼ ਨੂੰ ਹੁੰਦਾ ਕਿ ਠੀਕ ਹੈ ਇੱਦਾਂ ਦੇ ਕੋਈ ਫਰੇਮ ਲਈਏ ਜਿਹੜੇ ਸਾਡੇ ਸੋਹਣੇ ਲੱਗਣ, ਕਈ ਵਾਰੀ ਆਪਾਂ ਟਰਾਈ ਕਰਕੇ ਦੇਖਣਾ ਚਾਹੁੰਦੇ ਹੈਗੇ ਆ, ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਤੇ ਪਹੁੰਚਣਾ ਹੈ ਤੇ ਤੁਹਾਡੀ ਮਨ ਪਸੰਦ ਦੇ ਗਲਾਸ ਫਰੇਮਸ, ਜਾਂ ਤੁਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਜਿਹੜੀਆਂ ਜੀ ਅੱਖਾਂ ਚੈੱਕਅਪ ਕਰਾਉਣੇ ਹੈਗੇ, ਇਹਨਾਂ ਕੋਲ ਸਪੈਸ਼ਲੀ ਜਿਹੜਾ ਜੀ ਡਾਕਟਰਸ ਦੀ ਟੀਮ ਆਉਂਦੀ ਹੈਗੀ ਆ ਫਰਾਈਡੇ ਐਂਡ ਸੈਟਰਡੇ ਤੇ, ਤੁਸੀਂ ਜਿਹੜਾ ਜੀ ਅਪੁਆਇੰਟਮੈਂਟ ਬਣਾ ਕੇ ਜਿਹੜਾ ਜੀ ਆਪਣੀਆਂ ਅੱਖਾਂ ਦੀ ਜਾਂਚ ਕਰਾ ਸਕਦੇ ਹੈਗੇ। ਦੋ ਲੋਕੇਸ਼ਨ ਤੋਂ ਕਰ ਰਿਹਾ ਤੁਹਾਨੂੰ ਸਰਵ, ਪਹਿਲੀ ਹੈਗੀ 35 Resolution Drive ਬਰੈਂਪਟਨ ਕੈਨੇਡੀ, ਐਂਡ ਸਟੀਲਸ ਦਾ ਹੈਗਾ ਜੀ ਜਿਹੜਾ ਇੰਟਰਸੈਕਸ਼ਨ ਵਾਲਮਾਰਟ ਵਾਲੇ ਪਲਾਜ਼ੇ ਚ। ਦੂਜੀ ਲੋਕੇਸ਼ਨ ਹੈਗੀ ਜੀ 10635 ਕ੍ਰੈਡਿਟਵਿਊ ਰੋਡ ਸੈਂਡਲਵੁੱਡ, ਐਂਡ ਕ੍ਰੈਡਿਟਵਿਊ ਦਾ ਹੈਗਾ ਇੰਟਰਸੈਕਸ਼ਨ। ਸੋ ਗੱਲਬਾਤ ਕਰਨ ਲਈ ਨੰਬਰ 9054608888 ਤੇ। ਹੁਣ ਤੁਹਾਨੂੰ ਜਿਹੜਾ ਜੀ ਅਸੀਂ ਮੈਸੇਜ ਦੱਸ ਕੇ ਹਟੇ ਕਿ ਜੇ ਤੁਸੀਂ ਦੇਖੋ ਜੀ ਆਪਣੇ ਘਰਾਂ ਦੇ ਵਿੱਚ ਸੋਹਣੇ ਸੋਹਣੇ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੇ ਆ, ਭਾਵੇਂ ਸਨ ਰੂਮਸ ਬਣਵਾਉਣੇ ਆ, ਤੇ ਤੁਸੀਂ ਦ ਮਾਸਟਰ ਬਿਲਡ ਫੈਮ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਸਾਡੀ ਲਾਈਨ ਉਹਨਾਂ ਦੇ ਨਾਲ ਜੁੜ ਚੁੱਕੀ, ਆਪਾਂ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਅਵਨੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਕੀ ਹਾਲ ਚਾਲ?
0: ਮੈਂ ਠੀਕ ਹੈ ਅਵਨੀਤ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਆ?
1: ਆਲ ਗੁੱਡ। ਥੈਂਕ ਯੂ ਕਿਰਨ ਜੀ, ਥੈਂਕ ਯੂ ਸੁਖੀ ਜੀ ਫੋਰ ਹੈਵਿੰਗ ਅਸ, ਤੇ ਮੈਂ ਸਾਰਿਆਂ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ, ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ।
0: ਓ ਦੈਟਸ ਨਾਈਸ, ਦੈਟਸ ਰੀਅਲੀ ਗੁੱਡ
1: ਜੀ। ਹਾਂਜੀ
0: ਜੀ ਬਿਲਕੁਲ ਜੀ। ਸੋ ਜਿੱਥੇ ਕਿ ਹਨਾ ਮੈਂ ਦੇਖ ਰਹੀ ਸੀਗੀ ਕਿ ਠੀਕ ਆ ਸਾਰੇ ਲਾਈਕ ਤੁਹਾਡੇ ਜਿੰਨੇ ਵੀ ਪ੍ਰੋਡਕਟਸ ਆ, ਜਿੰਨੀਆਂ ਵੀ ਸਰਵਿਸਿਸ ਤੁਸੀਂ ਅਵਨੀਤ ਜੀ ਪ੍ਰੋਵਾਈਡ ਕਰ ਰਹੇ ਹੈਗੇ ਆ, ਤੁਸੀਂ ਮੈਨੂੰ ਲੱਗ ਰਿਹਾ ਬਹੁਤ ਡਿਫਰੈਂਟ ਤਰੀਕੇ ਨਾਲ ਕੰਮ ਕਰਦੇ, ਕਿਉਂਕਿ ਸਾਡੇ ਕੋਲ ਇੱਥੇ ਹਨਾ ਪਿਕਚਰਸ ਵੀ ਮੇਰੇ ਕੋਲ ਤੁਹਾਡੀ ਆਈਆਂ ਸੀ, ਮੈਂ ਤੁਹਾਡੀ ਵੈਬਸਾਈਟ ਤੇ ਵੀ ਦੇਖਿਆ, ਯੂ ਗਾਈਜ਼ ਆਰ ਡੂਇੰਗ ਰੀਅਲੀ ਗ੍ਰੇਟ ਜੋਬ ਹਨਾ। ਤੇ ਹੁਣ ਜੇ ਆਪਾਂ ਗੱਲਬਾਤ ਕਰੀਏ ਕਿ ਸਾਡੇ ਕਿਸਨੇ ਵੀ ਭੈਣ ਭਰਾ ਨੇ ਜਿਹੜੇ ਜੀ ਜੇ ਸਨ ਰੂਮਸ ਬਣਵਾਉਣੇ ਆ, ਕੀ ਕੀ ਸਪੈਸ਼ਲ ਤੁਸੀਂ ਉਹਦੇ ਵਿੱਚ ਪ੍ਰੋਵਾਈਡ ਕਰਦੇ ਆ?
1: ਬਿਲਕੁਲ ਕਿਰਨ ਜੀ, ਸਾਡੇ ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਸਾਨੂੰ, ਜੇ ਉਹਨਾਂ ਨੇ ਸਨਰੂਮ ਬਣਾਉਣੇ, ਜੇ ਉਹਨਾਂ ਨੇ ਕਲੀਅਰ ਛੱਤ ਵਾਲੀ ਔਨਿੰਗਸ ਬਣਾਉਣੀਆਂ ਨੇ ਜਿਹੜੀ ਬਹੁਤ ਪਾਪੂਲਰ ਹੈਗੀ ਆ ਐਟ ਦਿਸ ਮੂਮੈਂਟ ਇਨ ਕੈਨੇਡਾ, ਤੇ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਉਹਦੇ ਚ ਬੈਨੀਫਿਟ ਹੁੰਦਾ ਹੈ ਕਿ ਤੁਹਾਨੂੰ ਪਰਮਿਟ ਨਹੀਂ ਲੈਣਾ ਪੈਂਦਾ ਤੇ ਤੁਸੀਂ ਉਹ ਕਰਵਾ ਸਕਦੇ ਹੋ ਕੰਮ ਸਟਾਰਟ ਇਮੀਡੀਏਟਲੀ। ਸਨਰੂਮ ਦੇ ਵਿੱਚ ਜੇ ਤੁਸੀਂ ਸਨਰੂਮ ਐਕਸਟੈਂਸ਼ਨ ਕਰਨੀ ਹੈ ਤਾਂ ਸਿਟੀ ਤੋਂ ਪਰਮਿਟ ਲੈਣਾ ਪੈਂਦਾ ਹੈ, ਉਹ ਵੀ ਅਸੀਂ ਦਵਾਉਂਦੇ ਹਾਂ। ਤੇ ਉਹਦੇ ਲਈ ਆਰਕੀਟੈਕਟ ਵੀ ਹੈਗੇ ਨੇ ਸਾਡੇ ਕੋਲ ਜਿਹੜੇ ਪੂਰੀ ਡਰਾਇੰਗਸ ਬਣਾ ਕੇ ਦੇਣਗੇ, ਸਾਰਾ ਕੁਝ ਕਰਕੇ ਦੇਣਗੇ, ਤੇ ਉਹਦੇ ਅਕੋਰਡਿੰਗ ਹੋਏਗਾ। ਉਹ ਥੋੜਾ ਵੱਡਾ ਪ੍ਰੋਜੈਕਟ ਹੈ, ਬਟ ਜੇ ਕਿਸੇ ਨੇ ਆਪਣੇ ਘਰ ਦੇ ਨਾਲ ਅਟੈਚਡ ਔਨਿੰਗਸ, ਅਟੈਚਡ ਜਿੱਦਾਂ ਐਕਸਟੈਂਸ਼ਨ ਹੁੰਦੀ ਹੈ ਨਾ ਸ਼ੈਡ, ਏਦਾਂ ਬਣਵਾਉਣਾ ਹੈ ਤੇ ਫਿਰ ਉਹ ਬਹੁਤ ਪੋਪੂਲਰ ਹੈ ਐਟ ਦਿਸ ਮੋਮੈਂਟ।
0: ਬਿਲਕੁਲ ਜੀ, ਸੋ ਬੜਾ ਜਿਹੜਾ ਜੀ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਤੁਹਾਡਾ ਜਿਹੜਾ ਜੀ ਕੰਮ ਕਰਕੇ ਦੇਣਾ ਹੈਗਾ। ਸਪੈਸ਼ਲੀ ਜੇ ਤੁਸੀਂ ਜਿਹੜਾ ਹੈ ਜੀ ਫੈਂਸਿਸ ਜਾਂ ਗੇਟਸ ਵੀ ਲਵਾਉਣੇ ਆ ਤਾਂ ਵੀ ਤੁਸੀਂ ਅਵਨੀਤ ਜੀ ਉਹਨਾਂ ਦੇ ਨਾਲ ਸੰਪਰਕ ਜਿਹੜਾ ਜੀ ਕਰ ਸਕਦੇ ਆ। ਔਰ ਅਵਨੀਤ ਜੀ, ਲਾਸਟ ਵੀਕ ਤੁਸੀਂ ਸਟੂਡੀਓ ਦੇ ਵਿੱਚ ਆਏ ਸੀ, ਤੁਸੀਂ ਸਾਡੇ ਨਾਲ ਇਹ ਵੀ ਗੱਲ ਕੀਤੀ ਸੀਗੀ ਕਿ ਕਿਸੇ ਕੰਟਰੈਕਟਰ ਸਾਡੇ ਜਿਹੜੇ ਜੀ ਭਰਾ ਹੈਗੇ ਆ ਜਿਹਨਾਂ ਨੇ ਜਿਹੜਾ ਜੀ ਇਕੱਠਾ ਕੋਈ ਸਮਾਨ ਪਿਕ ਕਰਨਾ ਹੈਗਾ ਆ, ਤੇ ਉਹ ਤੁਹਾਡੇ ਨਾਲ ਕਿੱਥੇ ਆ ਕੇ ਮਿਲ ਸਕਦੇ ਆ?
1: ਬਿਲਕੁਲ, ਜਿਹੜੇ ਵੀ ਕੰਟਰੈਕਟਰਸ ਨੇ ਜਿਨ੍ਹਾਂ ਨੇ ਬਲਕ ਚ ਸਮਾਨ ਲੈਣਾ, ਉਹਨਾਂ ਨੂੰ ਬਹੁਤ ਵਧੀਆ ਡਿਸਕਾਊਂਟ ਮਿਲੇਗਾ ਤੇ ਉਹ ਆ ਸਕਦੇ ਨੇ। ਸਾਡੇ ਵੇਅਰ ਹਾਊਸ ਐਂਡ ਸ਼ੋਰੂਮ ਦੀ ਫੈਸਿਲਿਟੀ ਹੈਗੀ ਹੈ 325 ਬ੍ਰਾਈਥੋਪ ਸਟਰੀਟ, ਕਿਚਨਰ।
0: ਬਿਲਕੁਲ ਜੀ, ਲੋਕੇਸ਼ਨ ਹੈਗੀ ਆ 325 ਬ੍ਰਾਈਥੋਪ ਸਟਰੀਟ ਕਿਚਨਰ ਦੇ ਵਿੱਚ, ਤੇ ਨੰਬਰ ਹੈਗਾ 4379552200 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ। ਦੇਖੋ ਜੀ, ਕਸਟਮ ਐਲੀਵੇਸ਼ਨ ਕਰਾਉਣੇ ਹੈਗੇ ਆ, ਤੁਸੀਂ ਡੋਰਸ, ਵਿੰਡੋਜ਼ ਕੁਛ ਵੀ ਕਰਾਉਣਾ, ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ 4379552200। ਸੋ ਬਹੁਤ ਬਹੁਤ ਸ਼ੁਕਰੀਆ ਅਵਨੀਤ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ।
1: ਥੈਂਕ ਯੂ ਕਿਰਨ।
0: ਬਿਲਕੁਲ ਜੀ, ਸੋ ਇਹ ਸੀਗੇ ਅਵਨੀਤ ਜੀ ਫਰੋਮ ਦ ਮਾਸਟਰ ਬਿਲਡ ਫੈਬਰੀਕੇਟਰ ਸਪਲਾਇਰਸ ਜਿਹੜੇ ਜੀ ਹੈਗੇ ਆ, ਇਹਨਾਂ ਦਾ ਜਿਹੜਾ ਜੀ ਸਾਡਾ ਪ੍ਰੋਡਕਟ ਮੇਡ ਇਨ ਕੈਨੇਡਾ ਹੈਗਾ। ਸੋ ਬਹੁਤ ਜਲਦੀ ਅਸੀਂ ਤੁਹਾਡੀ ਜਿਹੜੇ ਜੀ ਦੁਬਾਰਾ ਇਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਹਾਂ। ਦੇਖੋ ਜੀ, ਤੁਸੀਂ ਆਈ ਗਲਾਸਿਸ ਬਣਵਾਉਣੇ ਹੈਗੇ ਆ ਜਾਂ ਤੁਸੀਂ ਜਿਹੜਾ ਜੀ ਅੱਖਾਂ ਦਾ ਰੂਟੀਨ ਚੈੱਕਅਪ ਕਰਾਉਣਾ ਹੈਗਾ, ਤੁਸੀਂ ਸਪੈਕਸ ਐਕਸਪ੍ਰੈਸ ਪਹੁੰਚ ਸਕਦੇ ਆ 9054608888 ਤੇ ਇਹਨਾਂ ਦੇ ਨਾਲ ਜਿਹੜੇ ਆ ਜੀ ਗੱਲਬਾਤ ਹੋ ਸਕਦੀ ਆ। ਸੋ ਬਿਲਕੁਲ ਜੀ, ਹੁਣ ਆਪਾਂ ਥੋੜਾ ਜਿਹਾ ਜਿਹੜਾ ਜੀ ਗੀਤ ਸੰਗੀਤ ਵੱਲ ਜਾਂਦੇ ਹਾਂ ਤੇ ਗੀਤ ਸੰਗੀਤ ਦੀ ਕਰਦੇ ਹਾਂ ਗੱਲ, ਤੇ ਫਿਰ ਆਉਂਦੇ ਹਾਂ ਬਾਅਦ ਜੀ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਤੁਸੀਂ ਹੁਣੇ ਬੜਾ ਪਿਆਰਾ ਜਿਹੜਾ ਜੀ ਲਵ ਪੰਜਾਬ ਗਾਣਾ ਸੁਣ ਕੇ ਹਟੇ ਹਾਂ। ਜਾਰਡਨ ਸੰਧੂ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹੜਾ ਜੀ ਸਿੰਗਰ ਆ, ਔਰ ਇੱਕ ਵਧੀਆ ਤਰੀਕੇ ਨਾਲ ਜਿਹੜਾ ਜੀ ਆਪਣੇ ਪੰਜਾਬ ਨੂੰ ਇਹ ਜਿਹੜਾ ਜੀ ਆਪਣੇ ਗੀਤਾਂ ਰਾਹੀਂ ਰਿਪ੍ਰੈਜੈਂਟ ਕਰਦੇ ਰਹਿੰਦੇ ਆ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀ ਸਪੈਕਸ ਐਕਸਪ੍ਰੈਸ, ਜਿੱਥੇ ਨਾ ਗੱਲ ਅੱਜ ਵੀ ਸਪੈਕਸ ਐਕਸਪ੍ਰੈਸ ਦੀ, ਜਾਣੀ ਕਿ ਸਾਡੀਆਂ ਭੈਣਾਂ ਜਿਹੜੇ ਆ ਜੀ ਚਾਹੁੰਦੀਆਂ ਹੈਗੀਆਂ ਕਿ ਅਸੀਂ ਸੋਹਣੇ ਸੋਹਣੇ ਡਿਜ਼ਾਇਨਰ ਫਰੇਮਸ ਲਈਏ, ਤੇ ਜਾਂ ਸਾਡੇ ਭੈਣ ਭਰਾ ਜਿਹੜੇ ਹੈਗੇ ਜਿਹਨਾਂ ਨੂੰ ਇੱਦਾਂ ਹੁੰਦਾ ਕਿ ਠੀਕ ਹੈ ਅਸੀਂ ਗਲਾਸਿਸ ਦੇ ਨਾਲ ਜਿਹੜਾ ਜੀ ਸਨ ਗਲਾਸਿਸ ਵੀ ਹੋਣ, ਤੇ ਤੁਸੀਂ ਸਾਰਾ ਕੁਝ ਜਿਹੜਾ ਜੀ ਸਪੈਕਸ ਐਕਸਪਰਟ ਲੈ ਸਕਦੇ ਹੈਗੇ। ਸਾਡੇ ਨਾਲ ਜੁੜ ਚੁੱਕੇ ਆ ਰਾਜਨ ਜੀ, ਸੋ ਬਹੁਤ ਬਹੁਤ ਸਵਾਗਤ ਹੈ ਰਾਜਨ ਜੀ, ਵੈਲਕਮ ਟੂ ਦ ਰੇਡੀਓ।
1: ਬਹੁਤ ਬਹੁਤ ਧੰਨਵਾਦ ਜੀ, ਵਧਣ ਦੂਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪਹਿਲਾਂ ਤਾਂ ਰਾਜਨ ਜੀ ਇਹ ਦੱਸੋ ਕਿ ਠੀਕ ਆ ਲੌਂਗ ਵੀਕਐਂਡ ਸੀਗਾ, ਤੁਸੀਂ ਜਿਹੜਾ ਹੈ ਜੀ ਫ੍ਰੀ ਸਕੈਚਰਸ ਪੋਲਰਾਈਜ਼ ਸਨ ਗਲਾਸਿਸ ਲਾਈਆਂ ਸੀਗੀਆਂ ਪਰਚੇਜ਼ਸ ਦੇ ਨਾਲ, ਕੋਈ ਵੀ ਖਰੀਦਦਾਰੀ ਕਰਦੇ, ਕਿੱਦਾਂ ਦਾ ਉਹਦਾ ਜਿਹੜਾ ਹੈ ਜੀ ਰਿਸਪੌਂਸ ਰਿਹਾ?
1: ਬਹੁਤ ਵਧੀਆ ਰਿਸਪੌਂਸ ਜੀ, ਸਾਡੇ ਸਾਰੇ ਸਰੋਤਿਆਂ ਨੇ ਇਹਦਾ ਬਹੁਤ ਫਾਇਦਾ ਚੱਕਿਆ, ਤੇ ਸਾਨੂੰ ਵੀ ਇਹ ਖੁਸ਼ੀ ਹੁੰਦੀ ਕਿ ਜਦੋਂ ਅਸੀਂ ਕੋਈ ਡੀਲ ਲਗਾਉਂਦੇ ਹਾਂ ਅਸੀਂ ਸਪੈਸ਼ਲੀ ਬੜੀ ਮਿਹਨਤ ਕਰਕੇ ਆਪਣੇ ਵੈਂਡਰਸ ਕੋਲੋਂ ਡੀਲ ਲੈਂਦੇ ਹਾਂ, ਤੇ ਸਾਨੂੰ ਹੁੰਦਾ ਵੀ ਸਾਡੀ ਕਮਿਊਨਿਟੀ ਦਾ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਵੇ, ਉਹ ਆ ਕੇ ਇਹ ਡੀਲ ਦਾ ਫਾਇਦਾ ਚੱਕਣ, ਤੇ ਸਾਡੇ ਸਾਰੇ ਸਰੋਤਿਆਂ ਨੇ ਆ ਕੇ ਸੈਟਰਡੇ ਨੂੰ ਬਹੁਤ ਉਹਦਾ ਸਾਡਾ ਸਾਥ ਦਿੱਤਾ ਜੀ। ਸੋ ਥਰਸਡੇ ਫਰਾਈਡੇ ਸੈਟਰਡੇ ਪਿਛਲੇ ਤਿੰਨੋਂ ਦਿਨ ਇਹ ਡੀਲ ਬਹੁਤ ਚੱਲੀ ਹੈ ਜੀ, ਸੋ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ। ਤੇ ਦੁਬਾਰਾ ਇੱਕ ਵਾਰੀ ਦੱਸਣਾ ਚਾਹਾਂਗਾ ਜੀ, ਇਸ ਵੀਕਐਂਡ ਦੇ ਉੱਤੇ ਜਿਹੜੀਆਂ ਸਪੈਸ਼ਲ ਡੀਲ ਚੱਲ ਰਹੀਆਂ ਨੇ ਇਹਦੇ ਚ ਦੱਸਦੇ ਜਾਈਏ ਕਿ ਸਭ ਤੋਂ ਪਹਿਲਾਂ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਨੇ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇੱਥੇ ਵੀ ਡਾਕਟਰ ਅੱਜ ਅਵੇਲੇਬਲ ਨੇ, ਤੇ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਹੈ ਉਧਰ ਵੀ ਅੱਜ ਡਾਕਟਰ ਦੋਨੋਂ ਪਾਸੇ ਅਵੇਲੇਬਲ ਨੇ। ਸੋ ਤੁਸੀਂ ਕਿਤੇ ਵੀ ਪਹੁੰਚ ਕੇ ਆਪਣੇ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ, ਪਰ ਕਾਲ ਕਰਕੇ ਪਹਿਲਾਂ ਤੁਸੀਂ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888 ਤੇ ਜਦੋਂ ਅੱਖਾਂ ਦੇ ਚੈੱਕਅਪ ਦੀ ਗੱਲ ਕਰਦੇ ਹਾਂ ਤੇ ਦੱਸਦੇ ਜਾਈਏ ਕਿ ਅਸੀਂ ਐਡਵਾਂਸ ਟੈਕਨੋਲੋਜੀ ਦੇ ਸਾਰੇ ਹੀ ਇਕਵਿਪਮੈਂਟ ਰੱਖੇ ਹੋਏ ਨੇ ਜਿਹਦੇ ਵਿੱਚ ਅੱਖ ਦਾ ਜਿਹੜਾ ਬੈਕਅਪ ਦਾ ਆਈ ਹੈ ਡਿਜੀਟਲੀ, ਅਸੀਂ ਸਾਡੇ ਕੋਲ ਓਸੀਟੀ ਮਸ਼ੀਨ ਦੋਨੋਂ ਥਾਵਾਂ ਤੇ ਆ ਜੀ, ਤੁਸੀਂ ਕਿਤੇ ਵੀ ਜਾ ਕੇ ਚੈੱਕਅਪ ਕਰਵਾਉਂਦੇ ਹੋ ਤੇ ਓਸੀਟੀ ਮਸ਼ੀਨ ਤੁਹਾਡੀ ਬੈਕਅਪ ਦਾ ਆਈ ਸਕੈਨ ਕਰਦੀ ਹੈ ਜੀ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਕਸਟਮਰ ਦੇ ਨਾਲ ਅਸੀਂ ਸਾਂਝੇ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਕਿ ਕੀ ਪ੍ਰੋਬਲਮ ਚੱਲ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਜਿਹਨਾਂ ਨੇ ਗਲਾਸਿਸ ਬਣਵਾਉਣੀ ਹੁਣ ਦੱਸ ਜਾਈਏ ਕਿ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $300 ਦੀ ਕੀਮਤ ਦਾ ਜੀ ਸਿਲੈਕਟਡ ਬ੍ਰਾਂਡਿਡ ਫਰੇਮ ਇਸ ਵੈਲਿਊ ਪੈਕੇਜ ਇਨਕਲੂਡਿਡ ਹੈ, ਜਿਹਦੇ ਵਿੱਚ ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ ਬਹੁਤ ਸਾਰੇ ਫਰੇਮ ਨੇ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜੀ, ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਿਹਾ ਜੀ। ਤੇ ਜੇ ਤੁਸੀਂ ਆਪਣੇ ਗਲਾਸਿਸ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ, ਯਾਨੀ ਕਿ ਐਂਟੀ ਗਲੇਅਰ ਜਾਂ ਬਲੂ ਲਾਈਟ ਜਾਂ ਸਕ੍ਰੈਚ ਜਾਂ ਯੂਵੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਜੀ। ਤੇ ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਨੇ ਤੇ ਪਹਿਲੇ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਜਿਹੜੇ ਵੀ ਸਾਡੇ ਸਰੋਤੇ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਵਿਜ਼ਿਟ ਕਰਨ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਕਾਲ ਕਰਕੇ ਜੀ, ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਤੇ ਜ਼ਰੂਰ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888।
0: ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਤੁਸੀਂ ਗੱਲਬਾਤ ਜਿਹੜੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜੀ ਕਰ ਸਕਦੇ ਹੋ, ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਕਰ ਰਹੇ ਹੈਗੇ ਸਰਵ। ਤੇ ਬਿਲਕੁਲ ਜੀ, ਤੁਸੀਂ ਆਪਣਾ ਜਿਹੜਾ ਜੀ ਵਧੀਆ ਪ੍ਰੋਪਰ ਤਰੀਕੇ ਨਾਲ ਅੱਖਾਂ ਦਾ ਜਿਹੜਾ ਜੀ ਚੈੱਕਅਪ ਕਰਾ ਸਕਦੇ ਹੋ, ਕਿਉਂਕਿ ਸਮਰ ਦੇ ਵਿੱਚ ਵੀ ਕਈ ਵਾਰੀ ਜਿਹੜੀ ਜੀ ਅੱਖਾਂ ਦੇ ਵਿੱਚ ਉਹ ਪ੍ਰੋਬਲਮ ਈਚੀਨੈਸ ਜ਼ਰੂਰ ਆ ਜਾਂਦੀ ਹੈ। ਸੋ 905-460-8888 ਤੇ ਗੱਲਬਾਤ ਹੋ ਸਕਦੀ ਹੈ, 905-460-8888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੇ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਜੀ ਆਪਣੀ ਰੀਅਲ ਸਟੇਟ ਦੀ ਟੀਮ ਦੇ ਸਿਗਨਲ ਵੀ ਪੇਸ਼ ਕੀਤਾ, ਕੁਛ ਇੱਥੇ ਪ੍ਰੋਪਰਟੀ ਪਰਚੇਜ਼ ਕਰਨੀ, ਕੁਛ ਸੈਲ ਕਰਨਾ ਚਾਹੁੰਦੇ, ਕੋਈ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਹੈਗੀ ਆ, ਸਾਡੇ ਨਾਲ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ। ਸਾਡੇ ਕੋਲ ਕੁਛ ਜਿਹੜੇ ਜੀ ਗੈਸ ਸਟੇਸ਼ਨ ਦੀਆਂ ਵੀ ਡੀਲਸ ਆਈਆਂ ਹੋਈਆਂ ਆ। ਸੋ ਗੱਲਬਾਤ ਕਰਨ ਲਈ ਨੰਬਰ 416-881-7070 ਤੇ ਤੁਸੀਂ ਸਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਨੋਬਲ ਫਰੈਸ਼ ਫੂਡ ਦਾ ਅਸੀਂ ਬਾਰ ਬਾਰ ਤੁਹਾਨੂੰ ਜਿਹੜਾ ਜੀ ਵੇਰਵਾ ਦਿੰਦੇ ਰਹਿੰਦੇ ਹਾਂ ਕਿ ਕਾਫੀ ਜਿਹੜੀ ਆ ਜੀ ਗਰੋਸਰੀ ਗ੍ਰੋਸਰੀ ਸੇਲ ਤੇ ਹੈਗੀ ਹੈ ਬਹੁਤ ਜ਼ਿਆਦਾ, ਜਦੋਂ ਤੁਸੀਂ ਕੰਪੇਅਰ ਜਦੋਂ ਪ੍ਰਾਈਸਸ ਕਰੋਗੇ ਨਾ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਬਹੁਤ ਜ਼ਿਆਦਾ ਘੱਟ ਕੀਮਤਾਂ ਦੇ ਜਿਹੜਾ ਹੈ ਜੀ ਤੁਹਾਨੂੰ ਸਮਾਨ ਮਿਲ ਸਕਦਾ, ਇੰਨੀ ਮਹਿੰਗਾਈ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈ ਜੀ ਉਹ ਬਚਤ ਕਰਾਵਾ ਕੇ ਦੇ ਰਹੇ ਆ। ਸੋ ਤੁਹਾਡਾ ਵੀ ਜਿਹੜਾ ਜੀ ਇਹ ਹੱਕ ਬਣਦਾ ਕਿ ਤੁਸੀਂ ਉੱਥੇ ਜਾਓ ਤੇ ਜਿਹੜਾ ਜੀ ਡੀਲ ਜ਼ਰੂਰ ਦੇਖੋ। ਨੰਬਰ ਜਿਹੜਾ ਜੀ ਇਹਨਾਂ ਦਾ ਜੀ ਹੋਲਸੇਲ ਇਨਕੁਆਇਰੀ ਕਰਨੀ ਹੈਗੀ ਹੈ ਨੰਬਰ ਹੈਗਾ ਆ 6474465050 6474465050 ਤੇ ਗੱਲਬਾਤ ਹੋ ਸਕਦੀ। ਦੋ ਲੋਕੇਸ਼ਨ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ ਹੈਗਾ 20 ਗੈਲੇਗਮ ਡਰਾਈਵ ਤੇ 2945 ਸੈਂਡਲਵੁੱਡ ਪਾਰਕ ਵੇ, ਤੇ ਤੀਜੀ ਲੋਕੇਸ਼ਨ ਬਹੁਤ ਜਲਦੀ ਜਿਹੜੀ ਹੈ ਜੀ ਓਪਨ ਹੋਣ ਜਾ ਰਹੀ ਹੈ। ਵੱਧ ਤੋਂ ਦੂਰ ਤੁਹਾਨੂੰ ਜਿਹੜਾ ਜੀ ਲਾਈਵਨ ਲੋਕੇਸ਼ਨ ਉੱਥੇ ਮਿਲੂਗਾ ਤੇ ਜਾਣਕਾਰੀ ਆਪਾਂ ਬਹੁਤ ਜਲਦੀ ਸਾਂਝੀ ਜਿਹੜੀ ਜੀ ਕਰਦੇ ਰਵਾਂਗੇ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦੇ ਕਿ ਸਿੰਗਾਪੁਰ ਜਵੈਲਰਸ ਤੇ ਜਿਹੜਾ ਜੀ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਾ ਹੋਇਆ ਹੈ। ਡਾਇਮੰਡ ਦੀ ਜਵੈਲਰੀ ਦੀ ਖਰੀਦਦਾਰੀ ਕਰਨੀ ਹੈ ਜਾਂ ਸੋਨੇ ਦੇ ਡਿਜ਼ਾਈਨਰ ਜਿਹੜੇ ਜੀ ਤੁਸੀਂ ਕੁੱਕ ਕੇ ਕੁਛ ਵੀ ਪਰਚੇਸ ਕਰਨਾ ਹੈ ਤੇ ਤੁਸੀਂ ਇਹਨਾਂ ਕੋਲ ਪਹੁੰਚ ਸਕਦੇ ਆ 9056121500 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਟੈਲੀਟਾਈਮ ਇਲੈਕਟ੍ਰੋਨਿਕ, ਤੁਸੀਂ ਟੀਵੀ, ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ, ਤੁਸੀਂ ਪਹੁੰਚਣਾ 280 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ ਤੇ ਨੰਬਰ ਹੈਗਾ 9054551666 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਹਰਪ੍ਰੀਤ ਸੈਣੀ ਜੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਟਰੈਵਲ ਇੰਸ਼ੋਰੈਂਸ ਲੈਣੀ ਹੈਗੀ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। 4168176500 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਕਟਾਰੀਆ ਟੂਰਸ ਐਂਡ ਟਰੈਵਲ ਦਾ ਜਿਹੜਾ ਜੀ ਮੈਂ ਇੱਕ ਵਾਰੀ ਮੈਸੇਜ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ। ਕਟਾਰੀਆ ਟੂਰਸ ਐਂਡ ਟਰੈਵਲ ਤੇ ਹਮੇਸ਼ਾ ਜਿਹੜਾ ਜੀ ਬਹੁਤ ਬਿਹਤਰੀਨ ਜਿਹੜੀਆਂ ਜੀ ਉਹਨਾਂ ਨੇ ਡੀਲਸ ਲਾਈਆਂ ਹੁੰਦੀਆਂ ਜਿਹਦੇ ਵਿੱਚ ਕਿ ਐਕਸਕਲੂਸਿਵ ਏਅਰ ਫੇਅਰ ਡੀਲ ਸਾਡੇ ਕੋਲ ਲਿਮਿਟਡ ਟਾਈਮ ਲਈ ਹੀ ਅਵੇਲੇਬਲ ਹੈਗੀ ਆ ਕਿਉਂਕਿ ਪ੍ਰਾਈਜ਼ ਚੇਂਜ ਹੁੰਦੇ ਰਹਿੰਦੇ ਆ ਤੇ ਇਹ ਡੀਲ ਤੁਹਾਨੂੰ ਜਿਹੜਾ ਜੀ ਆਪਾਂ ਕਹੀਏ 4 ਦਿਨ ਬਾਅਦ ਲੈਣੀ ਤਾਂ ਨਹੀਂ ਮਿਲ ਸਕਦੀ, ਇਹ ਅੱਜ ਦੀ ਹੀ ਡੀਲ ਆ। ਟੋਰੋਂਟੋ ਡੈਲੀ ਜਿਹੜਾ ਤੁਸੀਂ ਜੇ ਵਨ ਵੇ ਫੇਅਰ ਲੈਣਾ ਸਿਰਫ ਔਰ ਸਿਰਫ 899 ਦੇ ਵਿੱਚ, ਟੋਰੋਂਟੋ ਅੰਮ੍ਰਿਤਸਰ 1095 ਦੇ ਵਿੱਚ, ਤੇ ਇਹੀ ਜੇ ਤੁਸੀਂ ਰਿਟਰਨ ਲੈਣਾ ਹੈ ਤੇ ਟੋਰੋਂਟੋ ਅੰਮ੍ਰਿਤਸਰ 2035, ਟੋਰੋਂਟੋ ਡੈਲੀ 1685 ਦੇ ਵਿੱਚ ਮਿਲ ਸਕਦਾ ਹੈ। ਇਹਦੀ ਤੁਸੀਂ ਜਿਹੜਾ ਹੈ ਜੇ ਤੁਸੀਂ ਜਾਣਾ ਚਾਹੁੰਦੇ ਹੋ ਲਾਹੌਰ, ਕਰਾਚੀ, ਇਸਲਾਮਾਬਾਦ ਤਾਂ ਵੀ ਬੜੀਆਂ ਜਿਹੜੀਆਂ ਜੀ ਰੀਜ਼ਨੇਬਲ ਸਕੀਮਸ ਮਿਲ ਸਕਦੀਆਂ। ਆਲ ਇੰਕਲੂਸਿਵ ਵੈਕੇਸ਼ਨ ਪੈਕੇਜ ਡੋਮੀਨੀਅਨ ਰਿਪਬਲਿਕ ਸਿਰਫ ਔਰ ਸਿਰਫ $1150 ਦੇ ਵਿੱਚ, ਮੈਕਸੀਕੋ ਜਾਣਾ ਹੈ ਸਿਰਫ ਔਰ ਸਿਰਫ 1099 ਦੇ ਵਿੱਚ। ਸੋ ਗੱਲ ਕਿਹੜੇ

0: ਕਿਉਂਕਿ ਦੇਰ ਬਾਅਦ ਮਿਲੇ ਆ ਉਹਨਾਂ ਨੂੰ, ਅਕਸਰ ਹੀ ਪ੍ਰੋਗਰਾਮ ਦੀ ਸਟਾਰਟਿੰਗ ਚ ਗੱਲਬਾਤ ਹੋ ਜਾਂਦੀ ਆ, ਜਿਆਦਾ ਟਾਈਮ ਨੀ ਲੈਂਦੇ, ਚੱਲਦੇ ਆ ਮੌਸਮ ਦੇ ਵੱਲ। ਕਿਰਨ, ਉੱਤਰ ਭਾਰਤ ਜਿਹੜਾ ਇਸ ਸਮੇਂ ਕਹਿ ਸਕਦੇ ਆ ਆਪਾਂ ਖਤਰਨਾਕ, ਬਹੁਤ ਭਿਆਨਕ ਗਰਮੀ ਦਾ ਜਿਹੜਾ ਸਾਹਮਣਾ ਕਰ ਰਿਹਾ ਆ। ਪੰਜਾਬ, ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜਾ ਆ ਅੱਜ ਦਾ ਜੋ ਰਿਕਾਰਡ ਕੀਤਾ ਗਾ 47 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਜਿਹਦੇ ਨਾਲ ਕਹਿ ਸਕਦੇ ਹਾਂ ਜਨਜੀਵਨ ਕਾਫੀ ਪ੍ਰਭਾਵਿਤ ਰਿਹਾ। ਤੇਜ਼ ਗਰਮੀ, ਤੇਜ਼ ਧੁੱਪ ਦੇ ਵਿਚਕਾਰ ਲੋਕ ਰਾਹਤ ਦੀ ਜਿਹੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ। ਔਰ ਮੌਸਮ ਵਿਭਾਗ ਦੇ ਅਨੁਸਾਰ ਇਹ ਜਿਹੜਾ ਸਥਿਤੀ ਆ ਜਾਂ ਗਰਮੀ ਦੀ ਜਿਹੜੀ ਹਲਚਲ ਹੈ 2-3 ਦਿਨ ਤੱਕ ਇਵੇਂ ਦੀ ਐਵੇਂ ਬਣੀ ਰਹਿਣੀ ਆ। ਸੋ ਉਮੀਦ ਕਰਦੇ ਹਾਂ ਵੀ ਜਲਦੀ ਜਲਦੀ ਕਿਸੇ ਪਾਸੇ ਠੰਡੀਆਂ ਬਹਾਰਾਂ ਆਉਣ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪਵੇ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਪਵੇ ਉਹਦੇ ਨਾਲ। ਤੇ ਬਾਕੀ ਗੁਰਦਾਸਪੁਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਸੀਗੀ ਇੱਕ ਸਾਈਕਲ ਤੇ ਰੈਲੀ ਕੀਤੀ ਗਈ ਆ, ਰੋਮੈਂਸ ਮਹਾਜਨ ਨੈਸ਼ਨਲ ਅਵਾਰਡੀ ਦੇ ਯੋਗ ਅਗਵਾਈ ਦੇ ਹੇਠ ਰੈੱਡ ਕਰਾਸ ਜਿਹੜੀ ਇੰਟੀਗ੍ਰੇਟਿਡ ਆ ਉਸ ਸੰਸਥਾ ਦੇ ਵੱਲੋਂ ਗੁਰਦਾਸਪੁਰ ਚ ਸਾਈਕਲ ਰੈਲੀ ਕੀਤੀ ਗਈ ਔਰ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਗਿਆ, ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਈ ਗਈ। ਮੈਨੂੰ ਲੱਗਦਾ ਇੱਦਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਆਮ ਆਵਾਮ ਦੇ ਵਿੱਚ ਉੱਠਦੀਆਂ ਰਹਿਣਗੀਆਂ, ਤਾਂ ਸ਼ਾਇਦ ਲੋਕ ਵੀ ਚੁਕੰਨੇ ਹੋਣਗੇ ਤੇ ਪ੍ਰਸ਼ਾਸਨ ਦੇ ਵੀ ਕੰਨ ਖੁੱਲਣਗੇ, ਸਰਕਾਰ ਤੱਕ ਜਿਹੜੀ ਆ ਉਹ ਗੁਹਾਰ ਜਾਏਗੀ। ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜਾ ਆ ਬਹੁਤ ਸਾਰੇ ਲੋਕਾਂ ਨੂੰ ਕੰਨਾਂ ਨੂੰ ਹੱਥ ਵੀ ਲੱਗੇ ਨੇ, ਪਰ ਉਹਦੇ ਵਿੱਚ ਬਹੁਤਾ ਤਬਕਾ ਉਹ ਦੇਖਣ ਨੂੰ ਮਿਲਿਆ ਕਿ ਜਿਹੜੇ ਘੱਟ ਕਹਿ ਸਕਦੇ ਆ ਨਿੱਕਾ ਮੋਟਾ ਜਗ੍ਹਾ ਤੋਂ ਥੋੜਾ ਬਹੁਤ ਨਸ਼ਾ ਖਰੀਦ ਕੇ ਲਿਆਉਣ ਵਾਲੇ ਸੀ ਉਹ ਰਗੜੇ ਗਏ, ਉਹਨਾਂ ਦੇ ਘਰ ਢਾਏ ਗਏ, ਤੇ ਵੱਡੇ ਮਗਰਮੱਛ ਦੇ ਅਜੇ ਵੀ ਜਿਹੜੇ ਹੱਥ ਨਹੀਂ ਆਏ। ਸੋ ਉਹਨਾਂ ਦੇ ਖਿਲਾਫ ਜਿਹੜੀ ਕਹਿ ਸਕਦੇ ਜੰਗ ਜਿਹੜੀ ਆ ਵੱਡੇ ਪੱਧਰ ਦੇ ਉੱਪਰ ਹੁਣ ਪਬਲਿਕ ਦੇ ਵੱਲੋਂ ਕਈ ਡਿਸਟ੍ਰਿਕਟ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਆ। ਥੋੜਾ ਜਿਹਾ ਮੈਂ ਬ੍ਰੇਕ ਲੈਂਦੀ ਹਾਂ ਜੇ ਤੁਸੀਂ ਮੈਨੂੰ ਇਜਾਜ਼ਤ ਦਿੰਦੇ ਹੋ ਤੇ ਮੈਂ ਅਗਲੀਆਂ ਖਬਰਾਂ ਕੰਟੀਨਿਊ ਕਰ ਲੈਂਦੀ ਹਾਂ।
1: ਬਿਲਕੁਲ ਜੀ, ਸੋ ਮਨਪ੍ਰੀਤ ਜੀ ਆਪਾਂ ਅਗਲੀਆਂ ਖਬਰਾਂ ਜਿਹੜੀਆਂ ਜੀ ਇੱਕ ਮਿਊਜ਼ੀਕਲ ਬ੍ਰੇਕ ਬਾਅਦ ਜਿਹੜੀਆਂ ਜੀ ਕਵਰ ਕਰ ਲੈਂਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਆਵੀ ਨਿਊਜ਼ ਜਿਹੜੀਆਂ ਜੀ ਸਾਂਝੀਆਂ ਕਰਨ ਦੇ ਲਈ। ਔਰ ਬਿਲਕੁਲ ਜੀ, ਸਾਡੇ ਨਾਲ ਕੋਈ ਵੀ ਗੱਲਬਾਤ ਜਿਹੜੀ ਜੀ ਤੁਸੀਂ ਕਰਨੀ ਹੁੰਦੀ ਹੈ ਨੰਬਰ ਹੈ 9057990999 ਤੇ। ਸੋ ਲਾਉਂਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਵੱਲ ਵੱਧਦੇ ਹਾਂ।

0: ਕੋਸ਼ਿਸ਼ ਕਰੀਦੀ ਹੈ ਰੋਜ਼ ਕਿ ਥੋੜ੍ਹਾ ਥੋੜ੍ਹਾ ਜਿਹੜਾ ਜੀ ਡਿਫਰੈਂਟ ਤਰੀਕੇ ਦਾ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਕੇ ਹਟੀ ਹੈ। ਦੇਖੋ ਜੀ ਹਲੇ ਆਪਾਂ ਪਰਸੋਂ ਗੱਲ ਕਰ ਰਹੇ ਸੀਗੇ ਕਿ ਠੀਕ ਹੈ ਜੀ ਟਿਊਜ਼ਡੇ ਆ ਲੌਂਗ ਵੀਕਐਂਡ ਬਾਅਦ ਆਪਾਂ ਦੁਬਾਰਾ ਜਿਹੜਾ ਹੈ ਜੀ ਕੰਮਾਂ ਕਾਰਾਂ 'ਤੇ ਪਹੁੰਚੇ ਹਾਂ ਅਤੇ ਟਾਈਮ ਇੰਨੀ ਜਲਦੀ ਗੁਜ਼ਾਰਿਆ। ਦੇਖੋ ਅੱਜ ਥਰਸਡੇ ਹੋ ਗਿਆ, ਕੱਲ੍ਹ ਨੂੰ ਫਰਾਈਡੇ, ਫਿਰ ਤੋਂ ਜਿਹੜਾ ਜੀ ਵੀਕਐਂਡ ਸਟਾਰਟ ਹੋਣ ਜਾ ਰਿਹਾ ਹੈਗਾ ਹੈ। ਸੋ ਕੱਲ੍ਹ ਨੂੰ ਹੈਗਾ ਫਰਾਈਡੇ, ਕੋਸ਼ਿਸ਼ ਕਰਾਂਗੇ ਕਿ ਹੋਰ ਵਧੀਆ ਜਿਹੜਾ ਜੀ ਗੀਤ ਸੰਗੀਤ ਵਾਲਾ ਅਤੇ ਹਾਸੇ ਖੇਡੇ ਵਾਲਾ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰੀਏ। ਸੋ ਸਾਡੇ ਸਟੂਡੀਓ ਦੇ ਵਿੱਚ ਇਸ ਟਾਈਮ ਜਿਹੜਾ ਜੀ ਨਾਸਿਰ ਸ਼ਾਹ ਜੀ ਪਹੁੰਚ ਚੁੱਕਿਆ। ਸੋ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਵੈਲਕਮ ਜੀ।
1: ਬਹੁਤ ਸ਼ੁਕਰੀਆ ਕਰਨ ਜੀ, ਕੀ ਹਾਲ ਹੈ ਤੁਹਾਡਾ?
0: ਮੈਂ ਠੀਕ ਹਾਂ, ਤੁਸੀਂ ਸੁਣਾਓ ਕੀ ਹਾਲ?
1: ਬਸ ਬਹੁਤ ਵਧੀਆ। ਤੇ ਬਸ ਮੈਂ ਹੁਣ ਅਪਡੇਟ ਕਰਨ ਆਇਆ ਸਾਂ, ਔਰ ਪਿਛਲੇ ਵੀਕ ਜਿਹੜਾ ਅਸੀਂ ਟਾਕ ਸ਼ੋਅ ਕੀਤਾ ਸੀ ਉਹਦੇ ਚ ਬਹੁਤ ਅੱਛਾ ਰਿਸਪੋਂਸ ਆਇਆ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਉਹ ਰੀਜ਼ਨ ਕੀ ਸੀ? ਉਹਦੇ ਸੀ ਕਮਰਸ਼ੀਅਲ ਮੋਰਗੇਜ ਦੇ ਬਾਰੇ ਕਾਫੀ ਐਜੂਕੇਟ ਕੀਤਾ ਸੀ, ਲੋਕਾਂ ਨੂੰ ਦੱਸਿਆ ਸੀ ਕਮਰਸ਼ੀਅਲ ਮੋਰਗੇਜ ਹੁੰਦੀ ਕੀ ਹੈ ਔਰ ਕਰੀਦੀ ਕਿਵੇਂ ਵੇ। ਸਭ ਤੋਂ ਵਧੀਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਕਮਰਸ਼ੀਅਲ ਮੋਰਗੇਜ ਅੱਜ ਦੀ ਡੇਟ ਚ ਬੈਸਟ ਬੈਸਟ ਤੁਹਾਡੀ ਚੀਜ਼ ਹੈਗੀ, ਤੁਸੀਂ ਉਹਨੂੰ ਬਾਏ ਕਰਕੇ ਤੁਸੀਂ ਅੱਗੇ ਇਹਨੂੰ ਸੂਨਰ ਲੇਟਰ ਵੇਚ ਵੀ ਸਕਦੇ ਹੋ, ਅੱਛਾ ਖਾਸਾ ਪ੍ਰੋਫਿਟ ਬਣਾ ਸਕਦੇ ਹੋ। ਬਹੁਤ ਸਾਰੇ ਕਲਾਇੰਟਸ ਨੂੰ ਅਸੀਂ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਦਿੱਤੀ, ਉਹਨਾਂ ਨੇ 2-3 ਸਾਲਾਂ ਬਾਅਦ 3 ਸਾਲਾਂ ਬਾਅਦ ਜਦੋਂ ਪ੍ਰਾਪਰਟੀ ਵੇਚੀ 2-2 ਮਿਲੀਅਨ ਦਾ ਤੱਕ ਉਹਨਾਂ ਨੂੰ ਪ੍ਰੋਫਿਟ ਹੋਇਆ। ਤੇ ਇਹਦਾ ਮਤਲਬ ਅਗਰ ਤੁਹਾਡੇ ਕੋਲ ਪੈਸਾ ਪਿਆ ਕਿਧਰੇ ਤੇ ਤੁਸੀਂ ਜ਼ਰੂਰ ਇਸ ਕਮਰਸ਼ੀਅਲ ਪ੍ਰਾਪਰਟੀ 'ਚ ਇਨਵੈਸਟਮੈਂਟ ਕਰੋ। ਔਰ ਅਸੀਂ ਅਗਰ ਤੁਹਾਡੇ ਕੋਲ ਨਹੀਂ ਵੀ ਪੈਸਾ ਪਿਆ, ਤੁਹਾਡੇ ਕੋਲ ਕੋਈ ਕਮਰਸ਼ੀਅਲ ਪ੍ਰਾਪਰਟੀ ਜਾਂ ਘਰ ਪਿਆ, ਘਰ 'ਚੋਂ ਅਸੀਂ ਰੀਫਾਈਨਾਂਸ ਕਰਕੇ ਜਾਂ ਕਮਰਸ਼ੀਅਲ ਪ੍ਰਾਪਰਟੀ 'ਚੋਂ ਰੀਫਾਈਨਾਂਸ ਕਰਕੇ ਤੁਹਾਨੂੰ ਅਸੀਂ ਪੈਸੇ ਇਕੱਠੇ ਕਰਕੇ ਦੇ ਸਕਦੇ ਹਾਂ। ਤੁਸੀਂ ਕੋਈ ਵੀ ਚੀਜ਼ ਸਟਾਰਟ ਕਰ ਸਕਦੇ ਹੋ, ਕੋਈ ਬਿਜ਼ਨਸ ਸਟਾਰਟ ਕਰ ਸਕਦੇ ਹੋ, ਪ੍ਰਾਪਰਟੀ ਬਾਈ ਕਰ ਸਕਦੇ ਹੋ, ਗੈਸ ਸਟੇਸ਼ਨ ਲੈ ਸਕਦੇ ਹੋ ਜਾਂ ਕੋਈ ਚੀਜ਼ ਵੀ ਲੈ ਸਕਦੇ ਹੋ। ਪੈਸੇ ਇਕੱਠੇ ਕਰਨਾ ਸਾਡੇ ਵਾਸਤੇ ਬਹੁਤ ਈਜ਼ੀ ਹੈ ਕਿਉਂਕਿ ਅਸੀਂ ਪਿਛਲੇ 27 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਾਂ। ਜਦੋਂ 27 ਸਾਲਾਂ ਤੋਂ ਬੰਦਾ ਲੱਗਿਆ ਰਹੇ ਕਿਸੇ ਫੀਲਡ 'ਚ, ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੇ ਲੱਗਿਆ ਰਹੇ ਆਸਤਾ ਆਸਤਾ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਬਹੁਤ ਕੁਝ ਸਿੱਖਿਆ, ਅਸੀਂ ਚਾਹੁੰਦੇ ਜੋ ਕੁਝ ਵੀ ਸਿੱਖਿਆ ਅਸੀਂ ਆਪਣੇ ਕਲਾਇੰਟਸ ਨੂੰ ਦੱਸੀਏ ਔਰ ਉਹਨਾਂ ਨੂੰ ਐਜੂਕੇਟ ਕਰੀਏ। ਤੇ ਅੱਜ ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ, ਅਗਰ ਕੋਈ ਤੁਸੀਂ ਬਿਜ਼ਨਸ ਸਟਾਰਟ ਕਰਨਾ ਹੈ, ਕੋਈ ਵੀ 5 ਲੱਖ ਤੱਕ ਗੌਰਮੈਂਟ ਗਰੰਟੀ ਲੋਨ ਹੈ, ਜਿਹਨੂੰ ਗੌਰਮੈਂਟ ਗਰੰਟੀ ਲੋਨ ਵੀ ਕਹਿੰਦਾ, ਗ੍ਰਾਂਟ ਨਹੀਂ, ਪਲੀਜ਼ ਅੰਡਰਸਟੈਂਡ ਕਰਨਾ, ਮੈਂ ਗਰੰਟੀ ਦਾ ਜ਼ਿਕਰ ਕਰ ਰਿਹਾ, ਗ੍ਰਾਂਟ ਦਾ ਨਹੀਂ। ਤੇ ਗਰੰਟੀ ਲੋਨ ਜਿਹੜਾ ਹੈਗਾ 5 ਲੱਖ ਤੱਕ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਸਕਦਾ। ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਰੈਸਟੋਰੈਂਟ ਖੋਲਣਾ, ਗਰੋਸਰੀ ਸਟੋਰ ਖੋਲਣਾ, ਕਿਸੇ ਤਰ੍ਹਾਂ ਦਾ ਬਿਜ਼ਨਸ ਕਰਨਾ, 5 ਲੱਖ ਤੱਕ ਤੁਹਾਨੂੰ ਅਸੀਂ ਦਵਾ ਦੇਵਾਂਗੇ। ਔਰ ਉਹਦੀ ਸਭ ਤੋਂ ਵਧੀਆ ਖੂਬੀ ਕੀ ਹੈ? ਤੁਹਾਡੀ ਗਰੰਟੀ ਬਹੁਤ ਥੋੜ੍ਹੀ ਹੈਗੀ ਹੈ। ਕਈ ਬਿਜ਼ਨਸ ਸੀ ਤੁਹਾਡੀ 25%, ਪਹਿਲੇ ਸਾਰੇ ਬਿਜ਼ਨਸ 25% ਸੀ, ਹੁਣ ਇਹਨਾਂ ਨੇ ਕੁਛ ਬਿਜ਼ਨਸ ਜਿਹੜੀ 50% ਕਰਤੀ ਹੈ, ਕੁਛ ਬਿਜ਼ਨਸ 100% ਕਰਤੀ ਗਰੰਟੀ। ਤੇ ਇਸ ਵਾਸਤੇ ਹਲੇ ਵੀ ਕਾਫੀ ਚਾਂਸਿਸ, ਅਗਰ ਤੁਸੀਂ ਕੋਈ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਗਰੋਸਰੀ ਸਟੋਰ ਖੋਲਣਾ ਹੈ, ਕੋਈ ਤੁਸੀਂ ਬਿਜ਼ਨਸ ਕਰਨਾ ਘਰੋਂ ਬਹਿ ਕੇ ਜਾਂ ਕੋਈ ਓਪਨ ਕਰਨਾ ਸਟੋਰ ਵਗੈਰਾ, ਤੇ ਉਹਦੇ ਵਾਸਤੇ ਕਾਲ ਕਰੋ 6477-741-9000 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਅਗਰ ਕੋਈ ਵੀ ਤੁਸੀਂ ਆਲਰੇਡੀ ਬਿਜ਼ਨਸ ਕਰ ਰਹੇ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਅਸੀਂ ਬਿਜ਼ਨਸ ਲਾਈਨ ਦਵਾ ਸਕਦੇ ਹਾਂ। 50,000 ਤੋਂ ਲੈ ਕੇ 2 ਮਿਲੀਅਨ ਤੱਕ ਅਗਰ ਬਿਜ਼ਨਸ ਲਾਈਨ ਚਾਹੀਦੀ ਹੈ, ਔਰ ਬਹੁਤ ਸਾਰੇ ਲੋਕ ਗਿਵ ਅਪ ਕਰਕੇ ਬੈਠੇ ਨੇ, ਉਹ ਕਹਿੰਦੇ ਜੀ ਪੈਸਾ ਲੱਭਦਾ ਹੀ ਨਹੀਂ। ਮੈਂ ਕਹਿੰਦਾ ਪੈਸਾ ਲੱਭਦਾ, ਲੇਕਿਨ ਤੁਹਾਡੇ ਬਿਜ਼ਨਸ ਜਾਨ ਹੋਣੀ ਚਾਹੀਦੀ, ਥੋੜ੍ਹੀ ਬਹੁਤੀ ਵੀ ਅਗਰ ਤੁਹਾਡੀ ਜਾਨ ਹੈਗੀ ਹੈ ਬਿਜ਼ਨਸ 'ਚ, ਤੇ ਅਸੀਂ ਤੁਹਾਨੂੰ ਗਰੰਟੀ ਨਾਲ ਪੈਸਾ ਦਵਾ ਸਕਦੇ ਹਾਂ। ਤੁਸੀਂ ਸਿਰਫ ਦੱਸਣਾ ਤੁਹਾਨੂੰ ਕਿੰਨਾ ਪੈਸਾ ਚਾਹੀਦਾ, ਤੁਹਾਡੀ ਰਿਕੁਆਇਰਮੈਂਟ ਕਿੰਨੀ ਹੈ, ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਵੱਧ ਤੋਂ ਵੱਧ ਦਵਾ ਦੇਵਾਂਗੇ। ਨੰਬਰ ਫਿਰ 647-741-9000 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਐਮਰਜੈਂਸੀ ਤੁਹਾਨੂੰ ਪੈਸੇ ਦੀ ਲੋੜ ਪੈ ਗਈ ਹੈ, ਵਿਦ ਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। ਸਿਰਫ ਤੁਹਾਡੇ ਘਰ 'ਚ ਇਕੁਇਟੀ ਹੋਣੀ ਚਾਹੀਦੀ ਹੈ, ਅਗਰ ਤੁਹਾਡੇ ਘਰ 'ਚ ਇਕੁਇਟੀ ਪਈ ਹੈ, ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 1 ਮਿਲੀਅਨ ਚਾਹੀਦਾ ਵਿਦ ਇਨ 24 ਆਵਰ ਚਾਹੀਦਾ, ਨਾ ਤਾਂ ਸਾਨੂੰ ਜਾਬ ਦੀ ਇਨਫੋਰਮੇਸ਼ਨ ਚਾਹੀਦੀ ਹੈ, ਨਾ ਅਸੀਂ ਤੁਹਾਡਾ ਕ੍ਰੈਡਿਟ ਚੈੱਕ ਕਰਨਾ, ਬਗੈਰ ਕੁਛ ਚੈੱਕ ਕੀਤੇ ਤੁਹਾਨੂੰ ਅਪ ਟੂ 1 ਮਿਲੀਅਨ ਮਿਲ ਸਕਦਾ। ਇੱਕੋ ਹੀ ਸ਼ਰਤ ਹੈ, ਤੁਹਾਡੇ ਘਰ 'ਚ ਇਕੁਇਟੀ ਹੋਣੀ ਚਾਹੀਦੀ ਹੈ। ਨੰਬਰ ਫਿਰ 647-741-9000, 6477-741-9000। ਔਰ ਕਿਰਨ ਜੀ, ਸਾਡੇ ਕੋਲ ਅੱਜ ਸਟੂਡੀਓ 'ਚ ਪਹੁੰਚੇ ਨੇ ਬਹੁਤ ਕਾਬਲ ਔਰ ਬੜੇ ਐਕਸਪੀਰੀਅੰਸ ਵਾਲੇ 2 ਡਾਕਟਰ। ਇੱਕ ਡਾਕਟਰ ਹੈਗੇ ਨੇ ਕੈਨੇਡੀਅਨ ਹੋਮੋਪੈਥਿਕ ਗੋਲਡ ਮੈਡਲਿਸਟ, ਤੇ ਦੂਸਰੇ ਡਾਕਟਰ ਹੈਗੇ ਨੇ ਯੂਕੇ ਗੋਲਡ ਮੈਡਲਿਸਟ। ਤੇ ਜਿਹੜੇ ਕੈਨੇਡੀਅਨ ਗੋਲਡ ਮੈਡਲਿਸਟ ਹੈਗੇ ਨੇ, ਉਹਨਾਂ ਦਾ ਨਾਂ ਹੈ ਡਾਕਟਰ ਇਬਰਾਰ ਹੁਸੈਨ, ਤੇ ਦੂਸਰੇ ਜਿਹੜੇ ਯੂਕੇ ਤੋਂ ਗੋਲਡ ਮੈਡਲਿਸਟ ਹੈਗੇ ਨੇ, ਉਹਨਾਂ ਦਾ ਨਾਮ ਹੈ ਮਨਵਰ ਹੁਸੈਨ। ਤੇ ਮੈਂ ਰਿਕੁਐਸਟ ਕਰਾਂਗਾ ਪਹਿਲੇ ਆਪਣੇ ਡਾਕਟਰ ਇਬਰਾਰ ਨੂੰ, ਪਲੀਜ਼ ਤੁਸੀਂ ਦੱਸੋ ਆਪਣੇ ਬਾਰੇ 'ਚ ਔਰ ਦੱਸੋ, ਬਹੁਤ ਸਾਰੀਆਂ ਬਿਮਾਰੀਆਂ ਇਸ ਤਰ੍ਹਾਂ ਚੱਲਦੀਆਂ ਪਈਆਂ ਨੇ ਜਿਹੜਾ ਲੋਕਾਂ ਕੋਲ ਸਮਝ ਨਹੀਂ ਹੈਗੀ, ਪਰੇਸ਼ਾਨ ਲੱਗੇ ਫਿਰਦੇ ਨੇ ਔਰ ਇੱਧਰ ਉੱਧਰ ਇਲਾਜ ਵੀ ਕਰਾਉਂਦੇ ਫਿਰਦੇ ਨੇ, ਲੇਕਿਨ ਉਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਤੁਸੀਂ ਮੈਨੂੰ ਥੋੜ੍ਹਾ ਦੱਸਣਾ ਚਾਹੋਗੇ ਵੀ ਕਿਵੇਂ, ਕੋਈ ਵੀ ਬਿਮਾਰੀ ਦੇ ਬਾਰੇ ਤੁਸੀਂ ਪਹਿਲੇ ਮੈਨੂੰ ਤੁਸੀਂ ਇਹ ਦੱਸੋ, ਅਗਰ ਕਿਸੇ ਨੂੰ ਕੈਂਸਰ ਹੋ ਗਿਆ ਤੇ ਕੈਂਸਰ ਦਾ ਕਿਆ ਇਲਾਜ ਹੈਗਾ ਹੋਮੋਪੈਥਿਕ ਤੁਹਾਡੀ ਫੀਲਡ 'ਚ?
2: ਸਲਾਮ ਅਲੈਕੁਮ ਔਰ ਸਤਿ ਸ਼੍ਰੀ ਅਕਾਲ ਸਭ ਭੈਣ ਭਰਾਵਾਂ ਨੂੰ। ਅੱਜ ਮੈਂ ਵੈਸੇ ਖੁਸ਼ਖਬਰੀ ਇੱਕ ਸਕਿਨ ਦੇ ਵਾਸਤੇ ਲੈ ਕੇ ਆਇਆ ਜਿਹੜੇ ਸੈਂਸਿਟਿਵ ਨੇ, ਲੇਕਿਨ ਕੈਂਸਰ ਦਾ ਸਵਾਲ ਕੀਤਾ ਅਤੇ ਉਹਦਾ ਜਵਾਬ ਮੈਂ ਦੇ ਦਿਆਂ। ਕੈਂਸਰ ਜਿਹੜੀ ਹੈ ਇਹਦੇ 'ਚ ਜਿਹੜਾ ਹੈਗਾ ਉਹ ਡੀਜਨਰੇਸ਼ਨ ਹੋਣਾ ਸ਼ੁਰੂ ਹੋ ਜਾਂਦੀ ਹੈ, ਡੀ ਐੱਨ ਏ ਦੀ ਆਰ ਐੱਨ ਏ ਦੀ ਸੈੱਲ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ। ਇਹਦੇ 'ਚ ਜਿਹੜੀ ਪੇਨ ਹੈ ਇਹਦੇ 'ਚ ਜਿਹੜਾ ਪੇਸ਼ੈਂਟ ਦਾ ਐਨਰਜੀ ਲੈਵਲ ਹੈ ਉਹਨੂੰ ਨੈਚੁਰਲ ਕੇਅਰ ਹੋਮਿਓਪੈਥੀ ਵਿਦਆਊਟ ਕੈਮੀਕਲ ਡਰੱਗਸ ਨਾਲ ਉਹਨੂੰ ਬਿਲਕੁਲ ਮੈਨੇਜ ਕੀਤਾ ਜਾ ਸਕਦਾ ਹੈ। ਔਰ ਜਿਹੜੀ ਕੈਂਸਰ ਦੀ ਤੁਹਾਡੀ ਚੱਲ ਰਹੀ ਹੈ ਆਲਰੇਡੀ ਮੈਡੀਸਨ, ਉਹਦੇ ਨਾਲ ਹੀ ਇਹਨੂੰ ਐਜ਼ ਆ ਕੰਪਲੀਮੈਂਟ, ਯਾਨੀ ਇਹ ਆਲਟਰਨੇਟ ਨਹੀਂ ਅਸੀਂ ਦਾਵਾ ਕਰਦੇ, ਕੰਪਲੀਮੈਂਟ ਉਸੇ ਨੂੰ ਕੰਪਲੀਟ ਕਰੇਗੀ ਉਹਦੇ ਐਕਸ਼ਨ ਨੂੰ।
1: ਅਤੇ ਡਾਕਟਰ ਸਾਹਿਬ ਲੋਕ ਇਹ ਸਮਝ ਬੈਠੇ ਨੇ ਅਗਰ ਕੈਂਸਰ ਹੋ ਗਿਆ ਤਾਂ 10 ਤੇ ਬੰਦਾ ਪੂਰਾ ਹੋ ਗਿਆ, ਕਿਆ ਇਹ ਗੱਲ ਹੈਗੀ ਸੱਚੀ ਜਾਂ ਉਹਦੇ ਵਾਸਤੇ ਤੁਸੀਂ ਫਾਈਟ ਕਰ ਸਕਦੇ ਹੋ? ਉਹਦੇ ਵਾਸਤੇ ਕੋਈ ਤੁਹਾਡੇ ਕੋਲ ਐਸਾ ਕੋਈ ਟ੍ਰੀਟਮੈਂਟ ਹੈਗਾ ਤੁਸੀਂ ਕਹਿੰਦੇ ਹੋ ਵੀ ਇਹ ਅਗਰ ਦੇਵਾਂਗੇ ਤਾਂ ਇਹਦੇ ਨਾਲ ਬੰਦਾ ਚੱਲਣ ਫਿਰਨ ਦੇ ਕਾਬਿਲ ਹੋ ਸਕਦਾ ਹੈ, ਗੱਲਬਾਤ ਕਰ ਸਕਦਾ ਹੈ, ਸਾਰਾ ਕੁਝ ਕਰ ਸਕਦਾ?
2: ਦੇਖੋ ਜੀ, ਕੈਂਸਰ ਦੇ ਬਾਵਜੂਦ ਵੀ 20 ਸਾਲ ਤੇ ਬੰਦਾ ਸਰਵਾਈਵ ਕਰ ਸਕਦਾ ਹੈ।
1: ਅੱਛਾ,
2: ਔਰ ਉਹ ਜਿਹੜਾ ਡੀਜਨਰੇਸ਼ਨ ਦਾ ਪ੍ਰੋਸੈਸ ਹੈ ਉਹਨੂੰ ਸਲੋ ਕਰ ਸਕਦਾ ਔਰ ਰੀਜੂਵੀਨੇਸ਼ਨ ਬਿਹਤਰ ਹੋ ਸਕਦੀ ਹੋਮਿਓਪੈਥੀ ਮੈਡੀਸਨ ਦੇ ਨਾਲ ਵੀ, ਅਤੇ ਜਿਹੜੀ ਉਹ ਡੈਮੇਜ ਸੈੱਲ ਨੇ ਉਹਨੂੰ ਆਪਣੀ ਜਿਹੜੀ ਕਨਵੈਨਸ਼ਨਲ ਟ੍ਰੀਟਮੈਂਟ ਲੈ ਰਹੇ ਉਹ ਜਾਰੀ ਰੱਖਣ।
1: ਅੱਛਾ,
2: ਅਤੇ ਉਹਦੇ 'ਚ ਇੱਕ ਚੀਜ਼ ਬੜੀ ਕਾਮ ਹੈ, ਬੜੇ ਅੱਛੇ ਰਿਜ਼ਲਟ ਆਏ ਰਿਸਰਚ ਦੇ ਵਿੱਚ ਕਿ ਤੁਸੀਂ ਅਗਰ ਭੁੱਖ ਰੱਖਦੇ ਹੋ, ਰੋਜ਼ਾ ਰੱਖਦੇ ਹੋ, ਅਤੇ ਉਹਦੇ ਬੜੇ ਅੱਛੇ ਰਿਜ਼ਲਟਸ ਆਏ ਆ। ਇਹ ਤੁਸੀਂ ਨਾਲ ਕਰੋ, ਨਾਲ ਸਾਡੇ ਕੋਲ ਹੋਮਿਓਪੈਥੀ ਦਾ ਕੋਰਸ ਕਰੋ, ਤੁਹਾਨੂੰ ਪੇਨ ਹੈ, ਵੀਕਨੈਸ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਇਸ਼ੂ ਹੈ, ਜਿਹੜੀਆਂ ਸਿਮਟਮਸ ਨੇ ਉਹਦੀ ਨੈਚੁਰਲ ਕੇਅਰ ਜਿਹੜੀ ਹੈ ਨਾ ਉਹ ਕੀਤੀ ਜਾ ਸਕਦੀ।
1: ਵੈਰੀ ਗੁੱਡ ਜੀ, ਬਾਜ ਜੀ ਆਇਆ ਤੇ ਬਹੁਤ ਕਮਾਲ ਕਰਤਾ। ਨੰਬਰ ਮੈਂ ਦੱਸਣਾ ਚਾਹੂੰਗਾ ਡਾਕਟਰ ਸਾਹਿਬ ਦਾ, ਅਗਰ ਕੋਈ ਜਾਣਕਾਰੀ ਲੈਣੀ ਡਾਕਟਰ ਸਾਹਿਬ ਅੱਜ ਕੱਲ੍ਹ ਆਏ ਨੇ ਇੱਥੇ, ਔਰ 4 2 7 4 2 1 7 8 6 0 437 ਤੁਹਾਨੂੰ ਪਤਾ ਨੰਬਰ ਭੁਲਾਉਣਾ ਨਹੀਂ ਹੈਗਾ, 4 2 1 7 8 6 0। ਅਤੇ ਮੈਂ ਹੁਣ ਰਿਕੁਐਸਟ ਕਰਾਂਗਾ ਆਪਣੇ ਜਿਹੜੇ ਡਾਕਟਰ ਮਨਵਰ ਹੈਗੇ ਨੇ, ਇਹ UK ਦੇ ਗੋਲਡ ਮੈਡਲਿਸਟ ਹੈਗੇ ਨੇ, ਤੁਸੀਂ ਡਾਕਟਰ ਸਾਹਿਬ ਦੱਸੋ ਵੀ ਤੁਸੀਂ ਬੜੇ ਐਕਸਪਰਟ ਗਿਣੇ ਜਾਂਦੇ ਹੋ, ਬੜੀ 30 ਸਾਲਾਂ ਦੀ ਤੁਹਾਡੀ ਪ੍ਰੈਕਟਿਸ ਹੈਗੀ ਹੈ, ਹਾਰਟ ਅਟੈਕ ਲੋਕਾਂ ਨੂੰ ਅਗਰ ਕੋਈ ਰੱਬ ਨਾ ਕਰੇ ਹੋ ਜਾਏ ਤਾਂ ਉਹਦੇ ਵਾਸਤੇ ਕੋਈ ਜਾਣਕਾਰੀ ਦੱਸੋ, ਆਪਣੇ ਜਿੰਨੇ ਵੀ ਲਿਸਨਰ ਤੁਹਾਨੂੰ ਪਿਆਰ ਕਰਦੇ ਨੇ, ਸਾਨੂੰ ਲਿਸਨ ਕਰ ਰਹੇ ਨੇ, ਉਹਨਾਂ ਬਾਰੇ ਦੱਸੋ ਵੀ ਹਾਰਟ ਅਟੈਕ ਦੀ ਸੂਰਤ ਕੀ ਕਰਨਾ ਚਾਹੀਦਾ ਔਰ ਇਹ ਕਿਵੇਂ ਹੁੰਦਾ?
3: ਬੜੀ ਮਿਹਰਬਾਨੀ ਸ਼ਾਹ ਸਾਹਿਬ, ਅਸਲ ਗੱਲ ਇਹ ਵੇ ਕਿ ਅਸੀਂ ਹਾਰਟ ਅਟੈਕ ਦਾ ਇੰਤਜ਼ਾਰ ਹੀ ਕਿਉਂ ਕਰਨੇ ਆ?
1: ਅੱਛਾ,
3: ਸਾਨੂੰ ਹਾਰਟ ਅਟੈਕ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਔਰ ਹਾਰਟ ਅਟੈਕ ਅਚਾਨਕ ਜਦੋਂ ਹੋ ਜਾਂਦਾ ਫਿਰ ਬਹੁਤ ਸਾਰੀ ਤੋੜ ਫੋੜ ਕਰ ਦਿੰਦਾ
1: ਜੀ,
3: ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਹਾਰਟ ਅਟੈਕ ਤੋਂ ਪਹਿਲਾਂ ਆਓ ਔਰ ਆਪਣਾ ਲਾਈਫ ਸਟਾਈਲ ਦਰੁਸਤ ਕਰੋ। ਔਰ ਬਹੁਤ ਸਾਰਾ ਲਾਈਫ ਸਟਾਈਲ ਖਰਾਬ ਹੋਣ ਦੀ ਵਜ੍ਹਾ ਤੋਂ, ਸ਼ੂਗਰ ਹੋਣ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਦੀ ਵਜ੍ਹਾ ਤੋਂ, ਜ਼ਿਆਦਾ ਆਰਾਮ ਤਲਬੀ ਦੀ ਵਜ੍ਹਾ ਤੋਂ, ਜ਼ਿਆਦਾ ਮੋਟਾਪੇ ਦੀ ਵਜ੍ਹਾ ਤੋਂ, ਇਹ ਸਾਰੀ ਮਲਟੀ ਕਾਜ਼ਸ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਤੁਹਾਨੂੰ ਹਾਰਟ ਅਟੈਕ ਹੁੰਦਾ। ਤੁਸੀਂ ਇਸ ਤੋਂ ਪਹਿਲਾਂ ਅਸੀਂ ਬੜੇ ਤੁਹਾਡੇ ਪ੍ਰਸ਼ਾਸਨ ਨਾਲ ਇੱਕ ਬੜੀ ਹੈਲਪਫੁਲ ਲਾਈਨ ਦਿੰਦੇ ਹਾਂ ਕਿ ਸਾਡੇ ਕੋਲੋਂ ਤੁਸੀਂ ਸਿਹਤਮੰਦ ਲੋਕ ਔਰ ਜਿਹੜੇ ਹਾਰਟ ਪੇਸ਼ੈਂਟ ਨੇ ਉਹ ਸਾਡੇ ਕੋਲ ਮੁਫਤ ਡਾਈਟ ਚਾਰਟ ਬਣਾਉਣ, ਮੁਫਤ ਲਾਈਫ ਸਟਾਈਲ ਜਿਹੜਾ ਉਹ ਅਪਣਾਉਣ, ਤੇ ਇਨਸ਼ਾਅੱਲਾ ਹਾਰਟ ਅਟੈਕ ਤੋਂ ਮਹਿਫੂਜ਼ ਵੀ ਰਹਿਣਗੇ ਔਰ ਜਿਨ੍ਹਾਂ ਨੂੰ ਹੋ ਚੁੱਕਿਆ ਉਹ ਸਰਵਾਈਵ ਵੀ ਕਰਨਗੇ।
1: ਕੀ ਬਾਤ ਹੈ ਡਾਕਟਰ ਬਰਾੜ ਸਾਹਿਬ, ਤੁਸੀਂ ਮੈਨੂੰ ਦੱਸੋ ਸਕਿਨ ਦੇ ਬਾਰੇ ਕੀ ਕਹਿਣਾ ਚਾਹੋਗੇ?
2: ਸਕਿਨ ਦੇ ਬਾਰੇ ਜਿਹੜੀ ਖਵਾਤੀਨ 30 ਸਾਲ ਦੀਆਂ ਨੇ ਉਹਨਾਂ ਦੀ, ਕਿਉਂਕਿ ਉਹਦੇ ਤੇ ਰਿੰਕਲ ਬਣਨ ਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਮਰਦਾਂ ਦੀ ਨਿਸਬਤ, ਔਰ ਉਹਦੇ ਵਾਸਤੇ ਖੁਸ਼ਖਬਰੀ ਇਹ ਵਾ ਕਿ ਨੈਚੁਰਲ ਬਗੈਰ ਕੈਮੀਕਲ ਡਰੱਗਸ ਦੇ ਸਾਡੀ ਦਵਾਈ ਦੇ ਨਾਲ ਉਹਨਾਂ ਦੀ ਰੀਜੂਵੀਨੇਸ਼ਨ ਹੋ ਸਕਦੀ, ਕੋਲੇਜਨ ਫਾਈਬਰ ਔਰ ਸਾਰਾ ਸਿਰਫ ਖਾਣ ਦੇ ਨਾਲ ਨਹੀਂ ਬਲਕਿ ਉਹ ਜਿਸਮ ਨੂੰ ਲੱਗਣਾ ਚਾਹੀਦਾ, ਉਹਦੇ ਨਾਲ ਰਿੰਕਲਸ ਵੀ ਔਰ ਸਕਿਨ ਟੂਨ ਵੀ
1: ਇਲਾਜ ਹੁੰਦਾ। ਮੈਂ ਰਿਕੁਐਸਟ ਕਰਾਂਗਾ, ਨੰਬਰ ਨੋਟ ਕਰ ਲਓ, 4 3 7 4 2 1 7 8 6 0 ਤੇ ਤੁਸੀਂ ਜਾਣਕਾਰੀ ਵੀ ਕਾਲ ਕਰ ਸਕਦੇ। ਐਵਰੀ ਫਰਾਈਡੇ ਫ੍ਰੀ ਕੈਂਪ ਲਗਾਉਂਦੇ ਨੇ ਰਾਤ, ਐਵਰੀ ਫਰਾਈਡੇ 3 ਤੋਂ ਲੈ ਕੇ ਸ਼ਾਮੀ 8 ਵਜੇ ਤੱਕ, 3 ਤੋਂ ਲੈ ਕੇ 8 ਵਜੇ ਤੱਕ ਕੋਈ ਜਾਣਕਾਰੀ ਤੁਸੀਂ ਕਾਲ ਕਰਕੇ ਆ ਸਕਦੇ ਹੋ, ਕੋਈ ਚਾਰਜ ਨਹੀਂ ਕਰਨਗੇ। 4 3 7 4 2 1 7 8 6 0 ਥੈਂਕ ਯੂ ਜੀ। ਜੀ ਕਿਰਨ ਜੀ,
0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਜਿਹੜਾ ਜੀ ਬਹੁਤ ਬਹੁਤ ਸਵਾਗਤ ਹੈਗਾ ਹੈ ਵਤਨੋਂ ਦੂਰ ਤੇ। ਔਰ ਬਿਲਕੁਲ ਜੀ, ਜਿੱਥੇ ਕਿ ਨਾਸਰ ਜੀ ਤੁਹਾਨੂੰ ਮੁੜ ਕੇ ਸੰਬੰਧੀ ਜਾਣਕਾਰੀ ਦੇ ਕੇ ਗਏ ਹਟੇ ਆ ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਜੀ ਸਿਹਤ ਰਿਲੇਟਡ ਜਾਣਕਾਰੀ ਦੇ ਕੇ ਹਟੇ ਆ, ਤਾਂ ਹੁਣ ਕਿਉਂ ਨਾ ਜਿਹੜਾ ਜੀ ਆਪਾਂ ਥੋੜੀ ਜਿਹੀ ਤੁਹਾਡੀਆਂ ਜਿਹੜੀਆਂ ਜੀ ਅੱਖਾਂ ਦੇ ਲਈ, ਕਿਉਂਕਿ ਕੀਮਤੀ ਆ ਅੱਖਾਂ ਨੇ ਜਿਹੜੀ ਜੀ ਸਾਰੀ ਦੁਨੀਆ ਦੇਖਣੀ ਆ, ਕਹਿੰਦੇ ਅੱਖਾਂ ਆ ਤੇ ਜਹਾਨ ਆ, ਤੇ ਨਾਲ ਸਾਡੇ ਇਸ ਟਾਈਮ ਰਾਜਨ ਜੀ ਜੁੜ ਚੁੱਕੇ ਹੈਗੇ ਆ। ਰਾਜਨ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਆ।
4: ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਾਰੇ ਸਾਡੇ ਸਰੋਤਿਆ ਜੀ, ਜਿਹਨਾਂ ਨੂੰ ਹੁੰਦਾ ਵੀ ਗਰਮੀਆਂ ਦਾ ਮੌਸਮ ਆ ਗਿਆ, ਬਾਹਰ ਨਿਕਲਣਾ, ਘੁੰਮਣ ਨਿਕਲਣਾ, ਤੇ ਆਪਾਂ ਦੀ ਅੱਖਾਂ ਦੀ ਜਿਹੜੀ ਪ੍ਰੋਟੈਕਸ਼ਨ ਹੈ ਜੀ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਸੀਂ ਮੇਕ ਸ਼ੋਰ ਕਰ ਲਓ ਵੀ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਵਧੀਆ ਬ੍ਰਾਂਡਡ ਤੁਹਾਡੇ ਕੋਲ ਸਨਗਲਾਸਿਸ ਹੋਣ, ਤਾਂ ਕਿ ਤੁਹਾਡੀ ਪੂਰੀ UV ਪ੍ਰੋਟੈਕਸ਼ਨ ਹੋਵੇ, ਪੋਲੋਰਾਈਜ਼ ਗਲਾਸਿਸ ਹੋਣ। ਸੋ ਸਾਰੀਆਂ ਹੀ ਵਧੀਆ ਬ੍ਰਾਂਡਡ ਸਨਗਲਾਸਿਸ ਉੱਤੇ ਸੇਲ ਚੱਲ ਰਹੀ ਹੈ ਜੀ। ਜਿਨ੍ਹਾਂ ਨੇ ਵੀ ਗੁੱਚੀ ਦੀਆਂ, ਪ੍ਰਾਡਾ ਦੀਆਂ ਜਾਂ ਫਿਰ ਡਾਲਚੀ ਗਬਾਨਾ ਦੀਆਂ, ਟੌਮ ਫੋਰਡ ਦੀਆਂ, ਟਿਫਨੀ ਦੀਆਂ, ਬਲੈਂਸੀਆਗਾ ਦੀਆਂ ਸਨਗਲਾਸਿਸ ਲੈਣੀਆਂ ਨੇ, ਇਹ ਸਾਰੀ ਦੀ ਸਾਰੀ ਸਨਗਲਾਸਿਸ ਤੇ ਫਰੇਮਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਜੈਕਬ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਉਸ ਤੋਂ ਵੀ ਵਧੀਆ ਡੀਲ ਮਿਲ ਰਹੀ ਹੈ ਜੀ, ਜੇ ਤੁਸੀਂ ਕੈਲਵਿਨ ਕਲਾਈਨ ਦੇ ਫਰੇਮ ਲੈਣਾ ਚਾਹੁੰਦੇ ਹੋ, ਜਾਂ ਫਿਰ ਟੋਮੀ ਹਿਲਫਿਗਰ ਦੇ, ਜਾਂ ਫਿਰ ਫੈਂਡੀ ਦੇ, ਜਾਂ ਫਿਰ ਵੈਲੰਟੀਨੋ ਦੇ, ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਸੋ ਮੈਂ ਐਗਜਾਮਪਲ ਦੇ ਰਿਹਾ ਵੀ ਜੇ ਤੁਸੀਂ ਟੋਮੀ ਹਿਲਫਿਗਰ ਦਾ ਫਰੇਮ ਲੈ ਰਹੇ ਹੋ, ਜੇ $399 ਦਾ ਉਹਦਾ ਕੋਸਟ ਹੈ ਜੀ, ਤੇ 75% ਆਫ ਕਰਕੇ ਸਿਰਫ $99 ਤੁਹਾਨੂੰ ਮਿਲਿਆ ਜੀ। ਸੋ ਏਦਾਂ ਦੀਆਂ ਵਧੀਆ ਵਧੀਆ ਡੀਲਾਂ ਲੈਣੀਆਂ ਨੇ ਤੇ ਜ਼ਰੂਰ ਕਾਲ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ। ਨੰਬਰ ਹੈ ਸਾਡਾ 905-460-8888, 905-460-8888। ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਜੀ ਅੱਜ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਤੁਸੀਂ ਕਿਸੇ ਲੋਕੇਸ਼ਨ ਦੇ ਉੱਤੇ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ, ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ। ਇਹ 410 ਐਂਡ ਸੀਲਸ ਕਹਿ ਲਓ, ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਤੁਸੀਂ ਗੱਲਬਾਤ ਕਰ ਲਈ ਨੰਬਰ 905-460-8888 ਤੇ ਨਾਲ ਦੇ ਨਾਲ ਗੱਲਬਾਤ ਕਰ ਸਕਦੇ, ਬੜਾ ਹੀ ਆਸਾਨ ਜਿਹੜਾ ਜੀ ਇਹਨਾਂ ਦਾ ਨੰਬਰ ਹੈਗਾ। ਸੋ ਲਓ ਜੀ, ਲੋਨੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਉਹਦੇ ਬਾਅਦ ਜਿਹੜਾ ਜੀ ਆਪਾਂ ਦੁਬਾਰਾ ਰੇਡੀਓ ਪ੍ਰੋਗਰਾਮ ਕੰਟੀਨਿਊ ਕਰਦੇ। ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈਂ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਸੇ ਜ਼ਿਆਦਾ ਪੈਸਾ ਲੇਕਰ ਦਿਲਵਾਤੇ ਹੈ, ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੇਤੇ ਹੈਂ। ਔਰ ਮੈਂ ਆਪਕੀ ਆਪਣੀ ਅੰਜੁਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ, ਔਰ ਹਮਾਰੇ ਪਰਸਨਲ ਇੰਜਰੀ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈਂ। ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੇਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈਂ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ। ਆਜ ਹੀ ਮੁਝੇ ਕਾਲ ਕਰੇਂ, ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫਾਰਮੇਸ਼ਨ ਲੇਣਾ ਆਪਕਾ ਹੱਕ ਹੈ।
5: 50 40 40 6474 0150 Mitra de junction te ho kede junction te ikka junction brampton te ra te lagiyan wa fulana re bhai mehfilan te rozi lagdiyan ne ikka junction brampton te ikka junction brampton te aao taza swad la khao te 100% di capacity wale shandar banquet hall vich apniyan khushiyan de jashn manao ikka junction brampton kar de ne catering big or small with live food truck 11 am to 6 pm all drinks 50% off ikka junction brampton te call karo 647 423 4040
0: ਬਿਲਕੁਲ ਜੀ, ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਤੇ ਬਹੁਤ ਬਹੁਤ ਸਵਾਗਤ ਹੈ ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਹੁਣ ਆਪਾਂ ਤੁਹਾਡੀ ਗੱਲਬਾਤ ਇੱਕ ਵਾਰੀ ਫਿਰ ਮਾਸਟਰ ਬਿਲਡ ਫੈਪ ਨਾਲ ਕਰਵਾਵਾਂਗੇ, ਤੇ ਜਿੱਥੇ ਕਿ ਅਵਨੀਤ ਜੀ ਜਿਹੜਾ ਜੀ ਸਾਡੇ ਨਾਲ ਹੈਗੇ, ਨਾਲ ਦੀ ਨਾਲ ਉਹਨਾਂ ਦੇ ਨਾਲ ਬੜੇ ਖਾਸ ਜਿਹੜੇ ਜੀ ਟੀਮ ਮੈਂਬਰ ਜਸਵੀਰ ਸਿੰਘ ਜੀ ਵੀ ਲਾਈਨ ਤੇ ਆ ਚੁੱਕੇ ਆ। ਸੋ ਅਵਨੀਤ ਜੀ, ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਵਾਂਸ ਅਗੇਨ ਥੈਂਕ ਯੂ ਐਂਡ ਵੈਲਕਮ ਟੂ ਦ ਰੇਡੀਓ। ਔਰ ਬਿਲਕੁਲ ਜੀ, ਹਮਾਰੇ ਗੈਸਟ ਜਸਵੀਰ ਸਿੰਘ ਜੀ ਕਾ ਵੀ ਹਮ ਲੋਕ ਸਵਾਗਤ ਕਰਤੇ ਹੈਂ।
6: ਥੈਂਕ ਯੂ ਕਰਨ ਜੀ, ਥੈਂਕ ਯੂ ਵੈਰੀ ਮਚ।
0: ਨੋ ਪ੍ਰੋਬਲਮ ਜੀ, ਥੈਂਕ ਯੂ ਆਪਕਾ ਰੇਡੀਓ ਤੇ ਆਉਣ ਦੇ ਲਈ। ਤੇ ਜਿਹੜਾ ਜੀ ਤੁਸੀਂ ਬੜਾ ਜਿਹੜਾ ਜੀ ਵਧੀਆ ਕੰਮ ਕਰਦੇ ਹੋ, ਕਿਉਂਕਿ ਅਵਨੀਤ ਜੀ ਆਲਵੇਜ਼ ਦੇਖੋ ਜੋ ਕੰਮ ਆਪ ਲੋਕ ਕਰਤੇ ਹੈ, ਹਮੇਸ਼ਾ ਇੱਕ ਟੀਮ ਹੈ, ਯੂ ਗਾਈਜ਼ ਹੈਵ ਅ ਟੀਮ, ਰਾਈਟ? ਟੀਮ ਕੇ ਸਾਥ ਹੀ ਇੱਕ ਅੱਛਾ ਕੰਮ, ਇੱਕ ਬੈਟਰ ਵਰਕ ਜੋ ਹੈ ਹੋ ਸਕਦਾ ਹੈ। ਐਂਡ ਆਈ ਰੀਅਲੀ ਐਪਰੀਸ਼ੀਏਟ ਐਜ਼ ਅ ਵੁਮੈਨ ਯੂ ਆਰ ਡੂਇੰਗ ਦਿਸ ਕਾਇੰਡ ਆਫ ਬਿਜ਼ਨਸ ਇਨ ਅ ਸੱਚ ਅ ਗ੍ਰੇਟ ਵੇ।
6: ਥੈਂਕ ਯੂ ਜੀ, ਥੈਂਕ ਯੂ।
0: ਬਿਲਕੁਲ ਜੀ,
6: ਹਾਂਜੀ, ਪੋਸੀਬਲ ਹੈਗਾ ਜਦੋਂ ਟੀਮ ਬਹੁਤ ਤਗੜੀ ਹੁੰਦੀ ਹੈ ਤੇ ਬੰਦਾ ਆਪੇ ਤਗੜਾ ਹੋ ਜਾਂਦਾ।
0: ਬਿਲਕੁਲ ਜੀ, ਉਹੀ ਤਾਂ ਗੱਲ ਹੈ ਨਾ, ਜਦੋਂ ਟੀਮ ਤਗੜੀ ਹੈ ਤਾਂ ਫਿਰ ਸਾਰਾ ਕੁਝ ਜਿਹੜਾ ਜੀ ਤਗੜਾ ਹੋ ਜਾਂਦਾ। ਸੋ ਅਵਨੀਤ ਜੀ, ਹੁਣ ਆਪਾਂ ਜਿੱਥੇ ਕਿ ਪਹਿਲਾਂ ਆਪਾਂ ਸਨਰੂਮ ਦੀ ਗੱਲਬਾਤ ਕੀਤੀ ਸੀਗੀ, ਹੁਣ ਆਪਾਂ ਪੋਰਸ਼ ਕਵਰ ਦੀ ਜਾਂ ਬੇਸਮੈਂਟ ਵਿੰਡੋਜ਼ ਦੀ ਜਿਹੜੇ ਜੀ ਕਵਰ ਦੀ ਗੱਲਬਾਤ ਥੋੜੀ ਜਿਹੀ ਉਸ ਤੇ ਕਰਦੇ ਕਿ ਕਿੱਦਾਂ ਤੁਸੀਂ ਉਹਨੂੰ ਵਧੀਆ ਇੱਕ ਬਿਹਤਰੀਨ ਤਰੀਕੇ ਨਾਲ ਬਣਾ ਸਕਦੇ ਆ।
6: ਬਿਲਕੁਲ ਜੀ, ਇਹਨੂੰ ਸਭ ਤੋਂ ਬੈਸਟ ਜਸਵੀਰ ਸਿੰਘ ਜੀ ਦੱਸ ਸਕਦੇ ਨੇ
0: ਜੀ।
7: ਕਿਰਨ ਜੀ, ਜਿਹੜਾ ਵਿੰਡੋ ਵੈਲ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਜਿਹੜੇ ਜਿਹੜੇ ਸੁਣ ਰਹੇ ਨੇ
0: ਜੀ।
7: ਤੇ ਕਿਰਨ ਜੀ, ਜਿਹੜਾ ਵਿੰਡੋ ਵੈਲ ਵਾਲਾ ਹੈਗਾ ਨਾ, ਵਿੰਡੋ ਵੈਲ ਦੀ ਦੇਖੋ ਸਾਡੀ ਜਿਹੜੀ ਕੁਆਲਿਟੀ ਨਾ, ਸਾਰਾ ਐਲਮੋਨੀਅਮ ਦਾ ਹੀ ਅਸੀਂ ਮਟੀਰੀਅਲ ਯੂਜ ਕਰਦੇ ਹਾਂ, ਪਾਊਡਰ ਕੋਟਿਡ
0: ਜੀ।
7: ਪਲੱਸ ਉਹਦੇ ਉੱਤੇ ਨਾ ਪੋਲੀਕਾਰਬੋਨੇਟ ਦੀ ਸ਼ੀਟ ਹੁੰਦੀ ਹੈ, ਜਿਹੜੀ ਸ਼ੀਟ ਬੜੀ ਅੱਛੀ ਮਜ਼ਬੂਤ ਸ਼ੀਟ ਹੈ, ਜਿਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਆਉਣ ਵਾਲੇ ਦੋ ਚਾਰ ਪੰਜ ਸਾਲ ਕੋਈ ਪ੍ਰੋਬਲਮ ਨੀ ਹੁੰਦੀ, ਉਹ ਨਾਲੇ ਨਾ ਉਹ ਫੋਲਡੇਬਲ ਨੇ, ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਿੱਟ ਦੀ ਓਬਜੈਕਸ਼ਨ ਨਹੀਂ ਹੈ, ਓਪਨੇਬਲ ਨੇ, ਜਦੋਂ ਮਰਜ਼ੀ ਉਹਨੂੰ ਓਪਨ ਕਰ ਲਓ, ਕਲੀਨ ਕਰਨਾ ਹੈ, ਉਸ ਤਿੰਨੋਂ ਸਾਈਡ ਤੋਂ ਬੰਦ ਵੀ ਹੁੰਦਾ, ਦੋ ਸਾਈਡ ਤੋਂ ਉਹਦਾ ਵੈਂਟੀਲੇਸ਼ਨ ਦਾ ਵੀ ਜਾਲੀ ਵੀ ਹੈਗੀ ਹੈ। ਤੋ ਵਿੰਡੋ ਵੈਲ ਵਾਲੀ ਜਿਹੜੀ ਆਪਸ਼ਨ ਹੈ ਨਾ, ਉਹਦੇ ਨਾਲ ਕੀ ਹੁੰਦਾ ਕਿ ਸਰਦੀ ਸਨੋ ਕਈ ਤਰ੍ਹਾਂ ਦੀ ਪ੍ਰੋਬਲਮ ਹੁੰਦੀਆਂ ਨੇ, ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਲੀਕ ਕਰਦਾ ਵਿੰਡੋ ਦੇ ਵਿੱਚੋਂ, ਬੇਸਮੈਂਟ ਵਿੰਡੋ ਅਕਸਰ ਪ੍ਰੋਬਲਮ ਹੁੰਦੀ ਹੈ।
0: ਬਿਲਕੁਲ ਜੀ,
7: ਲੇਕਿਨ ਇਸ ਕਵਰ ਦੇ ਨਾਲ ਕਾਫੀ ਚੀਜ਼ਾਂ ਦਾ ਸੋਲਵ ਹੋ ਜਾਂਦਾ ਪ੍ਰੋਬਲਮ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਤੁਹਾਡੀ ਸੇਫਟੀ ਵੀ ਹੋ ਜਾਂਦੀ ਹੈ, ਮੈਨੂੰ ਇਦਾਂ ਲੱਗਦਾ ਕਿ ਚਾਰੋਂ ਤਰੀਕੇ ਤੋਂ ਜੋ ਬਿਲਕੁਲ ਕਵਰ ਹੋ ਜਾਂਦਾ ਤੇ ਨਾਲ ਦੀ ਨਾਲ ਤੁਹਾਡੀ ਸੇਫਟੀ ਵੀ ਹੋ ਜਾਂਦੀ ਆ। ਔਰ ਹੁਣ ਆਪਾਂ ਜਿਹੜੀ ਜੀ ਗੱਲਬਾਤ ਕਰਾਂਗੇ ਕਿ ਡੋਰਸ ਐਂਡ ਵਿੰਡੋਜ਼ ਦੀ, ਕਿਉਂਕਿ ਤੁਸੀਂ ਮੋਸਟਲੀ ਡੋਰਸ ਐਂਡ ਵਿੰਡੋਜ਼ ਵੀ ਬੜਾ ਬਿਹਤਰੀਨ ਤਰੀਕੇ ਨਾਲ ਕੰਮ ਕਰਾ ਕੇ ਦਿੰਦੇ ਆ, ਸੋ ਕਿਸ ਤਰੀਕੇ ਦਾ ਮਟੀਰੀਅਲ ਤੁਸੀਂ ਜਿਹੜਾ ਜੀ ਇਸ ਕੰਮ ਦੇ ਵਿੱਚ ਯੂਜ਼ ਕਰਦੇ ਆ?
7: ਇਹਦੇ ਵਿੱਚ ਕਿਹਦਾ ਹੁੰਦਾ ਕਿ ਕਲਾਇੰਟ ਦੇ ਉੱਤੇ ਡਿਪੈਂਡ ਕਰਦਾ, ਤੁਹਾਡੇ ਜਿੱਦਾਂ ਰੈਜੀਡੈਂਸ਼ੀਅਲ ਕਮਰਸ਼ੀਅਲ ਅਲੱਗ ਅਲੱਗ ਨੇ,
0: ਠੀਕ ਹੈ ਜੀ,
7: ਔਰ ਹਰ ਇੱਕ ਦੀ ਸਪੈਸੀਫਿਕੇਸ਼ਨ ਅਲੱਗ ਹੁੰਦੀ ਆ, ਉਹਨੂੰ ਕਿਸ ਕਲਾਇੰਟ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਉਸ ਦੇ ਉੱਤੇ ਡਿਪੈਂਡ ਕਰਦਾ। ਐਲਮੋਨੀਅਮ ਵੀ ਜ਼ਰੂਰਤ ਹੁੰਦੀ ਹੈ ਤੇ ਐਲਮੋਨੀਅਮ ਲੱਗਦੀ ਹੈ, ਅਗਰ ਕਰਿਆ ਉਹਦਾ ਯੂਜ਼, ਮਤਲਬ ਪ੍ਰੀਫੈਬ ਦੇ ਸਾਤ ਤਰ੍ਹਾਂ ਦੀ ਵਿੰਡੋ ਚੱਲਦੀ ਹੈ, ਉਹ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ।
0: ਬਿਲਕੁਲ ਜੀ, ਸੋ ਉਹੀ ਹੈ ਕਿ ਠੀਕ ਆ, ਜਿੱਦਾਂ ਦੇ ਵੀ ਸਾਡੇ ਕਲਾਇੰਟ ਜਿਹੜਾ ਜੀ ਮਟੀਰੀਅਲ ਚਾਹੁੰਣਗੇ, ਤੁਹਾਨੂੰ ਉਦਾਂ ਦਾ ਜਿਹੜਾ ਜੀ ਮਟੀਰੀਅਲ ਮਿਲ ਜਾਊਗਾ, ਬੈਸਟ ਤੋਂ ਬੈਸਟ ਜਿਹੜਾ ਜੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ। ਕਸਟਮ ਐਲੀਵੇਸ਼ਨਸ ਕਰਾਉਣੀਆਂ ਤੁਸੀਂ, ਗਲਾਸ ਇਨਕਲੋਜ਼ਰਸ, ਤੁਸੀਂ ਰੇਲਿੰਗਸ, ਫੈਂਸ, ਗੇਟਸ, ਸਪੈਸ਼ਲੀ ਸਨ ਰੂਮਸ ਜੇ ਤੁਸੀਂ ਜਿਹੜਾ ਜੀ ਬਣਵਾਉਣੇ ਆ, ਜਾਂ ਆਊਟਡੋਰ ਕਿਚਨਸ ਬਣਵਾਉਣੇ ਆ, ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਜਿਹੜੀ ਆ ਜੀ ਕਰ ਸਕਦੇ ਹੈਗੇ ਆ। ਸੋ ਜਸਵੀਰ ਜੀ, ਕੁਛ ਹੋਰ ਕਹਿਣਾ ਚਾਹੋਗੇ?
7: ਥੈਂਕ ਯੂ ਵੈਰੀ ਮਚ ਜੀ।
0: ਬਿਲਕੁਲ ਜੀ, ਥੈਂਕ ਯੂ। ਸੋ ਬਿਲਕੁਲ, ਗੱਲਬਾਤ ਕਰਨ ਦੇ ਲਈ ਨੰਬਰ ਹੈਗਾ 4379555220 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਨੰਬਰ ਬੜਾ ਹੀ ਆਸਾਨ ਹੈ, 4379555220 ਤੇ ਗੱਲਬਾਤ ਕਰ ਸਕਦੇ ਆ। ਔਰ ਸਪੈਸ਼ਲੀ ਸਾਡੇ ਕੰਟਰੈਕਟਰ, ਜੇ ਕੋਈ ਬਿਜ਼ਨਸ ਵਾਲੇ ਪਰਸਨਸ ਹੈਗੇ ਆ, ਜਿਹੜਾ ਕਿ ਤੁਸੀਂ ਇਹਨਾਂ ਕੋਲੋਂ ਜਿਹੜਾ ਜੀ ਬਲਕ ਦੇ ਵਿੱਚ ਵੀ ਸਮਾਨ ਪਿੱਕ ਕਰ ਸਕਦੇ ਹੈਗੇ ਆ, ਸੇਮ ਨੰਬਰ ਤੇ ਗੱਲਬਾਤ ਕਰੋ ਤੇ ਇਹਨਾਂ ਦੇ ਸ਼ੋਰੂਮ ਜਾ ਕੇ ਤੁਸੀਂ ਜਿਹੜਾ ਜੀ ਕਿਚਨਰ ਦੇ ਵਿੱਚ ਇਹਨਾਂ ਦਾ ਸ਼ੋਰੂਮ ਹੈਗਾ, ਤੁਸੀਂ ਉੱਥੇ ਜਾ ਕੇ ਜਿਹੜਾ ਜੀ ਸਮਾਨ ਬਿਹਤਰੀਨ ਪਿੱਕ ਕਰ ਸਕਦੇ। ਫੈਬਰੀਕੇਟਰ ਸਪਲਾਇਰ ਵੀ ਇਹ ਜਿਹੜੇ ਜੀ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਪੀਜ਼ਾ ਡਿਪੂ ਤੇ ਪਹੁੰਚ ਚੱਲੀਏ। ਬਿਲਕੁਲ ਜੀ, ਪੀਜ਼ਾ ਡਿਪੂ ਦਿਲਜੀਤ ਦੋਸਾਂਝ ਦੇ ਕੁਛ ਸ਼ੋਅ ਦੀਆਂ ਟਿਕਟਾਂ ਤੁਹਾਨੂੰ ਮੁਫ਼ਤ ਦੇ ਰਹੇ, ਨਾਲ ਦੀ ਨਾਲ 30 ਜੂਨ ਤੱਕ ਇਹਨਾਂ ਨੇ ਜਿਹੜਾ ਹੈ ਜੀ ਐਂਟਰੀ ਕਰਾਉਣੀ ਹੈਗੀ ਆ ਕਿ ਤੁਸੀਂ ਵੰਡਰਲੈਂਡ ਦੇ ਕੰਟੈਸਟ ਦੇ ਵਿੱਚ ਟਿਕਟਾਂ ਖਰੀ ਆਈ ਮੀਨ ਫ੍ਰੀ ਤੁਹਾਨੂੰ ਦੇ ਸਕਦੇ ਆ, ਪਰ ਐਂਟਰੀ ਜਿਹੜੀ ਆ ਜੀ ਲਾਸਟ ਹੈਗੀ ਆ June 30 ਨੂੰ ਇਹ ਕੰਟੈਸਟ ਐਂਡ ਹੋ ਜਾਣਾ ਹੈਗਾ ਆ। ਸੋ ਵੰਡਰਲੈਂਡ ਦੀਆਂ ਟਿਕਟਾਂ ਵੀ ਤੁਸੀਂ ਜਿਹੜੀਆਂ ਜੀ ਜਿੱਤ ਸਕਦੇ ਆ। ਗੱਲ ਕਰਨਾ ਕਿ ਤੁਸੀਂ ਆਨਲਾਈਨ ਪਰਚੇਜ਼ ਜਿਹੜੀ ਆ ਜੀ ਪੀਜ਼ਾ ਕਰਨਾ, pizzadepot.ca ਤੇ ਜਾ ਕੇ pizzadepot.ca ਤੇ ਜਾਓ ਤੇ ਕੰਟੈਸਟ ਦੇ ਵਿੱਚ ਆਪਣਾ ਨਾਮ ਪਾਓ, ਕੀ ਪਤਾ ਤੁਹਾਨੂੰ ਇਹ ਜਿਹੜਾ ਜੀ ਦਿਲਜੀਤ ਦੋਸਾਂਝ ਦੇ ਟੋਰਾਂਟੋ ਕੌਂਸਲ ਦੀ ਟਿਕਟ ਮਿਲ ਜਾਏ, ਜਾਂ ਤੁਸੀਂ ਜਿਹੜਾ ਜੀ ਵੰਡਰਲੈਂਡ ਦੀ ਟਿਕਟ ਜਿੱਤ ਪਾਓ। ਸੋ ਬਿਲਕੁਲ ਜੀ, ਇਹ ਸੀਗਾ ਪੀਜ਼ਾ ਡਿਪੂ ਵੱਲੋਂ ਸੁਨੇਹਾ, ਤੇ ਨਾਲ ਦੀ ਨਾਲ ਹੋਰ ਵੀ ਆਪਣੇ ਲਿਸਨਰਸ ਦੇ ਸੁਨੇਹੇ ਤੇ ਨਾਲ ਦੀ ਨਾਲ ਸਾਡੇ ਸਪੋਂਸਰਸ ਦੇ ਸੁਨੇਹੇ ਅਸੀਂ ਤੁਹਾਨੂੰ ਜਿਹੜੇ ਜੀ ਦਿੰਦੇ ਰਹਿੰਦੇ ਹਾਂ। ਨਾਲ ਦੀ ਨਾਲ ਅੰਜਮ ਕੁਰੇਸ਼ੀ ਜੀ ਦਾ ਵੀ ਮੈਂ ਮੈਸੇਜ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ, ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਸਾਥ ਜਿਹੜਾ ਜੀ ਦਿੰਦੇ ਆ ਅੰਜਮ ਕੁਰੇਸ਼ੀ ਜੀ। 416-570-0157 ਤੇ ਗੱਲਬਾਤ ਹੋ ਸਕਦੀ ਹੈ। ਔਰ ਜਿੱਥੇ ਕਿ ਜਿਹੜਾ ਜੀ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਪੈਸਾ ਕੱਢ ਕੇ ਰੈਨੋਵੇਸ਼ਨ ਕਰਨੀ ਹੈ, ਤੁਸੀਂ ਹੋਰ ਕਿਸੇ ਕੰਮ ਦੇ ਲਈ ਘਰਾਂ ਦਾ ਪੈਸਾ ਵਰਤਣਾ ਚਾਹੁੰਦੇ ਹੈਗੇ ਆ, ਔਰ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈ, ਮੋਰਗੇਜ ਕਰਾਉਣੀ ਆ, ਸੈਲਫ ਇੰਪਲੋਇਡ ਆ, ਕ੍ਰੈਡਿਟ ਕਾਰਡ ਡੈਬਟ ਆ, ਜਾਂ ਮਿਸਡ ਮੋਰਗੇਜ ਪੇਮੈਂਟ ਹੈ, ਜਾਣੀ ਕਿ ਕੋਈ ਵੀ ਸਲਾਹ ਲੈਣੀ ਆ, ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ। 6475127000 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ, ਉਹਦੇ ਬਾਅਦ ਪਹੁੰਚਦੇ ਆ ਜੀ ਦੁਬਾਰਾ ਰੇਡੀਓ ਸਟੇਸ਼ਨ। ਮਿਕਸਿੰਗ ਇਨ ਅ ਹਾਊਸ।

0: ਸੋ ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਵਧਣ ਉਦੋਂ ਤੇ ਬਹੁਤ ਬਹੁਤ ਸਵਾਗਤ ਹੈ, ਔਰ ਸਾਡੇ ਲਿਸਨਰਸ ਦੇ ਮੈਸੇਜਸ ਵੀ ਜਿਹੜੇ ਜੀ ਆ ਰਹੇ ਹੈਗੇ ਆ। ਸੋ ਬਿਲਕੁਲ ਜੀ, ਇਹ ਥੋੜਾ ਜਿਹਾ ਰੇਡੀਓ ਪ੍ਰੋਗਰਾਮ ਦੇ ਵਿੱਚ ਇੱਕ ਦੋ ਮਿੰਟ ਦਾ ਗੈਪ ਵੀ ਹੋ ਜਾਵੇ, ਤਾਂ ਉਸ ਲਈ ਅਸੀਂ ਜਿਹੜੇ ਜੀ ਮਾਫੀ ਚਾਹੁੰਦੇ ਹਾਂ, ਕਿਉਂਕਿ ਰੇਡੀਓ ਪ੍ਰੋਗਰਾਮ ਅੱਜ ਮੈਨੂੰ ਖੁਦ ਹੀ ਜਿਹੜਾ ਜੀ ਸਾਰਾ ਹੈਂਡਲ ਕਰਨਾ ਪੈ ਰਿਹਾ ਹੈਗਾ। ਸੋ ਬਿਲਕੁਲ ਜੀ, ਇੱਕ ਵਾਰੀ ਫੇਰ ਨਾਸਰ ਜੀ ਸਵਾਗਤ ਹੈ।
1: ਬਹੁਤ ਸ਼ੁਕਰ ਕਰਨ ਜੀ, ਔਰ ਤੁਹਾਨੂੰ ਪਤਾ ਵੀ ਜਿਵੇਂ ਮੈਂ ਪਹਿਲੇ ਦੱਸ ਰਿਹਾ ਸਾਂ, ਕਮਰਸ਼ੀਅਲ ਮੋਰਗੇਜ ਅਗਰ ਤੁਸੀਂ ਕਰਵਾਉਣੀ ਹੈ, ਤੁਸੀਂ ਸਾਨੂੰ ਜ਼ਰੂਰ ਦੱਸੋ, ਕੋਈ ਵੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਕੋਈ ਫਰਨੀਚਰ ਲੈਣੀ ਹੈ, ਪਲਾਜ਼ਾ ਲੈਣਾ ਹੈ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਜਾਣਕਾਰੀ ਵਾਸਤੇ ਕਾਲ ਕਰੋ 6477741 9000 'ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਪਿਛਲੇ 27 ਸਾਲਾਂ ਤੋਂ ਕਮਰਸ਼ੀਅਲ ਮੋਰਗੇਜ ਕਰ ਰਹੇ ਹਾਂ। ਇੱਥੇ ਬਹੁਤ ਸਾਰਿਆਂ ਲੋਕਾਂ ਨੂੰ ਕਮਰਸ਼ੀਅਲ ਮੋਰਗੇਜ ਦਾ ਪਤਾ ਹੀ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਵੀ ਤੁਸੀਂ ਇੱਕ ਵਾਰੀ ਸਾਨੂੰ ਗੱਲ ਕਰੋ, ਤੁਹਾਨੂੰ ਅਸੀਂ ਦੱਸਾਂਗੇ, ਉਹ ਤੁਹਾਨੂੰ ਸਮਝਾਵਾਂਗੇ ਕਿਵੇਂ ਔਰ ਕਿੰਨੀ ਆਸਾਨੀ ਨਾਲ ਤੁਸੀਂ ਕਮਰਸ਼ੀਅਲ ਮੋਰਗੇਜ ਲੈ ਸਕਦੇ ਹੋ। ਕਮਰਸ਼ੀਅਲ ਮੋਰਗੇਜ ਕੋਈ ਵੀ ਆਉਂਦਾ, ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ, ਪਲਾਜ਼ੇ ਵਿੱਚ ਕੋਈ ਯੂਨਿਟ, ਇਹ ਸਾਰੀ ਚੀਜ਼ਾਂ ਕਮਰਸ਼ੀਅਲ ਮੋਰਗੇਜ ਆਉਂਦੀਆਂ। ਔਰ ਇਹਦੇ ਨਾਲ ਨਾਲ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ, ਉਹ 5 ਲੱਖ ਤੱਕ ਸਾਡਾ ਇੱਕ ਲੋਨ ਹੈ, ਉਹਨੂੰ ਕਹਿੰਦੇ ਗੌਰਮੈਂਟ ਗਰੰਟੀ ਲੋਨ, ਉਹ ਬੜੀ ਆਸਾਨੀ ਨਾਲ ਮਿਲਦਾ ਵੇ। ਬਹੁਤ ਸਾਰੇ ਲੋਕ ਡਰ ਕੇ ਬੈਠੇ ਨੇ, ਅੱਜ ਕੱਲ੍ਹ ਪਤਾ ਨਹੀਂ ਕੀ ਹੋ ਜਾਣਾ। ਮੈਂ ਆਲਵੇਜ਼ ਕਹਿੰਦਾ, ਅਗਰ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਜਾਬਾਂ ਤੋਂ ਬੈਟਰ ਹੈ, ਤੁਸੀਂ ਆਪਣਾ ਬਿਜ਼ਨਸ ਕਰੋ, ਕੋਈ ਵੀ ਬਿਜ਼ਨਸ ਕਰੋਗੇ ਤੁਸੀਂ, ਸੂਨਰ ਲੇਟਰ ਵਧੋਗੇ ਵਧੋ। ਅਤੇ ਇਸ ਵਾਸਤੇ ਉਹਦੇ ਵਾਸਤੇ ਕਾਲ ਕਰੋ 6477741 9000। 5 ਲੱਖ ਤੱਕ ਕੋਈ ਵੀ ਇੰਡਸਟਰੀ ਲਗਾਉਣੀ ਹੈ, ਮਸ਼ੀਨ ਕੋਈ ਬਾਈ ਕਰਨੀ ਹੈ, ਜਾਂ ਕੋਈ ਬਿਊਟੀ ਪਾਰਲਰ ਖੋਲ੍ਹਣਾ, ਜਾਂ ਗਰੋਸਰੀ ਸਟੋਰ ਖੋਲ੍ਹਣਾ, ਰੈਸਟੋਰੈਂਟ ਖੋਲ੍ਹਣਾ, ਉਹਦੇ ਵਾਸਤੇ 5 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ। ਅਤੇ ਫਿਰ ਮੈਂ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈਗੀ, ਘਰ ਜੀ ਇਕੁਇਟੀ ਪਈ ਹੈ, ਵਿਦਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 24 ਘੰਟੇ ਦੇ ਵਿੱਚ ਕਿਰਨ ਜੀ, 24 ਘੰਟੇ ਦੇ ਵਿੱਚ ਤੁਹਾਨੂੰ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ, ਬੜੀ ਆਸਾਨੀ ਨਾਲ ਤੁਹਾਨੂੰ ਦਵਾ ਸਕਦੇ ਹਾਂ। ਸਿਰਫ ਨੰਬਰ ਆਪਣੇ ਕੋਲ ਹੈਂਡੀ ਰੱਖੋ 6477741 9000। ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸਾਂ, ਡਾਕਟਰ ਸਾਹਿਬ ਸਾਡੇ ਕੋਲ 2 ਆਏ ਨੇ, ਇੱਕ ਤਾਂ ਕੈਨੇਡੀਅਨ ਗੋਲਡ ਮੈਡਲਿਸਟ ਹੈਗੇ ਨੇ ਡਾਕਟਰ ਅਬਰਾਰ, ਅਤੇ ਇੱਕ ਡਾਕਟਰ ਮਨਵਰ ਆਏ ਨੇ, ਉਹ ਯੂਕੇ ਦੇ ਗੋਲਡ ਮੈਡਲਿਸਟ ਹੈਗੇ ਨੇ। ਅਸੀਂ ਬੜੇ ਲੱਕੀ ਸਮਝਨੇ ਹਾਂ, ਅੱਜ ਬਹੁਤ ਅੱਛਾ ਫੀਲ ਕਰ ਰਹੇ ਹਾਂ। ਇਹ ਉਹ ਡਾਕਟਰ ਨੇ ਜਿਹਨਾਂ ਕੋਲ 1 ਸੈਕਿੰਡ ਵਾਸਤੇ ਟਾਈਮ ਨਹੀਂ, ਉਹ ਸਭ ਤੋਂ ਵਧੀਆ ਕੰਮ ਕੀ ਕਰ ਰਹੇ ਨੇ, ਇਹ ਕੰਮ ਇਹ ਕਰ ਰਹੇ ਨੇ, ਫ੍ਰੀ ਕੈਂਪ ਲਗਾ ਰਹੇ ਨੇ, ਫ੍ਰੀ ਕੈਂਪ। ਕੋਈ ਤੁਹਾਡੇ ਕੋਲ ਤੁਸੀਂ ਕਿਸੇ ਤਰ੍ਹਾਂ ਦੀ ਬਿਮਾਰੀ ਹੈ, ਉਹ ਕਹਿੰਦੇ ਜੀ ਅਸੀਂ ਕਹਿੰਦੇ ਹਾਂ ਇੱਕ ਵਾਰੀ ਸਾਨੂੰ ਮਿਲੋ, ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਹਾਡਾ ਇਲਾਜ ਹੋ ਸਕਦਾ, ਕਿਵੇਂ ਤੁਸੀਂ ਆਪਣੀ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹੋ, ਕਿਵੇਂ ਬਿਮਾਰੀ ਨੂੰ ਬੈਟਰ ਲੈ ਕੇ ਚੱਲ ਸਕਦੇ, ਕਿਉਂਕਿ ਕੈਂਸਰ ਤੋਂ ਲੋਕ ਡਰ ਕੇ ਬੈਠੇ ਨੇ। ਜਦੋਂ ਮੈਂ ਇਹਨਾਂ ਨਾਲ ਡਿਸਕਸ ਕੀਤੀ ਡਾਕਟਰ ਬਰਾੜ ਨਾਲ, ਕਹਿੰਦੇ ਯਾਰ ਇੱਥੇ ਗੱਲ ਹੀ ਕੋਈ ਨਹੀਂ, ਸਾਡੀ ਹੋਮੋਪੈਥਿਕ ਜਾਂ ਐਸੀ ਐਸੀ ਦਵਾਈਆਂ ਆ ਗਈਆਂ ਨੇ ਜਿਹੜੇ ਕੈਂਸਰ ਨੂੰ ਜੜੋਂ ਮੁਕਾ ਦਿੰਦੇ ਨੇ। ਫਿਰ ਡਾਕਟਰ ਨੰਬਰ ਨਾਲ ਮੈਂ ਗੱਲ ਕੀਤੀ ਹੈ, ਕਹਿੰਦੇ ਨੇ ਹਾਰਟ ਦਾ ਕੋਈ ਰੀਜ਼ਨ ਨਹੀਂ, ਅਗਰ ਤੁਸੀਂ ਸਾਨੂੰ ਲਿਸਨ ਕਰੋਗੇ, ਤੁਹਾਨੂੰ ਅਸੀਂ ਦੱਸਾਂਗੇ ਕਿਵੇਂ ਹਾਰਟ ਤੋਂ ਤੁਸੀਂ ਬਚ ਸਕਦੇ ਹੋ। ਅਤੇ ਅਸੀਂ ਬੜੇ ਲੱਕੀ ਸਮਝਣੇ, ਨੰਬਰ ਬੜਾ ਸੌਖਾ ਜਿਹਾ ਇੰਨਾ ਜਿਹਾ ਜੇ 437 437 'ਤੇ ਏਰੀਆ ਕੋਡ ਹੈ, ਤੁਹਾਨੂੰ ਪਤਾ ਭੁੱਲਣ ਵਾਲਾ ਨਹੀਂ ਹੈਗਾ। ਅਤੇ 421 421 ਯਾਦ ਰੱਖਣਾ, 421, ਅਤੇ ਬਾਅਦ ਚੋਂ ਅੱਗੇ ਸੌਖਾ ਜਿਹਾ ਨੰਬਰ 786, ਤੁਹਾਨੂੰ ਪਤਾ ਕੁੱਲੀ ਹੋਏਗਾ ਅਸੀਂ 786, ਉਹ 786 ਯਾਦ ਰੱਖਣਾ, ਅਤੇ ਆਖਰ ਦੇ 0 ਲਾ ਦੇਣਾ 7860 4217860 'ਤੇ ਤੁਸੀਂ ਕਾਲ ਕਰ ਸਕਦੇ ਹੋ। ਮੈਂ ਡਾਕਟਰ ਮਨਮੋਹਨ ਨੂੰ ਰਿਕੁਐਸਟ ਕਰਾਂ, ਡਾਕਟਰ ਸਾਹਿਬ ਇੱਕ ਵਾਰ ਫਿਰ ਦੱਸੋ ਸਕਿਨ ਦੇ ਬਾਰੇ 'ਚ ਥੋੜ੍ਹਾ ਦੱਸੋ, ਅਤੇ ਨਾਲ ਕਿਸੇ ਨੂੰ ਹਾਰਟ ਅਟੈਕ ਹੋ ਜਾਵੇ ਉਹ ਕੀ ਕਰਨਾ ਚਾਹੀਦਾ?
2: ਦੇਖੋ ਜੀ, ਅਸੀਂ ਕਹਿੰਦੇ ਹਾਂ ਕਿ ਜਿਹਨਾਂ ਲੋਕਾਂ ਨੂੰ ਹਾਰਟ ਅਟੈਕ ਹੋ ਗਿਆ ਨਾ, ਹਾਰਟ ਅਟੈਕ ਤੋਂ ਬਾਅਦ ਫਿਰ ਹਾਰਟ ਅਟੈਕ ਦਾ ਚਾਂਸ ਹੁੰਦਾ, ਤੇ ਉਹ ਬਜਾਏ ਇਸਦੇ ਕਿ ਉਹ ਲਾਪਰਵਾਹੀ ਦਾ ਮਜ਼ਾਰਾ ਕਰਨ, ਉਹ ਇੱਕ ਵਾਰੀ ਜ਼ਰੂਰ ਸਾਡੇ ਨਾਲ ਰੁਜੂ ਕਰਨ। ਔਰ ਜਿਹਨਾਂ ਲੋਕਾਂ ਨੂੰ ਹਾਰਟ ਅਟੈਕ ਨਹੀਂ ਹੈ, ਉਹਨਾਂ ਨੂੰ ਲਿਟਰਲੀ ਪ੍ਰੋਬਲਮ ਹੁੰਦੀ ਹੈ, ਜਿਸ ਤਰ੍ਹਾਂ ਉਹਦੀਆਂ ਅਬਤਦਾਈ ਸਿਮਟਮ ਨੇ, ਸੀਨੇ 'ਚ ਦਰਦ ਹੋ ਰਹੀ ਹੈ, ਸਾਹ ਰੁਕ ਰਿਹਾ, ਜਾਂ ਥਕਾਵਟ ਹੋ ਜਾਂਦੀ ਹੈ, ਐਸੀ ਕੋਈ ਵੀ ਚੀਜ਼ ਆਉਂਦੀ ਹੈ ਤਾਂ ਤੁਹਾਨੂੰ ਫੌਰੀ ਤੌਰ 'ਤੇ ਸਿਗਨਲ ਲੈ ਕੇ ਤੁਹਾਨੂੰ ਹਾਰਟ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਅਤੇ ਫੌਰੀ ਤੌਰ 'ਤੇ ਰੁਜੂ ਕਰਨ। ਬਹੁਤ ਸਾਰੀ ਐਸੇ ਟ੍ਰੀਟਮੈਂਟ ਨੇ, ਬਹੁਤ ਸਾਰੀ ਐਸੀ ਚੀਜ਼ਾਂ ਨੇ ਜਿਹੜੀਆਂ ਅਗਰ ਬਰ ਵਕਤ ਕੀਤੀਆਂ ਜਾਣ ਤਾਂ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ।
1: ਕੀ ਬਾਤ ਹੈ ਡਾਕਟਰ ਬਰਾੜ ਸਾਹਿਬ, ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਸਕਿਨ ਦੇ ਬਾਰੇ ਦੱਸੋ। ਤੁਸੀਂ ਕਹਿੰਦੇ ਹੋ ਮੈਂ ਬੜਾ, ਮੇਰਾ ਐਕਸਪਰਟ ਹੈ ਅੱਖਾਂ ਦਾ, ਸਕਿਨ ਦਾ, ਕੈਂਸਰ ਦਾ, ਮੈਂ ਬਹੁਤ ਵਧੀਆ ਵਧੀਆ ਟ੍ਰੀਟਮੈਂਟ ਕਰਨਾ ਵਾ, ਤੁਸੀਂ ਮੈਨੂੰ ਸਕਿਨ ਦੇ ਬਾਰੇ ਦੱਸੋ। ਬਹੁਤ ਸਾਰੀ ਮਾਵਾਂ ਧੀਆਂ ਭੈਣਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਹੈ, ਉਹਦੇ ਵਾਸਤੇ ਕੀ ਤਿਆਰ ਕਰਨ?
3: ਸਕਿਨ ਦੇ ਵਾਸਤੇ ਨੰਬਰ 1 ਟ੍ਰੀਟਮੈਂਟ ਹੋਮਿਓਪੈਥੀ ਹੈ। ਇਹ ਨਾ ਸਿਰਫ ਤੁਹਾਡੇ ਜਿਹੜਾ ਕੈਮੀਕਲ ਤੋਂ ਫ੍ਰੀ ਹੈ, ਬਲਕਿ ਤੁਹਾਡੀ ਡਰਮਸ ਔਰ ਐਪੀਡਰਮਸ
1: ਜਿਹੜੀ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਹੋਮੋਪੈਥੀ ਦਾ ਇਲਾਜ ਕਰਨਾ ਉਹਦਾ ਕੋਈ ਸਾਈਡ ਇਫੈਕਟ ਨਹੀਂ। ਮੈਂ ਕਹਿੰਦਾ ਗੋਲਡ ਮੈਡਲਿਸਟ ਭਾਅ ਜੀ ਆਏ ਨੇ ਸਾਡੇ ਕੋਲ, ਡਾਕਟਰ ਸਾਹਿਬ ਇਹਨਾਂ ਦਾ ਫਾਇਦਾ ਚੁੱਕੋ। ਡਾਕਟਰ ਸਾਹਿਬ ਇੱਕ ਹੋਰ ਗੱਲ ਐਡ ਕਰ ਦੋ, ਜੋ ਬਹੁਤ ਸਾਰੇ ਬੱਚਿਆਂ ਦਾ ਗਰੋ ਨਹੀਂ ਹੁੰਦੀ ਪ੍ਰੋਪਰ, ਉਹ ਕੱਦ ਛੋਟਾ ਰਹਿੰਦਾ, ਉਹਦੇ ਵਾਸਤੇ ਕੋਈ ਹੋਮੋਪੈਥੀ ਇਲਾਜ?
3: ਦਾ 1 ਸਾਲ ਦਾ ਕੋਰਸ ਹੁੰਦਾ, ਔਰ ਜਿਹੜੇ 22 ਸਾਲ ਤੋਂ ਛੋਟੇ ਨੇ, ਉਹਨਾਂ ਦਾ ਲੜਕੀਆਂ ਹੋਣ ਲੜਕੇ ਹੋਣ, ਉਹਨਾਂ ਦਾ ਕੱਦ ਵੱਧ ਸਕਦਾ, ਔਰ ਬਹੁਤ ਸਾਰੇ ਲੋਕਾਂ ਦਾ ਵਧਿਆ ਪਿਚੂਟਰੀ ਗਲੈਂਡ।
1: ਬਹੁਤ ਸ਼ੁਕਰੀਆ, ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ, 437 437 437 ਯਾਦ ਰੱਖਣਾ, ਏਰੀਆ ਕੋਡ ਹੈ 4 421 ਇਹ ਸਿਰਫ ਨੰਬਰ ਯਾਦ ਰੱਖਣਾ 421 ਤੇ 786 ਉਹ ਕੁੱਲੀ ਦਾ ਨੰਬਰ ਯਾਦ ਹੋਣਾ 7860 ਅਗਰ ਤੁਸੀਂ ਲਾ ਦੇਣਾ 437421 7860 ਬਹੁਤ ਸ਼ੁਕਰੀਆ ਕਰਨ ਜੀ
0: ਬਹੁਤ ਸ਼ੁਕਰੀਆ ਨਾਸਰ ਜੀ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਫੇ ਐਕਸਪ੍ਰੈਸ ਸਪੈਕਸ ਐਕਸਪ੍ਰੈਸ ਦਾ ਜਿਹੜਾ ਹੈ ਜੀ ਮੈਸੇਜ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਦੇ ਰਹਿੰਦੇ ਹਾਂ ਕਿ ਠੀਕ ਹੈ ਜੀ ਜੇ ਤੁਸੀਂ ਦੇਖੋ ਤੁਹਾਡੇ ਅੱਖਾਂ ਦੇ ਵਿੱਚ ਸਪੈਸ਼ਲੀ ਜੇ ਤੁਸੀਂ ਧੁੱਪ ਦੇ ਵਿੱਚ ਜਾਂਦੇ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਜਾਂ ਤੁਹਾਨੂੰ ਜਿਹੜਾ ਜੀ ਇੱਦਾਂ ਲੱਗਦਾ ਹੈ ਕਿ ਠੀਕ ਆ ਤੁਹਾਨੂੰ ਇੱਕ ਵਾਰੀ ਜਾਂਚ ਕਰਾ ਲੈਣੀ ਚਾਹੀਦੀ ਤੁਸੀਂ ਐਕਸਪ੍ਰੈਸ ਸਪੈਕਸ ਐਕਸਪ੍ਰੈਸ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਆ ਸੋ ਰਾਜਨ ਜੀ ਕੀ ਕਹਿਣਾ ਚਾਹੋਗੇ
4: ਬਿਲਕੁਲ ਜੀ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦੀ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਹੈ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਤੇ ਜੇ ਤੁਸੀਂ ਗਲਾਸਿਸ ਬਣਵਾਉਣੀਆਂ ਨੇ ਬਹੁਤ ਸਾਰੇ ਕਹਿੰਦੇ ਸਾਡੇ ਕੋਲ ਕਸਟਮਰ ਆਉਂਦੇ ਨੇ ਜਿਨ੍ਹਾਂ ਨੂੰ ਪ੍ਰੋਗਰੈਸਿਵ ਗਲਾਸਿਸ ਦੀ ਲੋੜ ਹੁੰਦੀ ਹੈ ਪਰ ਮਹਿੰਗੀਆਂ ਬਹੁਤ ਬਣਦੀਆਂ ਨੇ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਪੈਕੇਜ ਲੈ ਕੇ ਆਏ ਜੀ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ ਤੁਹਾਨੂੰ ਲੰਡਨ ਫੋਗ ਹੋਵੇ ਲਿਵਾਈਸ ਹੋਵੇ ਰੈਂਗਲਰ ਹੋਵੇ ਵੈਨ ਹਿਊਸਨ ਹੋਵੇ ਐਡੀਬਾਵਰ ਹੋਵੇ ਤਕਰੀਬਨ 800 ਦੇ ਕਰੀਬ ਫਰੇਮ ਲੱਗੇ ਨੇ ਕੋਈ ਵੀ ਫਰੇਮ ਤੁਸੀਂ ਚੂਜ ਕਰ ਲਓ $300 ਦੀ ਕੀਮਤ ਦਾ ਫਰੇਮ ਹੈ ਜੀ ਤੇ $300 ਦੀ ਕੀਮਤ ਦੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ $600 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ ਤੇ ਨਾਲ ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਕੋਈ ਵੀ ਪਰਸਨ ਚਾਹੁੰਦਾ ਕਿ ਦੋ ਪੇਅਰ ਹੋ ਜਾਣ ਇੱਕ ਘਰ ਤੇ ਇੱਕ ਆਫਿਸ ਸੋ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ ਸੋ ਜਿਹੜੇ ਵੀ ਸਾਡੇ ਸਰੋਤੇ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਨ 905-460-8888 ਤੇ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਜੀ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟ ਹੈ ਕਿਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕ ਇੱਕ ਨੰਬਰ ਜੀ 905-460-8888-905-460-8888
0: ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਾਜਨ ਜੀ ਐਂਡ ਯੂ ਇੰਜੋਏ ਰੈਸਟ ਆਫ ਯੋਰ ਡੇ ਸੋ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਰਾਜਨ ਜੀ ਦਾ ਔਰ ਬਿਲਕੁਲ ਜੀ ਸਲਾਹ ਤੁਹਾਨੂੰ ਹਮੇਸ਼ਾ ਜਿਹੜੀ ਜੀ ਸਹੀ ਦੇਣਗੇ ਤੇ ਨਾਲ ਦੀ ਨਾਲ ਤੁਹਾਡਾ ਅੱਖਾਂ ਦਾ ਜਿਹੜਾ ਜੀ ਪ੍ਰੋਪਰ ਇਹਨਾਂ ਕੋਲ ਦੋਨਾਂ ਲੋਕੇਸ਼ਨ ਤੇ ਇਸ ਟਾਈਮ ਟੀਮ ਹੈਗੀ ਸੋ ਤੁਸੀਂ ਜਾ ਕੇ ਜਿਹੜਾ ਜੀ ਆਪਣਾ ਚੈੱਕਅਪ ਕਰਾ ਸਕਦੇ ਹੈਗੇ ਆ ਔਰ ਬਿਲਕੁਲ ਜੀ ਲੇਟੈਸਟ ਮਸ਼ੀਨ ਟੈਕਨੋਲੋਜੀ ਦੇ ਨਾਲ ਤੁਹਾਡਾ ਜਿਹੜਾ ਜੀ ਪੂਰੀ ਤਸੱਲੀਦਾਰ ਤੁਹਾਡਾ ਇਲਾਜ ਜਿਹੜਾ ਜੀ ਚੈੱਕਅਪ ਕਰਕੇ ਦਿੰਦੇ ਆ ਸੋ ਨੰਬਰ 905-460-8888 ਡਬਲ ਏਟ ਤੇ ਨਾਲ ਦੇ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਆ ਔਰ ਨਾਲ ਦੀ ਨਾਲ ਇੱਕ ਵਾਰੀ ਫਿਰ ਜਿਹੜਾ ਜੀ ਮੈਂ ਦੱਸ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ ਵਿਸਟਰ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਕਿਡਸ ਇੰਸ਼ੋਰੈਂਸ RESP ਸੇਵਿੰਗਸ ਪਲਾਨ ਦੇ ਬਾਰੇ ਗੱਲਬਾਤ ਕਰਨੀ ਮੋਨਾ ਜੀ ਦੇ ਨਾਲ ਕੀਤੀ ਜਾ ਸਕਦੀ ਹੈ 416-509-1509 ਤੇ ਸੋ 2 ਘੰਟੇ ਦਾ ਜਿਹੜਾ ਜੀ ਆਪਣਾ ਸਾਥ ਕਾਫੀ ਵਧੀਆ ਰਿਹਾ ਸੋ ਪਹਿਲਾਂ ਤੁਸੀਂ ਮੈਨੂੰ ਸੁਣਿਆ ਸੀ ਦੇਵ ਤਾਤਾ ਜੀ ਦੇ ਸ਼ੋਅ ਤੇ ਤਾਂ ਹੁਣ ਤੁਸੀਂ ਮੈਨੂੰ ਸੁਣ ਰਹੇ ਸੀ ਵਤਨੋ ਦੂਰ ਰੇਡੀਓ ਤੇ ਸੋ ਬਿਲਕੁਲ ਜੀ ਗੱਲ ਬਾਤ ਹੁਣ ਆਪਾਂ ਕੱਲ ਨੂੰ ਕਰਾਂਗੇ ਫਰਾਈਡੇ ਨੂੰ ਜੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਇੱਕ ਵਧੀਆ ਜਿਹਾ ਰੇਡੀਓ ਪ੍ਰੋਗਰਾਮ ਨਾਲ ਤਦ ਤੱਕ ਤੁਸੀਂ ਸਾਰੇ ਰਹੋ ਜੀ ਠੀਕ ਠਾਕ ਤੇ ਰਹੋ ਜੀ ਚੜ੍ਹਦੀ ਕਲਾ ਦੇ ਵਿੱਚ ਤੇ ਆਉਂਦੇ ਹਾਂ ਜਾਂਦੇ ਹਾਂ ਮਿਲਦੇ ਹਾਂ ਜੀ ਕੱਲ੍ਹ ਨੂੰ।

0: ਘਰ ਨਿਕਲਿਆ ਹੁੰਦਾ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਇਓ, ਡਿਸਪੋਜ਼ੇਬਲ ਲੈਣੇ ਆ ਚਾਹੇ ਕਿਸੇ ਧਾਰਮਿਕ ਸਥਾਨ 'ਤੇ ਤੁਸੀਂ ਲੈ ਕੇ ਜਾਣੇ ਆ ਤਾਂ, ਜਾਂ ਫਿਰ ਕੋਈ ਬਰਥਡੇ ਪਾਰਟੀ ਆ, ਸਾਰਾ ਹੀ ਸਮਾਨ ਇੱਥੋਂ ਮਿਲ ਜਾਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, 416-748-2116 'ਤੇ ਤੁਸੀਂ ਇਹ ਨਾਲ ਸੰਪਰਕ ਕਰ ਸਕਦੇ ਹੋ। ਲਓ ਆਪਾਂ ਹੁਣੇ ਗਏ ਅਤੇ ਹੁਣੇ ਆਏ ਸਵਰਨ ਸਿੰਘ ਟਾਹਣਾ ਸਾਹਿਬ ਨੂੰ ਲੈ ਕੇ ਆਉਂਦੇ ਹਾਂ।
1: ਹੈਲੋ,
2: ਹਾਂ ਹਰਮਨ।
1: ਹਾਂਜੀ ਬਾਜੀ,
2: ਉਹ ਤੇਰਾ ਲੋਡ ਤਿਆਰ ਹੈ ਯਾਰ।
1: ਓ, ਲੋਡ ਚੱਕਣਾ ਪੈਣਾ ਬਾਜੀ ਹੁਣ?
2: ਹਾਂ ਯਾਰ, ਆਉਣਾ ਪੈਣਾ।
1: ਓ, ਹੁਣੇ ਚੱਕਣਾ ਪੈਣਾ?
2: ਹਾਂ ਵੀਰ, ਜ਼ਰੂਰੀ ਆ, ਤੈਨੂੰ ਆਉਣਾ ਹੀ ਪੈਣਾ।
1: ਆ ਗਿਆ, ਚਲੋ ਬਾਜੀ ਫਿਰ।
3: ਕਿੱਦਾਂ ਦਾ ਕੰਮ ਹੈ ਤੁਹਾਡਾ? ਛੁੱਟੀ ਵਾਲੇ ਦਿਨ ਵੀ ਰਿਲੈਕਸ ਨਹੀਂ ਕਰ ਸਕਦੇ? ਆ ਜਤਿੰਦਰ ਭਾਜੀ ਸੀ ਨਾ ਧੂਰਕੋਟ ਵਾਲੇ?
1: ਇਹ ਹਾਂ।
3: ਆ ਵੀ ਤਾਂ ਟਰੱਕ ਚਲਾਉਂਦੇ ਆ, ਤੁਸੀਂ ਕੋਈ ਦੁਨੀਆ ਤੋਂ ਵੱਖਰਾ ਟਰੱਕ ਚਲਾਉਂਦੇ ਹੋ?
1: ਯਾਰ, ਇਹਦਾ ਟਰੱਕ ਟ੍ਰੇਲਰ ਫ੍ਰੀ ਆ, ਤੂੰ ਸਾਲ ਦੋ ਸਾਲ ਦੇ, ਆਪਾਂ ਵੀ ਇੱਦਾਂ ਹੀ ਗੇੜੀ ਲਾਵਾਂਗੇ। ਤੂੰ ਵੀ ਨਾ ਬਸ।

ਕਹਿਣਾ ਸਾਹਿਬ ਸਾਡੇ ਨਾਲ ਆ ਚੁੱਕੇ ਆ ਤੇ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਰੈਪ ਐਂਡ ਮੂਵ ਵਾਲੇ ਵੱਲੋਂ ਰੈਪ ਐਂਡ ਮੂਵ ਤੇ ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਬਿਜ਼ਨਸ ਟੂ ਬਿਜ਼ਨਸ ਮੂਵਿੰਗ ਕਰਵਾਉਣੀ ਚਾਹੁੰਦੇ ਹੋ ਕਿਚਨ ਕੈਬਨਿਟਸ ਮੂਵ ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਜਸ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ 226-505-9970 2265052

0: ਪਹਿਣਾ ਸਾਹਿਬ ਸਰਨਾਲ ਨੇਟਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਪੱਟੀ ਜਾਂਦੀ ਹੈ ਤਾਂ ਕਾਫੀ ਬੀਜੇਪੀ ਨੂੰ ਵੀ ਪਿੱਛੇ ਛੱਡ ਗਈ ਕਿੱਦਾਂ ਕਿਵੇਂ ਆ
1: ਬਾਈ ਜੀ? ਅਸਲ ਵਿੱਚ ਗੱਲ ਇਹ ਆ ਵੀ ਜਿਹੜੀ ਇਹ ਪਾਰਟੀ ਹੈ ਨਾ ਇਹ ਸਾਡੇ ਗਲੇ ਸੜੇ ਸਿਸਟਮ ਦੇ ਉੱਤੇ ਸਵਾਲ ਆ, ਸਾਡੇ ਮੁਸਕ ਮਾਰਦੇ ਸਿਸਟਮ ਨੂੰ ਨੰਗਾ ਕਰਨ ਵਾਲੀ ਹੈ, ਕਿਉਂਕਿ ਇਹ ਅਸਲ ਵਿੱਚ ਕੋਈ ਪੋਲੀਟੀਕਲ ਪਾਰਟੀ ਨਹੀਂ ਹੈਗੀ, ਇਹ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਸਿਆਸੀ ਪਾਰਟੀਆਂ ਨੂੰ ਨੰਗਾ ਕਰਨ ਵਾਲੀ ਇਹ ਕਹਾਣੀ ਹੈ। ਇਹ 15 ਮਈ ਦੀ ਗੱਲ ਹੈ ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਬੇਲ ਦੁਬਾਰਾ ਦੀ ਤੁਲਨਾ ਕੋਕਰੇ ਨਾਲ ਕੀਤੀ ਸੀ, ਫਿਰ ਉਹਨਾਂ ਨੇ ਸਫਾਈ ਵੀ ਦਿੱਤੀ ਕਿ ਮੇਰੇ ਕਹਿਣ ਦਾ ਮਤਲਬ ਆਹ ਨਹੀਂ ਆਹ ਸੀ। ਪਰ ਇੱਥੇ ਫਿਰ ਇੱਕ ਜਿਹੜੇ ਅਭਿਸ਼ੇਕ ਨੇ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਪੇਜ ਬਣਾਏ, ਉਹਨੇ ਸਵਾਲ ਕੀਤਾ ਲੋਕਾਂ ਨੂੰ ਵੀ ਕਿਉਂ ਨਾ ਆਪਾਂ ਕੋਕਰੇ ਜਨਤਾ ਪਾਰਟੀ ਬਣਾਈਏ ਤੇ ਪੂਰੇ ਦੇਸ਼ ਦੇ ਕੋਕਰੇਜ ਇੱਕ ਹੋ ਜਾਈਏ, ਮਤਲਬ ਬੇਰੁਜ਼ਗਾਰ ਇੱਕ ਹੋ ਜਾਈਏ। ਤੇ ਕਮਾਲ ਬਾਈ ਜੀ ਇਸ ਗੱਲ ਦੀ ਹੋਈ, 6 ਦਿਨਾਂ ਦੇ ਵਿੱਚ ਇਸ ਪਾਰਟੀ ਨੂੰ ਫੋਲੋਅਰ ਮਿਲੇ ਇੰਸਟਾਗ੍ਰਾਮ ਦੇ ਉੱਤੇ 1.5 ਕਰੋੜ, ਹੁਣ ਲਗਭਗ 1.5 ਕਰੋੜ ਫੋਲੋਅਰ ਇਹਨੂੰ ਪਾਰ ਕਰ ਗਈ। ਇਹ ਜਿਹੜੀ ਬੀਜੇਪੀ ਆ ਉਹਦਾ ਇੰਸਟਾਗ੍ਰਾਮ ਅਕਾਊਂਟ ਬਣਿਆ 2014 ਦੇ ਵਿੱਚ, ਜਾਣੀ ਕਿ 12 ਸਾਲ ਪਹਿਲਾਂ, ਉਹਦੇ ਤੇ 57 ਲੱਖ ਫੋਲੋਅਰ ਆ, 87 ਲੱਖ ਫੋਲੋਅਰ ਆ, ਇਹਦੇ 6 ਦਿਨਾਂ ਦੇ ਵਿੱਚ 1.5 ਕਰੋੜ ਨੂੰ ਪਾਰ। ਕਾਂਗਰਸ ਦੇ ਫੋਲੋਅਰ ਹੈਗੇ ਵੀ ਇਸ ਵੇਲੇ 1.33 ਕਰੋੜ, ਇਹਦੇ 1.5 ਕਰੋੜ ਨੂੰ ਪਾਰ ਆ। ਤੇ ਬੀਜੇਪੀ ਸਮੇਤ ਵੱਖ ਵੱਖ ਪਾਰਟੀ ਦਾ ਸੋਚਣ ਵਿਚਾਰਨ ਵਾਸਤੇ ਮਜਬੂਰ ਹੋ ਗਿਆ ਵੀ ਕੀ ਬਣੇਗਾ ਉਹਦੇ ਸਮੇਂ ਦੇ ਵਿੱਚ। ਸੋ ਇਹ ਜਿਹੜੀ ਪਾਰਟੀ ਬਣਾਈ ਗਈ ਆ ਇਹਦਾ ਕੋਈ ਨਾ ਦਫ਼ਤਰ ਆ ਨਾ ਰਜਿਸਟਰ ਹੋਈ ਆ, ਪਰ ਇਹ ਆ ਜੀ ਕਿ ਇਹਨੇ ਸਿਸਟਮ ਦੇ ਮੂਹਰੇ ਉੱਤੇ ਇੱਕ ਚਪੇੜ ਮਾਰੀ ਆ ਵੀ ਨੀਟ ਦਾ ਪੇਪਰ ਲੀਕ ਹੋ ਜਾਂਦਾ ਤੇ 25 ਲੱਖ ਨੌਜਵਾਨ ਇੱਕ ਵਾਰੀ ਫਿਰ ਪਰੇਸ਼ਾਨੀ ਚ ਆਉਂਦੇ ਆ। ਇਹ ਕੋਕਰੇਜ ਤੁਸੀਂ ਬੇਰੁਜ਼ਗਾਰਾਂ ਨੂੰ ਕਹਿੰਦੇ ਆ, ਸ਼ਰਮ ਆਉਣੀ ਚਾਹੀਦੀ ਆ, ਇਹ ਅਸਲ ਵਿੱਚ ਸ਼ਰਮਸਾਰ ਕਰਨ ਦਾ ਪੇਪਰ ਹੈਗਾ ਜੀ।
0: ਟੰਡਾ ਸਾਹਿਬ, ਕੱਲ ਤੁਸੀਂ ਗੱਲ ਫਾਲਤਾ ਸੀਟ ਦੀ ਕਰ ਰਹੇ ਸੀਗੇ, ਸੋ ਬੰਗਾਲ ਦੀ ਫਾਲਤਾ ਸੀਟ ਤੇ ਵੋਟਿੰਗ ਖਤਮ ਹੋ ਗਈ ਜੀ?
1: ਬਿਲਕੁਲ ਬਾਈ ਜੀ, ਲਗਭਗ 99% ਵੋਟਾਂ ਪਈਆਂ ਉੱਥੇ, ਨਤੀਜੇ ਆਉਣਗੇ ਜੀ 24 ਤਰੀਕ ਨੂੰ। ਅੱਜ ਆਪਾਂ 21 ਤਰੀਕ ਨੂੰ ਗੱਲ ਕਰ ਰਹੇ ਹਾਂ। ਜਿਹੜਾ ਫਾਲਸਾ ਸੀਟ ਆ ਇਹ ਹੈਗੀ ਜੀ ਪੱਛਮੀ ਬੰਗਾਲ ਦੇ ਵਿੱਚ, ਇਸ ਇਕਲੌਤੀ ਸੀਟ ਦੇ ਉੱਤੇ ਵੋਟਾਂ ਨਹੀਂ ਸੀ ਪਈਆਂ। ਉਹਦਾ ਕਾਰਨ ਇਹ ਸੀ ਮਹੱਤਵਪੂਰਨ ਕਿ ਇਹ ਸੀਟ ਆ ਜਿਹੜੀ ਇਸ ਚੋਣਾਂ ਦੇ ਵਿੱਚ ਕਿੱਥੇ ਭੰਨਣ ਜਿਹੜਾ ਦੋਸ਼ ਲੱਗਾ ਸੀ, ਇਸ ਕਰਕੇ ਵੋਟਾਂ ਉੱਥੇ ਅੱਜ ਪਈਆਂ। ਪਰ ਇੱਥੇ ਤ੍ਰਿਣਮੂਲ ਕਾਂਗਰਸ ਦਾ ਉਮੀਦਵਾਰ ਮੈਦਾਨ ਚੋਂ ਭੱਜ ਗਿਆ, ਮਤਲਬ ਬੀਜੇਪੀ ਨੇ ਜਿੱਤ ਜਾਣਾ ਜੀ, ਇਹ ਤਾਂ ਉਹਨੂੰ ਪੱਕੀ ਲੱਗਦੀ ਗੱਲ। ਵੈਸੇ ਕਾਂਗਰਸ ਤੇ CPIM ਇਹਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਸੀਗੇ, ਉਹਨੂੰ 6 ਮੈਦਾਨ ਦੇ ਵਿੱਚ ਇੱਕ ਮੈਦਾਨ ਚੋਂ ਭੱਜ ਗਿਆ ਤੇ 5 ਦਾ ਅੱਜ ਮੁਕਾਬਲਾ।

0: ਸੋ ਇੱਕ ਕਰਿਆਨਾ ਸਟੋਰ ਦੀ ਖਬਰ ਪਹੁੰਚਦੀ ਹੈ ਕਿ ਕਰਿਆਨਾ ਸਟੋਰ ਤੇ ਟਿਣ ਸਾਹਿਬ ਅੱਗ ਲੱਗੀ ਤੇ ਉਹਨੂੰ ਬੁਝਾਉਣ ਲਈ ਗਏ ਪਿਓ ਪੁੱਤ, ਉਹਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਸੋ ਕਿੱਥੋਂ ਦੀ ਖਬਰ ਹੈ ਜੀ ਇਹ?
1: ਭਾਈ ਪਠਾਨਕੋਟ ਦੇ ਵੱਲੋਂ ਖਬਰ ਆ ਰਹੀ ਹੈ, ਇਸੇ ਕਰਿਆਨਾ ਸਟੋਰ ਦੇ ਉੱਤੇ ਅਚਾਨਕ ਅੱਗ ਲੱਗ ਜਾਂਦੀ ਹੈ। ਉਹਨੂੰ ਅੱਗ ਨੂੰ ਫਿਰ ਜਦੋਂ ਕਿਸੇ ਦੇ ਖੇਤ ਨੂੰ, ਕਿਸੇ ਦੇ ਦੁਕਾਨ ਨੂੰ, ਕਿਸੇ ਦੇ ਮਕਾਨ ਨੂੰ, ਕਿਸੇ ਦੀ ਗੱਡੀ ਨੂੰ ਅੱਗ ਲੱਗੀ ਹੋਵੇ ਤਾਂ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਹ ਵਿਚਾਰੇ ਫਿਰ ਇੱਥੇ ਭੱਜ ਕੇ ਗਏ ਪਿਓ ਪੁੱਤ ਨੇ ਉੱਪਰਲੀ ਮੰਜ਼ਿਲ ਦੇ ਉੱਤੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਬੇਬਸੀ ਰਹੀ, ਧੂੰਆਂ ਬਹੁਤ ਹੋ ਗਿਆ ਤੇ ਇਸ ਧੂੰਏ ਦੇ ਵਿੱਚ ਘਿਰ ਗਏ ਤਾਂ ਧੂੰਏ ਵਿੱਚ ਪਿਓ ਪੁੱਤ ਦਾ ਦਮ ਘੁੱਟ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਏ। ਫਿਰ ਅੱਗ ਇਹਨਾਂ ਦੇ ਉੱਪਰੋਂ ਨਹੀਂ ਲੰਘ ਗਈ ਤੇ ਹਸਪਤਾਲ ਦੇ ਵਿੱਚ ਇਹਨਾਂ ਨੇ ਦਮ ਤੋੜਤਾ। ਜਿਹੜਾ ਮੁੰਡਾ ਸੀਗਾ ਇਹ ਮਾਪਿਆਂ ਦਾ ਇਕੱਲਾ ਇਕੱਲਾ ਤੇ ਪਿਓ ਪੁੱਤ ਦੀ ਮੌਤ ਹੋਈ ਆ ਅੱਗ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਤੇ ਪੂਰਾ ਇਲਾਕਾ ਇਸ ਵੇਲੇ ਰੋ ਰਿਹਾ, ਪੂਰਾ ਇਲਾਕਾ ਇਸ ਵੇਲੇ ਕਿਹੜੀਆਂ ਗਮਗੀਨ ਹੈ ਜੀ।
0: ਸੋ ਬਿਲਕੁਲ ਜੀ, ਖਬਰ ਹੀ ਐਸੀ ਗਮਗੀਨ ਹੋਣ ਵਾਲੀ ਆ। ਟਣ ਸਾਹਿਬ, ਨਸ਼ਿਆਂ ਬਾਬਤ ਹਰੇਕ ਸਰਕਾਰ ਹੀ ਕਹਿੰਦੀ ਹੈ ਕਿ ਨਸ਼ੇ ਛਡਾਵਾਂਗੇ ਤੇ ਨਸ਼ਾ ਛਡਾਊ ਕੇਂਦਰ ਵੀ ਕਈ ਥਾਵਾਂ ਤੇ ਖੋਲ੍ਹੇ ਗਏ ਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ, ਮੈਂ ਤਾਂ ਇਹ ਵੀ ਸੁਣਿਆ ਕਿ ਕਈ ਤਾਂ ਘਰ ਦੇ ਵੀ ਕਹਿੰਦੇ ਆ ਕਿ ਭਾਈ ਸਾਡਾ ਮੁੰਡਾ ਨਸ਼ੇ ਤੋਂ ਨਹੀਂ ਹਟਦਾ, ਇਹਨੂੰ ਲੈ ਜਾਓ। ਕਦੇ ਸਵੇਰੇ ਸਵੇਰੇ ਆਉਂਦੇ ਆ, ਫਿਰ 3-4 ਵਜੇ ਉਹ ਬੰਨ ਕੇ ਲੈ ਕੇ ਜਾਂਦੇ ਆ ਨਸ਼ਾ ਛਡਾਊ ਕੇਂਦਰਾਂ ਵਾਲੇ ਵੀ। ਪਰ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਫਿਰ ਜਾਂ ਤਾਂ ਉੱਥੇ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਜਾਂ ਕਿਸ ਤਰੀਕੇ ਨਾਲ, ਕਹਿੰਦੇ 30 ਮਰੀਜ਼ ਆ ਜਿਹੜੇ ਅੱਗੇ ਜੇਲ੍ਹਾਂ 'ਚੋਂ ਫਰਾਰ ਹੁੰਦੇ ਸੁਣੇ ਸੀਗੇ, ਨਸ਼ਾ ਛਡਾਊ ਕੇਂਦਰ 'ਚੋਂ 30 ਬੰਦੇ ਭੱਜ ਗਏ ਮਰੀਜ਼ ਆ ਜਿਹੜੇ ਉੱਥੋਂ ਦੇ ਜੀ।
1: ਬਾਈ ਜੀ ਦੇਖੋ, ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੇ ਪਿਆਰੇ ਦਾ ਨਸ਼ਾ ਛਡਾਉਣ ਵਾਸਤੇ ਉਹਨੂੰ ਸਰਕਾਰੀ ਜਾਂ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਮ੍ਹਾਂ ਕਰਾਉਂਦੇ ਆ, ਪਰ ਜਿਹਨੇ ਜਾਣਾ ਹੁੰਦਾ ਉਹ 90% ਜਾਣਾ ਨੀ ਚਾਹੁੰਦੇ ਹੁੰਦੇ, ਕਿਉਂਕਿ ਉਹ ਤਾਂ ਮੰਨਦੇ ਹੀ ਨੀ ਕਿ ਸਾਨੂੰ ਨਸ਼ੇ ਨੇ ਬਰਬਾਦ ਕੀਤਾ। ਉਹ ਤਾਂ ਆਪਾਂ ਕਹਿੰਦੇ ਜਿਹਨੂੰ ਨਸ਼ੇ ਨੇ ਬਰਬਾਦ ਕੀਤਾ ਤੇ ਇਹਨੂੰ ਆਪਾਂ ਸੁਧਾਰਨਾ। ਜਿੰਨੀ ਦੇਰ ਤੱਕ ਬੰਦੇ ਦੀ ਆਪਣੀ ਰਾਏ ਨਹੀਂ ਬਣੂ ਕਿ ਮੈਂ ਨਸ਼ਾ ਛੱਡਣਾ, ਦੁਨੀਆਂ ਦੀ ਕੋਈ ਤਾਕਤ ਉਹਨੂੰ ਨਸ਼ਾ ਮੁਕਤ ਨਹੀਂ ਕਰ ਸਕਦੀ। 90% ਲੋਕ ਪੰਜਾਬੀ ਐਸੇ ਆ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 6-6 ਮਹੀਨੇ ਲਾ ਕੇ ਜਦੋਂ ਬਾਹਰ ਆਉਂਦੇ ਆ ਕੇ ਫਿਰ ਉਹ ਨਸ਼ਾ ਕਰਨ ਲੱਗ ਪੈਂਦੇ ਆ, ਕਿਉਂਕਿ ਉਹ ਜਾਣਾ ਚਾਹੁੰਦੇ ਨਹੀਂ ਸੀ, ਧੱਕੇ ਨਾਲ ਭੇਜੇ ਗਏ ਆ। ਉਹਨਾਂ ਦਾ ਮਨ ਨਹੀਂ ਸੀਗਾ ਵੀ ਭਾਈ ਅਸੀਂ ਨਸ਼ਾ ਛੱਡ ਗਏ, ਉਹਨਾਂ ਦਾ ਕੋਈ ਇਰਾਦਾ ਮਜ਼ਬੂਤ ਨਹੀਂ ਹੈਗਾ ਕਿ ਵਿੱਤੀ ਦੇ ਜ਼ੋਰ ਦੇ ਉੱਤੇ ਆਪਾਂ ਭਾਵੇਂ ਲੈ ਜਾਈਏ ਉਹਨਾਂ ਨੂੰ ਜਮ੍ਹਾਂ ਕਰਵਾ ਕੇ ਵੀ ਖਹਿੜਾ ਸੁੱਟੇ ਜਾਂ 20,000 ਰੁਪਇਆ 50,000 ਰੁਪਇਆ ਮਹੀਨਾ ਲੱਗ ਜੂਗਾ, ਪਰ ਏਦਾਂ ਉਹ ਨਸ਼ਾ ਛੱਡਦੇ ਨਹੀਂ ਆ। ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅੱਜ ਮੋਗਾ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਜਿਹੜਾ ਇੱਥੇ 30-31 ਜਣੇ ਜਿਹੜੇ ਆ ਨਸ਼ੇੜੀ ਜਿਹੜੇ ਬੰਦ ਦਾ ਇਲਾਜ ਕਰਵਾ ਰਹੇ ਆ, ਇਹਨਾਂ ਦੀ ਇੱਥੋਂ ਦੀ ਮੈਨੇਜਮੈਂਟ ਦੇ ਨਾਲ ਕੋਈ ਤੂੰ ਤਾਂ ਹੋਊਗੀ। ਬੰਦ ਬੱਚੇ ਕੁੱਟਮਾਰ ਕਰਕੇ ਤਾਲਾ ਤੋੜ ਕੇ ਇੱਥੇ ਭੱਜ ਗਏ ਆ। ਹੁਣ ਤੁਸੀਂ ਦੇਖੋ ਵੀ ਇਹਨਾਂ ਨੂੰ ਇਹ ਤਾਂ ਹੈ ਨੀ ਵੀ ਘਰ ਦੇ ਫੜ ਕੇ ਵਾਪਸ ਭੇਜ ਦੇਣਗੇ, ਕਿਉਂਕਿ ਜਦੋਂ ਇਹ ਰਹਿਣਾ ਹੀ ਨੀ ਚਾਹੁੰਦੇ ਤਾਂ ਕੌਣ ਲਊਗਾ ਨਸ਼ਾ ਛਡਾਊ ਕੇਂਦਰ ਦਾ? ਮਤਲਬ ਇਹ ਨੀ ਹੁੰਦਾ ਕਿ ਆਪਾਂ ਸਵੇਰ ਦੇ ਵੇਲੇ ਬਾਹਰ ਚੁਕਵਾਤਾ ਤੇ ਉਹਨੂੰ ਸੰਗਲ ਲਾ ਤੇ, ਉਹਦੇ ਕੋਲ ਮਨੁੱਖੀ ਅਧਿਕਾਰ ਹੈਗੇ ਆ। ਉਹ ਬੰਦਾ ਰਾਤ ਨੂੰ ਕੰਧ ਟੱਪ ਕੇ ਭੱਜੂਗਾ ਤੇ ਉਹਦਾ ਮਨ ਨੀ ਹੈਗਾ, ਜਦੋਂ ਉੱਥੇ ਕੀ ਹੈ ਜੀ ਉਹਦੀ ਤਲਬ ਮੁਕਾਉਂਦੇ ਆ ਗੋਲੀ ਦੇ ਕੇ, ਉੱਥੇ ਕੀ ਹੁੰਦਾ ਜੀ ਕਿ ਉਹਨੂੰ ਰੋਕਿਆ ਜਾਂਦਾ ਵੀ ਭਾਈ ਤੂੰ ਨਸ਼ਾ ਨਾ ਕਰ, ਉਹਨੂੰ ਕੌਂਸਲਿੰਗ ਉਹਦੀ ਕੀਤੀ ਜਾਂਦੀ ਹੈ। ਪਰ ਜਿਹੜਾ ਬੰਦਾ ਕੌਂਸਲਰ ਨੂੰ ਵੀ ਟਿੱਚ ਜਾਣਦਾ ਹੋਵੇ, ਜਿਹੜਾ ਬੰਦਾ ਕਹਿੰਦਾ ਹੋਵੇ ਵੀ ਤੁਹਾਨੂੰ ਕੀ ਪਤਾ ਨਸ਼ੇ ਦੇ ਕੀ ਨਜ਼ਾਰੇ ਹੁੰਦੇ ਆ, ਉਹ ਬੰਦਾ ਨੀ ਛੱਡਦਾ ਹੋਵੇ ਜਿੰਨੇ ਮਰਜ਼ੀ ਪੈਸੇ ਲਾ ਲਓ। ਉਹ ਬੰਦੇ ਨੂੰ ਪਹਿਲਾਂ ਤਾਂ ਆਪਦੀ ਜਿਹੜੀ ਵਿਲ ਪਾਵਰ ਮਜ਼ਬੂਤ ਕਰਨੀ ਪਊਗੀ ਕਿ ਮੈਂ ਨਸ਼ਾ ਮੁਕਤ ਹੋਣਾ, ਤੇ ਫਿਰ ਉਹਦੇ ਉੱਤੇ ਕੋਈ ਦਵਾਈ ਬੂਟੀ ਅਸਰ ਕਰਦੀ ਹੈ।
0: ਸੋ ਟਣਾ ਸਰ, ਇੱਕ ਈਵੀਐਮ ਮਸ਼ੀਨਾਂ ਦਾ ਵੀ ਵਿਵਾਦ ਆ ਜਿਹੜਾ ਉਹ ਭਖਿਆ ਹੋਇਆ, ਉਹਦੇ ਬਾਬਤ ਵੀ ਥੋੜਾ ਜਿਹਾ ਦੇ ਦਿਓ ਅਪਡੇਟ ਜੀ।
1: ਬਾਈ ਜੀ ਦੇਖੋ, 26 ਤਰੀਕ ਨੂੰ ਵੋਟਾਂ ਪੈਣੀਆਂ ਜੀ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ। ਇਹ ਜਿਹੜੀਆਂ 26 ਨੂੰ ਵੋਟਾਂ ਪੈਣੀਆਂ ਤੇ ਇਹਦੇ ਵਾਸਤੇ ਤਿਆਰੀਆਂ ਜ਼ੋਰਾਂ ਦੇ ਉੱਤੇ ਆ, ਸਿਆਸਤ ਪੂਰੀ ਜ਼ੋਰਾਂ ਦੇ ਉੱਤੇ ਆ। ਤਾਜ਼ਾ ਜਾਣਕਾਰੀ ਇੱਕ ਪ੍ਰਾਪਤ ਹੋਈ ਆ, ਉਹ ਇਹ ਹੈ ਜੀ ਕਿ ਸੂਬੇ ਦੀ ਸਰਕਾਰ ਚਾਹੁੰਦੀ ਹੈ ਜੀ ਕਿ ਜਿਹੜੀਆਂ ਇਹ ਵੋਟਾਂ ਇਹ ਪੈਣ ਬੈਲਟ ਪੇਪਰ ਦੇ ਰਾਹੀਂ, ਇਹ ਚੋਣ ਕਮਿਸ਼ਨ ਦੇ ਇਹ ਗੱਲ ਕਹੀ ਹੈ ਜੀ ਕਿ ਵੋਟਾਂ ਪੈਣੀਆਂ ਈਵੀਐਮ ਦੇ ਰਾਹੀਂ। ਇਸ ਗੱਲ ਦੇ ਤਕੂੰਦਲਾ ਕਾਲੀ ਗੱਲ ਹੋਈ ਪਈ ਆ, ਪਤਾ ਲੱਗਾ ਜੀ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਮੋੜ ਆਇਆ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਗੱਲ ਕਹੀ ਆ ਵੀ ਵੋਟਾਂ ਤਾਂ ਪੈਣੀਆਂ 26 ਨੂੰ ਤੇ ਅੱਜ ਆਪਾਂ 21 ਨੂੰ ਗੱਲ ਕਰ ਰਹੇ ਹਾਂ ਵੀ ਰਾਜਸਥਾਨ ਤੋਂ ਅਸੀਂ ਨੂਤਨੀ ਮਸ਼ੀਨਾਂ ਭੇਜ ਦਿੱਤੀਆਂ ਤੁਹਾਡੇ ਕੋਲ ਆ ਜਾਣੀਆਂ, ਇੱਕ ਦਿਨ ਦੇ ਵਿੱਚ ਸੈਟਿੰਗ ਹੋ ਜਾਣੀ ਆ। ਸੂਬੇ ਦੀ ਸਰਕਾਰ ਕਹਿੰਦੀ ਵੀ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਆ, ਅਸੀਂ ਬੈਲਟ ਪੇਪਰ ਦੇ ਰਾਹੀਂ ਵੀ ਵੋਟਾਂ ਪਾਉਣੀਆਂ, ਸੋ ਇਸ ਗੱਲ ਦੇ ਉੱਤੇ ਰੌਣਕ ਵਧਿਆ ਹੋਇਆ ਜੀ।
0: ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਅਪਡੇਟ ਦੇਣ ਲਈ ਜੀ।
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ।

0: Galhavi Real Estate Sale Purchase of Businesses Commercial Transaction Will Power of Attorney या फिर Affidavit दी ता सोचें दी लोड नहीं इको नाम याद रखो Law of Aman Sharma जो अपने Clients नो दें देने Excellent Legal Services Aman Sharma LLB Barrister Solicitor and Notary Public 25 Cherry Crest Drive Unit 6 Brampton Call 905-913-2355 905-913-2355
1: रात हमें छड़ दिनी है पर जनाब चले किथे हो
2: मैं चलिया स्काईडम ऑटो से बॉडी सेंटर जो सर्टिफाइड कोलिजन शॉप है जो करनगे मेरी कार दी केयर बेस्ट सर्विस ते फुल रिपेयर एक्सीडेंट होन ते इंश्योरेंस कंपनी नाल डील भी कर देने स्काईडम ग्रुप ऑफ कंपनीज पिछले 25 सालों तो तुहाडी सेवा विच
1: भैया ते कारा दे नाल नाल बसा ते वड्डे ट्रकां दी रिपेयर ते बॉडी वर्क दा भी काम कीता जांदा है फ्लीट वास्ते स्पेशल पैकेज ने
2: कॉल करो 905-874-9878
3: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਬਾਤ ਹੋਊਗੀ ਅੱਜ ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਵੀ ਸਾਡੇ ਨਾਲ ਨਾਗਪਾਲ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ ਕੀ ਹਾਲ ਚਾਲ ਹੈ ਕਿਵੇਂ ਹੋ
4: ਸਭੀ ਨੂੰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ
3: ਤਾਂ ਤੁਹਾਨੂੰ ਦੇਖ ਕੇ ਹੋ ਜਾਂਦੀ ਹੈ ਜਦੋਂ ਐ ਬਿੱਲੀ ਦੇ ਕੰਨ ਵਰਗੇ ਨੋਟ ਟਕਾ ਕੇ ਡਿੱਗਦੇ ਆ ਅਕਾਊਂਟ ਦੇ ਵਿੱਚ ਤੁਹਾਡੇ ਵਰਗੇ ਸੱਜਣ ਮੈਂ ਕਹਿੰਦਾ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਇਹ ਅਲੱਗ ਅਲੱਗ ਪ੍ਰੋਵਿੰਸਿਸ ਦੇ ਵਿੱਚ ਅਲੱਗ ਅਲੱਗ ਹੁੰਦੇ ਹੋਣਗੇ ਜੀ
4: ਯੈਸ ਅਲੱਗ ਅਲੱਗ ਪ੍ਰੋਵਿੰਸਿਸ ਅਲੱਗ ਵਿੱਚ ਲਾਈਕ ਅਲੱਗ ਹੈਗਾ ਇਸਕਾ ਜੋ ਹੈ
3: ਇੱਕ ਮੈਨੂੰ ਮਿੱਤਰ ਦਾ ਫੋਨ ਆਇਆ ਸੀ ਕਹਿੰਦਾ ਭਾਈ ਮੇਰੇ ਰਿਸ਼ਤੇਦਾਰ ਰਹਿੰਦੇ ਆ ਕੈਲਗਰੀ ਉਹਨਾਂ ਨੂੰ ਵੀ ਇੱਥੇ ਮਿਲ ਸਕਦਾ ਮੈਂ ਕਿਹਾ ਨਹੀਂ ਓਨਟਾਰੀਓ ਵਾਲੇ ਨੂੰ ਮਿਲਣਾ ਭਾਈ ਇਹ ਉਹਨਾਂ ਦਾ ਕੋਈ ਅੱਡ ਹੋਊਗਾ ਉੱਥੇ ਸਿਸਟਮ
4: ਬਿਲਕੁਲ ਅਲੱਗ ਸਿਸਟਮ ਹੋਗਾ ਹਮਾਰਾ ਹਮ ਡੀਲ ਕਰਤੇ ਸਿਰਫ ਓਨਟਾਰੀਓ ਐਂਡ ਬੀਸੀ
3: ਹਾਂ ਆਪਣੇ ਵਾਲਾ ਜਿਹੜਾ ਇਹ ਇੱਥੇ ਵਾਲਾ ਵਾ
4: ਹਾਂਜੀ ਓਨਟਾਰੀਓ
3: ਜਿਹੜੇ ਇਹ ਆ ਵੀ ਭਾਗਾਂ ਵਾਲੇ ਬੰਦੇ ਜਿਹੜੇ ਇੱਥੇ ਉਤਰੇ ਹੋਏ ਓਨਟਾਰੀਓ ਦੇ ਪੀਅਰਸਨ ਏਅਰਪੋਰਟ ਦੇ ਉੱਤੇ ਕਿਤੇ ਓਨਟਾਰੀਓ ਦੇ ਉੱਤਰੇ ਆ ਤੁਸੀਂ ਚਾਹੇ ਫਿਰ ਬੈਰੀ ਰਹਿੰਦੇ ਹੋ ਤੁਸੀਂ ਚਾਹੇ ਵਿੰਡਸਰ ਰਹਿੰਦੇ ਹੋ ਤੁਸੀਂ ਕਿਤੇ ਵੀ ਰਹਿੰਦੇ ਹੋ
4: ਬਿਲਕੁਲ ਜੀ
3: ਓਨਟਾਰੀਓ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਪੀਅਰ ਕਾਰਡ ਤੁਹਾਡੇ ਕੋਲ ਹੈਗਾ ਚਾਹੇ ਆਇਆਂ ਨੂੰ ਤੁਹਾਨੂੰ 5 ਦਿਨ ਹੋਇਆ ਚਾਹੇ 10 ਦਿਨ ਹੋਇਆ ਚਾਹੇ ਤੁਹਾਨੂੰ 20 ਦਿਨ ਹੋਇਆ 50 ਦਿਨ ਪੀਅਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ
4: ਬਿਲਕੁਲ ਜੀ
3: ਅੱਛਾ ਇੱਕ ਚੀਜ਼ ਦੱਸੋ ਜੇ ਬੰਦੇ ਕੋਲ ਪੀਅਰ ਕਾਰਡ ਹੈਗਾ ਕਈ ਬੰਦੇ ਇੱਥੋਂ ਚਲੇ ਜਾਂਦੇ ਆ ਕਿ ਯਾਰ ਆਪਾਂ 6 ਮਹੀਨੇ ਸਾਲ ਇੰਡੀਆ ਲਾਇਆ ਉਹਨੇ ਪਰ ਪੀਅਰ ਕਾਰਡ ਉਹਨਾਂ ਕੋਲ ਹੁੰਦਾ ਵਾ ਤੇ ਉਹਨਾਂ ਲਈ ਵੀ ਇਹ ਹੋ ਸਕਦਾ ਵਾ
4: ਬਿਲਕੁਲ ਜੀ ਗੁੱਡ ਹੈ ਲਾਈਕ ਪੀਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਤੁਹਾਡਾ ਸਟੇਟਸ ਹੈ
3: ਜਿਹੜੇ ਪ੍ਰੋਟੈਕਟਿਡ ਪਰਸਨ ਹੈ ਕਿਹੜੇ ਆ
4: ਜਿਨਕਾ ਰਿਫਿਊਜੀ ਦਾ ਕੇਸ ਅਪਰੂਵ ਹੋ ਚੁੱਕਾ ਹੈ ਲਗਾਇਆ
3: ਅੱਛਾ ਰਿਫਿਊਜੀ ਦਾ ਕੇਸ ਅਪਰੂਵ ਹੋਇਆ ਹੈ ਉਹ ਪ੍ਰੋਟੈਕਟਡ ਆ ਜਾਂਦੇ ਆ
4: ਬਿਲਕੁਲ ਜੀ ਐਂਡ ਅਗਰ ਆਪ ਜਿਵੇਂ ਕਹਿ ਰਹੇ ਤੇ ਅਗਰ ਬੈਕ ਹੋਮ ਜਾਤੇ ਹੈ ਉਹ
3: ਹਾਂ ਜਾਂਦੇ ਆ
4: ਫੁੱਲੀ ਆਨਲਾਈਨ ਕੋਰਸਸ ਹੈ ਮਚੀ ਹਮਾਰੇ ਪਾਸ
3: ਉੱਥੇ ਵੀ ਕਰ ਸਕਦੇ ਬੈਠੇ
4: ਫੀਸ ਅਟੈਂਡ ਕਰੇ ਆਪ
3: ਇਹ ਤਾਂ ਬੜਾ ਵਧੀਆ ਸਿਸਟਮ ਹੈ
4: ਗਵਰਨਮੈਂਟ ਫੰਡਡ ਹੈ ਐਂਡ ਫੀਸ ਗਵਰਨਮੈਂਟ ਪੇ ਕਰਤੀ ਹੈ 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਵੀ ਡਿੱਗਦੀ ਹੈ ਤੁਹਾਡੇ ਅਕਾਊਂਟ ਵਿੱਚ ਡਿਪੈਂਡਿੰਗ ਔਨ ਕੇਸ
3: ਇਹ ਬਾਜੀ ਇਹ ਗੱਲ ਕਹਿਣ ਦੀ ਨਹੀਂ ਹੈ ਕਿ 30 ਤੋਂ ਲੱਖ ਦੀ ਫੰਡਿੰਗ ਡਿੱਗਦੀ ਹੈ ਸੱਚੀ ਡਿੱਗਦੀ ਆ
4: ਬਿਲਕੁਲ
3: ਜਿਹੜੇ ਜਿਹੜੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਆਉਂਦੇ ਤੁਸੀਂ ਇੱਕ ਵਾਰ ਇਹਨਾਂ ਦੇ ਆਫਿਸ ਜਦੋਂ ਆਓਗੇ ਨਾ ਉੱਥੋਂ ਤੁਸੀਂ ਦੇਖੋਗੇ ਇਹ ਤੁਹਾਨੂੰ ਦਿਖਾ ਦੇਣਗੇ ਡਾਟਾਬੇਸ ਕਿ ਅੱਜ ਕਿੰਨੀਆਂ ਅਪਰੂਵਲ ਆਈਆਂ ਨੇ ਕੱਲ ਕਿੰਨੀਆਂ ਅਪਰੂਵਲ ਆਈਆਂ ਨੇ ਸੋ
4: ਮਤਲਬ ਦਿਖਾਣੇ ਕੀ ਜ਼ਰੂਰਤ ਨਹੀਂ ਪੜਤੀ ਜਦ ਆਤੇ ਹੈ ਡੱਬੇ ਪਹਿਲੇ ਮਠਾਈ ਕਪੜੇ ਹੋਤੇ ਲੋਕ ਆ ਰਹੇ ਹੋਤੇ ਕਹਤੇ ਸਰ ਥੈਂਕ ਯੂ
3: ਪਹਿਲੇ
4: ਖੁਦ ਹੀ ਕਹਤੇ ਜੀ ਲਾਈਨਾਂ ਕੀ ਕਹਤੇ ਡਨ ਕਰ ਦੋ ਮਾਰਾ ਵੀ
3: ਉੱਥੋਂ ਜਿਹੜੀ ਵਾਈਬ ਆਉਂਦੀ ਹੈ ਨਾ ਆਫਿਸ ਦੇ ਵਿੱਚੋਂ ਉਹ ਤੁਹਾਨੂੰ ਦੱਸ ਦਿੰਦੀ ਹੈ ਕਿ ਭਾਈ ਇੱਥੇ ਡੱਬੇ ਐਵੇਂ ਨਹੀਂ ਆਏ ਹੋਏ

0: ਬਾਰਿਸ਼ ਤਾਂ ਹੋਈ ਜਾਣੀ, ਪੈਸੇ ਦੀ ਬਾਰਿਸ਼ ਤਾਂ ਆਪਣੇ ਆਪ ਹੀ ਹੁੰਦੀ ਆ। ਸੋ ਜਦੋਂ ਤੁਸੀਂ ਨਾਗਪਾਲ ਸਾਹਿਬ ਨੂੰ ਕਾਲ ਕਰ ਲਈ, ਪੈਸੇ ਦੀ ਬਾਰਿਸ਼ ਕਦੇ ਹੋ ਜਾਣੀ ਆ, ਸਿਰਫ ਕਾਲ ਤੁਹਾਡੀ ਆਉਣੀ ਚਾਹੀਦੀ ਆ। ਕਿਉਂ ਜੀ, ਗੱਲ ਇਹੀ ਆ।
1: ਬਿਲਕੁਲ ਜੀ, ਐਂਡ ਤੁਸੀਂ ਲਾਈਕ ਆਫਿਸ ਵਿਜ਼ਿਟ ਕਰ ਸਕਦੇ ਹੋ ਸਾਡੇ।
0: ਤੁਸੀਂ ਆਫਿਸ, ਮੈਂ ਤਾਂ ਕਹਿੰਦਾ ਆਓ, ਕਾਲ ਕਰਕੇ ਆਫਿਸ ਆਓ,
1: ਕਾਲ ਕਰਕੇ ਇਨੀਸ਼ੀਅਲ ਅਸੈਸਮੈਂਟ ਹੋ ਜਾਂਦਾ ਹੈ।
0: ਮੈਂ ਤਾਂ ਦੱਸਦਾ
1: ਦੈਨ ਆਫਿਸ ਆਓ।
0: ਮੇਰੇ 5-7 ਬੰਦੇ ਜਿਹੜੇ ਮੇਰੇ ਨੋਨ ਟੂ ਸੀਗੇ, ਜਿਹਨਾਂ ਦੇ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ, ਤੇ ਉਹਨਾਂ ਨੇ ਮੈਨੂੰ ਬਾਅਦ ਚ ਅਪਰੂਵਲ ਆਈਆਂ ਤੋਂ ਬਾਅਦ ਦੱਸਤਾ ਕਿ ਬਾਈ ਸਾਡੇ ਤਾਂ ਫੰਡਿੰਗ ਵੀ ਆਉਣ ਦੀ ਤਰੀਕ ਹੋ ਗਈ ਹੈ ਕਿ ਇਹਨੀ ਤਰੀਕ ਸਾਡੀ ਫੰਡਿੰਗ ਆ ਜਾਣੀ ਹੈ
1: 24 ਤਰੀਕ ਤੱਕ ਜਾਣੀ ਹੁੰਦੀ
0: ਹੈ। ਹਾਂ, ਇਹ ਮੁਬਾਰਕਬਾਦ ਦੇ ਹੱਕਦਾਰ ਨੂੰ ਤੁਹਾਨੂੰ ਔਨ ਏਅਰ ਮੁਬਾਰਕਬਾਦ ਇਸ ਕਰਕੇ ਦੇ ਰਿਹਾ ਕਿਉਂਕਿ ਇੱਕ ਤਾਂ ਹੁੰਦਾ ਕਿ ਕਹਿਣ ਦੀ ਗੱਲ, ਇੱਕ ਹੁੰਦੀ ਹੈ ਕਿ ਯਾਰ ਜਿਹੜੇ ਬੰਦੇ ਨੇ ਆਲਰੇਡੀ ਨੋਨ ਟੂ ਸੀ, ਜਿਨ੍ਹਾਂ ਨੇ ਦੱਸਤਾ ਮੁਬਾਰਕਬਾਦ ਦੇਤੀ ਹੈ, ਉਹਨਾਂ ਨੇ ਕਹਿੰਦੇ ਬਾਈ ਜੀ ਧੰਨਵਾਦ, ਅੱਛਾ ਉਹ ਦੁਆਵਾਂ ਦੇ ਰਹੇ ਆ ਤੁਹਾਨੂੰ ਵੀ ਤੇ ਮੈਨੂੰ ਵੀ।
1: ਬਹੁਤ ਭਗਵਾਨ ਕੇ ਪਾਸੇ ਟੈਚੂਡ ਬਲੇਸਿੰਗਸ ਬੜੀ ਮਿਲ ਜਾਂਦੀ ਹੈ।
0: ਉਹ ਕਹਿੰਦਾ ਬਾਈ ਸਾਡਾ ਕੰਮ ਇਹਨਾਂ ਸੱਚ ਕਰਕੇ ਜਾਣੋ, ਇੱਕ ਤਾਂ ਕਹਿੰਦਾ ਬਾਈ ਮੇਰੇ ਤਾਂ ਵੀਜ਼ੇ ਦਾ ਬਹੁਤ ਚੜਿਆ ਹੋਇਆ ਸੀਗਾ, ਮੇਤੋਂ ਲੈਣ 'ਚ ਨਹੀਂ ਸੀ ਆਉਂਦਾ, 20,000 ਦਾ ਵੀਜ਼ਾ ਸੀਗਾ, ਕਹਿੰਦਾ ਮੈਨੂੰ ਲੱਗਦਾ ਸੀ ਵੀ ਮੇਤੋਂ ਨਹੀਂ ਲੈਣਾ ਜ਼ਿੰਦਗੀ ਭਰ ਇਹ, ਅਤੇ ਇੰਨਾ ਵਿਆਜ ਤੇ ਵਿਆਜ, ਵਿਆਜ ਤੇ ਵਿਆਜ। ਸੋ ਉਹ ਬੰਦਾ ਉਹ ਕਹਿੰਦਾ ਬਾਈ ਇੱਕ ਤਾਂ ਮੈਨੂੰ ਕੋਰਸ ਮਿਲ ਗਿਆ, ਇੱਕ ਨਾਲ ਨਾਲ ਚਲਾ ਰਹੇ ਟਰੱਕ ਵੀਰ ਹੋਣੀ, ਉਹਨਾਂ ਦਾ ਧੰਨਵਾਦ ਆ ਜੀ, ਉਹ ਮੁਬਾਰਕਬਾਦ ਤੁਹਾਨੂੰ ਦੇ ਰਹੇ ਹਾਂ। ਸੋ ਇਸੇ ਕਰਕੇ ਜੇਕਰ ਤੁਸੀਂ ਵੀ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ, ਤਾਂ ਤੁਸੀਂ ਵੀ ਇਹਨਾਂ ਨੂੰ ਕਾਲ ਕਰ ਲਓ, ਕਾਲ ਕਰਕੇ ਅਸੈਸਮੈਂਟ ਕਰਵਾ ਲਿਓ। ਕੋਈ ਤੁਹਾਡਾ ਕੋਈ ਬਹੁਤ ਡਾਕੂਮੈਂਟ ਨਹੀਂ ਲੱਗਣੇ, ਕੋਈ ਇਹਨਾਂ ਨੇ ਤੁਹਾਨੂੰ ਇਹ ਨਹੀਂ ਹੈ ਕਿ ਭਾਈ ਤੁਸੀਂ ਇਹਨਾਂ ਤੋਂ ਕੰਮ ਕਰਵਾਉਣਾ ਹੀ ਕਰਵਾਉਣਾ। ਫਾਇਦਾ ਇਹਨਾਂ ਨੂੰ ਘੱਟ ਹੈ, ਇਹਨਾਂ ਨੂੰ ਤਾਂ $199 ਫੀਸ ਜਾਣੀ,
1: $199 to $499,
0: ਉਹ ਵੀ ਬਾਅਦ ਚ,
1: ਪਹਿਲੇ ਕੁਝ ਵੀ ਨਹੀਂ,
0: ਪਹਿਲਾਂ ਕੁਛ ਨਹੀਂ ਹੈ, ਪਹਿਲਾਂ ਨਹੀਂ, ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚ ਫੰਡਿੰਗ ਆਊਗੀ, ਫਿਰ ਤੁਸੀਂ ਇਹਨਾਂ ਨੂੰ $199 or $499 ਦੇਣਾ
1: ਇਮਾਨਦਾਰੀ ਦੇ ਨਾਲ,
0: $40-50 ਜਿਹੜਾ ਬੰਦਾ ਲਿਆ ਰਿਹਾ ਉਹਨੂੰ $199 ਨਹੀਂ, ਮੈਂ ਕਹਿੰਦਾ ਨਾਲ ਡੱਬਾ ਵੀ ਜਦ ਤੁਸੀਂ ਲੈ ਕੇ ਜਾਓਗੇ ਸਵਾਦ ਫੇਰ ਆਉਂਦਾ। 437-264-3175 ਪੈਸੇ ਦੀ ਬਾਰਿਸ਼ ਤਾਂ ਸਰਕਾਰ ਕਰ ਰਹੀ ਹੈ, ਉਹ ਕਹਿੰਦੇ ਤੁਹਾਨੂੰ ਗ੍ਰਾਂਟ ਦੇ ਰਹੇ ਹਾਂ, ਬਸ ਤੁਸੀਂ ਲੈਣ ਵਾਲੇ ਬਣੋ। ਗੈਰੀ ਵਿਰਕ ਸਾਹਿਬ ਵੀ ਸਾਡੇ ਨਾਲ ਆ ਚੁੱਕੇ ਹੈ, ਵਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਸ਼ੁਕਰੀਆ ਰਾਜੇ ਬਾਜੀ, ਸਾਰੇ ਸਰੋਤਿਆਂ ਨੂੰ ਸਰੰਗ ਰੇਡੀਓ ਦੀ ਮਹਿਫਲ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਆਫਟਰਨੂਨ ਸਾਰਿਆਂ ਨੂੰ।
0: ਗੁੱਡ ਆਫਟਰਨੂਨ ਸਰ, ਗੁੱਡ ਆਫਟਰਨੂਨ। ਗੈਰੀ ਬਾਈ, ਇੱਕ ਕਹਿੰਦੇ ਇੱਕ ਨਵੀਂ ਮੈਂ ਦੇਖ ਰਿਹਾ ਸੀਗਾ, ਕੋਈ ਅਪਡੇਟ ਆ ਰਹੀ ਹੈ ਕਿ ਜਿਹੜੇ ਕਿਸੇ ਦੇ ਵਰਕ ਪਰਮਿਟ ਹੋਇਆ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ, ਸਪੋਜ਼ਲ ਜਿਹੜੇ ਓਪਨ ਵਰਕ ਪਰਮਿਟ ਆ ਉਹਨਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਅਪਡੇਟ ਆ ਰਹੀ ਹੈ ਕਿ ਆਈਲਸ ਵਗੈਰਾ ਕਲੀਅਰ ਕਰਨਾ ਪਿਆ ਕਰੂਗਾ ਜੀ?
2: ਬਿਲਕੁਲ, ਜਿਹੜਾ ਰਾਜੀਵ ਬਾਜੀ ਤਬਦੀਲੀਆਂ ਦਾ ਦੌਰ ਚੱਲ ਰਿਹਾ, ਇਮੀਗ੍ਰੇਸ਼ਨ ਡਿਪਾਰਟਮੈਂਟ ਹਰ ਉਹ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ ਅਪਡੇਟ ਕਰ ਰਹੀ ਹੈ ਜਿਹੜਾ ਹੁਣ ਤੱਕ ਨਹੀਂ ਕੀਤਾ ਗਿਆ। ਸੋ ਜਿਹੜਾ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਜਿਹਦੇ ਚ ਇੱਥੇ ਜੋ ਵੀ ਇੰਡੀਵਿਜੁਅਲ ਪਹੁੰਚਿਆ ਹੋਇਆ ਸਟੱਡੀ ਪਰਮਿਟ ਤੇ ਹੈ, ਦੈਨ ਬਾਅਦ ਵਿੱਚ ਵਰਕ ਪਰਮਿਟ ਤੇ ਹੈ, ਉਹਦੀ ਆਪਣੀ ਵਿੱਚ ਐਲੀਜੀਬਿਲਟੀ ਯੋਗਤਾ ਫੈਕਟਰ ਹੈਗੇ ਨੇ, ਤਾਂ ਜਿਹੜਾ ਉਹਦਾ ਸਪਾਊਸ ਨੇ ਆਉਣਾ ਹੁੰਦਾ ਸੀਗਾ ਉਹਨਾਂ ਉੱਤੇ ਹੁਣ ਤੱਕ ਕੋਈ ਸ਼ਰਤ ਲਾਗੂ ਨਹੀਂ ਹੁੰਦੀ ਸੀ। ਸਿੰਪਲ ਉਹਨਾਂ ਦੀ ਫਾਈਨੈਂਸ਼ੀਅਲ ਡਿਟੇਲ ਵਗੈਰਾ ਸਾਰੀ ਜੋ ਬੈਕਗ੍ਰਾਊਂਡ ਚੈੱਕ ਹੁੰਦਾ ਸੀਗਾ, ਔਰ ਜਿਹੜਾ ਮੈਰਿਜ ਦਾ ਐਵੀਡੈਂਸ ਵਗੈਰਾ ਸਾਰਾ ਫਾਈਲ ਜਾਂਦਾ ਸੀ। ਪਰ ਹੁਣ ਜਿਹੜਾ ਆਉਣ ਵਾਲੇ ਮਹੀਨਿਆਂ ਚ ਤਬਦੀਲੀ ਹੋਣ ਜਾ ਰਹੀ ਹੈ ਕਿ ਸਪਾਊਸ ਨੂੰ ਆਈਲਟਸ ਦਾ ਜਿਹੜਾ CLB ਲੈਵਲ 5 ਕਰਨਾ ਲਾਜ਼ਮੀ ਹੋਣ ਜਾ ਰਿਹਾ ਹੈ। ਸੋ ਜਿਹੜੇ ਵੀ ਸਰੋਤੇ ਸੁਣ ਰਹੇ ਨੇ, ਖਾਸ ਕਰ ਵਿਦਿਆਰਥੀ ਭੈਣ ਭਰਾ, ਹੁਣ ਤੱਕ ਤੁਸੀਂ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਓਵਰਸੀਜ਼ ਤੋਂ ਆਪਣੇ ਸਪਾਊਸ ਨੂੰ ਬੁਲਾਉਣ ਲਈ ਨਹੀਂ ਲਾਈ, ਤਾਂ ਇਹ ਕਾਨੂੰਨ ਚੇਂਜ ਹੋਣ ਤੋਂ ਪਹਿਲਾਂ ਐਪਲੀਕੇਸ਼ਨ ਲਾਉਣ ਬਾਰੇ ਸਲਾਹ ਮਸ਼ਵਰਾ ਕਰੋ, ਆਪਣੀ ਐਲੀਜੀਬਿਲਟੀ ਚੈੱਕ ਕਰੋ, ਤੁਹਾਡਾ ਜਿਹੜਾ PG ਵਰਕ ਪਰਮਿਟ ਹੈ ਉਹ ਘੱਟੋ ਘੱਟ 16 ਮਹੀਨੇ ਦਾ ਉਹਦਾ ਐਟਲੀਸਟ ਹੋਣੀ ਚਾਹੀਦੀ ਹੈ ਡਿਊਰੇਸ਼ਨ, ਉਹਦੇ ਨਾਲ ਤੁਹਾਡੀ ਜੋਬ ਕੀ ਚੱਲ ਰਹੀ ਹੈ, ਕੀ ਤੁਹਾਡੇ ਹੋਰ ਡਾਕੂਮੈਂਟਸ ਨੇ, ਕੀ ਤੁਹਾਡੀ ਐਲੀਜੀਬਿਲਟੀ ਹੈ। ਸੋ ਇਹ ਵੀ ਤਬਦੀਲੀ ਹੋਣ ਜਾ ਰਹੀ ਹੈ ਰਾਜੀ ਬਾਜੀ, ਸਪਾਊਸਲ ਵਰਕ ਪਰਮਿਟ ਦੇ ਵਿੱਚੋਂ ਜੇ ਪਹਿਲਾਂ ਕਦੇ ਰਿਫਿਊਜ਼ ਹੋਇਆ ਰੀਫਾਈਲ ਕਰਨਾ, ਪਰ ਇਹ ਕਾਨੂੰਨ ਜੇ ਤਬਦੀਲ ਹੋ ਗਿਆ ਤਾਂ ਉਧਰੋਂ ਆਲਟਸ ਜੇ ਉਹਨੇ ਆਲਟਸ ਹੀ ਕਰਨੀ ਹੁੰਦੀ ਤਾਂ ਆਪ ਹੀ ਸਟੱਡੀ ਪਰਮਿਟ ਤੇ ਆ ਜਾਂਦਾ ਬਾਈ ਜੀ,
0: ਬਿਲਕੁਲ
2: ਸਪਾਊਸ ਹੀ ਨਾ ਬਣਦਾ। ਸੋ ਬਹੁਤ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਸੋ ਜਿੰਨੇ ਵੀ ਵਿਦਿਆਰਥੀ ਭੈਣ ਭਰਾ ਸੁਣ ਰਹੇ ਨੇ, ਸਹੀ ਤਰੀਕੇ ਦੇ ਨਾਲ ਸਲਾਹ ਮਸ਼ਵਰਾ ਕਰੋ, ਖਾਸ ਕਰ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਜਦੋਂ ਤੁਸੀਂ ਸੋਚ ਰਹੇ ਹੋ ਲਾਉਣੀ ਹੈ ਹੁਣ ਜਾਂ ਬਾਅਦ ਵਿੱਚ, ਜਾਂ ਕਈ ਹਜੇ ਸੋਚ ਹੀ ਰਹੇ ਹੁੰਦੇ ਨੇ। ਸੋ ਨੰਬਰ 416-456-6161
0: ਤੇ ਗੈਰੀ ਬਾਈ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਬਾਈ ਇੱਕ ਦੱਸਿਓ ਕਿ ਜਿਹੜਾ ਸੁਪਰ ਵੀਜ਼ਾ ਉਹ ਕਿੰਨਾ ਕੁ ਟਾਈਮ ਲੱਗ ਜਾਂਦਾ ਜੇ ਆਪਾਂ ਅਪਲਾਈ ਕਰਦੇ ਹਾਂ, ਚਾਂਸਿਸ ਕਿੰਨੇ ਕੁ ਨੇ? ਅਤੇ ਇੱਕ ਜਿਹੜਾ ਵਿਜ਼ਟਰ ਵੀਜ਼ਾ ਵਾ, ਵਿਜ਼ਟਰ ਵੀਜ਼ਾ ਹੁਣ ਜੇ ਪੇਰੈਂਟਸ ਵਗੈਰਾ ਦਾ ਲਾਉਣਾ ਤਾਂ ਕਿੰਨਾ ਕੁ ਟਾਈਮ ਪੀਰੀਅਡ ਲੱਗਦਾ, ਮਹੀਨਾ, 2 ਮਹੀਨੇ, 3 ਮਹੀਨੇ, 4 ਮਹੀਨੇ?
2: ਬਿਲਕੁਲ ਭਾਜੀ, ਸੁਪਰ ਵੀਜ਼ੇ ਦੀ ਗੱਲਬਾਤ ਅਕਸਰ ਕਰਨੀ ਲਾਜ਼ਮੀ ਹੈ, ਕਿਉਂਕਿ ਸੁਪਰ ਵੀਜ਼ਾ ਹਰ ਪਰਿਵਾਰ ਦੀ ਜ਼ਰੂਰਤ ਹੈ ਔਰ ਗਵਰਨਮੈਂਟ ਨੇ ਵੀ ਇੱਕ ਪਰਮਾਨੈਂਟ ਫਿਕਸਰ ਪ੍ਰੋਗਰਾਮ ਜਿਹੜਾ ਐਲੋਕੇਟ ਕਰ ਦਿੱਤਾ ਹੋਇਆ ਸੁਪਰਵਿਜ਼ਰ ਜਿਹੜਾ ਪਿਛਲੇ 2011 ਦਾ ਚੱਲਿਆ ਆ ਰਿਹਾ ਸੋ ਇਹਦੇ 'ਚ ਇੱਕ ਵੱਡੀ ਰਿਲੀਫ ਵੀ ਅਨਾਊਂਸ ਕੀਤੀ ਗਈ ਜਿਹੜੀ ਹੁਣ ਜਾਰੀ ਹੋ ਚੁੱਕੀ ਹੈ ਪਹਿਲੀ ਗੱਲ ਇਹ ਡਿਫਾਈਨ ਪ੍ਰੋਗਰਾਮ ਹੈ ਐਲੀਜੀਬਿਲਿਟੀ ਬੇਸ ਪ੍ਰੋਗਰਾਮ ਹੈ ਜਿਹੜਾ ਸਪੋਂਸਰ ਹੈ ਉਹ ਕੈਨੇਡਾ ਦਾ ਪੀਅਰ ਹੋਣਾ ਲਾਜ਼ਮੀ ਹੈ ਜਿਵੇਂ ਵਿਦਿਆਰਥੀ ਭੈਣ ਭਰਾ ਹੁਣੇ ਹੁਣੇ ਪੀਅਰ ਹੋਏ ਨੇ ਸੀ ਓ ਪੀ ਆਰ ਤੁਹਾਡੀ ਈਮੇਲ ਵਿੱਚ ਹੀ ਪਈ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ ਅਤੇ ਇਹਦੇ ਨਾਲ ਇੱਕ ਜਿਹੜੀ ਰਿਲੀਫ ਦਿੱਤੀ ਗਈ ਹੈ ਜਿਹੜਾ ਦੂਜਾ ਫੈਕਟਰ ਹੈ ਕਿ ਤੁਹਾਡੀ ਗਰੋਸ ਇਨਕਮ ਲਾਈਕੋ ਦੀ ਲੋ ਇਨਕਮ ਕੱਟ ਆਫ ਟੇਬਲ ਦੇ ਆਧਾਰ 'ਤੇ ਜਿਹੜਾ ਫੈਮਿਲੀ ਸਾਈਜ਼ ਤੁਹਾਡਾ ਉਹਦੇ ਅਕੋਰਡਿੰਗ ਨੰਬਰ ਹੋਣਾ ਚਾਹੀਦਾ ਜਿੰਨੀ ਗਰੋਸ 3 ਮੈਂਬਰ ਦੀ ਆ 4 ਮੈਂਬਰ ਜਿੰਨੇ ਤੁਸੀਂ ਬਣਦੇ ਹੋ ਤਾਂ ਉਹਦੇ ਵਿੱਚ ਜੇ ਤੁਹਾਡੀ ਇਮੀਡੀਏਟ ਜਿਹੜਾ ਪਿਛਲਾ ਇੱਕ ਸਾਲ ਦੀ ਗਰੋਸ ਇਨਕਮ ਜੇ ਫੋਰ ਐਗਜ਼ਾਮਪਲ 2025 ਦੀ ਐਲੀਜੀਬਿਲਿਟੀ ਵਾਸਤੇ ਚਾਹੀਦੀ ਹੈ ਉਹਦੇ 'ਚ ਸ਼ਾਰਟਫਾਲ ਹੈ ਉਹ ਘੱਟ ਹੈ ਤਾਂ ਤੁਸੀਂ 2024 ਵਾਲੀ ਇੱਕ ਸਾਲ ਪਿੱਛੇ ਵਾਲੀ ਗਰੋਸ ਇਨਕਮ ਵੀ ਆਪਣੀ ਅਟੈਚ ਕਰਾ ਸਕਦੇ ਹੋ ਅਤੇ ਉਹਦੇ ਨਾਲ ਜੇ ਉੱਥੇ ਵੀ ਸ਼ਾਰਟਫਾਲ ਹੈ ਤਾਂ ਤੁਸੀਂ ਆਪਣੇ ਪੇਰੈਂਟਸ ਦੀ ਕੋਈ ਜਿਹੜੀ ਇਨਕਮ ਹੈ ਉਹਨਾਂ ਦਾ ਜੋ ਵੀ ਉੱਧਰ ਫੰਡਸ ਵਗੈਰਾ ਨੇ ਉਹ ਵੀ ਨਾਲ ਅਟੈਚ ਕਰਾ ਸਕਦੇ ਹੋ ਸੋ ਸੁਪਰ ਵੀਜ਼ਾ ਜਿਹੜੇ ਆਹ ਰਿਲੀਫ ਦਿੱਤੀ ਗਈ ਹੈ ਕਨੈਕਸ਼ਨ ਸੌਖੀਆਂ ਕੀਤੀਆਂ ਗਈਆਂ ਨੇ ਗਰੋਸ ਇਨਕਮ ਦੀਆਂ ਖਾਸ ਕਰਕੇ ਉਹਦਾ ਮੀਨਿੰਗ ਇਹ ਹੈ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਹਰ ਉਹ ਇੰਡੀਵਿਜੁਅਲ ਜਿਹੜਾ ਸਪੋਂਸਰ ਇੱਥੇ ਪੀ ਆਰ ਹੋ ਚੁੱਕਾ ਹੈ ਜੇ ਚਾਹੁੰਦਾ ਹੈ ਆਪਣੇ ਪੇਰੈਂਟਸ ਨੂੰ ਨਾ ਸੁਪਰ ਵੀਜ਼ਾ ਲਵਾ ਲੈਣਾ ਚਾਹੀਦਾ ਹੈ 10 ਸਾਲ ਦਾ ਮਲਟੀਪਲ ਵੀਜ਼ਾ ਪਹਿਲੀ ਵਾਰ ਐਂਟਰੀ ਦੇ 5 ਸਾਲ ਦੀ ਸਟੇ ਹੈ ਐਕਸਟੈਂਡੇਬਲ ਹੈ 2-2 ਸਾਲ ਦੀ ਨਾਲ ਜਿਹੜੀ ਇੱਕ ਮੇਨ ਕੰਡੀਸ਼ਨ ਹੋ ਰਿਹਾ ਕਿ ਤੁਹਾਡੀ ਮੈਡੀਕਲ ਹੈਲਥ ਇੰਸ਼ੋਰੈਂਸ ਐਟਲੀਸਟ ਜਿਹੜੀ ਹੈਗੀ ਪੇਰੈਂਟਸ ਵਾਸਤੇ ਇੱਥੋਂ ਕੈਨੇਡੀਅਨ ਬ੍ਰੋਕਰ ਤੋਂ ਹੋਣੀ ਚਾਹੀਦੀ ਹੈ ਔਰ 100,000 ਈਚ ਦੀ ਹੋਣੀ ਚਾਹੀਦੀ ਹੈ ਉਹ ਵੀ ਇੱਕ ਮੇਨ ਵੱਡੀ ਕੰਡੀਸ਼ਨ ਉਸ ਤੋਂ ਬਿਨਾਂ ਤੁਹਾਡਾ ਵਲਾਟੇਸ਼ਨ ਪ੍ਰੂਫ ਦਾ ਹੋਣਾ ਚਾਹੀਦਾ ਹੈ ਜੋ ਤੁਹਾਡਾ ਸਿੰਪਲ ਇੱਕ ਮੈਡੀਕਲ ਪੇਰੈਂਟਸ ਦਾ ਪਾਸ ਹੁੰਦਾ ਸੋ ਸੁਪਰ ਵੀਜ਼ਾ ਹੁਣ ਤੱਕ ਨਹੀਂ ਸੋਚਿਆ ਜਾਂ ਕਦੇ ਪਹਿਲਾਂ ਵਿਜ਼ਟਰ ਵੀਜ਼ਾ ਰਿਫਿਊਜ਼ ਹੋਏ ਨੇ ਪੇਰੈਂਟਸ ਦੇ ਤਾਂ ਇਮੀਡੀਏਟਲੀ ਸੁਪਰ ਵੀਜ਼ਾ ਵਾਸਤੇ ਸਲਾਹ ਮਸ਼ਵਰਾ ਕਰੋ ਲਵਾਉਣਾ ਲਾਜ਼ਮੀ ਹੈ ਲਵਾ ਕੇ ਰੱਖੋ ਤਾਂ ਕਿ ਪੇਰੈਂਟਸ ਤੁਹਾਡੇ ਇੱਥੇ ਹੋਣ ਤੁਹਾਡੇ ਬੱਚਿਆਂ ਕੋਲ ਹੋਣ ਆਪਣੇ ਗ੍ਰੈਂਡ ਚਿਲਡਰਨ ਕੋਲ ਹੋਣ ਅੱਗੇ ਆਪਣੀ ਇੱਥੋਂ ਦੇ ਵਾਸਤੇ ਜੋ ਫਰਦਰ ਅਕਾਊਂਟੇਬਿਲਟੀ ਉਹ ਨਾਲ ਆਪਣੀ ਬਣਾਉਂਦੇ ਰਹਿਣ ਤਾਂ ਕਿ ਫਰਦਰ ਕਦੇ ਪੀ ਆਰ ਪ੍ਰੋਗਰਾਮ ਵਿੱਚ ਜਿਵੇਂ ਐਚ ਐਨ ਸੀ ਪ੍ਰੋਗਰਾਮ ਚੱਲਦਾ ਹੈ ਉੱਥੇ ਵੀ ਐਲੀਜੀਬਿਲਟੀ ਬਾਅਦ 'ਚ ਬਣ ਸਕਦੀ ਹੈ ਸੋ ਸੁਪਰ ਵੀਜ਼ਾ ਕੀ ਡਾਕੂਮੈਂਟਸ ਨੇ ਕੀ ਇਨਫੋਰਮੇਸ਼ਨ ਹੈ ਈਮੇਲ ਆਈ ਡੀ ਸ਼ੇਅਰ ਕਰ ਦਿਓ ਤੁਹਾਨੂੰ ਚੈੱਕਲਿਸਟ ਭੇਜ ਦਾਂਗੇ ਆਫਿਸ ਤੋਂ ਨੰਬਰ 416-456-6061 ਹਾਂ ਵਿਜ਼ਟਰ ਵੀਜ਼ਾ ਤੁਸੀਂ ਪੁੱਛਿਆ ਬਾਜੀ ਵਿਜ਼ਟਰ ਵੀਜ਼ੇ ਹਰ ਸਾਲ ਲੱਖਾਂ ਦੀ ਤਾਦਾਦ 'ਚ ਅਪਲਾਈ ਹੁੰਦੇ ਨੇ ਹਜ਼ਾਰਾਂ ਉਹਦੇ 'ਚ ਰਿਫਿਊਜ਼ ਹੁੰਦੇ ਨੇ ਹਜ਼ਾਰਾਂ ਅਪਲਾਈ ਅਪਰੂਵ ਵੀ ਹੁੰਦੇ ਨੇ ਵਿਜ਼ਟਰ ਵੀਜ਼ੇ ਪਹਿਲਾਂ ਕਦੇ ਰਿਫਿਊਜ਼ ਹੋਏ ਨੇ ਤਾਂ ਬਿਲਕੁਲ ਰੀਅਪਲਾਈ ਕਰ ਲੈਣਾ ਚਾਹੀਦਾ ਪਹਿਲਾਂ ਕੋਈ ਹੋਰ ਰੀਜ਼ਨ ਸੀਗੇ ਹੁਣ ਕੀ ਪਰਪਜ਼ ਹੈ ਪਿੱਛੇ ਐਪਲੀਕੈਂਟ ਦੀ ਕੀ ਡਿਟੇਲ ਹੈ ਉਹਦੀ ਫਾਈਨੈਂਸ਼ੀਅਲ ਗ੍ਰਾਫ ਕੀ ਹੈ ਪਰਪਜ਼ ਕੀ ਹੈ ਆਉਣ ਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ 'ਚ ਫੈਕਟਸ ਨੇ ਤੱਥ ਨੇ ਸਾਰੇ ਨੇ ਜਾਂ ਜੇ ਪਹਿਲਾਂ ਕਦੇ ਰਿਫਿਊਜ਼ ਹੋਇਆ ਤਾਂ ਉਹ ਫਾਈਲ ਦੀ ਜਿਹੜੀ ਜਾਣਕਾਰੀ ਹੈ ਡਿਸੀਜਨ ਲੈਣ ਤੋਂ ਬਾਅਦ ਆਪਣਾ ਏ ਟੀ ਆਈ ਪੀ ਨੋਟਸ ਲੈਣ ਤੋਂ ਬਾਅਦ ਉਹਦੇ ਐਡਰੈਸ ਕੀਤੇ ਜਾ ਸਕਦੇ ਨੇ ਕੰਸਰਨ ਆਫਿਸਰ ਦੇ ਸੋ ਪਹਿਲਾਂ ਈਵਨ ਕਈ ਕਲਾਇੰਟਸ ਨੇ ਬਾਜੀ ਉਹਨਾਂ ਦੇ 4-4 ਵਾਰ ਰਿਫਿਊਜ਼ ਹੋਏ ਪੇਰੈਂਟਸ ਦੇ ਮਦਰ ਦੇ ਤਾਂ ਅਗਲੀ ਵਾਰ ਜਿਹੜਾ ਹੈਗਾ ਕਿ ਇਮੀਡੀਏਟਲੀ ਅਪਰੂਵ ਹੋਇਆ ਸੋ ਥਿੰਗਸ ਹੈਪਨ ਸੋ ਟਰਾਈ ਕਰਨਾ ਜਾਂ ਸਹੀ ਕੌਂਸਲ ਦੇ ਕੋਲ ਸਹੀ ਸਲਾਹ ਮਸ਼ਵਰਾ ਕਰਨਾ ਤੁਹਾਡੀ ਜ਼ਿੰਮੇਵਾਰੀ ਸੋ ਵਿਜ਼ਟਰ ਵੀਜ਼ਾ ਕਰਨਾ ਚਾਹੁੰਦੇ ਹੋ ਸੁਪਰ ਵੀਜ਼ਾ ਕਰਨਾ ਚਾਹੁੰਦੇ ਹੋ ਐਨੀ ਟਾਈਮ ਕਰਨਾ ਲਾਜ਼ਮੀ ਹੈ ਔਰ ਕਰੋਗੇ ਤਾਂ ਹੀ ਵੀਜ਼ੇ ਅਪਰੂਵ ਹੁੰਦੇ ਨੇ ਨੰਬਰ 416-456-6061
0: ਤੇ ਗਰੀਬ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਦੀਆਂ ਫੀਸਾਂ ਘੱਟ ਅਸੀਸਾਂ ਵੱਧ ਨੇ ਜੋ ਤੁਹਾਡੇ ਕੋਲ ਤੁਹਾਡਾ ਕੰਮ ਹੋ ਜਾਣਾ ਤੁਸੀਂ ਅਸੀਸਾਂ ਦੇਣੀਆਂ ਨੇ ਫੀਸਾਂ ਇਹਨਾਂ ਦੀਆਂ ਬਹੁਤੀਆਂ ਨਹੀਂ ਹੈਗੀਆਂ ਫੀਸਾਂ ਘੱਟ ਅਸੀਸਾਂ ਵੱਧ ਇਹਨਾਂ ਦਾ ਸਲੋਗਨ ਹੈ ਸੀਆਈਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਬਾਜੀ ਕੁਛ ਹੋਰ ਜਾਂਦੇ ਜਾਂਦੇ ਐਡ ਕਰਨਾ ਚਾਹੁੰਦੇ ਹੋ
2: ਵਿਦਿਆਰਥੀਆਂ ਨੂੰ ਬਾਜੀ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਤੁਹਾਡਾ ਐਪਲੀਕੇਸ਼ਨ ਕੋਈ ਵੀ ਹੋਵੇ ਚਾਹੇ ਤੁਸੀਂ ਗ੍ਰੈਜੂਏਸ਼ਨ ਹੋ ਚੁੱਕੇ ਹੋ ਪੀ ਜੀ ਵਰਕ ਅਪਲਾਈ ਕਰਨਾ ਹੈ ਜਾਂ ਪਾਸਪੋਰਟ ਪੀ ਆਰ ਦੀ ਐਲੀਜੀਬਿਲਟੀ ਯੋਗਤਾ ਹੈ ਜਾਂ ਕਈ ਵਾਰ ਤੁਹਾਡੇ ਪਾਸਪੋਰਟ ਤੇ ਜਿਹੜਾ ਪੀ ਆਰ ਵੀ ਮਲਟੀਪਲ ਵੀਜ਼ਾ ਐਕਸਪਾਇਰ ਹੋ ਚੁੱਕਾ ਹੁੰਦਾ ਕੋਈ ਅਰਜੈਂਸੀ ਪੈ ਜਾਂਦੀ ਹੈ ਬੈਕ ਹੋਮ ਜਾਣਾ ਪੈਂਦਾ ਇਮੀਡੀਏਟਲੀ ਜੇ ਉਸ ਤੋਂ ਬਿਨਾਂ ਜਾਓਗੇ ਤਾਂ ਤੁਸੀਂ ਵਾਪਸ ਨਹੀਂ ਆ ਸਕਦੇ ਸੋ ਮੈਨੀ ਥਿੰਗਸ ਕੋਈ ਤੁਹਾਡਾ ਕੁਐਸਚਨ ਹੈ ਕੋਈ ਸਵਾਲ ਹੈ ਆਹ ਨੰਬਰ ਤੇ ਵਟਸਐਪ ਕਰ ਦਿਆ ਕਰੋ ਮੈਸੇਜ ਲਿਖਦਿਆ ਕਰੋ ਆਪਣਾ ਨਾਮ ਤੇ ਨੰਬਰ ਇਮੀਡੀਏਟਲੀ ਤੁਹਾਨੂੰ ਕਾਲ ਬੈਕ ਵਿਦਇਨ 24 ਆਵਰਸ ਆ ਕੇ ਤੁਹਾਡੇ ਸਾਰੇ ਜੋ ਵੀ ਕੁਐਸਚਨ ਨੇ ਤੁਹਾਨੂੰ ਸਾਰੀ ਡਿਟੇਲ ਦੇ ਕੇ ਸਮਝਾ ਕੇ ਉਸ ਤੋਂ ਬਿਨਾਂ ਐਨੀ ਟਾਈਮ ਆਫਿਸ ਵੀ ਆ ਸਕਦੇ ਹੋ ਵਾਕ ਇਨ ਕਰ ਸਕਦੇ ਹੋ ਫੋਨ ਬੁਲਾ ਸਕਦੇ ਹੋ ਨੰਬਰ 416-456-6061 ਕਿਉਂਕਿ ਸਹੀ ਸਮੇਂ ਤੇ ਸਹੀ ਜਾਣਕਾਰੀ ਲੈ ਕੇ ਰੱਖੋ ਕਿਉਂਕਿ ਆਉਣ ਵਾਲੇ ਮਹੀਨਿਆਂ 'ਚ ਜਿਹੜੇ ਕਾਨੂੰਨ ਤਬਦੀਲ ਹੋ ਰਹੇ ਨੇ ਪ੍ਰੋਗਰਾਮ ਚੇਂਜ ਹੋ ਰਹੇ ਨੇ ਪ੍ਰੋਗਰਾਮ ਬੰਦ ਕੀਤੇ ਜਾ ਰਹੇ ਨੇ ਪ੍ਰੋਗਰਾਮ ਨਵੇਂ ਉਲੀਕੇ ਜਾ ਰਹੇ ਨੇ ਸੋ ਉਹ ਤੁਹਾਨੂੰ ਇੰਪੈਕਟ ਕਰਨਗੇ ਉਹਦੀ ਪਹਿਲਾਂ ਹੀ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਨੰਬਰ ਸਾਡਾ 416-456-6061
0: ਬਹੁਤ ਬਹੁਤ ਧੰਨਵਾਦ ਥੈਂਕ ਯੂ

0: ਪ੍ਰੋਗਰਾਮ ਸਾਰੰਗ ਦੇ ਨਾਲ ਸਾਡੇ ਨਾਲ ਜਿੱਥੇ ਸਾਡੀ ਗ੍ਰੈਂਡ ਫਰਨੀਚਰ ਤੇ ਲਾਈਨ ਹੈ ਜਿਹੜੀ ਉਹ ਮਿਲ ਚੁੱਕੀ ਆ ਸੁਖ ਭਾਈ ਉਹਨਾਂ ਕੋਲ ਚੱਲਦੇ ਆ ਬਾਈ ਜੀ ਆਇਆਂ ਨੂੰ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਬਾਈ ਜੀ
0: ਕੀ ਹਾਲ ਚਾਲ ਆ
1: ਬਿਲਕੁਲ ਸਰ ਚੜ੍ਹਦੀ ਕਲਾ ਫਲੋਰ ਕਲੀਨਰ ਸੇਲ ਲੱਗਣ ਜਾ ਰਹੀ ਆ ਤੇ ਥਾਂ ਥਾਂ ਜਿਹੜੀਆਂ ਪਰਿਵਾਰਾਂ ਨੂੰ ਇਸ ਵੀਕਐਂਡ ਦੇ ਉੱਪਰ ਡੀਲਾਂ ਮਿਲਣੀਆਂ ਫਰਾਈਡੇ ਸੈਟਰਡੇ ਸੰਡੇ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਸ 'ਚ ਜਿਹੜੇ ਮਾਡਲ ਸਾਡੇ ਕੋਲ ਡਿਸਕੰਟੀਨਿਊ ਹੋਣ ਜਾ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਪਹੁੰਚ ਰਹੀ ਆ ਜਿਸ 'ਚ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਬਲੋ ਦਾ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ
0: ਕਿੰਨੇ ਦਾ ਬਲੋ ਦਾ ਕੋਸਟ ਕਿੰਨੇ ਦਾ ਦੋਗੇ
1: ਮੈਂ ਬਾਈ ਜੀ ਇੱਕ ਡਾਇਨਿੰਗ ਟੇਬਲ ਦੀ ਡੀਲ ਦਿੰਦਾ ਗਲਾਸਾਂ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1,200 ਸੀ ਲਾਸਟ ਹੀ ਪੀਸ ਆ ਲੈ ਜਾਓ ਚੱਕ ਕੇ ਫਰਾਈਡੇ ਵਾਲੇ ਦਿਨ ਟੇਬਲ ਤੇ 6 ਚੇਅਰਾਂ ਸਿਰਫ $299 ਦਾ ਬਾਜੀ
0: ਨਹੀਂ ਨਹੀਂ ਨਾਲੇ ਕਹਿੰਦੇ ਲਾਸਟ ਪੀਸ ਆ
1: ਜੀ
0: ਤੇ ਫਿਰ $299 ਦਾ ਕਿਵੇਂ ਹੋ ਗਿਆ
1: ਟੇਬਲ ਤੇ 6 ਚੇਅਰਾਂ ਸਰ $1,200 ਵਾਲਾ $299
0: ਜੋ ਮਰਜ਼ੀ ਹੋਵੇ ਇਉਂ ਨਹੀਂ ਹੈ ਇਹਨੂੰ $299 ਦਾ ਰਹਿਣ ਦਿਓ ਤੁਸੀਂ ਇਹਨੂੰ ਕਰੋ $95 ਦਾ ਸਿੱਧਾ ਹੀ $95 ਦਾ ਫਿਰ ਉਹੀ ਗੱਲ ਇੱਕੋ ਪੀਸ ਲਾਸਟ ਵਾਲੇ ਪੀਸ ਨਾਲ ਕਲੀਅਰ ਆਊਟ ਸੇਲ ਕਹੀ ਜਾਂਦੇ ਤੁਸੀਂ ਇੱਕ ਪੀਸ ਇਹ ਤਾਂ ਹੁਣ ਹੈ ਹੀ ਇੱਕ ਪੀਸ ਆ ਇਹਦੇ ਨਾਲ ਤੁਸੀਂ ਵੇਚ ਲਿਆ ਜਿਹੜੇ ਹੁਣ ਇੱਕ ਪੀਸ ਇੰਨੇ $399 ਦਾ ਨਹੀਂ ਜਾਣ ਦੇਣਾ ਹੈਗਾ ਇਹ
1: ਤੁਸੀਂ ਦੱਸ ਦਿਓ ਸਰ ਡਨ ਹੋ ਗਿਆ
0: ਇਹਨੂੰ ਤੁਸੀਂ ਐਂ ਕਰੋ ਇਹਨੂੰ $199 ਦਾ ਕਰ ਦਿਓ ਚਲੋ
1: ਡਨ ਸੋਫਾ ਕਮ ਬੈੱਡ ਜਿੰਨੇ ਵੀ ਪਰਿਵਾਰ ਕੱਲ ਨੂੰ ਸਾਡੇ ਕੋਲ ਇੱਕੋ ਹੀ ਸੈੱਟ ਹੈ ਸੋਰੀ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈ ਜਾਊਗਾ ਗ੍ਰੇ ਕਲਰ ਦਾ ਸੋਫਾ ਕਮ ਬੈੱਡ $199 ਦਾ ਇਹ ਤਾਂ ਟ੍ਰੇਲਰ ਆ ਫਿਲਮ ਹਾਲੇ ਤੁਹਾਨੂੰ ਇਨਸਟੋਰ ਆ ਕੇ ਮਿਲਣੀ ਆ ਕਿਉਂਕਿ ਬਹੁਤ ਸਾਰੇ ਹਾਈਡ੍ਰੋਲਿਕ ਬੈੱਡਰੂਮ ਸੈੱਟ ਉੱਪਰ ਆ ਸਾਹਿਬ ਸੋਫਾ ਸੈੱਟ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਟਰਕੀ ਦੇ ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖਿਓ ਇਸ ਵੀਕਐਂਡ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਉੱਪਰ ਹੈ ਸਾਹਿਬ
0: ਪਹੁੰਚ ਜਿਓ ਬਾਈ ਜੀ ਜਿਹੜੀ ਜਿਹੜੀ ਚੀਜ਼ਾਂ ਜਿਹੜਾ ਹੋਰ ਵੀ ਸਮਾਨ ਹੋਊਗਾ ਜਿਹੜਾ ਕੱਲ ਮਕੱਲਾ ਪਿਆ ਹੋਊ ਚਕਾ ਦਿਓ ਉਹਨਾਂ ਕੋ ਛੱਡਿਓ ਨਾ ਉਹ
1: ਡਨ ਸਰ ਡਨ
0: ਡਨ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਗਪਾਲ ਸਾਹਿਬ ਮੇਰੇ ਦਿਮਾਗ 'ਚ ਇੱਕ ਜਿਹੜਾ ਕੁਐਸਚਨ ਆਇਆ ਸੀ ਉਹ ਇਹ ਸੀ ਜਿਵੇਂ ਤੁਸੀਂ ਕਹਿੰਦੇ ਹੋ ਕਿ 65 ਸਾਲ ਦਾ ਬੰਦਾ ਵੀ ਹੋਵੇ ਜਾਂ 68 ਸਾਲ ਦਾ ਵੀ ਹੋਵੇ ਉਹ ਵੀ ਉਹ ਗ੍ਰਾਂਟ ਲੈ ਸਕਦਾ ਜੇ ਉਹਨੂੰ ਪੈਨਸ਼ਨ ਮਿਲਦੀ ਹੋਵੇ ਉਹਦੀ ਪੈਨਸ਼ਨ 'ਤੇ ਇਫੈਕਟ ਪਊਗਾ ਇਸ ਚੀਜ਼ ਦਾ ਗ੍ਰਾਂਟ ਦਾ
2: ਇਸ ਦਾ ਇਫੈਕਟ ਨਹੀਂ ਪੜਦਾ ਪੈਨਸ਼ਨ 'ਤੇ ਅਸੀਂ ਲਾਈਕ ਬਹੁਤ
0: ਆਪਸ
2: ਮੈਂ ਗਵਰਨਮੈਂਟ ਕਲੱਬ ਨਹੀਂ ਕਰਤੀ ਚੀਜ਼ੋਂ
0: ਮਤਲਬ
2: ਨਹੀਂ ਪੜਨਾ ਆਜ ਹੀ ਆਪਕੇ ਸ਼ੋ ਸੇ 3 ਐਡਮਿਸ਼ਨ ਹੋਏ ਜੋ ਪੈਨਸ਼ਨਰਸ ਹੈ ਬੱਚੇ ਬੜੇ ਹੈ ਤੋ ਉਨਮੇ ਸੇ ਅਗਰ ਏਕ ਪੜਤਾ ਹੈ ਵਾਈਫ ਪੜਤੇ ਹੈ ਤੋ ਉਨਕੋ 45,000 ਕੀ ਫੰਡਿੰਗ ਮਿਲਤੀ ਹੈ ਜਿਸਮੇ ਸੇ 22,000 ਗ੍ਰਾਂਟ ਹੈ
0: ਅੱਛਾ ਇੱਕ ਚੀਜ਼ ਹੋਰ ਦੱਸੋ ਜਿਹੜਾ ਹੁਣ ਜਿਹੜਾ ਸਪੋਜ਼ ਕਰੋ ਕਿ 65-66 ਸਾਲ ਦਾ ਉਹਦੇ ਬੱਚੇ ਫਿਰ ਉਹਦੇ ਬੱਚੇ ਦਾ ਜੇ ਬੱਚਿਆਂ ਦੇ ਵੀ ਕਹਾਂ ਬੱਚੇ ਆ ਜਾਣ ਅੱਗੇ ਹੋ ਗਏ ਤੇ ਉਹ ਵੀ
2: ਸਾਰੇ ਫੈਮਿਲੀ ਬੈਡ ਉਹ ਫੈਮਿਲੀ ਬੈਡ ਨਹੀਂ ਹੁੰਦੇ ਨਾ
0: ਅੱਛਾ ਉਹ ਨਹੀਂ ਐਡ ਹੋਣੇ ਉਹਦੇ ਬੱਚੇ ਐਡ ਹੋਣਗੇ
2: ਔਰ ਉਨਕੇ ਬੱਚੋਂ ਕੀ ਸ਼ਾਦੀ ਹੋਈ ਹੋਗੀ ਉਹ ਡਿਪੈਂਡੈਂਟ ਕਾਊਂਟ ਨਹੀਂ ਹੋਤੇ ਅਗਰ ਉਹ ਕਾਲਜ ਯੂਨੀਵਰਸਿਟੀ ਮੇ ਹੋਤੇ ਤੋ ਡਿਪੈਂਡੈਂਟ ਕਾਊਂਟ ਹੋਤੇ ਉਨਕੀ ਫੰਡਿੰਗ ਮੋਟੀ ਆਤੀ
0: ਅੱਛਾ ਚਲੋ ਜੇ ਆਪਾਂ ਇਹ ਮੰਨ ਲਈਏ ਕਿ ਯਾਰ ਹਸਬੈਂਡ ਵਾਈਫ ਆ ਉਹਨਾਂ ਦੇ 3 ਬੱਚੇ ਨੇ
2: ਹਾਂਜੀ
0: ਜਿਹੜਾ ਇੱਕ ਮੇਰਾ ਮਿੱਤਰ ਜਿਹੜਾ ਤੁਹਾਡੇ ਨਾਲ ਹੋਇਆ ਸੀ ਉਹਨਾਂ ਦੇ ਇਦਾਂ ਹੀ ਸੀਗਾ ਉਹਨੂੰ ਚੰਗੀ ਗ੍ਰਾਂਟ ਆਈ ਆ ਉਹਨੂੰ ਕਹਿੰਦਾ ਬਾਈ ਮੈਂ ਤਾਂ ਬਾਗੋ ਬਾਗ ਹੋ ਗਿਆ ਕਹਿੰਦਾ ਧੰਨ ਧੰਨ ਕਰਾਤੀ ਤੁਸੀਂ ਕਹਿੰਦਾ ਮੈਨੂੰ ਤਾਂ ਉਹ ਅੱਛਾ ਮੇਰੇ ਕੋਲ 3 ਵਾਰ ਧੰਨਵਾਦ ਕਰਤਾ ਉਹਨੇ ਫੋਨ ਕਰਕੇ 3 ਜਗ੍ਹਾ ਕਹਿੰਦਾ ਥੈਂਕ ਯੂ ਵੀਰੇ ਮੈਂ ਕਿਹਾ ਮੇਰਾ ਕਹਿੰਦਾ ਥੈਂਕ ਯੂ ਨਾਗਪਾਲ ਦਾ ਥੈਂਕ ਯੂ ਕਰ ਦੋ ਕਹਿੰਦਾ ਬਾਈ ਮੈਨੂੰ ਪਤਾ ਹੀ ਨਹੀਂ ਸੀਗਾ
2: ਬਿਲਕੁਲ ਬਹੁਤ ਲੋਕੋ ਕੋ ਨਹੀਂ ਪਤਾ ਐਂਡ ਅਪ ਟੂ 95,000 ਕੀ ਫੰਡਿੰਗ ਉਨਕੀ ਬਣੀ ਹੈ ਉਸਮੇ ਹਸਬੈਂਡ ਵਾਈਫ ਦੋਨੋਂ ਪੜ ਰਹੇ ਦੈਟਸ ਵਾਈ
0: ਹਾਂ ਦੋਨੇ
2: ਬੱਚੇ ਵੀ ਉਨਕੇ ਇੱਕ ਕਾਲਜ ਮੇ ਔਰ ਦੋ ਛੋਟੇ ਹੈ 11 ਸਾਲ ਸੇ ਨੀਚੇ ਹੈ ਅਪ ਟੂ 95 ਕੀ ਫੰਡਿੰਗ ਬਣੀ ਅਬ ਉਸਮੇ ਸੇ 50,000 ਫੋਰ ਨੋਨ ਰਿਫੰਡੇਬਲ ਗ੍ਰਾਂਟ ਹੈ ਨਾ ਜੀ
0: 95,000 ਕੌਣ
2: ਬਾਕੀ $45,000 0% ਪੇ ਲੋਨ ਔਰ ਨੋ ਕ੍ਰੈਡਿਟ ਚੈੱਕ ਨੋ ਏਜ ਲਿਮਿਟ श्रीमद भागवतम में लिखा है कि अपनी अपने किसी और की गुल्लक पे नजर नहीं मारनी चाहिए, पाप करता है।
0: हजार होगा, हजार बंदा होगा, हजार तो बद होंगे, बद होंगे।
2: हाँ जी, सात साल हो गए, बाल सफेद होने करते करते।
0: तो सही है, सत्तर साल जब बहुत हो गए ना, हजार तक एक साल। अच्छा ये दसो भी ये भी लिमिट होंगी होनी है भी यार, जिम्मे हम तो दस भी दस कोर्स ने, दसा दे बच्चों भी आ कोर्स तो हम फुल हो गए, इच इन सीटा सी इदू बद नहीं लैनी है, आ कोर्स है इन सीटा इदू बद नहीं लैनी है, हरेक कोर्स दी अलग अलग सीटा होंगे ने।
2: यस ऐसा है, एंड सबसे इंपॉर्टेंट बात इसमें बताना चाहूँ मैं अपने लाइक लिसनर्स को कि भाई साहब तीन हमारा ऐसा सिस्टम नहीं है जैसा मैं बोलता हूँ, आज कैनेडा डे 100% ऑफ, आज मदर्स डे 50% ऑफ, फिर अगले तीन हफ्ते बाद फिर से वही सेल 50% ऑफ, पहले जो वही सेल वापस आ गई, ऐसा हमारे केस में नहीं, क्यों
0: नहीं, थोड़ा तो है ही नहीं।
2: तो सर 1 अगस्त के बाद नेक्स्ट एकेडमिक ईयर जो नया एकेडमिक सेशन स्टार्ट हो रहा है, गवर्नमेंट कट्स कर रही है ग्रांट्स में, मोटा कट्स कर रही है ग्रांट में, तो तीन बैच रह गए होने, ये स्टार मार्केट जो बातें सुन रहे हैं डिले ना करें, तीन बैच रह गए, बाजी नहीं बिल्कुल भी, डेढ़ महीने के बाद 1 अगस्त के बाद मैं बोलूंगा जी लोन आ रहा है, लोन आ रहा है, लोन आ रहा
0: है,
2: हाँ लोन, गवर्नमेंट लोन बेस कर रही
0: है,
2: वो अब जिन्होंने नीली वो रह जाएंगे, अब इसलिए अभी एनरोल करें,
0: ये तो फिर माड़ी गल है, जे जे मतलब उन्होंने
2: बिल्कुल स्ट्रेट मीठी बातें नहीं है, आवाज नहीं है,
0: वही कोर्स वही सारा,
2: बिल्कुल सही बोला आपने, बिल्कुल
0: वही फीस सारा कुछ वही,
2: बिल्कुल सब कुछ, अब बस अब लोन आएगा, अगर आज फैमिली ऑफ 4 है, दोनों हस्बैंड वाइफ पढ़ते हैं, 80,000 का फंडिंग है, 40,000 ग्रांट है, नॉन रिफंडेबल, टैक्स फ्री, 1 अगस्त के बाद
0: थोड़ी इनकम कोई काउंट नहीं होना, ये नहीं है
2: ग्रांट इज टैक्स फ्री, गूगल कर लो आप, ये समझदार होना चाहिए आपका, लोन भाई लोन पे कौन सा इनकम में ऐड होता है, लोन कौन सा इनकम में ऐड होता
0: है, मोड़ नहीं मोड़ना
2: पड़ेगा, मस्त चीज है।
0: अच्छा तुम मैंने ऐसे हूं कैलकुलेट करके मैं इधर गीत संगीत लाउना भी, जे अपन नु सपोज करो कि 50,000 दा लोन लिया होवे,
2: नंबर है जी 437-264-31-75 437-264-31-75 हुणे कॉल करो 437-264-3175
0: बिल्कुल जी 437-264-31-75 ते भाई जी हुणे कॉल कर लियो।

0: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਕੋਕਾ ਤਾਂ ਨੱਕ ਲਈ ਹੋ ਗਿਆ, ਅੱਖਾਂ ਦੇ ਲਈ ਐਨਕਾਂ ਤੁਹਾਨੂੰ ਬੜੀਆਂ ਜ਼ਰੂਰੀ ਨੇ, ਕਿਉਂਕਿ ਐਨਕਾਂ ਨਾਲ ਬੰਦਾ ਪਛਾਣਿਆ ਜਾਂਦਾ ਕਿ ਕਿਹੋ ਜਿਹਾ, ਨੋਟ ਪਛਾਣੇ ਜਾਣਗੇ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਆਉਣੇ ਆ। ਸੋ ਸਾਡੇ ਨਾਲ ਰਾਜਨ ਜੀ ਆ ਚੁੱਕਿਆ। ਰਾਜਨ ਭਾਈ ਜੀ, ਜੀ ਆਇਆਂ ਨੂੰ 129 ਵਾਲਾ ਦੇ ਦਿਓ ਪੈਕੇਜ ਜਿਹੜਾ ਹੈਗਾ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਰਾਜਵੀਰ ਜੀ, ਬਾਰ ਬਾਰ ਸਾਨੂੰ ਕਾਲਾਂ ਆਉਂਦੀਆਂ ਵੀ 129 ਵਾਲਾ ਪੈਕੇਜ ਆ ਗਿਆ, ਡਿਟੇਲ ਦੱਸੋ। ਤਾਂ ਦੱਸਦੇ ਜਾਈਏ ਕਿ ਸਿਲੈਕਟਡ ਬ੍ਰਾਂਡਡ ਫਰੇਮ ਦਿੰਦੇ, ਤੁਹਾਨੂੰ ਕੋਈ ਰੈਗੂਲਰ ਫਰੇਮ ਨਹੀਂ ਹੈਗੇ। ਇਹ ਬ੍ਰਾਂਡਡ ਫਰੇਮ ਨੇ ਰੂਟਸ, ਆਈਜ਼ੋਡ, ਲਿਵਾਈਸ, ਨਾਈਨ ਵੈਸਟ, ਰੈਂਗਲਰ, ਵੈਨ ਹਿਲਸਨ। ਤੇ ਰਾਜਵੀਰ ਜੀ, ਕੋਈ 10-50 ਫਰੇਮ ਨਹੀਂ, 800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਾ। ਸੋ ਲੇਡੀਜ਼, ਜੈਂਟਸ, ਬੱਚੇ, ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ, ਤੇ $100 ਦੀ ਕੀਮਤ ਦੇ ਲੈਂਸ ਨੇ। $400 ਵਾਲਾ ਪੈਕੇਜ ਸਿਰਫ $129। ਤੇ ਔਨ ਟਾਪ ਆਫ ਇਟ, ਜਿਹੜੀਆਂ ਤੁਸੀਂ ਉੱਤੇ ਕੋਡਿੰਗਾਂ ਪਾਉਣੀਆਂ, ਜੇ ਤੁਸੀਂ ਧੁੱਪ 'ਚ ਨਿਕਲਦੇ ਹੋ ਤੇ UV ਪ੍ਰੋਟੈਕਸ਼ਨ ਪਵਾਓ, ਜੇ ਤੁਸੀਂ ਰਾਤ ਨੂੰ ਡਰਾਈਵਿੰਗ ਕਰਦੇ ਹੋ ਤੇ ਐਂਟੀ ਗਲੇਅਰ ਪਵਾਓ, ਜੇ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਪਵਾਓ, ਜਿੰਨੀਆਂ ਮਰਜ਼ੀ ਕੋਡਿੰਗ ਪਵਾਓ ਜੀ, ਸਾਰੀਆਂ ਕੋਡਿੰਗਾਂ 50% ਆਫ ਹੈ। ਤੇ ਜੇ ਤੁਸੀਂ ਚਾਹੁੰਦੇ ਕਿ 2 ਪੇਅਰ ਹੋਣ ਤੁਹਾਡੇ ਕੋਲ, ਇੱਕ ਘਰ ਪਿਆ ਹੋਵੇ ਇੱਕ ਆਫਿਸ 'ਚ, ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ, ਦੂਜੇ ਪੇਅਰ ਤੇ ਕੋਡਿੰਗਾਂ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਉੱਤੇ। ਨੰਬਰ ਹੈ ਜੀ ਸਾਡਾ 905-460-8888। ਜਿਹੜੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਅੱਜ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਕਾਲ ਕਰਨ ਲਈ ਇੱਕੋ ਇੱਕ ਨੰਬਰ 905-460-8888। ਤੇ ਅਡਰੈਸ ਹੈ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ ਦੇ ਵਿੱਚ, 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਬਹੁਤ ਸ਼ੁਕਰੀਆ ਵੀਰੇ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਇਹ ਸਨ ਰਾਜਨ ਜੀ, ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿਣਗੀਆਂ ਗੀਤ ਸੰਗੀਤ ਦੇ ਨਾਲ ਨਾਲ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵੀ ਇਹ ਪ੍ਰੋਗਰਾਮ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ IPL ਦੇਖਦੇ ਹੋ, ਅੱਜ ਸ਼ੁਭਮਨ ਗੱਲ ਹੋਣੀ ਫੇਰ ਲੈ ਗਏ ਬਾਈ ਜੀ ਟੀਮ ਨੂੰ ਅੱਗੇ।

0: IPL chal raha hai, only on Karo Stream. Watch successful IPL season only on Karo Stream. www.karostream.com or call 905-204-1313.
1: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
3: है क्यों है तुहानू परेशान क्यों बैठे हो?
4: की दसा तेनू, आपा ऑफर दा वड्डे घर दी पा दित्ती, पर आहा नित नवे मोर्गेज दे रूल बदली जाने। परेशान ना होवा ता की करा?
3: ओहो, तुसी परेशान ना होवो। मेरी राय मनो ता तुसी मोर्गेज अलायंस मोर्गेज किंग दे प्रिंसिपल ब्रोकर परमजीत सिंह उना नू कॉल करो। नाले मैं सुने है की उना ने बहुत लोगां दी मोर्गेज प्रॉब्लम नू भी सॉल्व कीता है।
5: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ। ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ
6: 12455। ਜਿਹੜੇ ਜਿਹੜੇ ਵੀਰਾਂ ਨੇ ਹਜੇ ਤੱਕ ਇਹ ਨਹੀਂ ਸੀ ਸੁਣਿਆ, ਸੋ ਯੂਨੀ ਗਲੋਬਲ ਐਡਵਾਈਜ਼ਰੀ ਹੈ ਜਿਹੜੀ, ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਲਿਓ। ਇੱਕ ਤਾਂ ਅੱਛਾ ਨਾਗਪਾਲ ਸਾਹਿਬ, ਇਹ ਆ ਕਿ ਇੱਕ ਕੋਈ ਵੀ ਜਿਹੜੇ ਤੁਸੀਂ ਡਾਕੂਮੈਂਟ ਦੱਸੋ ਪਹਿਲਾਂ ਤਾਂ ਵੀ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਹੁੰਦੇ ਆ ਜਿਹੜੀ ਇਹ ਫੰਡਿੰਗ ਦੇਣੀ ਹੈ। ਇੱਕ ਜਿਵੇਂ ਨਾ ਕੋਈ ਬੰਦਾ ਕਲਾਕਾਰ ਆ, ਉਹ ਪਹਿਲਾਂ ਅੱਗੇ ਹੁੰਦਾ ਸੀਗਾ, ਕਹਿੰਦਾ ਉਹ ਪਹਿਲਾਂ ਗੀਤ ਸੁਣਾਉਂਦਾ ਹੁੰਦਾ ਸੀ ਵੀ ਯਾਰ 5-7 ਮੇਲਿਆਂ ਦੇ ਉੱਤੇ ਗਾ ਗੂ ਕੇ ਲੋਕ ਕਹਿੰਦੇ ਸੀ ਪਸੰਦ ਆ, ਫਿਰ ਉਹ ਰਿਕਾਰਡ ਕਰਾ ਆਉਂਦਾ ਸੀਗਾ। ਸੋ ਹੁਣ ਅੱਜ ਕੱਲ੍ਹ ਪਹਿਲਾਂ ਉਹ ਕਹਿੰਦੇ ਆ ਰਿਕਾਰਡ ਕਰਾ, ਤਾਂ ਬਾਅਦ ਕਹਿੰਦੇ ਚੱਲਿਆ ਨਹੀਂ ਜੀ ਗੀਤ, ਚੱਲਣਾ ਕੀ ਆ। ਸੋ ਸਰਕਾਰ ਵੀ ਇੱਦਾਂ ਕਿ ਪਹਿਲਾਂ ਚੈੱਕ ਕਰ ਲੈਂਦੀ ਆ ਡਾਕੂਮੈਂਟ, ਪਹਿਲਾਂ ਚੈੱਕ ਕਰਕੇ ਫਿਰ ਉਹ ਕਹਿੰਦੇ ਵੀ ਹੁਣ ਹਿੱਟ ਆ ਕੰਮ, ਫਿਰ ਉਹ ਤੋਂ ਬਾਅਦ ਫੰਡਿੰਗ ਕਰਦੀ ਆ।
7: ਬਿਲਕੁਲ ਸਹੀ ਬੋਲਾ, ਦੇਖ ਕੇ ਫੰਡਿੰਗ।
6: ਇਹ ਨਹੀਂ ਹੈ ਕਿ ਪਹਿਲਾਂ ਫੰਡਿੰਗ ਕਰਤੀ, ਬਾਅਦ ਉਹ ਕਹਿੰਦਾ ਯਾਰ ਤੇਰੇ ਤਾਂ ਡਾਕੂਮੈਂਟ, ਤੇਰਾ ਤਾਂ ਮੈਰਿਜ ਸਰਟੀਫਿਕੇਟ ਹੀ ਨਹੀਂ ਹੈਗਾ, ਤੇਰੇ ਤਾਂ
7: ਚਲੋ ਯਹਾਂ ਪੇ ਜੈਸੇ ਬਿਲਕੁਲ ਸਹੀ ਕਹਿ ਰਹੇ ਆਪ, ਇਸ ਮੇਂ ਡਾਕੂਮੈਂਟਸ ਵੀ, ਨੋਟਿਸ ਅਸੈਸਮੈਂਟ, ਬੱਚੋ ਕੇ ਬਰਥ ਸਰਟੀਫਿਕੇਟ, ਕਿਉਂ ਜਿਤਨੀ ਇਨਕਮ ਕਮ ਕਮ ਕਮ ਹੈ, ਜ਼ਿਆਦਾ ਨਹੀਂ ਕਮ ਹੈ, ਔਰ ਜਿਤਨੇ ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ, ਉੱਤੇ ਜ਼ਿਆਦਾ ਫੰਡਿੰਗ ਹੈ, 30 ਤੋਂ ਲੈ ਕੇ ਲੱਖ ਡਾਲਰ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੈਸਾ ਨਾਨ ਰਿਫੰਡੇਬਲ ਗ੍ਰਾਂਟ।
6: ਜੇ ਆਪਣਾ ਮੈਰਿਜ ਸਰਟੀਫਿਕੇਟ ਐਕਸਪਾਇਰ ਹੋਵੇ ਉਹਨੂੰ ਵੀ ਦੇ ਦਿੰਦੇ ਆ? ਉਹ
7: ਮੈਰਿਜ ਐਫੀਡੇਵਿਟ,
6: ਐਫੀਡੇਵਿਟ ਮੈਰਿਜ ਸਰਟੀਫਿਕੇਟ ਐਕਸਪਾਇਰ ਹੋਵੇ,
7: ਉਸਕੇ ਜਗ੍ਹਾ ਐਫੀਡੇਵਿਟ ਲੱਗ ਜਾਂਦਾ ਹੈ।
6: ਸਰ ਐਕਸਪਾਇਰ ਹੁੰਦਾ ਨਹੀਂ ਮੈਰਿਜ ਸਰਟੀਫਿਕੇਟ,
7: ਯੂ ਰਾਈਟ, ਉਸ ਵੀ ਅਗਰ ਜਿਸ ਵਿੱਚ ਨਹੀਂ ਹੁੰਦਾ ਉਸਕਾ ਉਹ ਲੱਗ ਐਫੀਡੇਵਿਟ।
6: ਉਹ ਬੰਦਾ ਨਾ ਇੱਕ ਦਿਨ ਉਹ ਬੰਦਾ ਦੇਖੀ ਜਾਵੇ ਬੈਠਾ, ਹੈਨਾ, ਮੈਰਿਜ ਸਰਟੀਫਿਕੇਟ ਬੜੀ ਜਾਵੇ, ਉਹ ਘਰ ਵਾਲੇ ਕਹਿੰਦੇ ਕੀ ਪੜ੍ਹਦੇ ਹੋ? ਕਹਿੰਦਾ ਬਸ ਦੇਖਦਾ ਸੀਗਾ। ਕਹਿੰਦੇ ਕੀ ਦੇਖਦੇ ਹੋ? ਬੜਾ, ਹੈਨਾ, ਉਹਨੂੰ ਕਿਹਾ ਵੀ ਮੈਰਿਜ, ਕਹਿੰਦਾ ਮੈਰਿਜ ਸਰਟੀਫਿਕੇਟ ਦੇ ਦਿੰਦੇ, ਕਹਿੰਦੇ ਵਾਹਵਾ ਟਾਈਮ ਲੱਗ ਗਿਆ, ਕੀ ਚੱਕ ਕੀ ਜਾਣੋ? ਕਹਿੰਦਾ ਐਕਸਪਾਇਰੀ ਡੇਟ ਦੇਖਦਾ ਸੀ, ਇਹਦੀ ਨਹੀਂ ਹੁੰਦੀ ਕਿ ਦੇਣ ਦੀ ਨਹੀਂ ਹੁੰਦੀ। ਸੋ ਇਹਦੀ ਕੋਈ ਨਹੀਂ। ਅੱਛਾ, ਇੱਕ ਤਾਂ ਮੈਰਿਜ ਸਰਟੀਫਿਕੇਟ ਦੇਖਣਾ ਉਹਨਾਂ ਨੇ, ਇੱਕ ਥੋੜਾ 10ਵੀਂ ਦਾ ਸਰਟੀਫਿਕੇਟ ਦੇਖਣਾ ਜਾਂ 12ਵੀਂ ਦਾ ਲਾ ਲਓ,
7: 10ਵੀਂ 12ਵੀਂ।
6: ਅੱਛਾ, ਜੇ
7: ਅਗਰ ਸਰਟੀਫਿਕੇਟ ਨਹੀਂ,
6: ਇੱਕ ਚੀਜ਼ ਹੋਰ ਦੱਸੋ, ਜੇ ਬੰਦੇ ਦਾ 10ਵੀਂ ਦਾ ਜਾਂ 12ਵੀਂ ਦਾ, ਇਹਦੇ ਨਾਲ ਉਹ ਫੰਡਿੰਗ ਦਾ ਵੀ ਫਰਕ ਪੈਂਦਾ? ਜੇ 10ਵੀਂ ਨਾਲ ਲਾਇਆ ਉਹਦੀ ਫੰਡਿੰਗ ਹੋਰ
7: ਹੋਊਗੀ? ਬਿਲਕੁਲ ਵੀ ਨਹੀਂ, ਨਾ,
6: ਸੇਮ ਹੀ ਆ,
7: ਨੋ ਡਿਸਕ੍ਰਿਮੀਨੇਸ਼ਨ, ਗਵਰਨਮੈਂਟ ਕੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਇਸਮੇ, ਐਂਡ ਇਸਮੇ ਅਗਰ ਆਪਕੇ ਪਾਸ 10ਵੀਂ 12ਵੀਂ ਕੇ ਸਰਟੀਫਿਕੇਟਸ ਨਹੀਂ ਹੈ, ਨਹੀਂ ਵੀ ਕਰੀ,
6: ਅੱਛਾ,
7: ਤੋ ਵੀ ਦੇਰ ਇਜ਼ ਅ ਇੱਕ ਛੋਟਾ ਸਾ ਟੈਸਟ ਦੇਣਾ
6: ਹੋ, ਅੱਛਾ, ਫਿਰ ਵੀ ਹੋਣਾ,
7: ਸਿੰਪਲ ਸਾ ਟੈਸਟ ਹੈ, ਉਹ ਦੇਣਾ ਹੋਤਾ ਡਾਈਟ ਵੇ ਇਦੇ ਇਕੁਐਲੈਂਸੀ ਜਾਤੀ ਹੈ।
6: ਅੱਛਾ, ਤੁਸੀਂ ਹੈਲਪ ਕਰ ਦਿੰਦੇ ਹੋ?
7: ਉਸ ਮੈਂ ਹੈਲਪ ਕਰ ਦਿੰਦੇ ਹਾਂ।
6: ਇਹ ਵੀ ਚੀਜ਼ ਵਧੀਆ ਹੈ, ਤੁਸੀਂ ਅੱਜ ਹੀ ਦੱਸਿਆ ਅੱਗੇ
7: ਮੈਨੂੰ ਦੱਸਿਆ। ਗਵਰਨਮੈਂਟ ਲਾਈਕ ਇਸ ਦੇਸ਼ ਮੇਂ ਕੋਈ ਪੜ ਰਹੇ ਨਾ ਭਾਈ, ਕੋਈ ਗਲਤ ਕੰਮ ਥੋੜੀ ਕਰ ਰਹੇ ਹੈ।
6: ਹਾਂ ਹਾਂ ਹਾਂ,
7: ਗਵਰਨਮੈਂਟ ਰੋਕੇਗੀ ਉਨਕੋ? ਗਵਰਨਮੈਂਟ ਕੋ ਬੈਨੀਫਿਟ ਹੈ,
6: ਸਾਲ ਦਾ ਕੋਰਸ ਹੈ,
7: ਅਕਾਊਂਟਿੰਗ ਦਾ ਕੋਰਸ ਕਰਕੇ ਲੋਕ ਅੱਜ 2-3 ਬੰਦੋ ਕੋ ਇੰਪਲੋਏ ਕਰ ਰਹੇ ਤੇ ਪੈਸੇ ਕਮਾ ਰਹੇ ਹੈ।
6: ਇਹ
7: ਅਕਾਊਂਟਿੰਗ ਦਾ ਕੋਰਸ ਕਰਕੇ
6: ਇਹ 2 ਸਾਲ ਦਾ ਕੋਰਸ ਵੀ ਹੁੰਦਾ ਕੋਈ ਕਿ ਨਹੀਂ ਹੁੰਦਾ? 1 ਸਾਲ ਦਾ,
7: 2 ਸਾਲ ਵਾਲਾ ਅਬ ਹੈ ਤਾਂ ਸਹੀ, ਲੇਕਿਨ ਜੈਸੇ ਮੈਨੇ ਬਤਾਇਆ ਅੱਜ ਤੋਂ ਫੰਡਿੰਗ ਆ ਜਾਏਗੀ ਮੋਟੀ, ਅਗਲੇ ਸਾਲ ਰੂਲ ਚੇਂਜ ਹੋ ਰਹੇ ਹੈ, ਫੰਡਿੰਗ ਕਮ ਆਏਗੀ, ਤੋ ਮੈਂ ਪਹਿਲੇ ਕਲਾਇੰਟ ਕੋ ਬਤਾ ਦਿੱਤੇ ਹੈ ਬਈ ਇਹ ਚੇਂਜਸ।
6: ਹਾਂ, ਉਹ ਕਹਿੰਦਾ ਉਹ ਤੁਸੀਂ ਕਿਹੜਾ ਆਪਣੀ ਜੇਬ ਚੋਂ ਦੇਣੀ, ਉਹ ਤਾਂ ਸਰਕਾਰ ਨੇ ਦੇਣੀ ਹੈ।
7: ਬਿਲਕੁਲ, ਹਾਂ, ਗਵਰਨਮੈਂਟ
6: ਤੁਹਾਡਾ ਤਾਂ ਵਿੱਚ ਲੇਖਾ ਦੇ ਕਾ ਕੋਈ ਹੈ ਹੀ ਨਹੀਂ
7: ਨਾ,
6: ਨਾ ਤੁਸੀਂ ਕੋਈ, ਅੱਛਾ, ਨਾ ਤੁਸੀਂ ਕੋਈ ਪ੍ਰਾਈਵੇਟ ਲੈਂਡਰ ਤੋਂ ਪੈਸੇ ਲੈ ਕੇ ਦੇਣੇ ਆ, ਨਾ ਤੁਸੀਂ ਕਿਸੇ ਬੈਂਕ ਤੋਂ ਪੈਸੇ ਲੈ ਕੇ ਦੇਣੇ ਆ, ਇਹ ਸਿੱਧੀ ਗਵਰਨਮੈਂਟ ਦੇ ਕੋਲੋਂ ਫੰਡਿੰਗ ਸਿੱਧੀ ਡਾਇਰੈਕਟਲੀ ਉਹਦੇ ਅਕਾਊਂਟ ਦੇ ਵਿੱਚ, ਉਹਨਾਂ ਦੀ ਬੈਂਕ 'ਚ ਆਉਣੀ ਆ।
7: ਬਿਲਕੁਲ ਜੀ,
6: ਜਿਹੜੇ ਬੰਦੇ ਨੇ ਅਪਲਾਈ ਕੀਤਾ,
7: ਇਸ ਲਈ ਔਰ ਜਿੰਨੀ ਕਮ ਇਨਕਮ ਹੈ ਉਤਨੀ ਜ਼ਿਆਦਾ ਫੰਡਿੰਗ ਆਣੀ ਹੈ, ਬਤਾਓ ਜੀ, ਪੇਪਰ ਦੀ ਸੈਟਿੰਗ ਹਾਂ
6: ਜਿਹੜੇ ਹੁਣ
7: ਸਰਵਿਸ ਕਹਾਂ ਪਈ,
6: ਜਿਹੜੇ ਬਾਬਾ ਜੀ ਸੈਲਫ ਐਮਪਲਾਈਡ ਨੇ, ਕਈ ਵਾਰ ਉਹਨਾਂ ਦੀ ਇਨਕਮ ਬਾਲੀ ਨਹੀਂ ਦਿਖਾਈ ਹੁੰਦੀ, ਤਾਂ
7: ਉਨੀ ਕੋ ਫਾਇਦਾ ਹੈ ਨਾ, ਅਗਰ ਬੋਲੋ ਦੋ ਬੰਦੇ ਬੈਂਕ ਵਿੱਚ ਜੋਬ ਕਰਦੇ, ਬੋਲੂਗਾ ਹੱਥ ਖੜੇ ਮਤ ਆਓ, अगर सेल्फ एम्प्लॉयड है, ऊबर ड्राइवर, ट्रक ड्राइवर, स्मॉल बिजनेस ओनर, इनकम कम है, नोटिस ऑफ असेसमेंट विच 2024 दे, तो ही आपको फायदा सर। इनकम अगर कम है 70,000 से, इतने कॉल आते हैं लाख लाख, हम यहाँ ही मना करते हैं, वहीं मना करते हैं,
6: उन्हें ध्यान नहीं होनी।
7: बस
6: 70,000 अच्छा मेन जी तीन चार चीजा मैंने दसो भी, एक तो जी 70,000 तो इनकम घट हो 2024 के नोटिस ऑफ असेसमेंट से है ना, तो दूजी गल हैगी जिनी थोड़ी फैमिली के मेंबर बच्चे दो ने या तीन ने उन्नी थोन इनकम वाद आऊगी,
7: मैरिड भी ठीक ठाक आ जाती है।
6: हाँ जो हसबैंड वाइफ ने दोनों उन्होंने भी ठीक ठाक आ जाती
7: है।
6: दूसरी गल तीसरी गल जो मैरिज सर्टिफिकेट तो एक जरूरी है।
7: हाँ।
6: चौथी गल जी दसवीं या बारहवीं का सर्टिफिकेट तो है वो जरूरी है।
7: हाँ जी
6: होर तो कोई डॉक्यूमेंट है नहीं फिर
7: यही डॉक्यूमेंट नो अरे जो फंडिंग है $30,00,000 की कोलैटरल फ्री सिक्योरिटी फ्री है।
6: अच्छा
7: और कोई अप्रोच नहीं है जी सर सेटिंग नहीं है इसमें, पेपर नहीं हिल रहा इसमें, और जो बंदे कहता है चार किस्तों की किस्त बनाए वो हमारे सबसे पहले क्लाइंट बनते हैं आके।
6: अच्छा कई होंगे कि कहता यार भी असं अपने रिश्तेदारों नहीं दसना चाहते अभी पढ़ना चाहते उन्होंने भी कोई चक्कर नहीं है।
7: ऐसा भी है कुछ ऐसे क्लाइंट आते हैं आज आपको एनरोल करा कल बोलोगे मेरे भाई को कर दो, मेरे माता पिता को कर दो परसों,
6: अच्छा माता पिता भी
7: सारे एक बैच में एनरोल्ड
6: हो जाते हैं।
7: हो जाते हैं
6: 437-264-3175 437-264-3175 ते तुसी कॉल कर लो फायदा ले लो क्योंकि अगस्त तो बाद ये ग्रांट नहीं मिलनी,
7: लोन ही मिलेगा,
6: कल्ला लोन मिलूगा,
7: हमारा भी काम 50% तक कम हो जाएगा।
6: हाँ ये ग्रांट नहीं मिलनी, ग्रांट तुसी जिहड़ी इन्होंने आपके पल्लों नहीं देनी, किसी बैंक तो लैके नहीं देनी, किसी प्राइवेट लेंडर तो लैके नहीं देनी, कोई उहदा ब्याज नहीं, वो ग्रांट तुहाडी है, कोई तुसी वापस नहीं करनी, गवर्नमेंट की ग्रांट है तुहानूं, तुसी एलिजिबल जे हैगे हो, एलिजिबल तो बस आही एलिजिबिलिटी क्राइटेरिया
7: होर कुछ सिटीजन प्रोटेक्टेड पर्सन सिंपल
6: होर तो कुछ नहीं हैगा, कोई कोई आइल्स नहीं करना, कोई कुछ नहीं करना,
7: आइल्स नहीं है इसमें,
6: असाइनमेंट आने जड़ी ऑनलाइन घरों बैठे ने क्लास लानी
7: है, बिल्कुल जी फुली ऑनलाइन, कोविड के बाद से ना मिनिस्ट्री ने फुली
6: ऑनलाइन कोर्स अप्लाई कर रखे हैं। एक मैंने मित्र से मेरा उन्हें उदन कहना भाई जी ऑनलाइन क्लास लानी है फोटो फोटो तो नहीं जाती है, कहना मैंने संग ला दिया, मैं नहीं नहीं फोटो फोटो तो की सिस्टम
7: उसमें कुछ प्रोग्राम्स में शुरू में फोटो ले लेते हैं।
6: हाँ
7: क्लास में इंटर
6: क्लास बैठे नहीं तो नहीं जाती फोटो फोटो
7: नहीं,
6: वो तो बैठे ऑनलाइन क्लास ला रहे हो, कैमरा ऑन करना कर लो नहीं करना थोड़ी मर्जी है,
7: आप ज्यादातर बंदे ऑफ रखते हैं,
6: जरूरी नहीं भी करना
7: क्लास में एंटर करने से पहले ऑप्शनल है फोटो वेरीफाई करना कि बंदा सेम ही है ना।
6: हाँ बस 437-264-3175
7: 437-264-3175 भी ने जिदे विच सेल्फ स्टडी है, टीचर नहीं है कोई,
6: टीचर है
7: सेल्फ स्टडी है,
6: आप ही पढ़ना
7: सेल्फ स्टडी, स्लाइड पलट पलट के खुद ही बंदा पढ़ता है, मिनिस्ट्री ने अप्रूव कर रखे कोर्सेज, गवर्नमेंट फंडेड,
6: वो भी फंडिंग होगी,
7: गवर्नमेंट फंड फीस पे करती कॉलेज दी नाल ही नाल एट द सेम टाइम तुम्हारे अकाउंट में पैसे डिगते हैं।
6: 437-264-3175 437-264-3175 दियो जाज रब रखा सत श्री अकाल।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
5: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ, ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ ਪ੍ਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ ਪ੍ਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ ਪ੍ਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ ਪ੍ਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381। ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਲੋਕੀ।

ਦਾ ਪਸੰਦ ਦਾ ਦਿਨ ਯਾਨੀ ਕਿ ਇੰਨਾ ਬਿਊਟੀਫੁਲ ਡੇ ਆ, ਬਹੁਤ ਸੋਹਣੀ ਧੁੱਪ ਖਿਲੀ ਹੋਈ ਆ। ਇਹ ਤੁਹਾਡਾ ਸਾਰਿਆਂ ਦਾ ਵੀਰਵਾਰ ਦਾ ਯਾਨੀ ਪ੍ਰੋਗਰਾਮ ਹੈ। ਯੂਨੀਅਰ ਯੂਨੀਅਰ ਫਰਾਈਡੇ ਆ ਚੁੱਕਾ ਹੈ ਔਰ ਅੱਜ ਹੈਗਾ ਜੀ ਦਿਨ ਤੁਹਾਡੇ ਲਈ ਤੁਹਾਨੂੰ ਹੈਗਾ ਹੀ ਆ ਵੀਰਵਾਰ ਦਾ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਮਈ ਮਹੀਨੇ ਦੀ ਅੱਜ 21 ਤਾਰੀਖ ਹੋ ਚੁੱਕੀ ਆ। ਸਭ ਤੋਂ ਪਹਿਲਾਂ

0: ਤਾਲੀ ਗੱਲਬਾਤ ਕਰਨ ਦੇ ਲਈ। ਤੇ ਜੇਕਰ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ ਤਾਂ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰੋ ਤੇ ਤੁਸੀਂ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 3 ਘੰਟੇ। ਇਸ ਤੋਂ ਇਲਾਵਾ ਜਾਂ ਸਾਡੀ ਵੈਬਸਾਈਟ ਵੀ ਵਿਜ਼ਿਟ ਕੀਤੀ ਜਾ ਸਕਦੀ ਹੈ www.deshpradeshtv.com ਜਾਂ ਫਿਰ www.deshpradeshradio.com। ਇੱਥੇ ਜਾ ਕੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ, ਲਾਈਵ 'ਤੇ ਕਲਿੱਕ ਕਰੋਗੇ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣਨਾ ਹੀ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਡਾਇਲ ਕਰੋ 416-477-2040-416-477-2040। ਇਸ ਨੰਬਰ 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ।
1: ਅੱਜ ਸਾਡੇ ਮਹਿਮਾਨ ਹੋਣਗੇ ਔਰ ਇੰਸ਼ੋਰੈਂਸ ਦੇ ਵਿੱਚ ਫੀਲਡ ਦੇ ਵਿੱਚ ਬੜਾ ਬੰਨਿਆ ਪ੍ਰਬੰਨਿਆ ਨਾਮ ਪਹਿਲੀ ਕਤਾਰ ਦੇ ਵਿੱਚ ਉਮਰਪ੍ਰੀਤ ਕੌਰ ਚਾਵਲਾ ਹੋਰੀ ਵੀ ਸਾਡੇ ਨਾਲ ਰੂਬਰੂ ਹੋਣਗੇ
0: ਜੀ।
1: ਉਹ ਵੀ ਆਪਣੇ ਖਾਸ ਕਰਕੇ ਲਗਾਉਣਗੇ, ਹਾਜ਼ਰੀਆਂ ਲਗਾਉਣਗੇ। ਕਰੀਏ ਫਿਰ ਸ਼ੁਰੂ ਅੱਜ ਦੇ ਪ੍ਰੋਗਰਾਮ ਨੂੰ
0: ਜੀ। ਬਿਲਕੁਲ,
1: ਲਓ ਫਿਰ ਅੱਜ ਦੇ ਪ੍ਰੋਗਰਾਮ ਨੂੰ ਇੱਕ ਢਾਡੀ ਬਾਰ ਦੇ ਨਾਲ ਕਰਦੇ ਹਾਂ ਸ਼ੁਰੂ।
2: ਸੱਗ ਤੋਂ ਪਾਰ ਹੋ ਗਿਆ ਬਾਣੀ ਸੁਣ ਕੇ ਸੱਜਣ ਠੱਗ, ਸੱਜਣ ਬਣ ਗਿਆ ਕੌਡਾ ਰਾਕਸ਼, ਦੇਵਤਾ ਹੋ ਗਿਆ ਬਾਣੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ, ਰੀਠੇ ਮਿੱਠੇ ਕਰ ਦਿੱਤੇ, ਪੱਥਰ ਪੂਜਣ ਯੋਗ ਬਣ ਗਏ। ਜੇ ਬੰਦ ਬੰਦ ਕਟਵਾਇਆ ਬਾਣੀ ਪੜ੍ਹਨ ਵਾਲਿਆਂ ਨੇ, ਜੇ ਚਰਖੜੀਆਂ ਤੇ ਚੜੇ ਤੇ ਬਾਣੀ ਪੜ੍ਹਨ ਵਾਲੇ ਆਲੇ ਨਾਲ ਤੀਰੇ ਦੇਗਾਂ ਚ ਉਬਾਲੇ ਤਾਂ ਬਾਣੀ ਪੜ੍ਹਨ ਵਾਲੇ, ਜੇ ਕਾਬਲ ਦੀਆਂ ਕੰਧਾਂ ਹਲਾਈਆਂ ਤੇ ਬਾਣੀ ਪੜ੍ਹਨ ਵਾਲਿਆਂ ਨੇ, ਸਤਿਗੁਰੂ ਚੈਨ ਚਾਹ ਦੀ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444, 905-564-6444 ਟੈਲੀਫੋਨ ਨੰਬਰ ਹੈ। ਜਦੋਂ ਦੇਸ਼ ਪ੍ਰਦੇਸ਼ ਲਾਈਵ ਚੱਲਦਾ ਤਾਂ ਨੰਬਰ ਸਾਡਾ ਸਟੂਡੀਓ ਦਾ ਇਹੀ ਹੁੰਦਾ, ਅਤੇ ਤੁਸੀਂ ਜੁੜੇ ਰਹੋ ਸਾਡੇ ਨਾਲ। ਅਤੇ ਅੱਗੇ ਜਾ ਕੇ ਨਾ ਕਾਕਰੋਚ ਪਾਰਟੀ ਬਣੀ ਇੱਕ,
1: ਹਾਂਜੀ ਕਾਕਰੋਚ ਜਨਤਾ ਪਾਰਟੀ।
0: ਦੇਖੋ ਯੂਥ ਨਾ ਅੱਜ ਕੱਲ੍ਹ ਇੰਨਾ ਸਮਾਰਟ ਹੋ ਗਿਆ ਹੈ ਨਾ,
1: ਹਾਂਜੀ,
0: ਕਿ ਗੱਲਬਾਤ ਕਰਦੇ ਹਾਂ ਕਿ ਯੂਥ ਨਾਲ ਪੰਗਾ ਲੈਣਾ ਕਈ ਵਾਰੀ
1: ਮਹਿੰਗਾ
0: ਪੈ ਜਾਂਦਾ ਹੈ ਨਾ ਅੱਜ ਕੱਲ੍ਹ।
1: ਬਿਲਕੁਲ।
0: ਅਤੇ ਖੈਰ ਨਹੀਂ ਬਈ, ਗੱਲ ਅੱਗੇ ਜਾ ਕੇ ਸਾਂਝੀ ਕਰਾਂਗੇ। ਤੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਲਓ ਪਹਿਲੇ ਕਾਲ ਹੁਣ ਲੈ ਲਓ।
1: 3631 ਜੀ ਸਤਿ ਸ਼੍ਰੀ ਅਕਾਲ।
0: ਵੀਰਵਾਰ ਦਾ ਦਿਨ ਹੈ, ਕੀ ਇੰਜੋਏ ਕਰ ਰਹੇ ਹੋ?
2: ਕੀ ਸ਼ਾਨਦਾਰ ਦਿਨ ਹੈ ਜੀ, ਬਹੁਤ ਮਜ਼ਾ ਆ ਰਿਹਾ, ਬੈਸਟ ਡੇ ਅੱਜ ਮੇਰੇ ਖਿਆਲ ਸਾਰੇ ਸਮਾਂ ਦਾ, ਬਹੁਤ ਵਧੀਆ। ਹਾਂ, ਠੰਡ ਆ ਗਰਮੀ
0: ਜੀ ਜੀ।
2: ਬੜਾ
0: ਮਸ਼ਹੂਰ ਆ ਗੀਤ, ਬਹੁਤ ਪਿਆਰਾ ਗੀਤ,
2: ਬੜੀ ਦੇਰ ਹੋਈ ਸੁਣੇ ਨੇ, ਮੈਂ ਕਿਹਾ ਪਹਿਲੋਂ ਫਰਮਾਇਸ਼, ਪਹਿਲੀ ਫਰਮਾਇਸ਼ ਮੇਰੀ ਆ
0: ਜੀ। ਮਿਹਰਬਾਨੀ, ਅਸੀਂ ਬੜੀ ਜਲਦੀ ਲਾਉਂਦੇ ਆ। ਅਗਲੇ ਕਾਲਰ ਸਾਡੇ ਨਾਲ ਨੇ ਕਮਲਜੀਤ ਸਿੰਘ ਜੀ, ਕੀ ਹਾਲ ਚਾਲ ਨੇ?
3: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ?
0: ਭਰਾ ਬੜੇ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ, ਕਿਵੇਂ?
3: ਮੈਂ ਤੇ ਇਸੇ ਕਰਕੇ ਅੱਜ ਮੈਂ ਫੋਨ ਕੀਤਾ, ਮੈਂ 25 ਰਵਿੰਦਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਰ ਜੀ, ਮੈਂ 25-25-30 ਵਾਰ ਦੇ ਹੁਸ਼ਿਆਰਪੁਰੀਆਂ, ਮੇਰੀ ਗੱਲ ਬਹੁਤ ਦੇਰ ਹੋ ਗਈ ਕੀਤੀ ਨੂੰ, ਮੈਂ ਕਿਹਾ ਮੇਰੇ ਕੋਲ ਗਲਤੀ ਹੋ ਗਈ, ਮੈਂ ਤਾਂ ਹੀ ਉਹ ਫੋਨ ਕੀਤਾ।
0: ਨਹੀਂ ਨਹੀਂ ਨਹੀਂ, ਐਸੀ ਕਿਹੜੀ ਗੱਲ
3: ਆਉਣਾ ਸੀ, ਤੇ ਦੂਸਰਾ ਤੁਹਾਡੇ ਬੇਟੇ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆਫ ਦੀ।
0: ਅੱਛਾ, ਮੈਂ ਇਹ ਪੁੱਛਣਾ ਸੀਗਾ,
3: ਕੀਪਰ ਆਫ ਦਾ ਗੁੱਡ ਵਰਕ,
0: ਮੈਂ ਇਹ ਪੁੱਛਣਾ ਸੀ ਕਾਂਗਰਸ ਜਿਹੜੀ ਪਾਰਟੀ ਬਣੀ ਆ, ਬੱਲੇ ਬੱਲੇ ਹੋ ਗਈ ਉਹਦੀ?
3: ਬੱਲੇ ਬੱਲੇ ਕੀ ਸਰ ਜੀ, ਉਹ ਬੰਦ ਕਰਨੀ ਪੈ ਗਈ ਮੋਦੀ ਦੀ ਕੰਪਨੀ ਨੂੰ, ਟਾਈਮ ਇਜ਼ ਚੇਂਜ ਸਿੱਧੂ ਸਾਹਿਬ।
0: ਹਾਂਜੀ ਹਾਂਜੀ,
3: ਮਤਲਬ ਨਾ ਇੱਥੇ ਸਾਡੇ ਬੱਚੇ ਨੇ
0: ਜੀ,
3: ਮੈਂ ਤੁਹਾਡੇ ਰੇਡੀਓ ਦਾ ਨਹੀਂ ਗੱਲ ਕਰ ਰਿਹਾ, ਮੈਂ ਵੈਸੇ ਹੀ ਮੈਂ ਬੰਦਿਆਂ ਨਾਲ ਵੀ ਗੱਲ ਕੀਤੀ ਆ ਜਿਹੜੇ ਸੁਣਦੇ ਵੀ ਹੋਣਗੇ ਉਹ। ਯੂਅਰ ਸਨ ਇਜ਼ ਵਨ ਆਫ ਦਾ ਬੈਸਟ, ਲਾਈਕ ਲੈਰੀ ਕਿੰਗ ਲਾਈਵ ਹੀ ਸੁਣਦੇ ਹੁੰਦੇ ਸੀ, ਚਲੋ ਬਹੁਤ ਵੱਡਾ ਨਾਂ ਲੈ ਤਾ, ਸੁਣਦੇ ਆ ਤਾਂ ਸਾਨੂੰ ਕੁਛ ਪਤਾ ਲੱਗਦਾ ਕੋਈ ਐਂਕਰ ਬੈਠਾ ਆ, ਔਰ ਜਿਹੜੀ ਗੱਲਬਾਤ ਕਰ ਰਿਹਾ ਉਹਦੀ ਗੱਲਬਾਤ ਦੇ ਵਿੱਚ ਦਮ ਆ, ਔਰ ਉਸ ਕੋਈ ਸਟਾਈਲ ਆ ਚੇਂਜ ਕਰਨੇ ਦਾ
0: ਜੀ ਜੀ,
3: ਤੇ ਇਹ ਬਹੁਤ ਘੱਟ ਚੀਜ਼ਾਂ ਹੋਣੀਆਂ, ਮੈਂ ਤੁਹਾਡੇ ਮੂੰਹ ਦਾ ਨੀ ਗੱਲ ਕਰ ਰਿਹਾ। ਤੇ ਐਨੀਵੇ ਸਰ, ਥੈਂਕ ਯੂ, ਤੇ ਮੇਰੀ ਕਾਲ ਸਰ ਆਉਂਦੀ ਨੀ ਆ, ਸਵੇਰੇ ਪਤਾ ਨੀ ਕੀ ਚੱਕਰ ਆ, ਬੜੀ ਦੇਰ ਹੋ ਗਈ ਹੁਸ਼ਿਆਰ ਕੋਈ ਸਦਾ ਬਾਈ,
0: ਕੋਈ ਨੀ ਕਰਵਾ ਦਿੰਦੇ ਕੱਲ, ਕੋਈ ਨੀ ਕਰਵਾ ਦਿੰਦੇ ਆ। ਤੁਹਾਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਟੈਲੀਫੋਨ ਨੰਬਰ ਨੇ ਸਟੂਡੀਓ 905-564-6444, 905-564-6444। ਦੋਸਤੋ, ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬਹੁਤ ਹੀ ਪਿਆਰਾ ਨਾਮ ਆ ਮਨੂ ਸ਼ਰਮਾ ਹੋਰਾਂ ਦਾ, ਖਾਸ ਕਰਕੇ ਜੇਕਰ ਤੁਸੀਂ ਬਿਜ਼ਨਸ ਪੀਪਲ ਲਓ, ਜਿਵੇਂ ਕਿ ਇੱਧਰ ਸਾਰੇ ਏਰੀਆ ਨਾਗਰਾ ਹੋ ਗਿਆ, ਰੀਜਨ ਹੋ ਗਿਆ, ਓਕਵੈਲ ਰੀਜਨ, ਬਰਲਿੰਗਟਨ ਰੀਜਨ, ਪੀਲ ਰੀਜਨ, ਟਰਾਂਟੋ, ਹਾਂਜੀ, ਅਤੇ ਮਿਸਿਸਾਗਾ ਵਗੈਰਾ, ਔਰ ਬ੍ਰੈਂਪਟਨ, ਉਹ ਖਾਸ ਕਰਕੇ ਨਾ ਕਮਰਸ਼ੀਅਲ ਇੰਸ਼ੋਰ ਦੇ ਬੜੇ ਮਾਹਰ ਨੇ, ਉਹ ਖਾਸ ਕਰਕੇ ਪ੍ਰੋਫੈਸ਼ਨਲ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ ਨੂੰ 35% ਡਿਸਕਾਊਂਟ ਦੇ ਰਹੇ ਨੇ। ਨੰਬਰ ਉਹਨਾਂ ਦਾ ਨੋਟ ਕਰੋ, 289-952-9532, 299-952-9532 ਟੈਲੀਫੋਨ ਨੰਬਰ
1: ਜੀ। ਤੇ ਤੁਸੀਂ ਆਲ ਲਿੰਕ ਟਰੈਵਲ ਮਿਸਿਸਾਗਾ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੇ ਤੁਸੀਂ ਆਪਣੀ ਇੰਡੀਆ ਨੂੰ ਜਾਣ ਦੇ ਲਈ ਬੈਸਟ ਟਿਕਟਸ ਲੱਭ ਰਹੇ ਹੋ, ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੇ ਨਾਲ ਤੁਸੀਂ ਜਾਣਾ ਹੋਵੇ ਇਸੇ ਮਹੀਨੇ, ਕੁਝ ਕੁ ਦਿਨ ਬਚੇ ਨੇ, 10-11 ਦਿਨ ਜਿਹੜੇ ਹੈਗੇ ਨੇ, ਇਹਦੇ ਵਿੱਚ ਤੁਸੀਂ ਟਰੈਵਲ ਕਰਨਾ ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੇ ਨਾਲ। ਇਨ ਮੰਥ ਆਫ ਮੇ $890 ਦੀ ਟਿਕਟ ਹੈ, $890 ਦੀ ਟਿਕਟ। ਜੇ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਸੈਪਟੈਂਬਰ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਦੇ ਲਈ, $1520 ਦੀ ਟਿਕਟ ਹੈ, $1520 ਦੀ ਟਿਕਟ ਲੈ ਸਕਦੇ ਹੋ। ਅਤੇ ਇਹ 2 ਚੈੱਕ ਇਨ ਬੈਗਸ ਦੇ ਨਾਲ ਤੁਸੀਂ ਰਿਟਰਨ ਟਿਕਟ ਬੁੱਕ ਕਰਵਾਓ। ਅਤੇ ਜੇਕਰ ਤੁਸੀਂ ਕਿਤੇ ਵੀ ਆਪਣਾ ਘੁੰਮਣ ਫਿਰਨ ਜਾਣਾ ਹੋਵੇ, ਕਿਸੇ ਆਈਲੈਂਡ 'ਤੇ ਆਪਣੀ ਛੁੱਟੀਆਂ ਸਪੈਂਡ ਕਰਨ ਜਾਣਾ ਚਾਹੁੰਦੇ ਹੋ, $1000 ਦੇ ਵਿੱਚ ਤੁਹਾਨੂੰ ਬਹੁਤ ਹੀ ਸਪੈਸ਼ਲ ਡੀਲ ਬਣਾ ਕੇ ਦੇਣਗੇ। ਅਤੇ ਜ਼ਰੂਰ ਤੁਸੀਂ ਕੰਟੈਕਟ ਕਰੋ ਰਿਤੂ ਧਾਲੀਵਾਲ ਜੀ, ਆਲ ਲਿੰਕ ਟਰੈਵਲ ਮਿਸਿਸਾਗਾ ਤੋਂ। ਨੰਬਰ ਹੈ 905-565-8704, 905-565-8704 All Link Travel ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਔਰ ਮੈਂ ਨੰਬਰ ਦੇ ਦਿਆਂ, ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਹੋਰੀ 6474161616 ਨੰਬਰ ਹੈ, ਜੁੜ ਚੁੱਕੇ ਸਾਡੇ ਨਾਲ। ਉਮਰਪ੍ਰੀਤ ਚਾਵਲਾ ਦੇਣਗੇ ਟਿਪਸ ਸਾਨੂੰ, ਆਪਣਾ ਖਾਸ ਕਰਕੇ ਲੈ ਕੇ ਆਏ ਨੇ ਟਿਪਸ ਇੰਸ਼ੋਰ ਦੇ ਫੀਲਡ ਦੇ ਵਿੱਚ, ਬੜਾ ਲੰਮਾ ਸਮੇਂ ਤੋਂ ਇਸ ਫੀਲਡ ਵਿੱਚ ਨਹੀਂ। ਉਮਰਪ੍ਰੀਤ ਜੀ, ਜੀਆਂ ਨੂੰ ਨਿੱਘਾ ਸਵਾਗਤ ਜੀ।
4: ਥੈਂਕ ਯੂ ਸੋ ਮਚ ਜਿੰਦਰ ਜੀ ਤੇ ਮਨਪ੍ਰੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਅੱਛਾ, ਦਿਨ ਬਹੁਤ ਸੋਹਣਾ ਬਾਹਰ, ਅੱਜ ਧੁੱਪ ਖਿਲੀ ਹੋਈ ਆ, ਬੜਾ ਪਿਆਰਾ ਜਿਹਾ ਮੌਸਮ ਆ। ਉਮਰਪ੍ਰੀਤ ਚਾਵਲਾ ਜੀ, ਤੁਹਾਡਾ ਰੈਸਟੋਰੈਂਟ ਤੇ ਕਿਤੇ ਆਉਣਾ ਖਾਣ ਪੀਣ, ਅਸੀਂ ਮੈਂ ਚਾਹ ਨਾਲ ਮਨਪ੍ਰੀਤ ਹੋਣੀ ਵੀ ਆਉਣਗੇ ਤੇ
4: ਜੀ ਜੀ ਬਿਲਕੁਲ।
0: ਤੇ ਕੋਈ ਆਪਣਾ ਡਾਊਨ ਟਾਊਨ ਚਾਹ ਰਹੇ ਖੋਲ ਲਿਆ ਤੁਸੀਂ?
4: ਹਾਂਜੀ, ਟੋਰੋਂਟੋ ਡਾਊਨ ਟਾਊਨ
0: ਫਾਸਟ ਫੂਡ, ਤੇ ਉਹਦੇ ਵਾਸਤੇ ਤੁਹਾਨੂੰ ਮੁਬਾਰਕਬਾਦ ਜੀ। ਹਾਂਜੀ
4: ਜੀ, ਥੈਂਕ ਯੂ।
0: ਜ਼ਿਆਦਾਤਰ ਉੱਤੇ
4: ਬਿਲਕੁਲ ਜੀ, ਬਹੁਤ ਖੁੱਲਾ ਸੱਦਾ, ਤੁਸੀਂ ਆਓ, ਮਨਪ੍ਰੀਤ ਜੀ ਆਓ, ਆਪਣੀ ਫੈਮਿਲੀ ਨੂੰ ਲੈ ਕੇ ਆਓ ਤੇ ਜ਼ਰੂਰ ਜ਼ਰੂਰ ਆਪਾਂ ਮਿਲਦੇ ਆ।
0: ਅੱਛਾ, ਉੱਥੇ ਮੋਸਟਲੀ ਹੈਗਾ ਕਿ ਮੈਂ ਬਰਗਰ ਸ਼ਰਗਰ ਜਾਂ ਹੋਰ ਵੀ ਕੁਛ ਆ?
4: ਹਾਂਜੀ, ਮਤਲਬ ਉਹ ਐਕਚੁਅਲੀ ਸਲਾਈਡਰ ਪਲੇਸ ਹੈ, ਸੋ ਵੈਜ ਤੇ ਨਾਨ ਵੈਜ ਕਾਫੀ ਆਪਸ਼ਨਸ ਹੈ, ਨਾਲ ਮਤਲਬ ਸਲਸ਼ੀਜ਼ ਔਰ ਮੈਸੀ ਸੋਡਾਸ ਉਹਨਾਂ ਦੇ ਸਪੈਸ਼ਲ ਹੈ, ਸੋ ਬਹੁਤ ਬਹੁਤ ਵਧੀਆ ਕੋਂਬੋ ਹੈ। ਵੈਜ ਹੀ ਬਹੁਤ ਆਪਸ਼ਨਸ ਹੈ ਜੋ ਆਮ ਨਹੀਂ ਹੁੰਦੀਆਂ ਇੰਗਲਿਸ਼ ਫੂਡ ਦੇ ਵਿੱਚ, ਸੋ ਵਧੀਆ, ਕਦੇ ਤੁਸੀਂ ਆਇਓ।
0: ਬਿਲਕੁਲ ਜੀ, ਔਰ ਗ੍ਰੈਡੋਪੁਨ ਤੇ ਮੈਂ ਥੋੜ੍ਹਾ ਮੈਂ ਬਾਹਰ ਗਿਆ ਸੀ ਨਿਊਯਾਰਕ ਵੱਲ ਨੂੰ ਉੱਧਰ ਨੂੰ, ਅਤੇ ਉਸ ਤੇ ਸੋ ਆ ਨਹੀਂ ਆਇਆ। ਐਨੀਵੇ, ਤੁਹਾਨੂੰ ਵੈਸਟ ਮਿਸ਼ਨ ਤੇ ਅੱਜ ਇਨਸ਼ੋਰਸ ਦੀ ਕੀ ਗੱਲਬਾਤ ਕਰਾਂਗੇ ਆਪਾਂ?
4: ਬਿਲਕੁਲ ਸਿੰਦਰ ਜੀ, ਸੋ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹਾਂ, ਇੰਸ਼ੋਰੈਂਸ ਹੈ, ਇਨਵੈਸਟਮੈਂਟਸ ਹੈ। ਸਾਡੇ 'ਚੋਂ ਬਹੁਤ ਲੋਕ ਇਹ ਸੋਚਦੇ ਆ ਵੀ ਮੇ ਬੀ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਇਟਸ ਓਨਲੀ ਅਬਾਊਟ ਮਨੀ, ਬਟ ਮੈਂ ਕਹਿੰਦੀ ਹਾਂ ਕਿ ਇਟਸ ਐਕਚੁਅਲੀ ਅਬਾਊਟ ਯੂਅਰ ਰਿਸਪੋਂਸੀਬਿਲਟੀ, ਕਿ ਮੇਕ ਸ਼ੋਰ ਕਰਨਾ ਕਿ ਜਿਹੜੇ ਵੀ ਮੇਰੀ ਫੈਮਿਲੀ ਹੈ, ਜਿਹੜੇ ਵੀ ਲੋਕ ਮੇਰੀ ਇਨਕਮ 'ਤੇ ਡਿਪੈਂਡੈਂਟ ਹੈ, ਕੱਲ੍ਹ ਨੂੰ ਉਹ ਸੇਮ ਉਹਨਾਂ ਦੀ ਡਿਗਨਿਟੀ, ਸੈਲਫ ਰਿਸਪੈਕਟ ਅਤੇ ਸਟੈਬਿਲਿਟੀ ਨਾਲ ਉਹ ਲਾਈਫ ਜੀਣ, ਚਾਹੇ ਮੈਂ ਹਾਂ ਚਾਹੇ ਮੈਂ ਨਹੀਂ ਹਾਂ, ਮਤਲਬ ਕਿ ਘਰ ਪ੍ਰੋਟੈਕਟਿਡ ਰਹੇ, ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਲਾਈਫ ਸਟਾਈਲ ਉਹਨਾਂ ਦਾ ਮੇਨਟੇਨ ਰਹੇ, ਬੱਚਿਆਂ ਨੂੰ, ਤੁਸੀਂ ਜੋ ਬੱਚਿਆਂ ਦੇ ਫਿਊਚਰ ਲਈ ਸੋਚਿਆ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਸਕਣ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਪ੍ਰੋਮਿਸ ਹੈ, ਇੱਕ ਕਮਿਟਮੈਂਟ ਹੈ ਸਾਡੀ ਆਪਣੀ ਫੈਮਿਲੀ ਦੇ ਲਈ। ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਤੇਜਿੰਦਰ ਜੀ, ਮੈਂ ਨਾ ਹੁਣੇ ਕਿਸੇ ਨੂੰ ਮਿਲੀ ਫੀਮੇਲ, ਉਹਨਾਂ ਨੇ ਮੈਨੂੰ ਇੰਸ਼ੋਰੈਂਸ ਕਰਵਾਈ ਆਪਣੀ ਲਾਈਫ ਇੰਸ਼ੋਰੈਂਸ, ਸੋ 40 ਸਾਲ ਦੀ ਉਹਨਾਂ ਦੀ ਉਮਰ ਹੈ, ਦੋ ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ, ਹਾਫ ਮਿਲੀਅਨ ਦੀ ਉਹਨਾਂ ਦੀ, ਮੈਂ 20 ਸਾਲ ਦੀ ਟਰਮ ਕੀਤੀ, ਸਾਰਾ $33 ਪ੍ਰੀਮੀਅਮ ਬਣਿਆ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਉਮਰਪ੍ਰੀਤ ਆ $30-35 ਬਚਾਉਣ ਪਿੱਛੇ ਨਾ ਜੋ ਅੱਜ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਮੈਂ ਤੁਹਾਨੂੰ, ਮੈਂ ਕਹਿੰਦੀ ਹਾਂ ਵੀ ਰੱਬ ਕਿਸੇ ਦਾ ਨਾ ਕਰੇ ਉਹ। ਜੋ ਉਹਨਾਂ ਨੇ ਸਟੋਰੀ ਆਪਣੀ ਸ਼ੇਅਰ ਕੀਤੀ ਕਿ ਪਿਛਲੇ ਸਾਲ ਕਹਿੰਦੇ ਮੇਰੇ ਹਸਬੈਂਡ ਦੀ ਡੈਥ ਹੋ ਗਈ, ਜੋ ਟਰੱਕ ਚਲਾਉਂਦੇ ਸੀਗੇ, ਕਹਿੰਦੇ ਵਧੀਆ ਇਨਕਮ ਸੀ, ਕਹਿੰਦੇ ਮੈਂ ਤਾਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ ਹਾਂ, 1000-1200 ਮੈਂ ਕਮਾਉਂਦੀ ਹਾਂ, ਲੇਕਿਨ ਉਹਨਾਂ ਦੀ ਇਨਕਮ 'ਤੇ ਆਪਣਾ ਘਰ ਚੱਲਦਾ ਸੀਗਾ। ਕਹਿੰਦੇ ਘਰ ਵੀ ਅਸੀਂ ਵੱਡਾ ਲਿਆ ਹੋਇਆ ਸੀਗਾ ਵੀ ਚਲੋ ਆ, ਜਦੋਂ ਰੀਅਲ ਸਟੇਟ ਦਾ ਹੋਇਆ ਲੈ ਲਿਆ ਸਾਰਿਆਂ ਨੇ ਲਿਆ ਹੈ ਨਾ, ਬਟ ਕਹਿੰਦੇ ਚਲੋ ਸਾਡਾ ਮਤਲਬ ਚੱਲੀ ਜਾਂਦਾ ਸੀ ਠੀਕ, ਕਹਿੰਦੇ ਲੇਕਿਨ ਸੇਵਿੰਗ ਪਹਿਲੇ ਯੂਜ਼ ਹੋ ਗਈ ਡਾਊਨ ਪੇਮੈਂਟ ਦੇ ਵਿੱਚ, ਕਹਿੰਦੇ ਲਾਸਟ ਈਅਰ ਉਹਨਾਂ ਨੂੰ ਕੈਂਸਰ ਡਾਇਗਨੋਸ ਹੋ ਗਿਆ, 3 ਮਹੀਨੇ ਉਹ ਕੰਮ 'ਤੇ ਨਹੀਂ ਗਏ, ਮਾੜਾ ਮੋਟਾ ਜਿਹੜਾ ਬੱਚਾ ਸੀ ਉਹ ਵੀ ਸਾਡਾ ਚਲਾ ਗਿਆ, ਔਰ ਫਿਰ ਦੈਨ ਹੀ ਪਾਸਟ ਵੇ, ਤਾਂ ਕਹਿੰਦੇ ਘਰ ਤਾਂ ਮੇਰੇ ਤੋਂ ਅਫੋਰਡ ਹੋਣਾ ਹੀ ਨਹੀਂ ਸੀ, ਉਹ ਪਾਵਰ ਆਫ ਸੇਲ 'ਤੇ ਚਲਾ ਗਿਆ ਘਰ, ਮਤਲਬ ਘਰ ਤਾਂ ਚਲਾ ਹੀ ਗਿਆ ਸਾਡੇ ਕੋਲੋਂ, ਸਾਨੂੰ ਮਿਲਿਆ ਵੀ ਕੁਝ ਨਹੀਂ ਉਹਦੇ 'ਚੋਂ। ਕਹਿੰਦੇ ਬੇਸਮੈਂਟ 'ਚ ਮੈਂ ਮੂਵ ਹੋਈ, ਔਰ ਕਹਿੰਦੇ ਬੱਚਿਆਂ ਦੇ ਨਾਲ, ਕਹਿੰਦੇ ਲਾਈਕ ਮਤਲਬ ਹੁਣ ਮੈਂ ਫੁੱਲ ਟਾਈਮ ਕੰਮ ਵੀ ਕਰ ਰਹੀ ਹਾਂ, ਪਰ 2000 'ਚ ਕਿੱਥੇ ਘਰ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡ ਕੋਈ 50 ਕੋਈ 100 ਸਾਰਿਆਂ ਨੇ ਡਿਸਾਈਡ ਕੀਤਾ, ਤਾਂ ਮਾੜਾ ਮਾੜਾ ਮੈਨੂੰ ਕਰਕੇ ਦਿੰਦੇ ਆ, ਕਹਿੰਦੇ ਬਟ ਮੈਨੂੰ ਇੰਨਾ ਜ਼ਿਆਦਾ ਬੁਰਾ ਲੱਗਦਾ, ਕਹਿੰਦੇ ਹੁਣ ਸਾਲ ਹੋ ਗਿਆ, ਨੈਚੁਰਲੀ ਕੋਈ ਮਿਸ ਵੀ ਕਰ ਦਿੰਦਾ, ਕੋਈ ਭੁੱਲ ਵੀ ਜਾਂਦਾ, ਔਰ ਕਹਿੰਦੇ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਕਹਿਣ 'ਚ ਕਿ ਤੁਸੀਂ ਮੈਨੂੰ $100 ਭੇਜ ਦਿਓ ਜਾਂ ਤੁਸੀਂ ਮੈਨੂੰ $200 ਭੇਜ ਦਿਓ। ਸੋ ਮੇਰਾ ਮੈਸੇਜ ਇਹ ਹੈਗਾ ਕਿ ਮੇਕ ਸ਼ੋਰ ਵੀ ਤੁਸੀਂ ਇੱਕ ਤਾਂ ਹਸਬੈਂਡ ਵਾਈਫ ਜ਼ਰੂਰ ਆਪਣੀ ਇੰਸ਼ੋਰੈਂਸ ਲਓ, ਔਰ ਸਭ ਤੋਂ ਵੱਡੀ ਗੱਲ ਜਿਹੜਾ ਘਰ 'ਚ ਇਨਕਮ ਜਨਰੇਟਿੰਗ ਜਿਹੜਾ ਮੇਨ ਪਰਸਨ ਹੈ, ਕਈ ਵਾਰ ਠੀਕ ਹੈ ਇੱਕ ਜਿਹੜਾ ਸਪਾਊਸ ਹੈ ਬੱਚਿਆਂ ਦੀ ਕੇਅਰ ਕਰ ਰਿਹਾ, ਇੱਕ ਸਪਾਊਸ ਬਾਹਰ ਕੰਮ ਕਰ ਰਿਹਾ, ਤਾਂ ਉਹਨਾਂ ਦੇ ਇਨਕਮ ਦੇ ਬਰਾਬਰ ਦੀ ਮਤਲਬ ਤੁਹਾਡਾ ਮੋਰਗੇਜਸ ਕਵਰ ਹੋਣ, ਤੁਹਾਡੇ 65 ਸਾਲ ਤੱਕ ਜਿੰਨੀ ਤੁਸੀਂ ਇਨਕਮ ਜਨਰੇਟ ਕਰਨੀ ਹੈ, ਫੈਮਿਲੀ ਨੂੰ ਪੈਸਾ ਆਉਂਦਾ ਰਹੇ, ਮਤਲਬ ਪੂਰਾ ਨੀਡ ਅਨੈਲਿਸਿਸ ਕਰਕੇ ਉਨੇ ਅਮਾਊਂਟ ਦੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ, ਚਾਹੇ ਟਰਮ ਇੰਸ਼ੋਰੈਂਸ ਕਰਵਾ ਲਓ। ਸੋ ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਨੰਬਰ ਹੈ ਜੀ ਮੇਰਾ ਸਾਡਾ 647-446-1616 ਮਤਲਬ ਜੇ ਆਪਾਂ 30-35-50 ਡਾਲਰ ਦੇ ਵਿੱਚ ਅਸੀਂ ਆਪਣੀ ਇਨਕਮ ਨੂੰ ਬਚਾ ਸਕਦੇ ਹਾਂ, ਸਾਨੂੰ ਕਿਸੇ ਦੇ ਅੱਗੇ ਆਪਣੀ ਸੈਲਫ ਰਿਸਪੈਕਟ ਨੂੰ ਮੈਨੂੰ ਲੱਗਦਾ ਕਰਨ ਦੀ ਲੋੜ ਨਹੀਂ, ਪਰ ਜਦੋਂ ਸਾਡੇ ਤੋਂ ਨਹੀਂ ਸਰਦਾ ਹੁੰਦਾ ਤਾਂ ਹੀ ਕੋਈ ਕਿਸੇ ਅੱਗੇ ਹੱਥ ਅੜਦਾ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 647-446-1616। ਥੈਂਕ ਯੂ ਸੋ ਮਚ ਜਿੰਦਰ,
0: ਮਿਹਰਬਾਨੀ ਜੀ। ਅੱਗੇ ਜਾ ਕੇ ਹੋਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਨੰਬਰ ਇੱਕੋ ਹੀ ਹੁੰਦਾ ਸਟੂਡੀਓ ਦਾ, 905-564-44 905-564-6444। ਔਰ ਮਨਪ੍ਰੀਤ, ਜਿਹੜੀ ਨਾ ਗੱਲਬਾਤ ਕਰਦੇ ਹਾਂ ਆਪਾਂ CJP, CJP ਯਾਨੀ ਕਾਕਰੇਜ ਜਨਤਾ ਪਾਰਟੀ।
1: ਜਨਤਾ ਪਾਰਟੀ, ਹਾਂਜੀ।
0: ਅੱਛਾ, ਇਹ ਨਾ ਕਈ ਵਾਰੀ ਕੁਦਰਤ ਵੀ ਦੇਣ ਦੇ ਦਿੰਦੇ ਕੋਈ ਚੀਜ਼ਾਂ ਦੇ, ਹੈ ਨਾ, ਲੇਕਿਨ ਜਿਹੜੀ ਇੰਨੀ ਜਲਦੀ ਇਹ ਜਿਹੜੀ ਪਾਰਟੀ ਹੈਗੀ, ਪਾਰਟੀ ਹਾਲੇ ਤੱਕ ਚੋਣ ਨਹੀਂ ਲੜਨ ਲੱਗੇ ਇਹ,
1: ਹਾਂਜੀ,
0: ਲੇਕਿਨ ਮੈਂਬਰਸ਼ਿਪ ਇਹਨਾਂ ਦੀ ਇੰਨੀ ਹੋ ਗਈ ਜ਼ਿਆਦਾ,
1: ਹਾਂਜੀ,
0: ਕਿ ਤੁਸੀਂ ਪੁੱਛੋ ਹੀ ਨਾ ਇੱਕ ਦੋ ਦਿਨਾਂ ਵਿੱਚ ਹੀ। ਵੈਸੇ ਮੈਂ ਇਸ ਬੰਦੇ ਦੀ ਗੱਲ ਕਰਾਂ, ਅਭਿਜੀਤ ਹੋਰੀ ਜਿਹੜੇ ਹੈਗੇ ਨੇ, ਉਹ ਪੱਤਰਕਾਰੀ ਦਾ ਉਹਨਾਂ ਨੂੰ ਬੜਾ ਅੱਛਾ ਅਨੁਭਵ ਹੈਗਾ,
1: ਹਾਂਜੀ।
0: ਉਹ ਵੈਸੇ ਆਪਣੇ ਅਮੈਰੀਕਾ ਦੇ ਵਿੱਚੋਂ ਬੋਸਟਨ ਯੂਨੀਵਰਸਿਟੀ 'ਚ ਪੜ੍ਹੇ ਲਿਖੇ ਨੇ, ਉੱਥੇ ਉਹਨਾਂ ਨੇ ਆਪਣੇ ਪੱਤਰਕਾਰ ਦੀ ਪੜ੍ਹਾਈ ਕੀਤੀ ਅਤੇ ਨਾਲ ਦੀ ਨਾਲ ਫਿਰ ਪਬਲਿਕ ਰਿਲੇਸ਼ਨ ਦੇ ਵਿੱਚ ਵੀ ਪੜ੍ਹਾਈ ਕੀਤੀ, ਮਾਸਟਰ ਆਫ ਸਾਇੰਸ ਦੀ ਡਿਗਰੀ ਕੀਤੀ ਹੋਈ ਉਹਨਾਂ ਦੀ,
1: ਹਾਂਜੀ।
0: ਅਤੇ ਅੱਜ ਕੱਲ੍ਹ ਇੰਡੀਆ 'ਚ ਰਹਿ ਰਹੇ ਨੇ, ਜਿਹੜੀ ਪੜ੍ਹਾਈ ਵੀ ਅਮੈਰੀਕਾ ਤੋਂ ਹੋਈ ਹੋਈ ਆ,
1: ਹਾਂਜੀ।
0: ਅਤੇ ਯੂਥ ਨੂੰ ਜਦੋਂ ਇੱਕਦਮ ਗੌਰਮੈਂਟ ਦੇ ਕੁਝ ਕਰਮਚਾਰੀਆਂ ਨੇ ਸਿੱਧੇ ਢੰਗ ਦੇ ਨਾਲ ਕਾਕਰੋਚ ਕਹਿਤਾ, ਉੱਥੋਂ ਗੱਲ ਵਿਗੜੀ ਆ,
1: ਹਾਂਜੀ, ਬਿਲਕੁਲ।
0: ਅਤੇ ਓਵਰ ਕਾਕਰੋਚ ਵੀ ਉਹਨਾਂ ਨੇ ਖੜੇ ਹੋ ਗਏ ਇੱਕਦਮ। ਇਹਨੇ ਐਕਚੁਅਲੀ ਜਿਹੜਾ ਅਭਿਜੀਤ ਹੈਗਾ, ਇਹਨੇ ਕੁਦਰਤ ਜਿਹੜਾ ਡੋਮੇਨੀਅਨ ਨੇ ਪਹਿਲਾਂ ਰਜਿਸਟਰ ਕਰਾਇਆ ਹੋਇਆ ਸੀਗਾ ਆਲਰੇਡੀ, ਵੈਸੇ ਵੀ ਲੈਸ ਫਨ ਕਾਕਰੋਚ ਜਨਤਾ ਪਾਰਟੀ, ਪਹਿਲਾਂ ਆਮ ਆਦਮੀ ਪਾਰਟੀ 'ਚ ਵੀ ਰਹਿ ਚੁੱਕੇ ਨੇ, ਇਲੈਕਸ਼ਨ ਦੇ ਵਿੱਚ ਕੰਮ ਕੁੰਮ ਕੀਤਾ, ਲੇਕਿਨ ਹੁਣ ਉਹਨਾਂ ਨੇ ਕੋਈ ਵਾਹ ਨਹੀਂ ਸੀਗਾ, ਲੇਕਿਨ ਇਹਨਾਂ ਤਾਂ ਸਾਰੀਆਂ ਪਾਰਟੀ ਥੱਲੇ ਕਰਤੀਆਂ, ਜਿੰਨੀ ਫੋਲੋਇੰਗ ਇਹਨੇ ਹੈਗੀ,
1: ਹਾਂਜੀ ਹਾਂਜੀ,
0: ਨਾ ਕਾਂਗਰਸ ਲੜੇ ਆ, ਨਾ ਆਮ ਆਦਮੀ, ਨਾ ਜਨਤਾ ਭਾਰਤੀ ਜਨਤਾ ਪਾਰਟੀ। ਤੋ ਕਹਿਣ ਦਾ ਭਾਵ ਆ ਕਿ ਇੰਨੀ ਜ਼ਿਆਦਾ ਹੀ ਇਹਨਾਂ ਦਾ ਦੋ ਕੁ ਦਿਨਾਂ ਦਾ ਪ੍ਰਸਾਰ ਹੋਇਆ 15 ਤਰੀਕ ਤੋਂ ਬਾਅਦ, ਅਤੇ ਫਿਰ ਇਹਨਾਂ ਨੇ ਜਿਹੜਾ ਉਹ ਗੱਲਬਾਤ ਕੀਤੀ ਕਿ ਜਦੋਂ ਕਾਕਰੋਚ ਕਿਹਾ ਗਿਆ ਕਿ ਜਿਹੜਾ ਯੂਥ ਹੈ ਨਾ ਇੰਡੀਆ ਦਾ, ਉਹ ਬੜਾ ਪੜ੍ਹਿਆ ਲਿਖਿਆ,
1: ਹਾਂਜੀ,
0: ਬੈਂਗਲੌਰ ਚਲੇ ਜਾਓ, ਉੱਥੇ ਮਾਸਟਰ ਡਿਗਰੀ ਲੈ ਕੇ ਬੈਠੇ ਨੇ ਬੱਚੇ,
1: ਹਾਂਜੀ,
0: ਅਤੇ ਔਰ ਉਹਨਾਂ ਨੂੰ ਕੋਈ ਜੋਬ ਤਾਂ ਮਿਲਦੀ ਨਹੀਂ, ਇੱਕ ਤਾਂ ਵੈਸੇ ਹੀ ਤੰਗ ਨੇ, ਫਿਰ ਤੁਸੀਂ ਵਿਹੜਾ ਮਾਰਦੇ ਹੋ ਵੀ ਜਿਹੜੇ ਇਹ ਉਹਨਾਂ ਨੇ ਕਿਤੇ ਕਮੈਂਟ ਕੀਤਾ ਕਿ ਜਿਹੜੇ ਪੜ੍ਹ ਲਿਖ ਲੈਂਦੇ ਆ ਜੀ, ਇਹ ਜਾਂ ਤਾਂ ਇਹ ਪੱਤਰਕਾਰ ਬਣ ਜਾਂਦੇ ਆ, ਕਾਕਰੋਚ ਵਾਂਗ ਤੁਰੇ ਫਿਰਦੇ ਆ,
1: ਹਾਂਜੀ,
0: ਉਹ ਇਸ ਤਰ੍ਹਾਂ ਦੇ ਮਿਹਣਾ ਜਿਹਾ ਮਾਰਿਆ ਸੀ। ਉਹ ਕਹਿੰਦੇ ਹੁਣ ਕਾਕਰੋਚ ਬਣ ਕੇ ਦਿਖਾਵਾਂਗੇ ਤੁਹਾਨੂੰ, ਹੁਣ ਇਹ ਕਾਕਰੋਚ ਪਾਰਟੀ ਦਾ ਜਿਹੜਾ ਐਕਸ ਪਲੇਟਫਾਰਮ ਆ ਉਹ 'ਤੇ ਇਹਨੂੰ ਬੰਦ ਕੀਤਾ ਗਿਆ ਇੰਡੀਆ ਦੇ ਵਿੱਚ,
1: ਜੀ,
0: ਇੰਨੀ ਜਲਦੀ ਜਾਣੀ ਫਿਕਰ ਪੈ ਗਏ, ਜਾਣੀ ਕਿ ਇੰਨੀ ਮੈਂਬਰਸ਼ਿਪ ਫੋਲੋਇੰਗ ਵੱਧ ਗਈ ਇਹਨਾਂ ਦੀ,
1: ਹਾਂਜੀ,
0: ਹੋਰ ਨੇਤਾ ਵੀ ਕਈ ਪਾਰਟੀਆਂ ਦੇ
1: ਇਹਨਾਂ ਨੂੰ ਜੁਆਇਨ ਕੀਤਾ
0: ਹੁਣ ਉਹਨਾਂ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇੰਸਟਾਗ੍ਰਾਮ ਦੇ ਪਹਿਲਾਂ ਅਸੀਂ ਚਾਲੂ ਹੋਇਆ, ਹਾਂਜੀ
1: ਹਾਂਜੀ,
0: ਇੰਸਟਾਗ੍ਰਾਮ, ਫੇਸਬੁੱਕ, ਟਿਕਟੋਕ, ਜਿੰਨੀ ਵੀ ਹੈਗੀਆਂ, ਟਵਿੱਟਰ,
1: ਹਾਂਜੀ,
0: ਸਾਰੇ ਤੋਂ ਬੰਦ ਕਰ ਦਿੱਤਾ, ਬਲੌਕ ਕੀਤਾ ਗਿਆ, ਹਾਂਜੀ। ਤੋ ਵੀ ਹੋਰ ਨਾ ਬੰਦੇ ਇਹਨਾਂ ਦੇ, ਪਰ ਇੱਕ ਹੁਣ ਤਾਂ ਚੱਲ ਪਈ ਗਾ, ਹੁਣ ਜਿਹੜੀ ਮੈਂ ਚੱਲ ਪਈ ਨਾ,
1: ਹਾਂਜੀ ਬਿਲਕੁਲ, ਹਾਂਜੀ,
0: ਇਹਨੂੰ ਠੱਲ ਪਾਉਣੀ ਥੋੜ੍ਹੀ ਜਿਹੀ ਔਖੀ ਗੱਲ ਆ, ਇੱਕ ਹੋਰ ਬਲੌਕਿੰਗ ਕਰਕੇ ਤਾਂ ਹੋਰ ਪੰਗਾ, ਹੈ ਨਾ, ਅਤੇ ਦੇਖੋ ਹੁਣ ਕੀ ਇਹਨਾਂ ਦਾ ਹੁੰਦਾ। ਅਤੇ ਯੂਥ ਬਹੁਤ ਹੋ, ਯੰਗ ਜਿਹੜਾ ਯੂਥ ਆ ਨਾ, ਜਦੋਂ ਪਾਸੇ ਲੱਗ ਜੇ, ਇੱਕ ਤਾਂ ਵਿਹਲੇ ਆ,
1: ਹਾਂਜੀ,
0: ਜੇ ਜੋਬ ਹੀ ਨਹੀਂ ਹੈਗੀ, ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਉਹਨਾਂ ਨੇ, ਨਾ ਇੱਕ ਮਿਹਣੇ ਸੁਣਿਓ ਬਾਈ, ਇੰਨੀ ਅਸੀਂ ਖਰਚ ਕਰਕੇ ਪੜ੍ਹਾਈਆਂ ਕਰਦੇ ਹਾਂ, ਫਿਰ ਤੁਸੀਂ ਸਾਨੂੰ ਕਾਕਰੋਚ ਦੱਸਦੇ ਹੋ,
1: ਜੀ,
0: ਹੁਣ ਕਾਕਰੋਚ ਪਾਰਟੀ ਇੰਨੀ ਮਸ਼ਹੂਰ ਹੋ ਗਈ ਆ ਕਿ ਵਰਲਡ ਵਾਈਡ ਬੱਲੇ ਬੱਲੇ ਕਰਵਾ ਤੀ ਇਹਨਾਂ ਨੇ,
1: ਹਾਂਜੀ ਹਾਂਜੀ।
0: ਤੋ ਇਹਦਾ ਜਿਹੜਾ ਪੱਤਰਕਾਰੀ ਨਾਲ ਅਭਿਜੀਤ ਜਿਹੜੇ ਹੈਗੇ ਨੇ, ਉਹ ਪੜ੍ਹਾਈ ਵਗੈਰਾ ਅਮੈਰੀਕਾ ਤੋਂ ਕੀਤੀ ਹੋਈ ਆ, ਅਤੇ ਹੋਰ ਵੀ ਹੁਣ ਜੋ ਜਨਤਾ ਬਹੁਤ ਨਾਲ ਉਹਨਾਂ ਦੇ ਜੁੜ ਗਈ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ, ਜਿਹੜੀ ਨਾ ਇੱਕ ਵਧੀਆ ਜਿਹਾ ਪਿਆਰਾ ਜਿਹਾ ਨਗਮਾ ਪੁਰਾਣਾ,
5: ਇਹ ਬਾਤ ਤੋ ਤੁਮ ਵੀ ਸੁਣ ਲਓ ਤਿਆਰ
0: ਮੂਵੀ, ਤੈਨੂੰ ਪਤਾ ਲੱਗਣਾ ਮੂਹਰੇ ਕੌਣ ਬੋਲਦਾ, ਰਜੇਸ਼ ਖੰਨਾ ਸਾਹਿਬ ਦੀ ਆਵਾਜ਼ ਹੈ, ਪੁਰਾਣੀ ਮੂਵੀ, ਪਰ ਸ਼ਰਮੀਲਾ ਐਨ ਰਜੇਸ਼ ਖੰਨਾ,
1: ਜੀ।
5: ਅੱਛਾ, ਯੇ ਬਾਤ ਹੈ ਤੋ ਤੁਮ ਵੀ ਸੁਣ ਲੋ ਤਿਆਰ ਹੋ ਜਾਓ, ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸਸਤਰ ਦੇਣਾ, ਡਨ
6: ਡਨ
5: ਡਨ। ਅੱਛਾ ਤੋ ਯੇ ਬਤਾਓ, ਬਾਗੋ ਮੇ ਬਾਹਰ ਹੈ, ਮੈਨੇ ਪੂਛਾ ਬਾਗੋ ਮੇ ਬਾਹਰ ਹੈ, ਗਲੀਓ ਕੀ ਨਿਹਾਰ ਹੈ, ਤੋ ਤੁਮਕੋ ਮੁਝਸੇ ਪਿਆਰ ਹੈ।

0: ਜੂਨੀਅਰ ਫਰਾਈਡੇ ਹੈਗਾ, ਯਾਨੀ ਵੀਰਵਾਰ ਹੈ, ਨਿੱਕਾ ਫਰਾਈਡੇ ਆ ਗਿਆ ਵੀਕਐਂਡ, ਅਤੇ ਕਰ ਲਓ ਤਿਆਰੀਆਂ। ਹੁਣ ਪਤਾ ਕੀ ਹੈ, ਆਹ ਵੀਕ ਜਿਹੜਾ ਪੂਰਾ ਹੁੰਦਾ, ਤੁਸੀਂ ਕੋਈ ਵੀ ਲਾਉਣੀ ਹੈ, ਤੋਰੀਆਂ ਲਾਉਣੀਆਂ, ਬੜਾ ਪੰਜਾਬੀ ਦਾ ਪਿਓਰ ਸ਼ਬਦ, ਤੋਰੀਆਂ, ਟਿੰਡੇ, ਹੈਂ, ਸ਼ਲਗਮ, ਮੂਲੀਆਂ,
1: ਹਾਂਜੀ,
0: ਹੋਰ ਕੀ ਜੋ ਵੀ ਲਾਉਣਾ, ਪਰ ਮੈਨੂੰ ਹੁੰਦਾ ਵੀ ਥੋੜ੍ਹਾ ਜਿਹਾ ਨਾ ਲੈ ਦਈਏ, ਕਿਉਂਕਿ ਹੁਣ ਤੁਸੀਂ ਅਗਰ ਗਾਰਡਨ ਕਰਨੀ ਹੈ ਤਾਂ ਆਹ ਵੀਕ ਦੇ ਵਿੱਚ ਬੀਜੋਗੇ ਤਾਂ ਫਿਰ ਵਧੀਆ ਝਾੜ ਉਤਰਦਾ।
1: ਹਾਂਜੀ ਹਾਂਜੀ,
0: ਚੰਗਾ। ਅਤੇ ਵੀਕਐਂਡ ਆ, ਫਿਰ ਆਪਣੀਆਂ ਬੀਜੋ ਸਬਜ਼ੀਆਂ ਸੁਬਜ਼ੀਆਂ, ਤਿਆਰੀਆਂ ਕਰ ਲਓ, ਪਨੀਰੀਆਂ ਪਨੀਰ ਲਿਆਓ, ਕਿਤੋਂ ਆਸੇ ਪਾਸੇ ਜਿੱਥੇ ਵੀ ਬਹੁਤ ਅੱਜ ਕੱਲ੍ਹ ਆਊਟਪੁੱਟ ਨੇ, ਜਿੱਥੇ ਆਪਣੀਆਂ ਦੇਸੀ ਫਾਰਮਾਂ ਵਾਲੇ ਵੀ ਪਨੀਰੀਆਂ ਵੇਚ ਰਹੇ ਨੇ, ਉਹਨਾਂ ਨੇ ਜਾ ਕੇ ਤੁਸੀਂ ਲੈ ਆਓ। ਰੈਡੀ ਪ੍ਰਾਂਤ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਹੈ, ਸਾਡੀ ਮੁਲਾਕਾਤ ਰਹੇਗੀ ਤੁਹਾਡੇ ਨਾਲ ਠੀਕ 4:05 ਤੱਕ। ਉਸ ਤੋਂ ਸਮਰਾਜ ਸਿੱਧੂ ਹੋਰੀ ਲੈ ਕੇ ਆਉਣਗੇ ਪ੍ਰੋਗਰਾਮ ਅਗਲਾ ਬੇਟਾ ਜੀ, ਸ਼ਾਮ ਦੇ 6 ਵਜੇ ਤੱਕ ਸਾਡਾ ਸਾਥ ਰਿਹਾ 3 ਘੰਟੇ ਦਾ। ਇਸ ਤਰ੍ਹਾਂ ਹੀ ਅਸੀਂ ਮੰਡੇ ਟੂ ਫਰਾਈਡੇ ਦੇ ਰਹੇ 3-6, ਅਤੇ ਸੈਟਰਡੇ 1-4 PM ਹਾਜ਼ਰੀ ਲਗਾਉਂਦੇ ਹਾਂ, ਜੁੜੇ ਰਹੋ ਸਾਡੇ ਨਾਲ। ਅੱਛਾ, ਗੱਲਬਾਤ ਕਰਾਂ ਮਨਪ੍ਰੀਤ ਮੈਂ, ਕਿ ਜਿਨ੍ਹਾਂ ਲੋਕਾਂ ਨੇ ਕਰੋਨਾ ਵਾਇਰਸ ਦੇ 3-3 ਵੈਕਸੀਨ ਲਗਾਏ ਹੋਏ ਨੇ ਨਾ,
1: ਹਾਂਜੀ,
0: ਅਤੇ ਕਹਿੰਦੇ ਨੇ, ਮੈਨੂੰ ਖਬਰ ਪਤਾ ਲੱਗਿਆ, ਕਹਿੰਦੇ ਉਹ ਕੰਧਾਂ ਵਾਲੀ ਵੇਖੀ ਜਾਂਦੇ ਆ।
1: ਕੰਧਾਂ ਵੱਲ ਵੇਖੀ ਜਾਂਦੇ, ਕਿਉਂ ਦੇਖੀ ਜਾਂਦੇ ਆ?
0: ਵੀ ਸਾਡੀ ਫੋਟੋ ਪਾ ਨਹੀਂ ਕਿਹੜੇ ਕੰਧ 'ਤੇ ਲੱਗ ਜਾਣੀ ਆ,
1: ਜਿਨ੍ਹਾਂ ਨੇ 3-3 ਲਗਾਏ ਆ।
0: ਨਹੀਂ, ਕੋਈ 2 ਵਾਲੇ ਵੀ ਹੋ ਸਕਦੇ ਆ, ਜ਼ਰੂਰੀ ਤਾਂ ਨਹੀਂ, ਉਹ ਤਾਂ ਹਾਸੇ ਮਜ਼ਾਕ ਦੀ ਗੱਲ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਪਰ ਹੁਣ ਮੈਨੂੰ ਕਹਿੰਦੇ ਕਿ ਸ਼ਾਇਦ ਦੁਬਾਰਾ ਫਿਰ ਕੋਈ ਵਾਇਰਸ ਆਵੇ, ਪਰ ਕਹਿੰਦੇ ਵੀ ਸਾਈਡ ਇਫੈਕਟ ਬਹੁਤ ਨੇ ਇਹਨਾਂ ਦੇ ਚੀਜ਼ਾਂ ਦੇ, ਉਹ ਥੋੜ੍ਹਾ ਜਿਹਾ ਬੱਚਿਆਂ ਵਾਸਤੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਨਾ, ਛੋਟੇ ਬੱਚੇ ਜਿਹੜੇ ਆ
1: ਜੀ,
0: ਉਹਨਾਂ ਵਾਸਤੇ ਕਹਿਣਗੇ ਜੇ ਇੰਜੈਕਸ਼ਨ ਕਹਿੰਦਾ ਸੌਦਾ ਵੇਚਣਾ, ਜੇ ਫਾਰਮੇਸੀ ਬੜੀ ਸੂਟੇਬਲ ਫਾਰਮੇਸੀਜ਼ ਆ, ਇਹ ਵੀ ਵੱਡਾ ਮਾਫੀਆ ਨਾ,
1: ਹਾਂਜੀ,
0: ਅਤੇ ਜਿਹੜੀ ਇਹਨਾਂ ਨੇ ਆਪਣੀ ਚੀਜ਼ ਵੇਚਣੀ ਹੁੰਦੀ ਆ ਉਹਨੂੰ ਲਾਂਚ ਕਰ ਦਿੰਦੇ ਆ, ਅਤੇ ਡਾਕਟਰ ਨੂੰ ਕਹਿੰਦੇ ਭਾਈ ਕਰ ਦਿਓ ਗਾਹਾਂ ਸਬਸਕ੍ਰਾਈਬ, ਹੈ ਨਾ, ਤੋ ਦਵਾਈਆਂ ਤੋਂ ਜਿੰਨਾ ਵੀ ਦੂਰ ਰਹਿ ਹੋ ਸਕੇ, ਮਤਲਬ ਵਧੀਆ ਚੀਜ਼ਾਂ ਦੇਸੀ ਮਰਮੂਲੇ ਜਿਹੜੇ ਕਿਚਨ 'ਚ ਪਾਏ ਆਪਣੇ ਵਰਤ ਲਿਆ ਕਰੋ, ਉਹ ਵੀ ਚੰਗੇ ਹੁੰਦੇ, ਕਾਰਗਲ ਸਾਬਤ ਹੁੰਦੇ ਨੇ। ਟੈਲੀਫੋਨ ਨੰਬਰ ਹੈ 9055546464। ਅਗਲਾ ਮੈਸੇਜ ਲੈ ਲਓ
1: ਜੀ। ਬਿਲਕੁਲ, ਪੀਲ ਐਕਸਕਵੇਸ਼ਨ ਸਰਵਿਸ ਦੀ ਜਾਣਕਾਰੀ ਦਿਆਂ ਮੈਂ ਤੁਹਾਨੂੰ, ਜਿਹੜੇ ਕਿ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਤੁਸੀਂ ਇਹਨਾਂ ਤੋਂ ਕਰਾ ਸਕਦੇ ਹੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਜਿੱਦਾਂ ਕਿ ਗਰੇਡਿੰਗ, ਗਰੇਵਲਿੰਗ, ਪੇਵਿੰਗ, ਸਾਰਾ ਕੁਝ ਕਰਕੇ ਦੇਣਗੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਇਹ ਕਰਕੇ ਤੁਹਾਨੂੰ ਦੇਣਗੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ ਤਾਂ ਪੂਲ ਡਿਗਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਤੁਸੀਂ ਡਿਮੋਲਿਸ਼ ਕਰਨਾ ਚਾਹੁੰਦੇ ਹੋ, ਮਤਲਬ ਕਿ ਹੋਮ ਡਿਮੋਲਿਸ਼ਨ ਜਾਂ ਕਮਰਸ਼ੀਅਲ ਡਿਮੋਲਿਸ਼ਨ ਕਰਾਉਣੀ ਹੋਵੇ, ਕਿਸੇ ਵੀ ਬਿਲਡਿੰਗ ਨੂੰ ਢਾਉਣਾ ਹੋਵੇ, ਤਾਂ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਨੂੰ ਯਾਦ ਰੱਖੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਤੁਸੀਂ ਫ੍ਰੀ ਐਸਟੀਮੇਟ ਲਓ ਇਹਨਾਂ ਨੂੰ ਕਾਲ ਕਰਕੇ। ਨੰਬਰ ਹੈ 4168911722, 416-8972-1722 ਦੇ ਉੱਪਰ ਤੁਹਾਡੀ ਗੱਲ ਹੋਏਗੀ ਜਗਤਾਰ ਚੌਹਾਨ ਜੀ ਦੇ ਨਾਲ।
0: ਪੀਰਸਨ ਕਿਚਨ ਕੈਬਨਿਟ ਵਾਲੇ ਲੰਬਾ ਹੀ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ, ਘਰ ਦੇ ਵਿੱਚ ਤੁਸੀਂ ਬਾਹਰ ਬਣਾਉਣੀ ਆ ਜਾਂ ਤੁਹਾਡੀਆਂ ਵੈਨਿਟੀਜ਼ ਪੁਰਾਣੀਆਂ ਨੇ ਕਿਤੇ ਵੀ ਵਾਸ਼ਰੂਮਾਂ ਦੇ ਵਿੱਚ ਜਾਂ ਕਿਤੇ ਕਿਚਨ ਕੈਬਨ ਪੁਰਾਣੀਆਂ ਨੇ, ਅਤੇ ਇਹਨਾਂ ਤੋਂ ਇਹਨਾਂ ਦੀ ਫੈਕਟਰੀ ਹੈ ਉਹਦੇ ਵਿੱਚ ਤਿਆਰ ਕਰਦੇ ਨੇ ਖੁਦ ਇਹ ਕੈਬਨਿਟ, ਕਲੋਜ਼ਟ, ਬਾਰ ਵਗੈਰਾ ਮੈਨੂਫੈਕਚਰ ਕਰਦੇ ਨੇ
1: ਜੀ।
0: ਪਲੱਸ ਇਹਨਾਂ ਕੋਲ ਆਪਣੀਆਂ ਮਸ਼ੀਨਾਂ ਨੇ ਬੜੀ ਬੜੀ ਮਿਲੀ ਡਾਲਰ ਦੀਆਂ, ਕੁਆਰਟਸ ਦੇ ਕਾਊਂਟਰ ਟਾਪ ਜਿਹੜੇ ਉੱਪਰ ਲੱਗਦੇ ਨੇ ਉਹ ਪੋਲਿਸ਼ ਕਰਕੇ ਤੁਸੀਂ ਪੱਥਰ ਬਹੁਤ ਯਾਨੀ ਚੂਜ਼ ਕਰਨਾ ਆਪ ਦੇਖ ਕੇ, ਕਟਿੰਗ ਕਰਕੇ ਵੀ ਪੋਲਿਸ਼ ਕਰਕੇ ਲਾਉਣਗੇ, ਡੋਰ ਕਟਿੰਗ ਕੀਤੀ ਜਾਂਦੀ ਆ, ਅਤੇ ਲੀਡਿੰਗ ਮੈਨੂਫੈਕਚਰ ਹੈਗੇ ਨੇ। 271 ਗਲਿਡਨ ਰੋਡ, ਬਰੈਂਪਟਨ, ਕੈਨੇਡੀ ਬਾਜ਼ਾਰ ਦੇ ਵਿੱਚ ਨੇ, ਉਹ ਕੈਨੇਡੀ ਅਤੇ ਗਲਿਡਨ ਦੇ ਬਿਲਕੁਲ ਨਜ਼ਦੀਕ ਨੇ। ਪੀਅਰਸਨ ਕਿਚਨ ਕੈਬਨਿਟ ਅਤੇ ਰੈਨੋਵੇਸ਼ਨ ਦਾ ਨੰਬਰ ਲੈ ਲਓ 6474004550, 6474545450। ਅੱਜ ਸਾਡੇ ਮਹਿਮਾਨ ਨੇ ਇੰਸ਼ੋਰ ਦੇ ਫੀਲਡ ਵਿੱਚ ਉਮਰਪ੍ਰੀਤ ਚਾਵਲਾ ਹੋਰੀ, ਨੰਬਰ ਉਹਨਾਂ ਦਾ ਨੋਟ ਕਰ ਲਓ 6474461616 ਉਹਨਾਂ ਦਾ ਟੈਲੀਫੋਨ ਨੰਬਰ ਆ
1: ਜੀ।
0: ਇੱਕ ਨਾ ਥੋੜ੍ਹਾ ਜਿਹਾ ਗੀਤ ਲਗਾਓ,
1: ਹਾਂਜੀ,
0: ਅਤੇ ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ ਵੀ ਗੀਤ ਨੂੰ ਯਾਰ ਪੂਰਾ ਕਰੋ ਫਿਰ ਅਸੀਂ ਲਾਈਏ, ਹੈ ਨਾ,
1: ਹਾਂਜੀ,
0: ਪਰ ਭਾਵੇਂ ਇਹ ਤਾਂ ਬੋਝੇ ਲਾਉਣਾ ਚੁਮਕੀਲਾ ਸਾਹਿਬ ਦੇ ਤਾਂ ਕੋਈ, ਮੈਂ ਤਾਂ ਪਹਿਲਾਂ ਹੀ ਕਲੂ ਦੇਤਾ। ਚਲੋ ਤੂੰ ਟਿਊਨ ਲਗਾਓ, ਗਾਣੇ ਤਾਂ ਤੁਸੀਂ ਦੱਸਿਆ ਲੇ, ਚਲੋ ਲਓ ਵੀ ਦੋਸਤੋ ਤੁਹਾਨੂੰ ਟਿਊਨ ਸੁਣਾਈ ਆ, ਮੈਂ ਹੁਣ ਤੁਹਾਨੂੰ ਪਹਿਲਾਂ ਹੀ ਦੇਤਾ, ਕਹਿੰਦੇ ਕੀ ਹੁੰਦਾ ਹਿੰਟ ਦਿੱਤਾ 905-564-64-44 ਬੁੱਝੋ ਤੋਂ ਜਾਣੋ ਕਹਿੰਦੇ ਹੁੰਦੇ ਦੱਸੋ ਵੀ ਗੀਤ ਕਿਹੜਾ ਫਿਰ ਆਪਾਂ ਲਾਈਏ ਪੂਰਾ ਅਤੇ ਉਸ ਤੋਂ ਪਹਿਲਾਂ ਮੇਰੇ ਨਾਲ ਉਮਰਪ੍ਰੀਤ ਚਾਵਲਾ ਹੋਰੀ ਵੀ ਆ ਗਏ ਨੇ ਟੈਲੀਫੋਨ ਨੰਬਰ 9056466444 ਅਸੀਂ ਗੀਤ ਲਗਾਇਆ ਸੀ ਦੱਸਣਾ ਪਊਗਾ ਤੁਹਾਨੂੰ ਵੀ ਗੀਤ ਕਿਹੜਾ ਹੈ ਇੱਕ ਵਾਰ ਫਿਰ
1: ਪਲੇ ਕਰ ਦਿੰਦੇ
0: ਹਾਂ ਥੋੜ੍ਹਾ ਜਿਹਾ ਕਰ ਦਿਓ ਇੰਨੇ ਚਮਕੀਲਾ ਸਾਹਿਬ ਦੇ ਫੈਨ ਨੇ ਅਤੇ ਗੀਤ ਸੁਣਦੇ ਨੇ ਪਰ ਹਾਲੇ ਤੱਕ ਦੱਸਿਆ ਨਹੀਂ ਕਿ ਇਹ ਕਿਹੜਾ ਗੀਤ ਹੈ 905-564-64-44 905-564-644 'ਤੇ ਦੱਸ ਦਿਓ ਫਿਰ ਅਸੀਂ ਗੀਤ ਦਾ ਕੰਟੀਨਿਊ ਰੱਖਾਂਗੇ
1: ਜੀ
0: ਔਰ ਮੈਂ ਦੱਸ ਦਿਆਂ ਕਿ ਚਾਟ ਐਂਡ ਪਰੌਂਠਾ ਨੇ ਕਾਫੀ ਸਪੈਸ਼ਲ ਆਏ ਹੋਏ ਨੇ ਭਾਈ ਉੱਥੇ ਪਹੁੰਚ ਕੇ ਤੁਸੀਂ ਵਧੀਆ ਵਧੀਆ ਖਾਓ ਗੋਲ ਗੱਪੇ ਅੱਜ ਮੌਸਮ ਵੀ ਗੋਲ ਗੱਪਿਆਂ ਵਾਲਾ 11-685 ਮਕਵੀਨ ਡਰਾਈਵ 905-794-45-45 ਲੈ ਲਓ ਅਗਲੇ ਕਾਲਰ
1: ਹਾਂਜੀ 3631
0: ਜੀ
2: ਮਨਪ੍ਰੀਤ ਜੀ ਮੈਂ ਹਿੰਦੀ ਦੇ ਦਿੰਦਾ ਤੁਹਾਨੂੰ ਪਹਿਲੋਂ ਮੈਂ ਫਰਮਾਇਸ਼ ਕਰਕੇ ਗਿਆ ਜੀ
0: ਥੈਂਕ ਯੂ ਤੁਹਾਡਾ ਅੱਛਾ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਇੱਕ ਵਾਰੀ ਫਿਰ
1: ਇਹ ਵੈਸੇ ਇਹਨਾਂ ਦੇ ਲਈ ਵੈਲਿਡ ਨਹੀਂ ਸੀਗਾ ਨਾ
0: ਹਾਂ ਨਹੀਂ ਵੈਲਿਡ ਨਹੀਂ ਸੀਗਾ ਉਮਰਪ੍ਰੀਤ ਜੀ ਚਾਵਲਾ ਹੋ ਰਹੀ ਆ ਚੁੱਕੇ ਨੇ ਉਹਨਾਂ ਦਾ ਮੈਸੇਜ ਲੈ ਲਈਏ ਫਿਰ ਆਪਾਂ ਵਾਪਸ ਆਉਂਦੇ ਹਾਂ ਜੀ ਉਮਰਪ੍ਰੀਤ ਜੀ
3: ਥੈਂਕ ਯੂ ਸੋ ਮਚ ਜਜਿੰਦਰ ਜੀ ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਆ ਥੋੜੀ ਜੀ ਮੈਂ ਇਨਕਮ ਰਿਪਲੇਸਮੈਂਟ ਦੀ ਗੱਲ ਕਰਨਾ ਚਾਹੁੰਦੀ ਹਾਂ ਤਜਿੰਦਰ ਜੀ ਜੋ ਵੀ ਸਾਡੀਆਂ ਬੇਸਿਕ ਨੈਸੈਸਿਟੀਜ਼ ਹੈਗੀਆਂ ਲਾਈਫ ਦੀਆਂ ਸਾਨੂੰ ਪਤਾ ਹੀ ਹੈ ਫੂਡ ਕਲੋਥਿੰਗ ਤੇ ਸ਼ੈਲਟਰ ਹੈ ਨਾ ਤਿੰਨ ਚੀਜ਼ਾਂ ਹੀ ਆ ਰੋਟੀ ਕੱਪੜਾ ਮਕਾਨ ਲੇਕਿਨ ਇਹ ਜਿਹੜੀਆਂ ਤਿੰਨ ਚੀਜ਼ਾਂ ਉਹ ਇੱਕੋ ਵੇਰੀਏਬਲ ਤੇ ਡਿਪੈਂਡ ਕਰਦੀਆਂ ਉਹ ਹੈ ਸਾਡੀ ਇਨਕਮ ਮਤਲਬ ਸਾਡੀ ਇਨਕਮ ਡਿਸਾਈਡ ਕਰਦੀ ਆ ਕਿ ਅਸੀਂ ਕਿਵੇਂ ਦਾ ਫੂਡ ਖਾਣਾ ਇਨਕਮ ਡਿਸਾਈਡ ਕਰਦੀ ਆ ਅਸੀਂ ਕਿਵੇਂ ਦੇ ਕੱਪੜੇ ਪਾਉਣੇ ਆ ਤੇ ਇਨਕਮ ਇਹ ਡਿਸਾਈਡ ਕਰਦੀ ਆ ਵੀ ਅਸੀਂ ਘਰ ਕਿਵੇਂ ਦੇ ਘਰ 'ਚ ਰਹਿਣਾ ਵੀ ਦਿਸ ਇਜ਼ ਯੋਰ ਲਾਈਫ ਸਟਾਈਲ ਹੁਣ ਦੋ ਹੀ ਤਰੀਕੇ ਹੁੰਦੇ ਆ ਜਾਂ ਅਸੀਂ ਕੰਮ ਕਰੀਏ ਜਾਂ ਕੋਈ ਸਾਡੇ ਲਈ ਕੰਮ ਕਰੇ ਸੋ ਆਫਕੋਰਸ ਮਤਲਬ ਹੁਣ ਆਪਾਂ ਇਸ ਟਾਈਮ ਆਪਾਂ ਆਪਣੀ ਫੈਮਿਲੀ ਲਈ ਕੰਮ ਕਰ ਰਹੇ ਹਾਂ ਇਨਕਮ ਬਣਾ ਰਹੇ ਹਾਂ ਉਹਨਾਂ ਨੂੰ ਰੋਟੀ ਕੱਪੜਾ ਮਕਾਨ ਆਪਣੇ ਲਈ ਔਰ ਆਪਣੀ ਫੈਮਿਲੀ ਲਈ ਜਨਰੇਟ ਕਰ ਰਹੇ ਹਾਂ ਬਟ ਜੇ ਅਨਫੋਰਚੁਨੇਟਲੀ ਕੁਝ ਹੋ ਜਾਂਦਾ ਕੋਈ ਇੰਜਰੀ ਹੋ ਜਾਂਦੀ ਆ ਕੋਈ ਸਿਕਨੈਸ ਹੋ ਜਾਂਦੀ ਆ ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਆ ਉਸ ਸਿਚੁਏਸ਼ਨ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਟੇਕ ਓਵਰ ਕਰਨਾ ਹੀ ਪੈਣਾ ਇਮੀਡੀਏਟਲੀ ਇਹ ਹੀ ਇਨਕਮ ਪ੍ਰੋਟੈਕਸ਼ਨ ਹੁੰਦੀ ਆ ਵੀ ਜੇ ਅਸੀਂ ਆਪ ਇਨਕਮ ਨਹੀਂ ਜਨਰੇਟ ਕਰ ਸਕਦੇ ਤਾਂ ਸਾਡੀ ਜਗ੍ਹਾ ਤੇ ਇੰਸ਼ੋਰੈਂਸ ਕੰਪਨੀ ਨੇ ਕੰਪਨਸੇਟ ਕਰਨਾ ਸ਼ੁਰੂ ਕਰ ਦੇਣਾ ਇਨ ਦਾ ਫਾਰਮ ਆਫ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਸੋ ਸਾਡੇ ਚੋਂ ਬਹੁਤ ਲੋਕ ਹੈ ਜਿਹਨਾਂ ਨੂੰ ਡਿਸੇਬਿਲਟੀ ਇੰਸ਼ੋਰੈਂਸ ਕਈ ਵਾਰ ਸਾਨੂੰ ਕੰਮ ਤੋਂ ਮਿਲੀ ਹੁੰਦੀ ਹੈ ਉਹ ਖਾਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਸਕਦੇ ਹਾਂ ਜਾਂ ਆਪਾਂ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਦੋਨੋਂ ਆਪਾਂ ਲਾਈਫ ਇੰਸ਼ੋਰੈਂਸ ਦੇ ਨਾਲ ਕਵਰ ਕਰ ਸਕਦੇ ਹੁੰਦੇ ਹਾਂ ਸੋ ਇੱਕ ਚੀਜ਼ ਸਮਝਣ ਵਾਲੀ ਹੈ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਲੰਬਸਮ ਬੈਨੀਫਿਟ ਮਿਲਦਾ ਇਨ ਕੇਸ ਆਫ ਕ੍ਰਿਟੀਕਲ ਇਲਨੈਸ ਤੇ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਹੈ ਉਹ ਮੰਥਲੀ ਇਨਕਮ ਰਿਪਲੇਸਮੈਂਟ ਹੁੰਦੀ ਹੈ ਇਨ ਕੇਸ ਆਫ ਇੰਜਰੀ ਔਰ ਸਿਕਨੈਸ ਹੁਣ ਜੇ ਆਪਾਂ ਦੋਨੋਂ ਲਏ ਹੋਈਆਂ ਇੰਸ਼ੋਰੈਂਸ ਆਪਾਂ ਨੂੰ ਦੋਨਾਂ ਦਾ ਬੈਨੀਫਿਟ ਮਿਲੂਗਾ ਕ੍ਰਿਟੀਕਲ ਇਲਨੈਸ ਨੇ ਲੰਬਸਮ ਬੈਨੀਫਿਟ ਦੇ ਦੇਣਾ ਤੇ ਜਿਹੜੀ ਡਿਸੇਬਿਲਟੀ ਆ ਉਹਨੇ ਮੰਥਲੀ ਦੇਣਾ ਸ਼ੁਰੂ ਕਰ ਦੇਣਾ ਔਰ ਸਭ ਤੋਂ ਵਧੀਆ ਚੀਜ਼ ਹੁੰਦੀ ਆ ਵੀ ਇੰਸ਼ੋਰੈਂਸ ਪਲਾਨ ਦੇ ਵਿੱਚ ਕ੍ਰਿਟੀਕਲ ਇਲਨੈਸ ਦੇ ਵਿੱਚ ਆਪਾਂ 100% ਜਿਹੜਾ ਰਿਫੰਡ ਆਫ ਪ੍ਰੀਮੀਅਮ ਰਿਟਰਨ ਆਫ ਪ੍ਰੀਮੀਅਮ ਨੂੰ ਵੀ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਸੋ ਤੁਹਾਡੇ ਕੋਲ ਆਲਰੇਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਤੁਸੀਂ ਉਹਦੇ ਵਿੱਚ ਰਿਟਰਨ ਆਫ ਪ੍ਰੀਮੀਅਮ ਆਪਣਾ ਐਡ ਕਰਨਾ ਚਾਹੁੰਦੇ ਹੋ ਵੀ ਜੇ ਕੁਝ ਹੋ ਗਿਆ ਤਾਂ ਕਲੇਮ ਮਿਲ ਜਾਣਾ ਜੇ ਕੁਝ ਨਹੀਂ ਹੋਇਆ ਬਹੁਤ ਚੰਗੀ ਗੱਲ ਆ ਅਸੀਂ ਆਪਣੇ ਸਾਰਿਆਂ ਨੇ ਲਾਈਫ ਸਟਾਈਲ ਵਧੀਆ ਰੱਖਿਆ ਹੋਇਆ ਤਾਂ ਜਿੰਨਾ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ 100% ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ ਸੋ ਤੁਹਾਡੀ ਕੋਈ ਆਲਰੇਡੀ ਐਗਜਿਸਟਿੰਗ ਪਾਲਿਸੀ ਹੈ ਆਪਾਂ ਉਹਦੇ 'ਚ ਵੀ ਚੇਂਜਿਸ ਕਰ ਸਕਦੇ ਹਾਂ ਤੁਹਾਡੀ ਲਾਈਫ ਇੰਸ਼ੋਰੈਂਸ ਲਈ ਹੋਈ ਆ ਆਪਾਂ ਦੋ ਚੀਜ਼ਾਂ ਐਡ ਕਰ ਸਕਦੇ ਹਾਂ ਜਾਂ ਤੁਸੀਂ ਸਿਰਫ ਕ੍ਰਿਟੀਕਲ ਇਲਨੈਸ ਵੀ ਐਡ ਕਰਵਾ ਸਕਦੇ ਹੋ ਸੋ ਕੋਈ ਵੀ ਕੁਸ਼ਚਨ ਤੁਹਾਡਾ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਤਿੰਨਾਂ ਨੂੰ ਆਪਾਂ ਕੋਂਬੋ ਪਲਾਨ ਵੀ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ ਜੋ $99 ਦੇ ਵਿੱਚ ਹੋ ਜਾਂਦਾ ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ ਮੇਰਾ
0: 6476-1646-1646-1646 ਅੱਜ ਸਪੈਸ਼ਲ ਹੈਗਾ ਵੀਰਵਾਰ ਨੂੰ ਇਹ ਸੋਮਵਾਰ ਵੀਰਵਾਰ ਤੇ ਆਪਣੇ ਮੰਗਲਵਾਰ ਤੇ ਵੀਰਵਾਰ ਤੇ ਅੰਦਰ ਹੁੰਦਾ ਇਹ ਚੀਜ਼ ਡੀਲ ਹੈਗੀ ਆ ਉਸ ਤੋਂ ਬਾਅਦ ਡੀਲ ਉਹਨਾਂ ਨੇ ਇਹ ਲਗਾਈ ਆ ਡਾਈਨ ਜਾਂ ਟੇਕ ਆਊਟ ਬਾਏ ਐਨੀ ਕਾਠੀ ਰੋਲ ਉਹਦੇ ਨਾਲ ਸਾਫਟ ਡਰਿੰਕ ਫਰੀ ਹੈਗੀ ਆ ਬਾਏ ਐਨੀ ਬਰਗਰ ਸਾਫਟ ਡਰਿੰਕ ਫਰੀ ਹੈ ਤੇ ਬਾਏ ਸਾਫਟ ਡਰਿੰਕ ਤਾਂ ਮਤਲਬ ਇਹ ਹੋਊ ਕੱਲੀ ਮਿਲਕ ਸ਼ੇਕ ਤਾਂ ਨਹੀਂ ਉਹਦੇ ਚਾਹੁੰਦੇ ਹੋਣੇ ਆਉਣਗੇ
1: ਹੁਣ ਨਹੀਂ ਕੈਨ ਵਾਲੀ
0: ਕੈਨ ਵਾਲੀ ਕੋਕ ਹਨਾ ਤੇ ਮੈਂ ਕਿਹਾ ਚਲੋ ਨਹੀਂ ਤਾਂ ਮਿਲਕ ਸ਼ੇਕ ਤਾਂ
1: ਨਹੀਂ ਕੋਈ ਵੀ ਕੈਨ ਵਾਲੀ ਡਰਿੰਕ ਤੁਸੀਂ ਫ੍ਰੀ ਲੈ ਸਕਦੇ
0: ਬਾਏ ਐਨੀ ਮਲਾਈ ਚਾਪ ਤੇ ਉਹਦੇ ਨਾਲ ਤੁਹਾਨੂੰ ਰੁਮਾਲੀ ਰੋਟੀ ਫ੍ਰੀ ਮਿਲੇਗੀ। ਚਾਰਟਨ ਪਲਾਂਟ ਦੇ ਚੱਕਰ ਲਗਾਇਆ ਉਹ 11685 ਮਕਵੀਨ ਅਤੇ ਮੇਫੀਲ ਦੇ ਕੋਲੇ ਨੇ, ਜਿਹਨਾਂ ਨੰਬਰ 47 ਗੈਸ ਸਟੇਸ਼ਨ ਦੇ ਨਾਲ। ਨੰਬਰ ਹੈ 905-794-4545-9597-4545 ਟੈਲੀਫੋਨ ਨੰਬਰ।
1: ਬਿਲਕੁਲ, ਇੱਕ ਚੀਜ਼ ਹੋਰ ਐਡ ਕਰਦਾ ਵੀ ਤੁਸੀਂ ਇਹਨਾਂ ਤੋਂ ਟਿਫਿਨ ਸਰਵਿਸ ਵੀ ਲੈ ਸਕਦੇ ਹੋ।
0: ਵੈਰੀ ਗੁੱਡ,
1: ਜਿਹਨਾਂ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਜਾਂ ਟਾਈਮ ਨਹੀਂ ਮਿਲਦਾ, ਤੁਸੀਂ ਇਹਨਾਂ ਤੋਂ ਟਿਫਿਨ ਸਰਵਿਸ ਲਓ। ਪਿਓਰ ਵੈਜੀਟੇਰੀਅਨ ਇਹ ਫੂਡ ਬਣਾਉਂਦੇ ਨੇ।
0: ਟਿਫਿਨ ਤੁਸੀਂ ਆਪਣੇ ਕੰਮ ਕਿਤੇ ਕਰਦੇ ਹੋ, ਆਫਿਸ ਦੇ ਵਿੱਚ ਕਿਤੇ ਹੋਰ, ਉੱਥੇ ਵੀ ਲਿਆ ਸਕਦੇ ਹੋ,
1: ਉੱਥੇ ਵੀ ਜਾ ਸਕਦੇ। ਹਾਂ ਬਿਲਕੁਲ, ਹਾਂਜੀ।
0: ਅੱਛਾ, ਮੈਂ ਆਪਾਂ ਇੰਨਾ ਮਸ਼ਹੂਰ ਗੀਤ ਲਾਇਆ ਸੀਗਾ ਪਰ ਹਾਲੇ ਤੱਕ ਕਿਸੇ ਨੂੰ ਦੱਸਿਆ ਨੀ ਗਾ ਕੋਈ ਅਸੀਂ ਕਿਹੜਾ ਗੀਤ ਆ।
1: ਚਲੋ ਫਿਰ ਸੁਣਾ ਦਿਓ,
0: ਹੁਣ ਜੀ ਸੁਣਾ ਦਿਓ, ਨਹੀਂ ਤਾਂ ਫਿਰ ਆਪਾਂ ਗੀਤ ਲਾ ਦੇਣ। ਨਹੀਂ ਤਾਂ ਹਾਂਜੀ
4: ਦੋਸਤੋ,
0: ਅਸੀਂ ਕਿਹਾ ਤੁਸੀਂ ਪੂਰਾ ਕਰਨ ਦਾ ਕਿਹੜਾ ਗੀਤ ਲਗਾ ਰਹੇ ਹਾਂ ਅਸੀਂ ਤੁਹਾਡੇ ਵਾਸਤੇ। 905-564-4444 905-564-6444 ਵੈਸੇ ਯਾਰ ਚਮਕੀਲਾ ਸਾਹਿਬ ਦੇ ਗੀਤ ਹੋਵੇ, ਕੁਲਦੀਪ ਮੰਡ ਦੇ ਮੂਹਰੇ ਕੁਛ ਗੀਤ ਚੱਲਦੇ ਆ ਕਿੰਨਾ ਕਵੀ ਪੁਰਾਣੇ, ਸਦੀਕ ਸਾਹਿਬ ਟੂੰਬੀ ਬਾਜਦੀ ਹੋਵੇ ਤਾਂ ਮੋਸਟਲੀ ਪਤਾ ਲੱਗ ਹੀ ਜਾਂਦਾ ਵੀ ਫਲਾਨਾ ਗੀਤ ਆ।
1: ਚਲੋ ਮੈਂ ਇੱਕ ਮੈਸੇਜ ਲੈ ਲਾ ਮੇਨ ਟਾਈਮ ਦੇ ਵਿੱਚ। ANJ ਆਟੋਮੋਟਿਵ ਰਿਪੇਅਰ ਨੂੰ ਤੁਸੀਂ ਯਾਦ ਰੱਖੋ, ਜੇ ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਡੇ ਲਈ ਬੋਲਟਨ ਦੇ ਵਿੱਚ ਲੋਕੇਟਡ ਨੇ ਅਤੇ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ। ਤੁਸੀਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਅਤੇ ਨਾਲੇ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਜੇ ਤੁਸੀਂ ਕੋਈ ਵੀ ਸਸਪੈਂਸ਼ਨ ਦਾ ਕੰਮ ਕਰਾਉਣਾ ਹੈ, ਸਸਪੈਂਸ਼ਨ ਵਰਕ ਸਾਰਾ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਜਾਂ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਰਸਟ ਪ੍ਰੂਫਿੰਗ ਕਰਵਾਉਣੀ ਹੈ, ਤੁਸੀਂ ANJ ਆਟੋਮੋਟਿਵ ਰਿਪੇਅਰ ਪਹੁੰਚੋ। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਲੈਂਗੁਏਜ ਬੈਰੀਅਰਸ ਕੋਈ ਨਹੀਂ ਹੈਗੇ। ਅਤੇ ਪਹੁੰਚਣਾ ਤੁਸੀਂ ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, 91 ਹੀਲੀ ਰੋਡ ਬੋਲਟਨ ਦੇ ਵਿੱਚ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ਨੰਬਰ ਇਹਨਾਂ ਦਾ 9058577596, 905-857-7576 ਦੇ ਉੱਪਰ ਗੱਲ ਹੋਏਗੀ ANJ ਆਟੋਮੋਟਿਵ ਰਿਪੇਅਰ ਦੇ ਨਾਲ।
0: ਅਕਾਲ ਡਕਟ ਕਲੀਨਿੰਗ ਦਾ ਨੰਬਰ ਲੈ ਲਓ ਭਾਈ, ਰੀਜਨਲ ਡਕਟ ਕਲੀਨ ਕਰਦੇ ਨੇ, ਪਿਛਲੇ 40 ਵਰ੍ਹਿਆਂ ਤੋਂ ਸਬਜ਼ੀ ਕਮਿਊਨਿਟੀ ਦਾ ਸਭ ਤੋਂ ਪਹਿਲਾ ਬਿਜ਼ਨਸ ਆ
1: ਇਹ
0: ਅਕਾਲ ਡਕਟ ਕਲੀਨ ਵਾਲਿਆਂ ਦਾ। ਅਤੇ ਨਾਲ ਦੀ ਨਾਲ ਏਅਰ ਕੰਡੀਸ਼ਨ, ਫਰਨੈਸ, ਤੁਸੀਂ ਏਅਰ ਕੰਡੀਸ਼ਨ ਦੀ ਰਿਪੇਅਰ ਕਰਵਾਉਣੀ ਆ ਜਾਂ ਨਵਾਂ ਲਵਾਉਣਾ ਪਲੱਸ ਉਹਦੀ ਟਿਊਨ ਅਪ ਕਰਵਾਉਣੀ ਆ, ਇਹ ਕੰਮ ਵੀ ਕਰਦੇ ਨੇ। ਅੱਜ ਕੱਲ੍ਹ ਉਹਨਾਂ ਨੇ ਡੀਲ ਲਾਈ ਆ $140 ਦੇ ਵਿੱਚ, 3000 ਸਕੇਅਰ ਫਿੱਟ ਕਰ, ਲੋਕਲ ਬ੍ਰੈਮਟਨ, ਮਿਸਾਗਾ, ਟੋਬੀਕੋ ਨੇੜੇ ਨੇੜੇ, ਹੈ ਨਾ ਸਾਰੇ
1: ਜੀ,
0: ਅਤੇ ਕਰਵਾ ਸਕਦੇ ਹੋ। ਆਪਣੇ ਵੀ ਅੱਜ ਲੱਗੇ ਹੋਏ ਨੇ ਇੱਥੇ ਕਰ ਰਹੇ ਨੇ, ਵੱਡੀ ਸਾਰੀ ਪਾਈਪ ਲਾ ਕੇ ਕਲੀਨ ਕਰ ਰਹੇ ਨੇ। ਤੋ ਹਰਮਿੰਦਰ ਸਿੰਘ ਹੋਰਾਂ ਦਾ ਨੰਬਰ ਲੈ ਲਓ, 4167100662, 416-710-0662 ਟੈਲੀਫੋਨ ਨੰਬਰ ਹੈ। ਅਤੇ ਲੋ ਫਿਰ ਇੱਕ ਡਿਊਟ ਸੌਂਗ ਪੇਸ਼ ਕਰਦੇ ਹਾਂ ਆਪਾਂ ਸ਼ਮਕੀਲ ਸਾਹਿਬ ਤੋਂ ਬਾਅਦ ਚਲਾਵਾਂਗੇ। ਇੱਕ ਮੈਂ ਨਾ ਗੀਤ ਹੋਰ ਪੁਰਾਣਾ ਕੱਢਿਆ
1: ਜੀ,
0: ਅਤੇ ਇਹ ਹੈਗਾ ਦੀਦਾਰ ਸੰਧੂ ਸਾਹਿਬ ਦੇ ਨਾਲ ਸਾਥ ਦੇ ਰਹੇ ਨੇ, ਹਾਂਜੀ ਹਾਂਜੀ, ਤੁਹਾਡੇ ਲਈ ਸੁਰਿੰਦਰ ਕੌਰ ਹੋਣੀ। ਸੁਰਿੰਦਰ ਕੌਰ ਨੇ ਲੋਕ ਗੀਤ ਵੀ ਗਾਏ ਨੇ,
1: ਹਾਂਜੀ,
0: ਪਰ ਹਰਚਰਨ ਗਰੇਵਾਲ ਤੋਂ ਲੈ ਕੇ ਬਹੁਤ ਸਾਰੇ ਸਿੰਗਰਸ ਨਾਲ ਡਿਊਟ ਵੀ ਗਾਏ ਨੇ ਉਹਨਾਂ। ਲਓ ਪੁਰਾਣਾ ਗੀਤ ਤੁਹਾਡੇ ਨਾਲ ਕਰਦੇ ਅਸੀਂ।

0: ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ, ਚਲੋ AM 530 ਤੋਂ, ਔਰ ਟੈਲੀਫੋਨ ਨੰਬਰ ਹੈ 905-564-6444। ਦੋਸਤੋ, ਇੰਡੀਆ ਜਾਣਾ ਜਾਂ ਕੋਈ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਤਾਂ ਕੋਮਲ ਟਰੈਵਲ ਮਿਸਾਗਾ ਦੇ ਰਿਤੂ ਧਾਲੀਵਾਲ ਤੁਹਾਡੇ ਲਈ ਬੜਾ ਅੱਛਾ ਪੈਕੇਜ ਲਿਖੇ ਦਿੰਦੇ ਨੇ, ਅਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦਿੰਦਾ ਅਤੇ ਤੁਸੀਂ ਡੀਲ ਬਣਾ ਲਓ ਉਹਨਾਂ ਦੇ ਨਾਲ। ਹੈ ਨਹੀਂ, ਖਾਸ ਕਰਕੇ ਉਹ ਕਹਿੰਦੇ ਇੰਡੀਆ ਵਾਸਤੇ ਵੀ ਸਾਡੇ ਪਾਸ ਕਾਫੀ ਵਧੀਆ ਵਧੀਆ ਪੈਕੇਜ ਨੇ ਤੁਹਾਡੇ ਪਾਸ ਉਹਨਾਂ ਦੀ ਐਡ ਹੈਗੀ।
1: ਹਾਂਜੀ, ਨੰਬਰ 905-565-8704, 905-565-8704 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੇ ਸੰਪਰਕ ਹੋਏਗਾ, ਔਲ ਲਿੰਕ ਟਰੈਵਲ ਮਿਸੀਸਾਗਾ ਤੋਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ।
0: ਜੁੜੇ ਹੋਏ ਹੋ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਔਰ ਜਾਣਕਾਰੀ ਦਿਆਂ ਜੀ ਦੋਸਤੋ, ਅੱਜ ਕੱਲ੍ਹ ਗਾਰਡਨਿੰਗ ਦਾ ਮੌਸਮ ਹੈ। ਜੇਕਰ ਤੁਸੀਂ ਆਪਣੇ ਘਰ ਪਿੱਛੇ ਵਧੀਆ ਵਧੀਆ ਆਪਣੀ ਫੁਲਵਾੜੀ ਲਾਉਣਾ ਚਾਹੁੰਦੇ ਹੋ, ਜਿਹੜੇ ਕਿ ਫਲਾਵਰ ਵਗੈਰਾ ਜਾਂ ਫਿਰ ਘਾਹ ਕਟਾਉਣਾ, ਟ੍ਰੀ ਟ੍ਰਿਮਿੰਗ ਕਰਾਉਣੀ ਹੈਗੀ ਆ, ਐਜ ਹੁੰਦੀ ਆ ਕਈ ਵਾਰੀ ਉਹ ਟ੍ਰਿਮ ਕਰਾਉਣੀ ਆ, ਨਾਲ ਦੀ ਨਾਲ ਜੇ ਕੋਈ ਅੱਜ ਕੱਲ੍ਹ ਤੁਸੀਂ ਸਬਜ਼ੀ ਸੁਬਜ਼ੀ ਲਗਾਉਣੀ ਹੈ ਉਹਦੇ ਵਾਸਤੇ ਮੈਂ ਨਾਮ ਦੱਸ ਦਿੰਦਾ, SNS ਲੋਇਰ ਲੋਨ ਕੇਅਰ ਵਾਲਿਆਂ ਦਾ ਨੰਬਰ ਲੈ ਲਓ। ਰਿਓਬੀ ਸਟਾਲ ਉਹਨਾਂ ਤੋਂ ਸਟਾਉਣਾ ਘਰ, ਸਡ ਨਵੀਂ ਲਵਾਉਣੀ ਆ ਅਤੇ ਸਾਰਾ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਪਲੱਸ ਸਬਜ਼ੀਆਂ ਸੁਬਜ਼ੀਆਂ ਲਵਾਉਣੀਆਂ ਉਹ ਵੀ ਲਾ ਦੇਣਗੇ
1: ਜੀ।
0: ਗੁਰੀ ਹੋਣਾ ਦਾ ਨੰਬਰ ਲੈ ਲਓ 437-655-1984, 437-655-1984। ਅਗਲੇ ਕਰ ਲਈਏ ਜੀ
1: 1000 ਜੀ। ਸਤਿ ਸ਼੍ਰੀ ਅਕਾਲ।
2: ਹਾਂ ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਤੁਸੀਂ ਲਾਓ ਲੈਲਾ ਮਜਨੂ ਦਾ ਕੋਈ ਪੱਥਰ ਸੇ ਨਾ ਮਾਰੇ,
0: ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ।
2: ਹਾਂਜੀ,
0: ਇਹ ਲੈਲਾ ਮਜਨੂ ਦੇ ਵਿੱਚ ਨਾ ਕੁੜੀ ਆਈ ਸੀ ਇੱਕ ਰੰਜੀਤਾ।
2: ਹਾਂਜੀ ਰੰਜੀਤ,
0: ਥੋੜੀਆਂ ਮੂਵੀ 'ਚ ਕੰਮ ਕੀਤਾ, ਅੱਖੀਆਂ ਕੋਈ ਜਰੋਖਾਂ ਵਿੱਚ ਵੀ ਹੋਏ ਸੀ ਸਚਿਨ ਦੇ ਨਾਲ, ਅਤੇ ਇਹ ਮੂਵੀ ਵਿੱਚ ਵੀ ਆਪਣੇ ਲੱਲਾ ਮਜਨੂ ਰਿਸ਼ੀ ਕਪੂਰ ਸਾਹਿਬ ਦੇ ਨਾਲ ਸੀਗੀ, ਪਰ ਕੰਮ ਵਧੀਆ ਕੀਤਾ ਕੁੜੀ ਨੇ, ਥੋੜ੍ਹੀ ਮੂਵੀਆਂ ਕੀਤੀਆਂ, ਪਰ ਡਿਸਪੀਅਰ ਵਿਆਹ ਵੂ ਕਰਾ ਲਿਆ ਹੋਣਾ ਜਾਂ ਬਾਅਦ 'ਚ, ਹੈ ਨਾ, ਹੋ ਸਕਦਾ। ਐਨੀਵੇ ਗੀਤ ਸੁਣਾਉਂਦੇ ਤੁਹਾਨੂੰ,
1: ਕੋਈ ਗੱਲ ਨਹੀਂ, ਗਾਣਾ ਤੁਹਾਡਾ ਲਗਾ ਦਿੰਦੇ ਹਾਂ ਥੋੜ੍ਹੇ ਟਾਈਮ 'ਚ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤੋ, ਕਲੀਅਰ ਵਿਊ ਆਈ ਕੇਅਰ ਦੀ ਮੈਂ ਜਾਣਕਾਰੀ ਦਿਆਂ, ਧੁੱਪ ਵਾਲੀਆਂ ਐਨਕ ਅੱਜ ਕੱਲ੍ਹ ਉਹਨਾਂ ਲਾਈਆਂ ਕਿਉਂਕਿ ਹੁਣ ਲੋੜ ਆਪਾਂ ਨੂੰ
1: ਜੀ,
0: ਅਤੇ 25% ਉਹ ਤਾਂ ਡਿਜ਼ਾਇਨਰ ਫਰੇਮ 'ਤੇ ਲਗਾਇਆ ਉਹਨਾਂ ਨੇ, ਖੁਦ ਡਾਕਟਰ ਨੇ ਰਮਨਦੀਪ ਫੇਅਰ ਅਤੇ ਡਾਕਟਰ ਹਰਪ੍ਰੀਤ ਫੇਅਰ
1: ਜੀ,
0: ਇੱਕ ਦਿਨ ਛੁੱਟੀ ਕਰਦੇ ਨੇ ਮੰਡੇ, ਬਾਕੀ ਟਿਊਜ਼ਡੇ ਟੂ ਫਰਾਈਡੇ ਇਹ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਸੈਚਰਡੇ 11 ਤੋਂ 6, ਸੰਡੇ 12 ਤੋਂ 5। ਨੰਬਰ 905-913-4545
1: ਜੀ। ਅਤੇ ਇੱਕ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਇੱਕ ਚੱਕਰ ਜ਼ਰੂਰ ਲਗਾਓ ਅੱਜ, ਕਿਉਂਕਿ ਅੱਜ ਥਰਸਡੇ ਵਾਲੇ ਦਿਨ ਹੱਕਾ ਥਾਲੀ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਮਿਲੂਗੀ, ਵੈਜ ਥਾਲੀ ਵੀ ਲਓ।
0: ਮੈਨੂੰ ਇਉਂ ਲੱਗਦਾ ਵੀ ਤੇਰਾ ਖਾਣ 'ਚ ਭੁੱਖ ਲੱਗੀ, ਤੇ ਖਾਧਾ ਕੋਈ ਤਾਂ
1: ਨਹੀਂ, ਮੈਂ ਖਾਧਾ ਥੋੜ੍ਹਾ ਅਰਲੀ ਖਾ ਲਿਆ ਸੀ,
0: ਬੋਲਣ ਤੋਂ ਪਹਿਲਾਂ ਸੋਚ ਰਹੀ ਮੈਂ ਖਾਣ ਨੂੰ ਕੀ ਕਰਦਾ ਕੁਛ।
1: ਜਦੋਂ ਇੰਨੀ ਵਧੀਆ ਡੀਲਸ ਲੱਗੀਆਂ ਹੋਣ, ਹੈ ਨਾ, ਫਿਰ ਓਬਵੀਅਸਲੀ ਬੰਦੇ ਦਾ ਮਨ ਕਰ ਜਾਂਦਾ ਹੁੰਦਾ। ਅਤੇ ਵੈਸੇ ਸਿੰਪਲੀ ਇੰਡੀਅਨ 'ਤੇ ਹਰ ਰੋਜ਼ ਹੀ ਤੁਹਾਡੇ ਲਈ ਬਾਏ ਵਨ ਗੈਟ ਵਨ ਸਪੈਸ਼ਲ ਡੀਲਸ ਲੱਗਦੀਆਂ ਨੇ, ਅਤੇ ਤੁਸੀਂ ਅੱਜ ਇਹਨਾਂ ਦੇ ਕੋਲੋਂ ਹਾਕਾ ਥਾਲੀ, ਮਤਲਬ ਕਿ ਚਾਈਨੀਜ਼ ਫੂਡ ਤੁਸੀਂ ਲਾਈਕ ਕਰਦੇ ਹੋ, ਮਨਚੂਰੀਅਨ, ਨੂਡਲਸ ਜਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਹੋ ਗਈਆਂ, ਜਾਂ ਜਿਵੇਂ ਚੀਜ਼ ਚਿੱਲੀ ਹੋ ਗਿਆ, ਚਿੱਲੀ ਚਿਕਨ ਹੋ ਗਿਆ, ਇੱਦਾਂ ਦੀਆਂ ਚਾਈਨੀਜ਼ ਫੂਡ ਆਈਟਮਸ ਤੁਸੀਂ ਲਾਈਕ ਕਰਦੇ ਹੋ, ਤਾਂ ਹਾਕਾ ਥਾਲੀ ਅੱਜ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਮਿਲੂਗੀ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ। ਅਤੇ ਇਹਨਾਂ ਦੇ ਕੋਲੋਂ ਤੁਸੀਂ ਇੰਡੀਅਨ ਮਿਠਾਈਆਂ ਬਿਲਕੁਲ ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ ਐਵਰੀ ਡੇ ਲੈ ਕੇ ਆ ਸਕਦੇ ਹੋ, ਅਤੇ ਬਿਲਕੁਲ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਹਾਨੂੰ ਮਿਲਦਾ ਆ, ਵੈੱਜ ਵੀ ਨੋਨ ਵੈੱਜ ਵੀ, ਤੁਸੀਂ ਬੈਠ ਕੇ ਡਾਈਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਲੈ ਕੇ ਆ ਸਕਦੇ ਹੋ। ਅਤੇ ਇਹ ਜਿਹੜੀ ਡੀਲ ਹੈ ਇਹ ਤੁਹਾਡੇ ਲਈ ਡਾਈਨਿੰਗ ਦੇ ਲਈ ਵੀ ਹੈ, ਟੇਕ ਆਊਟ ਦੇ ਲਈ ਵੀ ਹੈ। ਬਾਏ ਵਨ ਗੈਟ ਵਨ ਫ੍ਰੀ ਹਾਕਾ ਥਾਲੀ ਅੱਜ ਲਓ ਤੁਸੀਂ, 275 ਗਾਰਡਨ ਬੁੱਕ ਟ੍ਰੇਲ, ਗਾਰਡਨ ਬੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ, ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਤੁਹਾਨੂੰ ਮਿਲਣਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਵਾਲੇ।
0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਨਾਲ ਜਿਹੜੇ ਸਾਡੇ ਨਾਲ ਨੇ, ਅਮਰਪ੍ਰੀਤ ਚਾਵਲਾ ਹੋ ਰਹੀ ਇੰਸ਼ੋਰ ਦੇ ਫੀਲਡ, ਬੜਾ ਲੰਮਾ ਨਾਮ ਹੈ ਇਹਨਾਂ ਦਾ
1: ਜੀ,
0: ਉਹਨੂੰ ਨਾਲ ਹੀ ਹੈ ਜੀ। ਅਮਰਪ੍ਰੀਤ ਜੀ,
3: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਤੁਸੀਂ ਟਰਮ ਲਾਈਫ ਇੰਸ਼ੋਰੈਂਸ ਲੈਣੀ ਆ, ਤੁਸੀਂ ਟਰਮ ਕ੍ਰਿਟੀਕਲ ਇਲਨੈਸ ਲੈਣੀ ਆ, ਦੋਨਾਂ 'ਚ ਆਪਾਂ ਮਨੀ ਬੈਕ ਪਲੈਨ ਡਿਜ਼ਾਇਨ ਕਰ ਸਕਦੇ ਹਾਂ। ਜੇ ਕੁਝ ਹੋਇਆ ਤਾਂ ਫੈਮਿਲੀ ਨੂੰ ਬੈਨੀਫਿਟ ਮਿਲ ਜਾਏਗਾ ਜਾਂ ਤੁਹਾਨੂੰ ਬੈਨੀਫਿਟ ਮਿਲ ਜਾਏਗਾ, ਜੇ ਕੁਝ ਨਹੀਂ ਹੋਇਆ ਤੁਹਾਡੇ ਪੈਸੇ ਵਾਪਿਸ ਹੋ ਜਾਣਗੇ। ਤੁਹਾਡੀ ਆਲਰੇਡੀ ਇੰਸ਼ੋਰੈਂਸ ਲਈ ਹੋਈ ਹੈ ਤਾਂ ਆਪਾਂ ਇਵੇਂ ਦੇ ਪਲੈਨ ਦੇ ਵਿੱਚ ਉਹਨੂੰ ਕਨਵਰਟ ਵੀ ਕਰ ਸਕਦੇ ਹਾਂ। ਅਤੇ ਦੂਜਾ ਮੇਰਾ ਸਪੈਸ਼ਲੀ ਮੈਸੇਜ ਹੈਗਾ ਤੇਜਿੰਦਰ ਜੀ, ਵੀ ਜੇ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ, ਸਮਰ ਦਾ ਟਾਈਮ ਹੈ, ਬਹੁਤ ਵਧੀਆ ਮੌਸਮ ਹੈ ਸੁਪਰ ਵੀਜ਼ਾ ਅਪਲਾਈ ਕਰਨ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਮੈਂਡੇਟੋਰੀ ਆ ਉਹ ਆਪਾਂ ਨੂੰ ਕਰਨਾ ਹੀ ਪੈਣਾ 100,000 ਦੀ ਕਵਰੇਜ ਆ ਤੇ ਮਿਨੀਮਮ 1 ਸਾਲ ਦੀ ਹੋਣੀ ਚਾਹੀਦੀ ਆ ਬਟ ਕਈ ਵਾਰ ਅਸੀਂ ਸਾਨੂੰ ਇਹ ਲੱਗਦਾ ਹੁੰਦਾ ਵੀ ਪੇਰੈਂਟਸ ਨੇ ਰੀ ਐਂਟਰ ਕਰਨਾ ਦੁਬਾਰਾ ਆ ਰਹੇ ਆ ਆਲਰੇਡੀ ਉਹਨਾਂ ਕੋਲ ਸੁਪਰ ਵੀਜ਼ਾ ਹੈਗਾ ਤਾਂ ਕਈ ਵਾਰ ਆਪਾਂ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਇਮੀਗ੍ਰੇਸ਼ਨ ਤੇ ਬਹੁਤ ਪ੍ਰੋਬਲਮ ਹੁੰਦੀ ਆ ਰੀਸੈਂਟਲੀ ਮੈਨੂੰ ਫੋਨ ਆਇਆ ਸੀਗਾ ਕਿਸੇ ਦਾ ਕਿ ਉਹ ਕਹਿੰਦੇ ਕਿ ਅਸੀਂ ਤੁਹਾਡਾ ਸੁਪਰ ਵੀਜ਼ਾ ਚੇਂਜ ਕਰਕੇ ਵਿਜ਼ਟਰ ਚ ਕਰ ਦਿੰਦੇ ਆ ਕਿਉਂਕਿ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ ਤਾਂ ਤੁਸੀਂ 6 ਮਹੀਨੇ ਬਾਅਦ ਤੁਸੀਂ ਵਾਪਿਸ ਚਲੇ ਜਾਣਾ ਖੜੇ ਪੈਰ ਇੰਸ਼ੋਰੈਂਸ ਕਰਵਾਈ ਉਹਨਾਂ ਦੀ ਮਤਲਬ ਜੇ ਉਹ ਰੀ ਐਂਟਰ ਕਰ ਰਹੇ ਆ ਤਾਂ ਵੀ ਇੰਸ਼ੋਰੈਂਸ ਉਹਨਾਂ ਨੂੰ ਜ਼ਰੂਰ ਚਾਹੀਦੀ ਹੈ ਔਰ ਜੇ ਉਹ ਇੱਥੇ ਆ ਵਾਪਿਸ ਜਾ ਰਹੇ ਆ ਤਾਂ ਉਹ ਇੰਸ਼ੋਰੈਂਸ ਕੈਂਸਲ ਕਰੋ ਜਦੋਂ ਉਹਨਾਂ ਨੇ ਦੁਬਾਰਾ ਆਉਣਾ ਹੈ ਤਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਮਹੀਨੇ ਬਾਅਦ ਦੁਬਾਰਾ ਹੀ ਆ ਜਾਣਾ ਆਪਾਂ ਇੰਸ਼ੋਰੈਂਸ ਕੈਂਸਲ ਨਹੀਂ ਕਰਾਉਂਦੇ ਲੇਕਿਨ ਨਹੀਂ ਜਦੋਂ ਉਹਨਾਂ ਨੇ ਵਾਪਿਸ ਆਉਣਾ ਤਾਂ ਉਸ ਡੇਟ ਤੋਂ ਦੁਬਾਰਾ ਨਵੀਂ ਇੰਸ਼ੋਰੈਂਸ ਆਪਾਂ ਨੂੰ ਸਟਾਰਟ ਕਰਨੀ ਪੈਂਦੀ ਹੁੰਦੀ ਆ ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ ਉਹਨਾਂ ਦੀਆਂ ਹੈਲਥ ਕੰਡੀਸ਼ਨਸ ਮੈਨੂੰ ਸੈਂਡ ਕਰ ਦਿਓ ਮੈਂ ਤੁਹਾਨੂੰ ਜੋ ਵੀ ਬੈਸਟ ਰੇਟ ਆਉਂਦਾ ਹੋਊਗਾ ਜੋ ਵੀ ਕੰਪਨੀ ਉਹਨਾਂ ਦੀ ਹੈਲਥ ਕੰਡੀਸ਼ਨਸ ਨੂੰ ਕਵਰ ਕਰਦੀ ਹੈ ਸਟੇਬਿਲਿਟੀ ਕਲੋਜ਼ ਹੈ ਹਰ ਚੀਜ਼ ਨੂੰ ਦੇਖ ਕੇ ਤੁਹਾਨੂੰ ਬੈਸਟ ਰੇਟ ਜਿਹੜਾ ਹੈਗਾ ਮੈਸੇਜ ਕਰ ਦੂੰਗੀ ਜਾਂ ਤੁਸੀਂ ਈਮੇਲ ਵੀ ਮੇਰੇ ਤੋਂ ਕਰਵਾ ਸਕਦੇ ਹੋ ਜਾਂ ਕੋਈ ਵੀ ਕੁਐਸਚਨ ਹੈ ਤੁਹਾਡਾ ਇਨਵੈਸਟਮੈਂਟਸ ਨੂੰ ਲੈ ਕੇ RRSP, RESP, TFSA, FHSA ਜਾਂ ਡਿਸੇਬਿਲਿਟੀ ਸੇਵਿੰਗਸ ਪਲਾਨ ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਅਲਬਰਟਾ BC ਮੈਨੀਟੋਬਾ ਸਸਕੈਚੁਆਨ ਨੋਵਾ ਸਕੋਸ਼ੀਆ ਤੇ ਓਨਟਾਰੀਓ ਇਹਨਾਂ ਸਾਰੀਆਂ ਪ੍ਰੋਵਿੰਸਿਸ ਵਿੱਚ ਮੈਂ ਲਾਇਸੈਂਸ ਹਾਂ ਤੁਹਾਡੀ ਫੈਮਿਲੀ ਫਰੈਂਡਸ ਹੈ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਜਾਂ ਤੁਸੀਂ ਇਹਨਾਂ ਪ੍ਰੋਵਿੰਸਿਸ ਤੋਂ ਓਨਟਾਰੀਓ 'ਚ ਮੂਵ ਕੀਤੇ ਹੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਹਾਡਾ ਐਡਵਾਈਜ਼ਰ ਨਹੀਂ ਹੈ ਤਾਂ ਜੋ ਵੀ ਤੁਹਾਨੂੰ ਸਰਵਿਸ ਚਾਹੀਦੀ ਹੈ ਜੋ ਵੀ ਚੇਂਜਿਸ ਕਰਨ ਵਾਲੀਆਂ ਕੁਛ ਅਪਡੇਟ ਹੋਣ ਵਾਲਾ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 6474416 1646 6474416 1646 1616 ਥੈਂਕ ਯੂ ਸੋ ਮਚ ਜਿੰਦਰ ਜੀ
0: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਇਹ ਨੰਬਰ ਲੈ ਲਿਆ ਕੁਮਾਰੀ ਫੇਰ ਤੁਸੀਂ ਅਮਰਪ੍ਰੀਤ ਚਾਵਲਾ ਹੋਰਾਂ ਦਾ ਨੰਬਰ ਨੋਟ ਕਰਕੇ ਰੱਖ ਲਓ 6474416 1616 ਟੈਲੀਫੋਨ ਨੰਬਰ ਅਗਲੇ ਕਾਲ 9247 84 ਜੀ
1: 4784 ਜੀ ਸਤਿ ਸ਼੍ਰੀ ਅਕਾਲ
4: ਹੈਲੋ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
4: ਆਪਣੇ ਜਮਕੀਲੇ ਦਾ ਗਾਣਾ ਦੱਸਣਾ ਹੈ
1: ਹਾਂਜੀ ਦੱਸੋ
4: ਅੱਜ ਸੁਣਿਆ ਮੇਰੇ ਤੇਰੇ ਗਲ ਵਿੱਚ ਬਾਹਾਂ ਪਾਉਣ ਨੂੰ ਮੇਰੇ ਜੀ ਕਰਦਾ
0: ਤੁਹਾਡਾ ਨਾਂ ਕੀ ਹੈ ਇਹਨਾਂ ਨੇ ਵੀ ਐਫਰਟ ਕੀਤੀ ਹੈ ਵੀ ਯਾਰ ਤਾਂ ਲਾ ਹੀ ਨਹੀਂ ਰਿਹਾ ਵੀ ਰੋਕੀ ਗਿਆ ਤਾਂ
1: ਜੀ ਹਾਂਜੀ
0: ਚਲੋ ਕੀ ਨਾਂ ਕੋਈ ਆਪਣਾ ਜਸਪਾਲ ਤੁਸੀਂ ਪਹਿਲਾਂ ਚਮਕੀਲੇ ਦੇ ਬਹੁਤ ਗੀਤ ਸੁਣੇ ਹੋਣੇ ਨਾ ਮੋਸਟਲੀ ਆਪਣਾ ਪਤਾ ਲੱਗ ਹੀ ਜਾਂਦਾ ਵੀ ਕਿਹੜਾ ਗੀਤ ਹੈ ਨਾ ਜੀ ਮਿਹਰਬਾਨੀ ਥੈਂਕ ਯੂ ਤੇ ਅਗਲੇ ਗੱਲ ਲੈ ਲਓ ਜੀ
1: ਹਾਂਜੀ 5600 ਜੀ ਸਤਿ ਸ਼੍ਰੀ ਅਕਾਲ
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਰਵਿੰਦਰ ਜੀ ਆਪਣਾ ਮਨਪ੍ਰੀਤ ਜੀ ਗਾਣਾ ਲਾ ਦਿਓ ਆਪਣੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਆ ਤੇ ਮਹਿੰਦਰ ਕਪੂਰ ਦਾ ਤੇ ਜੇ ਸਿੱਧੂ ਸਾਹਿਬ ਨੇ ਪਹਿਲਾਂ ਕਿਹਾ ਬਾਈ ਦਿਨ ਬਹੁਤ ਵਧੀਆ ਆ ਤੇ ਅੱਜ ਦਿਨ ਚੜਿਆ
0: ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
5: ਲਾ ਦਿਓ
0: ਲਾਉਣੇ ਜੀ
1: ਠੀਕ ਹੈ ਜੀ
0: ਅੱਛਾ ਮੈਂ ਬੜੀ ਜਲਦੀ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਸਪੈਕਸ ਐਕਸਪ੍ਰੈਸ ਤੇ ਪਰ ਮੈਂ ਚੁਣਿਆ ਇੱਕ ਗੀਤ ਬੜਾ ਪਿਆਰਾ ਇਹ ਸ਼ਾਮ ਨਾਲ ਢੁਕਦਾ ਤੇ ਜਦੋਂ ਵੀ ਸੁਣ ਲਓ ਗੀਤ ਨੂੰ ਨਾ ਆਪਾਂ ਬਹੁਤ ਇੰਜੋਏ ਕਰਦੇ ਹਾਂ ਥੋੜ੍ਹਾ ਜਿਹਾ ਉਹ ਲਾ ਲਈਏ ਫਿਰ ਆਪਾਂ ਤੁਹਾਡੇ ਨਾਲ ਹੀ ਹਾਂ ਤੁਹਾਡੇ ਪ੍ਰਾਇਮ ਦੇਸ਼ ਪਰ ਉਸ ਤੋਂ ਬਾਅਦ ਮੈਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲ ਸੁਣਾਇਆ

0: ਭਾਂਡੇ ਨੂੰ ਰੱਖਾਂਗੇ, ਮੈਂ ਦੁਬਾਰਾ ਫਿਰ ਸੁਣਾਵਾਂਗਾ ਤੁਹਾਨੂੰ ਇਹ, ਪਰ ਸਮੇਂ ਸਪੈਕਸ ਦੇ ਫਟਾਫਟ ਲੈ ਚੱਲੀਏ ਕਿਉਂਕਿ ਉੱਥੇ ਅੱਜ ਡਾਕਟਰ ਵੀ ਅਵੇਲੇਬਲ ਹੁੰਦੇ ਨੇ, ਵੀਰਵਾਰ ਅੱਜ ਅਤੇ ਵੀਕਐਂਡ 'ਤੇ ਵੀ ਅਵੇਲੇਬਲ ਹੁੰਦੇ ਨੇ। ਰਾਜ ਨੂੰ ਦੱਸਣਗੇ ਕਿਹੜੇ ਕਿਹੜੇ ਦਿਨ ਉੱਥੇ ਡਾਕਟਰ ਅਵੇਲੇਬਲ ਹੁੰਦੇ ਨੇ ਤੁਹਾਡੀ ਚੈੱਕਅਪ ਵਾਸਤੇ। ਅਤੇ ਮੇਰੇ ਨਾਲ ਹੁਣੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਹੋਣੀ। ਰਾਜਨ ਜੀ ਆਇਆਂ ਨੂੰ ਜੀ
1: ਬਹੁਤ ਬਹੁਤ ਧੰਨਵਾਦ ਜੀ, ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਅੱਜ ਥਰਸਡੇ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੈ ਜੀ। ਅਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਕੰਪਲੀਟ ਕੰਪ੍ਰੀਹੈਂਸਿਵ ਚੈੱਕਅਪ ਕਰਵਾਉਣਾ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888, 905-460-8888। ਤੇ ਜਿਹੜੇ ਵੀ ਸਾਡੇ ਭੈਣ ਭਰਾ ਵਧੀਆ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ ਜੀ, ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੋਮਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਤੇ ਸਨ ਗਲਾਸਿਸ ਉੱਤੇ ਇਸ ਵੀਕਐਂਡ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜਿਹਨਾਂ ਨੇ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਮਾਰਕ ਜੇਕਬ ਦੇ, ਕੇਜ ਸਪੇਡ ਦੇ ਫਰੇਮ ਤੇ ਸਨ ਗਲਾਸਿਸ ਲੈਣੇ ਨੇ ਤੇ ਫਲੈਟ 50% ਆਫ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਟੋਮੀ ਹਿਲ ਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਡੀਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ, ਜ਼ਰੂਰ ਕਾਲ ਕਰਕੇ ਆਪਣਾ ਨਾਮ ਲਿਖਵਾਉਣ 905-460-8888 ਤੇ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਜੀ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ 905-460-8888, 905-460-8888।
0: ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711। ਕੋਮਲ ਟ੍ਰੈਵਲ ਐਂਡ ਟੂਰਸ, ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡੈਸਕ ਡਰਾਈਵ, 15 ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
0: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ ਚਲੋ AM 530।
3: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
5: ਓ ਹੀਟ ਵੇਵ ਆ ਗਈ,
6: ਕੀ ਗੱਲ ਇੰਨੀ ਜਲਦੀ?
5: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
6: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ,
5: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
6: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
5: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ.ca ਤੇ ਜਾਓ।
7: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
4: ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Impossible is nothing. So see, we are business which vada karan vaste. Days for days radio da live on location Friday, Saturday karwao. For booking, call Sajinder Sidhu at 416-725-2551.
2: ਦੋਸਤੋ ਦਿਨ ਇੰਨਾ ਵਧੀਆ ਸ਼ਾਨਦਾਰ ਆ, ਵਧੀਆ ਵਧੀਆ ਸਾਫਟ ਡਰਿੰਕ ਵਗੈਰਾ ਪੀਓ, ਹੈ ਨਾ, ਸ਼ਿਕਾਂਜਮੀ ਬਣਾ ਕੇ ਪੀ ਲਓ, ਅੱਜ ਕੱਲ੍ਹ ਦੇ ਅਜਿਹੇ ਮੌਸਮ 'ਚ ਵਧੀਆ ਲੱਗਦੀ ਹੈ ਨਾ।
3: ਹਾਂਜੀ,
2: ਜੇ ਉਹ ਜੇ ਨਹੀਂ ਚਾਹਵਾਨ ਤਾਂ ਲੱਸੀ ਬੜੀ ਵਧੀਆ ਚੀਜ਼ ਆ, ਲੱਸੀ ਬਣਾ ਕੇ ਪੀ ਲਓ, ਹਾਂਜੀ, ਮਿੱਠੇ ਵਾਲੀ ਪੀ ਲਓ, ਨਮਕੀਨ ਪੀ ਲਓ, ਅਤੇ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਆ, ਬਾਰਬਿਕਿਊ ਕਰ ਲਓ ਅਤੇ ਬਾਹਰ ਅੰਦਰ ਘੁੰਮ ਆਓ, ਪਾਰਕ ਵਗੈਰਾ ਗੇੜਾ ਗੁੜਾ ਦੇ ਆਓ, ਤਾਂ ਆਪਾਂ ਨੂੰ ਜਾਣੀ ਕਿ ਦਿਨ ਵਧੀਆ ਹੋਵੇ, ਉਹਨੂੰ ਆਪਾਂ ਵਰਤੀਏ, ਇੰਜੋਏ ਕਰੀਏ, ਵੇਲ ਆਊਟ ਕਰੀਏ ਇੰਗਲਿਸ਼ ਕਹਿੰਦੇ। ਅਤੇ ਵੇਲ ਆਊਟ ਕੀਤਾ ਤੁਸੀਂ ਸਾਡੇ ਨਾਲ ਟਾਈਮ ਇੱਕ ਘੰਟਾ ਕੁਝ ਮਿੰਟ,
3: ਹਾਂਜੀ,
2: ਅਤੇ ਲੇਕਿਨ ਵੇਲ ਆਊਟ ਕਰਨਾ ਠੀਕ ਸ਼ਾਮ ਦੇ 6 ਵਜੇ ਤੱਕ,
3: ਬਿਲਕੁਲ,
2: ਕਿੰਨੇ ਘੰਟੇ ਆ ਸਾਡੇ ਨੇ ਰਹਿਣਾ। ਅਤੇ ਅਸੀਂ ਤੁਹਾਡੇ ਲਈ ਹੁਣ ਜਿਹੜੀਆਂ ਖਬਰਾਂ ਲੈ ਕੇ ਆਉਣੀਆਂ, ਸਮਰਾਜ ਸਿੱਧੂ ਹੋਰਾਂ ਨੇ ਅੱਗੇ ਜਾ ਕੇ ਤੁਸੀਂ ਜਾਣਦੇ ਹੋ ਕਿ ਐਨ ਪੂਰੀਆਂ ਉਹਦੇ ਵਿੱਚ ਤੁਸੀਂ ਗੁੜਾ 'ਚ ਹੋ ਜਾਂਦੇ ਹੋ। ਅਤੇ ਖਬਰਾਂ ਹੋਣਗੀਆਂ ਕੈਨੇਡਾ ਦੀਆਂ, ਪਲੱਸ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਏਗਾ ਸ਼ਾਮ ਦੇ 6 ਵਜੇ ਤੱਕ। ਅਤੇ ਆਪਾਂ ਮੈਨੂੰ ਲੱਗਦਾ ਇੱਥੇ ਸਾਈਨ ਅਪ ਕਰੀਏ,
3: ਬਿਲਕੁਲ, ਕੱਲ੍ਹ ਨੂੰ ਸਾਡੀ ਮੁਲਾਕਾਤ ਤੁਹਾਡੇ ਨਾਲ 3 ਤੋਂ 6 ਵਜੇ ਤੱਕ ਹੋਊਗੀ, 3 ਘੰਟੇ ਪੂਰੇ,
2: ਹਾਂ, ਫਰਾਈਡੇ ਆਪਣੇ ਕੋਲ,
3: ਫਰਾਈਡੇ, ਅਤੇ ਬਹੁਤ ਸਾਰੀਆਂ ਗੱਲਾਂ ਪਤਾ ਕਰਾਂਗੇ,
2: ਤਾਂ ਆਪਾਂ ਇੱਥੇ ਹੀ ਹਾਂ ਲਾਈਵ, ਮੈਂ ਵੀ ਇੱਥੇ ਸਟੂਡੀਓ ਲਾਈਵ ਹੈ ਜੀ ਮੇਰੇ ਕੋਲ,
3: ਹਾਂਜੀ,
2: ਅਤੇ ਛੱਡ ਕੇ ਜਾਈਏ ਚੀਮਾ ਸਾਹਿਬ ਦੀ ਫਰਮਾਇਸ਼ੀ ਗੀਤ, ਜਾਣ ਕੇ ਹੋਲਡ ਕੀਤਾ ਹੋਇਆ ਸੀ
3: ਜੀ,
2: ਚਮਕੀਲਾ ਸਾਹਿਬ ਨੂੰ ਵੈਸੇ ਹੀ ਜੇ ਹੋਰ ਕਲਾਕਾਰ ਆਏ ਹੁੰਦੇ ਨਾ ਸਟੇਜ 'ਤੇ ਵੀ ਆਇਆ ਹੁੰਦਾ ਸੀਗਾ,
3: ਹਾਂਜੀ,
2: ਜਦੋਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਆਪਾਂ ਵਿੱਚ ਵਕੀਲਾਂ ਸਾਹਮਣੇ ਆਉਣਾ, ਇੱਥੇ ਮੈਂ ਅਖਾੜੇ ਦੇਖੇ ਨਾ, ਪਹਿਲਾਂ ਹੋਰ ਹੀ ਲਾਈ ਰੱਖਣੇ ਬੰਦੇ, ਜਾਣਾ ਲੋਕਾਂ ਨੇ ਬੈਠੇ ਰਹਿਣਾ, ਬੈਠੇ ਰਹਿਣਾ, ਬਿਟਕੇ ਰਹਿਣਗੇ, ਇਹਨਾਂ ਨੂੰ ਕਿਹਾ ਸੁਣਨਾ ਨਹੀਂ, ਬਾਅਦ 'ਚ ਹੁਣ ਬਾਅਦ 'ਚ ਉਹਨਾਂ ਨੂੰ ਲਾਇਆ ਤਾਂ ਫਿਰ ਚਮਕੀਲੇ ਸਾਡੇ ਨਾਲ ਬੈਠ ਲਏ ਮਿੱਠੀ, ਮੇਨ ਕਲਾਕਾਰ ਤਾਂ ਇਸ ਤਰ੍ਹਾਂ ਹੁੰਦਾ ਸਾਰਿਆਂ ਦਾ,
3: ਠੀਕ ਹੈ,
2: ਹੈ ਨਾ, ਅਤੇ ਕਹਿੰਦੇ ਨਾ ਚੰਗਾ ਖਿਡਾਰੀ ਕਹਿੰਦਾ ਹੁੰਦਾ ਬਾਈ ਬਾਅਦ ਛੱਡੀ ਦਾ, ਉਹ ਚੱਕਰ ਆ,
3: ਠੀਕ ਹੈ,
2: ਅਤੇ ਹੁਣ ਇਹ ਚੱਕਰ ਆ ਵੀ ਇਹ ਆਪਣਾ ਕਰੋ ਇੰਜੋਏ ਆ ਗੀਤ,
3: ਬਿਲਕੁਲ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ, ਅਤੇ ਸਾਨੂੰ ਇੱਥੇ ਤੋਂ ਇਜਾਜ਼ਤ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।

0: अजी आओ 170 गिलडन रोड यूनिवर्स 17 170 गिलडन रोड यूनिवर्स 17 टेलीफोन नंबर 6473021322 6473321322 1322 जेलो टायर सेंटर
1: ड्राइवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations day. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647 7 47 10 647 7

0: 7739-8710. License number M200034-50.
1: Yeah, drawn to the Harman Piara Radio. Days per day. Days per day.
2: For advertisements and information.
1: Information.
2: Call us now.
3: 416-457-3381 416-457-3381 या फिर 416-725-2551 416-725-2551
4: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 days a week
5: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
6: ਕਾਕਰੋਚ ਦੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
7: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
6: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
8: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
9: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
10: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
11: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
9: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 ਘੰਟਿਆਂ ਦੇ ਅੰਦਰ ਅੰਦਰ ਹੁਣ ਠੀਕ 6 ਵਜੇ ਤੱਕ ਤੁਹਾਡੇ ਲਈ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਨਾਲ ਦੇ ਖਾਸ ਤਾਂ ਸਾਡੀਆਂ ਲੋਕਲ ਜੀ ਟੀ ਏ ਦੀਆਂ ਬ੍ਰੈਂਪਟਨ, ਕੈਲਦਨ, ਮਿਸਿਸਾਗਾ, ਟੋਰਾਂਟੋ ਐਂਡ ਬਿਯੋਂਡ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਰਲੇ ਪੇਸ਼ ਕਰਦੇ ਰਹਾਂਗੇ। ਅੱਜ ਤਾਂ ਕਾਫੀ ਵੱਡੀਆਂ ਵੱਡੀਆਂ ਨਵੀਆਂ ਤਾਜ਼ੀਆਂ ਬ੍ਰੇਕਿੰਗ ਖਬਰਾਂ ਹਨ, ਠੀਕ 6 ਵਜੇ ਤੱਕ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਅਤੇ ਇਨ ਬਿਟਵੀਨ ਵਿੱਚ ਵਿਚਾਲੇ ਕੁਛ ਨਵੇਂ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਕੋਸ਼ਿਸ਼ ਤਾਂ ਹੁੰਦੀ ਹੈ ਕਿ ਵੱਧ ਤੋਂ ਵੱਧ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਪੇਸ਼ ਕਰੀਏ, ਪਰ ਅੱਜ ਕਿਉਂਕਿ ਕਾਫੀ ਜ਼ਿਆਦਾ ਵੱਡੇ ਵੱਡੇ ਕਲਾਕਾਰਾਂ ਨੇ ਇਕੱਠੇ ਹੀ ਨਵੀਆਂ ਈ ਪੀਜ਼, ਨਵੇਂ ਟਰੈਕਸ, ਨਵੀਆਂ ਟੇਪਾਂ ਕੱਢੀਆਂ ਨੇ ਅਲੱਗ ਅਲੱਗ ਕਲਾਕਾਰਾਂ ਨੇ, ਉਹਨਾਂ ਦੇ ਵੀ ਕੁਛ ਨਵੇਂ ਗਾਣੇ ਪੇਸ਼ ਕਰਾਂਗੇ। ਮਨਕੀਰਤ ਔਲਖ, ਚੀਮਾ ਵਾਏ ਤੋਂ ਲੈ ਕੇ ਅਰਜਨ ਢਿੱਲੋਂ ਨਾਲ ਜੈਜ਼ੀ ਬੀ ਤੱਕ, ਸੋ ਨਾਲ ਦੀ ਨਾਲ ਵੀ ਤੁਹਾਡੇ ਫਰਮਾਇਸ਼ੀ ਗਾਣੇ ਲੈਂਦੇ ਰਵਾਂਗੇ, ਪੇਸ਼ ਵੀ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਅਤੇ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆ ਕੇ ਆਪਣੇ ਮੈਸੇਜਸ ਸਿੱਧੇ ਤੁਹਾਡੇ ਤੱਕ ਪੇਸ਼ ਕਰਨਗੇ। ਹਰੇਕ ਦਿਨ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨਸ, ਡਿਫਰੈਂਟ ਬਿਜ਼ਨਸਿਸ, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਸੇਲਸ, ਡਿਫਰੈਂਟ ਸਰਵਿਸਿਸ ਬਾਰੇ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ, ਜਿਵੇਂ ਕਿ ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ ਅਤੇ ਹੋਰਾਂ ਵੀ ਅਲੱਗ ਅਲੱਗ ਸੇਲਸ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਅੱਜ ਵੀ ਸਾਡੇ ਅਲੱਗ ਅਲੱਗ ਸਪਾਂਸਰਸ ਆ ਕੇ ਤੁਹਾਡੇ ਤੱਕ ਆਪਣੀਆਂ ਜਾਣਕਾਰੀਆਂ ਪੇਸ਼ ਕਰਨਗੇ, ਸਾਨੂੰ ਵੀ ਕੁਝ ਸਵਾਲ ਜਵਾਬ ਕਰਨ ਦਾ ਮੌਕਾ ਮਿਲੇਗਾ, ਜਿਹਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਸੁਣ ਕੇ ਅਤੇ ਵੇਖ ਕੇ ਫਾਇਦਾ ਵੀ ਹੋ ਸਕਦਾ ਹੈ। ਸੋ ਠੀਕ 6 ਵਜੇ ਤੱਕ ਨਵੀਆਂ ਖਬਰਾਂ ਵੀ, ਗੀਤ ਸੰਗੀਤ ਵੀ ਅਤੇ ਕੰਮ ਦੀਆਂ ਗੱਲਾਂ ਵੀ ਕਰਦੇ ਰਵਾਂਗੇ। ਸਾਡੇ ਨਾਲ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ ਨੰਬਰ ਸਟੂਡੀਓ ਤੱਕ ਘੁਮਾ ਸਕਦੇ ਹੋ, 905-564-6446 905-564-6446 905-564-6444 ਸਾਡਾ ਇੱਕੋ ਇੱਕ ਡਾਇਰੈਕਟ ਕਾਲ ਕਰਨ ਵਾਲਾ ਸਟੂਡੀਓ ਫੋਨ ਨੰਬਰ ਹੈ। ਪਰ ਇੱਕ ਹੋਰ ਨੰਬਰ ਵੀ ਹੈ ਜਿਹਦੇ 'ਤੇ ਤੁਸੀਂ ਫਿਲਹਾਲ ਕਾਲ ਨਹੀਂ, ਸਿਰਫ ਟੈਕਸਟ ਔਰ ਵਟਸਐਪ ਕਰਨਾ ਹੈ। ਟੈਕਸਟ ਔਰ ਵਟਸਐਪ ਆਪਣਾ ਕੋਈ ਵੀ ਮੈਸੇਜ ਭੇਜੋ, ਕੋਈ ਵੀ ਸਵਾਲ ਭੇਜੋ, ਕੋਈ ਰਿਕੁਐਸਟ ਭੇਜੋ, ਸਾਡੇ ਕਿਸੇ ਵੀ ਸਪਾਂਸਰ ਦਾ ਫੋਨ ਨੰਬਰ ਅਤਾ ਪਤਾ ਚਾਹੀਦਾ ਹੈ ਉਹ ਭੇਜੋ। ਟੈਕਸਟ ਔਰ ਵਟਸਐਪ 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਅਸੀਂ ਪੇਸ਼ ਕਰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਗੱਡੀ ਦੇ ਡਰਾਈਵਰ ਨੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਅਤੇ ਕਰੂਜ਼ਰ ਅਤੇ ਮਲਟੀਪਲ ਹੋਰ ਵੀ ਗੱਡੀਆਂ ਦੇ ਵਿੱਚ ਇਹਨੇ ਕ੍ਰੈਸ਼ ਕਰਨ ਤੋਂ ਬਾਅਦ ਹੁਣ ਕਿੱਥੇ ਪਹੁੰਚਿਆ, ਆਪ ਹਾਸਪਿਟਲ ਬੈੱਡ ਦੇ ਵਿੱਚ। ਫਿਲਹਾਲ ਤਾਂ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ, ਇਹ ਬੰਦਾ ਪੁਲਿਸ ਕਸਟਡੀ ਦੇ ਵਿੱਚ ਤਾਂ ਹੈ, ਹਾਸਪਿਟਲ ਦੇ ਵਿੱਚ ਕਾਫੀ ਜ਼ਖਮੀ ਹੈ, ਪਰ ਸ਼ੁਕਰ ਹੈ ਕੋਈ ਵੀ ਪੁਲਿਸ ਆਫਿਸਰ ਨਹੀਂ ਜ਼ਖਮੀ ਹੋਇਆ। ਅਤੇ ਨਾਲ ਦੀ ਨਾਲ ਹਜੇ ਤੱਕ ਦੱਸਿਆ ਵੀ ਨਹੀਂ ਗਿਆ ਹੈ ਕਿ ਇਸ ਬੰਦੇ ਦੇ ਖਿਲਾਫ ਕੋਈ ਵੀ ਚਾਰਜ ਲੇ ਕੀਤਾ ਗਿਆ ਜਾਂ ਪੈਂਡਿੰਗ ਹੈ, ਕਿਉਂਕਿ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ। ਨਾਲ ਦੀ ਨਾਲ ਦੋਸਤੋ ਇੱਕ ਨਵੇਂ ਰਿਪੋਰਟ ਦੇ ਮੁਤਾਬਕ ਸਾਡੇ 3 ਲੈਵਲਸ ਆਫ ਗਵਰਨਮੈਂਟ, ਫੈਡਰਲ, ਪ੍ਰੋਵਿੰਸ਼ੀਅਲ ਅਤੇ ਟੋਰਾਂਟੋ ਐਂਡ ਵੈਨਕੂਵਰ ਮਿਊਨਿਸਪਲ, $1 billion ਤੋਂ ਵੀ ਜ਼ਿਆਦਾ ਹੁਣ ਖਰਚਣਗੇ ਸਿਰਫ ਅਤੇ ਸਿਰਫ 13 ਫੀਫਾ ਵਰਲਡ ਕੱਪ ਗੇਮਸ ਨੂੰ ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚ ਹੋਸਟ ਕਰਨ ਲਈ। ਹੁਣ ਤੋਂ ਦੋਸਤੋ 3 ਹਫ਼ਤੇ ਬਾਅਦ ਤੁਸੀਂ ਡਾਊਨ ਟਾਊਨ ਟੋਰਾਂਟੋ ਜਾਣ ਦੀ ਕੋਸ਼ਿਸ਼ ਕਰੋਗੇ, ਡਾਊਨ ਟਾਊਨ ਵੈਨਕੂਵਰ ਜਾਣ ਦੀ ਕੋਸ਼ਿਸ਼ ਕਰੋਗੇ, ਬੁਰਾ ਹਾਲ ਹੀ ਹੋਊਗਾ। ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ, ਕਿੰਨੇ ਵੱਡੇ ਗਿਣਤੀ ਦੇ ਵਿੱਚ ਸਿਕਿਉਰਿਟੀ ਦਾ ਵੀ, ਪੁਲਿਸ ਦਾ ਵੀ ਪ੍ਰਬੰਧ ਕਰਨਾ ਪੈ ਰਿਹਾ ਹੈ। ਪਰ ਇਫ ਯੂ ਡੂ ਦਾ ਮੈਥ, 13 ਵਰਲਡ ਕੱਪ ਗੇਮਸ, ਓਵਰ $1 billion ਪ੍ਰੋਜੈਕਟਡ ਇਨ ਦਿਸ PBO ਰਿਪੋਰਟ, ਮਤਲਬ ਇਹ ਹੈ ਕਿ ਇੱਕ ਇੱਕ ਗੇਮ ਦਾ ਹੋਸਟ ਕਰਨ ਦਾ ਇਕੱਲਾ ਸਿਕਿਉਰਿਟੀ ਅਤੇ ਲੋਜਿਸਟਿਕਸ ਦਾ ਖਰਚਾ ਸਾਨੂੰ ਟੈਕਸਪੇਅਰ ਨੂੰ$82 million ਪਰ ਗੇਮ ਪੈ ਰਿਹਾ ਹੈ, ਜੋ ਕਿ ਕੰਸਿਸਟੈਂਟ ਹੈ ਹੋਰਾਂ ਮੁਲਕਾਂ ਦੇ ਨਾਲ ਜਿਨ੍ਹਾਂ ਨੇ ਹਰੇਕ 4 ਸਾਲ ਬਾਅਦ ਇਹ ਟੂਰਨਾਮੈਂਟ ਹੋਸਟ ਕੀਤਾ ਹੈ। ਪਰ ਗੱਲ ਇਹ ਹੈ
ਕਿ ਇਸ ਮੁਲਕ ਦੇ ਵਿੱਚ ਹੁਣ ਲੋਕ ਜਿਹਨਾਂ ਨੂੰ ਇਹ ਪ੍ਰਾਈਸ ਟੈਗ 1 ਬਿਲੀਅਨ ਦਾ ਪੁੱਛਿਆ ਗਿਆ ਹੈ ਅਲੱਗ ਅਲੱਗ ਡਿਫਰੈਂਟ ਮੀਡੀਆ ਆਊਟਲੈਟਸ ਦੇ ਵੱਲੋਂ, ਲੋਕ ਤਾਂ ਸੁਣ ਕੇ ਹੈਰਾਨ ਹੋਏ ਨੇ, ਕਹਿ ਰਹੇ ਨੇ ਕਿ ਇੱਥੇ ਜੀਣਾ ਇੰਨਾ ਔਖਾ ਹੋ ਚੁੱਕਿਆ ਹੈ, ਮਹਿੰਗਾ ਹੋ ਚੁੱਕਿਆ ਹੈ, ਅਤੇ ਹੁਣ ਅਸੀਂ ਸਾਡੇ ਹੀ ਟੈਕਸਪੇਅਰ ਦੇ ਪੈਸੇ ਬਰਬਾਦ ਕਰ ਰਹੇ ਹਾਂ। ਕਿਉਂ? ਕਿਉਂਕਿ ਜੇ ਹੁਣ ਟੋਰਾਂਟੋ ਦੇ ਵਿੱਚ, ਵੈਂਕੂਵਰ ਦੇ ਵਿੱਚ ਮਾੜਾ ਮੋਟਾ ਕੋਈ ਇਕਨੋਮਿਕ ਐਕਟੀਵਿਟੀ ਪੇਸ਼ ਹੁੰਦੀ ਵੀ ਆ, ਜੇ ਮੰਨ ਲਓ ਕਿ ਆਹ $1 ਬਿਲੀਅਨ ਤੋਂ ਵੀ ਜ਼ਿਆਦਾ ਫਾਇਦਾ ਹੁੰਦਾ ਵੀ ਹੈ, ਫਿਰ ਬ੍ਰੈਂਪਟਨ ਦੇ ਵਿੱਚ ਬੈਠੇ ਬੰਦੇ ਦਾ ਕੀ ਫਾਇਦਾ ਹੋਣ ਲੱਗਿਆ, ਜਿਹੜਾ ਵਿਨਪੈਗ 'ਚ ਬੈਠਾ, ਜਿਹੜਾ ਹੈਲੋਫੈਕ 'ਚ ਬੈਠਾ, ਜਿਹੜਾ ਸਸਕੈਚੂਆਂ 'ਚ ਬੈਠਾ, ਉਹਨੂੰ ਕੀ ਫਰਕ ਪੈਣ ਲੱਗਿਆ ਹੈ ਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਥੋੜ੍ਹੀ ਬਹੁਤੀ ਇਕਨੋਮਿਕ ਸਰਪਲਸ, ਕੋਈ ਤਰੱਕੀ, ਕੋਈ ਸਟਿਮੂਲਸ ਪੇਸ਼ ਹੋਈ ਹੈ। ਸੋ ਨਾਲ ਦੀ ਨਾਲ ਹੁਣ ਸਾਡਾ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੀ ਕਹਿ ਰਿਹਾ ਹੈ ਕਿ ਇਹ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਸ਼ਾਇਦ ਸਭ ਤੋਂ ਕੰਪਲੀਕੇਟਿਡ ਇੱਕ ਇਵੈਂਟ ਹੈ ਜੋ ਕਿ ਹੋਸਟ ਕਰਨੀ ਪੈ ਰਹੀ ਹੈ ਫੋਰ ਸਿਕਿਉਰਿਟੀ ਰੀਜ਼ਨਸ, ਕਿਉਂਕਿ ਇੱਕੋ ਹੀ ਸ਼ਹਿਰ, ਇੱਕੋ ਹੀ ਜਗ੍ਹਾ ਨਹੀਂ, ਪਰ ਟੋਰਾਂਟੋ ਨਾਲੇ ਵੈਂਕੂਵਰ ਦੇ ਵਿੱਚ ਵੀ ਕਾਫੀ ਜ਼ਿਆਦਾ ਪੋਟੈਂਸ਼ੀਅਲ ਸਿਕਿਉਰਿਟੀ ਥ੍ਰੈਟਸ, ਪ੍ਰੋਟੈਸਟ ਅਤੇ ਹੋਰ ਵੀ ਪੰਗੇ ਪੈ ਸਕਦੇ ਨੇ, ਟ੍ਰੈਫਿਕ ਨਾਈਟਮੇਅਰ ਵੀ ਪੇਸ਼ ਹੋ ਸਕਦਾ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, $1 ਮਿਲੀਅਨ ਤੋਂ ਵੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਮਿਸਿਸਾਗਾ ਸ਼ਹਿਰ ਦੇ 2 ਬੰਦੇ ਫੜੇ ਗਏ ਨੇ। ਪਤਾ ਲੱਗਿਆ ਹੈ ਕਿ ਆਹ 2 ਮਿਸਿਸਾਗਾ ਦੇ ਬੰਦੇ ਖਾਸ ਤਾਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਾਲਮਾਰਟ ਦੇ ਵਿੱਚ ਜਾ ਕੇ ਉੱਥੇ ਜਿਹੜੇ ਚੈੱਕਆਊਟ ਕਾਊਂਟਰ ਤੋਂ ਪਹਿਲਾਂ ਟੰਗੇ ਹੁੰਦੇ ਨੇ ਗਿਫਟ ਕਾਰਡ, LCBO ਦਾ, ਹੋਰਾਂ ਡਿਫਰੈਂਟ ਥਾਵਾਂ ਦਾ, ਵੀਜ਼ਾ ਦੇ ਪ੍ਰੀਪੇਡ ਕਾਰਡਸ ਐਕਸੈਟਰਾ, ਉਹਨਾਂ ਨੂੰ ਹੀ ਇਹ ਪਤੰਦਰ ਚੱਕ ਕੇ, ਚੋਰੀ ਕਰਕੇ ਵੱਡੀ ਗਿਣਤੀ ਦੇ ਵਿੱਚ ਘਰ ਜਾ ਕੇ ਅਲੱਗ ਅਲੱਗ ਡਿਫਰੈਂਟ ਮਸ਼ੀਨਾਂ ਦੇ ਨਾਲ ਜਿਹੜਾ ਉਹ ਸਕ੍ਰੈਚ ਜੀ ਫਿਲਮ ਹੁੰਦੀ ਆ, ਸਿਲਵਰ ਜੀ ਪੀਲਿੰਗ ਫਿਲਮ ਹੁੰਦੀ ਆ, ਉਹਨੂੰ ਹੀ ਲਾ ਕੇ ਸਾਰਾ ਉਹਦਾ ਐਕਟੀਵੇਸ਼ਨ ਕੋਡ ਅਤੇ ਪਿੰਨ ਕੋਡ ਲਿਖ ਕੇ ਫਿਰ ਉਹੀ ਫਿਰ ਤੋਂ ਕਵਰ ਕਰਕੇ ਜਾ ਕੇ ਟੰਗਦੇ ਸੀ ਫਿਰ ਤੋਂ ਵੇਚਣ ਦੇ ਲਈ। ਜਦੋਂ ਉਹ ਕਾਰਡ ਖਰੀਦਿਆ ਜਾਂਦਾ ਸੀ, ਕਿਉਂਕਿ ਵਾਲਮਾਰਟ ਬਹੁਤ ਹਾਈ ਵਾਲੀਅਮ ਥਾਂ ਹੈ, ਰਾਈਟ ਵੇ ਇਹਨਾਂ ਨੇ ਉਹੀ ਫੰਡ ਡਿਪਲੀਟ ਕਰਕੇ ਸਮਾਨ ਖਰੀਦ ਲਿਆ। ਸੋ ਇਹਨਾਂ ਦੇ ਲੋਕੇਸ਼ਨਸ ਤੋਂ LCBO ਦੀਆਂ ਪਤਾ ਨਹੀਂ ਕਿੰਨੀਆਂ ਬੋਤਲਾਂ ਅਤੇ ਹੋਰ ਕਿੰਨਾ ਕੁ ਸਮਾਨ ਰਿਕਵਰ ਕੀਤਾ ਗਿਆ ਹੈ। ਪਰ ਓਵਰ$1 ਮਿਲੀਅਨ ਕ੍ਰੈਡਿਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੁਣ 2 ਮਿਸਿਸਾਗਾ ਦੇ ਬੰਦੇ ਫੜੇ ਗਏ ਨੇ। ਨਾਲ ਦਿਆ ਦੋਸਤੋ, ਬ੍ਰੈਂਪਟਨ ਸ਼ਹਿਰ ਦੇ ਟਰੱਕ ਡਰਾਈਵਰ ਨੂੰ ਫੜਿਆ ਗਿਆ ਜਿਹਨੇ ਕੈਲਡਨ ਦੇ ਵਿੱਚ ਜਾ ਕੇ ਆਪਦੇ ਇੱਕ ਟਰੱਕ ਅਤੇ ਟ੍ਰੇਲਰ ਨੂੰ ਫਸਾ ਦਿੱਤਾ ਹਾਈਡਰੋਪੋਲ ਅਤੇ ਹਾਈਡਰੋ ਤਾਰਾਂ ਦੇ ਵਿੱਚ, ਉਹਨੂੰ ਕੰਪਲੀਟਲੀ ਡਿਸਟਰੋਏ ਕੀਤਾ, ਪਾਵਰ ਆਊਟੇਜ ਕਾਜ਼ ਕੀਤੀ, ਸਿਗਨੀਫਿਕੈਂਟ ਡੈਮੇਜ ਵੀ ਕਾਜ਼ ਕੀਤਾ ਅਤੇ ਸੀਨ ਤੋਂ ਭੱਜਣ ਦੀ ਕੋਸ਼ਿਸ਼ ਵੀ ਉਹਨੇ ਕੀਤੀ। ਇਹ ਬ੍ਰੈਂਪਟਨ ਦਾ ਇੱਕ ਯੰਗ ਟਰੱਕ ਡਰਾਈਵਰ ਹੁਣ, ਕਮਾਲ ਦੀ ਗੱਲ ਆ, ਲੋਕਾਂ ਨੇ ਬਾਹਰ ਨਿਕਲ ਕੇ ਕਿਹਾ ਕਿ ਭਾਈ ਇਹਨਾਂ ਤਾਰਾਂ ਨੂੰ ਹੱਥ ਨਾ ਲਾ, ਇਸ ਜੀਨੀਅਸ ਬੰਦੇ ਨੇ ਆਪਦੇ ਨੰਗੇ ਹੱਥਾਂ ਦੇ ਨਾਲ ਹੀ ਲਾਈਵ ਵਾਇਰਸ ਨੂੰ ਟੱਚ ਕੀਤਾ ਜੋ ਕਿ ਇੰਟੈਂਗ ਹੋ ਚੁੱਕੇ ਸੀ ਉਹਦੇ ਟਰੱਕ ਅਤੇ ਟ੍ਰੇਲਰ ਦੇ ਵਿੱਚ, ਉਹਨਾਂ ਨੂੰ ਕੱਢਿਆ। ਅਤੇ ਇਹਨਾਂ ਲੋਕਾਂ ਨੇ ਕਿਹਾ ਕਿ ਭਾਈ ਅਸੀਂ ਪੁਲਿਸ ਸੱਦ ਵੀ ਲਈ ਆ, ਤੂੰ ਇੱਥੋਂ ਨਾ ਭੱਜ, ਭੱਜ ਹੀ ਗਿਆ। ਹੁਣ ਇਹ ਬੰਦਾ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ, ਬ੍ਰੈਂਪਟਨ ਦਾ ਇੱਕ ਯੰਗ ਟਰੱਕ ਡਰਾਈਵਰ। ਨਾਲ ਦੀ ਨਾਲ ਦੋਸਤੋ, ਮਿਸਿਸਾਗਾ ਅਤੇ ਬ੍ਰੈਂਪਟਨ ਦੇ ਵਿੱਚ ਹੁਣ ਕਈ ਮਹੀਨੇ ਲਗਾਤਾਰ ਕਾਫੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਗਿਣਤੀ ਦੇ ਵਿੱਚ ਸਮਾਨ ਖੋਇਆ ਗਿਆ ਹੈ, ਖਾਸ ਤਾਂ ਵਾਲਮਾਰਟ, ਵਿਨਰਸ, ਨਾਈਕੀ ਅਤੇ ਕਈ ਹੋਰ ਡਿਫਰੈਂਟ ਵੱਡੇ ਰੀਟੇਲਰਸ ਤੋਂ। ਉੱਥੇ ਹੁਣ ਦੱਸਿਆ ਗਿਆ ਹੈ ਪੀਓ ਰੀਜਨਲ ਪੁਲਿਸ ਦੇ ਵੱਲੋਂ ਕਿ ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ ਨੇ ਕੁਛ ਨਸ਼ੇੜੀਆਂ ਨੂੰ, ਅਮਲੀਆਂ ਨੂੰ, ਡਰੱਗ ਐਡਿਕਟਸ ਨੂੰ ਜਾਂ ਤਾਂ ਐਕਸਪਲੋਇਟ ਕੀਤਾ ਕਿ ਜਾ ਕੇ ਸਮਾਨ ਖੋ ਅਤੇ ਸਾਨੂੰ ਦਿਓ ਅਤੇ ਬਦਲੇ 'ਚ ਤੁਹਾਨੂੰ ਫੈਂਟਨਿਲ ਦੇਵਾਂਗੇ ਜਾਂ ਫਿਰ ਤੁਹਾਡਾ ਕਰਜ਼ਾ ਮਾਫ਼ ਕਰਾਂਗੇ। ਸੋ ਕਰਜ਼ਾ ਲਾਉਣ ਦੇ ਲਈ ਜਾਂ ਨਸ਼ੇ ਪਾਉਣ ਦੇ ਲਈ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਮਿਲੀਅਨਸ ਡਾਲਰ ਦੀ ਗਿਣਤੀ ਦੇ ਵਿੱਚ ਬ੍ਰੈਂਟ ਅਤੇ ਮਿਸਿਸਾਗਾ ਦੇ ਵਿੱਚ। ਹੁਣ 65 ਜਾਣੇ 545 ਕ੍ਰਿਮੀਨਲ ਚਾਰਜਸ ਫੇਸ ਕਰ ਰਹੇ, ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਯੂ ਬੈਚਾ ਬ੍ਰੈਂਪਟਨ ਅਤੇ ਮਿਸਿਸਾਗਾ ਅਤੇ ਬਿਨਾਂ ਕੋਈ ਪੱਕੇ ਟਿਕਾਣੇ ਦੇ ਆਪਣੇ ਹੀ ਦੇਸੀ ਲੋਕ ਫੜੇ ਗਏ ਨੇ। ਨਾਲ ਦੇ ਦੋਸਤੋ, ਕਿਉਂਕਿ ਜਿਹੜਾ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਹੈ ਉਹਦਾ ਮੁੱਦਾ ਹੁਣ ਦਿਨੋਂ ਦਿਨ ਜ਼ਿਆਦਾ ਹੀ ਗਰਮਾ ਗਰਮ ਹੋ ਰਿਹਾ ਹੈ, ਪਤਾ ਲੱਗ ਗਿਆ ਹੈ ਕਿ ਅੱਜ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇੱਕ ਸ਼ਾਮ ਨੂੰ, ਸਾਡੇ ਤਾਂ ਇੱਥੇ ਰਾਤ ਨੂੰ ਹੀ ਹੋਊਗਾ, ਟੈਲੀਵਾਈਜ਼ਡ ਐਡਰੈਸ ਦੇ ਵਿੱਚ
ਦੱਸਣ ਲੱਗੀ ਹੈ ਕਿ ਚਾਹੇ ਪਿਛਲੇ ਹਫ਼ਤੇ ਹੀ ਜੱਜ ਨੇ ਇਹ ਸੈਪਰੇਸ਼ਨਿਸਟ ਪਟੀਸ਼ਨ 3 ਲੱਖ ਤੋਂ ਵੀ ਜ਼ਿਆਦਾ ਸਿਗਨੇਚਰਸ ਵਾਲੇ ਪਟੀਸ਼ਨ ਨੂੰ ਸਿੱਟ ਹੀ ਦਿੱਤਾ ਹੈ। ਮਤਲਬ ਅਲਬਰਟਾ ਦੇ ਵਿੱਚ ਐਲੀਜੀਬਲ ਵੋਟਰਸ ਦੀ ਗਿਣਤੀ ਦੇ ਵਿੱਚੋਂ 10% ਨੇ ਸਾਈਨ ਕੀਤਾ ਕਿ ਅਸੀਂ ਅੱਡ ਹੋਣਾ ਚਾਹੁੰਦੇ ਹਾਂ ਅਤੇ ਉਹਦੇ ਨਾਲ ਰੱਖਿਆ ਤਾਂ ਜਾਣਾ ਚਾਹੀਦਾ ਹੈ ਅਕਤੂਬਰ 19 ਨੂੰ 2026 ਨੂੰ ਇੱਕ ਰੈਫਰੈਂਡਮ ਵੋਟ, ਉਹਨੂੰ ਉਹਨੇ ਕੈਂਸਲ ਕਰ ਦਿੱਤਾ। ਕਿਹਾ ਕਿ ਪਟੀਸ਼ਨ ਕਦੇ ਵੀ ਇਹ ਅਲਾਓ ਹੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਅਲਬਰਟਾ ਦੀ ਸਰਕਾਰ ਨੇ ਇੰਡੀਜਨਸ ਨੇਟਿਵ ਲੋਕਾਂ ਦੇ ਨਾਲ ਕੋਈ ਵੀ ਸਲਾਹਾਂ ਕੋਈ ਵੀ ਕੌਂਸਲਟੇਸ਼ਨ ਕੀਤੀਆਂ ਨਹੀਂ ਅਤੇ ਕਦਰ ਰੱਖੀ ਨਹੀਂ ਕਿ ਉਹਨਾਂ ਦੇ ਜਿਹੜੇ ਆਬਰੀਜਨਲ ਟ੍ਰੀਟੀਜ਼ ਹਨ ਉਹ ਵੀ ਵਾਇਲੇਟ ਕੀਤੇ ਜਾਣਗੇ ਜੇਕਰ ਮੁਲਕ ਅੱਡ ਹੋ ਜਾਂਦਾ ਹੈ। ਪਰ ਅਲਬਰਟਾ ਦੀ ਪ੍ਰੀਮੀਅਰ ਗੱਲ ਇਹ ਹੈ, ਕੱਲ੍ਹ ਹੀ ਅਲਬਰਟਾ ਲੈਜਿਸਲੇਸ਼ਨ ਦੇ ਵਿੱਚ ਉਹਨਾਂ ਨੇ ਵੋਟ ਰੱਖਣੀ ਸੀ ਕਿ ਅਸੀਂ ਆਪ ਹੀ ਡਾਇਰੈਕਟਲੀ ਹੀ ਬਿਨਾਂ ਇਸ ਪਟੀਸ਼ਨ ਤੋਂ ਹੀ ਜਿਹੜੀ ਹੁਣ ਅਕਤੂਬਰ 19, 2026 ਨੂੰ ਰੈਫਰੈਂਡਮ ਹੋਣ ਲੱਗੀ ਆ, 9 ਸਵਾਲ ਪੁੱਛੇ ਜਾਣਗੇ ਅਲਬਰਟਾ ਦੀ ਸਰਕਾਰ ਦੇ ਵੱਲੋਂ, ਖਾਸ ਤੌਰ 'ਤੇ ਇਮੀਗ੍ਰੇਸ਼ਨ ਅਤੇ ਹੈਲਥ ਕੇਅਰ ਅਤੇ ਹੋਰ ਵੀ ਮੁੱਦਿਆਂ ਦੇ ਬਾਰੇ। ਕੀ ਅਸੀਂ ਉਹਦੇ ਵਿੱਚ ਹੀ 10ਵਾਂ ਸਵਾਲ ਆਪ ਹੀ ਪੁੱਛ ਲਈਏ ਕਿ ਤੁਸੀਂ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਕਰਨਾ ਚਾਹੁੰਦੇ ਹੋ ਜਾਂ ਰੱਖਣਾ ਚਾਹੁੰਦੇ ਹੋ? ਉਹਨਾਂ ਨੇ ਵੋਟ ਰੱਖਣ ਤੋਂ ਪਹਿਲਾਂ ਹੀ ਕੱਲ੍ਹ ਲੈਜਿਸਲੇਸ਼ਨ ਦੇ ਵਿੱਚ ਗਲਤੀ ਦੇ ਨਾਲ ਹੀ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਜਿਹਦੇ ਵਿੱਚ ਦੱਸਿਆ ਗਿਆ ਕਿ ਮੈਜੋਰਿਟੀ ਨੇ ਵੋਟ ਪਾ ਕੇ ਕਿਹਾ ਕਿ ਅਸੀਂ ਇਸ ਸਵਾਲ ਨੂੰ ਆਪ ਹੀ ਪੁੱਛਾਂਗੇ। ਉਸ ਰੌਲੇ ਤੋਂ ਬਾਅਦ ਅੱਜ ਉਹਨੇ ਹੁਣ ਇੱਕ ਟੈਲੀਵਾਈਜ਼ ਐਡਰੈਸ ਸਕੈਜੂਲ ਕੀਤਾ ਹੈ ਅੱਜ ਸ਼ਾਮ ਅਲਬਰਟਾ ਟਾਈਮ, ਜੋ ਕਿ ਸਾਡਾ 2 ਘੰਟੇ ਬਾਅਦ ਟੋਰਾਂਟੋ ਟਾਈਮ ਹੋਣਾ ਹੈ। ਉਹਦੇ ਵਿੱਚ ਹੀ ਹੁਣ ਇਹ ਅਲਬਰਟਾ ਸਰਕਾਰ ਕਹੂਗੀ ਕਿ ਗਲਤ ਕੰਮ ਕੀਤਾ ਜਾ ਰਿਹਾ ਹੈ ਇਸ ਪਟੀਸ਼ਨ ਰੱਖਣ ਵਾਲਿਆਂ ਲਈ, ਭਾਵੇਂ ਅਲਬਰਟਾ ਦੀ ਪ੍ਰੀਮੀਅਰ ਆਪ ਤਾਂ ਅਲਬਰਟਾ ਨੂੰ ਅੱਡ ਨਹੀਂ ਹੋਣਾ ਚਾਹੁੰਦੀ ਹੈ। ਉਹ ਕਹਿ ਰਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਰੂਲ ਹੁਣ ਫਾਲੋ ਕੀਤਾ ਗਿਆ, ਪਟੀਸ਼ਨ ਰੱਖਿਆ ਗਿਆ, ਹੁਣ ਰੈਫਰੈਂਡਮ ਹੋਣਾ ਹੀ ਚਾਹੀਦਾ ਹੈ। ਸੋ ਇਹਨਾਂ ਦੇ ਵੱਲੋਂ ਹੀ ਇਸ ਸਵਾਲ ਨੂੰ ਸਿੱਧੇ ਪੁੱਛਿਆ ਜਾਊਗਾ। ਅਤੇ ਅੱਜ ਇਸ ਟੈਲੀਵਾਈਜ਼ਡ ਐਡਰੈਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਐਵ ਨੇ ਕਿਹਾ ਹੈ ਕਿ ਮੈਂ, ਮੇਰੇ MP ਅਤੇ ਨਾਲ ਦੇ ਨਾਲ ਮੇਰੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਅਸੀਂ ਤਾਂ ਕੈਂਪੇਨ ਕਰਾਂਗੇ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੇ ਲਈ, ਕਦੇ ਵੀ ਨਾ ਅੱਡ ਹੋਣ ਦੇ ਲਈ। ਸੋ ਹੁਣ ਪੋਜੀਸ਼ਨ ਕ੍ਰਿਸਟਲ ਕਲੀਅਰ ਕੀਤਾ ਗਿਆ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੱਲੋਂ ਕਿ ਉਹ ਵੀ ਨਹੀਂ ਚਾਹੁੰਦੇ ਹਨ ਕਿ ਅਲਬਰਟਾ ਅੱਡ ਹੋਵੇ। ਉਹ ਕਹਿ ਰਹੇ ਹਨ ਕਿ ਜਦੋਂ ਸਟੀਵਨ ਹਾਰਪਰ ਪਾਵਰ ਦੇ ਵਿੱਚ ਸੀ, ਅਲਬਰਟਾ ਦੇ ਵਿੱਚ ਤਾਂ ਕਿਸੇ ਨੇ ਆਵਾਜ਼ ਤੱਕ ਵੀ ਨਹੀਂ ਛੱਡੋ ਸੋਚਿਆ ਵੀ ਨਹੀਂ ਕਿ ਅਸੀਂ ਅੱਡ ਹੋ ਜਾਈਏ, ਕਿਉਂਕਿ ਤਰੱਕੀ ਹੋ ਰਹੀ ਸੀ ਖਾਸ ਨੈਚੁਰਲ ਰਿਸੋਰਸ ਦੇ ਵਿੱਚ। ਅਤੇ ਨਾਲੇ ਉਹਨੇ ਕਿਹਾ ਕੁਬੈਕ ਦੇ ਵਿੱਚ ਵੀ ਹੁਣ ਜਿਹੜੀ ਲਹਿਰ ਫਿਰ ਤੋਂ ਚੱਲ ਗਈ ਕਿ ਅਸੀਂ ਵੀ ਰੈਫਰੈਂਡਮ ਵੋਟ ਰੱਖੀਏ, ਖਾਸ ਤੌਰ ਪਾਰਟੀ ਕੁਬੈਕ ਜੋ ਕਿ ਹੁਣ ਲੀਡ ਕਰ ਰਹੀ ਹੈ ਅਕਤੂਬਰ ਦੀਆਂ ਚੋਣਾਂ ਦੇ ਪੋਲਸ ਦੇ ਵਿੱਚ, ਉਹਨੇ ਕਿਹਾ ਚਾਹੇ ਅਲਬਰਟਾ ਹੋਵੇ ਚਾਹੇ ਕੁਬੈਕ ਹੋਵੇ, ਅਸੀਂ ਦੋਨੇ ਲਈ ਕੈਂਪੇਨ ਕਰਾਂਗੇ ਕਿ ਤੁਸੀਂ ਕੈਨੇਡਾ ਦੇ ਫੈਡਰੇਸ਼ਨ ਦੇ ਵਿੱਚ ਹੀ ਰਹੋ। ਅਤੇ ਉਹਨੇ ਕਿਹਾ ਹੈ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਇਨ ਵੇਟਿੰਗ ਹੈ, ਭਾਵੇਂ ਕਰੰਟ ਪ੍ਰਾਈਮ ਮਿਨਿਸਟਰ ਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕੁਛ ਕਹਿੰਦਾ ਵੀ ਨਹੀਂ ਹੈਗਾ, ਕੁਛ ਕਰਦਾ ਵੀ ਨਹੀਂ ਹੈਗਾ ਅਲਬਰਟਾ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ, ਨੈਚੁਰਲ ਰਿਸੋਰਸਿਸ ਨੂੰ ਵਧਾਉਣ ਦੇ ਲਈ, ਅਤੇ ਕੁਬੈਕ ਦੇ ਲੋਕਾਂ ਨੂੰ ਖੁਸ਼ ਕਰਨ ਲਈ। ਉਹ ਕਹਿ ਰਿਹਾ ਹੈ ਕਿ ਉਹ ਖੁਦ ਆਪ ਐਜ਼ ਦਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਹੁਣ ਕੈਂਪੇਨ ਕਰੂਗਾ ਦੋਨੇ ਅਲਬਰਟਾ ਨਾਲੇ ਕੁਬੈਕ ਨੂੰ ਅੱਡ ਹੋਣ ਤੋਂ ਰੋਕਣ ਦੇ ਲਈ। ਸੋ ਦੋਸਤੋ, ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਸਾਡੇ ਨਾਲ ਸਟੂਡੀਓ 'ਚ ਕੋਈ ਵੀ ਗੱਲਬਾਤ ਕਰਨੀ ਹੈ, ਨੰਬਰ ਘੁਮਾਓ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਮਰਾਜ ਸਿੰਘ ਸਿੱਧੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜਿਹਨਾਂ ਦਾ ਫੋਨ ਨੰਬਰ ਹੈ 2892 9532 2892 9532. ਜੇ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆ ਚੁੱਕੀ ਹੈ ਜਾਂ ਆਉਣ ਵਾਲੀ ਹੈ, ਤੁਹਾਨੂੰ ਪਤਾ ਹੀ ਹੈ ਮੋਸਟ ਲਾਈਕਲੀ ਚਾਂਸ ਹੈ ਕਿ ਕਿਸ਼ਤ ਤਾਂ ਵਧਣੀ ਹੀ ਵਧਣੀ ਹੈ. ਜੇ ਉਨੀ ਕੁ ਵੀ ਰਹਿੰਦੀ ਹੈ ਕੋਈ ਫਰਕ ਨਹੀਂ ਪੈਂਦਾ, ਘਟਣ ਦੀ ਤਾਂ ਕੋਈ ਖਾਸ ਉਮੀਦ ਨਹੀਂ ਹੈਗੀ. ਜੇ ਤੁਸੀਂ ਕੰਪਨੀ ਸਵਿੱਚ ਕਰਕੇ ਪੈਸੇ ਬਚਾਉਣਾ ਚਾਹੁੰਦੇ ਹੋ, ਆਹੀ ਸਹੀ ਟਾਈਮ ਹੁੰਦਾ ਹੈ ਰਿਨਿਊਅਲ 'ਤੇ. ਨੰਬਰ ਘੁਮਾਓ ਮਨੂ ਸ਼ਰਮਾ ਦਾ, ਚਾਹੇ ਗੱਡੀ ਦੀ ਇੰਸ਼ੋਰੈਂਸ, ਚਾਹੇ ਘਰ ਦੀ ਹੋਮ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਹੋਵੇ. ਫੋਨ ਨੰਬਰ 2899 9532 9532. ਅਤੇ ਇਹ ਸਾਰੇ ਦੇ ਸਾਰੇ ਮੇਜਰ, ਸਭ ਤੋਂ ਵੱਡੇ ਆਟੋ ਇੰਸ਼ੋਰੈਂਸ ਕੰਪਨੀਜ਼ ਆ ਡਾਇਰੈਕਟ ਡੀਲ ਕਰਦੇ ਨੇ. ਸੋ ਤੁਹਾਨੂੰ ਇੱਕੋ ਇੱਕ ਜਗ੍ਹਾ ਕਾਲ ਕਰਨ ਦੀ ਲੋੜ ਹੈ, ਅਤੇ ਇਹ ਤੁਹਾਡੇ ਲਈ ਸ਼ਾਪ ਅਰਾਊਂਡ ਕਰਨਗੇ. ਤੁਹਾਨੂੰ ਜਾ ਕੇ ਕੋਈ 10 ਬੰਦਿਆਂ ਨੂੰ ਕਾਲ ਕਰਨ ਦੀ ਕੋਈ ਲੋੜ ਨਹੀਂ ਹੈਗੀ. ਕਾਲ ਮਨੂ ਸ਼ਰਮਾ 2899529532. ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਘੰਟੇ ਪਹਿਲਾਂ ਮੈਂ ਬੜੇ ਆਰਾਮ ਨਾਲ ਬੈਠਾ, ਕੰਮਕਾਰ ਕਰ ਰਿਹਾ, ਆਫਿਸ 'ਚ ਬੈਠਾ, ਅਤੇ ਕਿਸੇ ਤੋਂ ਕਾਲ ਆਈ ਆ. ਮੈਂ ਸੋਚਿਆ ਚਲੋ ਕੋਈ ਕੰਮਕਾਰ ਹੋਊਗਾ, ਕਾਲ ਆਈ ਆ, ਅਤੇ ਕਾਲਰ ਆਈ ਡੀ 'ਤੇ ਨਾਮ ਲਿਖਿਆ, ਨੰਬਰ ਵੀ ਤੁਹਾਨੂੰ ਦੱਸ ਵੀ ਦਿੰਦਾ, ਪਰ ਲੋਕਾਂ ਨੇ ਫਿਰ ਬਾਅਦ 'ਚ ਕਹਿਣਾ ਕਿ ਸ਼ਾਇਦ ਸਪੂਫ ਕੀਤਾ ਹੋਇਆ. ਕਾਲਰ ਆਈ ਡੀ 'ਤੇ ਭਾਈ ਦਾ ਨਾਮ ਲਿਖਿਆ ਹੋਇਆ ਸੀ, ਮਨਪ੍ਰੀਤ ਢਿੱਲੋਂ. ਗੱਲਬਾਤ ਕਰਨ ਦੇ ਵਿੱਚ ਪਤਾ ਹੀ ਨਾਮ ਕਿਵੇਂ ਪਤਾ, ਗੱਲਬਾਤ ਪੁੱਛਣ ਲੱਗ ਗਿਆ, ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ, ਬਲਾ ਬਲਾ ਬਲਾ. ਮੈਂ ਸੋਚਿਆ ਚਲੋ ਕੋਈ ਕਲਾਇੰਟ ਕਲੂੰਟ ਹੋਊਗਾ, ਕੁਛ ਹੋਊਗਾ. ਅਤੇ ਬੰਦਾ ਫਿਰ ਕਹਿਣ ਲੱਗ ਗਿਆ ਕਿ ਤੁਹਾਡੀ ਆਟੋ ਇੰਸ਼ੋਰੈਂਸ ਰਿਨਿਊਅਲ ਆਉਣ ਲੱਗੀ ਆ, ਜਾਂ ਘਰ ਦੀ ਜਾਂ ਕਮਰਸ਼ਲ ਇੰਸ਼ੋਰੈਂਸ ਆਉਣ ਲੱਗੀ ਆ. ਜੇ ਆ ਰਹੀ ਆ ਸਾਨੂੰ ਦੱਸੋ ਇਨਫੋਰਮੇਸ਼ਨ, ਅਤੇ ਅਸੀਂ ਰਿਨਿਊ ਕਰਕੇ ਤੁਹਾਡੇ ਪੈਸੇ ਬਚਾ ਦੇਵਾਂਗੇ. ਜਿਵੇਂ ਸਪੀਚ 100 ਵਾਰੀ ਪ੍ਰੈਕਟਿਸ ਕੀਤੀ ਹੁੰਦੀ ਆ ਉੱਦਾਂ ਹੀ ਬੋਲੀ ਗਿਆ. ਮੈਂ ਕਿਹਾ ਭਰਾਵਾ ਤੈਨੂੰ ਨੰਬਰ ਕਿੱਥੋਂ ਮਿਲਿਆ? ਕਹਿੰਦਾ ਕਿ ਸਾਨੂੰ ਕੰਪਨੀ ਦੇ ਵੱਲੋਂ ਲਿਸਟ ਆਉਂਦੀ ਹੁੰਦੀ ਆ, ਉਹਦੇ ਵਿੱਚੋਂ ਅਸੀਂ ਕਾਲ ਕਰਦੇ ਹਾਂ. ਮੈਂ ਕਿਹਾ ਮੈਂ ਤੁਹਾਨੂੰ ਕਿੱਥੋਂ ਕ ਆਪਦਾ ਨੰਬਰ ਕਦੇ ਵੀ ਦਿੱਤਾ ਹੋਣਾ ਯਾਰ? ਮੈਂ ਕਿਹਾ ਨਾ ਤਾਂ ਮੈਂ ਤੁਹਾਡੇ ਤੋਂ ਕਦੇ ਕੋਈ ਕੰਮ ਕਰਾਉਣਾ ਹੈਗਾ, ਨਾ ਤਾਂ ਕੋਈ ਲੋੜ ਹੈਗੀ ਆ, ਆਪਦੇ ਬੰਦੇ ਬਥੇਰੇ ਨੇ. ਸੋ ਕਿੱਥੋਂ ਮੇਰਾ ਨੰਬਰ ਕਿਤੇ ਵੀ ਰਜਿਸਟਰ ਕੀਤਾ ਗਿਆ ਤੁਹਾਡੇ ਤੋਂ ਆਰਓ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ ਕਰਾਉਣ ਤੋਂ? ਲੋਕ ਵੀ ਇੰਨੇ ਵਿਹਲੇ ਨੇ ਯਾਰ, ਕੋਈ ਨਵਾਂ ਕੋਈ ਤਰੀਕਾ ਲੱਭ ਲਓ. ਜੇ ਐਂ ਕੋਈ ਬਿਜ਼ਨਸ ਚੱਲਦਾ ਹੋਵੇ ਫਿਰ ਤਾਂ ਸਾਡੇ ਵਰਗੀਆਂ ਦੀ ਜਾਂ ਕਿਸੇ ਵੀ ਮੇਨ ਸਟ੍ਰੀਮ ਮੀਡੀਆ ਦੀ ਜਾਂ ਫਿਰ ਐਡਵਰਟਾਈਜ਼ਿੰਗ ਦੀ ਲੋੜ ਹੀ ਨਾ ਪੈਂਦੀ, ਜੇ ਮੈਜਿਕਲੀ ਲੋਕਾਂ ਨੂੰ ਕਾਲ ਕਰਕੇ ਤੰਗ ਕਰਕੇ ਕੰਮ ਚੱਲਦੇ ਹੁੰਦੇ. ਸੋ ਇਹ ਕਿਉਂਕਿ ਅੱਜ ਹੀ ਕੁਝ ਘੰਟੇ ਪਹਿਲਾਂ ਹੋਇਆ, ਇਸ ਤਰ੍ਹਾਂ ਦੇ ਲੋਕਾਂ ਦੇ ਟਰੈਪ ਦੇ ਵਿੱਚ, ਇਹਦੇ ਸਕੀਮਾਂ ਵਿੱਚ ਨਾ ਫਸਿਆ ਕਰੋ, ਬਚਿਆ ਰਹੋ. ਅਤੇ ਜੇ ਹੁਣ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ, ਫਿਰ ਸਾਡੇ ਕਹਿਣ 'ਤੇ ਇੱਕ ਐਕਸਪੀਰੀਅੰਸ ਪ੍ਰੋਫੈਸ਼ਨਲ ਮਨੂ ਸ਼ਰਮਾ ਨਾਲ ਸੰਪਰਕ ਕਰੋ, ਜਿਹਨਾਂ ਦਾ ਫੋਨ ਨੰਬਰ ਹੈ 2899529532. ਜੋ ਤੁਹਾਨੂੰ ਕਾਲ ਕਰਦੇ ਆ ਤੋਂ ਲੈ ਕੇ ਤੁਸੀਂ ਜਿਹਨੂੰ ਕਾਲ ਕਰਦੇ ਹੋ 'ਚ ਬਹੁਤ ਵੱਡਾ ਫਰਕ ਹੁੰਦਾ ਹੈ. ਆਰਓ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ, ਮਨੂ ਸ਼ਰਮਾ 2899529532. ਜੇ ਦੋਸਤੋ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ, ਗਾਰਡਨ ਸਵੀਟ ਤਿਆਰ ਕਰਵਾਉਣਾ, ਐਕਸਟਰਾ ਤੁਸੀਂ ਇਨਕਮ ਚਾਹੁੰਦੇ ਹੋ ਬੇਸਮੈਂਟ 'ਚੋਂ, ਗਾਰਡਨ ਸਵੀਟ ਤੋਂ, ਦੋਨਾਂ 'ਚੋਂ, ਕਿ ਤੁਹਾਡੇ ਖਰਚੇ ਘੱਟ ਜਾਣ, ਜ਼ਿਆਦਾ ਆਸਾਨ ਹੋ ਜਾਵੇ ਕੰਮ, ਫਿਰ ਓਨਕਾਰ ਹੋਮਸ ਦੇ ਫੌ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ, ਇਸ ਹੀ ਮਹੀਨੇ ਸੰਪਰਕ ਕਰੋ. ਜੇ ਮੇ ਮਹੀਨੇ ਦਿਸ ਮੰਥ ਇਹਨਾਂ ਨਾਲ ਗੱਲਬਾਤ ਕਰੋਗੇ, ਡੀਲ ਫਾਈਨਲਾਈਜ਼ ਕਰੋਗੇ, ਭਾਵੇਂ ਕੰਮ ਬਾਅਦ ਦੇ ਵਿੱਚ ਸ਼ੁਰੂ ਕਰਾਉਣਾ ਜੂਨ, ਜੁਲਾਈ, ਔਗਸਤ, ਸਪਟੈਂਬਰ, ਜਦੋਂ ਮਰਜ਼ੀ, ਇਸੀ ਮਹੀਨੇ ਇਹਨਾਂ ਨਾਲ ਰਾਬਤਾ ਕਾਇਮ ਕਰੋ ਅਤੇ ਕੰਮ ਦੀ ਤਰੀਕ ਸੈੱਟ ਕਰੋ. ਅਤੇ ਜਦੋਂ ਕੰਮ ਸ਼ੁਰੂ ਕਰੋਗੇ $5,000 ਡਿਸਕਾਊਂਟ ਮਿਲੇਗਾ, $5,000 ਦਾ ਡਿਸਕਾਊਂਟ ਮਿਲੇਗਾ ਲੀਗੋ ਬੇਸਮੈਂਟ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ. ਇਹਨਾਂ ਨੇ ਪਿਛਲੇ ਸਾਲ ਇੱਥੇ GTA ਦੇ ਵਿੱਚ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਉਸ ਤੋਂ ਵੱਧ ਤਾਂ ਬੇਸਮੈਂਟਸ ਵੀ ਇਹਨਾਂ ਨੇ ਬਣਾਈਆਂ ਹਨ. ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਪ੍ਰੋਫੈਸ਼ਨਲ ਹਾਈ ਐਂਡ ਕੰਮ ਕਰਦੇ ਆ, ਅਤੇ ਔਨ ਟਾਈਮ ਗੇਰੰਟੀ ਤੁਹਾਨੂੰ ਲਿਖ ਕੇ ਦਿੰਦੇ ਆ ਕਿ ਕਿੰਨਾ ਟਾਈਮ ਲੱਗੂ, ਕਿੰਨਾ ਪੈਸਾ ਲੱਗੂਗਾ, ਉਹਦੇ ਵਿੱਚ ਹੀ ਕੰਮ ਕਰਕੇ ਦਿੰਦੇ ਨੇ. 416-816-3600 416-816-3600, 416-817-3600. ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ, ਨਵਾਂ ਤੁਸੀਂ ਵਾਸ਼ਰੂਮ ਅਪਗ੍ਰੇਡ ਕਰਵਾਉਣਾ ਹੋਵੇ, ਨਵਾਂ ਤੁਸੀਂ ਕੰਪਲੀਟ A to Z ਕਿਚਨ ਦਾ ਕੰਮ ਕਰਵਾਉਣਾ ਹੋਵੇ, ਖਾਸ ਤਾਂ ਜੇ ਤੁਸੀਂ ਲੀਗੋ ਬੇਸਮੈਂਟ ਜਾਂ ਗਾਰਡਨਸ ਵੀ ਤਿਆਰ ਕਰਵਾਉਣੀ ਆ, ਇਹਨਾਂ ਕੰਮਾਂ ਦੇ ਵਿੱਚ ਇਹ ਮਾਹਰ ਨੇ. ਨੰਬਰ 416-817-3600 416-817-3600. ਸੰਪਰਕ ਕਰੋ ਪਾਓ ਗਰੇਵਾਲ ਅਤੇ ਅਕਾਰ ਹੋਮਸ ਨਾਲ. ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਰਓ ਰਿਪੇਅਰ ਦੇ ਵੱਲੋਂ. ANJ ਆਰਓ ਰਿਪੇਅਰ ਬਹੁਤ ਲੰਬੇ ਸਮੇਂ ਤੋਂ 91 ਹੀਲੀ ਰੋਡ ਬੋਲਥਿਨ,
ਮੇਫੀਲਡ ਐਂਡ ਹਾਈਵੇ 50 ਦੀ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ, ਜਿਹੜਾ 50 ਅਤੇ ਮੇਫੀਲਡ ਅਤੇ ਹੋਮ ਡੀਪੂ ਹੈ ਉਹਦੇ ਬਿਲਕੁਲ ਲਾਗੇ, 91 ਹੀਲੀ ਰੋਡ ਬੋਲਟਨ ਤੋਂ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਲਈ ਹਰੇਕ ਕਿਸਮ ਦੀ ਯੂਰਪੀਅਨ, ਨੌਰਥ ਅਮੈਰੀਕਨ, ਏਸ਼ੀਅਨ ਗੱਡੀ ਦੀ ਇਹ ਤਸੱਲੀ ਬਖਸ਼ ਰਿਪੇਅਰ ਕਰਦੇ ਆ ਰਹੇ ਨੇ। ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਚਾਹੇ ਇੰਜਨ ਦਾ ਪੂਰਾ ਕੰਮ ਕਰਵਾਉਣਾ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਜਾਂ ਫਿਰ ਨਵੇਂ ਟਾਇਰ ਪਾਉਣੇ ਆ, ਇਹ ਗਰੰਟੀ ਕਰਦੇ ਨੇ। ਬ੍ਰੈਂਡ ਨੇਮ ਹੋਣ, ਚਾਈਨੀਜ਼ ਹੋਣ, ਜਿਹੜੇ ਮਰਜ਼ੀ ਟਾਇਰ ਹੋਣ, ਸਾਡੀ ਪ੍ਰਾਈਸ ਕੋਈ ਬੀਟ ਨਹੀਂ ਕਰ ਸਕਦਾ। ਨਵੇਂ ਟਾਇਰ ਪਾਉਣੇ ਆ, ਬ੍ਰੇਕਾਂ ਪਾਉਣੀਆਂ, ਜਾਂ ਫਿਰ ਤੁਸੀਂ ਐਕਸਪ੍ਰੈਸ ਓਇਲ ਚੇਂਜ ਕਰਵਾਉਣਾ ਹੈ, ਪਹੁੰਚੋ ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ। ਤੁਹਾਡੀ ਬੋਲੀ ਬੋਲਦੇ ਇਹ ਸਾਰੇ ਸਰਟੀਫਾਈਡ ਮਕੈਨਿਕ ਹਨ। ਹਾਈਵੇ 50 ਦੇ ਮੇਫੀਲਡ ਦੀ ਇੰਟਰਸੈਕਸ਼ਨ ਹੈ। ਕਾਲ ANJ ਆਟੋ ਰਿਪੇਅਰ, 905-857-7596 905-857-7596। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਨਾਇਗਰਾ ਫਾਲਸ, ਯਾਨੀ ਕਿ ਨਵੇਂ ਲਾਸ ਵੇਗਸ ਆਫ ਦ ਨੌਰਥ ਦੇ ਵਿੱਚ ਟ੍ਰੈਡੀਸ਼ਨਲ ਟਾਊਨ ਹਾਊਸਿਸ, ਉਹ ਵੀ ਡਬਲ ਕਾਰ ਗਰਾਜ ਨਾਲ, ਉਹ ਵੀ ਚਾਰ ਗੱਡੀਆਂ ਦੀ ਪਾਰਕਿੰਗ ਨਾਲ, ਉਹ ਵੀ ਬਿਲਡਰ ਸੈਪਰੇਟ ਐਂਟਰੈਂਸ ਦੇ ਨਾਲ ਫਰੀ ਦੇ ਵਿੱਚ ਪੂਰੀ ਬੇਸਮੈਂਟ ਤਿਆਰ ਕਰਕੇ ਦੇ ਰਿਹਾ। ਅਤੇ ਇਹਦੀ ਪ੍ਰਾਈਸ ਕੀ ਹੈ? ਸਿਰਫ ਅਤੇ ਸਿਰਫ 534 ਦੀ ਪ੍ਰਾਈਸ ਹੈ। ਚਾਹੇ ਫਸਟ ਟਾਈਮ ਹੋਮ ਬਾਏ ਹੋ, ਚਾਹੇ ਇਨਵੈਸਟਰ ਹੋ, ਵੱਧ ਤੋਂ ਵੱਧ ਤਾਂ ਇਨਵੈਸਟਰਸ ਹੀ ਨੇ, 534,000। ਅਤੇ ਇਹ ਗੇਰੰਟੀਡ ਪੋਜ਼ਿਟਿਵ ਕੈਸ਼ ਫਲੋ ਵਾਲੀ ਪ੍ਰਾਪਰਟੀ ਹੈ, ਕਿਉਂਕਿ ਤੁਸੀਂ ਅਪਸਟੇਅਰਸ ਪੂਰੇ ਟਾਊਨ ਹਾਊਸ 3 ਤੋਂ ਲੈ ਕੇ 5 ਬੈਡਰੂਮ ਨੂੰ ਰੈਂਟ ਆਊਟ ਕਰਕੇ, ਨਾਲੇ ਬੇਸਮੈਂਟ ਨੂੰ ਵੀ ਰੈਂਟ ਆਊਟ ਕਰਕੇ ਈਜ਼ਲੀ $1,000 ਪਲੱਸ ਪਰ ਮੰਥ ਵੀ ਤੁਸੀਂ ਕੈਸ਼ ਫਲੋ ਕਮਾ ਸਕਦੇ ਹੋ, ਈਜ਼ਲੀ ਬਣਾ ਸਕਦੇ ਹੋ। ਮਤਲਬ ਮੋਰਗੇਜ ਵੀ ਪੇ ਹੋਣੀ ਆ, ਪ੍ਰਾਪਰਟੀ ਟੈਕਸ ਵੀ, ਇੰਸ਼ੋਰੈਂਸ ਵੀ, ਸਾਰੇ ਖਰਚੇ ਹੀ, ਫਿਰ ਵੀ $1,000 ਪਲੱਸ ਵੀ ਮਹੀਨੇ ਦਾ ਤੁਹਾਡੇ ਬੈਂਕ ਅਕਾਊਂਟ ਵਿੱਚ ਰਹਿਣਾ ਬਣਨਾ। ਇਹ ਤਿਆਰ ਹੋਣੇ ਨੇ ਅਗਲੇ ਸਾਲ ਸਮਰ 2027, ਜੂਨ, ਜੁਲਾਈ, ਅਗਸਤ ਅੱਗੇ। ਸੋ ਸਾਲ ਤੋਂ ਵੱਧ ਟਾਈਮ ਪਿਆ ਹੈ। ਪ੍ਰਾਈਸ ਸਿਰਫ 534,000। ਅਤੇ ਇਹ ਕੋਈ ਆਲੇ ਦੁਆਲੇ ਨਾਇਗਰਾ ਰੀਜਨ ਦੇ ਵਿੱਚ ਨਹੀਂ, ਨਾਇਗਰਾ ਫਾਲਸ ਸ਼ਹਿਰ ਦੇ ਵਿੱਚ ਹੈ। ਜਿਹੜਾ ਨਾਇਗਰਾ ਫਾਲਸ ਦਾ ਟੂਰਿਸਟ ਏਰੀਆ ਹੈ, ਐਕਚੁਅਲ ਫਾਲਸ ਨੇ, ਉਹਦੇ ਤੋਂ 5 ਕਿਲੋਮੀਟਰ ਦੀ ਡਰਾਈਵ ਹੈ, ਮਤਲਬ 8 ਮਿੰਟ ਦੀ ਡਰਾਈਵ। ਲਿਟਰਲੀ ਇਨ ਦ ਸਿਟੀ ਆਫ ਨਾਇਗਰਾ ਫਾਲਸ, 8 ਮਿੰਟ ਡਰਾਈਵ ਟੂ ਦ ਫਾਲਸ, 5 ਕਿਲੋਮੀਟਰ ਡਿਸਟੈਂਸ ਟੂ ਦ ਫਾਲਸ। ਸੋ ਇਹ ਟ੍ਰੈਡੀਸ਼ਨਲ 2-story ਫਰੀ ਹੋਲਡ ਟਾਊਨਸ ਨੇ, ਪਲੱਸ ਫਰੀ ਫਿਨਿਸ਼ਡ ਬੇਸਮੈਂਟ ਫਰੋਮ ਦ ਬਿਲਡਰ ਵਿਦ ਅ ਸੈਪਰੇਟ ਐਂਟਰੈਂਸ। 1750 ਸਕੁਆਇਰ ਫੁੱਟ ਤੋਂ ਲੈ ਕੇ 1800 ਸਕੁਆਇਰ ਫੁੱਟ, 3-5 ਬੈਡਰੂਮਸ, 3.5-4.5 ਬਾਥਰੂਮਸ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਦੀ ਪਾਰਕਿੰਗ ਆ, 5 ਅਪਲਾਇੰਸ ਫਰੀ ਵਿੱਚ ਹੀ ਮਿਲ ਰਹੇ ਨੇ ਤੁਹਾਨੂੰ, AC ਵੀ ਫਰੀ, ਅਸਾਈਨਮੈਂਟ ਕਲਾਸ ਵੀ ਫਰੀ, ਅਤੇ ਸਾਰੇ ਕਿਚਨ ਅਤੇ ਵਾਸ਼ਰੂਮ ਦੇ ਵਿੱਚ ਵੀ ਅਪਗ੍ਰੇਡਡ ਕੋਰਟਸ ਅਤੇ ਕਾਊਂਟਰ ਟਾਪ ਵੀ ਫਰੀ, $0 development charges, very, very prime location, ਬਿਲਕੁਲ ਨਾਲ ਇੱਕ ਪਲਾਜ਼ੇ ਦੇ ਨਾਲ ਜਿੱਥੇ ਗਰੋਸਰੀ ਸਟੋਰ ਤੋਂ ਲੈ ਕੇ ਇੱਕ ਅਮੈਨਿਟੀ ਹੈ, ਅਤੇ ਸਿਰਫ 5 ਕਿਲੋਮੀਟਰ ਡਿਸਟੈਂਸ, ਜੇ ਕਹਿ ਲਓ 8 ਮਿੰਟ ਦੀ ਡਰਾਈਵ ਹੈ, ਨਾਇਗਰਾ ਫਾਲਸ ਕਲਿਫਟਨ ਹਿਲ ਦੇ ਪਾਣੀ ਤੋਂ, ਵੈਰੀ ਵੈਰੀ ਪ੍ਰਾਈਮ ਲੋਕੇਸ਼ਨ, ਅਤੇ ਵੈਰੀ ਵੈਰੀ ਗੁੱਡ ਰੈਂਟਲ ਪੋਟੈਂਸ਼ੀਅਲ, ਕਿਉਂਕਿ 2-2 ਕਿਰਾਏ ਆਉਣਗੇ ਪਹਿਲੇ ਹੀ ਦਿਨ ਤੋਂ। ਅਤੇ ਸਭ ਤੋਂ ਖਾਸ ਗੱਲ, ਡਿਪਾਜ਼ਿਟ ਸਟਰਕਚਰ ਪੂਰੇ 1 ਸਾਲ ਦਾ ਹੈ। 1 ਸਾਲ ਦੇ ਵਿੱਚ 5,000 ਮਹੀਨੇ ਦਾ ਦੇ ਕੇ ਕੁੱਲ ਮਿਲਾ ਕੇ 12 ਮਹੀਨੇ ਵਿੱਚ ਇਕੱਲਾ 60,000 ਹੀ ਪੂਰਾ ਕਰਨਾ ਹੈ, ਦੈਟਸ ਇਟ। ਸੋ ਚਾਹੇ ਫਸਟ ਟਾਈਮ ਹੋਮ ਬਾਏ ਹੋ, ਚਾਹੇ ਇਨਵੈਸਟਰ ਹੋ, ਚਾਹੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਜਵਾਕਾਂ ਲਈ ਇੱਕ ਫਾਇਦੇਮੰਦ ਪ੍ਰਾਪਰਟੀ ਜਿਹਦੇ ਵਿੱਚ ਸਾਰੇ ਖਰਚੇ ਕੱਢ ਕੁੱਟ ਕੇ ਵੀ ਪੈਸਾ ਬਣੇ ਮਹੀਨੇ ਦਾ, ਫਿਰ ਤੁਸੀਂ ਅੱਜ ਹੀ ਸੰਪਰਕ ਕਰੋ ਟੀਮ ਸਿੱਧੂ ਨਾਲ, 416-302-0016 416-302-0016, 416-302-0016 416-302-0016। ਇਹਨਾਂ ਦੇ ਨਾਲ ਅੱਜ ਹੀ ਸੰਪਰਕ ਕਰੋ। ਸੋ ਦੋਸਤੋ, ਤੁਹਾਨੂੰ ਦੱਸ ਦਈਏ, ਸਭ ਤੋਂ ਪਹਿਲਾਂ ਹੀ ਵੈਸੇ ਕੱਲ੍ਹ ਵੀ ਦੱਸਿਆ ਸੀ, ਪਰ ਲੋਕਾਂ ਦਾ ਭਲਾ ਹੋ ਸਕਦਾ, ਅੱਜ ਜੇ ਤੁਸੀਂ ਆਪਦੀ ਗੱਡੀ ਦੇ ਵਿੱਚ ਗੈਸਲੀਨ ਜਾਂ ਆਪਦੇ ਟਰੱਕ ਦੇ ਵਿੱਚ ਡੀਜ਼ਲ ਭਰਦੇ ਹੋਏ ਪੈਸੇ ਬਚਾਉਣੇ ਆ, ਫਿਰ ਧਿਆਨ ਨਾਲ ਸੁਣੋ, ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਹੈ, ਤਕਰੀਬਨ 2 ਘੰਟੇ ਰਹਿ ਗਏ ਨੇ ਤੁਹਾਨੂੰ ਅੱਜ 7 ਵਜੇ ਤੱਕ, ਓਨਲੀ 7 ਓ ਕਲਾਕ PM ਤੱਕ ਆਪਣੇ ਨੇੜਲੇ ਸਰਕਲ ਖੇ ਜਾਂ ਖੂਸ਼ਟਾਰਡ ਆਪਰੇਟਡ ਗੈਸ ਸਟੇਸ਼ਨ 'ਤੇ ਪਹੁੰਚੋ,
ਬ੍ਰੈਂਪਟਨ ਦੇ ਵਿੱਚ 10 ਲੋਕੇਸ਼ਨ ਹੈ, ਮਿਸਿਸਾਗਾ ਦੇ ਵਿੱਚ ਤਾਂ ਉਸ ਤੋਂ ਵੱਧ ਲੋਕੇਸ਼ਨ ਹੈ। ਕੁੱਲ ਮਿਲਾ ਕੇ ਇਸ ਮੁਲਕ ਦੇ ਵਿੱਚ 1300 ਪਲੱਸ ਲੋਕੇਸ਼ਨ ਨੇ, ਪਰ ਜਾਓਗੇ ਤੁਹਾਨੂੰ ਦੋਨੇ ਗੈਸ ਨਾਲੇ ਡੀਜ਼ਲ ਅੱਜ ਹੀ ਸਿਰਫ ਅਤੇ ਸਿਰਫ ਅੱਜ ਹੀ ਸਿਰਫ ਅਤੇ ਸਿਰਫ 7 ਵਜੇ ਤੱਕ ਹੀ 10 ਸੈਂਟ ਪਰ ਲੀਟਰ ਸੇਵਿੰਗ, 10 ਸੈਂਟਸ ਪਰ ਲੀਟਰ ਗੈਸ ਐਂਡ ਡੀਜ਼ਲ ਸੇਵਿੰਗ ਮਿਲਣੀ ਹੈ। ਸੋ ਗੱਡੀ 'ਚ ਗੈਸ ਭਰਾਉਣੀ ਆ, ਕੋਈ 3-4 ਮਿੰਟ ਦੂਰ ਹੀ ਹੋਊਗਾ ਜੇ ਬ੍ਰੈਂਪਟਨ ਦੇ ਵਿੱਚ ਹੀ ਉਹ 10 ਲੋਕੇਸ਼ਨ ਨੇ, ਦੇਰ ਇਜ਼ ਗਾਟਾ ਬੀ ਅ ਲੋਕੇਸ਼ਨ ਨੀਅਰ ਯੂ ਸਮਵੇਅਰ। 1300 1300 ਲੋਕੇਸ਼ਨ ਪੂਰੇ ਕਨੇਡਾ ਵਿੱਚ ਨੇ। ਸੋ ਕੈਨੇਡਾ ਵਾਈਡ ਸਰਕਲ ਕੇ ਅਤੇ ਖੁਸ਼ਟਾਰਡ ਦੇ 1300 ਪਲੱਸ ਲੋਕੇਸ਼ਨਸ ਹਨ, ਜਿੱਥੇ ਕਿ ਤੁਹਾਨੂੰ 10 ਸੈਂਟ ਪਰ ਲੀਟਰ ਦਾ ਭਾਰਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ, ਸਿਰਫ ਅੱਜ ਥਰਸਡੇ ਮੇ 21/2026 ਨੂੰ, ਤਾਂ ਉਹ ਵੀ ਸਿਰਫ 7:00 PM ਤੱਕ। ਸੋ ਯੂ ਹੈਵ ਅਬਾਊਟ 2 ਘੰਟੇ ਪਏ ਨੇ। ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿੰਦੇ ਹੋ 7 ਵਜੇ ਤੱਕ ਪਹੁੰਚੋ, 140 ਕੈਨੇਡੀ ਰੋਡ ਨੌਰਥ, 9 ਬੋਵੇਅਰ ਡਰਾਈਵ,

ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: CanadaGoldRush.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੰਦੂਰੀ ਗ੍ਰਿਲ ਬਾਹਰਲੇ ਪਾਸੇ ਇੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।

0: 530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੰਘ ਸਿੱਧੂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਦੋਸਤੋ 3:00 PM 4:00 PM ਜਾਂ ਹੁਣ 5:00 PM ਤੋਂ ਬਾਅਦ ਸਾਡੇ ਨਾਲ ਜੁੜੇ ਹੋ ਹੁਣ ਜੁੜੇ ਰਹੋ ਇਸੇ ਤਰ੍ਹਾਂ ਠੀਕ 6 ਵਜੇ ਤੱਕ ਜਿਹੜੇ ਵੀ ਤਰੀਕੇ ਨਾਲ ਸੁਣ ਰਹੇ ਹੋ ਜਾਂ ਫਿਰ ਵੇਖ ਰਹੇ ਹੋ ਇਸੇ ਤਰ੍ਹਾਂ ਜੁੜੇ ਰਹੋ ਐਨ 6 ਵਜੇ ਤੱਕ ਅਤੇ ਸਾਰਿਆਂ ਦਾ ਦਿਲੋਂ ਧੰਨਵਾਦ AM 530 ਦੇਸ ਪ੍ਰਦੇਸ ਨਾਲ ਜੁੜਨ ਦੇ ਲਈ ਕੀਪ This station dialed in till 6 p.m. ਇਸ ਘੰਟੇ ਵਿੱਚ ਵੀ ਦੋਸਤੋ ਬਹੁਤ ਹੀ ਜਲਦ ਕੁਝ ਨਵੀਆਂ ਤਾਜ਼ੀਆਂ ਖਬਰਾਂ ਅਤੇ ਨਾਲ ਦਿਆ ਗੀਤ ਸੰਗੀਤ ਅਤੇ ਨਾਲ ਦੇ ਨਾਲ ਕੁਝ ਸਪਾਂਸਰਸ ਦੇ ਮੈਸੇਜਸ ਪੇਸ਼ ਕਰਦੇ ਰਵਾਂਗੇ ਪਹਿਲਾਂ ਹੀ ਦੱਸਦੀਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ ਅਸੀਂ ਸਪੈਕਸ ਐਕਸਪ੍ਰੈਸ ਨੂੰ ਰੈਕਮੈਂਡ ਕਰਦੇ ਹਾਂ ਜੇ ਤੁਸੀਂ ਆਪਣੇ ਆਪ ਲਈ ਆਪਣੇ ਬਜ਼ੁਰਗਾਂ ਲਈ ਆਪਣੇ ਬੱਚਿਆਂ ਲਈ ਜਿਹਦੇ ਮਰਜ਼ੀ ਲਈ ਇੱਕ ਨਵਾਂ ਆਏ ਐਗਜ਼ਾਮ ਕਰਵਾਉਣਾ ਹੈ ਅਤੇ ਚਾਹੁੰਦੇ ਹੋ ਕਿ ਤੁਹਾਡੀ ਬੋਲੀ ਬੋਲਦੇ ਡਾਕਟਰ ਹੀ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਬੋਲਦੇ ਹੀ ਡਾਕਟਰ ਦੇ ਨਾਲ ਹੀ ਇੱਕ ਬਹੁਤ ਹੀ ਵਧੀਆ ਕੰਪ੍ਰਹੈਂਸਿਵ ਆਏ ਐਗਜ਼ਾਮ ਕੀਤਾ ਜਾਵੇ ਜਿਹਦੇ ਵਿੱਚ ਕੋਈ ਵੀ ਟੈਨਸ਼ਨ ਕੋਈ ਵੀ ਇਸ਼ੂ ਕੋਈ ਵੀ ਪ੍ਰੋਬਲਮ ਪੇਸ਼ ਨਹੀਂ ਹੋਣੀ ਕਿਉਂਕਿ ਤੁਹਾਡੀ ਬੋਲੀ ਬੋਲਦੇ ਨੇ ਫਿਰ ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਦਾ ਜਿਹੜੇ ਮਰਜ਼ੀ ਦੇ ਨਾਲ ਆਪਣਾ ਆਏ ਐਗਜ਼ਾਮ ਦਾ ਪ੍ਰਬੰਧ ਕਰ ਸਕਦੇ ਹੋ 905-460-8888 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ 410 ਇਨ ਸਟੀਲਸ ਇਹ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 'ਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ ਅਤੇ ਤੁਹਾਡੇ ਲਈ ਇਹ ਬਹੁਤ ਹੀ ਅਫੋਰਡੇਬਲ ਬਹੁਤ ਹੀ ਸੋਹਣੀਆਂ ਐਨਕਾਂ ਤਿਆਰ ਕਰਦੇ ਨੇ ਤੁਹਾਡੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਦੇ ਨਾਲ ਅਤੇ ਨਾਲ ਦੀਆਂ ਬਹੁਤ ਹੀ ਸੋਹਣੀਆਂ ਹਾਈ ਐਂਡ ਸਨ ਗਲਾਸਿਸ ਤੱਕ ਵੀ ਤੁਹਾਡੇ ਇੱਥੇ ਅਵੇਲੇਬਲ ਹਨ ਹੁਣ ਤਾਂ ਲੋੜ ਪੈਣੀ ਪੈਣੀ ਹੈ ਨੰਬਰ ਘੁਮਾਓ Specs Express 905-460-8888 ਅਤੇ ਸਪੈਕਸ ਐਕਸਪ੍ਰੈਸ ਦੀ ਟੀਮ ਸਾਡੇ ਨਾਲ ਜੁੜ ਚੁੱਕੀ ਹੈ ਕੁਛ ਨਵੀਆਂ ਤਾਜ਼ੀਆਂ ਜਾਣਕਾਰੀਆਂ ਲੈ ਕੇ ਆਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਮਰਾਜ ਜੀ ਬਹੁਤ ਬਹੁਤ ਧੰਨਵਾਦ ਔਰ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੱਸਣਾ ਚਾਹਾਂਗੇ ਜੀ ਜਿਹੜੇ ਵੀ ਸਾਡੇ ਸਰੋਤੇ ਸਮਰਾਜ ਜੀ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣਾ ਚਾਹੁੰਦੇ ਨੇ ਬੜੀ ਵਾਰੀ ਇਹੋ ਜਿਹਾ ਹੁੰਦਾ ਕਿ ਜਾਂ ਤਾਂ ਤੁਹਾਡੇ ਕੋਲ ਬੈਨੀਫਿਟ ਨਹੀਂ ਹੁੰਦੇ ਜਾਂ ਬੈਨੀਫਿਟ ਬਹੁਤ ਘੱਟ ਹੁੰਦੇ ਨੇ ਅਤੇ ਲੱਗਦਾ ਵੀ ਐਨਕਾਂ ਨਹੀਂ ਮਿਲਣੀਆਂ ਸੋ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਅਸੀਂ ਵੈਲਿਊ ਪੈਕੇਜ ਕੱਢਿਆ ਹੋਇਆ ਸੋ ਵੈਲਿਊ ਪੈਕੇਜ ਦੀ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ ਵੀ ਵੈਲਿਊ ਪੈਕੇਜ ਸਾਡੇ ਕੋਲ ਤਕਰੀਬਨ 700 ਤੋਂ 800 ਫਰੇਮ ਡਿਸਪਲੇ 'ਤੇ ਲੱਗਾ ਹੈ ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਸਕਦੇ ਨੇ ਔਰ ਇਹ ਰੈਗੂਲਰ ਫਰੇਮ ਨਹੀਂ ਇਹ ਬ੍ਰਾਂਡਿਡ ਫਰੇਮ ਨੇ ਇਹਦੇ 'ਚ ਰੂਟਸ ਦੇ ਲਿਵਾਈਸ ਦੇ ਰੈਂਗਲਰ ਦੇ ਵੈਨ ਹਿਲਸਨ ਦੇ ਐਡੀ ਪਾਵਰ ਦੇ ਇਹ ਸਾਰੇ ਫਰੇਮ ਨੇ ਲੇਡੀਜ਼ ਦੇ ਵੀ ਜੈਂਟਸ ਦੇ ਵੀ ਅਤੇ ਬੱਚਿਆਂ ਦੇ ਵੀ ਸੋ ਸਮਰਾਜ ਜੀ ਇਹ $300 ਦੀ ਕੀਮਤ ਦਾ ਫਰੇਮ ਹੈ ਜੀ ਸੋ ਵੈਲਿਊ ਪੈਕੇਜ ਇੱਕ ਤਾਂ ਇਹ ਫਰੇਮ ਦਿੱਤਾ ਜਾਂਦਾ ਹੈ ਦੂਜਾ ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤਾਂ ਉਹਨੂੰ ਸਹੀ ਕਰਨ ਦੇ ਲਈ ਅਸੀਂ ਸਿੰਗਲ ਵਿਜ਼ਨ ਲੈਂਸ ਇਹ ਵੀ ਪਾ ਕੇ ਦਿੰਦੇ ਹਾਂ ਸੋ $100 ਦੀ ਕੀਮਤ ਦੇ ਲੈਂਸ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ ਤੇ ਇੰਨਾ ਹੀ ਨਹੀਂ ਜਦੋਂ ਆਪਾਂ ਐਨਕ ਬਣਵਾਉਂਦੇ ਹਾਂ ਸਾਨੂੰ ਕੋਟਿੰਗਸ ਦੀ ਲੋੜ ਪੈਂਦੀ ਹੈ ਵੀ ਜੇ ਅਸੀਂ ਰਾਤ ਨੂੰ ਡਰਾਈਵਿੰਗ ਕਰਦੇ ਹਾਂ ਤਾਂ ਐਂਟੀ ਗਲੇਅਰ ਚਾਹੀਦੀ ਹੈ ਜੇ ਅਸੀਂ ਦਿਨੇ ਧੁੱਪੇ ਬਾਹਰ ਜਾਂਦੇ ਹਾਂ ਤਾਂ ਸਾਨੂੰ ਯੂਵੀ ਪ੍ਰੋਟੈਕਸ਼ਨ ਚਾਹੀਦੀ ਹੈ ਜੇ ਅਸੀਂ ਸੈੱਲਫੋਨ 'ਤੇ ਕੰਮ ਕਰਦੇ ਹਾਂ ਤਾਂ ਸਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਚਾਹੀਦੀ ਹੈ ਸੋ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ ਤੇ ਜੋ ਕਿ ਬੰਦਾ ਚਾਹੁੰਦਾ ਹੈ ਵੀ ਮੇਰੇ ਕੋਲ 2 ਪੇਅਰ ਹੋਣ ਇੱਕ ਮੈਂ ਘਰ ਰੱਖ ਲਵਾਂ ਅਤੇ ਇੱਕ ਆਫਿਸ ਸੋ ਪਹਿਲੇ ਪੇਅਰ 'ਚ ਕੋਟਿੰਗਾਂ 50% ਆਫ ਨੇ ਅਤੇ ਦੂਜੇ ਪੇਅਰ 'ਚ ਕੋਟਿੰਗਾਂ ਬਿਲਕੁਲ ਫਰੀ ਦਿੱਤੀਆਂ ਜਾ ਰਹੀਆਂ ਨੇ ਸੋ ਇਸੇ ਤਰ੍ਹਾਂ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਕਰਵਾਉਣੀ ਹੈ ਤੇ SLR ਕੰਪਨੀ ਦੇ ਸਾਡੇ ਕੋਲ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ ਜਿਵੇਂ ਪਹਿਲਾਂ ਦੱਸਿਆ ਜੀ ਸੋ ਇਹ $600 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ ਤੇ ਇਹਦੇ 'ਚ ਵੀ ਸੇਮ ਥਿੰਗ ਹੈ ਜੀ ਪਹਿਲੇ ਪੇਅਰ 'ਚ ਕੋਟਿੰਗ ਆ 50% ਆਫ ਤੇ ਦੂਜੇ ਪੇਅਰ 'ਚ ਕੋਟਿੰਗ ਆ ਬਿਲਕੁਲ ਫਰੀ ਹੈ ਸੋ ਦੋਸਤੋ ਟਾਈਮ ਨਾ ਲਗਾਓ ਜਿਹੜੇ ਵੀ ਸਰੋਤੇ ਸਰੋਤੇ ਇਹ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਵਾਉਣ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕੀਤਾ ਜਾਂਦਾ ਜੀ ਸੋ ਪਹੁੰਚਣਾ ਕਿੱਥੇ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਇੱਕੋ ਇੱਕ ਨੰਬਰ 905-460-8888 905-460-8888 ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਮਰਾਜ ਜੀ
0: Thank you very much. ਤੁਸੀਂ ਵੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ ਤੇ ਪਹੁੰਚੋ। ਇਹਨਾਂ ਨੇ ਦੱਸਿਆ ਹੈ ਕਿ 700-800+ ਇੰਨੇ ਸੋਹਣੇ ਸੋਹਣੇ ਫਰੇਮ ਨੇ, ਡਿਜ਼ਾਈਨਰ ਫਰੇਮ ਨੇ, ਜੋ ਕਿ ਇੰਨੇ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਤੁਹਾਡੇ ਪ੍ਰਿਸਕ੍ਰਿਪਸ਼ਨ ਸਿੰਗਲ ਵਿਜ਼ਨ ਲੈਂਸ ਪਾ ਕੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਹੁਣੇ ਨੰਬਰ ਘਮਾਓ, ਅਪੋਇੰਟਮੈਂਟ ਬੁੱਕ ਕਰਨੀ ਹੈ, ਨੰਬਰ ਘਮਾਓ ਸਪੈਕਸ ਐਕਸਪ੍ਰੈਸ ਬ੍ਰੈਂਪਟਨ ਵਾਲਿਆਂ ਦਾ 905-460-8888 905-460-8888, ਜਾਂ ਫਿਰ 7 days a week ਸਿੱਧੇ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ 410 ਐਂਡ ਸਟੀਲਸ। ਨਾਲ ਦੇ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਸੋ ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ, ਅਤੇ ਇਹਨਾਂ ਨੇ ਕੁਝ ਨਵੇਂ ਸਾਨੂੰ ਸਲੈਕਟ ਮੰਥਸ ਦੇ ਸਪੈਸ਼ਲ ਫੇਅਰ ਭੇਜੇ ਨੇ। ਧਿਆਨ ਨਾਲ ਸੁਣੋ, ਜੇ ਇੰਡੀਆ ਆਉਣ ਜਾਣ ਦੀ ਤਿਆਰੀ ਕਰ ਰਹੇ ਹੋ, ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ ਜੇ ਨੰਬਰ ਹੀ ਘਮਾਓਗੇ, ਗੱਲਬਾਤ ਕਰੋਗੇ 5 ਮਿੰਟ ਦੇ ਵਿੱਚ $500 ਵੀ ਤੁਸੀਂ ਟਿਕਟ ਦਾ ਬਚਾ ਸਕਦੇ ਹੋ। ਪਰ ਮੈਂ ਤੁਹਾਨੂੰ ਕੁਝ ਸਪੈਸੀਫਿਕ ਡੇਟਸ ਦੱਸ ਦਿੰਦਾ। ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਦੇ ਵਿੱਚ ਆਪਦੇ ਲਵਡ ਵਨ ਨੂੰ ਇੱਥੇ ਸੱਦੋ। ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਦੇ ਵਿੱਚ ਅਰਾਈਵਲ ਹੋਊਗੀ, ਅਤੇ ਵਾਪਸ ਭੇਜਿਓ 27 ਦੇ ਵਿੱਚ ਜੈਨੂਅਰੀ ਔਰ ਫੈਬਰੀ। ਇਹ ਰਾਊਂਡ ਟ੍ਰਿਪ ਸਿਰਫ ਅਤੇ ਸਿਰਫ $1,320 ਵਿੱਚ ਬੁੱਕ ਕਰ ਸਕਦੇ ਹੋ, 1320। ਸੋ ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਇਸ ਸਾਲ, ਵਾਪਸ ਭੇਜੋ ਉਹਨਾਂ ਨੂੰ ਦਿੱਲੀ ਜੈਨੂਅਰੀ ਔਰ ਫੈਬਰੀ ਨੈਕਸਟ ਈਅਰ, ਓਨਲੀ 1320, 1320। ਅਤੇ ਆਹੀ ਲਿਮਿਟਡ ਸੀਟਾਂ ਲੈ ਗਈਆਂ ਨੇ। ਬਸ ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 905-588-4200, ਜਾਂ ਇਟੋਬਕੋ 905-588-5100 905-588-5100। ਜੇ ਕੋਈ ਵੀ ਅਕਟੋਬਰ ਔਰ ਨਵੰਬਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦਾ ਹੈ, $830 ਦੇ ਵਿੱਚ ਟਿਕਟ ਮਿਲ ਜੂਗੀ, $830 ਅਕਟੋਬਰ ਔਰ ਨਵੰਬਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਦੀ ਟਿਕਟ $830 ਦੇ ਵਿੱਚ $830। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਪਟੈਂਬਰ ਟੂ ਅਕਟੋਬਰ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਦੋ ਬੈਗ ਵਿੱਚ ਹੀ ਹੋਣਗੇ, ਤੁਸੀਂ ਆਈਦਰ ਅੰਮ੍ਰਿਤਸਰ ਔਰ ਦਿੱਲੀ ਜਾ ਸਕਦੇ ਹੋ, ਵਾਪਸ ਆ ਸਕਦੇ ਹੋ ਸਪਟੈਂਬਰ ਟੂ ਅਕਟੋਬਰ, ਉਹ ਵੀ ਟੂ ਬੈਗਸ ਨਾਲ $1,650 ਵਿੱਚ $1,650। ਸੋ ਬ੍ਰੈਂਪਟਨ ਲੋਕੇਸ਼ਨ 905-588-4200 ਜਾਂ ਇਟੋਬੋਕੋ ਲੋਕੇਸ਼ਨ ਫਾਰ ਦਿਓਲ ਟਰੈਵਲ 905-588-5100 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਤੁਹਾਡੇ ਲਈ ਫਰੈਸ਼, ਬਹੁਤ ਹੀ ਸਵਾਦ, ਤਾਜ਼ਾ, ਬਹੁਤ ਹੀ ਕਮਾਲ, ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਫੂਡ ਹੀ ਤਿਆਰ ਕਰਦਾ ਹੈ ਬ੍ਰੈਂਪਟ ਦੇ ਵਿੱਚ, ਅਤੇ ਉਹ ਵੀ 3 ਲੋਕੇਸ਼ਨਸ ਤੋਂ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਬੋਵੇੜ ਅਤੇ ਚੰਕੂਜ਼ੀ 'ਤੇ ਹੈ 15 ਫੈਂਡੋਰ ਵੇ, ਜਿੱਥੇ ਕਿ ਇੰਡੀਅਨ ਫਰੂਟ ਲੈਣ ਵਾਲੇ ਨੇ, ਨਾਲੇ ਮਿਸ ਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮਾਂ ਫੈਲੀਏ ਸਟਰੀਟ ਬ੍ਰੈਂਪਟਨ। 3 ਲੋਕੇਸ਼ਨ ਬ੍ਰੈਂਪਟਨ, ਤਿੰਨਾਂ 'ਤੇ ਹੀ ਦੋਸਤੋ ਤੁਹਾਨੂੰ ਸਵੇਰੇ 2 ਵਜੇ ਤੱਕ ਤਾਜ਼ਾ ਫੂਡ ਮਿਲੂਗਾ ਐਵਰੀ ਡੇ, ਜਿਹੜੇ ਮਰਜ਼ੀ ਡੇਸ, 2 o'clock ਇਨ ਮੋਰਨਿੰਗ ਤੱਕ ਜਾਓ ਅਤੇ ਤਾਜ਼ਾ ਤਾਜ਼ਾ ਸਵਾਦ ਪਕਵਾਨ ਤੁਹਾਨੂੰ ਦੇਣਗੇ। ਡਾਈਨ ਇਨ ਕਰੋ, ਟੇਕ ਆਊਟ ਕਰੋ, ਜਾਂ ਫਿਰ ਲਾਈਵ ਕੇਟਰਿੰਗ ਵੀ ਕਰਵਾਓ ਇਹਦੇ ਮੋਬਾ ਟਰੱਕ ਤੋਂ। ਅਤੇ ਅੱਜ ਥਰਸਡੇ, ਇੱਕ ਹਾਕਾ ਥਾਲੀ ਦੇ ਨਾਲ ਦੂਜੀ ਹਾਕਾ ਥਾਲੀ ਫਰੀ ਮਿਲਣੀ ਹੈ। ਕੁਝ ਲੋਕਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਕਾਲ ਕਰਦੇ ਹਾਂ ਜਾਂ ਜਾਂਦੇ ਹਾਂ, ਉਹ ਨਹੀਂ ਦਿੰਦੇ ਹਨ, ਤੁਹਾਨੂੰ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣਾ ਪਊਗਾ, ਸਿਰਫ ਅਤੇ ਸਿਰਫ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣ ਦੇ ਨਾਲ ਤੁਹਾਨੂੰ ਕਹਿਣਾ ਪਊਗਾ ਕਿ ਅਸੀਂ AM 530 ਦੇਸ਼ ਪ੍ਰਦੇਸ਼ ਸਿਮਰਾਜ ਸਿੱਧੂ ਸੁਣ ਕੇ ਆਏ ਹਾਂ, ਡੀਲ ਦੋ, ਅਤੇ ਨਹੀਂ ਨਹੀਂ ਦਿੰਦੇ ਫਿਰ ਸ਼ਿਕਾਇਤ ਕਰਿਓ ਸਾਨੂੰ। ਸੋ ਇੱਕ ਹਾਕਾ ਥਾਲੀ ਨਾਲ ਦੂਜੀ ਹਾਕਾ ਥਾਲੀ ਫਰੀ ਮਿਲਣੀ ਆ ਅੱਜ ਥਰਸਡੇ ਸਪੈਸ਼ਲ ਹੈ ਆਲ 3 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨਸ 'ਤੇ, ਬਾਏ ਵਨ ਗੈਟ ਵਨ ਫਰੀ ਹਾਕਾ ਥਾਲੀ। ਅਤੇ ਜੇ ਦੋਸਤੋ ਵੈਜ ਨਾਨ ਵੈਜ ਜੋ ਮਰਜ਼ੀ ਖਾਣਾ ਹੈ, ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਤਿਆਰ ਕਰਦਾ ਹੈ ਫੂਡ ਤੁਹਾਡੇ ਲਈ। ਅਤੇ ਲਾਈਵ ਕੇਟਰਿੰਗ ਦੇ ਵਿੱਚ ਮਹਿਮਾਨ ਨੇ, ਲਾਈਵ ਕੇਟਰਿੰਗ, ਆਪਣਾ ਫੂਡ ਟਰੱਕ ਦਾ ਪ੍ਰਬੰਧ ਕਰੋ ਜਿੱਥੇ ਵੀ ਤੁਸੀਂ ਮਹਿਮਾਨਾਂ ਨੂੰ ਸਰਵ ਕਰਨਾ ਹੈ। ਕਾਲ 905-794-8111 905-794-8111। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪੂਰੇ ਕੈਲਡਨ ਸ਼ਹਿਰ ਦੇ ਵਿੱਚ will be right at the Caledon-Brampton border at Mayfield and McLaughlin, Mayfield and Chinkoozie. Ahi do intersection de vich vichale. Mayfield and McLaughlin, Mayfield and Chinkoozie, very prime location right at the Caledon-Brampton border. Sirf te sirf mid-600 de vich, 6.5 lakh di price de vich, fully freehold. Tuhade layi ehe townhouse leke aaye ne, double car garage, 4 gaddiyan di parking naal. Mid-600 di price hai, jo ke tuhanu eh inni ghat price tak kite hor milni vi nahi hegi, te ehe double car garage, 4 gaddiyan di kul mila ke parking hai. Sirf mid-600 di price ha, 6.5 lakh di price hai. ਅਤੇ ਅੱਜ ਹੀ ਇਸ ਪ੍ਰੋਜੈਕਟ ਦੀ ਸਾਰੀ ਜਾਣਕਾਰੀ ਆ ਚੁੱਕੀ ਹੈ ਐਗਜੈਕਟ ਪ੍ਰਾਈਸ ਲਿਸਟ ਅੱਜ ਐਗਜੈਕਟ ਸਾਰੇ ਫਲੋਰ ਪਲਾਨ ਅੱਜ ਸਭ ਕੁਛ ਹੀ ਅੱਜ ਅਤੇ ਬੁਕਿੰਗ ਵੀ ਅੱਜ ਹੀ ਸ਼ੁਰੂ ਹੋ ਗਈ ਹੈ ਸੋ ਜੇ ਤੁਸੀਂ ਆਪਣੇ ਆਪ ਲਈ ਐਜ਼ ਅ ਫਰਸਟ ਟਾਈਮ ਹੋਮ ਬਾਇਰ ਔਰ ਐਨ ਇਨਵੈਸਟਰ ਪ੍ਰੋਪਰਟੀ ਲੱਭ ਰਹੇ ਹੋ ਇਹ ਮਿਡ 600 6.5 lakh ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਕਲੋਜ਼ਿੰਗ ਮਿਲ ਜੂਗੀ ਅਗਲੇ ਸਾਲ ਸਮਰ 2027 ਦੇ ਵਿੱਚ ਸੋ ਇੱਕ ਤੋਂ ਵੀ ਵੱਧ ਸਾਲ ਪਿਆ ਹੈ ਰਫਲੀ ਇੱਕ ਸਾਲ ਪਿਆ ਹੈ ਇਹਦੇ ਕਲੋਜ਼ਿੰਗ ਤੱਕ 1700 ਸਕੁਏਅਰ ਫੁੱਟ ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਇਹ ਫਰੀ ਹੋਲ ਟਾਊਨ ਹਾਊਸਿਸ ਤਿਆਰ ਹੋਣੇ ਆ 3 ਤੋਂ ਲੈ ਕੇ 5 ਬੈਡਰੂਮ 2.5 to 3.5 ਬਾਥਰੂਮ ਡਬਲ ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਅਤੇ ਅਨਫਿਨਿਸ਼ਡ ਬੇਸਮੈਂਟ ਦੇ ਨਾਲ ਖਾਸ ਫਰਸਟ ਬਾਇਰ ਜਿਹੜੇ ਪਹਿਲੇ ਬਾਇਰਸ ਨੇ ਬਿਲਡਰ ਐਕਸਟਰਾ ਇੰਸੈਂਟਿਵ ਦੇ ਰਿਹਾ ਹੈ ਪੂਰੀ ਜਾਣਕਾਰੀ ਲਈ ਟੀਮ ਸਿੱਧਰੋਂ ਫੋਨ ਘੁਮਾਓ 416-302-0016 ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ Mortgage broker, mortgage expert, Prabhdeep Singh. Jinnah the phone number hai 416-710-7524. 416-710-7524. Bhai ji, Sat Shri Akal ji.
1: Sat Shri Akal, Swaraj Rip, Nama Pyaar Pari, Sat Shri Akal, Sare Hi Pahan Parahonu Ji.
0: ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਵੀ ਮਿਲੀਅਨਸ ਆਫ ਕੈਨੇਡੀਅਨ ਫੈਮਿਲੀਜ਼ ਹਨ ਜਿਹਨਾਂ ਦੇ ਘਰ ਦੀ ਮੋਰਗੇਜ ਰਿਨਿਊਅਲ ਇਸ ਸਾਲ ਦੇ ਵਿੱਚ ਆ ਰਹੀ ਹੈ ਜਾਂ ਆਉਣ ਵਾਲੀ ਹੈ ਉਹਨਾਂ ਲਈ ਹੁਣ ਕੀ ਬੈਸਟ ਆਪਸ਼ਨ ਹੈ ਕੀ ਉਹਨਾਂ ਨੂੰ ਸਿੰਪਲੀ ਬਸ ਕਹਿਣਾ ਚਾਹੀਦਾ ਕਿ ਯਾਰ ਜਿਹੜੀ ਬੈਂਕ ਨਾਲ ਮੋਰਗੇਜ ਚੱਲਦੀ ਆ ਆਪਾਂ ਬਸ ਸਾਈਨ ਕਰਕੇ ਕਹੀਏ ਨਿਬੇੜੋ ਕੰਮ ਜਾਂ ਕੋਈ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਬੈਂਕ ਚੇਂਜ ਕਰਕੇ ਕੋਈ ਵੱਧ ਫਾਇਦਾ ਹੋ ਸਕਦਾ
1: ਬਿਲਕੁਲ ਸਮਰਾਜ ਵੀਰ ਦੇਖੋ ਫਾਇਦਾ ਤਾਂ ਹਮੇਸ਼ਾ ਮੈਂ ਕਹਿੰਦਾ ਨਾ ਫਾਇਦਾ ਜੇ ਕਰਵਾਊਂਗਾ ਤਾਂ ਮੇਰੇ ਕੋਲ ਕੋਈ ਆਊਗਾ ਤੇ ਇਹ ਗੱਲ ਤਾਂ ਪੱਕੀ 100% ਗਰੰਟੀਡ ਹੈ ਨਾ ਫਾਇਦਾ ਤੁਹਾਨੂੰ ਕਰਵਾ ਕੇ ਹੀ ਦਊਂਗਾ ਹੁਣ ਜੇ ਤੁਸੀਂ ਕਿਸੇ ਵੀ ਕਰੰਟ ਲੈਂਡਰ ਨਾਲ ਬੈਠੇ ਹੈਗੇ ਹੋ ਉਹਨਾਂ ਨੇ ਤੁਹਾਨੂੰ ਨਵੇਂ ਕਲਾਇੰਟ ਵਜੋਂ ਨੀ ਤੁਹਾਨੂੰ ਜਾਣਨਾ ਪਛਾਣਨਾ ਉਹਨਾਂ ਨੂੰ ਐਂ ਵੀ ਚਲੋ ਇਹਨਾਂ ਦੀ ਚੱਲਦੀ ਪਈ ਮੋਰਗੇਜ ਚੱਲਦੀ ਨੂੰ ਰੀਨੂਅਲ ਜਿੰਨਾ ਕਰ ਗਿਆ ਇਹਨਾਂ ਨੇ ਆਪੇ ਸਾਈਨ ਕਰਕੇ ਭੇਜਦੇ ਨੇ ਜ਼ਿਆਦਾਤਰ ਅਕਸਰ ਬੰਦਾ ਇਹ ਕਰਦਾ ਵੀ ਯਾਰ ਸਾਈਨ ਕਰੋ ਭੇਜ ਦਿਓ ਬਟ ਜਦੋਂ ਅਸੀਂ ਨਵੇਂ ਲੈਂਡਰ ਕੋਲ ਜਾਵਾਂਗੇ ਤੁਹਾਨੂੰ ਨਵੇਂ ਨਵੇਂ ਇਨਸੈਂਟਿਵਸ ਮਿਲਣਗੇ ਜਿਵੇਂ ਆਮ ਤੌਰ ਤੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੂੰ ਲੈ ਕੇ ਕਹਿੰਦੇ ਹੋ ਅੱਜ ਦੀ ਤਰੀਕ ਦੇ ਵਿੱਚ ਬੈਂਕਾਂ ਨੂੰ ਵੀ ਉਨੀ ਹੀ ਕਾਹਲੀ ਹੈ ਵੀ ਸਾਡਾ ਬੈਂਕ ਤੋਂ ਪੈਸਾ ਬਾਹਰ ਵਿਆਜੂ ਜਾਵੇ ਕਿਉਂਕਿ ਇਹਨਾਂ ਨੂੰ ਕਮਾਈ ਪੈਸਾ ਬਾਹਰ ਵੇਚਿਆਂ ਤੇ ਹੀ ਹੈਗਾ ਸੋ ਇਸ ਗੱਲ ਨੂੰ ਲੈ ਕੇ ਪ੍ਰਵੈਂਟ ਕਿਵੇਂ ਕਰਨਾ ਹੈਗਾ ਉਹ ਪ੍ਰਵੈਂਟਿੰਗ ਕਰਨੀ ਮੈਨੂੰ ਆਉਂਦੀ ਹੈ ਰਾਈਟ ਹੁਣ ਜੇ ਤੁਸੀਂ ਅੱਜ ਕਿਸੇ CIBC ਨਾਲ ਫਰਜ਼ ਕਰੋ ਜਾਂ TD ਨਾਲ ਤੁਸੀਂ ਰੀਨੂਅਲ ਕਰਾ ਲਈ ਸੀਗੀ ਆਪਣੀ ਤੁਹਾਡੀ 2021-22 ਚ ਹੋ ਗਈ ਸੀ ਉਦੋਂ ਰੇਟ ਵੀ ਵਧੇ ਸੀਗੇ ਬੈਂਕਾਂ ਦੇ ਜੇ ਤੁਸੀਂ ਉਹਨਾਂ ਟਾਈਮਾਂ 'ਚ ਤੁਸੀਂ ਆਪਦੀ ਮੋਰਗੇਜ ਰੀਨਿਊ ਕਰਵਾਈ ਹੈ ਅੱਜ ਤੁਹਾਡੀ ਰੀਨੂਅਲ ਆ ਰਹੀ ਹੈ ਤੁਹਾਨੂੰ ਮਹਿੰਗੇ ਰੇਟ ਮਿਲ ਰਹੇ ਨੇ ਤੁਸੀਂ ਮੇਰੇ ਕੋਲ ਲਾਇਓ ਤੁਹਾਨੂੰ ਲੈਂਡਰ ਸਵਿੱਚ ਕਰਕੇ ਨਾਲ ਦੀ ਨਾਲ ਕੈਸ਼ ਬੈਕ ਦਵਾਊਂਗਾ ਠੀਕ ਹੈ ਜੀ ਅਤੇ ਉਸ ਤੋਂ ਵੱਡੀ ਗੱਲ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ ਅਤੇ ਬਥੇਰੀ ਵਾਰੀ ਭੈਣ ਭਰਾਵਾਂ ਦੀ ਸ਼ਿਕਾਇਤ ਰਹਿੰਦੀ ਵੀ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਹੈ ਨਹੀਂ ਸੀਗੀ ਜਦੋਂ ਪਹਿਲੇ ਲੈਂਡਰ ਨਾਲ ਸੀਗੇ ਅਤੇ ਨਾਲ ਦੀ ਨਾਲ ਬਾਈ ਜੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵੀ ਬਣਦੀ ਹੈ ਜਿਵੇਂ ਜਿਵੇਂ ਤੁਹਾਡੀ ਮੋਰਗੇਜ ਪੇ ਡਾਊਨ ਹੋਊਗੀ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੂਗੀ ਸੋ ਗੱਲ ਕਿ ਰੀਨੂਅਲ ਮੌਕੇ 'ਤੇ ਤੁਹਾਨੂੰ ਹਰ ਇੱਕ ਇਕੱਲੀ ਇਕੱਲੀ ਨਿੱਕੀ ਨਿੱਕੀ ਚੀਜ਼ ਦਾ ਫਾਇਦਾ ਹੁੰਦਾ ਉਸ ਤੋਂ ਵੱਡਾ ਫਾਇਦਾ ਕੀ ਹੈ ਜਿਹੜੇ ਤੁਹਾਡੇ ਛੋਟੇ ਛੋਟੇ ਕਰਜ਼ੇ ਚੱਕੇ ਹੁੰਦੇ ਨੇ ਭਾਵੇਂ ਤਾਂ ਤੁਸੀਂ ਛੋਟਿਆਂ ਦੇ ਵਿੱਚੋਂ ਇੱਕ ਵੱਡਾ ਇਹ ਵੀ ਜਾਣ ਲਓ ਜੇ ਕਿਸੇ ਭੈਣ ਭਰਾ ਨੇ ਸੈਕਿੰਡ ਮੋਰਗੇਜ ਚੱਕੀ ਹੋਈ ਆ 50-60 ਹਜ਼ਾਰ ਦੀ ਲਾਈਨ ਆਫ ਕ੍ਰੈਡਿਟ ਚੱਕੀ ਗਈ ਹੈ ਹੁਣ ਉਹਦੀਆਂ ਮਿਨੀਮਮ ਪੇਮੈਂਟਸ ਕਰਕੇ ਤੁਸੀਂ ਸਿਰਫ ਇਹ ਧਿਆਨ 'ਚ ਰੱਖਦੇ ਪਏ ਤੁਸੀਂ ਮਿਨੀਮਮ ਕਰੀ ਜਾ ਰਹੇ ਕੋਈ ਨਾ ਸਰੀ ਜਾਂਦਾ ਬਟ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਮਿਨੀਮਮ ਪੇਮੈਂਟਸ ਨੇ ਬਾਈ ਜੀ ਤੁਹਾਡਾ ਸਕੋਰ ਵੀ ਮਿਨੀਮਮ ਲੈ ਆਉਣਾ ਸੋ ਰੈਦਰ ਉਹ ਸਾਰੀ ਕਾਸੇ ਦੀ ਇੱਕ ਪੇਮੈਂਟ ਬਣ ਜਾਵੇ ਜਿਹੜੀ ਕਿ 3.5-4% ਦੇ ਵਿਦਨ ਹੋਵੇ ਕਾਲ ਕਰ ਲਿਓ ਰੀਨੂਅਲ ਟਾਈਮ ਇਜ਼ ਦਾ ਬੈਸਟ ਓਪਰਚੁਨਿਟੀ ਤੁਸੀਂ ਉਸੇ ਵਕਤ ਉਸ ਚੀਜ਼ ਸਾਰੇ ਕਾਸੇ ਦਾ ਲਾਹਾ ਲੈ ਸਕਦੇ ਹੋ ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਪੈਣੀ ਨੰਬਰ ਦੱਸ ਦਿੰਦਾ ਇੱਕ ਵਾਰੀ 416 7106710 7524 ਤੇ ਰੀਨੂਅਲ ਕਹਿਣ ਤੋਂ ਭਾਵ ਐ ਨੀ ਵੀ ਇਕੱਲੇ ਸਕੈਜੂਅਲ ਏ ਲੈਂਡਰ, ਹੋ ਸਕਦਾ ਤੁਸੀਂ ਪ੍ਰਾਈਵੇਟ ਲੈਂਡਰ ਨਾਲ ਸਟੱਕ ਬੈਠੇ ਹੋ ਸਕਦਾ ਤੁਸੀਂ ਬੀ ਲੈਂਡਰ ਨਾਲ ਸਟੱਕ ਬੈਠੇ ਹੋਵੋ, ਕਿਉਂਕਿ ਅਕਸਰ ਜਿਹੜੇ ਬੀ ਲੈਂਡਰ ਜਾਂ ਪ੍ਰਾਈਵੇਟ ਲੈਂਡਰ ਹੁੰਦੇ ਆ ਇਹਨਾਂ ਦੀ ਜਿਹੜੀਆਂ ਇੰਟਰਸਟ ਰੇਟ ਆ ਯੂਜਲੀ ਫਾਲ ਬਿਟਵੀਨ 7-12%, ਉਹਦੀ ਕੈਰਿੰਗ ਕੋਸਟ ਤੇ ਬਹੁਤ ਜ਼ਿਆਦਾ ਬਣ ਜਾਂਦੇ ਸੋ ਰਾਜ ਵੀਰੇ। ਸੋ ਅਲਟੀਮੇਟਲੀ ਜੇ ਕੋਈ ਹੱਲ ਕਢਾਉਣਾ ਚਾਹੁੰਦੇ ਹੋ, ਸਕੈਜੂਅਲ ਏ ਲੈਂਡਰ ਨਾਲ ਵਾਪਸ ਆਉਣਾ ਚਾਹੁੰਦੇ ਹੋ, ਬਸ ਸਿਰਫ ਇੱਕੋ ਇੱਕ ਚੀਜ਼ ਚਾਹੀਦੀ ਆ, ਤੁਹਾਡਾ ਸਕੋਰ 650 ਐਂਡ ਅਬਵ ਚਾਹੀਦਾ। ਮਨ ਦੇ ਵਿੱਚ ਜਾਂ ਕਿਸੇ ਨਾਲ ਗੱਲ ਕਰਕੇ ਉੱਦਾਂ ਹੀ ਨਾ ਭਰਮ ਪਾਲ ਕੇ ਬਹਿ ਜਾਓ ਵੀ ਯਾਰ ਸਕੋਰ ਘੱਟ ਆ, ਅਸੀਂ ਇਹ ਸਾਈਡ ਲਈ ਕੁਆਲੀਫਾਈ ਨਹੀਂ ਹੋਣਾ। ਆਲਵੇਜ਼ ਮੇਕ ਸ਼ੋਰ ਤੁਹਾਡੀ ਫਾਈਲ ਦੀ ਸਟਰਕਚਰਿੰਗ ਹੋਣੀ ਬਹੁਤ ਜ਼ਰੂਰੀ ਹੈ, ਸਹੀ ਤਰੀਕੇ ਨਾਲ ਸਟਰਕਚਰਿੰਗ ਹੋਈ ਹੋਊਗੀ, ਤੁਹਾਡੀ ਫਾਈਲ ਗਾਰੰਟੀਡ ਅਪਰੂਵਲ ਲਈ ਆਊਗੀ। ਸੋ ਕਿਸੇ ਤਰੀਕੇ ਦਾ ਮਨ ਦੇ ਵਿੱਚ ਕੋਈ ਇਹੋ ਜਿਹਾ ਭਰਮ ਨਾ ਪਾਲੇ ਵੀ ਤੁਸੀਂ ਬੈਂਕ ਲਈ ਕੁਆਲੀਫਾਈ ਨਹੀਂ ਹੋ ਸਕਦੇ, ਇੱਕ ਵਾਰੀ ਡੀਲ ਰਨ ਕਰਵਾ ਲਓ, ਥੋਰੋਲੀ ਡੀਲ ਰਨ ਕਰਵਾਏ ਦੇ ਕੋਈ ਪੈਸੇ ਨੀਗੇ ਜੀ, ਤੁਹਾਨੂੰ ਚੰਗੀ ਸਲਾਹ ਦਊਂਗਾ, ਤੁਹਾਨੂੰ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਸੋ ਕੋਈ ਵੀ ਭੈਣ ਭਰਾ ਜਿਹੜਾ ਵੀ ਰੀਨੂਅਲ ਆਉਂਦੇ ਸਮੇਂ ਵਿੱਚ ਵੇਟ ਕਰਦਾ ਪਿਆ, ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ, ਡੈਫੀਨੇਟਲੀ ਤੁਹਾਨੂੰ ਕੋਈ ਨਾ ਕੋਈ ਚੰਗਾ ਆਈਡੀਆ ਪ੍ਰਜੈਂਟ ਕਰੂੰਗਾ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ, 416-710-7524-416-710-7524। ਬੈਕ ਟੂ ਸਮਰਾਜ ਵੀਰੇ।
0: ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਸਾਰੇ ਹੀ ਮੇਜਰ ਬੈਂਕਸ ਦੇ ਲੈਂਡਰਸ ਆ ਡਾਇਰੈਕਟ ਤੁਹਾਡਾ ਕੰਮ ਕਰਵਾਉਂਦੇ ਨੇ। ਨੰਬਰ ਹੈ 416-710-7524 ਬਾਈ ਜੀ, ਜੇ ਹੁਣ ਤੁਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਕਈ ਲੋਕ ਫਸ ਜਾਂਦੇ ਨੇ, ਬਥੇਰੇ ਲੋਕ ਨੇ ਜਿਹਨਾਂ ਨੂੰ ਰੀਅਲਟਰ ਦੇ ਵੱਲੋਂ ਬਹੁਤ ਚਿਰ ਪਹਿਲਾਂ ਫਸਾਇਆ ਗਿਆ ਸੀ ਮਹਿੰਗੀਆਂ ਮਹਿੰਗੀਆਂ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਜ਼ ਨਾਲ, ਹੁਣ ਤਾਂ ਉਹਨਾਂ ਦੀ ਵੈਲਿਊ ਲੱਖਾਂ ਡਾਲਰ ਘੱਟਦੀ ਆ ਰਹੀ ਆ। ਸੋ ਉਸ ਸਿਨੇਰੀਓ ਦੇ ਵਿੱਚ ਹੁਣ ਜਿਹਨਾਂ ਦੀ ਪ੍ਰੀ ਕੰਸਟਰਕਸ਼ਨ ਕਾਂਡੋ ਜਾਂ ਘਰ ਦੀ ਕਲੋਜ਼ਿੰਗ ਆ ਰਹੀ ਹੈ, ਬਹੁਤ ਹੀ ਜ਼ਿਆਦਾ ਗਲਤ ਮਲਤ ਪੰਗੇ ਲੋਕ ਰਹਿ ਰਹੇ ਨੇ ਕਿ ਡਿਪੋਜ਼ਿਟ ਚੱਕ ਲਾ ਬਿਲਡਰ, ਮੈਂ ਨਹੀਂ ਹੁਣ ਕਲੋਜ਼ ਕਰਨਾ, ਸੂ ਕਰ ਲਾ, ਮੈਂ ਬੈਂਕਰਪਸੀ ਕਰ ਦੂੰਗਾ, ਆਹ ਕਰ ਦੂੰਗਾ, ਪਰ ਅਸਲ ਦੇ ਵਿੱਚ ਕਰਨਾ ਕੀ ਚਾਹੀਦਾ ਇਹ ਦੱਸੋ।
1: ਬਿਲਕੁਲ ਸਮਰਾਜ ਵੀਰੇ, ਦੇਖੋ ਅਲਟੀਮੇਟਲੀ ਜਦੋਂ ਅਸੀਂ ਇੱਕ ਕੰਟਰੈਕਟ ਦੇ ਵਿੱਚ ਬਾਈਂਡ ਹੈਗੇ ਆ ਤਾਂ ਜਿਹੜਾ ਤਾਂ ਸਿੱਧਾ ਸਿੱਧਾ ਰਾਹ ਹੈ ਉਹ ਤਾਂ ਕੰਟਰੈਕਟ ਨੂੰ ਹੀ ਮੰਨ ਕੇ, ਜੋ ਜੇ ਤੁਸੀਂ ਆਪਦੇ ਲੈਵਲ ਤੇ ਕੁਝ ਨੈਗੋਸ਼ੀਏਸ਼ਨ ਕਰ ਲਓਗੇ, ਤੁਹਾਡਾ ਲਾਇਰ ਉਨਾ ਤਗੜਾ ਉਸ ਚੀਜ਼ ਨੂੰ ਡਿਫੈਂਡ ਕਰਵਾ ਸਕਦਾ ਤੁਹਾਡੇ ਨਾਲ ਰਲ ਕੇ, ਫਿਰ ਤਾਂ ਕੋਈ ਹੱਲ ਹੈਗਾ, ਕਿਉਂਕਿ ਮਿਊਚੁਅਲ ਜਿਹੜਾ ਮਿਊਚੁਅਲ ਕਹਿ ਲਓ ਕੰਸੈਂਟ ਹੈਗਾ, ਮਿਊਚੁਅਲੀ ਅਗਰੀ ਕਰਨਾ, ਫਿਰ ਉਹ ਗੱਲ ਦੀ ਤਾਂ ਤੁੱਕ ਬਣਦੀ ਆ। ਆ ਜਿਹੜੇ ਆਵਾਗਾਉਣ ਜੇ ਫੈਸਲੇ ਨੇ, ਮੈਂ ਯਾਰ ਮੈਂ ਨਹੀਂ ਕਲੋਜ਼ ਕਰਾਉਣਾ, ਜੋ ਉਹ ਦੇਖੇ ਜਾਓ, ਬਟ ਬਾਈ ਜੀ ਉਸ ਚੀਜ਼ ਦਾ ਤੁਹਾਨੂੰ ਅਲਟੀਮੇਟਲੀ ਅੱਜ ਨਹੀਂ ਆਉਂਦੇ ਹੋ ਸਕਦਾ, ਇੱਕ ਸਾਲ ਤੱਕ ਉਹ ਚੀਜ਼ ਦਾ ਖਤਰਾ ਸਾਹਮਣਾ ਤੁਹਾਨੂੰ ਕਰਨਾ ਪੈ ਜੇ, ਤੇ ਉਹ ਜਿਹੜਾ ਸਾਹਮਣਾ ਕਰਨਾ ਪੈਣਾ ਤੁਹਾਡੇ ਤੁਹਾਡੀ ਇਕੱਲੀ ਇਕੱਲੀ ਕੋਸਟ ਜੇਬੋਂ ਜਾਣੀ ਉਦੋਂ। ਜੇ ਤੁਹਾਡੇ ਕੋਲ ਅੱਜ ਘਰ ਹੈਗਾ ਕੋਈ, ਜੇ ਇਨਵੈਸਟਮੈਂਟ ਪ੍ਰੋਪਰਟੀ ਲਈ ਸੀਗੀ, ਹੋ ਸਕਦਾ ਤੁਹਾਡੇ ਘਰ ਦੇ ਵਿੱਚ ਉਨੀ ਕੁ ਇਕਟੀ ਹੋਵੇ ਤਾਂ ਬਿਲਡਰ ਨੇ ਉਹ ਘਰ ਦੇ ਉੱਤੇ ਲੀਨ ਪਾ ਦੇਣੀ, ਲੀਗਲੀ ਦੇ ਕੈਨ ਡੂ ਦੈਟ, ਰਾਈਟ। ਹੋਰ ਬਥੇਰੇ ਪ੍ਰੋਸੈਸਿਸ ਨੇ ਅਗਲੇ ਤੁਹਾਡੇ ਨਾਂ ਦੇ ਉੱਤੇ ਲੀਨ ਰਜਿਸਟਰ ਕਰ ਸਕਦੇ ਨੇ, ਕੁੱਲ ਮਿਲਾ ਕੇ ਬਥੇਰਾ ਕੁਛ। ਦੇਖੋ ਜੀ, ਜਦੋਂ ਤੁਸੀਂ ਅਸੀਂ ਆਪ ਉਹ ਕੰਟਰੈਕਟ 'ਚ ਬਾਈਂਡ ਹੋਏ ਹਾਂ, ਫਿਰ ਤਾਂ ਭਾਵੇਂ ਜੋ ਮਰਜ਼ੀ ਕਹਿ ਦਿਓ ਯਾਰ ਫਲਾਣੇ ਨੇ ਮੈਨੂੰ ਕਿਹਾ ਸੀ ਸਾਈਨ ਕਰਦੇ ਆ, ਪ੍ਰੋਪਰਟੀ ਵਧੂਗੀ, ਸਾਈਨ ਤਾਂ ਅਲਟੀਮੇਟਲੀ ਤੁਸੀਂ ਕੀਤੇ ਸੀ ਨਾ। ਹੁਣ ਅੱਜ ਤੁਸੀਂ ਅਸਾਈਨਮੈਂਟ 'ਤੇ ਵੀ ਲਾ ਕੇ ਦੇਖ ਲਿਆ, ਅਸਾਈਨਮੈਂਟ 'ਤੇ ਨਹੀਂ ਵਿਕਰਿਆ, ਸ਼ਾਰਟਫਾਲ ਆ ਰਹੀ ਆ, ਉਹਦਾ ਕੋਈ ਹੱਲ ਨਹੀਂ ਨਿਕਲਦਾ ਪਿਆ। ਬਟ ਦੈਨ ਅਗੈਨ, ਜੋ ਮੈਂ ਪਹਿਲਾਂ ਕਹਿ ਕੇ ਹਟਿਆ, ਫਾਈਲ ਦੀ ਸਟਰਕਚਰਿੰਗ ਹੋਣੀ ਸਵਰਾਜ ਵੀਰੇ ਬਹੁਤ ਜ਼ਰੂਰੀ ਹੈ। ਜਿੰਨੀਆਂ ਕੁ ਚਲੋ ਮਾਲਕ ਦਾ ਸ਼ੁਕਰਾਨਾ ਕਰੀਦਾ, ਪਹਿਲਾਂ ਜਿੰਨੀਆਂ ਕੁ ਫਾਈਲਾਂ ਮਜੋਰਟੀ ਟਾਈਮ ਪ੍ਰੀ ਕੰਸਟਰਕਸ਼ਨ ਦੀਆਂ ਕੱਢੀਆਂ ਨੇ, ਹਮੇਸ਼ਾ ਫਾਈਲ ਦੀ ਸਟਰਕਚਰਿੰਗ 'ਤੇ ਫੋਕਸ ਕੀਤਾ ਆ, ਅਤੇ ਬਹੁਤ ਮਿਨੀਮਲ ਹੋਇਆ ਮੇਰੇ ਕਲਾਇੰਟਸ ਨੂੰ ਸ਼ਾਰਟਫਾਲ ਦਾ ਸਾਹਮਣਾ ਕਰਨਾ ਪਵੇ। ਜੇ ਵੱਧ ਤੋਂ ਵੱਧ ਹੋਇਆ ਵੀ ਹੈ 30-40 ਹਜ਼ਾਰ ਡਾਲਰ ਤੱਕ ਦਾ, ਉਨਾ ਕੁ ਬੰਦਾ ਅਰੇਂਜ ਕਰਵਾ ਲੈਂਦਾ। ਕਿਉਂ? ਕਿਉਂਕਿ ਅਲਟੀਮੇਟਲੀ ਤੁਹਾਡਾ ਜਿਹੜਾ ਡਿਪੋਜ਼ਿਟ ਵੀ ਗਿਆ ਵਾ ਉਹ ਵੀ ਲੱਖਾਂ ਡਾਲਰਾਂ ਤੱਕ ਗਿਆ ਵਾ। ਜੇ ਗਵਾਉਣ ਦਾ ਰਾਹ ਲੱਭਦੇ, ਗਵਾਉਣ ਲਈ ਤਾਂ ਤੁਸੀਂ ਆਪਣੇ ਪੈਸੇ ਵੀ ਗਵਾਓਗੇ ਜਿਹੜੇ ਡਿਪੋਜ਼ਿਟ ਗਏ ਨੇ। ਸੋ ਗਵਾਉਣ ਤੋਂ ਪਹਿਲਾਂ ਜੇ ਕਿਤੇ ਵੀ ਤੁਸੀਂ ਪੀਜੀ ਕੰਸਟਰਕਸ਼ਨ ਦਾ ਆਪਦਾ ਯੂਨਿਟ ਬੁੱਕ ਕਰਵਾਇਆ ਹੋਇਆ, ਅਸਾਈਨਮੈਂਟ 'ਤੇ ਲਾ ਕੇ ਦੇਖ ਲਿਆ, ਨਹੀਂ ਵਿਕਦਾ ਪਿਆ, ਸ਼ਾਰਟਫਾਲ ਆ ਰਹੀ ਆ, ਇੱਕ ਵਾਰੀ ਕਾਲ ਕਰ ਲਿਓ, ਡੈਫੀਨੇਟਲੀ ਕੋਈ ਨਾ ਕੋਈ ਤੁਹਾਨੂੰ ਆਈਡੀਆ ਪ੍ਰਜੈਂਟ ਕਰੂੰਗਾ, ਦੈਨ ਅਗੈਨ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਬਟ ਐਵੇਂ ਪ੍ਰੀ ਕੰਸਟਰਕਸ਼ਨ ਵਾਲੀ ਯੂਨਿਟ ਛੱਡ ਕੇ ਮੇਰੀ ਸਮਝ 'ਚ ਕੋਈ ਫਾਇਦਾ ਨਹੀਂ, ਨੁਕਸਾਨ ਤੁਹਾਨੂੰ ਐਜ਼ ਇੰਡੀਵਿਜੁਅਲ ਪੈਣਾ ਲੌਂਗ ਰਨ 'ਚ ਬਹੁਤ ਜ਼ਿਆਦਾ। ਸੋ ਕਿਸੇ ਤਰੀਕੇ ਦਾ ਪ੍ਰੀ ਕੰਸਟਰਕਸ਼ਨ ਕਿਤੇ ਵੀ ਕੈਨੇਡਾ ਵਾਈਡ 'ਚ ਬੁੱਕ ਕਰਵਾਇਆ, ਇੱਕ ਵਾਰੀ ਕਾਲ ਕਰ ਲਿਓ, ਸ਼ਾਰਟਫਾਲ ਆ ਰਹੀ ਉਹਦਾ ਹੱਲ ਕਢਵਾ ਦਿਆਂਗੇ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਇਕੱਲੇ ਐਜ਼ ਇੰਡੀਵਿਜੁਅਲ ਤੋਂ ਨਹੀਂ ਕਲੋਜ਼ ਹੋ ਰਿਹਾ, ਬਥੇਰੇ ਰਾਹ ਨੇ, ਕੋਈ ਐਪਲੀਕੈਂਟ ਐਡ ਕਰਕੇ ਕੁਛ ਨਾ ਕੁਛ, ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਿਨੈਰੀਓ ਹੁੰਦਾ। ਐਵੇਂ ਆਪਸ 'ਚ ਗੱਲਾਂ ਕਰਕੇ ਜਿਹੜਾ ਇੱਕ ਪ੍ਰੋਫੈਸ਼ਨਲ ਆ ਉਹਦੇ ਨਾਲ ਬੈਠ ਕੇ ਗੱਲ ਕਰੋ, ਤੁਹਾਨੂੰ ਵੱਖਰੋ ਵੱਖਰੇ ਆਈਡੀਆ ਪਤਾ ਲੱਗਣਗੇ। ਜੇ ਬੈਠਣ ਦਾ ਵੀ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਡੈਫੀਨੇਟਲੀ ਵਰਚੁਅਲ ਕਾਲ ਕਰ ਸਕਦੇ ਹੋ ਤੁਸੀਂ, ਜਾਂ ਫੋਨ ਦੇ ਉੱਤੇ ਗੱਲ ਕਰ ਸਕਦੇ ਹੋ, ਸਿਨੈਰੀਓ ਡਿਸਕਸ ਕਰ ਸਕਦੇ ਹੋ। ਬਟ ਕਾਲ ਕਰਕੇ ਚੰਗੇ ਪ੍ਰੋਫੈਸ਼ਨਲ ਤੋਂ ਸਲਾਹ ਲਓ, ਜੇ ਤੁਹਾਨੂੰ ਲੱਗਦਾ ਕੋਈ ਚੰਗੀ ਸਲਾਹ ਨਹੀਂ ਮਿਲਦੀ
2: ਐਨੀ ਟਾਈਮ ਮੈਨੂੰ ਕਾਲ ਕਰ ਲਓ। 7 ਦਿਨ 365 ਦਿਨ ਮੇਰਾ ਫੋਨ ਅਵੇਲੇਬਲ ਹੈ ਜੀ। ਤੁਹਾਡੇ ਕਰਕੇ ਮੇਰਾ ਕੰਮ ਹੈ, ਮੈਂ ਤੁਹਾਡੇ ਕਰਕੇ ਬੈਠਾ। ਆਲਵੇਜ ਆਈ ਰਿਸਪੈਕਟ ਆਲ ਆਫ ਮਾਈ ਕਲਾਇੰਟਸ। ਤੇ ਬਹੁਤ ਬਹੁਤ ਧੰਨਵਾਦ ਸਵਰਾਜ ਵੀਰੇ ਏਅਰ ਤੇ ਸਮਾਂ ਦੇਣ ਲਈ। ਨੰਬਰ ਇੱਕ ਵਾਰੀ ਦੱਸ ਦਿੰਦਾ ਜੀ, 416-710-7724, 416-710-7524। ਕਿਸੇ ਮੇਰੇ ਭੈਣ ਭਰਾ ਨੇ ਕੋਈ ਵੀ ਰੈਜੀਡੈਂਸ਼ੀਅਲ ਮੋਰਗੇਜ ਹੈ, ਕੋਈ ਕਮਰਸ਼ੀਅਲ ਮੋਰਗੇਜ ਹੈ, ਕਮਰਸ਼ੀਅਲ ਮੋਰਗੇਜ ਦੇ ਵਿੱਚ ਜਾਂਦਾ ਵਾਰੀ ਕੁਇਕਲੀ ਦੱਸ ਦਿੰਦਾ ਜੀ, ਬਥੇਰੀ ਵਾਰੀ ਭੈਣ ਭਰਾਵਾਂ ਨੂੰ ਹੁੰਦਾ ਸਾਨੂੰ 25-30% ਡਾਊਨ ਕਰਨਾ ਪੈਣਾ। ਕੁਝ ਕੁ ਪ੍ਰੋਜੈਕਟਸ ਕਮਰਸ਼ੀਅਲ ਦੇ ਇਸ ਵਕਤ ਇਹੋ ਜਿਹੇ ਅਸੀਂ ਕੱਢੇ ਨੇ ਸਾਡੀ ਟੀਮ ਨੇ ਰਲ ਕੇ, ਜਿਹਦੇ ਵਿੱਚ ਤੁਹਾਡਾ ਦਿੱਤਾ ਡਿਪੋਜ਼ਿਟ ਵੀ ਵਾਪਸ ਆ ਰਿਹਾ। ਸੋ ਕਹਿਣ ਤੋਂ ਭਾਵ 100% ਫਾਈਨੈਂਸਿੰਗ ਕਮਰਸ਼ੀਅਲ ਪ੍ਰੋਜੈਕਟਸ ਦੇ ਉੱਤੇ ਕਰਵਾ ਕੇ ਦਿੱਤੀਆਂ ਨੇ। ਜਿਹੜੇ ਭੈਣ ਭਰਾਵਾਂ ਨੂੰ ਕੁਝ ਕੁ ਕਮਰਸ਼ੀਅਲ ਪ੍ਰੋਜੈਕਟਸ ਕਮਰਸ਼ੀਅਲ ਮੋਰਗੇਜਸ ਚਾਹੀਦੀਆਂ ਨੇ, ਉਹ ਵੀ ਭੈਣ ਭਰਾ ਭਾਵੇਂ ਸੰਪਰਕ ਕਰ ਲੈਣ। ਇੱਕ ਵਾਰੀ ਨੰਬਰ ਫਿਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਵੀਰੇ।
0: ਧੰਨਵਾਦ ਜੀ। ਤੁਸੀਂ ਵੀ ਪ੍ਰਭਦੀਪ ਸਿੰਘ ਨਾਲ ਸੰਪਰਕ ਕਰੋ, ਫੋਨ ਨੰਬਰ ਹੈ 416-710-7524, 416-710-7524। ਦੋਸਤੋ, $1 million ਤੋਂ ਵੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਮਿਸਿਸਾਗਾ ਸ਼ਹਿਰ ਦੇ 2 ਬੰਦੇ ਹੁਣ ਫੜੇ ਗਏ ਨੇ। ਕਾਫੀ ਇਹਨਾਂ ਨੇ ਸਕੀਮ ਲਗਾਈ ਇੰਨੇ ਜ਼ਿਆਦਾ ਪੈਸੇ ਠੱਗਣ ਦੇ ਲਈ। So, Halton Regional Police ne state kita hai ki Project Reload December 2025 de vich shuru kita gaya si jadon unhan de officers ne ek suspect nu link kita tampered gift cards nu dukaanan de vich hi tangde hoye. So, shedkhani eh kar reha si different different gift cards naal te kho nahi reha si, ਟੰਗ ਰਿਹਾ ਸੀ ਆਪਦੇ ਹੀ ਪਤਾ ਨਹੀਂ ਕਿੱਥੋਂ ਕੱਢੇ ਹੋਏ ਇਹ ਗਿਫਟ ਕਾਰਡ ਟੰਗ ਰਿਹਾ ਸੀ। ਜਦੋਂ ਹੁਣ ਤੁਸੀਂ ਵਾਲਮਾਰਟ ਵਗੈਰਾ ਜਾਂਦੇ ਹੋ, ਜਦੋਂ ਚੈੱਕਆਊਟ ਕਰਦੇ ਹੋ, ਰਾਹ ਦੇ ਵਿੱਚ ਹੀ ਨਾਈਸ ਲਿਟਲ ਫੈਂਸੀ ਸ਼ਾਈਨੀ ਥਿੰਗਸ, ਗਿਫਟ ਕਾਰਡਸ, ਕੈਂਡੀਆਂ ਕੁੰਡੀਆਂ ਸਭ ਕੁਝ ਉੱਥੇ ਟੰਗਿਆ ਹੁੰਦਾ, ਉੱਥੇ ਹੀ ਇਹ ਬੰਦਾ ਗਿਫਟ ਕਾਰਡ ਨੂੰ ਟੰਗਿਆ ਹੋਇਆ ਦੇਖਿਆ ਗਿਆ। ਸੋ ਉਦੋਂ December 2025 ਦੇ ਵਿੱਚ ਇੱਕ ਬਰਲਿੰਗਟਨ ਸ਼ਹਿਰ ਦੇ ਵਾਲਮਾਰਟ ਦੇ ਸਟਾਫ ਮੈਂਬਰ ਨੇ ਹਾਲਟਨ ਰੀਜਨਲ ਪੁਲਿਸ ਨੂੰ ਰਿਪੋਰਟ ਕੀਤਾ ਕਿ ਇੱਕ ਬੰਦੇ ਨੇ ਆਪਦੇ ਜੇਬ 'ਚੋਂ ਵੱਡੀ ਸਟੈਕ ਆਫ ਗਿਫਟ ਕਾਰਡਸ, ਜਿਵੇਂ ਕਿ LCBO, ਬੀਅਰ ਸਟੋਰ, ਹੋਮ ਡੀਪੋ, ਵੀਜ਼ਾ ਦੇ ਜਿਹੜੇ ਪ੍ਰੀ ਪੇਡ ਕਾਰਡ ਹੁੰਦੇ ਆ, ਇਸ ਤਰ੍ਹਾਂ ਦੇ 36 ਅਲੱਗ ਡਿਫਰੈਂਟ ਇਹਨੇ ਕਾਰਡ ਕੱਢੇ ਅਤੇ ਵਾਲਮਾਰਟ ਦੇ ਹੀ ਗਿਫਟ ਕਾਰਡ ਡਿਸਪਲੇ ਦੇ ਵਿੱਚ ਟੰਗੇ, ਫਿਰ ਹੋਰਾਂ ਕਾਰਡ ਨੂੰ ਚੱਕਿਆ ਜੇਬ ਦੇ ਵਿੱਚ ਪਾਇਆ ਅਤੇ ਬਿਨਾਂ ਪੇ ਕਰਨ ਤੋਂ ਹੀ ਸਟੋਰ 'ਚੋਂ ਬਾਹਰ ਨਿਕਲ ਗਿਆ। ਉਸ ਤੋਂ ਬਾਅਦ ਅਥੋਰਿਟੀਜ਼ ਨੇ ਪਤਾ ਕੀਤਾ ਕਿ ਇਹ ਸਸਪੈਕਟ ਹੋਰਾਂ ਲੋਕਾਂ ਦੇ ਨਾਲ ਸ਼ਾਮਿਲ ਹੈ ਕਾਫੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਐਕਟੀਵਿਟੀ ਦੇ ਵਿੱਚ। ਉਹ ਵੀ ਇਕੱਲੇ ਕੋਈ ਹਾਲਟਨ ਰੀਜਨ ਦੇ ਵਿੱਚ ਨਹੀਂ, ਈਵਨ ਪੀਐਲ ਰੀਜਨ, ਯੋਰਕ ਰੀਜਨ, ਡਰਮ ਰੀਜਨ, ਕਿਚਨਰ, ਵਾਟਰਲੂ, ਗੁਐਲਫ, ਟੋਰਾਂਟੋ, ਨਿਆਗਰਾ, ਹੈਮਿਲਟਨ, ਬ੍ਰੈਂਟਫੋਰਡ ਤੋਂ ਲੈ ਕੇ ਬੇਰੀ ਤੱਕ ਇਹ ਬੰਦਾ ਆਹੀ ਕੰਮ, ਆਹੀ ਸਕੀਮਾਂ ਚਲਾਉਂਦਾ ਰਿਹਾ, ਖਾਸ ਤਾਂ ਵਾਲਮਾਰਟਸ ਦੇ ਵਿੱਚ, ਜਿੱਥੇ ਕਿ ਤੁਸੀਂ ਇਮੈਜਿਨ ਕਰ ਸਕਦੇ ਹੋ ਇੱਕ ਇੱਕ ਦਿਨ 'ਚ ਕਿੰਨਾ ਲੱਖ ਬੰਦਾ ਇੱਕ ਇੱਕ ਵਾਲਮਾਰਟ ਜਾਂਦਾ ਅਤੇ ਗਿਫਟ ਕਾਰਡ ਚੱਕਦਾ। ਪ੍ਰੋਬੇਬਲੀ ਨੋ ਬੈਟਰ ਪਲੇਸ ਦੈਨ ਵਾਲਮਾਰਟ, ਖਾਸ ਕੋਡ ਬਾਏ ਅ ਗਿਫਟ ਕਾਰਡ। ਸੋ ਇਸ ਫਰਾਡ ਸਕੀਮ ਦੇ ਵਿੱਚ ਸਸਪੈਕਟਸ ਨੇ ਉਹੀ ਵਾਲਮਾਰਟ ਵਰਗੀਆਂ ਦੁਕਾਨਾਂ ਤੋਂ ਗਿਫਟ ਕਾਰਡ ਪਹਿਲਾਂ ਤਾਂ ਚੋਰੀ ਕੀਤੇ, LCBO ਦਾ, ਹੋਮ ਡੀਪੂ ਦਾ, ਵਰਐਵਰ, ਅਤੇ ਜਾਂ ਤਾਂ ਇਹਨਾਂ ਨੇ ਕਾਰਡ ਨੰਬਰ, ਪਿੰਨ ਨੰਬਰ ਅਤੇ ਸਾਰੀ ਜਾਣਕਾਰੀ ਪਹਿਲਾਂ ਹੀ ਘਰ ਜਾ ਕੇ ਲਿਖ ਲਈ, ਜੋ ਕਿ ਤੈਨੂੰ ਸਕ੍ਰੈਚ ਆਫ ਕਰਨੀ ਪੈਂਦੀ ਹੈ, ਜਿਵੇਂ ਲਾਟਰੀਜ਼ 'ਤੇ ਉਹ ਜਿਹੜੀ ਫਿਲਮ ਜੀ ਲੱਗੀ ਹੁੰਦੀ ਆ, ਜਿਹੜੀ ਮੈਰਲ ਜੀ ਚੀਜ਼ ਪੀਲ ਆਫ ਹੁੰਦੀ ਆ, ਉਹੀ ਜਿਹੜੇ ਕਾਰਡ ਨੇ, ਕਾਰਡ ਨੰਬਰ ਅਤੇ ਪਿੰਨ ਨੰਬਰ ਵੀ ਤੁਹਾਨੂੰ ਚਾਹੀਦੇ ਹੁੰਦੇ ਆ, ਜਦੋਂ ਉਹਦੀ ਸੇਲ ਕੀਤੀ ਜਾਂਦੀ ਆ ਉਹਨੂੰ ਤੁਹਾਨੂੰ ਐਂਟਰ ਕਰਨਾ ਪੈਂਦਾ ਹੈ ਸਮਾਨ ਖਰੀਦਣ ਦੇ ਲਈ ਜਾਂ ਸਕੈਨ ਕਰਨਾ ਪੈਂਦਾ ਹੈ। ਸੋ ਸਾਰੀ ਜਾਣਕਾਰੀ ਜਾਂ ਤਾਂ ਇਹਨਾਂ ਨੇ ਪਹਿਲਾਂ ਆਪ ਲਿਖ ਹੀ ਲਈ ਅਤੇ ਉਹੀ ਗਿਫਟ ਕਾਰਡ ਫਿਰ ਤੋਂ ਦੁਕਾਨਾਂ ਦੇ ਵਿੱਚ ਜਾ ਕੇ ਡਿਸਪਲੇ ਰੈਕਸ 'ਤੇ ਟੰਗੇ, ਜਾਂ ਤਾਂ ਉਹਨਾਂ ਨੇ ਬਾਰ ਕੋਡ ਹੀ ਬਦਲਿਆ, ਕਿਸੇ ਹੋਰ ਕਾਰਡ ਨੂੰ ਐਕਟੀਵੇਟ ਕਰਨ ਲਈ ਸਵਿੱਚ ਹੀ ਕਰ ਦਿੱਤਾ ਉਹਨਾਂ ਦੇ ਪੋਜੈਸ਼ਨ ਦੇ ਵਿੱਚ ਜੋ ਕਿ ਪਹਿਲਾਂ ਹੀ ਸੀ। ਸੋ ਜਦੋਂ ਅਨਸਸਪੈਕਟਿੰਗ ਲੋਕਾਂ ਨੇ ਇਹਨਾਂ ਦੇ ਟੰਗੇ ਹੋਏ ਗਿਫਟ ਕਾਰਡ ਨੂੰ ਅਨਫੋਰਚੁਨੇਟਲੀ ਸਲੈਕਟ ਕੀਤਾ ਅਸਲੀਆਂ ਦੇ ਵਿੱਚੋਂ, ਜਦੋਂ ਚੱਕਿਆ ਕੈਸ਼ੀਅਰ ਤੋਂ ਖਰੀਦਿਆ, ਉਹਨੂੰ ਉੱਥੇ ਹੀ ਆਟੋਮੈਟਿਕਲੀ ਐਕਟੀਵੇਟ ਕੀਤਾ ਜਾਂਦਾ ਹੈ ਅਤੇ ਇਹਨਾਂ ਸਸਪੈਕਟਸ ਨੇ ਇਮੀਡੀਏਟਲੀ ਉਹਨਾਂ ਦੇ ਦੁਕਾਨ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਫੰਡ ਨੂੰ ਰਿਡੀਮ ਕੀਤਾ, ਸਮਾਨ ਖਰੀਦਿਆ ਉਹਦੇ ਨਾਲ। ਜਦੋਂ ਲੋਕਾਂ ਨੇ ਜਾ ਕੇ ਕਾਰਡ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਵੀਕਐਂਡ ਆ, ਠੇਕੇ 'ਚੋਂ ਆਪਾਂ ਗ੍ਰੇ ਗੂਸ ਦੀ ਬੋਤਲ ਚੱਕ ਲੈਂਦੇ ਹਾਂ, ਕਿਸੇ ਨੇ ਮੈਨੂੰ $100 ਦਾ ਗਿਫਟ ਕਾਰਡ ਦਿੱਤਾ, ਨਿਕਲਿਆ ਭੂੰਡ ਹੋ ਗਈ ਬੇਇੱਜ਼ਤੀ ਕਿ ਭਾਈ ਤੂੰ ਤਾਂ ਇੱਥੇ ਪਹਿਲਾਂ ਆ ਕੇ ਦਾਰੂ ਚੱਕ ਚੁੱਕੀ ਹੈ, ਤੈਨੂੰ ਯਾਦ ਨਹੀਂ ਹੈਗਾ। ਸੋ ਹਾਲਟਨ ਰੀਜਨਲ ਪੁਲਿਸ ਨੇ ਵਾਲਮਾਰਟ ਤੇ ਹੋਰਾਂ ਬਿਜ਼ਨਸਿਸ ਤੋਂ ਕੰਪਰੋਮਾਈਜ਼ਡ ਗਿਫਟ ਕਾਰਡਸ ਇਕੱਠੇ ਕੀਤੇ, ਸਰਵੇਲੈਂਸ ਸ਼ੁਰੂ ਕੀਤੀ ਤੇ ਅਪ੍ਰੈਲ 2026 ਤੱਕ ਕਈ ਮੋਨੀਟਰਡ ਕਾਰਡਸ ਜੋ ਕਿ ਪੁਲਿਸ ਨੇ ਹੀ ਆਪ ਚੁੱਕੇ ਤੇ ਖਰੀਦੇ ਕੰਟਰੋਲਡ ਪੈਸਿਆਂ ਦੇ ਨਾਲ, ਪਤਾ ਲੱਗ ਗਿਆ ਕਿ ਉਹਨਾਂ ਦੇ ਵਿੱਚੋਂ ਤਾਂ ਕਾਫੀ ਜ਼ਿਆਦਾਤਰ ਰਿਡੀਮ ਕੀਤੇ ਗਏ ਕਿਸੇ ਹੋਰ ਦੇ ਵੱਲੋਂ, ਸਮਾਨ ਖਰੀਦਿਆ ਵੀ ਗਿਆ। ਫਿਰ ਪਿਛਲੇ ਹਫ਼ਤੇ ਹੀ May 12, 2026 ਆਫਿਸਰਸ ਨੇ ਮਿਸਿਸਾਗਾ ਸ਼ਹਿਰ ਦੇ ਵਿੱਚ 3 ਸਰਚ ਵਾਰੰਟਸ ਐਕਸੀਕਿਊਟ ਕੀਤੇ, ਜਿੱਥੋਂ ਕਿ ਇੱਕ ਚੋਰੀ ਕੀਤੀ ਹੋਈ 2012 ਦੀ BMW X3 SUV ਤੇ ਆਹ ਸੁਣ ਲਓ ਆਲਮੋਸਟ 6000 ਪ੍ਰੀ ਪੇਡ ਗਿਫਟ ਕਾਰਡਸ, ਜਿਨ੍ਹਾਂ ਦੀ $1 million ਤੋਂ ਵੀ ਜ਼ਿਆਦਾ ਦੀ ਵੈਲਿਊ ਹੈ, ਉਹ ਸੀਜ਼ ਕੀਤੇ। 137 LCBO ਤੋਂ ਲਈਆਂ ਗਈਆਂ ਬੋਤਲਾਂ, 4 ਸੈੱਲ ਫੋਨ, 1 ਮੈਕਬੁੱਕ, 2 ਲੈਪਟਾਪ, ਆਲਮੋਸਟ 500 ਪੈਕਸ ਆਫ ਬੈਲਮੌਂਟ ਸਿਗਰੈਟਸ, ਹਾਈ ਐਂਡ ਘੜੀਆਂ, ਜੂਲਰੀ, ਸਨਗਲਾਸਿਸ, ਪਰਫਿਊਮਸ ਅਤੇ 4 ਨਕਲੀ ਹਥਿਆਰ, ਇਹ ਸਭ ਕੁਝ ਸੀਜ਼ ਕੀਤਾ। ਅਤੇ ਪਤਾ ਲੱਗ ਹੀ ਗਿਆ ਕਿ ਇਹਨਾਂ ਨੇ ਸਕੀਮ ਕਿਵੇਂ ਚਲਾਈ, ਫੋਰਜਰੀ ਅਤੇ ਕਾਰਡ ਪ੍ਰੋਡਕਸ਼ਨ ਦੇ ਵਿੱਚ ਵਰਤੇ ਜਾਂਦੇ ਕਾਰਡ ਮੇਕਿੰਗ ਇੰਸਟਰੂਮੈਂਟਸ ਅਤੇ ਪ੍ਰਿੰਟਰਸ ਅਤੇ ਮਸ਼ੀਨਸ ਵੀ ਸੀਜ਼ ਕੀਤੀਆਂ ਗਈਆਂ। ਸੋ ਇਹ ਜਿਹੜੀ ਉਹ ਫਿਲਮ ਜੀ ਲੱਗੀ ਹੁੰਦੀ ਆ ਗਿਫਟ ਕਾਰਡ 'ਤੇ, ਜੋ ਕਿ ਸੇਮ ਲਾਰੋ ਸਕਾਚੋਫ 'ਤੇ ਹੁੰਦੀ ਆ, ਉਹਨੂੰ ਲਾ ਕੇ ਇਨਫੋਰਮੇਸ਼ਨ ਲਿਖ ਕੇ, ਜਿਹੜਾ ਕਾਰਡ ਨੰਬਰ ਹੈ ਅਤੇ ਪਿੰਨ ਨੰਬਰ ਹੈ ਉਹ ਲਿਖ ਕੇ, ਸਭ ਕੁਝ ਆਪ ਹੀ ਰੱਖ ਕੇ, ਉਹਦੇ ਉੱਪਰ ਹੀ ਸੇਮ ਤਰੀਕੇ ਦੇ ਨਾਲ ਹੀ ਆਪਦੇ ਜੁਗਾੜ ਦੇ ਨਾਲ ਇਹ ਸੇਮ ਫਿਲਮ ਸੇਮ ਸਿਕਿਉਰਿਟੀ ਮੈਜਰ ਉਹ 'ਤੇ ਫਿਰ ਤੋਂ ਲਾ ਰਹੇ ਸੀ, ਜਾਂ ਨਕਲੀ ਕਾਰਡ ਹੀ ਡੁਪਲੀਕੇਟ ਕਰ ਰਹੇ ਸੀ ਡਿਫਰੈਂਟ ਬਾਰਕੋਡ ਦੇ ਨਾਲ, ਜੋ ਕਿ ਉਹਨਾਂ ਕੋਲ ਕਾਰਡ ਪਹਿਲਾਂ ਹੀ ਸੀ। ਸੋ ਹੁਣ ਮਿਸਿਸਾਗਾ ਤੋਂ 2 ਬੰਦੇ, 40 ਸਾਲ ਦਾ ਜਵੈਂਜੀ ਫਿਸਕਨਾਫ ਅਤੇ 48-year-old ਜੋਰਜੀ ਖਾਂਡੋਲਸ਼ਵਿਸ਼ਲੀ, ਬਹੁਤ ਬਹੁਤ ਬਹੁਤ ਲੰਬੀ ਲਿਸਟ ਆਫ ਕ੍ਰਿਮੀਨਲ ਚਾਰਜ ਫੇਸ ਕਰ ਰਹੇ ਹਨ, ਜੋ ਕਿ ਵੱਧ ਤੋਂ ਵੱਧ ਤਾਂ ਫਰਾਡ ਅਤੇ ਸੈਫਟ ਦੇ ਨਾਲ ਰਿਲੇਟਡ ਹਨ। ਧਿਆਨ 'ਚ ਰੱਖੋ ਕਿ ਇਹਨਾਂ ਨੇ ਆਲਮੋਸਟ 6000 ਪ੍ਰੀ ਪੇਡ ਗਿਫਟ ਕਾਰਡ ਇਹਨਾਂ ਕੋਲ ਸੀ, ਅਤੇ LCBO ਦੇ ਇੰਨੇ ਜ਼ਿਆਦਾ ਗਿਫਟ ਕਾਰਡ ਇਹਨਾਂ ਨੇ ਫਰਾਡ ਕਰਨ ਤੋਂ ਬਾਅਦ ਤਾਂ ਇੱਥੇ 137 ਬੋਤਲਾਂ ਹੀ ਚੱਕੀਆਂ। ਕੁੱਲ ਮਿਲਾ ਕੇ ਇਹਨਾਂ ਨੇ $1 million ਤੋਂ ਵੀ ਜ਼ਿਆਦਾ ਦਾ ਰੀਟੇਲ ਗਿਫਟ ਕਾਰਡ ਫਰਾਡ ਚਲਾਇਆ ਹੈ। ਨਾਲ ਦੇ ਨਾਲ ਦੋਸਤੋ, ਇੱਕ ਬ੍ਰੈਂਪਟਨ ਸ਼ਹਿਰ ਦੇ ਟਰੱਕ ਡਰਾਈਵਰ ਨੂੰ ਹੁਣ ਫੜਿਆ ਗਿਆ, ਜਿਹਨੇ ਉਸ ਏਰੀਆ ਦੇ ਵਿੱਚ ਟਰੱਕ ਲੰਘਾਇਆ ਜਿੱਥੇ ਕਿ ਕਮਰਸ਼ਲ ਟਰੱਕਸ ਅਲਾਊਡ ਹੀ ਨਹੀਂ ਹੈਗੇ। ਪੁਲਿਸ ਨੇ ਉਹਨੂੰ ਵਾਰਨ ਵੀ ਕੀਤਾ, ਫਿਰ ਵੀ ਜਾਣ ਦਿੱਤਾ, ਹਾਈਡਰੋਪੋਲ ਅਤੇ ਪਾਵਰ ਲਾਈਨਸ ਹੀ ਲਾਤੀਆਂ। ਫਿਰ ਜੀਨੀਅਸ ਬੰਦਾ, ਨੰਗੇ ਹੱਥਾਂ ਦੇ ਨਾਲ ਹੀ ਉਹਨੇ ਟ੍ਰੇਲਰ ਤੋਂ ਲਾਈਆਂ ਸਾਰੀਆਂ ਤਾਰਾਂ, ਲਾਈਵ ਵਾਇਰਸ, ਮਰ ਵੀ ਸਕਦਾ ਸੀ ਅਤੇ ਸੀਨ ਤੋਂ ਹੀ ਹੋ ਗਿਆ ਫਰਾਰ। ਭਾਵੇਂ ਲੋਕਾਂ ਨੇ ਕਿਹਾ ਭੱਜੀ ਨਾ ਅਤੇ ਹੱਥ ਨਾ ਲਾਈ ਉਹਨਾਂ ਨੂੰ, ਕਰਤਾ ਉਹੀ ਕੰਮ। ਅਤੇ ਹੁਣ ਅਸੀਂ ਇਹਦੇ ਤੋਂ ਹੁਣ ਕੀ ਉਮੀਦ ਰੱਖੀਏ, ਇੰਨੇ ਜ਼ਿਆਦਾ ਟੈਕਸ ਪੇਅਰ ਪੈਸਿਆਂ ਦੀ ਵੇਸਟ ਨੂੰ ਕਵਰ ਕਰਨ ਲਈ, ਖੰਭਾ ਅਤੇ ਤਾਰਾਂ ਨੂੰ ਰਿਪਲੇਸ ਕਰਨ ਲਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸੋ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਦੋ ਹੀ ਦਿਨ ਪਹਿਲਾਂ ਟਿਊਜ਼ਡੇ May 19, 2026 ਅਰਲੀ ਮਾਰਨਿੰਗ ਅਰਾਊਂਡ 1 o'clock ਇਨ ਦ ਮਾਰਨਿੰਗ, ਕੈਲਡਨ ਸ਼ਹਿਰ ਦੇ ਵਿੱਚ ਮਾਊਂਟਨ ਵਿਊ ਰੋਡ ਐਂਡ ਵਾਕਰ ਰੋਡ ਵੈਸਟ ਦੇ ਨੇੜੇ OPP ਦੇ ਕੈਲਡਨ ਕਮਿਊਨਿਟੀ ਮੋਬਲਾਈਜੇਸ਼ਨ ਯੂਨਿਟ ਨੇ ਇੱਕ ਟਰੱਕ ਨੂੰ ਗਲਤ ਜਗ੍ਹਾ ਵਿੱਚ ਦੇਖਿਆ ਅਤੇ ਰੋਕਿਆ ਅਤੇ ਕਿਹਾ ਕਿ ਭਾਈ, ਯੂ ਨਾਟ ਸਪੋਸਡ ਟੂ ਬੀ ਹੇਅਰ, ਇਹ ਇੱਕ ਨੋ ਕਮਰਸ਼ਲ ਵਹੀਕਲਸ ਅਲਾਊਡ ਏਰੀਆ ਹੈ। ਅਤੇ ਉਹਨੇ ਬਹਾਨਾ ਲਾਇਆ, ਜਾਂ ਅਸਲ ਦੇ ਵਿੱਚ ਹੀ ਕੀ ਪਤਾ ਫਾਲੋ ਵੀ ਕੀਤਾ ਹੋਣਾ, ਕਿ ਮੈਂ ਤਾਂ ਭਾਈ GPS ਦੇਖ ਕੇ ਹੀ ਇੱਥੇ ਆਇਆ, ਮੈਂ ਕਿਹੜਾ ਇੱਥੇ ਰਾਹ ਲੱਭਦਾ ਆ ਰਿਹਾ, ਆਪ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ, ਮੈਂ GPS ਹੀ ਫਾਲੋ ਕਰ ਰਿਹਾ। ਸੋ ਇਹਨੂੰ ਛੱਡਿਆ ਵੀ ਗਿਆ ਕਿ ਨਿਕਲ ਜਾ ਇੱਥੋਂ, ਦਫਾ ਹੋ ਇੱਥੋਂ, ਯੂ ਕੈਨ ਬੀ ਹੇਅਰ ਵਿਦ ਅ ਟਰੱਕ ਐਂਡ ਟ੍ਰੇਲਰ। ਨਿਕਲ ਵੀ ਗਿਆ, ਪਰ ਨਿਕਲਿਆ ਹੀ ਨਹੀਂ ਬਾਲਾ ਦੂਰ, ਇੱਕ ਡੈਡ ਐਂਡ ਸਟਰੀਟ ਦੇ ਵਿੱਚ ਗਿਆ, ਪਤਾ ਨਹੀਂ ਕਿਹੜੀ GPS ਫਾਲੋ ਕਰ ਰਿਹਾ ਸੀ, ਹੀ ਵੈਂਟ ਇਨਟੂ ਅ ਡੈਡ ਐਂਡ ਸਟਰੀਟ, ਟਰੱਕ ਨੂੰ ਜਾ ਕੇ ਹਾਈਡਰੋ ਲਾਈਨਸ ਦੇ ਵਿੱਚ ਹੀ ਹਿੱਟ ਕੀਤਾ, ਜਿਹਦੇ ਨਾਲ ਪੂਰੀ ਤੇ ਪੂਰੀ ਯੂਟਿਲਿਟੀ ਪੋਲ ਹੀ ਪੱਟੀ ਗਈ, ਥੱਲੇ ਲਾਈ ਗਈ, ਸਿਗਨੀਫਿਕੈਂਟ ਪ੍ਰਾਪਰਟੀ ਡੈਮੇਜ ਕੌਜ਼ ਕੀਤਾ ਗਿਆ ਅਤੇ ਲੋਕਲ ਏਰੀਆ ਦੇ ਵਿੱਚ ਸਾਰੀ ਤੇ ਸਾਰੀ ਪਾਵਰ ਵੀ ਕੱਟ ਕੀਤੀ ਗਈ। ਗ੍ਰੇਟ। ਫਿਰ ਕਈ ਲੋਕਲ ਰੈਜ਼ੀਡੈਂਟਸ ਨੇ ਘਰਾਂ ਤੋਂ ਬਾਹਰ ਜਾ ਕੇ ਇਸ ਟਰੱਕ ਨੂੰ ਦੇਖਿਆ, ਕਿਉਂਕਿ ਇਹ ਵਾਜ਼ ਅ ਰੈਜ਼ੀਡੈਂਸ਼ਲ ਏਰੀਆ ਜਿੱਥੇ ਕਿ ਟਰੱਕ ਅਤੇ ਟ੍ਰੇਲਰ ਨੂੰ ਲੰਘਾ ਰਿਹਾ ਸੀ, ਉਹਨਾਂ ਨੇ ਬਾਹਰ ਜਾ ਕੇ ਦੇਖਿਆ ਕਿ ਕੀ ਤਮਾਸ਼ਾ ਯਾਰ, ਪਾਵਰ ਗਈ ਆ ਕੀ ਹੋਇਆ, ਖੜਕਾ ਕੀ ਹੋਇਆ। ਕਈ ਲੋਕਲ ਰੈਜ਼ੀਡੈਂਟਸ ਨੇ ਇਸ ਟਰੱਕ ਨੂੰ ਦੇਖਿਆ, ਡਰਾਈਵਰ ਨੂੰ ਦੇਖਿਆ, ਜੋ ਕਿ ਆਪਣੇ ਬੇਅਰ ਹੈਂਡਸ, ਆਪਦੇ ਲਿਟਰਲੀ ਹੱਥਾਂ ਦੇ ਨਾਲ ਇਹਨਾਂ ਤਾਰਾਂ ਨੂੰ ਟ੍ਰੇਲਰ ਤੋਂ ਡਿਸਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਲੋਕਾਂ ਨੇ ਕਿਹਾ ਕਿ ਭਾਈ ਦਿਮਾਗ ਵਰਤ ਲਾ, ਤੂੰ ਮਰ ਜਾਏਗਾ, ਦੀਜ਼ ਆਰ ਲਾਈਵ ਵਾਇਰਸ, ਅਤੇ ਬੰਦੇ ਨੇ ਫਿਰ ਕੀ ਕੀਤਾ, ਇੱਕ ਪਲਾਸਟਿਕ ਰੇਕ, ਪੱਤਿਆਂ ਨੂੰ ਇਕੱਠੇ ਕਰਨ ਵਾਲੇ ਪਲਾਸਟਿਕ ਰੇਕ ਨੂੰ ਯੂਜ਼ ਕੀਤਾ ਇਹਨਾਂ ਤਾਰਾਂ ਨੂੰ ਟ੍ਰੇਲਰ ਤੋਂ ਲਾਉਣ ਦੇ ਲਈ। ਜੀਨੀਅਸ। ਇਸ ਗੱਲ ਦੇ ਬਾਵਜੂਦ ਕਿ ਲੋਕਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਆਲਰੇਡੀ ਸੱਦ ਲਿਆ ਹੈ, ਤੂੰ ਭੱਜੀ ਨਾ, ਕੀ ਕੀਤਾ ਇਹਨੇ, ਭੱਜ ਹੀ ਗਿਆ, ਟਰੱਕ ਅਤੇ ਟ੍ਰੇਲਰ ਲੈ ਕੇ ਹੋ ਗਿਆ ਫਰਾਰ। ਬਾਅਦ ਦੇ ਵਿੱਚ ਹਾਈਡਰੋ ਕਰੂਜ਼ ਨੇ ਓ ਪੀ ਪੀ ਇਨਵੈਸਟੀਗੇਟਰ ਨੂੰ ਆਪ ਦੱਸਿਆ ਕਿ ਉਹ ਹੈਰਾਨ ਹਨ ਕਿ ਇਹ ਬੰਦਾ ਮਰਿਆ ਨਹੀਂ, ਹੀ ਇਜ਼ ਨਾਟ ਡੈਡ, ਦੈਟਸ ਅਮੇਜ਼ਿੰਗ, ਹੀ ਨੇਰੋਲੀ ਅਵੋਇਡਡ ਇੰਜਰੀ ਔਰ ਡੈਥ। ਕਿਉਂ? ਕਿਉਂਕਿ ਜਦੋਂ ਯੂਟੀਲਿਟੀ ਪੋਲ ਡਿੱਗੀ, ਉਹਦੇ ਭਾਰ ਦੇ ਨਾਲ ਹੀ ਇਲੈਕਟ੍ਰੀਕਲ ਇਕੁਇਪਮੈਂਟ ਦਾ ਜਿਹੜਾ ਬ੍ਰੇਕਰ ਹੈ ਭੰਨਿਆ ਗਿਆ। ਸੋ ਇਹਦੀ ਆਪਦੀ ਗਲਤੀ ਦੇ ਨਾਲ ਹੀ ਜਾਨ ਜਾ ਵੀ ਸਕਦੀ ਸੀ, ਜਾਨ ਬਚਾਈ ਵੀ ਗਈ ਆ, ਜਿਹਦੇ ਨਾਲ ਉਸ ਲਾਈਨ ਤੱਕ ਪਾਵਰ ਬੰਦ ਕੀਤੀ ਗਈ। ਅਤੇ ਕੁਛ ਟਾਈਮ ਬਾਅਦ ਏਸ ਸੀ ਸੀਨ ਦੇ ਨੇੜੇ ਹੀ ਓ ਪੀ ਪੀ ਨੇ ਬ੍ਰੈਂਪਟਨ ਤੋਂ ਇੱਕ ਅਨਆਈਡੈਂਟੀਫਾਈਡ 22 ਸਾਲ ਦੇ ਟਰੱਕ ਡਰਾਈਵਰ ਨੂੰ ਲੋਕੇਟ ਕੀਤਾ। ਸੋ ਆਈ ਵੰਡਰ ਇਹ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਊਗਾ, ਬਿਗ ਮਿਸਟਰੀ। ਇਹਦੇ ਖਿਲਾਫ ਹੁਣ ਕੇਅਰਲੈਸ ਡਰਾਈਵਿੰਗ, ਫੇਲਿੰਗ ਟੂ ਰਿਮੇਨ ਐਟ ਦ ਸੀਨ, ਫੇਲਿੰਗ ਟੂ ਰਿਪੋਰਟ ਡੈਮੇਜ ਟੂ ਪ੍ਰਾਪਰਟੀ ਦੇ ਨਾਲ ਚਾਰਜ ਕੀਤਾ ਗਿਆ ਹੈ। ਅਤੇ ਹੋਰ ਸੁਣ ਲਓ, ਔਨ ਦਾ ਸਪਾਟ ਟਰੱਕ ਅਤੇ ਟ੍ਰੇਲਰ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਗਈ, ਇੱਕ ਵੀ ਨਹੀਂ ਕਈ ਮਲਟੀਪਲ ਮੇਜਰ ਡੀਫੈਕਟਸ ਨਿਕਲੇ, ਟਰੱਕ ਨੂੰ ਆਰ ਐਸ ਸਰਵਿਸ ਕੱਢਿਆ ਗਿਆ ਰਾਈਟ ਅਵੇ। ਅਤੇ ਇਹਦੇ ਖਿਲਾਫ ਇੱਕ ਵਾਧੂ ਆਪਰੇਟਿੰਗ ਐਨ ਅਨਸੇਫ ਕਮਰਸ਼ਲ ਵਹੀਕਲ ਦਾ ਵੀ ਚਾਰਜ ਲੇ ਕੀਤਾ ਗਿਆ। ਇਹ ਨੇ ਬ੍ਰੈਂਪਟਨ ਦੇ ਬੰਦੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: कनेडा विच रहंदे होए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई।
1: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
2: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
0: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउंगे। हुने ही सिमराज सिंह सिद्धू नु कॉल करो 416-457-3381 416-457-3381।
3: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਗਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
4: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
5: दोस्तों लाइफ इंश्योरेंस का लाइसेंस लेना बहुत सौखा है पर सही सपोर्ट तो बिना काम करना बिल्कुल सौखा नहीं। इंश्योरेंस फील्ड दे विच हजारा लोकी आंदे ने ते हजारा ही जांदे ने पर सिर्फ प्रोफेशनल एडवाइजर्स ही टिके रहंदे ने।
6: जेकर तुसी एक लाइसेंस इंश्योरेंस एडवाइजर हो या फिर तुसी भी लाइसेंस लेके अपने क्लाइंट्स दे लई सही पॉलिसी ते प्रोफेशनल काम करना चाहुंदे हो तां फिर अज ही टॉप फाइनेंशियल दे सिमराज सिद्धू नाल संपर्क करो।
5: कॉल 416-457-3381 416-453-3381।
6: टॉप फाइनेंशियल दा नवा ब्रैम्पटन ऑफिस एयरपोर्ट एंड क्वीन दे बिल्कुल नजदीक 70 डेल्टा पार्क बुलेवर्ड यूनिट 11 ते लोकेटेड है जिथे एडवाइजर्स लई बिना कोई फीस बिना कोई चार्जेस तो मॉडर्न ऑफिस अते फैसिलिटीज दा पूरा एक्सेस है।
5: टॉप फाइनेंशियल दे इंश्योरेंस एडवाइजर्स दे लई पहले ही दिन तो हाईएस्ट कमीशन पैकेज डेली इन ऑफिस ते ऑनलाइन ट्रेनिंग ते हर एक मेजर इंश्योरेंस कंपनी दे नाल डायरेक्ट कॉन्ट्रैक्ट दा भी प्रबंध है।
6: हां इंश्योरेंस एडवाइजर चाहे नवे हो या पुराने चाहे एक्टिव हो या पार्ट टाइम या फिर तुसी सब तो वधिया ब्रोकरेज दी भाल विच हो अज ही संपर्क करो टॉप फाइनेंशियल दे सिमराज सिद्धू दे नाल 416-457-3381 416-457-3381 ते।
7: रेडियो प्रोग्राम देश प्रदेश दे नाल तुसी जुड़े हो दोस्तों क्योंकि अल्बर्टा दे कैनेडा तो अड होण दा जिहड़ा एक मुद्दा है दिनों दिन ही ज्यादा गर्मा गर्म हो रहा है। अज कंजरवेटिव पार्टी ऑफ कैनेडा लीडर पियर पॉलियव ने किया है कि ओह ਉਹਦੇ ਸਾਰੇ ਤੇ ਸਾਰੇ ਐਮ ਪੀ ਅਤੇ ਪੂਰੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਕੈਂਪੇਨ ਕਰੂਗੀ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਨਾਲ ਹੀ ਇਕੱਠੇ ਹੀ ਯੂਨਾਈਟਿਡ ਹੀ ਰੱਖਣ ਦੇ ਲਈ। ਸੋ ਅਲਬਰਟਾ ਦੇ ਕੈਨੇਡਾ ਤੋਂ ਅੱਡ ਹੋਣ ਦੇ ਡਿਫਰੈਂਟ ਮੂਵਮੈਂਟਸ ਲੀਡ ਕੀਤੇ ਜਾ ਰਹੇ ਨੇ ਡਿਫਰੈਂਟ ਔਰਗਨਾਈਜੇਸ਼ਨ ਦੇ ਵੱਲੋਂ ਅਤੇ ਇਹ ਕੋਈ ਨਵੀਂ ਗੱਲ ਤਾਂ ਹੈ ਹੀ ਨਹੀਂ। ਨਾ ਇਹਨਾਂ ਦੇ ਰੈਜ਼ੀਡੈਂਸ ਦੇ ਵਿੱਚ ਅਲਬਰਟਾ ਦੇ ਲੋਕਾਂ ਦੇ ਵਿੱਚ ਇਹ ਕੋਈ ਨਵੀਂ ਫੀਲਿੰਗ ਹੈ, ਕੋਈ ਨਵਾਂ ਵਿਚਾਰ ਹੈ, ਕੋਈ ਨਵੀਂ ਸੈਂਟੀਮੈਂਟ ਹੈ, ਕੋਈ ਨਵੀਂ ਸੋਚ ਹੈ। ਹੈ ਬਹੁਤ ਪੁਰਾਣੀ ਪਰ ਦੱਬੀ ਗਈ ਸੀ ਜਦੋਂ 2008 ਦੇ ਵਿੱਚ ਤੋਂ ਲੈ ਕੇ 2015 ਤੱਕ ਇੱਕ ਫੈਡਰਲ ਕੰਜ਼ਰਵੇਟਿਵ ਪਾਰਟੀ ਪਾਵਰ ਦੇ ਵਿੱਚ ਆਈ ਸੀ। ਉਸ ਤੋਂ ਬਾਅਦ ਫਿਰ ਤੋਂ ਚਰਚਾ ਹੋਣ ਲੱਗ ਗਈ ਆ ਇਕੱਲੇ ਅਲਬਰਟਾ ਨਹੀਂ ਪਰ ਈਵਨ ਕੁਬੈਕ ਦੇ ਵਿੱਚ ਵੀ ਕੈਨੇਡਾ ਤੋਂ ਅੱਡ ਹੋਣ ਦੇ ਲਈ। ਆਈ ਵੰਡਰ ਵਾਈ। ਸੋ ਕਿਉਂਕਿ ਹਰੇਕ ਫੈਡਰਲ ਲਿਬਰਲ ਗਵਰਨਮੈਂਟ ਨੇ, ਖਾਸ ਪਿਛਲੇ 11 ਸਾਲਾਂ ਦੀਆਂ ਟਰੂਡੋ ਕਾਰਨੀ ਗਵਰਨਮੈਂਟਸ ਨੇ, ਇਹਨਾਂ ਦੀ ਰੋਜ਼ੀ ਰੋਟੀ ਨੈਚੁਰਲ ਰਿਸੋਰਸ ਡਿਵੈਲਪਮੈਂਟ ਐਂਡ ਐਕਸਟ੍ਰੈਕਸ਼ਨ ਐਂਡ ਪ੍ਰੋਡਕਸ਼ਨ ਹੀ ਦੱਬੀ ਹੋਈ ਹੈ। ਇਹੀ ਮੇਨ ਕਾਰਨ ਹੈ ਕਿਉਂਕਿ ਇਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਨੈਚੁਰਲ ਰਿਸੋਰਸਿਸ ਦੇ ਵਿੱਚ ਦਖਲ ਅੰਦਾਜ਼ੀ ਬਾਰ ਬਾਰ ਕਰਦੇ ਆ ਰਹੇ ਨੇ। ਇਹ ਗੁੱਸੇ ਨੇ ਕਿਉਂਕਿ ਮੈਸ ਇਮੀਗ੍ਰੇਸ਼ਨ ਦੇ ਫਲੱਡ ਗੇਟ ਖੋਲ੍ਹੇ ਗਏ ਨੇ। ਇਹ ਗੁੱਸੇ ਨੇ ਕਿਉਂਕਿ ਹੋਰ ਵੀ ਡਿਫਰੈਂਟ ਚੀਜ਼ਾਂ ਨੇ, ਕਾਨੂੰਨ ਨੇ, ਕੰਮ ਨੇ, ਚਾਹੇ ਤੁਹਾਨੂੰ ਸਹੀ ਲੱਗਦੇ ਗਲਤ ਲੱਗਦੇ, ਕਲੀਅਰਲੀ ਅਲਬਰਟਾ ਦੇ ਕਾਫੀ ਜ਼ਿਆਦਾ ਲੋਕਾਂ ਨੂੰ ਸਹੀ ਤਾਂ ਲੱਗਦੇ ਹੀ ਨਹੀਂ ਹੈਗੇ, ਉਹਦੇ ਸਖਤ ਖਿਲਾਫ ਹਨ। ਪਰ ਮੇਨ ਗੱਲ ਜਿਹੜੀ ਹੀ ਚੀਜ਼, ਓਇਲ, ਗੈਸ, ਕ੍ਰਿਟੀਕਲ ਮਿਨਰਲਸ ਦੁਨੀਆ ਭਰ ਦੇ ਹੋਰਾਂ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਵੀ ਈਵਨ ਇਨਵਾਇਰਮੈਂਟੋ ਕਦਰ ਜਾਂ ਹਿਊਮਨ ਲਾਈਫ ਦੀ ਕਦਰ ਤੋਂ ਐਕਸਟਰੈਕਟ ਕਰਕੇ ਉਹਨਾਂ ਨੂੰ ਹੀ ਵੇਚ ਕੇ ਅਮੀਰ ਬਣ ਚੁੱਕੇ ਸਰਕਾਰ ਨੇ ਅਤੇ ਮੁਲਕ ਨੇ। ਇੱਥੇ ਕਮਾਲ ਦੀ ਗੱਲ ਇਹ ਹੈ ਕਿ ਕਲੀਨੈਸਟ ਲੀਸਟ ਅਮਾਊਂਟ ਆਫ ਸੀ ਓ ਟੂ ਐਮਿਟਿੰਗ ਸੇਫੈਸਟ ਟੈਕਨੋਲੋਜੀ ਹੋਣ ਦੇ ਬਾਵਜੂਦ ਕੈਨੇਡਾ ਦੇ ਵਿੱਚ ਉਹੀ ਨੈਚੁਰਲ ਰਿਸੋਰਸਿਸ ਨੂੰ ਇਨ ਦਾ ਗਰਾਊਂਡ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ. ਇਨਫੈਕਟ ਸਾਡਾ ਫੋਰਮਰ ਬਹੁਤ ਹੀ ਸਿਆਣਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤਾਂ ਪਿਛਲੇ 11 ਕੁ ਸਾਲਾਂ ਤੋਂ ਕਿਹਾ ਸੀ ਦੇਰ ਇਜ਼ ਨੋ ਬਿਜ਼ਨਸ ਕੇਸ for new LNG, there's no business case for new pipelines. Ohne kya ki duniya ta decarbonization de val chal rahi hai, sanu clean technology de val jana chahida hai, inna de naal sanu invest karke koi fayda hona nahi. Nikleya donkey number 1, literally donkey number 1, absolute gada, absolutely galt. Jadon hun duniya bhar de vich dekho kinni zyada tel di demand hun vi hai, vadi vi hai te rehni vi hai. Stay Free Alberta. ਉਹਨਾਂ ਨੇ ਅਲਬਰਟਾ ਯੂਸੀਪੀ ਗਵਰਨਮੈਂਟ ਲੈਡ ਬਾਈ ਡੈਨੀਅਲ ਸਮਿਥ ਤੋਂ ਸਹੀ ਪ੍ਰੋਸੈਸ ਫੋਲੋ ਕਰਕੇ ਇੱਕ ਪਟੀਸ਼ਨ ਲਾਂਚ ਕੀਤਾ ਜਿਹਦੇ 'ਤੇ ਰਿਕੁਆਇਰਡ ਟਾਈਮ ਲਾਈਨ ਤੋਂ ਵੀ ਕਾਫੀ ਜ਼ਿਆਦਾ ਪਹਿਲਾਂ ਅਤੇ ਅਮਾਊਂਟ ਆਫ ਸਿਗਨੇਚਰਸ ਰਿਕੁਆਇਰਡ ਤੋਂ ਵੀ ਲੱਖਾਂ ਹੀ ਜ਼ਿਆਦਾ ਕੁੱਲ ਮਿਲਾ ਕੇ 302,000 ਵੇਰੀਫਾਈਡ ਸਿਗਨੇਚਰਸ ਇਕੱਠੇ ਕੀਤੇ ਅਤੇ ਪਿਛਲੇ ਹਫ਼ਤੇ ਹੀ ਸਬਮਿਟ ਕੀਤੇ ਅਲਬਰਟਾ ਦੀ ਯੂ ਸੀ ਪੀ ਸਰਕਾਰ ਨੂੰ. ਪਰ ਪਿਛਲੇ ਹਫ਼ਤੇ ਹੀ ਇੱਕੋ ਇਕਦਮ ਕੀ ਹੋਇਆ, ਇੱਕ ਲਿਬਰਲ ਗਵਰਨਮੈਂਟ ਅਪੁਆਇੰਟਡ ਐਕਟਿਵਿਸਟ ਜੱਜ ਸ਼ਾਇਨਾ ਲੈਨਰਡ ਨੇ 37 ਪੇਜ ਦੀ ਰੂਲਿੰਗ ਪੇਸ਼ ਕੀਤੀ ਅਤੇ ਕਿਹਾ ਕਿ ਅਲਬਰਟਾ ਦੀ ਸਰਕਾਰ ਨੇ ਕਦੇ ਵੀ ਇਸ ਪਟੀਸ਼ਨ ਦੇ ਪ੍ਰੋਸੈਸ ਦੇ ਵਿੱਚ ਇੰਡੀਜੀਨਸ ਲੋਕਾਂ ਦੇ ਨਾਲ ਕੌਂਸਲਟੇਸ਼ਨ ਸਲਾਹਾਂ ਕੀਤੀਆਂ ਹੀ ਨਹੀਂ ਹੈਗੀਆਂ ਅਤੇ ਇਸ ਪਟੀਸ਼ਨ ਨੂੰ ਸ਼ੁਰੂ ਕਰਨ ਦਾ ਪ੍ਰੋਸੈਸ ਹੀ ਨਹੀਂ ਇਹਨਾਂ ਨੇ ਟੈਕਨੀਕਲੀ ਫੋਲੋ ਕੀਤਾ, ਜੋ ਕਿ ਸਮਝੋ ਬਾਹਰ ਹੈ. ਕਿਉਂਕਿ ਉਹਨੇ ਜ਼ਿਕਰ ਕੀਤਾ ਕਿ ਅਲਬਰਟਾ ਦੇ ਵਿੱਚ ਜਿਹੜੀਆਂ ਇੰਡੀਜਨਸ ਟ੍ਰੀਟੀਜ਼ ਹਨ ਉਹਦੀ ਕੋਈ ਰਿਸਪੈਕਟ ਨਹੀਂ ਕੀਤੀ ਜਾ ਰਹੀ. ਭਾਈ, ਸਿਗਨੇਚਰ ਇਕੱਠੇ ਕਰਨ ਦੇ ਵਿੱਚ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਬਣੇ ਹੋਏ ਕਾਨੂੰਨਾਂ ਦੇ ਵਿੱਚ. ਜੇ ਕੱਲ੍ਹ ਨੂੰ ਵੋਟ ਪੈਂਦੀ ਵੀ ਹੈ, ਵੋਟ ਰੱਖੀ ਵੀ ਜਾਂਦੀ ਹੈ, ਫਿਰ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ. ਜਦੋਂ ਕੋਈ ਮੈਜੋਰਟੀ ਕਹਿੰਦੀ ਹੈ ਕਿ ਹਾਂ ਅਸੀਂ ਅੱਡ ਹੋਣਾ, ਅਤੇ ਉਹਦਾ ਜਦੋਂ ਅੱਡ ਹੋਣ ਦਾ ਇੰਪਲੀਮੈਂਟੇਸ਼ਨ ਹੋਊਗਾ, ਅਸਲ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਊਗਾ, ਫਿਰ ਹੀ ਉਹਨਾਂ ਨੂੰ ਉਹ ਕੌਂਸਲਟੇਸ਼ਨ ਕਰਨ ਦੀ ਲੋੜ ਹੈ ਜਦੋਂ ਉਹਨਾਂ 'ਤੇ ਡਾਇਰੈਕਟ ਕੋਈ ਅਸਰ ਪੈ ਸਕਦਾ ਹੈ. ਤਾਂ ਹੀ ਤਾਂ ਅਲਬਰਟਾ ਦੀ ਪ੍ਰੀਮੀਅਰ ਨੇ ਆਪ ਕਿਹਾ ਕਿ ਇਹ ਜੱਜ ਨੇ ਇੱਕ ਅਨਡੈਮੋਕ੍ਰੈਟਿਕ ਅਤੇ ਕੰਪਲੀਟਲੀ ਰੋਂਗ ਇੰਟਰਪ੍ਰੀਟੇਸ਼ਨ ਆਫ ਦਾ ਲਾਅ ਅਪਲਾਈ ਕੀਤਾ ਹੈ ਇਸ ਰੂਲਿੰਗ ਦੇ ਵਿੱਚ. ਅਤੇ ਇਸ ਪਟੀਸ਼ਨ ਨੂੰ ਸ਼ੁਰੂ ਤਾਂ ਕੀਤਾ ਵੀ ਗਿਆ, ਖਤਮ ਤਾਂ ਕੀਤਾ ਵੀ ਗਿਆ, ਅਤੇ ਇੱਕ ਰੈਫਰੈਂਡਮ ਤਾਂ ਹੋਣਾ ਹੀ ਚਾਹੀਦਾ ਹੈ. ਕਿਉਂ? ਕਿਉਂਕਿ ਇਹਨਾਂ ਨੇ ਜੇਕਰ ਰਿਕੁਆਇਰਡ ਤਾਂ ਹੈ ਨਹੀਂ, ਇੰਡੀਜਨਸ ਲੋਕਾਂ ਨਾਲ ਸਲਾਹ ਨਹੀਂ ਕੀਤੀ, ਫਿਰ ਵੀ 300,000 ਤੋਂ ਵੀ ਜ਼ਿਆਦਾ ਲੋਕਾਂ ਨੇ ਤਾਂ ਵੇਰੀਫਾਈਡ ਸਿਗਨੇਚਰ ਪਾਇਆ ਤਾਂ ਪਾਇਆ ਹੈ ਇਸ ਪਟੀਸ਼ਨ 'ਤੇ. ਅਤੇ ਦੋਸਤੋ, ਤੁਹਾਨੂੰ ਇਹ ਦੱਸ ਦੇਵਾਂ, ਇਹ ਕੋਈ ਛੋਟਾ ਮੋਟਾ ਕੰਮ ਨਹੀਂ, ਛੋਟੀ ਮੋਟੀ ਗਿਣਤੀ ਨਹੀਂ. ਕਿਉਂ? ਕਿਉਂਕਿ ਇਲੈਕਸ਼ਨਸ ਅਲਬਰਟਾ ਦੇ ਸਭ ਤੋਂ ਰੀਸੈਂਟ ਡਾਟਾ ਦੇ ਮੁਤਾਬਕ ਅੰਡਰ 3 million, 3 million ਤੋਂ ਵੀ ਘੱਟ ਐਲੀਜੀਬਲ ਵੋਟਰਸ ਨੇ, ਯਾਨੀ ਕਿ ਸਿਟੀਜ਼ਨਸ ਨੇ ਇਨ ਅਲਬਰਟਾ, 2,966,192, ਸੋ ਬੇਸਿਕਲੀ 3 million. ਉਹਨਾਂ ਦੇ ਵਿੱਚੋਂ ਇਹ ਜੇ 302,000 ਵੇਰੀਫਾਈਡ ਸਿਗਨੇਚਰਸ ਗਿਣੀਏ, ਮਤਲਬ ਇਹ ਹੈ 10% ਤੋਂ ਵੀ ਜ਼ਿਆਦਾ ਨੇ ਇਕੱਲਾ ਪਟੀਸ਼ਨ ਦੇ ਵਿੱਚ ਹੀ ਕਹਿ ਦਿੱਤਾ ਕਿ ਅਸੀਂ ਕੈਨੇਡਾ ਤੋਂ ਅੱਡ ਹੋਣ ਲਈ ਤਿਆਰ ਹਾਂ. ਕੀ ਪਤਾ ਕੱਲ੍ਹ ਨੂੰ ਜੇਕਰ ਵੋਟ ਰੱਖੀ ਜਾਂਦੀ ਹੈ ਰੈਫਰੈਂਡਮ ਦੇ ਵਿੱਚ ਕਿ ਇਸ ਤੋਂ ਕਿੰਨੇ ਗੁਣੇ ਵੱਧ ਕਹਿਣ ਹਾਂ ਅੱਡ ਹੋ ਜਾਓ. ਜਦੋਂ ਮੂਵਮੈਂਟ ਵਧੂਗਾ, ਓਬਵੀਅਸਲੀ ਸ਼ਾਇਦ ਲੋਕਾਂ 'ਚ ਵਿਚਾਰ ਵੀ ਵਧੂਗਾ. ਸੋ ਇਟਸ ਅ ਪ੍ਰੀਟੀ ਬਿਗ ਨੰਬਰ. ਸੋ ਇਸ ਜੱਜ ਦੇ ਫੈਸਲੇ ਤੋਂ ਬਾਅਦ ਦੋਨੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨਾਲੇ ਸਟੇ ਫ੍ਰੀ ਅਲਬਰਟਾ ਦੇ ਔਰਗਨਾਈਜ਼ਰ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਬੇਸ਼ੱਕ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਨਗੇ, ਹਾਇਰ ਲੈਵਲ ਆਫ ਕੋਰਟ ਦੇ ਵਿੱਚ ਅਪੀਲ ਕਰਨਗੇ. ਅਤੇ ਡੈਨੀਅਲ ਸਮਿਥ ਨੇ ਇਹ ਵੀ ਇੱਕ ਗੱਲ ਕ੍ਰਿਸਟਲ ਕਲੀਅਰ ਪਹਿਲੇ ਦਿਨ ਤੋਂ ਕਹੀ ਆ ਕਿ ਦੇਖੋ, ਮੈਂ ਇਸ ਮੁਲਕ ਦੇ ਵਿੱਚ ਹੀ ਰਹਿਣਾ ਚਾਹੁੰਦੀ ਹਾਂ, ਅਲਬਰਟਾ ਨੂੰ ਵੀ ਰੱਖਣਾ ਚਾਹੁੰਦੀ ਹਾਂ. ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਅਲਬਰਟਾ ਕੈਨੇਡਾ ਤੋਂ ਅੱਡ ਹੋਵੇ. ਪਰ ਫਿਰ ਵੀ ਇਹਨਾਂ ਔਰਗਨਾਈਜ਼ਰਸ ਨੇ ਸਾਰੇ ਰੈਫਰੈਂਡਮ ਵੋਟ ਰੱਖਣ ਦੀਆਂ ਸ਼ਰਤਾਂ ਨੂੰ ਮੀਟ ਕੀਤਾ, ਪ੍ਰੋਸੈਸ ਫਾਲੋ ਕੀਤਾ, ਅਤੇ ਇਹ ਅਨਡੈਮੋਕ੍ਰੈਟਿਕ ਹੈ ਜੇ ਇਹ ਅਸੀਂ ਇਹਨਾਂ ਨੂੰ ਆਵਾਜ਼ ਉਠਾਉਣ ਦੀ ਕੋਸ਼ਿਸ਼ ਨੂੰ ਦੱਬਾਂਗੇ, ਉਹ ਵੀ ਕਾਨੂੰਨੀ ਧੱਕੇ ਦੇ ਨਾਲ. ਤਾਂ ਹੀ ਉਹਨੇ ਕਿਹਾ ਕਿ ਇਹ ਜੱਜ ਅਨਡੈਮੋਕ੍ਰੈਟਿਕ ਅਤੇ ਗਲਤ ਇੰਟਰਪ੍ਰੀਟੇਸ਼ਨ ਆਫ ਦ ਲਾਅ ਅਪਲਾਈ ਕਰ ਚੁੱਕੀ ਹੈ ਇਸ ਰੂਲਿੰਗ ਦੇ ਵਿੱਚ. ਅਤੇ ਅਸਲ 'ਚ ਇਹ ਉਹਦੇ ਵੋਟਰ ਬੇਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਹਿੱਸਾ ਹੈ ਜੋ ਕਿ ਕੈਨੇਡਾ ਤੋਂ ਅੱਡ ਹੋਣਾ ਚਾਹੁੰਦਾ ਹੈ, ਬਿਗ ਵੋਟਿੰਗ ਬੇਸ ਆਫ ਦਾ ਯੂ ਸੀ ਪੀ ਪਾਰਟੀ ਐਂਡ ਦਾ ਯੂ ਸੀ ਪੀ ਗਵਰਨਮੈਂਟ. ਸੋ ਉਹਨਾਂ ਨੂੰ ਵੀ ਅਪੀਜ਼ ਕਰਨ ਦੀ ਲੋੜ ਤਾਂ ਹੈਗੀ ਹੈਗੀ ਆ. ਸੋ ਅੱਜ ਬੜੇ ਔਖੇ ਪੋਲੀਟੀਕਲ ਪੋਜੀਸ਼ਨ ਦੇ ਵਿੱਚ ਫਸੀ ਹੋਈ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਦੇ ਐਡਮਿੰਟਨ ਕੈਲਗਰੀ ਲੋਕਲ ਟਾਈਮ ਜੋ ਕਿ ਸਾਡੇ ਤੋਂ 2 ਘੰਟੇ ਦਾ ਫਰਕ ਹੈ, ਇੱਕ ਟੈਲੀਵਾਈਜ਼ਡ ਐਡਰੈਸ ਪੇਸ਼ ਕਰੂਗੀ ਅਲਬਰਟਾ ਦੇ ਲੋਕਾਂ ਲਈ ਅਤੇ ਪੂਰੇ ਕੈਨੇਡਾ ਦੇ ਲੋਕਾਂ ਲਈ, ਸ਼ਾਇਦ ਆਹੀ ਕਹਿਣ ਦੇ ਲਈ ਕਿ ਜੋ ਮਰਜ਼ੀ ਜੱਜ ਨੇ ਕਿਹਾ ਸਾਨੂੰ ਫਰਕ ਨਹੀਂ ਪੈਂਦਾ, ਅਸੀਂ ਆਪ ਹੀ ਸਵਾਲ ਪੇਸ਼ ਕਰਾਂਗੇ। ਅਕਤੂਬਰ 19, 2026 ਨੂੰ ਰੈਫਰੈਂਡਮ ਤਾਂ ਹੋ ਹੀ ਰਿਹਾ ਹੈ ਅਲਬਰਟਾ ਸਰਕਾਰ ਦੇ ਵੱਲੋਂ, ਜਿਹਦੇ ਵਿੱਚ 9 ਸਵਾਲ ਵੋਟਰਸ ਨੂੰ ਪੁੱਛੇ ਜਾਣਗੇ, ਖਾਸ ਤੌਰ 'ਤੇ ਇਮੀਗ੍ਰੇਸ਼ਨ ਦੇ ਬਾਰੇ, ਇਮੀਗ੍ਰੇਸ਼ਨ ਲੈਵਲਸ ਦੇ ਬਾਰੇ, ਟਾਈਪ ਆਫ ਇਮੀਗ੍ਰੇਸ਼ਨ ਦੇ ਬਾਰੇ, ਅਤੇ ਕੀ ਇਮੀਗ੍ਰੈਂਟਸ ਨੂੰ ਇੱਥੇ ਬਿਨਾਂ ਕੋਈ ਵੀ ਫੀਸ ਪੇ ਕਰ ਤੋਂ ਐਜ਼ ਇਜ਼ ਸੇਵਾਵਾਂ ਦੇਣੀਆਂ ਚਾਹੀਦੀਆਂ ਕਿ ਨਹੀਂ ਦੇਣੀਆਂ ਚਾਹੀਦੀਆਂ। 9 ਸਵਾਲ ਤਾਂ ਇਹ ਆਲਰੇਡੀ ਪੇਸ਼ ਕਰ ਰਹੇ ਨੇ, ਸ਼ਾਇਦ ਬੀਬੀ ਕਹਿ ਦੇਵੇ ਕਿ 10ਵਾਂ ਸਵਾਲ ਵੀ ਅਸੀਂ ਆਪ ਹੀ ਪੁੱਛ ਰਹੇ ਹਾਂ, ਕੀ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣਾ ਚਾਹੀਦਾ ਹੈ ਜਾਂ ਨਹੀਂ। ਇਹ ਅੱਜ ਸ਼ਾਮ ਨੂੰ ਕਾਫੀ ਵੱਡੀ, ਹਾਂ ਬਹੁਤ ਹੀ ਵੱਡੀ ਇੱਕ ਅਨਾਊਂਸਮੈਂਟ ਲਾਈਵ ਟੂ ਟੀਵੀ ਡੈਨੀਅਲ ਸਮਿਥ ਦੇ ਵੱਲੋਂ ਪੇਸ਼ ਕੀਤੀ ਜਾ ਸਕਦੀ ਆ। ਇਹ ਕਿਉਂ ਲੱਗਦਾ ਹੈ? ਕਿਉਂਕਿ ਕੱਲ੍ਹ ਹੀ ਵੈਨਸਡੇ May 2, 2026 ਅਲਬਰਟਾ ਲੈਜਿਸਲੇਟਿਵ ਕਮੇਟੀ ਮੀਟਿੰਗ ਦੇ ਵਿੱਚ ਹੀ ਬੜਾ ਰੌਲਾ ਪਿਆ। ਜਦੋਂ ਮੀਟਿੰਗ ਸਮਾਪਤ ਹੋਣ ਤੋਂ ਪਹਿਲਾਂ ਹੀ, ਕੋਈ ਵੀ ਇਸ ਮੁੱਦੇ 'ਤੇ ਵੋਟ ਰੱਖਣ ਤੋਂ ਪਹਿਲਾਂ ਹੀ ਅਲਬਰਟਾ ਦੀ UCP ਸਰਕਾਰ ਨੇ ਗਲਤੀ ਦੇ ਨਾਲ ਪ੍ਰੈਸ ਰਿਲੀਸ ਇਸ਼ੂ ਕੀਤੀ ਜਿਹਦੇ 'ਤੇ ਸਾਫ਼ ਲਿਖਿਆ ਗਿਆ ਕਿ ਕਮੇਟੀ ਦੀ ਮੈਜੋਰਟੀ ਨੇ ਵੋਟ ਪਾ ਵੀ ਦਿੱਤੀ ਆ ਅਤੇ ਫੈਸਲਾ ਲਿਆ ਹੈ ਕਿ ਅਕਤੂਬਰ 19, 2026 ਨੂੰ ਇਸ ਰੈਫਰੈਂਡਮ ਦੇ ਵਿੱਚ 10ਵਾਂ ਸਵਾਲ ਆ ਹੀ ਜ਼ਰੂਰ ਪੇਸ਼ ਕੀਤਾ ਜਾਊਗਾ। ਪਰ ਵੋਟ ਤਾਂ ਰੱਖੀ ਵੀ ਨਹੀਂ ਗਈ ਸੀ, ਪਹਿਲਾਂ ਹੀ ਪੇਪਰ ਤਿਆਰ ਕੀਤਾ ਹੋਇਆ ਸੀ ਪ੍ਰੈਸ ਰਿਲੀਸ ਭੇਜਣ ਲਈ। ਸੋ ਇਸ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਟੈਲੀਵਾਈਜ਼ਡ ਐਡਰੈਸ ਅਤੇ ਬੰਬਸ਼ੈਲ ਅਨਾਊਂਸਮੈਂਟ ਤੋਂ ਪਹਿਲਾਂ ਹੀ ਅੱਜ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਐਵ ਨੇ ਆਪਣਾ ਅਤੇ ਆਪਣੇ ਪਾਰਟੀ ਦਾ ਹੁਣ ਪੋਜੀਸ਼ਨ ਕਲੀਅਰਲੀ ਪੇਸ਼ ਕੀਤਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲਿਬਰਲਸ ਨੇ ਭੇਡਾਂ ਬੱਕਰੀਆਂ ਨੂੰ ਤਾਂ ਗੁੰਮਰਾਹ ਕਰਨਾ ਹੀ ਹੁੰਦਾ ਹੈ ਫੇਕ ਨਿਊਜ਼ ਦੇ ਨਾਲ, ਅਤੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ 100% ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰੂਗੀ ਅਤੇ ਇਹਦੇ ਹੱਕ ਦੇ ਵਿੱਚ ਹੀ ਕੈਂਪੇਨ ਕਰੂਗੀ, ਅਸੀਂ ਨਹੀਂ ਚਾਹੁੰਦੇ ਕਿ ਉਹ ਅੱਡ ਹੋਣ। ਪੀਅਰ ਪੋਲੀਐਵ ਨੇ ਕਿਹਾ ਕਿ ਉਹ ਆਪ ਹੀ ਅਲਬਰਟਾ 'ਚ ਜੰਮਿਆ, ਹੀ ਇਜ਼ ਅ ਪ੍ਰਾਊਡ ਅਲਬਰਟਨ, ਪ੍ਰਾਊਡ ਕਨੇਡੀਅਨ ਅਤੇ ਪ੍ਰਾਊਡ ਫੈਡਰਲਿਸਟ, ਤਾਂ ਹੀ ਉਹ ਚਾਹੁੰਦਾ ਹੈ ਕਿ ਹਰੇਕ ਪ੍ਰੋਵਿੰਸ ਅਤੇ ਟੈਰੀਟੋਰੀ ਕੈਨੇਡਾ ਦੇ ਵਿੱਚ ਹੀ ਰਹੇ। ਅਤੇ ਇਹ ਵੀ ਕਿਹਾ ਕਿ ਗੱਲ ਇਕੱਲੀ ਅਲਬਰਟਾ ਦੀ ਨਹੀਂ ਹੈ, ਇਸ ਫਾਲ ਦੇ ਵਿੱਚ ਕੁਬੈਕ ਦੇ ਵਿੱਚ ਵੀ ਬਹੁਤ ਵੱਡੀਆਂ ਪ੍ਰੋਵਿੰਸ਼ੀਅਲ ਚੋਣਾਂ ਜਿਹਦੇ ਵਿੱਚ ਪਾਰਟੀ ਕੁਬੈਕਵਾ ਜੇਕਰ ਇਲੈਕਟ ਕੀਤੀ ਜਾਂਦੀ ਆ, ਜੋ ਕਿ ਸੈਪਰੇਸ਼ਨ ਰੈਫਰੈਂਡਮ ਦੇ ਨਾਲ ਹੀ ਕੈਂਪੇਨ ਕਰ ਰਹੇ ਆ, ਉਹ ਉਹਨਾਂ ਨੂੰ ਵੀ ਕੈਂਪੇਨ ਕਰੂਗਾ ਕਿ ਭਾਈ ਬੰਦੇ ਬਣ ਜਾਓ, ਕੈਨੇਡਾ ਵਿੱਚ ਹੀ ਰਹੋ, ਅੱਡ ਨਾ ਹੋ। ਸੋ ਇਹਨੇ ਕਿਹਾ ਇਟਸ ਨਾਟ ਜਸਟ ਅਲਬਰਟਾ, ਕਿਉਂਕਿ ਉੱਥੇ ਸਾਨੂੰ ਮੈਜੋਰਟੀ ਵੋਟ ਪੈਂਦੀ ਆ ਕੰਜ਼ਰਵੇਟਿਵ ਨੂੰ, ਉਹਨੇ ਕਿਹਾ ਕੁਬੈਕ ਦੇ ਵਿੱਚ ਅਸੀਂ ਕਹਾਂਗੇ ਅੱਡ ਨਾ ਹੋ। ਪੀਅਰ ਪੋਲੀਐਵ ਨੇ ਕਿਹਾ ਕਿ ਇਸ ਫੈਡਰੇਸ਼ਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜ਼ਿੰਮੇਵਾਰੀ ਹੈ ਮੁਲਕ ਨੂੰ ਯੂਨਾਈਟਿਡ ਕਰਨ ਦੇ ਵਿੱਚ, ਨਾ ਕਿ ਅੱਡ ਕਰਨ ਦੇ ਵਿੱਚ, ਪਰ ਉਹ ਕੁਛ ਵੀ ਨਹੀਂ ਕਰ ਰਿਹਾ ਹੈ ਸੈਪਰੇਟਿਸਟ ਸੈਂਟੀਮੈਂਟ, ਸੋਚ ਵਿਚਾਰ ਅਤੇ ਮੂਵਮੈਂਟ ਨੂੰ ਘਟਾਉਣ ਦੇ ਲਈ ਜਾਂ ਦੱਬਣ ਦੇ ਲਈ। ਜੇ ਉਹ ਚਾਹੁੰਦਾ ਹੈ ਕਿ ਅਲਬਰਟਾ ਕੈਨੇਡਾ ਵਿੱਚ ਰਹੇ, ਫਿਰ ਉਹਨੂੰ ਇੱਕ ਮੇਨ ਕੰਮ ਕਰਨਾ ਪਊਗਾ, ਇਕੱਲੇ ਨਕਲੀ MOU ਅਤੇ ਫੋਟੋਆਂ ਖਿਚਾਉਣ ਤੋਂ ਇਲਾਵਾ ਕੰਮ ਕਰਨਾ ਪੈਣਾ ਹੈ, ਨੈਚੁਰਲ ਰਿਸੋਰਸ ਡਿਵੈਲਪਮੈਂਟ ਨੂੰ ਪੁਸ਼ ਕਰਨ ਦੀ ਲੋੜ ਹੈ, ਨਾਲੇ ਗਨ ਬਾਏਬੈਕ ਪ੍ਰੋਗਰਾਮ ਬੰਦ ਕਰਨ ਦੀ ਲੋੜ ਹੈ, ਅਤੇ 10-15-20 ਸਾਲਾਂ ਦੀ ਬਿਊਰੋਕਰੈਟਿਕ ਰੈਡ ਟੇਪ ਘਟਾਉਣ ਦੀ ਲੋੜ ਹੈ, ਜੋ ਕਿ ਕਿਸੇ ਵੀ ਮੇਜਰ ਪ੍ਰੋਜੈਕਟ ਨੂੰ ਸ਼ਵਲਸ ਟੂ ਦਾ ਗਰਾਊਂਡ ਪਹੁੰਚਣ ਤੱਕ ਟਾਈਮ ਲੱਗ ਜਾਂਦਾ। ਸੋ ਪੀਅਰ ਪੋਲੀਐਵ ਨੇ ਕਿਹਾ ਕਿ ਜਿੰਨੇ ਵੀ ਸਾਲ ਸਟੀਵਨ ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਇਸ ਮੁਲਕ ਨੂੰ ਰਨ ਕੀਤਾ 8 ਤੋਂ ਲੈ ਕੇ 15 ਤੱਕ, ਉਦੋਂ ਆਵਾਜ਼ ਛੱਡੋ ਸੋਚ ਵੀ ਨਹੀਂ ਉੱਠੀ ਅਲਬਰਟਾ ਦੇ ਵਿੱਚ ਅੱਡ ਹੋਣ ਦੇ ਬਾਰੇ, ਨਾ ਤਾਂ ਫਾੜੀ ਖੇਬੈਖਵਾ ਜਾਂ ਬਲਾਕ ਖੇਬੈਖਵਾ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਉਹਨਾਂ ਸਾਲਾਂ ਦੇ ਵਿੱਚ ਕਿ ਕੁਬੈਕ ਨੂੰ ਵੀ ਆਪਾਂ ਅੱਡ ਕਰੀਏ ਫਿਰ ਤੋਂ, ਕਿਉਂਕਿ 2 ਰੈਫਰੈਂਡਮ ਤਾਂ ਉੱਥੇ ਫੇਲ ਹੋ ਵੀ ਚੁੱਕੇ ਨੇ। ਪਰ ਜਦੋਂ ਤੋਂ 2015 ਦੇ ਵਿੱਚ ਜਸਟਿਨ ਟਰੂਡੋ ਅਤੇ ਉਸ ਤੋਂ ਬਾਅਦ ਮਾਰਕ ਕਾਰਨੀ ਪਾਵਰ 'ਚ ਆਏ ਨੇ, ਕੋਈ ਵੀ ਇਹਨਾਂ ਦੇ ਆਇਰਨ ਫਿਸਟ ਰੂਲ ਦੇ ਨਾਲ ਸਹਿਮਤ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਆਪ ਦੇ ਪ੍ਰੋਵਿੰਸ ਦੇ ਫੈਸਲੇ ਲੈਣੇ ਚਾਹੀਦੇ ਨੇ, ਜੋ ਕਿ ਡਿਫਰ ਕਰਦੇ ਨੇ ਫੈਡਰਲ ਸਰਕਾਰ ਨਾਲੋਂ। ਹੁਣ ਦੇਖੋ, ਪਿਛਲੇ ਦਿਨਾਂ ਦੇ ਵਿੱਚ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਸੈਪਰੇਸ਼ਨ ਮੂਵਮੈਂਟ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਅਲਬਰਟਾ ਦੀ ਪ੍ਰੀਮੀਅਰ ਦੇ ਨਾਲ, ਅਲਬਰਟਾ ਤੋਂ ਲੈ ਕੇ ਕੈਨੇਡਾ ਦੇ ਵੈਸਟ ਕੋਸਟ ਤੱਕ ਨਵੀਂ ਬਿਚਮਿਨ ਪਾਈਪਲਾਈਨ ਬਣਾਉਣ ਦੀ ਗੱਲਬਾਤ ਬੇਸ਼ੱਕ ਵਧਾਈ ਹੈ ਕਈ ਵੱਡੀਆਂ ਸ਼ਰਤਾਂ ਦੇ ਨਾਲ, ਜਿਵੇਂ ਕਿ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਨੂੰ ਵਧਾਉਣਾ ਪਊਗਾ, ਕੋਈ ਵੀ ਪ੍ਰਪੋਨੈਂਟ ਆਊਗਾ ਉਹਨਾਂ ਨੂੰ ਬਿਲੀਅਨਸ ਪੈਥਵੇ ਕਾਰਬਨ ਕੈਪਚਰ ਪ੍ਰੋਜੈਕਟ ਦੇ ਵਿੱਚ ਵੀ ਬਰਬਾਦ ਕਰਨੇ ਪੈਣਗੇ, ਆਈ ਮੀਨ ਇਨਵੈਸਟ ਕਰਨੇ ਪੈਣਗੇ। ਪਰ ਫਿਰ ਵੀ ਅਜੇ ਤੱਕ ਤਾਂ ਕੋਈ ਪ੍ਰਾਈਵੇਟ ਪ੍ਰਪੋਨੈਂਟ ਹੈ ਹੀ ਨਹੀਂ, ਕੋਈ ਰੂਟ ਤੱਕ ਵੀ ਨਹੀਂ ਇਹਨਾਂ ਨੇ ਸੈੱਟ ਕੀਤਾ, ਕੋਈ ਗੇਰੰਟੀ ਵੀ ਨਹੀਂ ਹੈ ਕਿ ਇਹ ਕਦੇ ਵੀ ਬਣਾਈ ਜਾਊਗੀ, ਭਾਵੇਂ ਇਹਨਾਂ ਨੇ ਆਪ ਹੀ ਮੈਜਿਕਲ ਕੰਪਲੀਸ਼ਨ ਡੇਟ 33-34 ਦਾ ਪੇਸ਼ ਕੀਤਾ। ਕਮਾਲ ਦੀ ਗੱਲ ਆ। ਅਤੇ ਕੱਲ੍ਹ ਉਹਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਮੂੰਹ ਚੱਕ ਕੇ BC ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਚੁੱਪ ਕਰਾਉਣ ਦੇ ਲਈ ਵਾਅਦਾ ਕੀਤਾ ਕਿ ਅਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਜੇਕਰ ਪਾਈਪਲਾਈਨ ਬਣਾਈ ਜਾਂਦੀ ਆ, ਅਸੀਂ ਉਸ ਤੋਂ ਪਹਿਲਾਂ ਤੁਹਾਡੀ ਸਰਕਾਰ ਨਾਲ ਵੀ ਅਤੇ ਇੰਡੀਜਨਸ ਲੋਕਾਂ ਨਾਲ ਵੀ ਕੰਸਲਟੇਸ਼ਨ ਰਿਕੁਆਇਰ ਕਰਾਂਗੇ। ਅਤੇ ਇੰਡੀਜਨਸ ਲੋਕ ਵੀ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਲਈ ਵੀ ਕਾਫੀ ਜ਼ਿਆਦਾ ਪੈਸਿਆਂ ਦਾ ਫਾਇਦਾ ਹੋਣਾ ਚਾਹੀਦਾ ਹੈ, ਜਿਹਨੂੰ ਸੁਣ ਕੇ ਤਾਂ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣ ਵਾਲੇ ਤਾਂ ਹੋਰ ਚੀਕਾਂ ਆਉਣ ਲੱਗ ਗਏ ਨੇ ਕਿ ਸਾਨੂੰ ਕੁਛ ਹੋਰ, ਉਹਨਾਂ ਨੂੰ ਕੁਛ ਹੋਰ। ਦੋਨੇ ਸਾਈਡਸ ਨੂੰ ਹੀ ਲਿਬਰਲ ਸਰਕਾਰ ਦੇ ਵੱਲੋਂ ਬੂਬੂ ਦਾ ਫੂਓ ਵਾਂਗੂ ਪਲੇ ਕੀਤਾ ਜਾ ਰਿਹਾ ਹੈ। ਬਣਾਉਣਾ ਬਣਾਉਣਾ ਕੁਛ ਵੀ ਨਹੀਂ ਹੈਗਾ, ਇਹਨਾਂ ਗੱਲਾਂ ਦੇ ਵਿੱਚ ਹੀ ਨਿਬੇੜ ਦੇਣਾ ਹੈ। ਸੋ ਹੁਣ ਦੇਖਦੇ ਹਾਂ ਕਿ ਅੱਜ ਸ਼ਾਮ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਆਪਣੇ ਟੈਲੀਵਾਈਜ਼ਡ ਲਾਈਵ ਐਡਰੈਸ ਦੇ ਵਿੱਚ ਜਨਤਾ ਨੂੰ ਕੀ ਕਹਿੰਦੀ ਆ, ਪਾਈਪਲਾਈਨ ਬਣਾਉਣ ਦੇ ਵੱਲ ਜਾਂ ਰੈਫਰੈਂਡਮ ਵੋਟ ਰੱਖਣ ਦੇ ਵੱਲ, ਅਤੇ ਫਿਰ ਉਹ ਨਾਲ ਅੱਗੇ ਅਤੇ ਅੱਗੇ ਕੀ ਅਸਰ ਪੈਂਦਾ ਹੈ ਆਪਾਂ ਦੇਖਦੇ ਹਾਂ ਕਿ ਕੀ ਬਣਦਾ ਹੈ। ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਮਾਂ ਐਨ ਸਮਾਪਤੀ ਵੱਲ ਜਾ ਰਿਹਾ ਹੈ। ਜਾਣਦੇ ਜਾਣਦੇ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ, ਜੋ ਕਿ ਚਾਰ ਲੋਕੇਸ਼ਨ ਬ੍ਰੈਂਪਟਨ ਸ਼ਹਿਰ ਦੇ ਵਿੱਚ ਚਲਾਉਂਦੇ ਨੇ। ਚਾਰ ਲੋਕੇਸ਼ਨ ਨੇ 888-7 ਗੋਰ ਰੋਡ ਗੋਰ ਐਂਡ ਐਬਨੀਜ਼ਰ, 9980 ਏਅਰਪੋਰਟ ਰੋਡ ਏਅਰਪੋਰਟ 'ਤੇ ਬਵੇੜ 'ਤੇ, 58 ਕੁਆਰੀ ਐਜ ਡਰਾਈਵ ਬਵੇੜ 'ਤੇ ਹਰ ਇੰਟੀਰੀਅਰ 'ਤੇ 180 ਸੈਂਡਲਵੁੱਡ ਪਾਰਕਵੇ ਈਸਟ ਕੈਨੇਡੀ ਐਂਡ ਸੈਂਡਲਵੁੱਡ 'ਤੇ। ਪੰਜਾਬੀ ਬਾਈ ਨੇਚਰ ਵਾਲੇ ਹੁਣ 13 ਤੋਂ ਵੀ ਵੱਧ ਸਾਲ ਲਗਾਤਾਰ ਨੰਬਰ 1 ਪੰਜਾਬੀ ਪਕਵਾਨ ਪੂਰੇ ਬ੍ਰੈਂਪਟਨ 'ਚ ਤਿਆਰ ਕਰਦੇ ਆ ਰਹੇ ਨੇ। ਤਾਂ ਹੀ ਤਾਂ ਚਾਰ ਬ੍ਰੈਂਪਟਨ ਲੋਕੇਸ਼ਨ ਨੇ, ਚਾਰਾਂ 'ਤੇ ਹੀ ਤੁਹਾਨੂੰ ਵੈੱਜ ਨੌਨ ਵੈੱਜ ਬਹੁਤ ਹੀ ਸਵਾਦ ਪਕਵਾਨ ਮਿਲੂਗਾ। ਡਾਈਨ ਇਨ ਕਰੋ, ਪੂਰਾ ਪਰਿਵਾਰਕ ਮਾਹੌਲ ਹੈ, ਸਾਫ਼ ਸੁਥਰਾ ਮਾਹੌਲ ਹੈ। ਟੇਕ ਆਊਟ ਵੀ ਆਫਕੋਰਸ ਕਰੋ, ਹੁਣ ਖਾਸ ਜੇ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੋਂ ਜਾਣ ਤੋਂ ਪਹਿਲਾਂ ਹੀ ਚੱਕ ਲਓ ਟੇਕ ਆਊਟ ਫਰੋਮ ਪੰਜਾਬੀ ਬਾਈ ਨੇਚਰ। 4 ਲੋਕੇਸ਼ਨਸ ਬ੍ਰੈਂਪਟਨ, ਅਤੇ ਲਾਈਵ ਕੇਟਰਿੰਗ ਦੇ ਵਿੱਚ ਦੇ ਬੈਸਟ ਇਨ ਦਾ ਬਿਜ਼ਨਸ, ਲਾਈਵ ਟਰੱਕ ਦੀ ਕੇਟਰਿੰਗ ਵੀ ਇਹਨਾਂ ਤੋਂ ਕਰਵਾਓ। ਨੰਬਰ ਹੈ 9057944667, 9057944667। ਅਤੇ ਦੋਸਤੋ, ਜਾਣਦੇ ਜਾਣੇ ਇਹ ਵੀ ਦੱਸ ਦਈਏ ਕਿ ਜੇ ਤੁਸੀਂ ਆਪਣੇ ਆਪ ਲਈ ਰਹਿਣ ਲਈ ਐਜ਼ ਅ ਫਰਸਟ ਟਾਈਮ ਹੋਮ ਬਾਇਰ ਜਾਂ ਇਨਵੈਸਟਰ ਇੱਕ ਪ੍ਰੋਜੈਕਟ ਲੱਭ ਰਹੇ ਹੋ ਜੋ ਕਿ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਹੋਵੇ, ਇਸ ਵੀਕਐਂਡ 'ਤੇ ਪ੍ਰੋਜੈਕਟ ਰਿਲੀਜ਼ ਹੋ ਰਿਹਾ ਹੈ, ਪਰਸੋਂ ਨੂੰ ਰਿਲੀਜ਼ ਹੋ ਰਿਹਾ ਹੈ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਨਵੇਂ ਫਰੀ ਹੋਲਡ ਟਾਊਨ ਹਾਊਸਿਸ, ਸਿਰਫ ਅਤੇ ਸਿਰਫ 6.5 ਲੱਖ ਦੀ ਪ੍ਰਾਈਸ ਦੇ ਵਿੱਚ, 650 ਦੀ ਰੇਂਜ ਦੇ ਵਿੱਚ, ਜੋ ਕਿ ਮੇਫੀਲਡ ਐਂਡ ਚਿੰਗੂਜ਼ੀ, Mayfield and McLaughlin, in between Mayfield and Chinguzi, in between Mayfield and McLaughlin, very very very prime connected area, Caledon wali side te and ek minute dur Brampton to tayar ho rahe ne. Agle saal summer 2027 de vich ek to vadh saal paya hai, 13 14 15 mahine paye ne closing tak, te 1700 ਤੋਂ ਲੈ ਕੇ 2600 ਸਕੁਅਰ ਫੁੱਟ ਤੱਕ ਦੇ ਇਹ ਫਰੀ ਹੋਲਡ ਟਾਊਨ ਹਾਊਸ ਬਣਨੇ ਆ। ਸਾਰਿਆਂ ਦੇ ਵਿੱਚ ਹੀ ਡਬਲ ਕਾਰ ਗਰਾਜ ਹੈ, ਅਤੇ ਕੁੱਲ ਮਿਲਾ ਕੇ

704-905-565-8704. Jay, you right away. ਇਸ ਹੀ ਮਹੀਨੇ ਮਈ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਡਾਇਰੈਕਟ ਫਲਾਈਟ ਵਨ ਵੇ ਲੈ ਕੇ ਜਾਣਾ ਚਾਹੁੰਦੇ ਹੋ ਇਸ ਹੀ ਮਹੀਨੇ ਮਈ ਵਿੱਚ $890 ਦੇ ਵਿੱਚ ਟਿਕਟ ਅਵੇਲੇਬਲ ਹੈ ਰਾਈਟ ਵੇ ਕਾਲ ਆਲ ਲਿੰਕ ਟਰੈਵਲ ਮਿਸਿਸਾਗਾ 905-565-8704 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ ਪ੍ਰਦੇਸ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ Text or WhatsApp 416-457-3381. 416-457-3381. 416-457-3381. 416-457-3381. 416-457-3381.

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan.

0: ਮਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475051557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: ਪੰਜਾਬੀ ਰਾਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: What is the reason?
4: This is the effects of famous masala chai by Navigator's Cafe.
3: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.
6: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-8

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 6475 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।

ਬੇਵਾ ਫਰਾਈਡੇ ਜੂਨੀਅਰ ਦੀ ਬੜੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਜਿਹੀ ਸ਼ਾਮ ਹੈ ਧੁੱਪ ਨਿਕਲੀ ਹੈ ਗਰਮਾ ਗਰਮ ਬਹੁਤ ਸੋਹਣਾ ਟੈਂਪਰੇਚਰ ਹੈ ਸੋ ਇੰਜੋਏ ਕਰੋ ਬਾਹਰ ਨਿਕਲੋ ਬਾਹਰ ਵਾਕ ਲਈ ਜਾਓ ਰਨ ਲਈ ਜਾਓ ਪਿਕਨਿਕ ਕਰਨ ਜਾਓ ਗੋਲਫ ਖੇਡ ਆਓ ਟੈਨਿਸ ਖੇਡ ਆਓ ਬਸ ਨਿਕਲੋ ਬਾਹਰ ਮਸਾਂ ਯਾਰ ਕਹਿ ਲਓ ਕਿ ਸਮਾਂ ਜਿਹਾ ਟਾਈਮ ਜਿਹਾ ਆਇਆ ਕਿ ਆਪਾਂ ਬਾਹਰ ਨਿਕਲਣ ਜੋਗੇ ਹੋਈਏ ਹੁਣ ਇੱਕ ਨਾ ਜਦੋਂ ਤੁਸੀਂ ਡਰਾਈਵ ਵੀ ਕਰ ਰਹੇ ਹੋ ਅਤੇ ਬਾਹਰ ਤੁਹਾਨੂੰ ਦਿਸਦਾ ਲੋਕ ਤੁਰੇ ਫਿਰਦੇ ਆ ਹੱਸਦੇ ਆ ਇੱਕ ਦੂਜੇ ਨਾਲ ਇੰਟਰੈਕਸ਼ਨ ਕਰਦੇ ਆ ਕੋਈ ਵਾਕ ਕਰ ਰਿਹਾ ਤੁਹਾਨੂੰ ਕਹਿੰਦਾ ਹੇ ਬੜੀ ਹਾਊ ਆਰ ਯੂ ਕੋਈ ਆਪਣੇ ਡੋਗਸ ਨੂੰ ਵਾਕ ਕਰ ਰਿਹਾ ਕੋਈ ਇਕੱਲਾ ਜਾ ਰਿਹਾ ਕੋਈ ਬੱਚਿਆਂ ਨਾਲ ਜਾ ਰਿਹਾ ਪਾਰਕਾਂ ਭਰੀਆਂ ਪਈਆਂ ਇਹ ਜਿਹੜੀ ਰੌਣਕ ਹੈ ਨਾ ਇਹਦੀ ਵਾਕੀ ਰੀਸ ਨਹੀਂ ਕੋਈ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਵੈਲਕਮ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਰੌਣਕਾਂ ਤਾਂ ਫਿਰ ਲੱਗ ਹੀ ਜਾਂਦੀਆਂ ਜਦੋਂ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਬੜੀ ਵੱਡੀ ਗਿਣਤੀ 'ਚ ਹਮੇਸ਼ਾ ਪੰਜਾਬੀ ਲਹਿਰਾਂ ਨੂੰ ਸਪੋਰਟ ਕਰਦੇ ਹੋ ਪੰਜਾਬੀ ਲਹਿਰਾਂ ਨਾਲ ਜੁੜਦੇ ਹੋ ਪੰਜਾਬੀ ਲਹਿਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹਨੂੰ ਕਹਿੰਦੇ ਆ ਤੁਸੀਂ ਖੜਦੇ ਹੋ ਸੋ ਥੈਂਕ ਯੂ ਸੋ ਮੱਚ ਅਤੇ ਮੋਢੇ ਨਾਲ ਮੋਢੇ ਦੀ ਗੱਲ ਹੋਈ ਹੈ ਅਤੇ ਗਾਣਾ ਤੁਸੀਂ ਸੁਣ ਹੀ ਲਿਆ ਕਿਹੜਾ ਲੱਗਿਆ

0: गाने क्या बात है, लौने आ गाना जरूर। 3632 हेलो जी वेलकम।
1: हाँ जी नवी जी, सवेरे 6 तो 8 प्रोग्राम
0: ਸਵੇਰੇ ਜੀ ਸਾਡਾ ਇੱਕ ਨਵਾਂ ਪ੍ਰੋਗਰਾਮ ਬੜਾ ਖੂਬਸੂਰਤ ਸਾਰਿਆਂ ਨੂੰ ਤੁਸੀਂ ਸੁਣੋ ਪ੍ਰੋਗਰਾਮ ਮੈਂ ਜਾਣਕਾਰੀ ਦੇ ਦਿੰਦਾ ਸਾਰੀ ਦੀ ਸਾਰੀ। ਸੋ ਸਵੇਰੇ ਤੁਸੀਂ ਪ੍ਰੋਗਰਾਮ ਸੁਣਦੇ ਹੋ 6 ਤੋਂ ਲੈ ਕੇ 7 ਵਜੇ ਤੱਕ। ਹੁਣ ਵਿਰਾਸਤ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਸਾਹਿਬ ਨਾਲ ਬੜਾ ਠੋਕ ਕੇ ਬੜਾ ਖੜਕ ਕੇ ਅਤੇ ਬਹੁਤ ਹੀ ਇਨਫੋਰਮੇਟਿਵ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਨੇ ਤੰਬੜ ਸਾਹਿਬ। ਸੋ ਸਵੇਰੇ 6 ਤੋਂ 7 ਵਿਰਾਸਤ ਰੇਡੀਓ ਇੰਜੋਏ ਕਰਦੇ ਹੋ ਅਤੇ ਸਵੇਰੇ 7 ਤੋਂ 8 ਫਿਰ ਪੰਜਾਬੀ ਲਹਿਰਾਂ ਤੁਸੀਂ ਖਬਰਾਂ ਰਮੇਸ਼ ਹੁਸ਼ਿਆਰਪੁਰੀ ਸਾਹਿਬ ਨਾਲ ਸੁਣਦੇ ਹੋ। ਸੋ ਖਬਰਾਂ ਦਾ ਉਵੇਂ ਸਾਰੇ ਦਾ ਸਾਰਾ ਜੋ ਬੁਲੇਟਿਨ ਹੈ ਜੋ ਜਾਣਕਾਰੀ ਹੈ ਤੁਹਾਨੂੰ 7 ਤੋਂ 8 ਦੇ ਵਿਚਕਾਰ ਸਾਰੀ ਦੀ ਸਾਰੀ ਮਿਲਿਆ ਕਰੇਗੀ ਅਤੇ ਬਾਕੀ ਦੈਟਸ ਇਟ। ਇਹੀ ਇੱਕ ਤੁਹਾਡੇ ਲਈ ਅਪਡੇਟ ਹੈ। ਸੁਣੋ ਸਵੇਰੇ 6 ਤੋਂ 7 ਤੰਬੜ ਸਾਹਿਬ ਨਾਲ ਵਿਰਾਸਤ ਰੇਡੀਓ ਅਤੇ ਫਿਰ 7 ਤੋਂ 8 ਤੁਸੀਂ ਇੰਜੋਏ ਕਰਦੇ ਹੋ ਪੰਜਾਬੀ ਲਹਿਰਾਂ ਅਤੇ ਖਬਰਾਂ ਲਾਈਵ ਇੰਡੀਆ ਤੋਂ ਪੰਜਾਬ ਤੋਂ ਅਤੇ ਸਾਰੀ ਦੀ ਸਾਰੀ ਕਵਰੇਜ ਤੁਹਾਨੂੰ 1 ਘੰਟੇ 7 ਤੋਂ 8 ਦੇ ਵਿੱਚ ਮਿਲਦੀ ਹੈ। ਅਤੇ ਬਸ ਮੈਂ ਕਹਿੰਦਾ ਕਿ ਸਵੇਰੇ ਸਵੇਰੇ ਸਾਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ, ਤੁਸੀਂ ਪੂਰੇ ਇਨਫੋਰਮ ਹੋ ਜਾਓਗੇ।

ਹੁਣੇ ਟੈਨਸ਼ਨ ਨਾ ਲਓ, ਗਾਣਾ ਵੀ ਥੋੜ੍ਹੇ ਲਈ ਲਾਵਾਂਗੇ ਜ਼ਰੂਰ। ਅਤੇ ਪ੍ਰੋਗਰਾਮ ਹੈ ਪੰਜਾਬੀ ਰਤ, ਨੰਬਰ ਹੈ 905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਵੈਸੇ ਤੁਹਾਨੂੰ ਨੰਬਰ ਚੇਤੇ ਹੀ ਹੈ, ਮੈਂ ਤੁਹਾਨੂੰ ਵਾਰ ਵਾਰ ਮੈਂ ਹਮੇਸ਼ਾ ਦੱਸਦਾ ਰਹਿੰਦਾ ਕਿਉਂਕਿ ਬਹੁਤ ਸਾਰੇ ਸਾਡੇ ਨਾਲ ਨਵੇਂ ਮਿੱਤਰ ਸੱਜਣ ਕੁਝ ਜੁੜਦੇ ਨੇ। ਸੋ ਜ਼ਰੂਰ ਤੁਸੀਂ ਕਾਲ ਕਰ ਲਿਆ ਕਰੋ, ਕੋਈ ਵੀ ਗੀਤ ਸੰਗੀਤ ਸੁਣਨਾ, ਨੋ ਪ੍ਰੋਬਲਮ, 905-673-3337। ਇੱਕ ਤੁਹਾਨੂੰ ਅਸੀਂ ਜਾਣਕਾਰੀ ਯਾਰ ਦੇ ਦਈਏ, ਬਹੁਤ ਹੀ ਕਮਾਲ ਦਾ ਸਾਡਾ ਗਿੱਲ ਫਾਰਮ ਐਂਡ ਪ੍ਰੋਡਿਊਸ, ਗਿੱਲ ਫਾਰਮ ਤੁਹਾਡੇ ਲਈ ਕੈਲਡਨ ਦੇ ਵਿੱਚ ਲੋਕੇਟਡ ਹੈ। ਅਤੇ ਗਿੱਲ ਫਾਰਮ ਯਾਰ ਤੁਸੀਂ ਜਾਓਗੇ, ਤੁਹਾਡਾ ਜੀ ਕਰੂਗਾ ਕਿ ਨਵੀਂ ਆਹ ਵੀ ਚੱਕ ਲਈਏ, ਉਹ ਵੀ ਚੱਕ ਲਈਏ, ਅਤੇ ਬਸ ਤੁਸੀਂ ਕਹਿੰਦੇ ਹੁੰਦੇ ਨਾ ਬੰਦੇ ਦਾ ਜਾ ਕੇ ਮਨ ਖੁਸ਼ ਹੁੰਦਾ, ਤੁਹਾਡੀ ਰੂਹ ਖੁਸ਼ ਹੋਊਗੀ। ਸੋ ਡਿਕਸੀ ਅਤੇ ਕਿੰਗ ਦੇ ਉੱਤੇ ਲੋਕੇਟਡ ਹੈ ਗਿੱਲ ਫਾਰਮ। ਕੋਈ ਵੀ ਗਾਰਡਨਿੰਗ ਦਾ ਸਮਾਨ ਚਾਹੀਦਾ, ਫਾਰਮ ਫਰੈਸ਼ ਸਮਾਨ ਚਾਹੀਦਾ, ਬਹੁਤ ਜ਼ਿਆਦਾ ਇਹਨਾਂ ਕੋਲ ਪਨੀਰੀ ਅਵੇਲੇਬਲ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਅਤੇ ਹੋਰ ਬਹੁਤ ਕੁਝ। ਅਤੇ ਪਨੀਰੀ ਸਿਰਫ $2.49 ਤੋਂ, ਇੱਥੇ ਨਾਲ ਦੀ ਨਾਲ ਤੁਹਾਨੂੰ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਾਰਮ ਫਰੈਸ਼ ਦੇਸੀ ਆਂਡੇ, ਦੇਸੀ ਆਂਡੇ ਖਾਓ ਅਤੇ ਸਿਹਤ ਨੂੰ ਐਨ ਬਿਲਕੁਲ ਕੈਮੋ ਕੈਮ ਰੱਖੋ। ਅਤੇ 100% ਪਿਓਰ ਫਾਰਮ ਫਰੈਸ਼ ਹਨੀ, ਯਾਨੀ ਕਿ ਸ਼ਹਿਦ ਵੀ ਇੱਥੋਂ ਲਓ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਅਤੇ ਜਵਾਰ ਫਲਾਵਰ ਦਾ ਆਟਾ ਤੁਸੀਂ ਇੱਥੋਂ ਲਓ। ਜਾਣਾ ਕਿੱਥੇ ਹੈ? ਵਨ ਐਂਡ ਓਨਲੀ ਗਿੱਲ ਫਾਰਮ ਐਂਡ ਪ੍ਰੋਡਿਊਸ ਇਨ ਕੈਲਡਨ, ਗਿੱਲ ਫਾਰਮ 11 to 7 ਡੇਲੀ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ ਬਈ। ਅਤੇ ਨੰਬਰ ਹੈ 905-925-2300। ਗਿੱਲ ਫਾਰਮ ਦਾ ਐਡਰੈਸ ਇੱਕ ਵਾਰ ਫਿਰ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਕਿੰਗ ਐਂਡ ਡਿਕਸੀ ਦੇ ਉੱਤੇ ਤੁਹਾਡੇ ਲਈ ਹਾਜ਼ਰ ਹੈ ਗਿੱਲ ਫਾਰਮ। ਗਿੱਲ ਫਾਰਮ, ਗਿੱਲ ਫਾਰਮ, 905-925-2300। ਗਿੱਲ ਫਾਰਮ 905-925-2300, 905-925-2300, 925-925-2300। ਗਿੱਲ ਫਾਰਮ 'ਤੇ ਜਾਓ ਅਤੇ

0: 1 2 ਓਕੇ ਤੁਹਾਡੇ ਬਹੁਤ ਸਾਰੇ ਮੈਸੇਜ ਇੰਸਟਾਗ੍ਰਾਮ ਤੇ ਆਉਂਦੇ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਯਾਰ ਕੁਝ ਸੱਜਣ ਨੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਮੈਨੂੰ ਮੈਸੇਜ ਕਰਦੇ ਆ ਇੱਕ ਵੀਰ ਨੇ ਉਹ ਹੁਣ ਮੈਨੂੰ ਆਲਵੇਜ਼ ਰੈਫਰੈਂਸ ਲਈ ਮੈਸੇਜ ਕਰਦੇ ਆ ਕਹਿੰਦੇ ਨਵੀ ਸਾਨੂੰ ਇੱਕ ਇਲੈਕਟ੍ਰੀਸ਼ੀਅਨ ਦਾ ਨੰਬਰ ਦਿਓ ਮੈਂ ਉਹਨਾਂ ਨੂੰ ਬਹੁਤ ਹੀ ਟੌਪ ਦੇ ਇਲੈਕਟ੍ਰੀਸ਼ੀਅਨ ਦਾ ਨੰਬਰ ਦਿੱਤਾ ਕਹਿੰਦੇ ਹੀ ਵਾਜ਼ ਰੀਲੀ ਹੈਲਪਫੁਲ ਫਿਰ ਮੈਨੂੰ ਕਹਿੰਦੇ ਕਿ ਬਾਈ ਜੀ ਸਾਨੂੰ ਕੋਈ ਹੈਂਡੀਮੈਨ ਦਾ ਨੰਬਰ ਦਿਓ ਮੈਂ ਉਹ ਦਿੱਤਾ ਯਾਨੀ ਕਿ ਹਰ ਇੱਕ ਚੀਜ਼ ਲਈ ਮੈਸੇਜ ਆਉਂਦਾ ਸੋ ਉਹਦੇ ਲਈ ਥੈਂਕ ਯੂ ਸੋ ਮੱਚ ਸੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਨੇ ਤਾਂ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ ਹੈ PUNJABI ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਤੇ ਸਾਰੇ ਨੰਬਰ ਭੇਜਾਂਗੇ ਹੁਣੇ ਨੰਬਰ ਮੈਸੇਜ ਆਇਆ ਕਿ ਨਵੀਂ ਜੀ ਪਲੀਜ਼ ਅਪਲਾਇੰਸ ਰਿਪੇਅਰ ਦਾ ਨੰਬਰ ਭੇਜੋ ਨੋ ਪ੍ਰੋਬਲਮ ਜੀ ਅਪਲਾਇੰਸ ਰਿਪੇਅਰ ਕਰਾਓ ਪ੍ਰਦੀਪ ਜੀ ਕੋਲੋਂ ਸੋ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ ਐਂਡ ਡਿਸ਼ ਵਾਸ਼ਰ ਵਾਸ਼ਰ ਡਰਾਇਰ ਟੀ ਵੀ ਰਿਪੇਅਰ ਕਰਾਉਣਾ 647-622-3203 647-622-3203 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਹੈ ਬਹੁਤ ਹੀ ਯਾਰ ਇੱਕ ਯੂਨੀਕ ਬੜੀ ਕਮਾਲ ਦੀ ਲਿਸਟਿੰਗ ਆਈ ਹੈ ਜਪਿੰਦਰ ਬਰਾੜ ਹੁਣਾਂ ਕੋਲ ਜਪਿੰਦਰ ਬਹੁਤ ਹੀ ਮਿਹਨਤੀ ਰੀਅਲਟਰ ਨੇ ਅਤੇ ਜਪਿੰਦਰ ਕੋਲ ਇੱਕ ਯਾਰ ਐਕਸਕਲੂਸਿਵ ਲਿਸਟਿੰਗ ਹੈ ਕੈਲੇਡਨ ਦੇ ਵਿੱਚ ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਕਮਾਲ ਦੀ ਹੈ ਜੋ ਕਿ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ ਖਾਸ ਕਰਕੇ ਕੋਈ ਜੁਆਇੰਟ ਫੈਮਿਲੀ ਹੈ ਦੋ ਭਰਾ ਨੇ ਇਕੱਠੇ ਰਹਿਣਾ ਚਾਹੁੰਦੇ ਨੇ ਇਹ ਹੁਣੇ ਬਸ 4-5 ਸਾਲ ਹੋਏ ਆ ਇਸ ਸਟੇਟ ਹੋਮ ਨੂੰ ਬਣੇ 3.6 acres ਮੋਰ ਦੇਨ 3.5 ਯਾਨੀ ਕਿ 3.5 acres ਤੋਂ ਵੀ ਵੱਧ ਲੈਂਡ ਹੈ ਵਾਹ ਬਈ ਵਾਹ ਅਤੇ ਅਬਵ ਗ੍ਰੇਡ 11,700 square feet ਹੈ ਇਹ ਜਿਹੜੀ ਵਾਕਆਊਟ ਬੇਸਮੈਂਟ ਹੈ ਇਕੱਲੀ ਬੇਸਮੈਂਟ ਹੀ 7,000 square feet ਦੀ ਹੈ ਆਪਣੇ ਪੂਰੇ ਘਰ ਏਡੇ ਵੱਡੇ ਨਹੀਂ ਹੈਗੇ ਜਿੱਡੀ ਵੱਡੀ ਇਹ ਬੇਸਮੈਂਟ ਹੈ ਸੋ ਟੋਟਲ 18,000 square feet ਤੋਂ ਵੀ ਵੱਧ ਲਿਵਿੰਗ ਸਪੇਸ ਹੈ ਅਤੇ ਇੱਦਾਂ ਦਾ ਘਰ ਬਣਾਉਣਾ ਹੋਵੇ ਨਾ ਸੋਚੋ ਕਿ ਤੁਹਾਨੂੰ ਲੈਂਡ ਪਹਿਲਾਂ ਖਰੀਦੋ ਫਿਰ ਕੰਸਟਰਕਸ਼ਨ ਕੋਸਟ ਪਰਮਿਟ ਡਿਵੈਲਪਮੈਂਟ ਚਾਰਜ ਲਗਜ਼ਰੀ ਫਿਨਿਸ਼ ਬੇਸਮੈਂਟ ਜਾਂ ਯੇ ਵੋ ਬੜਾ ਕੰਮ ਹੁੰਦਾ ਕਰਾਉਣ ਵਾਲਾ ਅੰਦਰ ਵੜੋ 22 feet ਦੀ ਸੀਲਿੰਗ ਹੈ 19 feet ਦੀ ਸੀਲਿੰਗ ਫੈਮਿਲੀ ਰੂਮ 'ਚ ਹੈ 6 bedrooms ਨੇ ਉੱਪਰ ਹਰ ਇੱਕ ਬੈਡਰੂਮ ਦੇ ਨਾਲ ਵਾਕ ਇਨ ਕਲੋਜ਼ਿਟ ਹੈ ਵਾਹ ਟੋਟਲ ਤੁਸੀਂ 42 gaddiyan ਪਾਰਕ ਕਰੋ ਕਿਆ ਬਾਤ ਹੈ 7 garage ਦੇ ਵਿੱਚ ਗੱਡੀਆਂ ਅਤੇ 35 gaddiyan ਦੀ ਪਾਰਕਿੰਗ ਬਾਹਰ ਹੈ ਜਪਿੰਦਰ ਨੂੰ ਫੋਨ ਕਰੋ ਨੰਬਰ ਹੈ ਜਪਿੰਦਰ ਦਾ 416-729-3616 ਵੰਸ ਅਗੈਨ ਫੋਨ ਨੰਬਰ ਤੁਸੀਂ ਨੋਟ ਕਰੋ ਜਪਿੰਦਰ ਬਰਾੜ ਹੋਣਾ ਦਾ 416-729-3616 416-729-3616 ਦੇ ਉੱਤੇ ਕਾਲ ਕਰੋ ਜਪਿੰਦਰ ਨੂੰ 416-729-3616 ਇਸ ਸੈਟਰਡੇ ਅਤੇ ਇਸ ਸੰਡੇ 1 to 6 PM ਤੱਕ ਓਪਨ ਹਾਊਸ ਹੈ ਜਾ ਕੇ ਘਰ ਦੇਖੋ ਵੀ ਅਤੇ ਐਡਰੈਸ ਵੀ ਮੈਂ ਦੇ ਦਿੰਦਾ ਯਾਰ ਐਡਰੈਸ ਹੈ 20 Glassford Court ਨੰਬਰ ਵੰਸ ਅਗੈਨ 416-729-3616 ਤੇ ਕਾਲ ਕਰੋ ਸੋ ਪ੍ਰੋਗਰਾਮ ਪੰਜਾਬੀ ਲੈਣਾ ਅਤੇ ਸਾਡੇ ਨਾਲ ਸੁੱਖ ਜੀ ਵੀ ਜੁੜ ਚੁੱਕੇ ਆ ਹੁਣ ਘਰ ਲੈ ਲਓ ਵੱਡਾ ਲਓ ਜਿੱਡਾ ਮਰਜ਼ੀ ਲਓ ਅਤੇ ਫਰਨੀਚਰ ਦੀਆਂ ਡੀਲਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਦਵਾਵਾਂਗੇ ਤੁਹਾਡਾ ਡਾਇਨਿੰਗ ਟੇਬਲ ਸੈੱਟ ਵੀ ਇੱਥੋਂ ਤੁਹਾਡਾ ਬੈੱਡ ਸੈੱਟ ਵੀ ਇੱਥੋਂ ਕਾਫੀ ਟੇਬਲਸ ਵੀ ਇੱਥੋਂ ਰਿਕਲਾਈਨਰ ਸੋਫੇ ਵੀ ਇੱਥੋਂ ਸੋ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਦੇ ਬਿਲਕੁਲ ਨਜ਼ਦੀਕ ਕੁਈਨ ਐਂਡ ਗੇਟਵੇ ਅਤੇ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ ਸੁੱਖ ਜੀ ਕਿਵੇਂ ਹੋ
1: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਕੱਲ ਨੂੰ ਜੀ ਹਾਂ ਕੱਲ ਸ਼ਾਮ ਨੂੰ 6 PM ਲਾਈਵ ਲੋਕੇਸ਼ਨ ਚੱਲੂਗਾ ਪੰਜਾਬੀ ਲਹਿਰਾਂ ਦਾ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਤੋਹਫੇ ਜਿੰਨੇ ਵੀ ਪਰਿਵਾਰ ਸ਼ਾਮ ਨੂੰ ਪਹੁੰਚਣਗੇ ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ ਤੇ ਨਵੀਂ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਨਾ ਪੈਨਲ ਵਾਲੇ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣੇ ਆ ਪਿਓਰ ਲੈਦਰ ਤੇ ਪਾਵਰ ਰੈਕਲਾਈਨਰ ਲੈਣੇ ਆ ਜਾਂ ਤੁਸੀਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾ ਰਹੀ ਆ ਸੋ ਕੋਈ ਵੀ ਆਪਣੇ ਫਰਨੀਚਰ ਤੁਸੀਂ ਆਪਣੇ ਘਰ ਲਈ ਫਰਨੀਚਰ ਦੇਖ ਰਹੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ ਜ਼ਰੂਰ ਇੱਕ ਚੱਕਰ ਲਾਓ ਤਾਂ ਜਾਂਦਾ ਜਾਂਦਾ ਮੈਂ ਇੱਕ ਡੀਲ ਦੇ ਦਿੰਦਾ ਪਰਿਵਾਰਾਂ ਨੂੰ ਜਿਹੜਾ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਛੱਡ ਲੈਣਾ ਵਾਈਟ ਕਲਰ ਦਾ ਜੀ ਹਾਂ ਵਾਈਟ ਕਲਰ ਦਾ ਕਿੰਗ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਵੀ ਹੋਈ ਆ ਹੈੱਡਬੋਰਡ ਦੇ ਵਿੱਚ ਵਾਈਟ ਕਲਰ ਦੀ LED ਲਾਈਟ ਲੱਗੀ ਹੋਈ ਆ ਤੇ ਨਾਲ ਨਾਲ ਤੁਹਾਨੂੰ ਵੈਨਿਟੀ ਵੀ ਮਿਲੂਗੀ ਮਿਰਰ ਵੀ ਮਿਲੂਗਾ ਤੇ ਭੈਣਾਂ ਨੂੰ ਨਾਲ ਸਟੂਲ ਵੀ ਮਿਲੂਗਾ ਮੇਕਅਪ ਕਰਨ ਦੇ ਲਈ ਨਾਲ ਨਾਈਟ ਸਟੈਂਡ ਵੀ ਮਿਲੂਗਾ ਵਾਈਟ ਕਲਰ ਦਾ ਸੋ ਕਿੰਗ ਸਾਈਜ਼ ਦਾ ਬੈੱਡ LED ਲਾਈਟ ਦੇ ਨਾਲ ਵੈਨਿਟੀ ਮਿਰਰ ਨਾਲ ਸਟੂਲ ਤੇ ਨਾਲ ਨਾਈਟ ਸਟੈਂਡ ਵੀ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 3500 ਸੀ ਮਾਡਲ ਹੈ ਵੀ 799 ਦਾ 799 ਡਾਲਰ ਦੇ ਵਿੱਚ ਬੈੱਡ ਵੀ ਮਿਲੂਗਾ, ਵੈਨਿਟੀ ਸਟੂਲ ਮਿਰਰ ਨਾਈਟ ਸੈਂਡ ਕੰਪਲੀਟ ਬੈਡਰੂਮ ਸੈੱਟ 799 ਦਾ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਸਟੋਰ ਤੁਹਾਡੀਆਂ ਵੇਟ ਕਰ ਰਹੀਆਂ ਨੇ, ਸੋ ਜ਼ਰੂਰ ਇੱਕ ਚੱਕਰ ਲਓ। 294 ਵਰਕ ਡਰਾਈਵ 294 ਵਰਕ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਰਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, 294 ਵਰਕ ਡਰਾਈਵ ਤੇ ਤੁਸੀਂ ਯਾਦ ਰੱਖੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਅੱਜ ਤਾਂ ਯਾਰ ਗਾਣੇ ਬਹੁਤ ਆਏ ਨੇ, ਕੀ ਕਰੀਏ ਕਿਹਦਾ ਲਾਈਏ। ਚੀਮੇ ਦਾ ਵੀ ਆ, ਚੀਮੇ ਦੀ ਵੀ ਐਲਬਮ ਆ ਗਈ, ਉੱਤੋਂ ਦੀ ਆਪਣੇ ਅਰਜਨ ਦੀ ਵੀ ਐਲਬਮ ਆ ਗਈ। ਮੈਂ ਥੋੜ੍ਹੇ ਥੋੜ੍ਹੇ ਗਾਣੇ ਸੁਣੇ ਆ ਚੀਮੇ ਬਾਈ ਦੀ ਨਾ, ਇਹਨਾਂ ਦੇ ਇਹਦੀ ਕਲਮ ਬੜੀ ਵਧੀਆ ਯਾਰ। ਮੈਂ ਕੁਝ ਚੀਮੇ ਬਾਈ ਦੇ ਗਾਣੇ ਸੁਣ ਰਿਹਾ ਸੀ ਤੇ ਹੈ ਬੜੇ ਕੀ ਕਹਿੰਦੇ ਉਹਨੂੰ ਚੱਕਵੇਂ, ਬਟ ਲਿਰਿਕਸ ਬੜੇ ਵਧੀਆ ਨੇ, ਕ੍ਰੀਏਟਿਵਿਟੀ ਬਹੁਤ ਹੈ। ਸੋ ਦੇਖਦੇ ਹਾਂ, ਤੁਹਾਡੇ ਲਈ ਲਾਈਏ ਇੱਕ ਚੀਮੇ ਦਾ ਗਾਣਾ। ਸਾਡੇ ਜਿਹੜੇ ਥੋੜ੍ਹੇ ਜਿਹੇ ਹੈਗੇ ਨੇ ਸੱਜਣ ਮਿੱਤਰ, ਮੈਂ ਇਹ ਨਹੀਂ ਕਹੂੰਗਾ ਸੀਨੀਅਰ, ਬਟ ਜਿਹੜੇ 70s 60s ਦੇ ਵਿੱਚ, 50s ਦੇ ਵਿੱਚ, 40s ਦੇ ਵਿੱਚ, 30s ਦੇ ਵਿੱਚ ਜਿਹਨਾਂ ਦਾ ਜਨਮ ਹੋਇਆ, ਉਹ ਕਹਿਣਗੇ ਨਵੀਂ ਯਾਰ ਸਾਨੂੰ ਤਾਂ ਅੱਜ ਕੱਲ੍ਹ ਦੇ ਗਾਣੇ ਸਮਝ ਨਹੀਂ ਆਉਂਦੇ। ਸੁਣਦੇ ਹਾਂ ਦੋ ਕੁ ਬੋਲ ਪਾ।

0: ਕਿਆ ਬਾਤ ਹੈ, ਅਸੀਂ ਇੱਧਰ ਤੇ ਉੱਧਰ ਜਾ ਵੀ ਸਕਦੇ ਹਾਂ, ਸਾਡੇ ਕੋਲ ਜਾਲੀ ਪਾਸਪੋਰਟ ਬਣੇ ਨੇ, ਤੇ ਕੀ ਕਿਹਾ ਵੀ ਦੇ ਦਿਓ ਇੱਕ ਚਮਚਾ ਤੇ ਸਪਰਿੰਗ ਤੇ ਅਸੀਂ ਅਸਲਾ ਵੀ ਬਣਾ ਲੈਂਦੇ ਹਾਂ। ਵਾਹ ਵੀ ਯਾਰ, ਪਤਾ ਨਹੀਂ ਇੰਨੀ ਕ੍ਰੀਏਟਿਵਿਟੀ ਕਿੱਥੋਂ ਆਈ। ਵੈਸੇ ਜੇ ਸੋਚਿਆ ਜਾਵੇ ਇੱਦਾਂ ਦੀਆਂ ਚੀਜ਼ਾਂ ਬੰਦਾ ਤਾਂ ਹੀ ਕਿਤੇ ਨਾ ਕਿਤੇ ਸੋਚਦਾ ਲਿਖਦਾ ਜੇ ਚੀਜ਼ਾਂ ਦੇਖੀਆਂ ਹੋਣ। ਹੁਣ ਮੈਨੂੰ ਪਤਾ ਨਹੀਂ ਵੀਰ ਦੀ ਨਿੱਜੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ, ਜਾਂ ਕੀ ਯੂ ਨੋ ਅਪਬ੍ਰਿੰਗਿੰਗ ਕਹਿ ਲਓ ਜਾਂ ਫਰੈਂਡ ਸਰਕਲ ਕਿੱਦਾਂ ਦਾ, ਬਟ ਲੱਗਦਾ ਜ਼ਰੂਰ ਹੈ ਕਿ ਯੂ ਨੋ ਜੋ ਲਿਰਿਕਸ ਬੰਦਾ ਗਾ ਰਿਹਾ ਵੀ ਕਿਤੇ ਨਾ ਕਿਤੇ ਹੰਢਾਏ ਵੀ ਹੋਣਗੇ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਹੋ ਰਹੀਆਂ ਨੇ। 905-673-3337 ਹੈ। ਕੋਈ ਵੀ ਗੀਤ ਸੰਗੀਤ ਲਗਵਾਉਣਾ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਜੀ ਸਦਕੇ ਨੰਬਰ ਤੁਹਾਨੂੰ ਸਟੂਡੀਓ ਦਾ ਯਾਦ ਹੀ ਹੈ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਜ਼ਰੂਰ ਦੇਈਏ ਬਈ ਫੈਸ਼ਨ ਆਈ ਕਿਊ ਦੀ, ਕਿਉਂਕਿ ਅੱਜ ਕੱਲ੍ਹ ਵੈਡਿੰਗ ਸੀਜ਼ਨ ਚੱਲ ਰਿਹਾ ਸਾਡੇ ਵੀਰਾਂ ਨੂੰ। ਮੈਨੂੰ ਪਤਾ ਕਿ ਕੋਟ ਪੈਂਟ ਚਾਹੀਦੇ ਹੈ, ਕੁੜਤੇ ਪਜਾਮੇ ਚਾਹੀਦੇ ਹੈ, ਇੱਕ ਲਓ ਅਤੇ ਦੂਜਾ 25% ਆਫ ਤੁਹਾਨੂੰ। ਨਾਲੇ ਮੇਨ ਗੱਲ ਇਹ ਹੈ ਕਿ ਚੀਜ਼ਾਂ ਸਾਰੀਆਂ ਕਸਟਮ ਮਿਲ ਰਹੀਆਂ ਨੇ। ਸੋ ਫੈਸ਼ਨ ਆਈ ਕਿਊ 'ਤੇ ਗੇੜਾ ਮਾਰ ਕੇ ਆਓ, ਏਅਰਪੋਰਟ ਰੋਡ ਡੇਰੀ। ਜੇ ਤੁਸੀਂ ਕਿਸੇ ਵਿਆਹ ਲਈ 10-12 ਜਾਣਿਆਂ ਲਈ ਮੈਚਿੰਗ ਕੁੜਤੇ ਪਜਾਮੇ ਤਿਆਰ ਕਰਾਉਣੇ ਆ, ਉਹ ਵੀ ਕਰ ਦੇਣਗੇ। 905-453-2225 ਫੈਸ਼ਨ ਆਈ ਕਿਊ 8500। ਹਾਂਜੀ
1: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕੀ ਬਣਦਾ?
1: ਬਸ ਵਧੀਆ ਵਧੀਆ ਭਾਜੀ, ਹਾਈਵੇ ਤੇ ਸੀਗੇ ਤੇ ਬਾਈ ਐਲਬਮ ਤਾਂ ਸੱਚੀ ਬਹੁਤ ਵਧੀਆ ਆਈ ਹੈ ਇਹਦੀ ਨਾ, ਚੀਮੇ ਬਾਈ ਦੀ
0: ਸਾਰੀ ਸੁਣ ਲਈ,
1: ਸੁਣ ਲੈ ਭਾਜੀ। ਹਾਂਜੀ ਮੋਰਨਿੰਗ ਸੁਣ ਲਏ ਸੀ, ਵਧੀਆ ਆਈ ਆ।
0: ਜਿਹੜੇ ਹਿਸਾਬ ਨਾਲ ਗੱਲਾਂ ਗੁੱਲਾਂ ਕੀਤੀਆਂ ਗਈਆਂ ਵੀ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਹੰਡਾਇਆ ਵੀ ਹੋਊਗਾ ਇੱਦਾਂ ਦੀਆਂ ਚੀਜ਼ਾਂ ਨੂੰ ਕਿ ਨਹੀਂ
1: ਹੋ ਸਕਦਾ ਭਾਜੀ। ਹਾਂਜੀ ਹਾਂ, ਇੱਕ ਗਾਣੇ ਨਾ ਭਾਜੀ ਜੇ ਆਪ ਵੀ ਮਤਲਬ ਸੁਣ ਕੇ ਗਾਉਣੇ ਹੋਣ ਨਾ ਵੀ ਏਦਾਂ ਵੀ ਗੱਲਾਂ ਆ ਗਈ ਆ ਵੀ ਬੰਦਾ ਗਾ ਸਕਦਾ।
0: ਹਾਂ ਉਹੀ ਆ ਵੀ ਕਹਾਣੀਆਂ ਦੱਸੀਆਂ ਗਈਆਂ ਗਾਣੇ ਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ,
0: ਇੱਕ ਹੈ ਨੀ ਸੀ ਇਹਦਾ ਗਾਣਾ ਇੱਕ ਆਇਆ ਸੀਗਾ ਛੀਨੇ ਨਾਲ, ਤੇ ਉਹ ਇੱਕ ਗੱਲਬਾਤ ਹੀ ਸੀਗੀ, ਇੱਕ ਮੁੰਡਾ ਜੇਲ੍ਹ ਚ ਇੱਕ ਬਾਹਰ ਇੱਕ ਦੂਜੇ ਨਾਲ ਗੱਲ ਗੁਲ ਕਰ ਰਹੇ ਆ।
1: ਓਕੇ ਓਕੇ ਹਾਂਜੀ ਹਾਂਜੀ, ਉਹਦਾ ਯਾਦ ਨੀ ਹੁਣ ਟਾਈਟਲ।
0: ਉਹ ਤੁਸੀਂ ਸੁਣਿਓ ਗਾਣਾ, ਤੁਸੀਂ ਕਿਹਾ ਨਾ ਵੀ ਗੱਲਾਂ ਬਾਤਾਂ ਨੇ ਤੇ ਇੱਕ ਗਾ ਸਕਦੇ ਆ, ਉਹ ਗਾਣੇ ਚ ਇੱਕ ਮੁੰਡਾ ਜੇਲ੍ਹ ਚ ਬੈਠਾ ਦੂਜਾ ਬਾਹਰ ਹੈ, ਉਹ ਇੱਕ ਦੂਜੇ ਨਾਲ ਬਸ ਗੱਲ ਹੀ ਕਰ ਰਿਹਾ, ਤੇ ਗਾਣੇ ਦਾ ਨਾਮ ਵੀ ਉਹਨਾਂ ਨੇ ਰੱਖਿਆ ਕੌਨਵੋ, ਜਿਵੇਂ ਆਪਾਂ ਕਨਵਰਸੇਸ਼ਨ ਕਰ ਰਹੇ ਆ।
1: ਓਕੇ ਓਕੇ ਠੀਕ ਹੈ ਠੀਕ ਹੈ, ਕੋਈ ਨਾ ਭਾਈ ਪਲੇ ਕਰਦੇ ਜੇ ਟਾਈਮ ਲੱਗਾ, ਸਾਰੇ ਸੁਣ ਲੈਣਗੇ।
0: ਫਿਰ ਸਾਰੇ ਕਹਿਣਗੇ ਨਵੀਂ ਤਾਂ ਅੱਜ ਚੱਕਵੇਂ ਗਾਣੇ ਲਾ ਰਹੇ, ਜੇਲ੍ਹਾਂ ਵਾਲੇ, ਅਸਲਿਆਂ ਵਾਲੇ। ਹੁਣ ਮੈਂ ਕਹਿੰਦਾ ਥੋੜਾ ਬਹੁਤਾ ਕੋਈ ਨਾ ਕੋਈ ਪਿਆਰ ਵਾਲਾ ਵੀ ਲਾ ਦਈਏ। ਸਾਡੀ ਗੱਲਬਾਤ ਹੋ ਰਹੀ ਹੈ 905-673-3337। ਤੁਸੀਂ ਕੋਈ ਗਾਣਾ ਸੁਣਾਉਣਾ, ਸੋਰੀ ਸੁਣਾਉਣਾ ਨਹੀਂ, ਗਾਣਾ ਤੁਸੀਂ ਅਗਰ ਕੋਈ ਰਿਕੁਐਸਟ ਕਰਨਾ ਤਾਂ ਜੀ ਸਦ ਕੇ ਤੁਸੀਂ ਰਿਕੁਐਸਟ ਕਰ ਸਕਦੇ ਹੋ, ਤੇ ਪ੍ਰੋਗਰਾਮ ਹੈ ਪੰਜਾਬੀ ਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557-647-504-1557। ਵਾਹ ਬਈ ਵਾਹ, ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਮੈਨੂੰ ਯਾਰ ਇੱਕ ਸਾਨੂੰ ਇੱਕ ਸਾਡੇ ਨੰਬਰ ਤੇ ਮੈਸੇਜ ਆਇਆ, ਮੈਂ ਪੜ੍ਹ ਹੀ ਨਹੀਂ ਸਕਦਾ ਭਾਜੀ, ਇੰਨੀਆਂ ਖਤਰਨਾਕ ਗੱਲਾਂ ਨਾ ਕਰਿਆ ਕਰੋ ਯਾਰ, ਤਾਂ ਥੋੜ੍ਹੀ ਜਿਹੀਆਂ ਜ਼ਿਆਦਾ ਹੀ ਕਹਿੰਦੇ ਹੁੰਦੇ ਕਿ ਚੱਕਵੀਂ ਗੱਲ ਕਰਤੀ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਅਤੇ ਨੰਬਰ ਹੈ ਆਪਣਾ 905-673-3337। ਇੱਕ ਬਾਈ ਨੇ ਰਿਕੁਐਸਟ ਕੀਤਾ ਕੋਈ ਗਾਣਾ, ਕਹਿੰਦੇ ਕਿ ਗਾਣਾ ਲਾਓ ਰਨ ਬੋਤਲ ਵਰਗੀ ਚੱਕ ਲਓ ਰੱਬ ਦਾ ਨਾਂ ਲੈ ਕੇ, ਬਟ ਕੀ ਉਹਨਾਂ ਨੇ ਲਿਖਿਆ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀ ਰੂਫਿੰਗ ਹੈ, ਕੋਈ ਰੂਫ ਦੀ ਰਿਪੇਅਰ ਹੈ, ਤਾਂ ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਜੀ ਨੂੰ ਫੋਨ ਕਰ ਲਓ। ਅਤੇ ਯਾਰ ਗੁਰਲਾਲ ਹੋਣਾ ਕੋਲੋਂ ਮੈਂ ਖੁਦ ਕੰਮ ਕਰਾਇਆ, ਮੇਰੇ ਬਹੁਤ ਸਾਰੇ ਰਿਲੇਟਿਵਸ ਨੇ ਉਹਨਾਂ ਨੇ ਵੀ ਕੰਮ ਕਰਵਾਇਆ, ਮੇਰੇ ਦੋਸਤ ਨੇ ਉਹਨਾਂ ਵੀ ਗੁਰਲਾਲ ਕੋਲੋਂ ਰੂਫ ਨਵੀਂ ਲਵਾਈ ਹੈ। ਸੋ ਇੱਕ ਸਾਡੇ ਕਹਿ ਲਓ ਕਿ ਪਰਖਿਆ ਹੋਇਆ ਨਾਮ ਹੈ। ਤੁਸੀਂ ਪੈਸ਼ਨ ਰੂਫਿੰਗ ਨੂੰ ਫੋਨ ਕਰੋ, ਬ੍ਰੈਂਡ ਨਿਊ ਰੂਫ, ਰੂਫ ਰਿਪੇਅਰ, ਜਾਂ ਤੁਸੀਂ ਅਗਰ ਮੈਟਲ ਰੂਫ ਵੀ ਲਗਵਾਉਣੀ ਹੈ ਤਾਂ 647-919-9913 6479119413। ਜਿਹੜੇ ਲੋਕ ਨਾ ਘਰ ਲੱਭ ਰਹੇ ਆ ਹੁਣ, ਬਹੁਤ ਹੀ ਕਮਾਲ ਦਾ ਟਾਈਮ ਹੈ, ਡੀਲਾਂ ਜਿਹੜੀਆਂ ਕਦੇ ਸੋਚੀਆਂ ਨਹੀਂ ਸੀ ਜ਼ਿੰਦਗੀ 'ਚ ਉਹ ਡੀਲਾਂ ਮਿਲ ਰਹੀਆਂ ਅੱਜ ਕੱਲ੍ਹ। ਮੈਂ ਤੁਹਾਨੂੰ ਰਵੀ ਮੈਣੀ ਟੀਮ ਡਾਇਮੰਡ ਨਾਲ ਜੋੜਦਾ, ਰਵੀ ਜੀ ਕੋਲ 25 ਸਾਲ ਦਾ ਰੀਅਲ ਇਸਟੇਟ ਦਾ ਐਕਸਪੀਰੀਅੰਸ ਹੈ, ਹਰੇਕ ਚੀਜ਼ ਕਰਵਾ ਕੇ ਦਿੰਦੇ ਆ, ਮੋਰਗੇਜ ਤੋਂ ਲੈ ਕੇ ਲੀਗਲ ਸਪੋਰਟ ਤੋਂ ਲੈ ਕੇ ਹੋਮ ਇੰਸਪੈਕਸ਼ਨ ਤੱਕ। ਇਹਨਾਂ ਕੋਲ ਲਿਸਟਿੰਗਸ ਬਰੈਂਪਟਨ ਦੇ ਵਿੱਚ ਅਤੇ ਮਿਸਾਗਾ 'ਚ ਆਈਆਂ ਨੇ, ਕੁਝ ਨਵੀਆਂ, ਕਿਹੜੀਆਂ ਕਿਹੜੀਆਂ ਆਈਆਂ ਸੁਣਿਓ ਕਿਹੜਾ। ਟੀਮ ਡਾਇਮੰਡ ਰਵੀ ਜੀ ਤੁਹਾਡਾ ਮੈਸੇਜ, ਓਕੇ ਮੈਨੂੰ ਇੱਕ ਸੈਕਿੰਡ ਦਿਓ, ਮੈਂ ਮੈਸੇਜ ਬਾਈ ਜੀ ਹੁਣ ਦਾ ਲੋਡ ਕਰ ਲਵਾਂ, ਫਿਰ ਤੁਹਾਡੇ ਲਈ ਲਾਵਾਂ। ਟੀਮ ਡਾਇਮੰਡ ਰੀਮੈਕਸ ਗੋਲਡ ਰਵੀ ਮੈਨੀ ਐਂਡ ਟੀਮ ਪਿਛਲੇ 25 ਸਾਲਾਂ ਤੋਂ ਰੀਅਲ ਇਸਟੇਟ ਦੀ ਦੁਨੀਆਂ ਦੇ ਵਿੱਚ ਕਮਾਲ ਤੋਂ ਵੀ ਕਮਾਲ ਕਰ ਰਹੇ ਨੇ। ਅਤੇ ਰਵੀ ਜੀ ਅਤੇ ਟੀਮ ਦਾ ਮੈਸੇਜ ਆ ਲਓ। ਓ ਨਵੀ ਜੀ ਇੱਦਾਂ ਨਾ ਕਰੋ।
2: Hello everyone. Agar aapko acche price mein ghar bechna ya khareedna hai, then you know who to call. Team Diamond Ravi Mani at 416-471-4081. 416-471-4081. And Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3-bedroom finished basement apartment and a separate entrance. A beautiful home in Mississauga listed for $949,000. Dusra home is a semi-detached 2-story home in Brampton with 3 bedrooms, 3 washrooms, a car garage, 1-bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. 714081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: Very good, ji. Very good. Kya baat hai? Ravi ji, te team nu call karo. Inniya listinga ne, yaar. Pata karo, vi thode layi ki best hai. ਨੰਬਰ ਇੱਕ ਵਾਰ ਫਿਰ 416-471-4081 ਜੀ 8600 ਹੈਲੋ
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
3: ਹਾਂਜੀ ਠੀਕ ਠਾਕ ਤੁਸੀਂ ਸੁਣਾਓ ਜੀ ਕਿਦਾਂ
0: ਬਹੁਤ ਵਧੀਆ ਜੀ ਬਹਿ ਜਾ ਤੁਸੀਂ ਸੁਣਾਓ ਕੀ ਬਣਦਾ
3: ਬਹੁਤ ਵਧੀਆ ਭਾਜੀ ਬਸ ਤੁਹਾਡਾ ਡਰਾਈਵ ਕਰ ਰਿਹਾ ਤੁਹਾਡਾ ਪ੍ਰੋਗਰਾਮ ਸੁਣ ਰਿਹਾ
0: ਵਾਹ
3: ਤੇ ਭਾਜੀ ਇੱਕ ਰਿਕੁਐਸਟ ਸੀ ਮਤਲਬ ਸ਼ਰੀਮਾਨ ਬਾਈ ਦਾ ਗਾਣਾ ਸੀਗਾ ਆਇਆ ਸੀਗਾ ਆਪਣਾ 2011 ਦੇ ਵਿੱਚ ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ 11 ਦੇ ਨਾਲ ਉਹਨਾਂ ਦੀ ਪਹਿਲੀ ਐਲਬਮ ਆ ਗਈ ਸੀਗਾ ਇਹ ਚਰਨ ਮੁੱਲੇ ਦਾ
0: ਯਾਰ ਸ਼ੇਰੀਮਾਨ ਦੀ ਅੱਜ ਤੱਕ ਵੀ ਬੈਸਟ ਐਲਬਮ ਹੈ
3: ਹਾਂਜੀ ਹਾਂਜੀ ਭਾਜੀ ਬੈਸਟ ਹੈ ਮਤਲਬ ਗਾਣਾ ਉਸ ਮਤਲਬ ਅੱਜ ਮੈਨੂੰ ਯਾਦ ਆ ਗਈ ਕਾਲਜ ਵਾਲੇ ਯਾਰਾਂ ਦੀ ਮਤਲਬ ਅਸੀਂ 2013 ਦਾ ਮੈਂ ਪਾਸ ਆਊਟ ਹੋ ਗਿਆ ਸੀ ਤੇ ਆਪਣੇ ਅਸੀਂ 2013-21 ਮੈਨੂੰ ਲਾਸਟ ਟਾਈਮ ਸਾਰੇ ਕਾਲਜ ਵਾਲੇ ਜਦੋਂ ਇਕੱਠੇ ਹੋਏ ਸੀ ਤੇ ਇਹ ਗਾਣਾ ਅਸੀਂ ਸੁਣਿਆ ਸੀ ਉਦੋਂ ਤੇ ਮੇਰੇ ਅੱਜ ਵੈਸੇ ਯਾਦ ਆ ਗਿਆ ਮਤਲਬ ਭੱਜ ਨੇ ਰਿਕੁਐਸਟ ਕਰਕੇ ਗਾਣਾ ਲਵਾਉਣੇ
0: ਜ਼ਰੂਰ ਲਾ ਦਿੰਦੇ ਯਾਰ ਇਹ ਵੀ ਵਧੀਆ ਸੀ ਇਸ ਤੋਂ ਬਾਅਦ ਵੀ ਜਿਹੜੀ ਆਟੇ ਦੀ ਚਿੜੀ ਆਈ ਸੀ ਉਹ ਵੀ ਬਹੁਤ ਸੋਹਣੀ ਸੀ
4: ਜਦੋਂ ਤੁਸੀਂ ਚੀਮੇ ਵਾਲੇ ਤੇ ਲਗਾਇਆ ਉਸ ਤੋਂ ਪਹਿਲਾਂ ਆਪਣੇ ਗਾਣੇ ਦੀ ਝਲਕ ਲਗਾ ਦਿੰਦੇ ਸੀਗੇ ਫਿਰ ਜਿਹੜਾ ਮਰਜ਼ੀ ਲਗਾਉਂਦੇ।
0: ਅੱਛਾ ਪਹਿਲਾਂ ਨਹੀਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਯਾਰ ਆਪਣੇ ਗਾਣੇ ਘੱਟ ਹੀ ਲਾਈਦੇ ਹੁਣ ਆਪਣੇ ਮੂੰਹੋਂ ਆਪਣੀ ਤਾਰੀਫ ਹਟਦੇ ਨੀ ਬਟ ਮੈਂ ਕਹਿੰਦਾ ਕਿ ਕਾਹਦੇ ਲਈ ਐਵੇਂ ਅਗਲਾ ਕਹੂਗਾ ਨਵੀਂ ਆਪਦੇ ਲਾਉਂਦਾ ਰਹਿੰਦਾ
4: ਨਾ ਕਿਸਨੇ ਨੀ ਕਹਿਣਾ ਹੁਣ ਜਿਦਾਂ ਭਾਜੀ ਕਹਿੰਦੇ ਆ ਨਾ ਕਿ ਦੋ ਚਾਰ ਕਾਲਾਂ ਲੈ ਲੋ ਹਰ ਇੱਕ ਨੇ ਆਹੀ ਕਹਿਣਾ ਕਿ ਹਾਂ ਵੀ ਨਵੀਂ ਭਾਜੀ ਆਪਣਾ ਲਗਾ ਦੋ ਗਾਣਾ
0: ਨਹੀਂ ਚਲੋ ਥੈਂਕ ਯੂ ਬ੍ਰਦਰ ਹੋਰ ਸੁਣਾ ਸਭ ਠੀਕ ਠਾਕ ਹੈ ਰੇਡੀਓ ਲਈ ਥੋੜੀ ਗੱਲ ਨੀ ਠੀਕ ਹੈ ਤੇ ਉਹ ਨਾ ਬਾਈ ਨੇ ਲਿਖਿਆ ਕਹਿੰਦੇ ਕਿ ਮੈਂ ਬਲੈਕ ਲੇਬਲ ਦੇ ਤਿੰਨ ਪੈਗ ਲਾਏ ਹੋਏ ਆ ਤੇ ਬਾਕੀ ਕਹਿੰਦੇ ਕਿ ਹੁਣ ਕਹਿ ਲੋ ਕਿ ਕੋਈ ਕੁੜੀ ਮੈਨੂੰ ਬੜੀ ਸੋਹਣੀ ਲੱਗ ਰਹੀ ਹੈ ਤੇ ਗਾਣਾ ਲਾਉਣਾ ਰਨ ਬੋਤਲ ਵਰਗੀ ਤੇ ਮੈਂ ਹੋਰ ਨੀ ਦੱਸ ਸਕਦਾ ਤੁਹਾਨੂੰ ਬਟ ਦੇਖ ਲਓ ਬੰਦੇ ਸ਼ਾਮ ਦਾ ਵੇਲਾ ਸੋ ਥੋੜੇ ਜੇ ਗਰਮ ਹੋਣਾ ਚਾਹੁੰਦੇ ਨੇ
4: ਫਰਾਈਡੇ ਜੂਨੀਅਰ ਨੂੰ ਪੈਗ ਲਾ ਕੇ ਬੈਠੇ ਆ ਤੇ ਫਰਾਈਡੇ ਨਹੀਂ ਆ
0: ਉਹੀ ਤਾਂ ਹੈ ਪਹਿਲਾਂ ਯਾਰ ਆਪਣੇ ਬੰਦੇ ਕਾਇਮ ਹੋ ਜਾਂਦੇ ਆ
4: ਪ੍ਰਪੇਅਰ ਹੋ ਕੇ ਬੈਠੇ ਆ
0: ਨਹੀਂ ਆਪਾਂ ਨੂੰ ਨਾ ਆਪਾਂ ਨੂੰ ਤਾਂ ਫਰਾਈਡੇ ਦੀ ਲੋੜ ਨਹੀਂ ਨਾ ਫਰਾਈਡੇ ਜੂਨੀਅਰ ਦੀ ਲੋੜ ਹੈ ਆਪਣੇ ਬੰਦੇ ਤਾਂ ਮੰਡੇ ਮੰਡੇ ਨੂੰ ਵੀ ਲਾ ਕੇ ਬਹਿ ਜਾਂਦੇ ਆ ਠੇਕੇ ਤੇ ਚਲ ਜਾਂਦੇ ਫਿਰ ਫੜੇ ਜਾਂਦੇ ਆ
4: ਭਾਜੀ ਕੀ ਕਰੀਏ ਇੰਡੀਆ ਚ ਵੀ ਲੋਕੀ ਏਦੀ ਕਰਦੇ ਆ
0: ਨਹੀਂ ਪਰ ਇੰਡੀਆ ਚਲੋ ਹੁਣ ਕਾਨੂੰਨ ਚਲੋ ਠੀਕ ਹੈਗਾ ਥੋੜਾ ਬਹੁਤ ਸਖ਼ਤ ਮਤਲਬ ਇੰਨਾ ਨੀ ਇੱਥੇ ਐਲ ਸੀ ਬੀ ਓ ਦੇ ਬਾਹਰ ਸਵੇਰੇ ਪੁਲਿਸ ਖੜੀ ਹੁੰਦੀ ਉਹਨਾਂ ਨੂੰ ਪਤਾ ਕਿ ਕਿਸੇ ਨਾ ਕਿਸੇ ਬੰਦੇ ਨੇ ਆ ਹੀ ਜਾਣਾ
4: ਹੁਣ ਤਾਂ ਹਰ ਇੱਕ ਐਲ ਸੀ ਬੀ ਓ ਦੇ ਖੜੀ ਹੁੰਦੀ ਹੈ ਪਹਿਲਾਂ ਨੀ ਹੁੰਦਾ ਸੀਗਾ ਏਦਾਂ
0: ਪਤਾ ਨੀ ਯਾਰ
4: ਹਰ ਇੱਕ ਐਲ ਸੀ ਬੀ ਓ ਦੇ ਖੜੀ ਹੁੰਦੀ ਭਾਜੀ
0: ਪਰ ਲੋਕਾਂ ਨੂੰ ਥੋੜੀ ਜਿਹੀ ਸਮਝ ਤਾਂ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਪੀਤੀ ਆ ਹਜੇ ਲਈ ਹੈ ਨੀ ਗੱਡੀ ਚਲਾ ਕੇ ਜਾ ਰਹੇ ਹਾਂ ਵੀ ਐਲ ਸੀ ਬੀ ਓ ਤਾਂ ਸਭ ਤੋਂ ਹੌਟ ਸਪੋਟ ਹੈ
4: ਭਾਜੀ ਜਿਹਨਾਂ ਨੇ ਹੁਣ ਉਹੀ ਆ ਨਾ ਪੀਣੀ ਆ ਨਾ ਉਹਨਾਂ ਨੂੰ ਕੀ ਕਹਿੰਦਾ ਰੱਬ ਵੀ ਨੀ ਰੋਕ ਸਕਦਾ
0: ਰੱਬ ਸਹੀ ਗੱਲ ਹੈ ਰੱਬ ਵੀ ਨੀ ਰੋਕ ਸਕਦਾ
4: ਪੁਲਿਸ ਵਾਲਾ ਤਾਂ ਬੜੀ ਆਮ ਚੀਜ਼ ਆ ਰੱਬ ਵੀ ਨੀ ਰੋਕ ਸਕਦਾ
0: ਮੈਨੂੰ ਨਾ ਮੈਨੂੰ ਇੱਕ ਬੰਦਾ ਜਾਣਦਾ ਤੇ ਉਹ ਕੰਮ ਕਰਦੇ ਐਲ ਸੀ ਬੀ ਓ ਚ ਬੜਾ ਚਿਰ ਹੋ ਗਿਆ ਉਹਨਾਂ ਨੂੰ ਕਹਿੰਦੇ ਨਵੀ ਤੁਸੀਂ ਬਿਲੀਵ ਨੀ ਕਰੋਗੇ ਇੱਥੇ ਤਾਂ ਆਪਣੀ ਕਮਿਊਨਿਟੀ ਦੀਆਂ ਕੁਝ ਇੱਕ ਲੇਡੀਜ਼ ਵੀ ਆਉਂਦੀਆਂ ਨੇ ਤੇ ਉਹ ਬਹੁਤ ਫੜੀਆਂ ਜਾਂਦੀਆਂ ਦਾਰੂ ਚੋਰੀ ਕਰਦੀਆਂ ਹੋਈਆਂ ਮੈਂ ਕਿਹਾ ਯਾਰ ਇਹ ਤਾਂ ਕਦੇ ਸੋਚੀਆਂ ਨੀ ਸੀ ਗੱਲਾਂ
4: ਹੁਣ ਤਾਂ ਝਾਕਾ ਖੁੱਲ ਗਿਆ ਨਾ ਹੁਣ ਤਾਂ ਕੋਈ ਹੈ ਹੀ ਨੀ ਲੋਕਾਂ ਨੇ ਉਹੀ ਨਾ ਕਹਿੰਦੇ ਨਾ ਕਿ ਲੋਕਾਂ ਨੂੰ ਵੀਡੀਓ ਦੇਖ ਕੇ ਮੋਟੀਵੇਸ਼ਨ ਮਿਲਦੀ ਲੋਕਾਂ ਨੇ ਆਹੀ ਮੋਟੀਵੇਸ਼ਨ ਲਈ ਆ
0: ਸਹੀ ਗੱਲ ਹੈ ਨਹੀਂ ਬਿਲਕੁਲ ਪਹਿਲਾਂ ਬਾਈ ਜੀ ਦੇ ਲਾ ਦੀਏ ਚੱਕ ਲੋ ਰੱਬ ਦਾ ਨਾਂ ਲੈ ਕੇ ਨਰ ਨਰ ਨਰ ਤੇ ਓਰਿਜਿਨਲ ਜਿਹੜਾ ਆਪਣਾ ਆਇਆ ਸੀਗਾ ਬਿਨਾਂ ਰੀਮਿਕਸ ਤੋਂ ਲਾਈਏ ਉਹ ਲਾਉਂਦੇ ਆ ਕਰਤਾਰ ਰਮਲਾ ਜੀ ਦੀ ਆਵਾਜ਼ ਦੇ ਵਿੱਚ ਰੀਮਿਕਸ ਵਾਲਾ ਵੀ ਬਹੁਤ ਸੋਹਣਾ ਸੀ ਵੈਸੇ ਬਟ ਜਿਹੜਾ ਰਮਲਾ ਸਾਹਿਬ ਦੀ ਆਵਾਜ਼ ਹੈ ਉਹ ਫਿਰ ਉਹਦੀ ਰੀਸ ਹੈ ਕਿਤੇ ਉਹ ਲਾਉਂਦੇ ਹਾਂ ਥੋੜ੍ਹੇ ਲਈ ਅਤੇ ਇੰਜੋਏ ਕਰੋ ਫਰਾਈਡੇ ਜੂਨੀਅਰ ਹੈ ਲੌਂਗ ਵੀਕਐਂਡ ਤੋਂ ਬਾਅਦ ਨਾ ਮੈਂ ਤਾਂ ਭੁੱਲੀ ਜਾ ਰਿਹਾ ਕਿ ਫਰਾਈਡੇ ਜੂਨੀਅਰ ਹੈ ਪਤਾ ਨਹੀਂ ਕਿਉਂ ਇਹ ਤਾਂ ਇੰਜ ਲੱਗ ਰਿਹਾ ਕਿ ਆਈ ਡੋਂਟ ਨੋ ਕਿ ਵੈਨਸਡੇ ਆ ਜਾਂ ਟਿਊਜ਼ਡੇ ਆ ਸੋ ਚਲੋ ਲਾਉਂਦੇ ਹਾਂ ਗੀਤ ਸਿੰਘ ਜੀ ਅਤੇ ਇੰਜੋਏ ਕਰਦੇ ਰਹੀਏ ਇਸ ਸ਼ਾਮ ਨੂੰ ਸ਼ਾਮ ਦਾ ਵੇਲਾ ਤੁਹਾਨੂੰ ਅਸੀਂ ਬੜਾ ਕਹਿੰਦੇ ਹੁੰਦੇ ਕਿ ਵੇਟ ਨਾ ਹੀ ਕਰਾਈਏ ਅਤੇ ਗਾਣੇ ਦੇ ਦੋ ਕੁ ਬੋਲ ਤੁਹਾਡੇ ਲਾਈਏ ਗਾਣਾ ਅੱਜ ਕੱਲ੍ਹ ਪਤਾ ਨਹੀਂ ਯਾਰ ਸਿਸਟਮ ਮੇਰਾ ਇੰਟਰਨੈਟ ਜਿਹਾ ਸਲੋ ਹੈ, ਰੋਜਰ ਵਾਲੇ ਨੂੰ ਫੋਨ ਕਰਦੇ ਹਾਂ ਕਿ ਨਵੀਂ ਹੁਣ ਇਹਨੇ ਪ੍ਰੋਗਰਾਮ ਕਰਨਾ, ਤੁਸੀਂ ਉੱਥੋਂ ਦੀ ਇੰਟਰਨੈਟ ਸਲੋ ਕਰਕੇ ਬੈਠੇ ਹਾਂ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਵੀ ਵਿਲ ਬੀ ਬੈਕ, ਸੁਣਦੇ ਹਾਂ, ਇੰਜੋਏ ਕਰਦੇ ਹਾਂ ਅਤੇ ਡਰਾਈਵ ਸੇਫ, ਡੂ ਨਾਟ ਡਰਿੰਕ ਐਂਡ ਡਰਾਈਵ। ਮੇਨ ਸਾਡਾ ਮੈਸੇਜ ਸਾਨੂੰ ਇਹੀ ਹੁੰਦਾ ਕਿ ਖੁੱਲ੍ਹ ਕੇ ਇੰਜੋਏ ਕਰ ਲਿਆ ਕਰੋ, ਬਟ ਪਲੀਜ਼ ਦਾਰੂ ਪੀ ਕੇ ਗੱਡੀ ਨਾ ਚਲਾਓ। ਬੰਦਾ ਫੜਿਆ ਗਿਆ ਅਤੇ ਬਾਅਦ ਦੇ ਵਿੱਚ ਤੁਸੀਂ ਸਾਨੂੰ ਕਾਲਾਂ ਕਰਦੇ ਹੋ ਕਿ ਨਵੀਂ ਯਾਰ ਕੋਈ ਵਕੀਲ ਦੱਸੋ ਕੀ ਕਰੀਏ, ਫੜੇ ਗਏ, ਦਾਰੂ ਪੀਤੀ ਸੀ। ਦੇਖੋ ਅੱਜ ਕੱਲ੍ਹ ਤਾਂ ਸੈਂਸ ਹੀ ਨਹੀਂ ਬਣਦਾ ਕਿ ਦਾਰੂ ਪੀ ਗੱਡੀ ਚਲਾਓ। ਸੁਣਦੇ ਹਾਂ,

0: ਉਹ ਵਾਹ ਵੀ ਵਾਹ ਰਮਨਾ ਸਾਹਿਬ ਚੱਕਦੇ ਫੱਟੇ, ਬਾਕੀ ਜਿਹੜੇ ਬੰਦੇ ਗਰਮ ਨਹੀਂ ਸੀ ਉਹ ਵੀ ਹੁਣ ਹੋ ਗਏ ਹੋਣਗੇ ਗਾਣਾ ਸੁਣ ਕੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਅਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਪੰਜਾਬੀ ਦਾ ਨਾ ਅਤੇ ਤੁਹਾਡੇ ਨਾਲ ਲੱਗਿਆ ਹੋਇਆ, ਅਤੇ ਗੀਤ ਸੰਗੀਤ ਵੀ ਤੁਸੀਂ ਰਿਕੁਐਸਟ ਕਰ ਰਹੇ ਹੋ ਮੈਨੂੰ, ਕੁਝ ਇੱਕ ਤੁਹਾਡੇ ਮੈਸੇਜ ਵੀ ਆਏ ਆ। ਜੇ ਤੁਸੀਂ ਬਿਜ਼ੀ ਹੋ ਨਾ, ਤੁਹਾਡੇ ਤੋਂ ਫੋਨ ਨਹੀਂ ਹੋ ਰਿਹਾ, ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾ, ਪੰਜਾਬੀ ਲਹਿਰਾ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਵੀ ਨਵੀਂ ਯਾਰ ਆਹ ਗਾਣਾ ਲਾ ਦਿਓ, ਜਾਂ ਸਾਨੂੰ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਵੀ ਤੁਸੀਂ ਗੀਤ ਸੰਗੀਤ ਰਿਕੁਐਸਟ ਕਰ ਸਕਦੇ ਹੋ। ਨੰਬਰ ਹੈ 6047 5047 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰਕੇ ਕੋਈ ਵੀ ਗੀਤ ਸੰਗੀਤ ਹੈ ਉਹ ਰਿਕੁਐਸਟ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਹਾਂਜੀ 2865 ਜੀ, ਬਾਈ ਜੀ ਕਿੱਦਾਂ? ਵਧੀਆ, ਕੀ ਬਣਦਾ?
1: ਬੜੀ ਚੜ੍ਹਦੀ ਇਹ ਦੋ ਤਿੰਨ ਚੱਕਾਂ ਦੀ ਗੱਲ, ਉਦੋਂ ਵੀ ਕਿਸੇ ਬਾਈ ਨੇ ਫਰਮਾਇਸ਼ ਕੀਤੀ ਸੀ
0: ਇਹੀ ਗਾਣੇ ਦੀ,
1: ਤੇ ਥੋੜੀ ਹਾਂਜੀ ਇਸੇ ਗਾਣੇ ਦੀ। ਪਰ ਅਸੀਂ ਜਦੋਂ ਗਾਇਆ ਨਾ ਅਸੀਂ ਹੱਸੇ ਬਹੁਤ ਨੇ, ਜਦੋਂ ਤੁਸੀਂ ਆਖਿਆ ਰਣਡੈਸ ਵਰਗੀ ਹਨਾ ਜੀ, ਤੇ ਅਸੀਂ ਉਹਦੇ ਹੱਸੇ ਬਹੁਤ ਤੁਹਾਡੀ ਗੱਲ ਤੋਂ।
0: ਕਾਹਦੇ ਵਰਗੀ?
1: ਆਹੀ ਗੀਤ ਬਾਰੇ ਗੱਲ ਕੀਤੀ ਸੀ।
0: ਨਹੀਂ ਮੈਂ ਕਿਸੇ ਬਾਈ ਨੇ ਫਰਮਾਇਸ਼ ਕੀਤੀ ਸੀ, ਪਰ ਮੈਂ ਕੀ ਕਿਹਾ?
1: ਪਰ ਤੁਸੀਂ ਗੀਤ ਗਾਇਆ ਸੀ ਨਾ,
0: ਜਿਹੜੇ ਪੁਰਾਣੇ ਗਾਣੇ ਪੁਰਾਣੇ ਬੰਦੇ ਉਹ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਲਿਖਤ ਦੀ ਗਾਇਕੀ ਦੀ ਆਪਾਂ ਕੀ ਰੀਸ ਕਰ ਲਾਂਗੇ
1: ਬਾਈ। ਜੇ ਕੱਲ ਹੋਰ ਵੀ ਇੱਕ ਨਾ ਜੇ ਮਿਊਜ਼ਿਕ ਹੈ ਨਾ ਬਾਈ, ਅੱਜ ਕੱਲ ਤਾਂ ਰੌਲਾ ਜਿਹਾ ਬੜਾ ਪਾਉਂਦਾ ਯਾਰ, ਹੁਣ ਪੁਰਾਣੇ ਗੀਤ ਜਿੰਨੇ ਕੱਲੇ ਕੱਲੇ ਰਾਜ, ਹੁਣ ਜਿੰਨੇ ਵੀ ਸਿੰਗਰ ਆ ਪੁਰਾਣੇ ਹੈ ਨਾ ਜੀ, ਵੱਟ ਕੱਢੇ ਪਏ ਆ ਲਿਖਾਰੀਆਂ ਦੇ ਨਾ ਜੀ।
0: ਬਿਲਕੁਲ, ਬਹੁਤ ਹੀ ਸਿੰਪਲ। ਪਤਾ ਕੀ ਹੈ, ਬੋਲਾਂ ਦੇ ਵਿੱਚ ਆਵਾਜ਼ਾਂ ਦੇ ਵਿੱਚ ਇੰਨੀ ਦਮ ਸੀ ਕਿ ਤੁਹਾਨੂੰ ਕੋਈ ਲੋੜ ਹੀ ਨਹੀਂ ਸੀ ਬਾਹਲੀ ਕੋਈ ਡਰਾਮਾ ਦੀ ਜਾਂ ਮਿਊਜ਼ਿਕ ਦੀ।
1: ਹਾਂਜੀ, ਬਾਕੀ ਤੁਹਾਨੂੰ ਸੁਣਾਉਂਦਾ ਤੁਸੀਂ ਨਾ ਪੂਰਾ ਕੀ ਸੁਣਾਉਂਦੇ ਆ?
0: ਚਲੋ ਕਈ ਵਾਰ ਮੈਂ ਨਹੀਂ ਸੁਣਾਉਂਦਾ, ਬਟ ਕੋਸ਼ਿਸ਼ ਰਹਿੰਦੀ ਹੈ।
1: ਸਮ ਟਾਈਮ ਹੋ ਜਾਂਦਾ ਜੀ, ਪਰ ਮੈਂ ਦੇਖਿਆ ਤੁਸੀਂ ਦੋਨੇ ਪ੍ਰੋਗਰਾਮ ਵੀ ਐਂਡ ਤੱਕ ਕੀ ਲਿਖਿਆ
0: ਬੜਾ ਹੁੰਦਾ ਜੇ 2-4 ਮਿੰਟ ਦਾ, ਫਿਰ ਚਲੋ ਲਾ ਵੀ ਦੇਈਦਾ। ਜੋ ਕਈ ਹੁਣ ਗਾਣੇ ਪੁਰਾਣੇ 6-6, 7-7, 8-8 ਮਿੰਟ ਦੇ ਉਹ ਫਿਰ ਥੋੜ੍ਹਾ ਸਮਾਂ ਆਪਣੇ ਕੋਲ ਇੰਨਾ ਨਹੀਂ ਨਾ ਹੁੰਦਾ, ਸਾਰੇ ਗਾਣੇ ਸਾਰੀਆਂ ਰਿਕੁਐਸਟਾਂ ਪੂਰੀਆਂ ਕਰਨੀਆਂ ਹੁੰਦੀਆਂ। ਸੋ ਠੀਕ ਹੈ, ਗੱਲਬਾਤ ਕਰ ਰਹੇ ਹਾਂ ਅਤੇ ਹੋਪ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ। ਨੰਬਰ 9056733337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਕੋਸ਼ਿਸ਼ ਕਰ ਰਿਹਾ ਜੇ ਸਾਡੇ ਨਾਲ ਹਰਮਨ ਹੁਣੇ ਜੁੜ ਜਾਣ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ, ਅਤੇ ਹਰਮਨ ਕੋਲੋਂ ਤੁਹਾਨੂੰ ਕੁਝ ਇੱਕ ਮੋਰਗੇਜ ਦੀਆਂ ਅਪਡੇਟਸ ਵੀ ਦਵਾਈਏ, ਤੁਹਾਨੂੰ ਕੁਝ ਇੱਕ ਨਾਲ ਦੀ ਨਾਲ ਪ੍ਰੋਗਰਾਮ ਜਿਹੜੇ ਹੁੰਦੇ ਆ ਜਿਨ੍ਹਾਂ ਬਾਰੇ ਕਈ ਵਾਰ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ ਉਹਦੀ ਵੀ ਇਨਫੋਰਮੇਸ਼ਨ ਦਵਾਈਏ। ਸੋ ਸਟੇ ਟਿਊਨ, ਜੁੜੇ ਰਹੋ ਅਤੇ ਗੱਲਾਂ ਬਾਤਾਂ ਇੱਦਾਂ ਹੀ ਤੁਹਾਡੇ ਨਾਲ ਠੀਕ 9 ਵਜੇ ਤੱਕ ਆਪਣੀਆਂ ਚੱਲਦੀਆਂ ਰਹਿਣਗੀਆਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਦੋਂ ਜਾਂਦੇ ਹੋ ਅਤੇ ਡੀਲ ਤਾਂ ਫਿਰ ਤੁਹਾਨੂੰ ਮਿਲਣੀ ਮਿਲਣੀ ਹੈ, ਰਾਹੀਂ ਕਿਵੇਂ ਹੋ ਸਕਦਾ ਕਿ ਸਿੰਪਲ ਇੰਡੀਅਨ ਵਾਲੇ ਤੁਹਾਨੂੰ ਵਧੀਆ ਖੜਕਵੀਂ ਕੋਈ ਡੀਲ ਨਾ ਦੇਣ। ਸੁਣੋ ਡੀਲ ਬਾਰੇ ਅਤੇ ਤੁਸੀਂ ਵੀ ਕਹੋਗੇ ਵਾਹ। ਸੋ ਬਾਏ 1 ਗੇਟ 1 ਫਰੀ ਡੀਲ ਹੈ ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ 'ਤੇ ਮਿਲ ਰਹੀਆਂ ਨੇ ਡੀਲਾਂ, ਐਂਡ ਬਾਏ 1 ਗੇਟ 1 ਫਰੀ ਹੋਵੇ ਫਿਰ ਬੰਦਾ ਕਹਿੰਦਾ ਕਿ ਯਾਰ ਡੀਲ ਭਾਵੇਂ ਅਸੀਂ ਜਾਣਾ ਨਹੀਂ ਸੀ ਫਿਰ ਵੀ ਜਾਂਦੇ ਹਾਂ ਅਤੇ ਡੀਲ ਲੈਂਦੇ ਹਾਂ। ਸਿੰਪਲੀ ਇੰਡੀਅਨ ਬਾਏ 1 ਗੇਟ 1 ਫਰੀ ਇਹਨਾਂ ਦੀ ਹਰ ਇੱਕ ਲੋਕੇਸ਼ਨ 'ਤੇ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਸੋ ਜਾਓ ਇੰਜੋਏ ਕਰੋ। 15 ਫੈਂਡਰ ਹੋਏ ਬੋਵੇਡ ਐਂਡ ਸ਼ਿੰਕਿਊਜ਼ੀ ਜਾਂ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਐਂਡ ਕੈਸਲ ਮੋੜ, ਅਤੇ ਨਾਲੇ 85 ਮਾਂਟ ਪੈਲੀਅਰ ਸਟਰੀਟ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੇ ਵੀ ਕੋਰਨਰ 'ਤੇ ਬਹੁਤ ਸਾਰੇ ਆਈਟਮਸ ਬਾਏ 1 ਗੇ

0: ਵਾਹ ਯਾਰ ਸ਼ੇਰੀ ਬਾਈ, ਵਾਕੀ ਪੁਰਾਣਾ ਸਮਾਂ ਯਾਦ ਕਰਾਤਾ। ਸਾਡੇ ਨਾਲ ਹਰਮਨ ਜੁੜ ਚੁੱਕੇ ਨੇ, ਆਲਵੇਜ਼ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੋਰਗੇਜ ਕਰਾਉਣੀ ਹੋਵੇ ਹਰਮਨ ਤੋਂ ਵਧੀਆ ਕੋਈ ਨਹੀਂ ਬਾਈ। ਟੀਮ ਹਰਮਨ ਬੱਤਾ ਓਨੈਸਟ ਰਿਲਾਇਬਲ ਅਤੇ ਆਈ ਨਹੀਂ ਵੀ ਤੁਹਾਨੂੰ ਲਾਰੇ ਲਾਉਂਦੇ ਰਹਿਣਗੇ। ਨੰਬਰ ਹੈ ਹਰਮਨ ਦਾ 647-685-9000। ਹਰਮਨ ਕਿਵੇਂ ਹੋ?
1: ਬਿਲਕੁਲ ਠੀਕ ਠਾਕ ਜੀ, ਗੁੱਡ ਈਵਨਿੰਗ ਐਵਰੀਵਨ। ਨਵੀਂ ਬੈਂਕ ਆਫ ਕੈਨੇਡਾ ਦਾ ਜ਼ਰੂਰ ਅਪਡੇਟ ਦੇਣਾ, ਜੂਨ 10th ਨੂੰ ਨੈਕਸਟ ਮੀਟਿੰਗ ਆ ਪਾਲਿਸੀ ਰੇਟ ਅਨਾਊਂਸਮੈਂਟ ਦੀ ਬੈਂਕ ਆਫ ਕੈਨੇਡਾ ਦੀ। ਮੈਂ ਮਾਰਨਿੰਗ 'ਚ ਵੀ ਦੱਸਿਆ ਸੀ ਬੈਂਕ ਆਫ ਕੈਨੇਡਾ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਰੇਟ ਜ਼ਰੂਰ ਦੇਖਦਾ। ਸੋ ਅਰਲੀਅਰ ਦਿਸ ਵੀਕ ਜਿਹੜੀ ਅਨਇੰਪਲੋਇਮੈਂਟ ਰੇਟ ਆ, ਸੋਰੀ ਜਿਹੜੀ ਇਨਫਲੇਸ਼ਨ ਰੇਟ ਆ ਉਹ ਵਧੀ ਆ, 2.8 ਜਾਂ 2.9% ਆਈ ਆ। ਜਿਹੜਾ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਉਹ ਕਲੋਜ਼ ਟੂ 1.9% ਸੀ। ਜਿਹੜਾ ਇਹ ਇਨਕਰੀਜ਼ ਦੇਖਿਆ ਗਿਆ ਇਨਫਲੇਸ਼ਨ ਰੇਟ ਦੇ ਵਿੱਚ, ਉਹ ਬਿਕਾਜ਼ ਆਫ ਕੈਨੇਡਾ ਐਂਡ ਸੋਰੀ US ਐਂਡ ਇਰਾਨ ਦੀਆਂ ਜਿਹੜੀਆਂ ਜੀਓ ਪੋਲੀਟੀਕਲ ਟੈਨਸ਼ਨਸ ਨੇ ਉਹਦੇ ਕਰਕੇ oil prices rise ਹੋਏ ਨੇ, ਉਹਦੇ ਕਰਕੇ inflation rise ਹੋ ਰਹੀ ਆ। ਸੋ ਦੈਟ ਪੁੱਟਸ ਪ੍ਰੈਸ਼ਰ, ਉਹ ਬੈਂਕ ਆਫ ਕੈਨੇਡਾ ਤੇ ਪ੍ਰੈਸ਼ਰ ਪਾਉਂਦੀ ਆ ਕਿ ਤੁਸੀਂ ਰੇਟ ਵਧਾਓ ਮੋਰਗੇਜ ਦੇ, ਬਟ ਅਨਇੰਪਲੋਇਮੈਂਟ ਰੇਟ ਵੀ ਬਹੁਤ ਵੱਧ ਰਿਹਾ। ਸੋ ਹੋ ਸਕਦਾ ਕਿ ਜਿਹੜੀ ਨੈਕਸਟ ਮੀਟਿੰਗ ਆ ਉਹਦੇ 'ਚ ਉਹ ਸਟੇਬਲ ਹੀ ਰੱਖਣ, ਹੋਲਡ ਕਰ ਲੈਣ ਰੇਟ, ਐਂਡ ਜਦੋਂ ਵੀ ਕੋਈ ਮੋਰ ਨਿਊਜ਼ ਆਉਂਦੀ ਆ ਬੈਂਕ ਆਫ ਕੈਨੇਡਾ ਵੱਲੋਂ ਆਪਾਂ ਜ਼ਰੂਰ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦਾ ਕੁਐਸਚਨ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪਸਾਈਜ਼ ਕਰਨਾ, ਐਗਜ਼ਿਸਟਿੰਗ ਘਰ ਵੇਚ ਕੇ ਨਵਾਂ ਲੈਣਾ, ਡਾਊਨ ਸਾਈਜ਼ ਕਰਨਾ, ਸੈਕਿੰਡ ਮੋਰਗੇਜ ਦੀ ਲੋੜ ਆ, ਜਾਂ ਐਟ ਦਾ ਐਂਡ ਬੈਂਕ ਨੇ ਘੱਟ ਮੋਰਗੇਜ ਅਪਰੂਵ ਕੀਤੀ ਆ ਜਾਂ ਡਿਕਲਾਈਨ ਹੋ ਗਈ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਸਾਡੇ ਕੋਲ ਬਹੁਤ ਹੀ ਵਧੀਆ ਇੰਟਰਸਟ ਰੇਟ ਤੇ ਪ੍ਰੋਡਕਟਸ ਹੁੰਦੇ ਨੇ। ਟੀਮ ਹਰਮਨ ਬੱਤਾ 6476859000,
0: 647-9000। ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਇੱਕ ਦਿੰਦੇ ਹੁੰਦੇ ਹਾਂ ਕੁਲਵਿੰਦਰ ਧਾਲੀਵਾਲ ਬਾਈ ਜੀ ਦੀ। ਤੁਸੀਂ ਕੌਂਕਰੀਟ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਯਾਰਡ ਪੱਕੀ ਕਰਵਾਉਣੀ ਹੈ, ਤੁਸੀਂ ਇੱਕ ਨਾਮ ਯਾਦ ਰੱਖੋ ਟੀ ਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ, ਤੁਸੀਂ ਕੋਈ ਵੀ ਕੌਂਕਰੀਟ ਦਾ ਕੰਮ ਕਰਵਾਉਣਾ ਇੱਕ ਵਾਰ ਐਸਟੀਮੇਟ ਲੈ ਲਓ। ਐਸਟੀਮੇਟ ਲਓਗੇ ਤੁਸੀਂ ਕਹੋਗੇ ਯਾਰ ਕੰਮ ਕਰਵਾਉਣਾ ਤਾਂ ਬਾਈ ਜੀ ਤੋਂ ਹੀ ਕਰਵਾਉਣਾ। ਅਤੇ ਫੋਨ ਨੰਬਰ ਤੁਸੀਂ ਇੱਕ ਵਾਰ ਫਿਰ 6475-262372 'ਤੇ ਕਾਲ ਕਰ ਸਕਦੇ ਹੋ। 647-526-2372 ਨੰਬਰ ਹੈ, 6475-262372। ਕੁਲਵਿੰਦਰ ਧਾਲੀਵਾਲ ਬਾਈ ਜੀ ਆਪਣੇ ਲਈ ਹਾਜ਼ਰ ਨੇ ਅਤੇ ਵਧੀਆ ਕੌਂਕਰੀਟ ਦਾ ਕੰਮ, ਡਰਾਈਵੇ ਨਵਾਂ, ਤਾਂ ਇੱਕੋ ਇੱਕ ਧਾਲੀਵਾਲ ਸਾਹਿਬ ਦਾ ਹੀ ਨੰਬਰ ਨੋਟ ਕਰਨਾ। ਮੈਂ ਨਾ ਉਹਨੇ ਗਾਣਾ ਲਾਇਆ ਸੂਹੇ ਬੁੱਲਾ ਨਾਲ, ਬਾਈ ਜੀ ਕਹਿੰਦੇ ਨੇ ਮੈਂ, ਜਿਨ੍ਹਾਂ ਨੇ ਰਿਕੁਐਸਟ ਕੀਤਾ ਕਹਿੰਦੇ ਨਵੀਂ ਮੈਂ 2013 ਦਾ ਪਾਸ ਆਊਟ ਹੈ ਅਤੇ ਇਹ ਗਾਣਾ ਬਸ ਉਹਨਾਂ ਸਮਿਆਂ 'ਚ ਮੈਨੂੰ ਲੈ ਜਾਂਦਾ। ਅਗਰ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਨੂੰ ਕਿਹੜਾ ਗਾਣਾ ਜਾਂ ਕਿਹੜੇ ਇੱਕ ਦੋ ਗਾਣੇ ਆਪਣੇ ਕਾਲਜ ਟਾਈਮ ਦੇ ਵਿੱਚ ਵਾਪਸ ਲੈ ਆਉਂਦੇ ਨੇ ਤਾਂ ਕਿਹੜੇ ਗਾਣੇ ਹੋਣਗੇ? ਹੁਣ ਇਹ ਐਲਬਮ ਜਿਹੜੀ ਯਾਰਨ ਮੁੱਲੇ ਆ, ਹੁਣ ਮੈਨੂੰ ਲੱਗਦਾ ਕਿ 2011 'ਚ ਆਈ ਸੀ, ਹੈ ਨਾ, ਹੋ ਗਏ ਤਕਰੀਬਨ 15 ਸਾਲ। ਸੋ ਬਹੁਤ ਸਾਰੇ ਲੋਕ ਉਸ ਸਮੇਂ ਕਾਲਜ ਦੇ ਵਿੱਚ ਸੀ ਅਤੇ ਬੁੜਿਆਂ ਦਾ ਇੱਕ, ਮੈਂ ਕਹਿੰਦਾ ਕਿ ਬਹੁਤ ਸਾਰੇ ਲੋਕਾਂ ਦੀ ਮੈਮਰੀ ਜੁੜੀ ਹੈ ਯਾਰ ਅਣਮੁੱਲੇ ਨਾਲ। ਖਾਸ ਤੌਰ 'ਤੇ ਤੁਹਾਡੇ ਲਈ ਕਿਹੜਾ ਗਾਣਾ ਤੁਹਾਨੂੰ ਬੈਕ ਇਨ ਟਾਈਮ ਲੈ ਜਾਂਦਾ? ਕਿਹੜਾ ਗਾਣਾ ਸੁਣ ਕੇ ਤੁਸੀਂ ਕਹਿੰਦੇ ਬੱਲੇ ਬੱਲੇ ਬੱਲੇ ਯਾਰ ਕਾਲਜ ਦਾ ਸਮਾਂ ਯਾਦ ਆ ਗਿਆ, ਉਹ ਦਿਨ ਸੀ, ਆਹ ਕਰਦੇ ਸੀ, ਉਹ ਕਰਦੇ ਸੀ? ਅਤੇ ਕਿਹੜੀ ਇੱਕ ਐਸੀ ਯਾਦ ਤੁਹਾਡੀ ਇਸ ਗਾਣੇ ਨਾਲ ਜੁੜੀ ਹੈ? ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 9056733337। ਗੱਲਾਂ ਬਾਤਾਂ ਥੋੜ੍ਹੀਆਂ ਕਰਦੇ ਹਾਂ ਨਾਲੇ ਫਰਾਈਡੇ ਜੂਨੀਅਰ

0: ਛੱਕਾ ਮਾਰ ਗਿਆ, ਕਿਆ ਬਾਤ ਹੈ। ਉਹ ਵੀ ਯਾਰ ਬੜੇ ਲੋਕਾਂ ਨੇ ਰਿਲੇਟ ਵੀ ਕੀਤਾ ਉਸ ਗਾਣੇ ਨਾਲ, ਹੈ
1: ਬਹੁਤ ਸੋਹਣਾ ਗਾਣਾ ਸੀਗਾ ਜੀ। ਉਹ ਇੰਨਾ ਸੁਣਦਾ ਹੀ ਨਾ ਸੀ ਕੋਈ ਦਿੰਦਾ ਵਾਲੀ ਕੁੜੀ ਵਿਹਲੇ ਨੂੰ, ਹਨਾ ਓਦਾਂ ਕਰਕੇ ਤੁਹਾਡੇ ਮਿਆ ਕੜਾਈ ਹੈ, ਕਰ ਲਾ ਕੁਛ ਪੜ੍ਹ ਲਾ ਵੀ ਤੈਨੂੰ ਕੁੜੀ ਨੀ ਦੇਣੀ ਕਿਸੇ ਨੇ।
0: ਕਿਉਂ ਪਰ ਤੁਹਾਡੇ ਲਈ ਕਿਉਂ ਉਹ ਗਾਣਾ, ਕੀ ਇਹ ਕੈਸੀ ਯਾਦ ਤੁਹਾਡੀ ਜੁੜੀ ਉਸ ਗੀਤ ਨਾਲ?
1: ਗਾਣੇ ਲਾ ਲੈਣੇ ਸੀ ਹਨਾ, ਤਿੰਨ ਚਾਰ ਜਾਣੇ ਅਸੀਂ ਸਾਡੇ ਪੱਕੇ ਹੁੰਦੇ ਸੀਗੇ
0: ਜੀ।
1: ਤੇ ਜਿਹੜੇ ਕੰਡਕਟਰ ਹੁੰਦਾ ਸਾਨੂੰ ਜਾਣਦਾ ਸੀ, ਉਹ ਕਹਿੰਦਾ ਯਾਰ ਤੁਸੀਂ ਨਾ ਖੜ ਜਾ ਕਰੋ, ਮੁੰਡੇ ਖੁੰਡੇ ਹੈਗੇ ਹੋ, ਸੀਟ ਜਿਹੜੀ ਬੈਠਣ ਵਾਲਾ ਉਹਨਾਂ ਨੂੰ ਦੇ ਦਿਆ ਕਰੋ। ਤੇ ਅਸੀਂ ਕਿਹਾ ਯਾਰ ਕਿਵੇਂ ਖੜ ਜਾ ਕਰੀਏ, ਉਹ ਕਹਿੰਦੇ ਯਾਰ ਤੁਹਾਡੇ ਕੋਲ ਪਾਸ ਹੁੰਦਾ ਹਨਾ, ਮੈਨੂੰ ਪਤਾ ਤੁਹਾਡੇ ਕੋਲ ਪਾਸ ਆ। ਤੇ ਉਹ ਕਹਿੰਦਾ ਇੱਕ ਨਾਲ ਸਾਡੇ ਕੋਲ ਮੁੰਡਾ ਪਿੰਡ ਦਾ ਹੁੰਦਾ ਸੀ, ਉਹਨਾਂ ਏਦਾਂ ਫੋਨ ਨਿੱਕਾ ਫੋਨ ਹੁੰਦਾ ਉਹਦੇ ਕੋਲ ਨੋਕੀਆ ਦਾ, ਉੱਥੇ ਉਹ ਗਾਣਾ ਲਾ ਲੈਂਦਾ ਹੁੰਦਾ
0: ਸੀਗਾ।
1: ਤੇ ਅਲੱਗ ਅਲੱਗ ਗਾਣੇ ਲੋਕ ਸ਼ੀਰੀ ਮਾਨ ਦੀ, ਉਦੋਂ ਸਾਰੀ ਐਲਬਮ ਵੀ ਆਈ ਸੀਗੀ, ਤੇ ਝਿੰਜਰ ਸਾਹਿਬ ਦੀ ਸਾਡੀ ਇਹ ਟੌਪ ਦੇ ਗਾਣੇ ਹੁੰਦੇ ਸਾਡੇ।
0: ਤੇ
1: ਯਾਰ ਨਮੁੱਲ ਚੱਲਦਾ ਹੀ ਹੁੰਦਾ ਸੀ ਉਸ ਟਾਈਮ
0: ਜੀ।
1: ਤੇ ਉਸ ਤੋਂ ਬਾਅਦ ਫਿਰ ਮੂਸੇ ਵਾਲਾ ਗਾਣਾ ਆਇਆ ਸੀਗਾ ਸੋਹਾਈ,
0: ਸੋਹਾਈ
1: ਉਦੋਂ ਸਾਨੂੰ ਕਿਸੇ ਨੂੰ ਕੁਛ ਨੀ ਪਤਾ ਹੁੰਦਾ ਸੀਗਾ ਹਨਾ ਬਈ। ਤੇ ਫੈਸਟ ਸੀ ਯੂਨੀਵਰਸਿਟੀ ਵਿੱਚ, ਤੇ ਉਹ ਕਿਸੇ ਨੇ ਰਿਕੁਐਸਟ ਕੀਤਾ ਗਾਣਾ, ਮੈਂ ਕਿਹਾ ਸਿੰਗਰ ਸੁਣਿਆ ਇਹ ਪਹਿਲੀ ਵਾਰ, ਕੌਣ ਆ ਇਹ ਬੰਦਾ। ਤੇ ਇੰਨਾ ਡਾਂਸ ਕੀਤਾ, ਇੰਨਾ ਡਾਂਸ ਕੀਤਾ ਸੋਹਾਈ ਤੇ, ਤਿੰਨ ਕਿ ਚਾਰ ਵਾਰ ਰਿਪੀਟ ਗਾਣਾ ਲਵਾਇਆ।
0: ਤੁਸੀਂ ਯੰਗ ਬਹੁਤ ਹੋਵੋਗੇ ਯਾਰ, ਸੋਹਾਈ ਆਈ ਨੂੰ ਤਾਂ ਸਿਰਫ 6-7 ਸਾਲ ਹੋਏ, ਤੁਹਾਡੀ ਉਮਰ ਕਿੰਨੀ ਹੈ?
1: ਦੋਸਤ ਨੇ ਸਾਨੂੰ ਇਨਵਾਈਟ ਕਰ ਲਿਆ ਯਾਰ ਭਾਈ ਆਪਾਂ ਜਾਣਾ ਵਾ, ਸਾਡੀ ਟਿਕਟਾਂ ਲੈ ਲਾ ਇਕੱਠੇ ਇੰਜੋਏ ਕਰਾਂਗੇ
0: ਜੀ।
1: ਸ਼ਾਮ ਨੂੰ ਫੈਸਟ ਹੁੰਦਾ ਸੀਗਾ, ਫਿਰ ਉਸ ਤੋਂ ਬਾਅਦ ਸਾਰੇ ਫੰਕਸ਼ਨ ਤੋਂ ਬਾਅਦ ਡੀਜੇ ਪਾਰਟੀ ਹੁੰਦੀ ਸੀ ਹਨਾ। ਤੇ ਉਸ ਤੋਂ ਬਾਅਦ ਡੀਜੇ ਪਾਰਟੀ ਤੇ ਫਿਰ ਗਾਣੇ ਚੱਲਦੇ ਸੀਗੇ ਵੀ ਤੁਸੀਂ ਰਿਕੁਐਸਟ ਕਰਵਾ ਲਓ ਤੇ ਤੁਹਾਡਾ ਨਾਮ ਨੋਟ ਕਰ ਲੈਂਦੇ ਹੁੰਦੇ ਸੀ ਉਹ,
0: ਤੇ
1: ਤੁਸੀਂ ਆਪਦੇ ਗਾਣਾ ਲਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਫਰੈਂਡ ਫਰੈਂਡ ਸਰਕਲ
0: ਜੀ ਜੀ।
1: ਫਿਰ ਇੱਕ ਟਾਈਮ ਹੁੰਦਾ ਸੀ 2 ਘੰਟੇ ਡੀਜੇ ਚੱਲਣਾ, ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਹਿੰਦਾ ਮਤਲਬ ਡਿਨਰ ਕਰਨਾ, ਦਿੱਤੇ ਹੁੰਦੇ ਪੈਸੇ ਹਨਾ ਤੁਹਾਨੂੰ, ਉਹਨਾਂ ਨੇ ਪਾਸ ਦਿੱਤੇ ਹੁੰਦੇ ਸੀਗੇ
0: ਵੀ
1: ਹਨਾ ਬੈਂਡ
0: ਥੋੜੇ ਲਈ। ਸੋ ਨੰਬਰ ਹੈ ਆਪਣਾ 9056733337905-673-3337। ਕਿਹੜਾ ਇੱਕ ਐਸਾ ਗਾਣਾ ਜਿਹੜਾ ਤੁਹਾਨੂੰ ਇੱਕ ਵਾਰ ਫਿਰ ਮੁੜ ਕਾਲਜ ਲੈ ਆਉਂਦਾ? ਕਾਲਜ ਸਮੇਂ ਨਾਲ ਕਿਸ ਗਾਣੇ ਦੀਆਂ ਤੁਹਾਡੀਆਂ ਸਭ ਤੋਂ ਵੱਧ ਯਾਦਾਂ ਜੁੜੀਆਂ ਨੇ? ਅੱਜ ਥੋੜੇ ਟਾਈਮ ਲੈ ਕੇ ਜਾਂਦੇ ਹਾਂ, ਬਹੁਤ ਚਿਰ ਹੋ ਗਿਆ ਪੁਰਾਣੀ ਗੱਲ ਨਹੀਂ ਕੋਈ ਕੀਤੀ ਆਪਾਂ। ਨੰਬਰ ਹੈ ਆਪਣਾ 9056733337। ਬਾਈ ਜੀ ਕਹਿੰਦੇ ਨਵੀਂ ਮਿੱਤਰ ਸੀਗਾ ਇੱਕ, ਨੋਕੀਆ ਦਾ ਫੋਨ ਕੱਢਣਾ ਤੇ ਉਹਨੇ ਰਾਖਵਾਂ ਖੋਟਾ ਹਰ ਵਾਰ ਲਾਉਣਾ। ਸੁਨੇਹੀ ਗਾਣਾ ਬੜਾ ਖਾਸ ਉੱਥੇ ਪਿੰਡਾਂ ਪੁੰਡਾਂ 'ਚ ਬਹੁਤ ਚੱਲਿਆ। ਸੋ 9056733337 ਨੰਬਰ ਹੈ ਆਪਣਾ, 9056733337। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਕਾਲ ਕਰੋ, ਤੁਸੀਂ ਨਵੀਂ ਫਰਨਿਸ ਨਵਾਂ ਏ ਸੀ ਲਵਾਓ ਅਤੇ $1800 ਦਾ ਰੀਬੇਟ ਪਾਓ, ਠੀਕ ਹੈ? ਜਾਂ ਕੋਈ ਏ ਸੀ ਫਰਨਿਸ ਦੀ ਰਿਪੇਅਰ ਹੈ, ਗਲੋਬਲ ਕੰਫਰਟ ਏਅਰ 9057909080
2: ਦੋ ਤਿੰਨ ਗਾਣੇ ਹੁੰਦੇ ਸੀ, ਚੋਰੀ ਚੋਰੀ ਤੇ ਇੱਕ ਹੁੰਦਾ ਲਾਲ ਟਰਾਊਜ਼ਰ, ਉਹ ਗਾਣਾ ਬਹੁਤ ਵਧੀਆ ਸੀ, ਲਾਇਓ ਜੇ ਟਾਈਮ ਲੱਗੇ ਤੁਹਾਡਾ।
0: ਪਰ ਤੁਹਾਡੇ ਕਾਲਜ ਦੇ ਟਾਈਮ ਨਾਲ ਕਿਹੜਾ ਗਾਣਾ ਜੁੜਿਆ ਹੋਇਆ ਸਭ ਤੋਂ ਵੱਧ, ਜੇ ਤੁਹਾਨੂੰ ਕੋਈ ਯਾਦ ਆਉਂਦਾ?
2: ਸਾਰੇ ਜੋ ਵੀ ਵੀਡੀਓ ਚ ਦਿਖਾਇਆ ਗਿਆ ਸੀ ਜਿਵੇਂ ਗਾਣੇ ਚ, ਉਹ ਸਾਰੇ ਆਪਾਂ ਕੰਮ ਕੀਤੇ ਹੋਏ ਸੀ।
0: ਅੱਛਾ,
2: ਉਹ ਟਾਈਮ ਉਹ ਪੀਕ ਤੇ ਸੀ ਪੂਰਾ ਜੀ,
0: ਉਹ ਟਾਈਮ ਪੀਕ ਤੇ ਸੀ
2: ਕਾਲਜ ਲਾਈਫ ਦਾ ਜੀ,
0: ਅੱਜ ਵੀ ਯਾਦ ਆਉਂਦੀ ਹੈ ਕਾਲਜ ਲਾਈਫ।
2: ਹਾਂਜੀ, ਸਾਰਾ ਕੁਝ ਰਿਲੇਟ ਕਰਦਾ ਸੀ ਫਿਰ ਉਹ ਯਾਰ ਦੋਸਤ ਦੇ ਨਾਲ।

0: ਸਾਰਾ ਕੁਛ ਤੇ
1: ਕਿਹੜਾ ਕੀ ਬੋਲ ਸੀ ਟੌਮੀ ਦੀਆਂ ਸ਼ਰਟਾਂ ਦੀ ਕੀ ਸੀ ਐਨਕ ਅਰਮਾਨੀ ਟੌਮੀ ਦੀਆਂ ਸ਼ਰਟਾਂ ਟੌਮੀ ਦੀਆਂ ਪੈਂਟਾਂ
0: ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ
1: ਹਾਂ ਤੁਸੀਂ ਵੀ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ ਲੈ ਕੇ ਘੁੰਮਦੇ ਸੀਗੇ ਜਿਹੜੇ ਹਿਸਾਬ ਨਾਲ ਉਹ ਚੱਲਿਆ ਸੀ ਉਹ ਤਾਂ ਬਸ ਕਹਿ ਲਓ ਕਿ ਅਲੱਗ ਹੀ ਗੱਲਬਾਤ ਸੀਗੀ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਜੀ ਨੂੰ ਯਾਦ ਰੱਖੋ, ਨਵੀਂ ਕਿਚਨ ਤਿਆਰ ਕਰਾਓ, ਨਵਾਂ ਬਾਰ ਰੈਡੀ ਕਰਾਓ, ਨਵੀਆਂ ਵੈਨਿਟੀਜ਼ ਰੈਡੀ ਕਰਵਾਓ। ਨਿਊ ਹਾਈਟਸ ਕਿਚਨ ਨੂੰ ਕਾਲ ਕਰੋ, ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਨੂੰ ਕਾਲ ਕਰੋ। ਬਹੁਤ ਹੀ ਨੰਬਰ ਵਨ ਅਤੇ ਟੋਪ ਟੋਪ ਟੋਪ ਕੰਮ ਕਰਦੇ ਆ ਭਾਅ ਜੀ, ਮੈਂ ਖੁਦ ਇਹਨਾਂ ਦਾ ਕੰਮ ਦੇਖਿਆ ਅਤੇ ਬਹੁਤ ਇੰਪ੍ਰੈਸਿਵ ਕੰਮ ਹੈ ਅਤੇ ਡਿਸਕਾਊਂਟ ਤੁਹਾਨੂੰ ਜ਼ਰੂਰ ਦੇਣਗੇ। ਸਾਡਾ ਨਾਮ ਲੈ ਦਿਓ, ਨੰਬਰ ਹੈ 416-859-1920 416-859-1920। ਮੈਨੂੰ ਖੱਤਰੀ ਸਾਹਿਬ ਦਾ ਮੈਸੇਜ ਆਇਆ, ਨਵੀ ਭਾਅ ਜੀ ਹਾਊ ਆਰ ਯੂ, ਕੈਨ ਯੂ ਪਲੀਜ਼ ਪਲੇ ਜਗ ਜਿਉਂਦਿਆਂ ਦੇ ਮੇਲੇ ਹਰਭਜਨ ਮਾਨ, ਥੈਂਕ ਯੂ, ਆਈ ਲਵ ਯੂਅਰ ਸ਼ੋ, ਥੈਂਕ ਯੂ ਜੀ, ਥੈਂਕ ਯੂ। ਇੱਕ ਸਾਨੂੰ ਤਜਿੰਦਰ ਵੀਰ ਦਾ ਮੈਸੇਜ ਆਇਆ ਕਿ ਅਮਨ ਯਾਨਕ ਸੌਂਗ ਕਾਲਜ, ਅੱਛਾ ਕਾਲਜ ਕਿਹੜਾ ਗਾਣਾ ਅਮਨ ਯਾਨਕ ਦਾ, ਇਹ ਵੀ ਲਾ ਲੈਂਦੇ ਹਾਂ। 9667 ਹੈਲੋ,
2: ਹਾਂਜੀ ਨਵੀ ਭਾਅ ਜੀ ਕੀ ਹਾਲ ਚਾਲ ਜੀ?
1: ਬਹੁਤ ਵਧੀਆ ਭਾਅ ਜੀ, ਕਿਵੇਂ ਹੋ?
2: ਚੜ੍ਹਦੀ ਕਲਾ ਜੀ, ਬਹੁਤ ਵਧੀਆ, ਕੰਮ ਤੋਂ ਨਿਕਲੇ ਸੀ ਤੇ ਹੁਣੇ ਰੇਡੀਓ ਆਨ ਕੀਤਾ, ਟੌਪਿਕ ਬਹੁਤ ਸੋਹਣਾ ਚੱਲ ਰਿਹਾ ਅੱਜ ਵੀ
1: ਜੀ।
2: ਤੇ ਕਾਲਜ ਦੇ ਯਾਦਾਂ ਤਾਂ ਬਹੁਤ ਹੁੰਦੀਆਂ ਆਪਣੀਆਂ, ਜਿਹੜਾ ਇੰਡੀਆ ਆਪਣੇ ਕਾਲਜਾਂ ਚ ਪੜ੍ਹਿਆ ਹੈ ਨਾ, ਉਹ ਤਾਂ ਇੰਨੀਆਂ ਯਾਦਾਂ ਵੀ ਤੁਸੀਂ ਇੱਕ ਦਿਨ ਬਹਿ ਜਾਓ ਤੇ ਸਹੀ ਰਾਜ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ
1: ਜੀ।
2: ਤੇ ਹਾਂਜੀ, ਉਦੋਂ ਦੇ ਟਾਈਮ ਚ ਸੌਂਗ ਇੱਕ ਆਇਆ ਸੀ ਕੁਲਵੀਰ ਝਿੰਜਰ ਦਾ ਸੀਗਾ, ਕਾਲਜ ਦੀ ਯਾਦ ਹੈ ਨਾ, ਉਹ ਸੌਂਗ ਵੀ ਬਹੁਤ ਸੋਹਣਾ ਆ। ਅੱਜ ਕਾਲਜ ਦੀ ਫੇਰ ਯਾਦ ਆਈ, ਯਾਰਾਂ ਨਾਲ ਪੈ ਗਈ ਜਦਾਈ, ਏਦਾਂ ਜੇ ਕਰਕੇ ਸੀ ਕੁਛ।
1: ਅੱਜ ਫਿਰ ਕਾਲਜ, ਠੀਕ ਹੈ, ਕੁਲਵੀਰ ਝਿੰਜਰ ਯਾਰ, ਮਤਲਬ ਪੰਜ ਸੱਤ ਜਾਣੇ ਆਲਰੇਡੀ ਕੁਲਵੀਰ ਝਿੰਜਰ ਦਾ ਨਾਮ ਲੈ ਚੁੱਕੇ ਆ।
2: ਹਾਂਜੀ ਸੌਂਗ ਵਧੀਆ ਸੀ, ਇਹ ਹੋ ਗਿਆ ਤੇ ਨਾਲ ਸ਼ੈਰੀ ਮਾਨ ਦੇ ਸੌਂਗ ਉਦੋਂ ਇਹਨਾਂ ਦਾ ਕਾਫੀ ਚੱਲਦਾ ਹੁੰਦਾ ਸੀ ਨਾ, ਕਾਫੀ ਟਾਈਮ ਸੀ ਇਹਨਾਂ ਦਾ ਵੀ ਉਦੋਂ ਗਾਣਿਆਂ ਦਾ, ਹੁਣ ਵੀ ਚਲੋ ਵਧੀਆ ਸੌਂਗ ਇਹਨਾਂ ਦੇ।
1: ਪਰ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਨਵੀਂ ਗਾਣਾ ਫਿਰ ਮੁੜ ਤੋਂ ਕਾਲਜ ਦੀ ਯਾਦ ਸਾਨੂੰ ਆ ਜਾਂਦੀ ਹੈ ਸੁਣ ਕੇ, ਤਾਂ ਉਹ ਹੋਊਗਾ ਕੁਲਵੀਰ ਝਿੰਜਰ ਦਾ ਕਾਲਜ?
2: ਹਾਂਜੀ ਕਾਲਜ ਦੀ ਯਾਦ ਗਾਣੇ ਦਾ ਨਾਮ,
1: ਪਰ ਉਹ ਤਾਂ ਫਿਰ ਉਦੋਂ ਤੁਸੀਂ ਰਿਲੇਟ ਕੀਤਾ ਉਹ ਗਾਣੇ ਨਾਲ ਜਦੋਂ ਕਾਲਜ ਚ ਤੁਸੀਂ ਪਾਸ ਹੋ ਗਏ।
2: ਹਾਂਜੀ ਹਾਂਜੀ, ਹੁਣ ਵੀ ਮਤਲਬ ਕਿ ਇੱਦਾਂ ਹੀ ਆ, ਹੁਣ ਵੀ ਜਦੋਂ ਸੌਂਗ ਕਿਤੇ ਚੱਲ ਪੈਂਦਾ ਆ ਤੇ ਆਪਾਂ ਕੋਈ ਸੌਂਗ ਪੁਰਾਣੇ ਲਾ ਲਈਦੇ, ਕਿਉਂਕਿ ਨਵੇਂ ਸੌਂਗ ਜ਼ਿਆਦਾ ਟਾਈਮ ਉਹਨਾਂ ਨੂੰ ਸੁਣਦੇ ਜੀ ਨਹੀਂ ਕਰਦਾ ਰਹਿੰਦਾ, ਜਦੋਂ ਪੁਰਾਣੇ ਲਾਈਦੇ ਆ, ਜਿੱਦਾਂ ਹਰਭਜਨ ਮਾਨ ਹੋ ਗਿਆ, ਸ਼ੈਰੀ ਮਾਨ ਹੋ ਗਿਆ
1: ਜੀ,
2: ਤੇ ਜਦੋਂ ਟਰੱਕ ਤੇ ਹੋਈਦਾ ਤਾਂ ਸੌਂਗ ਲਾ ਲਈਦੇ, ਜਦੋਂ ਫਿਰ ਏਦਾਂ ਦੇ ਸੌਂਗ ਅੱਗੇ ਆ ਜਾਂਦੇ ਆ ਫਿਰ ਟਾਈਮ ਸਾਰਾ ਪਿਛਲੀ ਰੀਲ ਘੁੰਮ ਜਾਂਦੀ ਆ, ਏ ਟੂ ਜੈਡ ਜਦੋਂ ਆਪਾਂ ਕਾਲਜ ਟਾਈਮ ਫਰੈਂਡਸ ਨਾਲ ਹੁੰਦੇ ਸੀ, ਕਾਲਜ ਦੇ ਵਿੱਚ ਜਿੱਦਾਂ ਮੈਂ ਭੰਗੜੇ ਚ ਹੁੰਦਾ ਸੀ, ਯੂਥ ਫੈਸਟੀਵਲ ਤੇ ਜਾਂਦੇ ਹੁੰਦੇ ਸੀਗੇ।
1: ਤੇ ਕਾਲਜ ਦੀ ਸਭ ਤੋਂ ਵੱਧ ਤੁਹਾਨੂੰ ਯਾਦ ਕਿਸ ਚੀਜ਼ ਦੀ ਆਉਂਦੀ ਆ, ਕੀ ਮਿਸ ਕਰਦੇ ਹੋ?
2: ਯਾਦ ਕਾਲਜ ਦੀ ਯਾਦ ਮੇਨ ਤਾਂ ਫਰੈਂਡ ਸਰਕਲ ਹੁੰਦਾ ਆਪਣਾ, ਤੋਂ ਉੱਥੇ ਸੁਬਾ ਇਕੱਠਿਆਂ ਨੇ ਜਾਣਾ, ਅਸੀਂ ਅਸੀਂ 6-7 ਜਾਣੇ ਹੁੰਦੇ ਸੀਗੇ ਤੇ ਸਾਰੇ ਸਰਦਾਰ ਪੱਗਾਂ ਵਾਲੇ ਤੇ ਆਪਣਾ ਬਾਜਾ ਵਧੀਆ ਉਦੋਂ ਬਣ ਠੜ ਕੇ, ਤੁਹਾਨੂੰ ਪਤਾ ਕਾਲਜ ਚ ਹੁੰਦਾ ਹੀ ਰਹਿਣਾ।
1: ਬਿਲਕੁਲ,
2: ਤੇ ਫਿਰ ਸੁਬਾ ਜਦੋਂ ਕਿਸੇ ਨੇ ਕਲਾਸ ਚ ਨਹੀਂ ਲਾਉਣੀ ਬੰਕ ਮਾਰਨਾ, ਨਹੀਂ ਲਾਉਣੀ, ਇੱਕ ਨੇ ਕਹਿੰਦਾ ਨਹੀਂ ਲਾਉਣੀ, ਬਾਕੀ ਵੀ ਓਕੇ, ਨਹੀਂ ਤੇ ਨਹੀਂ ਬਸ। ਫਿਰ ਸੁਬਾ ਘਰੋਂ ਰੋਟੀ ਜਦੋਂ ਲੈ ਕੇ ਜਾਂਦੇ ਸੀ, ਪਹਿਲੇ ਲੈਕਚਰ ਦੀ ਰੋਟੀ ਸਾਰੇ ਖਾ ਜਾਂਦੇ ਹੁੰਦੇ ਸੀ, ਵੀ ਸਾਰੀਆਂ ਖੋਲ ਕੇ ਰੱਖ ਲੈਣੀਆਂ ਅੱਗੇ ਟੇਬਲ ਤੇ, ਬਸ ਇਹ ਨੀ ਵੇਖਣਾ ਮੇਰੀ ਰੋਟੀ ਕਿਹੜੀ ਤੇਰੀ
1: ਕਰਕੇ।
2: ਹਾਂਜੀ ਖਾਂਦੇ ਸੀ, ਕਿਸੇ ਕੋਲ ਪਰੌਂਠੇ ਆਏ ਹੁੰਦੇ ਸੀ, ਕਿਸੇ ਕੋਲ ਰੋਟੀ ਆਈ ਹੋਣੀ, ਕਿਸੇ ਕੋਲ ਕੁਛ ਆਇਆ ਹੋਣਾ ਨਾ, ਜਿੱਦਾਂ ਵੀ ਆ ਤੇ ਪਹਿਲੇ ਲੈਕਚਰ ਏਦਾਂ ਹੀ ਆ। ਫਿਰ ਜਿੱਦਾਂ ਅਸੀਂ ਦੋ ਮੁੰਡੇ ਭੰਗੜੇ ਸੀਗੇ, ਦੋ ਮੁੰਡੇ ਸੀਗੇ ਫੁੱਟਬਾਲ ਦੇ ਵਿੱਚ, ਦੋ ਤਿੰਨ ਅਥਲੀਟ ਸੀਗੇ, ਏਦਾਂ ਮਤਲਬ ਜਿਹਦੀ ਜਿਹਦੀ ਗੇਮ ਹੋਣੀ ਬਾਕੀਆਂ ਨੇ ਜਾ ਕੇ ਉਹਨਾਂ ਨੂੰ ਮਤਲਬ ਸਪੋਰਟ ਕਰਨੀ ਹੈ ਨਾ, ਤੇ ਪੂਰਾ ਇੰਜੋਏ ਕਰੀ ਦਾ ਹੁੰਦਾ ਸੀ। ਮਤਲਬ ਉਹ ਟਾਈਮ ਤਾਂ ਕਹਿੰਦੇ ਇੱਕ ਗੋਲਡਨ ਟਾਈਮ ਹੁੰਦਾ, ਉਹ ਤਾਂ ਨੀ ਵਾਪਸ ਆਉਣਾਗਾ।
1: ਸਹੀ ਗੱਲ ਆ ਤੁਹਾਡੀ, ਕਿਸੇ ਦੇ ਕੋਈ ਤੁਸੀਂ ਜੇ ਸ਼ੇਅਰ ਕਰਨਾ ਚਾਹੋਗੇ ਵੀ ਕੋਈ ਗਾਣਾ ਸੁਣ ਕੇ ਤੁਹਾਨੂੰ ਤੁਹਾਡੀ ਕਾਲਜ ਦੀ ਆਸ਼ਕੀ ਯਾਦ ਆਉਂਦੀ ਹੈ, ਕੋਈ ਗਾਣਾ ਸੁਣ ਕੇ ਤੁਹਾਨੂੰ ਕੋਈ ਯਾਰਾਂ ਦੋਸਤਾਂ ਨਾਲ ਕਾਲਜ ਦਾ ਟਾਈਮ ਯਾਦ ਆਉਂਦਾ ਵੀ ਯਾਰ ਅਸੀਂ ਬਹਿ ਕੇ ਹੋਸਟਲ ਚ ਆਹ ਗਾਣਾ ਸੁਣਦੇ ਸੀਗੇ, ਜਾਂ ਤੁਸੀਂ ਕਹਿ ਲਓ ਕਿ ਉਹਨਾਂ ਸਮਿਆਂ ਚ ਪਿਆਰ ਕੀਤਾ ਤੇ ਕਿਸੇ ਤੁਸੀਂ ਕੁੜੀ ਨੂੰ ਕੋਈ ਗਾਣਾ ਸਪੈਸੀਫਿਕ ਗਾਉਣਾ ਸੁਣਾ ਕੇ ਸੋ ਥੋੜ੍ਹੇ ਜਿਹਾ ਯਾਰ ਯੂਨੀਕ ਜਿਹੀਆਂ ਯਾਦਾਂ ਥੋੜ੍ਹੀਆਂ ਸੁਣਦੇ ਹਾਂ। ਅਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਸਤਵਿੰਦਰ ਜੀ ਨੂੰ ਕਾਲ ਕਰੋ, ਜੇ ਤੁਹਾਡੀ ਬੇਸਮੈਂਟ ਲੀਕ ਹੋ ਗਈ ਨਾ ਤਾਂ ਸੁਣੋ। ਸਤਵਿੰਦਰ ਜੀ ਦਾ ਮੈਂ ਨੰਬਰ ਤੁਹਾਨੂੰ ਦਿੰਦਾ, ਕਿਸੇ ਦੀ ਵੀ ਬੇਸਮੈਂਟ ਲੀਕ ਹੋ ਗਈ ਤਾਂ ਸਤਵਿੰਦਰ ਬਾਈ ਜੀ ਹਾਜ਼ਰ ਨੇ। ਅਤੇ ਮੈਂ ਕਹਿੰਦਾ ਮਾਹਰ ਮਾਹਰ ਮਾਹਰ ਬੰਦੇ ਨੇ, ਬੇਸਮੈਂਟ ਵੀ ਕਹੂਗੀ ਕਿ ਯਾਰ ਸਾਨੂੰ ਇੰਨਾ ਕਾਇਮ ਕਿਹਨੇ ਕਰਤਾ। ਸੋ ਸਤਵਿੰਦਰ ਜੀ ਬੈਸਟ ਰੈਨੋਵੇਸ਼ਨ ਵਾਲੇ, 416-851-4565 'ਤੇ ਕਾਲ ਕਰੋ, 416-451-4565 'ਤੇ ਤੁਸੀਂ ਯਾਦ ਰੱਖੋ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ, 3630। ਹੈਲੋ,
2: ਹਾਂਜੀ ਬਾਈ ਨਵੀਂ, ਕੀ ਹਾਲ ਜੀ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਠੀਕ ਹੈ ਵੀਰੇ। ਯਾਰ ਇੱਕ ਤੁਹਾਨੂੰ ਦੱਸਣਾ, ਇਹ ਰਾਖਵਾਂ ਕੋਟਾ ਹੁੰਦਾ, ਖੋਟਾ ਨਹੀਂ ਹੁੰਦਾ।
1: ਓ ਸੌਰੀ ਸੌਰੀ, ਰਾਖਵਾਂ ਕੋਟਾ, ਠੀਕ ਹੈ
2: ਰਾਖਵਾਂ ਕੋਟਾ।
1: ਮੈਂ ਨਾ ਜਦੋਂ ਰਾਖਵਾਂ ਕੋਟਾ ਬਾਰੇ ਸੁਣਿਆ, ਹੁਣ ਸਾਨੂੰ ਕੀ ਪਤਾ ਰਾਖਵਾਂ ਕੋਟਾ ਕੀ ਹੁੰਦਾ, ਅਸੀਂ ਤਾਂ ਇੱਥੇ ਪੜ੍ਹੇ ਲਿਖੇ ਆ। ਫਿਰ ਉਦੋਂ ਗਾਣਾ ਆਇਆ ਤੇ ਉਦੋਂ ਫਿਰ ਮੈਨੂੰ ਤਾਂ ਪਤਾ ਨਹੀਂ ਘਰੋਂ ਪਤਾ ਕੀ, ਤੇ ਮੇਰੇ ਕੀ ਯਾਰ ਨਹੀਂ, ਮੇਰਾ ਇੱਕ ਮਿੱਤਰ ਹੈ ਉਹਨੇ ਮੈਨੂੰ ਪੁੱਛਿਆ, ਕਹਿੰਦਾ ਯਾਰ ਨਵੀਂ ਰਾਖਵਾਂ ਕੋਟਾ ਕੀ ਹੁੰਦਾ। ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਪਤਾ, ਫਿਰ ਘਰੋਂ ਪਤਾ ਲੱਗਿਆ ਵੀ ਕੀ ਕੋਨਸੈਪਟ ਸੀਗਾ।
2: ਤੁਸੀਂ
1: ਸ਼ੁਕਰ ਕਰੋ ਇੰਨੀ ਪੰਜਾਬੀ ਬੋਲ ਲਈ ਦੀ ਆ, ਹੁਣ ਅਸੀਂ ਇੱਥੋਂ ਦੇ ਜੰਮੇ ਪਲੇ ਆ, ਜਿੰਨਾ ਜਿੰਨਾ ਜਿੰਨੀ ਕੁ ਐਕਸੈਂਟ ਹੈਗੀ ਉਹ ਫਿਰ ਇੰਗਲਿਸ਼ ਸਾਡੀ ਥੋੜੀ ਜਿਹੀ ਨਿਕਲ ਆਉਂਦੀ ਆ। ਕੋਟਾ ਦਾ ਜੇ ਤੁਸੀਂ ਟ੍ਰਾਂਸਲੇਸ਼ਨ ਕਰਨੀ ਆ ਤਾਂ ਉਹ ਵੀ ਕੋਟਾ ਹੀ ਆ ਇੰਗਲਿਸ਼ ਦੇ ਵਿੱਚ, ਜਿੰਨਾ ਕੋਟਾ ਮਿਲਿਆ ਹੁੰਦਾ ਨਾ ਉਨਾ ਕੀ ਆ ਰਿਜ਼ਰਵ ਕੋਟਾ। ਮੁੰਡਿਆਂ ਖੁੰਡਿਆਂ ਕੋਲ ਡਿਗਰੀਆਂ ਹੈਗੀਆਂ ਫਿਰ ਵੀ ਜੋਬਾਂ ਨਾ ਮਿਲਣ ਕਿਉਂਕਿ ਰਿਜ਼ਰਵੇਸ਼ਨਸ ਨੇ, ਕੋਟਾਸ ਨੇ। ਹਾਂ ਨਹੀਂ ਨਹੀਂ ਇਹਨਾਂ ਕੁ ਤਾਂ ਪਤਾ। ਚਲੋ ਬਹੁਤ ਸ਼ੁਕਰੀਆ ਭਾਜੀ, ਕਰੈਕਟ ਕੀਤਾ, ਥੈਂਕ ਯੂ। ਕਰੈਕਸ਼ਨ ਹੁੰਦੀ ਉੱਥੇ ਕਰ ਵੀ ਲੈਣੀ ਚਾਹੀਦੀ ਆ, ਚੰਗਾ ਕਿਤੇ ਤੁਸੀਂ ਦੱਸਤਾ, ਨਹੀਂ ਤਾਂ ਹੋਰ ਕਿਸੇ ਨੇ ਕਹਿਣਾ ਸੀ ਨਵੀਂ ਕੀ ਬੋਲੀ ਜਾਂਦਾ। ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਤੁਹਾਡੇ ਲਈ ਹਾਜ਼ਰ ਨੇ। ਤੁਸੀਂ ਅਗਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਕਰਾਉਣੀ ਆ, ਇਹ 30 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ, 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ। ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ, 6476744-6734-6744-4735-2312। ਹੈਲੋ
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਹਾਂਜੀ ਬਹੁਤ ਵਧੀਆ। ਮੈਂ ਵੀ ਤੁਹਾਡੇ ਨਾਲ ਕੁਛ ਯਾਦਾਂ ਸ਼ੇਅਰ ਕਰਨੀਆਂ ਸੀਗੀਆਂ ਆਪਣੇ ਕਾਲਜ
1: ਤੋਂ।
3: ਹਾਂਜੀ, ਜਦੋਂ ਮੈਂ ਵੀ ਕਾਲਜ ਹੁੰਦੀ ਸੀ ਤਾਂ ਸਾਡਾ ਨਾ ਇੱਕ ਪੀਰੀਅਡ ਹੁੰਦਾ ਸੀ, ਉਦੋਂ ਕੋਈ ਅਸੀਂ ਸਕੂਲ ਵਰਕ ਜਾਂ ਜਿਹੜਾ ਸਾਡਾ ਸੀਗਾ ਕੋਈ ਕੰਮ ਨਹੀਂ ਕਰਨਾ ਹੁੰਦਾ ਸੀ। ਉਦੋਂ ਨਾ ਟੀਚਰ ਨੇ ਕਹਿਣਾ ਵੀ ਆਪਣੇ ਆਪਣੇ ਦੇ ਵਿੱਚ ਕੋਈ ਜਿਹੜਾ ਕੋਈ ਤੁਹਾਨੂੰ ਗੁਣ ਹੈਗਾ ਜਾਂ ਤੁਹਾਨੂੰ ਗਾਉਣ ਦਾ ਹੈਗਾ, ਚੁਟਕਲੇ ਹੈਗਾ, ਕੁਛ ਨਾ ਕੁਛ ਸੁਣਾਓ ਤੁਸੀਂ। ਤੇ ਵੀ ਵਰ ਹੈਵਿੰਗ ਦਿਸ ਕਾਈਂਡ ਆਫ ਲਾਈਕ, ਸਾਰਿਆਂ ਨੇ ਕਿਸੇ ਦਾ ਕੋਈ ਟਾਈਮ ਤਾਂ ਨਹੀਂ ਪਾਸ ਹੋ ਰਿਹਾ ਸੀ ਸਾਡੇ ਨਾਲ, ਤਾਂ ਉਹ ਕੋਈ ਕੁਛ ਚੁਟਕਲਾ ਸੁਣਾ ਰਿਹਾ ਸੀ, ਕੁਛ ਕਰ ਰਿਹਾ ਸੀਗਾ। ਉਦੋਂ ਮੈਨੂੰ ਸਿੰਗਿੰਗ ਦਾ ਕਾਫੀ ਸ਼ੌਂਕ ਸੀਗਾ, ਤਾਂ ਉਦੋਂ ਮੈਨੂੰ ਪਤਾ ਸੀ ਵੀ ਕੁੜੀਆਂ ਦਾ ਦੋ ਦਾ ਵਿਆਹ ਹੋਣ ਵਾਲਾ ਸੀਗਾ, ਤਾਂ ਮੈਂ ਸਟਾਰਟ ਕੀਤਾ ਸੌਂਗ ਵਧਾਣੀਆਂ ਦਾ ਗਾਣਾ ਸ਼ੁਰੂ ਕਰ, ਤਾਂ ਦੋਨੇ ਕੁੜੀਆਂ ਨੇ ਇੰਨਾ ਰੋਣਾ ਸ਼ੁਰੂ ਕੀਤਾ। ਮੇਰੀ ਉਹਦੇ ਨਾਲ ਜਿਹੜੀ ਉਹ ਮੈਮਰੀ ਚੁਣੀਆਂ ਹੋਈਆਂ ਨੇ, ਦੋ ਕੁੜੀਆਂ ਨੇ ਰਵਾਇਆ, ਟੀਚਰ ਕਹਿੰਦੇ ਤੇਰੀ ਆਵਾਜ਼ ਇੰਨੀ ਦਰਦ ਭਰੀ ਆ ਨਾ ਵੀ ਉਹਨਾਂ ਦੋਨਾਂ ਨੂੰ। ਮੈਂ ਕਿਹਾ ਬਾਕੀ ਤਾਂ ਰੋਈਆਂ ਨੀ ਹੈਗੀਆਂ, ਕਹਿੰਦੇ ਨੋ ਵੀ ਸਾਡਾ ਵਿਆਹ ਹੋਣਾ, ਸਾਨੂੰ ਇਹ ਗਾਣਾ ਸੁਣ ਕੇ ਵੀ ਤਾਂ ਕਰਕੇ ਥੋੜਾ

0: आयो मेरे दाते अरबा की ना जमिया की ना ने ले जानिया है. सो दैट्स व्हाई
1: थोड़ी वाकई थोड़ी आवाज बनी हुई है उधर ली ਤੁਸੀਂ ਸੰਗੀਤ ਸੰਗੂਤ ਕਰਨ ਲੱਗ ਜਾਓ ਵਧੀਆ ਤੁਹਾਡਾ ਕੰਮ ਚੱਲ ਜਾਊਗਾ.
0: ਹਾਂਜੀ ਨਹੀਂ ਕਹਿੰਦੇ ਹੁੰਦੇ ਸੀ ਪਰ ਹੁਣ ਲਾਈਫ ਡਿਫਰੈਂਟ ਹੋ ਗਈ ਹੈ ਨਾ, ਨਹੀਂ ਸ਼ੌਂਕ ਪੂਰਾ ਹੋਇਆ ਪਰ ਫਿਰ
1: ਚਲੋ ਹੁਣ ਸ਼ੌਂਕ ਨੂੰ ਹੁਣ ਪੂਰਾ ਕਰ ਲਓ. ਸ਼ੌਂਕ ਦੀ ਕਿਹੜਾ ਕੋਈ ਏਜ ਹੁੰਦੀ ਹੈ?
0: ਨਹੀਂ ਗਾਈਦਾ ਲਾਈਕ ਵੈਡਿੰਗਸ ਵਗੈਰਾ ਜਿੱਥੇ ਮੈਨੂੰ ਮੂਰੇ ਕਰ ਦਿੰਦੇ ਆ ਫਿਰ ਆਪਣਾ ਸ਼ੌਂਕ ਪੂਰਾ ਕਰ ਲਿਆ
1: ਤੋਂ. ਵੈਰੀ ਨਾਈਸ, ਥੈਂਕ ਯੂ ਸੋ ਮਚ ਤੁਸੀਂ ਸ਼ੇਅਰ ਕੀਤਾ ਜੀ, ਬਹੁਤ ਧੰਨਵਾਦ ਤੁਹਾਡਾ. ਥੈਂਕ ਯੂ. ਸੋ ਇਹਨਾਂ ਦੇ ਕਾਲਜ ਨਾਲ ਇੱਕ ਯੂਨੀਕ ਗਾਣਾ ਜੁੜਿਆ ਹੈ, ਮਧਾਣੀਆਂ ਵਾਲਾ ਗਾਣਾ ਤੁਹਾਡੀ ਕਾਲਜ ਦੇ ਨਾਲ ਜੁੜਿਆ ਹੋਵੇ. ਮੈਂ ਕਹਿੰਦਾ ਹਰੇਕ ਕੇ ਬਾਕੀ ਸੱਜਣ ਮਿੱਤਰ ਕਹਿੰਦੇ ਹੋਣਗੇ ਯਾਰ ਇਹ ਕੋਈ ਸਾਡੇ ਕਾਲਜ ਟਾਈਮ ਨਾਲ ਤਾਂ ਜੁੜਿਆ ਨਹੀਂ ਗੀਤ, ਕਾਲਜ ਟਾਈਮ ਨਾਲ ਤਾਂ ਤਿਆਰੀ ਹਾਂ ਦੀ ਹੈ ਜਾਂ ਟਾਈਮ ਟੇਬਲ ਇੱਦਾਂ ਉੱਦਾਂ ਦੇ ਗਾਣੇ ਜੁੜੇ ਹੁੰਦੇ ਆ. ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਸੇ ਨੇ ਵੀ ਇੰਡੀਆ ਦੀਆਂ ਟਿਕਟਾਂ ਲੈਣੀਆਂ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਜਾਂ ਜਾਣਾ, ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੂੰ ਫੋਨ ਕਰ ਲਓ 905-796-7800 ਦੁਆਬਾ ਟਰੈਵਲ, ਨੰਬਰ ਵਨ ਸਰਵਿਸ, ਨੰਬਰ ਵਨ ਡੀਲਾਂ, ਦੁਆਬਾ ਟਰੈਵਲ ਐਂਡ ਟੂਰ ਨੂੰ ਯਾਦ ਜ਼ਰੂਰ ਰੱਖੋ. ਉਸ ਦੇ ਨਾਲ ਨਾਲ ਰੋਇਲ ਆਟੋ ਸੈਂਟਰ ਦੇ ਸਾਡੇ ਮਿਸਟਰ ਰਾਜ, ਰਾਜ ਬਾਈ ਜੀ ਕੋਲ ਜਾਓ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਾਨੀ 905-799-1478 ਰੋਇਲ ਆਟੋ ਸੈਂਟਰ ਜੀ 1002. ਹੈਲੋ
2: ਹਾਂਜੀ ਨਵੀਂ ਵੀਰੇ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਕਿਵੇਂ ਹੋ ਜੀ?
2: ਬਹੁਤ ਵਧੀਆ ਬਹੁਤ ਵਧੀਆ, ਅੱਜ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਵੀਰੇ, ਬੜਾ ਮਜ਼ਾ ਆ ਰਿਹਾ.
1: ਥੈਂਕ ਯੂ ਭਾਜੀ.
2: ਹਾਂਜੀ ਆਫਿਸ ਚੋਂ ਨਿਕਲੇ ਘਰ ਪਹੁੰਚ ਗਏ, ਹਜੇ ਵੀ ਗੱਡੀ 'ਚ ਬੈਠਾ, ਮੈਂ ਕਿਹਾ ਨਵੀਂ ਵੀਰੇ ਨਾਲ ਗੱਲ ਕਰਕੇ ਹੀ ਜਾਵਾਂਗੇ.
1: ਜ਼ਰੂਰ, ਕਿਉਂ ਨੀ, ਜ਼ਰੂਰ.
2: ਹਾਂਜੀ ਹਾਂਜੀ ਤੇ ਭਾਜੀ ਕਾਲਜ ਦੀਆਂ ਯਾਦਾਂ ਤਾਂ ਬਹੁਤ ਨੇ, ਬਹੁਤ ਮਜ਼ਾ ਆਉਂਦਾ, ਮਤਲਬ ਉਸ ਟਾਈਮ ਦਾ ਗੋਲਡਨ ਪੀਰੀਅਡ ਹੁੰਦਾ ਉਹ. ਤੇ ਤੁਸੀਂ ਨਾ ਗਾਣਾ ਲਾਉਣਾ ਹੈਗਾ ਕਾਲਜ 'ਚ ਕੁੰਡੀਆਂ ਦੇ ਸਿੰਘ ਫਸ ਗਏ, ਟੈਬਲ ਪਵਾ ਤੇ ਪਟਣੇ ਕੁਲਵਿੰਦਰ
1: ਢਿੱਲੋਂ ਦਾ
2: ਬਹੁਤ ਮਾਹੌਲ. ਹਾਂਜੀ ਬਹੁਤ ਮਾਹੌਲ ਬਣੂਗਾ.
1: ਇਹ ਗਾਣਾ ਸੁਣ ਕੇ ਤੁਹਾਨੂੰ ਕਿਉਂ ਕਾਲਜ ਦੀ ਯਾਦ ਆਉਂਦੀ ਹੈ?
2: ਕਾਲਜ ਦੇ ਗਾਣੇ ਤਾਂ ਬਹੁਤ ਹੋਰ ਵੀ ਜੁੜੇ ਹੋਏ ਨੇ, ਬਟ ਇਹ ਜਦੋਂ ਅਸੀਂ ਹੁੰਦੇ ਤਾਂ ਸਕੂਲ 'ਚ ਜਦੋਂ ਇਹ ਗਾਣਾ ਆਇਆ ਸੀ ਅਸੀਂ 8ਵੀਂ 9ਵੀਂ ਕਲਾਸ 'ਚ ਹੁੰਦੇ ਸੀ, ਬਟ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ, ਮੈਂ ਬਹੁਤ ਸੁਣਿਆ, ਹੁਣ ਵੀ ਬਹੁਤ ਸੁਣਦਾ ਗਾਣਾ.
1: ਮੈਂ ਕਿਹਾ ਕਿਤੇ ਤੁਸੀਂ ਕਿਹਾ ਨਾ ਵੀ ਗਾਣਾ ਲਓ ਵੀ ਤੁਸੀਂ ਵੀ ਕਾਲਜ ਕੁਲਜ ਕਿਤੇ ਲੜੇ ਲੁੜੇ ਤਾਂ ਨੀ ਬਹੁਤ?
2: ਸਿੰਘ ਸਿੰਘ ਦਾ ਤੈਨੂੰ ਪਤਾ ਕਾਲਜ 'ਚ ਫਸਦੀ ਰਹਿੰਦੇ ਨੇ.
1: ਅੱਛਾ, ਨਹੀਂ ਤੁਸੀਂ ਤਾਂ ਬੋਲਦੇ ਬੜਾ ਮਿੱਠਾ, ਐਂ ਲੱਗਦਾ ਨੀ ਵੀ ਤੁਸੀਂ ਵੀ ਸਿੰਘ ਫਸਾਇਆ ਕਾਲਜ ਦੇ ਵਿੱਚ?
2: ਨਹੀਂ ਗੱਲ ਪਤਾ ਕੀ ਹੈ ਭਾਈ, ਉਹ ਟਾਈਮ ਹੀ ਹੁੰਦਾ ਹੈ ਜਿਹਾ, ਹੁਣ ਫਿਰ ਥੋੜਾ ਜਿਹਾ ਤੈਨੂੰ ਪਤਾ ਜਦੋਂ ਜਦੋਂ ਲਾਈਫ 'ਚ ਮੈਚਿਓਰਟੀ ਆਉਂਦੀ ਰਹਿੰਦੀ ਉਦੋਂ ਥੋੜੇ ਚੇਂਜਸ ਆਉਂਦੀਆਂ
1: ਰਹਿੰਦੀਆਂ. ਸਹੀ ਗੱਲ ਹੈ, ਜਿਹੜੇ ਕਾਲਜ ਵਾਲੇ ਬੰਦੇ ਲੜੇ ਆ, ਸਿੰਘ ਫਸਾਏ ਆ, ਹੁਣ ਉਹ ਬੇਚਾਰੇ ਬਹੁਤ ਕਹਿ ਲਓ ਕਿ ਸਾਧ ਹੀ ਬਣੇ ਹੋਏ ਆ. ਨਹੀਂ ਚਲੋ ਜ਼ਰੂਰ ਲਾ ਦਿੰਦੇ ਆ ਵੀਰੇ, ਨੋ ਪ੍ਰੋਬਲਮ. ਥੈਂਕ ਯੂ. ਸੋ ਨੰਬਰ ਹੈ ਆਪਣਾ 905-600-7300-3337 9056-7333-37. ਤੁਸੀਂ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਤੇ ਮੇਫੀਅਰ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ, ਬਹੁਤ ਸਾਫ਼ ਸੁਥਰਾ ਸਟੋਰ, ਬੜੀਆਂ ਡੀਲਾਂ, ਫਰੈਸ਼ ਫੂਡ ਸੈਂਟਰ. ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਤੇ ਗੋਰਵੇ ਬਿਯੋਂਡ ਆਈਵਰ, ਰੋਮੀ ਬਾਈ ਜੀ ਨੂੰ ਜਾ ਕੇ ਮਿਲੋ, ਡਿਸਕਾਊਂਟ ਪੱਕਾ ਮਿਲੂਗਾ, ਟੋਪ ਟੋਪ ਟੋਪ ਸਰਵਿਸ, ਆਈ ਡਾਕਟਰ ਅਵੇਲੇਬਲ ਨੇ, ਪ੍ਰਿਸਕ੍ਰਿਪਸ਼ਨ ਨਿਗਾਲੀ ਐਨਕਾਂ ਜਾਂ ਸਨ ਗਲਾਸਿਸ ਲੈਣੀਆਂ 905-793-3937.
3: ਸਭ ਤੋਂ ਜਿਆਦਾ ਵਧੀਆ ਲੱਗਾ.
1: ਵਧੀਆ ਯਾਰ, ਸੋਹਣਾ ਯਾਰ ਅਰਜਨ ਗਾਉਂਦਾ ਵੀ ਬਹੁਤ ਸੋਹਣਾ, ਲਿਖਦਾ ਤਾਂ ਹੈ ਹੀ ਕਮਾਲ, ਸੋ ਬੰਦਾ ਆਰਟਿਸਟ ਪੂਰਾ ਆਲ ਰਾਊਂਡਰ ਹੈ। ਤੁਹਾਡੇ ਕਾਲਜ ਟਾਈਮ ਨਾਲ ਕਿਹੜਾ ਕੋਈ ਐਸਾ ਗਾਣਾ ਜੁੜਿਆ ਹੋਇਆ ਵੀ ਤੁਸੀਂ ਉਹ ਗਾਣਾ ਸੁਣਦੇ ਹੋ ਤੇ ਤੁਹਾਨੂੰ ਕਾਲਜ ਦੀ ਯਾਦ ਆ ਜਾਂਦੀ ਹੈ?
3: ਕੰਟ ਕਲੇਰ ਦਾ ਸੁਣ ਲਿਆ ਹਨਾ, ਦੋ ਤਿੰਨ ਗਾਣੇ ਹੁੰਦੇ ਸੀਗੇ ਉਹ ਉਹੀ ਸੁਣਦੇ ਹੁੰਦੇ ਸੀ ਜ਼ਿਆਦਾ।
1: ਕੀ ਗੱਲ, ਉਦੋਂ ਤੁਹਾਡਾ ਕਾਲਜ ਵਿੱਚ ਦਿਲ ਬਹੁਤ ਟੁੱਟਿਆ?
3: ਅਸੀਂ
1: ਕਿਹੜਾ ਤੇਰੇ ਬਿਨਾ ਮਰ ਚੱਲਿਆ, ਹਾਂ
3: ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੇ ਸਾਡੇ
1: ਤੋਂ, ਸਾਡੇ ਤੋਂ ਬਗੈਰ। ਬਹੁਤ ਸੋਹਣਾ ਗਾਣਾ ਯਾਰ, ਏਅਰਪੋਰਟ ਕੁਈਨ, ਕੁਈਨ ਗੇਟਵੇ 294 ਵਾਕਰ ਡਰਾਈਵ, ਤੁਸੀਂ ਪਹੁੰਚੋ ਤੇ ਡੀਲਾਂ ਲਓ ਜੀ। ਸੁਖਜੀ ਵੈਲਕਮ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ 294 ਵਾਕਰ ਡਰਾਈਵ ਦੇ ਉੱਪਰ। ਤੇ ਨਵੀਂ ਬਾਈ ਜੀ, ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਡਿਸਕੰਟੀਨਿਊ ਮਾਡਲਸ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਨੈਕਸਟ ਵੀਕ ਨਿਊ ਅਰਾਈਵਲ ਸਾਡੇ ਕੋਲ ਪਹੁੰਚ ਰਹੇ ਨੇ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ। ਜੇ ਤੁਸੀਂ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਵੀਕਐਂਡ ਨੂੰ ਮਿਸ ਨਾ ਕਰਿਓ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ। ਭਾਰੀ ਭਾਰੀ ਡਾਲਰਾਂ ਦੀ ਸੇਵਿੰਗ ਹੋਣੀ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾਣੀ ਆ। ਤੇ ਇੱਕ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਜਿਹੜਾ ਤੁਹਾਨੂੰ ਬਰਾਊਨ ਕਲਰ ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੈਫਟ ਸਾਈਡ ਪਾਵਰ ਰਿਕਲਾਈਨਰ, ਤੇ ਨਾਲ ਪਿਓਰ ਲੈਦਰ ਰੀਅਲ ਲੈਦਰ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $5,000 ਸੀ ਲਾਸਟ ਹੀ ਪੀਸ ਆ। ਜਿਹੜਾ ਪਰਿਵਾਰ ਕੱਲ ਨੂੰ ਆ ਕੇ ਲੈ ਜਾਵੇ, ਸਿਰਫ $1,299 ਦੇ ਵਿੱਚ, $1,299 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ। ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ, ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
1: ਕੀ ਬਾਤ ਹੈ, ਗ੍ਰੈਂਡ ਫਰਨੀਚਰ ਤੇ ਪਹੁੰਚੋ, ਗੇਟ ਰੈਡੀ, ਕੱਲ ਨੂੰ ਅਸੀਂ ਲਾਈਵ ਹੋਵਾਂਗੇ, ਕੱਲ ਸ਼ਾਮੀ 6 ਵਜੇ। ਪ੍ਰਾਈਵੇਟ ਕਾਲਰ ਪਲੀਜ਼ ਯਾਰ ਆਪਣਾ ਨੰਬਰ ਦਿਖਾ ਕੇ ਕਾਲ ਕਰੋ, ਤੇ ਤੁਹਾਡੀ ਐਂ ਕਾਲ ਲੈ ਨਹੀਂ ਸਕਦੇ। ਸੋ ਨੰਬਰ ਹੈ ਆਪਣਾ 9056 7333 37, 905-673-3337, 905-673-3337, 905-673-3337 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। ਜਸਟ ਕਾਲ ਕਰੋ, ਥੋੜ੍ਹੇ ਹੋਲ ਤੇ ਰਹੋ ਤੇ ਗੱਲਬਾਤ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੀ ਕਾਲ ਲਈ ਹੈ। ਇੱਕ ਨਾ ਤੁਸੀਂ ਜੇ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਵਾਉਣੀ ਹੈ, ਤੁਸੀਂ ਯਾਦ ਰੱਖੋ SS ਲੋਨ ਕੇਅਰ, ਨਵਾਂ ਘਾਹ ਲਗਵਾਓ ਯਾਰ, ਜ਼ਰੂਰੀ ਹੈ ਤੇ ਤੁਹਾਡੀ ਜੇ ਲੈਂਡਸਕੇਪਿੰਗ ਨਾ ਕੀਤੀ ਹੋਵੇ ਘਾਹ ਨਾ ਵਧੀਆ ਹੋਵੇ ਬੰਦਾ ਕਹੂਗਾ ਘਰ ਤਾਂ ਇੰਨਾ ਸੁਣ ਲਿਆ ਘਾਹ ਦਾ ਕੋਈ ਦੇਖੋ ਕੀ ਹਾਲ ਕੀਤਾ ਸੋ SS Lawn Care 435-6591984 437-655-1984 ਇੱਕ ਯਾਰ ਇੰਨੀ ਟੌਪ ਦੀ ਲਿਸਟਿੰਗ ਸਾਡੇ ਸਾਹਮਣੇ ਆਈ ਹੈ ਨਾ ਸੋ ਜਪਿੰਦਰ ਬਰਾੜ ਹੋਣਾ ਦੀ ਐਕਸਕਲੂਸਿਵ ਲਿਸਟਿੰਗ ਹੈ ਇਹ ਕੈਨੇਡਾ ਦੇ ਵਿੱਚ ਹੈ ਲਗਜ਼ਰੀ ਲਿਸਟਿੰਗ ਤੇ 3.5 ਏਕੜ ਤੋਂ ਵੀ ਵੱਧ ਲੈਂਡ ਹੈ ਟੋਟਲ 3.6 ਏਕੜ ਲੈਂਡ ਹੈ ਜਿਸ ਵਿੱਚ 11,700 ਸਕੁਏਅਰ ਫੁੱਟ ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ ਹੈ ਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ ਟੋਟਲ 18,000 ਸਕੁਏਅਰ ਫੁੱਟ ਦੀ ਜਗ੍ਹਾ ਅੰਦਰ ਵੜੋ 22 ਫੁੱਟ ਦੀਆਂ ਸੀਲਿੰਗਸ ਨੇ 19 ਫੁੱਟ ਦੀ ਸੀਲਿੰਗ ਫੈਮਿਲੀ ਰੂਮ 'ਚ ਹੈ ਉੱਪਰ 6 ਬੈਡਰੂਮ ਨੇ ਹਰ ਬੈਡਰੂਮ 'ਚ ਵਾਕ ਇਨ ਕਲੋਜ਼ਟ ਹੈ 42 ਗੱਡੀਆਂ ਦੀ ਪਾਰਕਿੰਗ ਹੈ 42 ਗੱਡੀਆਂ ਦੀ ਪਾਰਕਿੰਗ ਹੈ ਸੋ ਤੁਸੀਂ ਜਪਿੰਦਰ ਨੂੰ ਕਾਲ ਕਰੋ ਵੀਕਐਂਡ ਤੇ ਸੈਟਰਡੇ ਸੰਡੇ 2 ਦਿਨ ਇਹ ਓਪਨ ਹਾਊਸ ਕਰ ਰਹੇ ਨੇ 1 ਤੋਂ 6 416-729-3616 416-729-3616 416-729-3616 ਤੇ ਕਾਲ ਕਰੋ 4556 ਹੈਲੋ
2: ਹੈਲੋ ਬਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ
2: ਬਹੁਤ ਵਧੀਆ ਚੜ੍ਹਦੇ ਕਲਾ ਜੀ ਸ਼ੁਕਰਾਨਾ ਜੀ ਵਾਹਿਗੁਰੂ ਦਾ ਤੰਦਰੁਸਤੀ ਬਖਸ਼ੀ ਹੋਈ
1: ਬਹੁਤ ਵਧੀਆ ਵੀਰੇ ਬਹੁਤ ਵਧੀਆ
2: ਚਲੋ ਚੰਗੀ ਗੱਲ ਹੈ ਜੀ ਇੱਕ ਟੌਪਿਕ ਚੱਲ ਰਿਹਾ ਸੀਗਾ ਰਿਲੇਟਡ ਦਾ ਕਾਲਜ ਲਾਈਫ ਰਾਈਟ ਤਾਂ ਕਿਹੜੀ ਤੁਹਾਡੀ ਅਟੈਚਮੈਂਟ ਹੈਗੀ ਉਸ ਟਾਈਮ ਤੇ ਜਿਹੜੀ ਤੁਸੀਂ ਇੱਕ ਡਿਸਕ੍ਰਾਈਬ ਕਰ ਸਕੋ ਆਪਣੇ ਇੱਕ ਸੌਂਗ ਦੇ ਨਾਲ ਗੀਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਯਾਦਾਂ ਬਹੁਤ ਸਾਰੇ ਇਹ ਜਿਹੇ ਦੋਸਤ ਮਿੱਤਰ ਹੁੰਦੇ ਨੇ ਜੋ ਪੜ੍ਹਦੇ ਨੇ ਨਾਲ ਰਾਈਟ
1: ਜੀ
2: ਤਾਂ ਪਿੱਛੇ ਬਾਈ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਸੀਗੀ ਕਿ ਵੀ ਮਤਲਬ ਬਾਈ ਜੀ ਕਹਿੰਦੇ ਵੀ ਅਸੀਂ ਭੰਗੜੇ ਦੇ ਹੁੰਦੇ ਸੀਗੇ ਦੋ ਮੁੰਡੇ ਦੇ ਦੋ ਫੁੱਟਬਾਲਰ ਹੁੰਦੇ ਸੀਗੇ ਰਾਈਟ ਤਾਂ ਮਤਲਬ ਅਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆਉਂਦੇ ਸੀ ਤਾਂ ਅਸੀਂ ਖਾਣਾ ਵੀ ਖਾਣਾ ਤੇ ਰਲ ਮਿਲ ਕੇ ਖਾਣਾ ਸਾਰਿਆਂ ਨੇ ਹਨਾ ਆਪਦਾ ਆਪਦਾ ਖਾਣਾ ਸਾਂਝਾ ਕਰਨਾ ਤਾਂ ਉਹ ਬਹੁਤ ਵਧੀਆ ਲੱਗਦਾ ਹੈ ਜੀ ਲਾਈਫ ਇਹਦੇ ਨਾਲ ਜੁੜੀ ਵੀ ਹੁੰਦੀ ਹੈ ਆਪਣੀ ਕਾਲਜ ਟਾਈਮ ਦੀ ਤਾਂ ਜੇ ਅਸੀਂ ਕਹੀਏ ਤਾਂ ਇੱਕ ਸੌਂਗ ਜਿਸ ਤਰ੍ਹਾਂ ਹੈਗਾ ਗਾ ਬਾਈ ਸਤਿੰਦਰ ਸਰਤਾਜ ਹੋਰਾਂ ਜੀ ਨੇ ਸਟਾਰਟ ਕੀਤਾ ਸੀਗਾ ਕਿ ਨਿੱਕੀ ਜਿਹੀ ਕੁੜੀ ਤਾਂ ਉਹ ਅਲਫਾਜ਼ ਜਿਹੜੇ ਸੀਗੇ ਉਸ ਟਾਈਮ ਦੇ ਉੱਤੇ ਜਿਵੇਂ ਮਤਲਬ ਕਲੈਰਿਟੀ ਇੰਨੀ ਬਾਈ ਦੇ ਸੌਂਗ ਆਇਆ ਉਹ ਤਾਂ ਉਹ ਸੌਂਗ ਜਿਹੜਾ ਸੀਗਾ ਉਹ ਮਤਲਬ ਐ ਮਤਲਬ ਵੀ ਜ਼ਹਿਨ ਦੇ ਵਿੱਚ ਹੀ ਵਸ ਗਏ ਜੀ ਉਹ ਦਿਲਾਂ ਦੇ ਵਿੱਚ ਹੀ ਵਸ ਗਈ
1: ਪਰ ਓਕੇ ਗਾਣਾ ਬਹੁਤ ਪਿਆਰਾ ਬਹੁਤ ਸੋਹਣਾ ਬਟ ਕਾਲਜ ਉਹ ਗਾਣਾ ਉਦੋਂ ਆਇਆ ਸੀ ਜਦੋਂ ਤੁਸੀਂ ਕਾਲਜ ਦੇ ਵਿੱਚ ਸੀਗੇ
2: ਚਲੋ ਅੱਜ ਗੱਡੀ ਚ ਬੈਠੇ ਸੀਗੇ ਸੁਣ ਰਹੇ ਸੀਗੇ ਮੈਂ ਕਿਹਾ ਟਰਾਈ ਕਰਕੇ ਦੇਖਦੇ ਜੀ ਬਾਈ ਜੀ ਨਾਲ ਗੱਲ ਹੁੰਦੀ ਆ ਤਾਂ ਕਰਕੇ
1: ਦੇਖਿਓ ਨੀ ਯਾਰ ਕਰਿਆ ਕਰੋ ਜਦੋਂ ਵੀ ਸੁਣਦੇ ਹੋ ਹੁਣ ਤੁਸੀਂ ਜੇ ਪ੍ਰੋਗਰਾਮ ਸੁਣੀ ਰਹੇ ਹੋ ਤਾਂ ਕਾਲ ਕਰਿਆ ਕਰੋ ਸਵੇਰੇ ਕਰ ਲਿਆ ਕਰੋ ਸਵੇਰੇ ਵੀ ਅਸੀਂ ਹਾਜ਼ਰ ਹੁੰਦੇ ਹਾਂ ਸ਼ਾਮ ਨੂੰ ਵੀ ਅਸੀਂ ਹਾਜ਼ਰ ਹੁੰਦੇ
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਨਹੀਂ ਬਹੁਤ ਚੰਗਾ ਲੱਗਦਾ ਵੀ ਚਲੋ ਕਈ ਵਾਰੀ ਤੁਹਾਨੂੰ ਸੁਣੀ ਦਾ ਤੁਸੀਂ ਕਹਿੰਦੇ ਵੀ ਯਾਰ ਅਸੀਂ ਇੱਥੋਂ ਦੇ ਜੰਪਲ ਹੈਗੇ ਆ ਕੈਨੇਡਾ ਦੇ ਹਨਾ
1: ਜੀ
2: ਤਾਂ ਸਾਡਾ ਫੋਨੈਟਿਕਸ ਨੇ ਪਰ ਜਿੰਨੀ ਸੋਹਣੀ ਪੰਜਾਬੀ ਤੁਸੀਂ ਬੋਲਦੇ ਤੇ ਜੰਪਲ ਹੋ ਕੇ ਮੈਨੂੰ ਨਹੀਂ ਲੱਗਦਾ ਵੀ ਇੰਨਾ ਫੋਨੈਟਿਕਸ ਕਿਸੇ ਦਾ ਹੋਊਗਾ
1: ਥੈਂਕ ਯੂ ਬ੍ਰਦਰ
2: ਹਾਂਜੀ ਹਾਂਜੀ
1: ਅਜੇ ਵੀ ਪੰਜਾਬੀ ਚ ਗਲਤੀਆਂ ਚਲੋ ਹੋ ਜਾਂਦੀਆਂ ਨੇ ਬਟ ਹੋਰ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
2: ਜ਼ਰੂਰ ਹੈ ਜੀ ਦੇਖੋ ਜਿਹੜਾ ਬੰਦਾ ਧਰਤੀ ਦੇ ਨਾਲ ਜੰਪਲ ਹੈ ਹਨਾ ਤਾਂ ਉਹਨਾਂ ਤੋਂ ਨਹੀਂ ਇਹ ਮਿਸਟੇਕਸ ਹੁੰਦੀਆਂ ਕਈ ਵਾਰੀ ਉਹ ਵੀ ਕਰ ਜਾਂਦੇ
1: ਉਹ ਵੀ ਕਰ ਜਾਂਦੇ ਆ ਇਦਾਂ
2: ਨਹੀਂ ਹੁੰਦਾ ਜਾਣ ਹਾਂ ਕਈ ਵਾਰੀ ਜਾਣ ਬੁੱਝ ਕੇ ਨਹੀਂ ਹੁੰਦੀਆਂ ਇਹ ਗੱਲਾਂ ਪਰ ਬੰਦਾ ਉਸ ਲਹਿਜੇ ਨਾਲ ਗੱਲ ਕਰ ਰਿਹਾ ਹੁੰਦਾ ਵੀ ਉਹਦਾ ਧਿਆਨ ਆਇਆ ਹੁੰਦਾ ਵੀ ਮੈਂ ਫਟਾਫਟ ਆਪਣੀ ਉਹ ਗੱਲ ਕਹਿ ਦੇਵਾਂ ਤਾਂ ਉਹ ਮਤਲਬ ਜਿਹੜਾ ਲਹਿਜਾ ਹੁੰਦਾ
1: ਇਨਫੋਰਮੇਸ਼ਨ ਦੇਈਏ ਬਈ ਢਿੱਲੋਂ ਵੀਡੀਓ ਦੀ ਢਿੱਲੋਂ ਵੀਡੀਓ ਕਰੋ ਸਟ੍ਰੀਮ ਤੁਸੀਂ ਹੁਣ IPL ਕਦੋਂ ਆ ਮੈਚ ਪੰਜਾਬ ਵਾਲਿਆਂ ਨੂੰ ਕੀ ਕਹੀਏ ਪੰਜਾਬ ਬਾਰੇ ਖੈਰ ਪੰਜਾਬ ਕਿੰਗਸ ਨਾਟ ਡੂਇੰਗ ਗੁੱਡ ਬਟ ਪੰਜਾਬ ਦਾ ਹੁਣ ਪਰਸੋਂ ਨੂੰ ਲਖਨਊ ਨਾਲ ਮੈਚ ਹੈ ਸੋ ਕਰੋ ਸਟ੍ਰੀਮ ਦੇ ਨਾਲ ਨਾ ਤੁਸੀਂ ਕ੍ਰਿਕਟ ਦੇਖੋ 5 ਵੱਖਰੀਆਂ ਵੱਖਰੀਆਂ ਡਿਵਾਈਸਿਸ ਤੇ ਸਿਰਫ ਇੱਕ ਕਾਊਂਟਰ ਦੇਖ ਸਕਦੇ ਹੋ। ਢਿੱਲੋ ਵੀਡੀਓ 905-204-1313 905-204-1313 ਢਿੱਲੋ ਵੀਡੀਓ ਤੋਂ ਜਾਣਕਾਰੀ ਸਾਰੀ ਲੈ ਲਵੋ। ਉਸ ਦੇ ਨਾਲ ਨਾਲ ਗਰੋਸਰੀ ਕਰਨੀ ਹੈ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀ ਹਰ ਇੱਕ ਲੋਕੇਸ਼ਨ ਦੇ ਵਿੱਚ ਗਰੋਸਰੀ ਸਟੋਰ ਹੈ ਤੰਦੂਰੀ ਗ੍ਰਿਲ, ਨਾਲੇ ਗਰੋਸਰੀ ਕਰੋ ਨਾਲੇ ਵਧੀਆ ਡੀਲਾਂ ਲਓ। ਇੰਡੀਅਨ ਫਰੂਟਲੈਂਡ ਤੇ ਤੁਸੀਂ ਜਾਣੇ ਹੋ ਨਾ, ਇਹਨਾਂ ਦੀਆਂ 5 ਲੋਕੇਸ਼ਨਾਂ ਬ੍ਰੈਂਪਟਨ 'ਚ ਮੇਫੀਲਡ ਕ੍ਰੈਡਿਟ ਵਿਊ, ਮਕਵੀਨ ਕੈਸਲ ਮੋਰ, ਬਵੇਰ ਚਿੰਗ ਕਿਊਜ਼ੀ, ਕੁਈਨ ਚਿੰਗ ਕਿਊਜ਼ੀ ਅਤੇ ਨਾਲ ਨਵੀਂ ਲੋਕੇਸ਼ਨ ਨੇ ਸੈਂਡਲਵੁੱਡ ਹਰ ਇੰਟੇਰੀਓ। ਬਾਕੀ ਇਹ ਗੋਲਫ ਵੀ ਲੋਕੇਸ਼ਨ ਹੈ, ਕੇਂਬਰਿਜ ਵੀ ਲੋਕੇਸ਼ਨ ਹੈ, ਇੰਡੀਅਨ ਫਰੂਟ ਲੈਂਡ। 6336 ਹੈਲੋ ਜੀ,
5: ਦੋ ਗਾਣੇ ਆਏ ਸੀਗੇ 90 ਦੇ ਦਸ਼ਕ ਦੇ ਵਿੱਚ, ਇੱਕ ਸੱਤ ਰੰਗ ਦਾ ਲਸ਼ਕਾਰਾ ਮਨਮੋਹ ਵਾਸ ਦਾ, ਇੱਕ ਆਇਆ ਸੀਗਾ ਇਹ ਸਾਬਰ ਕੋਠੀ ਦਾ ਚੰਨ ਜੁਗਨੂ ਤੇ ਤਾਰੇ।
1: ਚੰਨ
5: ਜੁਗਨੂ ਤੇ ਤਾਰੇ ਦੀ ਅਲਫਾਜ ਇੰਨੇ ਵਧੀਆ ਨੀ ਨਾ ਤੇ ਇੰਨੀ ਵਧੀਆ ਆਵਾਜ਼ ਸਾਬਰ ਕੋਠੀ ਜੀ ਦੀ ਆ।
1: ਅੱਛਾ,
5: ਉਹ ਅਸੀਂ ਦਿੱਲੀ ਨੂੰ ਮੈਟਾਡੋਰਾਂ ਚੱਲਦੀਆਂ ਹੁੰਦੀਆਂ ਸੀ ਉਹਨਾਂ ਟਾਈਮਾਂ ਚ, 9-10 ਘੰਟੇ 11 ਘੰਟੇ ਲੱਗ ਜਾਣੇ, ਔਰ ਪੁਲਿਸ ਦਾ ਵੀ ਡਰ ਹੁੰਦਾ ਸੀ, ਉਹਨਾਂ ਨੂੰ ਫੜ ਲੈਂਦੇ ਹੁੰਦੇ, ਰੋਕਦੇ ਹੁੰਦੇ ਸੀ।
1: ਅੱਛਾ,
5: ਰਾਹ ਚ ਜਿੱਦਾਂ ਦਿੱਲੀ ਏਅਰਪੋਰਟ ਨੂੰ ਜਾਣਾ ਆ, ਉਸ ਵੇਲੇ ਅਸੀਂ 4 ਘੰਟੇ ਇੱਕ ਗਾਣਾ ਸੁਣਿਆ, 4 ਘੰਟੇ ਇੱਕ ਦੋਨੇ
1: ਗਾਣੇ ਚੱਲੇ। ਅੱਛਾ, 4 ਘੰਟੇ ਬਸ ਉਹੀ ਰਿਪੀਟ ਤੇ,
5: ਉਹੀ ਰਿਪੀਟ ਤੇ ਚੱਲੇ ਬਸ।
1: ਅੱਛਾ,
5: ਇਹ ਦੋਸਤ ਮਿੱਤਰਾਂ ਨਾਲ ਹੀ ਗਏ ਸੀਗੇ, ਉਸ ਵੇਲੇ ਚੜ੍ਹਦੇ ਵੀ ਏਦਾਂ ਹੁੰਦੇ, ਕੋਈ ਇੰਗਲੈਂਡ ਨੂੰ ਚੜ੍ਹ ਲੱਗਾ, ਕੋਈ ਇਟਲੀ ਨੂੰ।
1: ਹਾਂ, ਇੱਕ ਤੁਸੀਂ ਇੱਕ ਕਿਹਾ ਸੀ ਆਪਣਾ ਸਰਦੂਲ ਜੀ ਦਾ ਕਿਹੜਾ ਸੀ,
5: ਸਾਬਰ ਕੋਠੀ ਦਾ ਚੰਨ ਜੁਗਨੂ ਤੇ ਤਾਰੇ, ਇਹ ਅਲਫਾਜ਼ ਸੁਣਨੇ ਵਾਲੇ ਆ,
1: ਚੰਨ ਜੁਗਨੂ ਤਾਰੇ, ਠੀਕ ਹੈ। ਤੇ ਦੂਜਾ ਤੁਸੀਂ ਦੋ ਗਾਣੇ ਕਹੇ ਸੀ, ਦੂਜਾ ਕਿਹੜਾ ਸੀ,
5: ਮਨਮੋਹਨ
1: ਵਾਰ ਸੀ ਦਾ ਸਤਰੰਗ ਦਾ ਲਸ਼ਕਾਰ, ਉਹੀ ਨਾ। ਬੜੇ ਕਮਾਲ ਦੇ, ਜਦੋਂ ਉਹਨਾਂ ਦੀ ਐਲਬਮ ਆਈ ਸੀ ਆਪਣੀ ਕਾਹਨੂੰ ਕਰਦੀ ਚਲਾਕੀਆਂ ਨੀ, ਹੌਲੀ ਨੱਚ ਕਹਿਣ ਮੁੰਡੇ, ਉਹਦੇ ਵਿੱਚ ਹੀ ਮਣਕੇ ਸੀ।
5: ਮਣਕੇ ਇੱਕ 12-14 ਦੇ ਗਾਣਾ ਬਹੁਤ ਵਧੀਆ ਉਹਨਾਂ ਦਾ ਪੋਪੂਲਰ ਹੈ,
1: ਬਹੁਤ ਪੋਪੂਲਰ ਹੋਇਆ, ਬਹੁਤ ਵਧੀਆ ਗਾਣਾ ਸੀਗਾ ਉਹ,
5: ਵਿੱਚ ਪਿੰਡਾਂ ਦੇ ਪੈਣ ਪਟਾਕੇ।
1: ਹਾਂ, ਅਸੀਂ ਉਸ ਗਾਣੇ ਤੇ ਭੰਗੜਾ ਬਹੁਤ ਪਾਇਆ, ਵਿੱਚ ਪਿੰਡਾਂ ਦੇ ਪੈਣ ਪਟਾਕੇ 12-14 ਦੇ, ਸੋ ਬਹੁਤ ਵਧੀਆ ਸੋਹਣੇ ਗਾਣੇ ਯਾਦ ਕਰਾਤੇ। ਲੈਂਬਰ ਜੀ ਦਾ ਵੀ ਲਾਉਣੇ ਆ ਫਿਰ, ਸੋ ਮਨਜੀਤ ਤੁਸੀਂ ਵੀ 12-14 ਤੋਂ ਘੱਟ ਨਹੀਂ ਹੈਗੇ, ਸੋ ਦੱਸੋ ਕੋਈ ਵਧੀਆ ਡੀਲ।
5: ਹਾਂ ਬਿਲਕੁਲ ਨਵੀਂ, ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ, ਤੁਸੀਂ 5-5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦੇ ਕੋਂਬੋ ਦੇ ਵਿੱਚ ਡੀਲ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਪ, ਟੋਲ ਟੱਪ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੇ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟਨ ਕਿਚਨ ਜੇ ਡਿਜ਼ਾਈਨ ਕਰ ਰਹੇ ਹੋ ਤਾਂ ਜੈਨੇਅਰ ਵਰਗੇ ਪ੍ਰੀਮੀਅਮ ਬ੍ਰਾਂਡ ਦੇ ਉੱਪਰ ਐਕਸਕਲੂਸਿਵ 20% ਦਾ ਡਿਸਕਾਊਂਟ ਇਸ ਵੀਕਐਂਡ ਅਸੀਂ ਅਪਲਾਈਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। $1,200 ਦੀ ਸੇਵਿੰਗ ਤੁਸੀਂ ਕਿਚਨੇਟ ਤੇ ਬੋਸ਼ ਦੇ ਉੱਪਰ ਕਰ ਸਕਦੇ ਹੋ, ਤੇ 35% ਦਾ ਡਿਸਕਾਊਂਟ ਬਿਲਟ ਇਨ ਅਪਲਾਈਸਿਸ ਦੇ ਉੱਪਰ ਸੈਮਸੰਗ, ਵਰਲਪੂਲ, ਮੇਟੈਕ ਤੇ ਫਰਿਜਡੇਅਰ ਦੇ ਉੱਪਰ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਵੀਕਐਂਡ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼
6: ਲਾਲ
1: ਟਰਾਊਜ਼ਰ ਗਾਣਾ ਸੀਗਾ ਹਨਾ।
6: ਥੋਡੀ
1: ਕਾਲਜ ਟਾਈਮ ਨਾਲ ਇਹ ਗਾਣਾ ਜੁੜਿਆ ਹੈ।
6: ਹਾਂਜੀ ਹਾਂਜੀ ਭਾਜੀ,
1: ਚਲੋ ਲਾ ਦਿੰਦੇ, ਨੋ ਪ੍ਰੋਬਲਮ, ਲੱਭ ਲੈਂਦੇ। ਥੈਂਕ ਯੂ ਵੀਰੇ। ਸੋ ਦੋ ਕੁ ਬੋਲ ਲਾਈ ਹੁਣ ਮੈਂ ਗਾਣੇ ਇੰਨੇ ਥੋੜੇ ਤੋਂ ਲੈ ਲਏ, ਮੈਂ ਲਾਇਆ ਕੁਛ ਹੈ ਨੀ ਗਾ। ਤੁਸੀਂ ਵੀ ਕਹੋਗੇ ਨਵੀਂ ਚੰਗਾ ਕੰਮ ਕੀਤਾ ਹੈ, ਗਾਣੇ ਤੁਸੀਂ ਲੋਕਾਂ ਤੋਂ ਰਿਕੁਐਸਟ ਲਈ ਜਾਂਦੇ ਹੋ, ਲਾਉਂਦੇ ਹੈ ਨੀ। ਸੋ ਇੱਕ ਮੈਨੂੰ ਰਿਕੁਐਸਟ ਆਈ ਸੀ, ਸੁਣੀਏ ਦੋ ਬੋਲ, ਤੇ ਅਮਨ ਗਿਆਨਕ। ਮੈਂ ਬਾਈ ਨੂੰ ਕਦੇ ਸੁਣਿਆ ਨਹੀਂ, ਬਟ ਇਹ ਗਾਣਾ ਮੇਰੇ ਮੈਨੂੰ ਰਿਕੁਐਸਟ ਬਹੁਤ ਕੀਤੀ।

0: ਠੀਕ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਨਾ 905-673-3337 ਨੰਬਰ ਹੈ ਆਪਣਾ, ਯਾਦ ਰੱਖੋ ਤੁਸੀਂ ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਇੱਕੋ ਇੱਕ ਨਾਮ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਮੈਟਲ ਰੂਫ ਹੋਵੇ ਜਾਂ ਕੋਈ ਨਵਾਂ ਘਰ ਬਣ ਰਿਹਾ ਨਿਊ ਕੰਸਟਰਕਸ਼ਨ ਦੀ ਰੂਫ ਹੈ, ਮੈਂ ਖੁਦ ਬਾਈ ਜੀ ਤੋਂ ਕੰਮ ਕਰਾਇਆ, ਹੀ ਡਜ਼ ਅ ਵੈਰੀ ਗੁੱਡ ਜੋਬ। ਸੋ ਕੋਈ ਵੀ ਰੂਫ ਦਾ ਕੰਮ 604-649-9194-13 6479199413 ਦੇ ਉੱਤੇ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ। ਸੌਰਭ ਰਤਨ ਜੀ ਸਾਡੇ ਨਾਲ ਨੇ, ਸੌਰਭ ਜੀ ਗੁੱਡ ਈਵਨਿੰਗ ਸਰ, ਕੀ ਹਾਲ ਹੈ?
1: ਥੈਂਕ ਯੂ ਨਵੀ, ਥੈਂਕ ਯੂ ਵੈਰੀ ਮਚ, ਗੁੱਡ ਈਵਨਿੰਗ ਟੂ ਯੂ ਐਂਡ ਆਲ ਲਿਸਨਰਸ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ, ਅਸੀਂ ਤਾਂ ਗਾਣਿਆਂ ਦੀਆਂ ਗੱਲਾਂ ਕਰ ਰਹੇ ਹਾਂ। ਮੈਨੂੰ ਲੱਗਦਾ ਸੌਰਭ ਜੀ ਜਦੋਂ ਕਾਲਜ ਦੇ ਵਿੱਚ ਸੀਗੇ ਤੁਸੀਂ ਗਾਣੇ ਤਾਂ ਘੱਟ ਸੁਣੇ ਹੋਣੇ, ਸਵੇਰੇ ਉੱਠ ਕੇ ਤੁਸੀਂ ਬਸ ਮਾਰਕੀਟ ਦੀ ਰਿਪੋਰਟ ਹੀ ਸੁਣਦੇ ਹੋਵੋਗੇ।
1: ਨਹੀਂ ਨਹੀਂ, ਕੁਛ ਨਹੀਂ, ਆਈ ਵਾਜ਼ ਆਲਸੋ ਅ ਯੰਗ ਕਿਡ ਦੈਨ ਆਈ ਬੀਕੇਮ, ਮਤਲਬ ਇਹ ਤੇ ਇਹ ਇਹ ਫੇਜ਼ ਆਫ ਲਾਈਫ ਹੈ ਨਾ।
0: ਨਹੀਂ ਪਰ ਜਿੰਨੀ ਤੁਹਾਨੂੰ ਨੌਲੇਜ ਹੈ ਮਾਰਕੀਟ ਦੀ, ਮੈਂ ਤਾਂ ਐਂ ਲੱਗਦਾ ਕਿ ਹੁੰਦਾ ਨਹੀਂ, ਜੇ ਹੁਣ ਜੇ ਤੁਸੀਂ ਕਿਸੇ ਟਾਈਗਰ ਵੁੱਡਸ ਦੀ ਗੱਲ ਕਰੋ ਵੀ 4 ਸਾਲ ਦੀ ਉਮਰ ਤੋਂ ਬੰਦਾ ਗੋਲਫ ਖੇਡਣ ਲੱਗ ਗਿਆ, ਜਿੰਨੀ ਤੁਹਾਨੂੰ ਮਾਰਕੀਟ ਦੀ ਨੌਲੇਜ ਹੈ, ਐਂ ਲੱਗਦਾ ਕਿ 4 ਸਾਲਾਂ ਤੋਂ ਬਸ ਤੁਸੀਂ ਮਾਰਕੀਟ ਦੀਆਂ ਰਿਪੋਰਟਸ ਹੀ ਸੁਣ ਰਹੇ ਹੋ।
1: ਉਹਦੇ ਤਿੰਨ ਕਾਰਨ ਹੈਗੇ ਨੇ, ਮੈਂ ਬਹੁਤ ਰਿਸਪੈਕਟਫੁਲੀ ਇਹ ਗੱਲ ਸ਼ੇਅਰ ਕਰ ਰਿਹਾ ਕਿ ਪਹਿਲੀ ਗੱਲ ਇਹ ਹੈ ਕਿ ਮੇਰਾ ਪੈਸ਼ਨ ਬਹੁਤ ਹੈ ਇਸ ਚੀਜ਼ ਲਈ,
0: ਬਿਲਕੁਲ।
1: ਦੂਸਰੀ ਚੀਜ਼, ਮੈਂ ਹਾਈਲੀ ਆਪਣਾ ਜਿਹੜਾ ਹੈਗਾ ਪੋਜ਼ਿਟਿਵ ਰਹਿੰਦਾ ਹੈਗਾ, ਜਨਰਲੀ ਸਪੀਕਿੰਗ ਆਈ ਡੂ ਨਾਟ ਹੈਵ ਅ ਨੈਗੇਟਿਵ ਮਾਈਂਡ ਸੈਟ ਔਰ ਆਈਡੀਓਲੋਜੀ, ਜਾਂ ਮੈਂ ਸੋਚਦਾ ਹੀ ਨਹੀਂ ਹੈ, ਮਤਲਬ ਨੈਗੇਟਿਵ ਮੈਨੂੰ ਹੁੰਦਾ ਕਿ ਹਾਊ ਟੂ ਟਰਨ ਦਾ ਨੈਗੇਟਿਵਿਟੀ ਇਨ ਟੂ ਪੋਜ਼ਿਟਿਵਿਟੀ। ਤੀਸਰੀ ਚੀਜ਼ ਇਹ ਹੈ ਕਿ ਕਿਉਂਕਿ ਜਦੋਂ ਕੋਈ ਵੀ ਚੀਜ਼ ਤੁਹਾਡੀ ਡੇ ਟੂ ਡੇ ਲਾਈਫ ਦਾ ਹਿੱਸਾ ਬਣ ਜਾਂਦਾ ਹੈਗਾ ਕਿ ਹੁਣ ਇੰਨੇ ਸਾਲਾਂ ਤੋਂ ਕੰਪਨੀਜ਼ ਨੂੰ ਟਰੈਕ ਕਰ ਰਹੇ ਹਾਂ, ਉਹਨਾਂ ਦੇ ਸਟਾਕਸ ਨੂੰ, ਉਹਨਾਂ ਦੀਆਂ ਅਰਨਿੰਗਸ ਨੂੰ, ਸੋ ਹੁਣ ਇੱਕ ਤਰ੍ਹਾਂ ਦੇ ਨਾਲ ਨਾ ਉਹ ਰਿਪੋਜ਼ਿਟਰੀ ਆਫ ਇਨਫੋਰਮੇਸ਼ਨ ਬ੍ਰੇਨ ਚ ਬਣ ਗਈ ਹੈ, ਤੇ ਇਸ ਕਰਕੇ ਜਿਹੜੇ ਐਂਡ ਰਿਜ਼ਲਟ ਨੇ ਉਹ ਬੜੇ ਪ੍ਰੈਡਿਕਟੇਬਲ ਤੇ ਹਾਈਲੀ ਪ੍ਰੋਫਿਟੇਬਲ ਆ ਰਹੇ ਹੈ।
0: ਨਹੀਂ ਦੇਖੋ, ਕਿਸੇ ਚੀਜ਼ ਦੀ ਨੌਲੇਜ ਹੋਵੇ ਨਾ, ਹੁਣ ਜਿਹੜਾ ਬੰਦਾ ਨਹੀਂ ਮਾਰਕੀਟ ਵੱਲ ਧਿਆਨ ਦਿੰਦਾ, ਇਟਸ ਨਾਟ ਬਿਕਾਜ਼ ਉਹ ਚਾਹੁੰਦੇ ਨਹੀਂ, ਇਟਸ ਬਿਕਾਜ਼ ਉਹਨਾਂ ਕੋਲ ਪੈਸ਼ਨ ਨਹੀਂ, ਨਾ ਕਈ ਵਾਰ ਸਮਾਂ ਵੀ ਨਹੀਂ ਹੁੰਦਾ। ਸੋ ਦੈਟਸ ਵਾਈ ਅਸੀਂ ਹਾਈਲੀ ਰੈਕਮੈਂਡ ਕਰਦੇ ਹਾਂ, ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੇ ਪੈਸੇ ਤੁਸੀਂ ਬਹੁਤ ਮਿਹਨਤ ਨਾਲ ਕਮਾਉਣੇ ਹੋ, ਉਹਨਾਂ ਨੂੰ ਕਿਵੇਂ ਗਰੋ ਕਰਨਾ, ਕਿਵੇਂ ਇਨਵੈਸਟ ਕਰਨਾ, ਕਿਵੇਂ ਰਿਟਾਇਰਮੈਂਟ ਲਈ ਸੈਟਅਪ ਤੁਸੀਂ ਹੋਣਾ, ਐਨਾ ਨਾ ਹੋਵੇ ਵੀ ਤੁਹਾਡੀ ਹੁਣ 60+ ਉਮਰ ਹੈ ਫਿਰ ਜਾ ਕੇ ਤੁਸੀਂ ਪਲੈਨਿੰਗ ਕਰੋ, ਦ ਯੰਗਰ ਦ ਬੈਟਰ, ਜੇ ਤੁਹਾਡੀ 20, 25, 30, 35 ਏਜ, ਦ ਬੈਸਟ ਟਾਈਮ ਟੂ ਸਟਾਰਟ। ਸੋ ਉਹਦੇ ਲਈ ਸੌਰਭ ਜੀ ਇਜ਼ ਨੰਬਰ 1। ਸੋ ਸੌਰਭ ਜੀ ਹੋਰ ਕੀ ਅੱਜ ਫਿਰ ਜਾਣਕਾਰੀ ਆਪਾਂ ਦੇ ਰਹੇ ਹਾਂ?
1: ਨਵੀਂ, ਅੱਜ ਮੈਂ ਜਾਣਕਾਰੀ ਦੇਣਾ ਚਾਹਾਂਗਾ ਕਿ ਇਹ ਪ੍ਰੋਗਰਾਮ ਨਾ ਬਹੁਤ ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਇੰਸਟੀਟਿਊਸ਼ਨ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਕ੍ਰੀਏਟ ਕਰਵਾਉਣ ਦੀ, ਜਿਹ 'ਚ ਵੱਡੇ ਬੈਂਕਸ ਵੀ ਨੇ, ਲੇਕਿਨ ਹੋ ਨਹੀਂ ਪਾ ਰਿਹਾ ਸੀਗਾ। ਆਪਾਂ ਸਾਰੇ ਜਾਣਦੇ ਹੈਗੇ ਹਾਂ ਕਿ ਯੂ ਨੋ ਅਦਰ ਪੀਪਲਸ ਮਨੀ ਐਂਡ ਅਦਰ ਪਰਸਨਸ ਟੈਲੈਂਟ, ਇਹਦੀ ਜਿਹੜੀ ਯੂਟੀਲਾਈਜੇਸ਼ਨ ਹੈ ਲੰਬੇ ਸਮੇਂ ਤੋਂ ਹੋ ਰਹੀ ਹੈ। ਹਰ ਇੱਕ ਸਕਸੈਸਫੁਲ ਇੰਡੀਵਿਜੁਅਲ, ਚਾਹੇ ਉਹ ਜੋਬ ਤੇ ਹੈ ਜਾਂ ਬਿਜ਼ਨਸ ਹੈ ਜਾਂ ਪ੍ਰੋਫੈਸ਼ਨਲ ਹੈ, ਉਹ ਆਪਣੀ ਮਨੀ ਮੈਨੇਜਮੈਂਟ ਮੋਟੇ ਤੌਰ ਦੇ ਉੱਪਰ ਐਸੇ ਬੰਦੇ ਦੇ ਹੱਥ 'ਚ ਦੇਣਾ ਚਾਹੁੰਦਾ ਹੈ ਜਿਹੜਾ ਕਿ 24/7 ਜਾਂ ਜਿਹੜੀ ਰਿਸਪੋਂਸੀਬਲ ਹੋ ਕੇ ਉਸ ਚੀਜ਼ ਨੂੰ ਜਿਹੜਾ ਹੈਗਾ ਮੈਨੇਜ ਕਰੇ, ਤੇ ਅਬਵ ਐਵਰੇਜ, ਅਬਵ ਐਕਸਪੈਕਟੇਸ਼ਨ ਮੈਂ ਕਹਾਂਗਾ ਕਿ ਰਿਜ਼ਲਟ ਦੇਵੇ, ਔਰ ਇਹ ਮਾਰਕੀਟ 'ਚ ਹੋ ਵੀ ਰਿਹਾ ਹੈ। ਆਪਣੇ ਲਿਸਨਰ ਨੂੰ ਵੀ ਗੱਲ ਸਮਝਣੀ ਪੈਣੀ ਹੈਗੀ ਆ, ਤੁਸੀਂ ਕਿਸੇ ਵੀ ਪ੍ਰੋਫੈਸ਼ਨ 'ਚ ਹੈਗੇ ਹੋ, ਜਦੋਂ ਮਨੀ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਇਨਵੈਸਟਿੰਗ ਦਾ ਬੜਾ ਵੱਡਾ ਹਿੱਸਾ ਹੈ, ਉਹਦਾ ਉਹਦਾ ਟਾਈਮਿੰਗ, ਟਾਈਮ ਮੈਨੇਜਮੈਂਟ, ਟਾਈਮ ਹੋਰਾਈਜ਼ਨ, ਡਿਫਰੈਂਟ ਇੰਟਰਵਲ ਦੇ ਉੱਪਰ ਡਿਸੀਜਨ ਲੈਣਾ, ਮਾਰਕੀਟ ਇਜ਼ ਕੰਟੀਨਿਊਸਲੀ ਮੇਕਿੰਗ ਮਨੀ ਫਾਰ ਪੀਪਲ। ਇਹਦੇ ਵਿੱਚ ਜਦੋਂ ਆਪਾਂ ਇਨਵੈਸਟਿੰਗ ਦੀ ਗੱਲ ਕਰਦੇ ਹਾਂ, ਜਿਹੜੇ ਪ੍ਰੋਗਰਾਮ ਦੀ ਮੈਂ ਗੱਲ ਕਰ ਰਿਹਾ, ਮੈਂ ਥੋੜ੍ਹਾ ਜਿਹਾ ਇਹਨੂੰ ਟੱਚ ਬੇਸ ਕਰਨਾ ਚਾਹਾਂਗਾ, ਇਹ ਹੈਗਾ ਕਿ ਆਪਾਂ ਜਾਣਦੇ ਹਾਂ ਕਿ ਕੋਈ ਵੀ ਚੀਜ਼ ਜਦੋਂ ਆਪਾਂ ਖਰੀਦਦੇ ਹਾਂ, ਖਾਸ ਕਰਕੇ ਹੈਵੀ ਟਿਕਟ, ਵੱਡੀ ਟਿਕਟ ਆਈਟਮ, ਕੋਈ ਦੁਕਾਨ ਖਰੀਦ ਰਹੇ ਹਾਂ, ਬਿਜ਼ਨਸ ਖਰੀਦ ਰਹੇ ਹਾਂ, ਘਰ ਖਰੀਦ ਰਹੇ ਹਾਂ, ਤੇ ਆਪਾਂ ਬੋਰੋ ਕਰ ਰਹੇ ਹਾਂ, ਆਪਾਂ ਡਾਊਨ ਪੇਮੈਂਟ ਪੇ ਕਰ ਰਹੇ ਹਾਂ, ਤੇ ਆਪਾਂ ਇੱਕ ਪ੍ਰਿੰਸੀਪਲ ਐਂਡ ਇੰਟਰਸਟ ਦੀ ਪੇਮੈਂਟ ਦੇ ਰਹੇ ਹਾਂ, ਤੇ ਇੱਕ ਰਿਸਪੈਕਟਿਵ ਇੰਟਰਸਟ ਰੇਟ ਜਿਹੜਾ ਹੈਗਾ ਉਹਦੇ ਲਈ ਆਪਾਂ ਕਰਕੇ ਉਹਦੀ ਪੇਮੈਂਟ ਸ਼ੁਰੂ ਹੋ ਜਾਂਦੀਆਂ ਨੇ, ਦੈਨ ਵੀ ਆਰ ਰਿਸਪੋਂਸੀਬਲ ਟੂ ਕੈਰੀ ਦੈਟ। ਸੋ ਇਹ ਚੀਜ਼ਾਂ ਚੱਲ ਰਹੀਆਂ ਨੇ, ਇਨਵੈਸਟਮੈਂਟ ਦੀ ਦੁਨੀਆ ਦੇ ਵਿੱਚ ਕਿਵੇਂ ਕੰਮ ਕਰਦਾ। ਸੋ ਪਹਿਲੀ ਗੱਲ ਇਹ ਹੈਗੀ ਹੈ ਕਿ ਜਿਹੜੇ ਲੋਕ ਖਾਸ ਕਰਕੇ ਕਾਰਪੋਰੇਸ਼ਨ ਹੋਲਡਰਸ ਨੇ, ਜਿਹਨਾਂ ਦੇ ਬਿਜ਼ਨਸਿਸ ਨੇ, ਪ੍ਰੋਫੈਸ਼ਨਲ ਨੇ, ਪ੍ਰੋਗਰਾਮ ਸੁਣਦੇ ਨੇ, ਹੁਣ ਉਹਨਾਂ ਨੂੰ ਇੰਡੀਵਿਜੁਅਲ ਇਹ ਪੈਸਾ ਇਨਵੈਸਟ ਕਰਨ ਦੀ ਜ਼ਰੂਰਤ ਨਹੀਂ ਪਏਗੀ। ਅਸੀਂ ਤੁਹਾਡੀ ਕਾਰਪੋਰੇਸ਼ਨ ਚੋਂ ਹੀ, ਓਪਰੇਟਿੰਗ ਕੰਪਨੀ ਜਾਂ ਹੋਲਡਿੰਗ ਕੰਪਨੀ, ਉਹਦੇ ਵਿੱਚੋਂ ਹੀ ਤੁਹਾਡਾ ਪੈਸਾ ਇਨਵੈਸਟ ਕਰਾਂਗੇ। ਤੁਹਾਨੂੰ ਪੈਸਿਵ ਇਨਕਮ ਟੈਕਸ ਦਾ ਸਾਹਮਣਾ ਨਹੀਂ ਕਰਨਾ ਪਏਗਾ, ਵਿਚ ਇਜ 53.41%, ਵਿਚ ਮੀਨਸ ਕਿ ਇਹ ਇੱਕ ਕੈਪੀਟਲ ਪ੍ਰੋਪਰਟੀ ਦੀ ਤਰ੍ਹਾਂ ਪੈਸਾ ਇਨਵੈਸਟ ਹੋ ਜਾਏਗਾ। ਫੋਰ ਐਗਜ਼ਾਮਪਲ, ਤੁਸੀਂ $8 lakh ਦੀ ਚੀਜ਼ ਖਰੀਦਣਾ ਚਾਹੁੰਦੇ ਹੋ, $2 lakh ਤੁਸੀਂ ਡਾਊਨ ਪੇਮੈਂਟ ਦਿੱਤੀ, $6 lakh ਤੁਹਾਨੂੰ ਪੈਸੇ ਜਿਹੜੇ ਹੈਗੇ ਬੋਰੋਡ ਫੰਡ ਮਿਲ ਗਏ। ਇਸ ਪ੍ਰੋਗਰਾਮ ਦੇ ਅਧੀਨ ਇਹ ਫੰਡ ਤੁਹਾਨੂੰ ਹਾਈਲੀ ਲੂਕਰੇਟਿਵ ਇੰਟਰਸਟ ਰੇਟ ਤੇ ਮਿਲ ਜਾਂਦੇ ਨੇ ਟੂ ਇਨਵੈਸਟ, ਪ੍ਰਾਈਮ ਪਲੱਸ 0.75। ਸਭ ਤੋਂ ਵੱਡੀ ਗੱਲ ਹੈ ਤੁਸੀਂ ਇੰਟਰਸਟ ਓਨਲੀ ਪੇਮੈਂਟ ਕਰ ਰਹੇ ਹੋ ਜਿਹੜੇ ਤੁਸੀਂ ਆਪਣੇ ਬਿਜ਼ਨਸ ਰੈਵਨਿਊ ਤੋਂ ਰਾਈਟ ਆਫ ਕਰ ਰਹੇ ਹੋ, ਔਰ ਤੁਹਾਡੇ ਲਈ ਇੱਕ ਬਲਕ ਐਸੈਟ 8 lakh ਦੇ ਰੂਪ ਦੇ ਵਿੱਚ ਇਹ ਪੈਸਾ ਇਨਵੈਸਟ ਹੋ ਗਿਆ, ਜਾਂ 8 million ਦੇ ਰੂਪ ਦੇ ਵਿੱਚ, ਜਾਂ ਜਿਹੜਾ ਮਰਜ਼ੀ ਆਪਾਂ ਫਿਗਰ ਗੱਲ ਕਰੀਏ। ਸੋ ਉਹ ਪੈਸਾ ਜਿਹੜਾ ਇਨਵੈਸਟ ਹੋਇਆ ਉਹ ਹਾਈਲੀ ਲਿਕੁਇਡ ਹੈ, ਉਹ ਪੈਸੇ ਦੇ ਉੱਪਰ ਆਪਣੀ ਕੋਈ ਕੋਸਟ ਨਹੀਂ ਹੈਗੀ, ਉਸ ਪੈਸੇ ਦੇ ਉੱਪਰ ਜਿਹੜੀ ਰਿਟਰਨ ਹੈ ਉਹ ਵੀ ਹਾਈਲੀ ਲਿਕੁਇਡ ਹੈ, ਔਰ ਇਹ ਤੁਹਾਨੂੰ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਹੀ ਟੈਕਸੇਸ਼ਨ ਦਾ ਸਾਹਮਣਾ ਕਰਨਾ ਪਏਗਾ। ਤੁਹਾਨੂੰ ਕੋਈ ਡਿਵੀਡੈਂਡ ਇਨਕਮ, ਇੰਟਰਸਟ ਇਨਕਮ, ਹੈਵੀ ਪੈਸਿਵ ਟੈਕਸ ਦੀ ਲਾਇਬਿਲਿਟੀ ਨਹੀਂ ਪੇ ਕਰਨੀ ਪਏਗੀ। ਸੋ ਇਹ ਪੈਸਾ ਗਰੋਥ ਦੇ ਵਿੱਚ ਚਲਾ ਜਾਏਗਾ, ਇਹਦੀ ਕੈਰਿੰਗ ਕੋਸਟ ਸਿਰਫ ਔਰ ਸਿਰਫ ਇੰਟਰਸਟ ਪੇਮੈਂਟ ਹੈਗੀਆਂ, ਔਰ ਇਹਦਾ ਜਿਹੜਾ ਪ੍ਰੋਫਿਟ ਹੈ ਉਹ ਤੁਹਾਨੂੰ ਟੈਕਸੇਬਲ ਐਟ ਦ ਟਾਈਮ ਆਫ ਵਿਦਡਰਾਵਲ ਵੈਨ ਯੂ ਆਰ ਟੇਕਿੰਗ ਆਊਟ ਦ ਮਨੀ ਫਰੋਮ ਦਾ ਕਾਰਪੋਰੇਸ਼ਨ ਔਰ ਯੂ ਆਰ ਬ੍ਰਿੰਗਿੰਗ ਬੈਕ ਦ ਮਨੀ ਇਨਸਾਈਡ ਦਾ ਕਾਰਪੋਰੇਸ਼ਨ। ਸਭ ਤੋਂ ਵੱਡੀ ਗੱਲ, ਕੋਈ ਵੀ ਲੋਨ ਜਦੋਂ ਆਪਾਂ ਲੈ ਰਹੇ ਹੈਗੇ ਆਪਣੇ ਕ੍ਰੈਡਿਟ ਬਿਊਰੋ ਤੇ ਰਿਫਲੈਕਟ ਕਰਦਾ। ਸੋ ਕਾਰਪੋਰੇਸ਼ਨ ਦੀ ਇਹ ਜਿਹੜੀ ਇਨਵੈਸਟਿੰਗ ਹੈ, ਜਿਹੜਾ ਅਸੀਂ ਪੈਸਾ ਬੋਰੋ ਕੀਤਾ ਹੈਗਾ, ਇਹ ਵੀ ਤੁਹਾਡੇ ਕ੍ਰੈਡਿਟ ਬਿਊਰੋ ਤੇ ਨਹੀਂ ਆਉਣਾ, ਪਰਸਨਲ ਸਾਈਡ ਦੇ ਉੱਪਰ। ਸੋ ਤੁਹਾਡੀ ਅਬਿਲਿਟੀ ਟੂ ਬੋਰੋ ਔਰ ਇਨਵੈਸਟ ਇਨ ਬਿਜ਼ਨਸ ਜਾਂ ਹੋਰ ਐਸੈਟਸ ਦੇ ਵਿੱਚ ਉਹ ਇੰਪੈਕਟ ਰਹੇਗਾ, ਔਰ ਇਹ ਬਹੁਤ ਜ਼ਬਰਦਸਤ ਪਲਾਨ ਹੈ। ਇਟ ਵਾਜ਼ ਨਾਟ ਦੇਅਰ ਇਨ ਦ ਮਾਰਕੀਟ, ਇਟ ਜਸਟ ਹੈਪਨਡ ਅ ਮੰਥ ਬੈਕ, ਇਹ ਪ੍ਰੋਗਰਾਮ ਜਿਹੜਾ ਹੈਗਾ ਲਾਂਚ ਹੋਇਆ, ਐਂਡ ਵੀ ਆਰ ਵੈਰੀ ਹੈਪੀ ਕਿ ਵੀ ਆਰ ਫੋਲੋਇੰਗ ਕੁਇਕ, ਮਤਲਬ ਬੜੀ ਰਿਗਰਸਲੀ ਕਿ ਇਹ ਪ੍ਰੋਗਰਾਮ ਆਵੇ, ਕਿਉਂਕਿ ਕਾਰਪੋਰੇਸ਼ਨ ਚੋਂ ਪੈਸਾ ਕੱਢ ਕੇ ਟੈਕਸੇਬਲ ਇਨਕਮ ਬਣਾ ਕੇ ਕੋਈ ਨਹੀਂ ਕਰਨਾ ਚਾਹੁੰਦਾ ਸੀ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅੱਛੀ ਅੱਛੀ ਸਟ੍ਰੈਟਜੀਜ਼ ਅਸੀਂ ਇੰਪਲੋਏ ਕਰ ਰਹੇ ਹਾਂ। ਇਟਸ ਨਾਟ ਅਬਾਊਟ ਬੋਰੋਇੰਗ, ਇਟਸ ਅਬਾਊਟ ਇਨਵੈਸਟਿੰਗ ਇਨ ਅ ਰਾਈਟ ਪ੍ਰੋਡਕਟ ਐਂਡ ਰਾਈਟ ਇਨਵਾਇਰਮੈਂਟ, ਤਾਂ ਕਿ ਇੱਕ ਅੱਛੀ ਗਰੋਥ ਆਵੇ। ਨੰਬਰ ਮੇਰਾ ਬੜਾ ਸਿੰਪਲ ਹੈ, ਤੁਹਾਨੂੰ ਲੱਗਦਾ ਹੈਗਾ ਕਿ ਯੂ ਹੈਵ ਮਨੀ ਸਿਟਿੰਗ ਔਨ ਅ ਸਾਈਡ ਲਾਈਨ ਔਰ ਯੂ ਆਰ ਇਨਵੈਸਟਿੰਗ ਜਾਂ ਇਨਵੈਸਟਮੈਂਟ ਪ੍ਰੋਪਰ ਰਿਟਰਨ ਯੀਲਡ ਨਹੀਂ ਕਰ ਰਹੀਆਂ, ਨੰਬਰ ਮੇਰਾ ਬੜਾ ਸਿੰਪਲ ਹੈ 416-833-8533 416-833-8533। ਥੈਂਕ ਯੂ ਨਵੀਨ।
0: ਥੈਂਕ ਯੂ ਸਰ। 416-833-8533 ਸੌਰਵ ਰਤਨ 1858। ਹੈਲੋ
2: ਹੈਲੋ, ਕੀ ਹਾਲ ਹੈ ਨਵੀਂ ਵੀਰੇ?
0: ਠੀਕ ਹੈ ਠੀਕ ਹੈ ਵੀਰੇ, ਕਿਵੇਂ ਹੋ?
2: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਮੈਂ ਐਕਚੁਅਲੀ ਤੁਹਾਡਾ ਹੁਣੇ ਗਾਣਾ ਸੁਣ ਕੇ ਹਟਿਆ ਸੀ, ਜਿਹੜਾ ਤੁਸੀਂ ਅਮਨ ਜਾਨਿਕ ਦਾ ਲਾਇਆ ਸੀ ਕਾਲਜ ਗਾਣਾ
0: ਜੀ,
2: ਐਂਡ ਇਹ ਗਾਣੇ ਨਾਲ ਲੈ ਕੇ ਮੇਰੀ ਵਧੀਆ ਇੱਕ ਮੈਮਰੀ ਜੁੜੀ ਹੈ ਨਾ। ਐਕਚੁਅਲੀ ਪਹਿਲਾਂ ਮੈਂ ਡਿਪਲੋਮਾ ਕੀਤਾ ਸੀ ਬਠਿੰਡੇ ਤੋਂ, ਤੇ ਇਹ ਗਾਣਾ ਸ਼ੂਟ ਹੋਇਆ ਸੀਗਾ ਚੰਡੀਗੜ੍ਹ ਕਾਲਜ ਕਿਸੇ ਚ, ਹਨਾ, ਚੰਡੀਗੜ੍ਹ ਦੇ ਨਾਲ ਜੇ ਕਾਲਜ ਲੱਗਦਾ।
0: ਅੱਛਾ।
2: ਤਾਂ ਉਹ ਆਪਾਂ ਲਾਈਕ ਜਦੋਂ ਤੁਸੀਂ ਡਿਪਲੋਮੇ ਤੋਂ ਬੀ ਟੈਕ ਚ ਜਾਂਦੇ ਨਾ, ਇੱਦਾਂ ਇੱਕ ਲਾਈਕ ਆਨਲਾਈਨ ਫਾਰਮ ਜਿਹਾ ਭਰਦੇ ਹੁੰਦੇ ਆ ਵੀ ਆਪਾਂ 5-7 ਕਾਲਜ ਸਿਲੈਕਟ ਕਰ ਲਏ ਵੀ ਉਹਦੇ ਚ ਤੁਹਾਡਾ ਜਿਹੜੇ ਚ ਨਾਮ ਆ ਗਿਆ ਤੁਸੀਂ ਉਹ ਚ ਲੱਗ ਜਾਓਗੇ। ਤਾਂ ਅਸੀਂ ਕੀ ਕੀਤਾ ਸਾਰਿਆਂ ਨੇ, ਜਿੰਨੇ ਵੀ ਕਾਲਜ ਸੀਗੇ ਚੰਡੀਗੜ੍ਹ ਦੇ ਆਪਾਂ ਉਹ ਭਰਤੇ, ਤੇ ਘਰਦਿਆਂ ਨੂੰ ਕਹਿੰਦਾ ਵੀ ਚਲੋ ਜਿੱਦਾਂ ਲਾਈਕ ਇੱਕ ਤਰ੍ਹਾਂ ਦਾ ਲੱਕੀ ਡਰਾ ਹੀ ਹੁੰਦਾ, ਜਿੱਥੇ ਆ ਗਿਆ ਆ ਗਿਆ। ਉਹ ਆਬਵੀਅਸਲੀ ਸੀਗਾ ਚੰਡੀਗੜ੍ਹ ਦਾ ਕਾਲਜ ਹੀ ਹੋਣਾ ਸੀਗਾ, ਜੇ ਜਦੋਂ ਆਪਾਂ ਭਰੀ 5-6 ਚੰਡੀਗੜ੍ਹ ਦੇ ਕਾਲਜ। ਤਾਂ ਸਾਨੂੰ ਕਾਲਜ ਪਤਾ ਹੈ ਨੀ ਸੀਗਾ ਵੀ ਲਾਈਕ ਕਿਹੜਾ ਕਾਲਜ ਹੈ, ਨਿਕਲਿਆ ਕਾਲਜ ਦਾ ਨਾਮ ਸੀਗਾ ਇੰਡੋ ਗਲੋਬਲ ਕਾਲਜ।
0: ਅੱਛਾ।
2: ਤੇ ਪਤਾ ਸਾਨੂੰ ਵੀ ਨੀ ਸੀਗਾ ਵੀ ਇਹ ਕਾਲਜ ਹੈ ਇਹ, ਤੇ ਉਹ ਬਾਅਦ ਚ ਜਦੋਂ ਆਪਾਂ ਦੇਖੇ ਦੁਖੇ ਗਾਣੇ ਚ ਆਇਆ ਸੀ, ਫਿਰ ਨਾਲ ਵਾਲਿਆਂ ਨੂੰ ਆਪਾਂ ਜਿਵੇਂ ਥੋੜਾ ਜਿਹਾ ਬੰਦਾ ਪ੍ਰਭਾਵ ਜਿਹਾ ਪਾਉਣਾ ਹੁੰਦਾ ਪਿੰਡ ਵਾਲਿਆਂ ਤੇ ਨਾਲ ਵਾਲਿਆਂ ਤੇ, ਕਹਿੰਦੇ ਯਾਰ ਆਹ ਸਾਡੇ ਕਾਲਜ ਚ ਗਾਣਾ ਸ਼ੂਟ ਹੋਇਆ ਵੇ, ਤੇ ਆਪਾਂ ਇਹ ਕਾਲਜ ਚ ਪੜ੍ਹਿਆ।
0: ਅੱਛਾ। ਥੋੜੀ
2: ਇਨਸੀਡੈਂਟ ਸੀ,
0: ਨਾਲੇ ਬੰਦੇ ਦੀ ਥੋੜੀ ਜਿਹੀ ਟੌਹਰ ਜੀ ਬਣ ਜਾਂਦੀ ਹੈ।
2: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਉਦੋਂ ਥੋੜੀ ਜਿਹੀ ਲਾਈਕ ਮੈਂ ਬੀ ਟੈਕ ਕੀਤੀ ਸੀਗੀ 2011 ਚ, 11-14 ਚ, ਉਦੋਂ ਲਾਈਕ ਚੰਡੀਗੜ੍ਹ ਬਹੁਤੇ ਨੀ ਜਾਂਦੇ ਹੁੰਦੇ ਸੀ, ਕੋਈ ਕੋਈ ਜਾਂਦਾ ਹੁੰਦਾ ਸੀਗਾ ਮਤਲਬ ਪਿੰਡਾਂ ਚੋਂ, ਤਾਂ ਕਰਕੇ ਥੋੜਾ ਜਿਹਾ
0: ਨਹੀਂ। ਪਰ ਫਿਰ ਜਦੋਂ ਜਾਣ ਲੱਗੇ ਫਿਰ ਹਟੇ ਨੀ,
2: ਫਿਰ ਹਟੇ ਨੀ। ਹਾਂਜੀ ਹਾਂਜੀ, ਸਹੀ ਗੱਲ।
0: ਸਾਰੇ
2: ਮੈਂ ਪਿੰਡ ਚੋਂ, ਸਾਡੇ ਪਿੰਡ ਚੋਂ ਮੈਂ ਪਹਿਲੇ ਪੜ੍ਹਿਆ ਸੀਗਾ ਲਾਈਕ ਚੰਡੀਗੜ੍ਹ, ਉਹ ਮੇਰੇ ਨਾਲ ਵਾਲੇ ਮੈਨੂੰ ਏਦਾਂ ਕਹਿਣ ਲੱਗੇ, ਉਹ ਨਾ ਇੱਕ ਮਸ਼ਹੂਰ ਹੁੰਦਾ ਸੀ ਸਿੰਗਰ ਬਾਬੂ ਚੰਡੀਗੜ੍ਹੀਆ।
0: ਹਾਂ ਸੀਗਾ, ਉਹੀ ਸੀ ਬਾਬੂ ਚ ਸ਼ਾਹ ਦਾ ਗੱਪ ਵਿਆਹਦੇ ਨੀ ਕਿਤੇ ਘਰੇ ਬੁਲਾ ਕੇ।
2: ਹਾਂਜੀ ਹਾਂਜੀ, ਮੇਰੇ ਨਾਲ ਵਾਲੇ ਨੇ ਮੇਰਾ ਨਾਮ ਵੀ ਬਾਬੂ ਹੀ ਰੱਖਣਾ ਪਿੰਡ ਵਾਲੇ ਨੇ, ਹੋਰ
0: ਬਾਬੂ। ਠੀਕ ਹੈ, ਉਹਦਾ ਵੀ ਗਾਣਾ ਲਾਉਣੇ ਤੁਹਾਡੇ ਲਈ। ਠੀਕ ਹੈ, ਥੈਂਕ ਯੂ। ਆਪਣੀ ਗੱਲਬਾਤ ਨਾਲ ਜੁੜਿਆ ਨੀ, ਬਟ ਉਹਦੇ ਦੋ ਲੱਗ ਰਹਿਣਾ, ਤਾਂ ਮੈਨੂੰ ਲੱਗਦਾ ਰੌਣਕ ਜੀ ਜ਼ਰੂਰ ਬਣ ਜਾਓ।